0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Very good. Navi, very good. Chakte patte neri sa te program Punjabi dara 905-673-3337. Aaron Mills, Acura di gaddi lo, vadiya top di yar. Aaron Mills, Acura de Jagdeep Palla te Karan Sharma bhai ji nu. Tusi zarur yaad rakho, number ekko ek hai. Aaron Mills, Acura da 905-828-5800. 905-828-5800. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475041557 ਓਕੇ ਗੱਲ ਸੀ ਕਰ ਰਹੇ ਸੀ ਅੱਜ ਬੜੀ ਵਧੀਆ ਯਾਰ ਯਾਰੀ ਦੋਸਤੀ ਦੇ ਵਿੱਚ ਦੇਖੋ ਹਰੇਕ ਦੀ ਲੈਵਲ ਅਲੱਗ ਅਲੱਗ ਹੁੰਦੀ ਹੈ ਹਰੇਕ ਦੀ ਜ਼ਿੰਦਗੀ ਅਲੱਗ ਅਲੱਗ ਹੈ ਹਰੇਕ ਦੀ ਫੈਮਿਲੀ ਅਲੱਗ ਅਲੱਗ ਹੈ ਹਰੇਕ ਦੀਆਂ ਜੋਬਸ ਅਲੱਗ ਅਲੱਗ ਨੇ ਹਰੇਕ ਦਾ ਇਨਕਮ ਅਲੱਗ ਹੈ ਬਜਟ ਅਲੱਗ ਹੈ ਐਕਸਪੈਂਸਿਸ ਅਲੱਗ ਨੇ ਅਤੇ ਕਈ ਵਾਰ ਫਰੈਂਡਸ਼ਿਪ ਯਾਰੀ ਦੋਸਤੀ ਜਿਹੜੀ ਹੈ ਉਹ ਕੰਪਲੀਕੇਟਿਡ ਹੋ ਜਾਂਦੀ ਹੈ ਨਾ ਚੀਜ਼ਾਂ ਕਰਕੇ ਮੈਂ ਅੱਜ ਗੱਲ ਕਰ ਰਿਹਾ ਸੀ ਦੋ ਦੋਸਤਾਂ ਬਾਰੇ ਦੋ ਦੋਸਤ ਨੇ ਬੜੇ ਚੰਗੇ ਨਾਲੇ ਉਹ ਬਿਜ਼ਨਸ ਪਾਰਟਨਰ ਨੇ ਅਤੇ ਉਹ ਨਾ ਟਰੈਵਲ ਕਰਦੇ ਆ ਇਕੱਠੇ ਇਕੱਠੇ ਟਰੈਵਲ ਕਰਦੇ ਆ ਅਤੇ ਇੱਕ ਬੜਾ ਹੀ ਅਮੀਰ ਹੈ ਅਤੇ ਦੂਜਾ ਚਲੋ ਠੀਕ ਹੈ ਸੋ ਸੋ ਹੈ ਅਤੇ ਜਦੋਂ ਵੀ ਟਰੈਵਲ ਕਰਦੇ ਨੇ ਜਿਹੜਾ ਅਮੀਰ ਹੈ ਉਹ ਹਮੇਸ਼ਾ ਬਿਜ਼ਨਸ ਕਲਾਸ ਫਲਾਈਟਸ ਜਾ ਕੇ ਟਰੈਵਲ ਕਰਦਾ ਅਤੇ ਜਿਹੜਾ ਨਹੀਂ ਉਨਾ ਅਮੀਰ ਉਹ ਫਿਰ ਇਕੋਨਮੀ 'ਚ ਬਹਿੰਦਾ ਇਕੱਠੇ ਸੇਮ ਫਲਾਈਟ 'ਤੇ ਜਾਂਦੇ ਆ ਅਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਕਹਿੰਦੇ ਯਾਰ ਕਿ ਤੂੰ ਕਿੰਨਾ ਘਟੀਆ ਫਰੈਂਡ ਹੈ ਆਪ ਤੂੰ ਮੂਹਰੇ ਬਹਿਣਾ ਉਹਨੂੰ ਪਿੱਛੇ ਬਿਠਾਉਣਾ ਉਹ ਕਹਿੰਦਾ ਯਾਰ ਵੀ ਸਾਡੇ ਬਜਟ ਅਲੱਗ ਨੇ ਸਾਡੀ ਲਾਈਫ ਅਲੱਗ ਹੈ ਲਾਈਫ ਸਟਾਈਲ ਡਿਫਰੈਂਟ ਨੇ ਵੀ ਫਿਰ ਕੀ ਹੋ ਗਿਆ ਜੇ ਮੈਂ ਅੱਗੇ ਬਹਿ ਰਿਹਾ ਸੋ ਕੁਝ ਕੁ ਲੋਕ ਉਹਨੂੰ ਬੜਾ ਕ੍ਰਿਟੀਸਾਈਜ਼ ਕਰ ਰਹੇ ਇਸ ਗੱਲ ਪਿੱਛੇ ਕਿ ਯਾਰ ਤੂੰ ਤੇਰੇ ਕੋਲ ਇੰਨਾ ਪੈਸਾ ਤੂੰ ਉਹਨੂੰ ਕਹਿ ਕਿ ਕੋਈ ਨਾ ਤੇਰੀ ਟਿਕਟ ਮੈਂ ਲੈਣਾ ਤੂੰ ਆ ਕੇ ਮੇਰੇ ਨਾਲ ਬਹਿ ਮੂਹਰੇ ਦੂਜੇ ਪਾਸੇ ਕੁਝ ਕੁ ਲੋਕ ਕਹਿ ਰਹੇ ਯਾਰ ਨਹੀਂ ਇੱਕ ਫਰੈਂਡ ਦੀ ਆਪਦੀ ਲਾਈਫ ਹੈ ਦੂਜੇ ਦੀ ਆਪਦੀ ਲਾਈਫ ਹੈ ਟੋਟਲੀ ਡਿਫਰੈਂਟ ਜ਼ਿੰਦਗੀ ਉਹ ਜੀ ਰਿਹਾ ਵੀ ਫਿਰ ਕੀ ਹੋ ਗਿਆ ਸੋ ਤੁਹਾਡਾ ਕੀ ਖਿਆਲ ਹੈ ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਫੋਨ ਨੰਬਰ ਹੈ 905-673-3337 ਆਪਣਾ ਫੋਨ ਨੰਬਰ ਹੈ ਅਤੇ ਦੇਖਦੇ ਹਾਂ ਤੁਹਾਡਾ ਕੀ ਓਪੀਨੀਅਨ ਹੈ 905-673-3337 ਅਤੇ ਗੱਲਬਾਤ ਆਪਣੀ ਹੋ ਰਹੀ ਹੈ ਹਾਰਡਵੁੱਡ ਜਾਇੰਟ ਨੂੰ ਜ਼ਰੂਰ ਯਾਦ ਰੱਖੋ ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ ਕੋਈ ਵੀ ਤੁਹਾਨੂੰ ਫਲੋਰਿੰਗ ਦਾ ਸਮਾਨ ਚਾਹੀਦਾ ਟੋਰਬਰਮੈਨ ਸਟੀਲਸ ਹਾਰਡਵੁੱਡ ਜਾਇੰਟ 'ਤੇ ਇੱਕ ਵਾਰ ਗੇੜਾ ਮਾਰੋ ਅਤੇ ਤੁਹਾਡੇ ਲਈ ਯਾਰ ਮੈਂ ਕਹਿੰਦਾ ਕਿਆ ਸਿਲੈਕਸ਼ਨ ਹੈ ਤੁਸੀਂ ਦੇਖਦੇ ਕਹੋਗੇ ਭਾਅ ਜੀ ਸਾਨੂੰ ਥੋੜ੍ਹਾ ਟਾਈਮ ਦਿਓ ਪਤਾ ਹੀ ਨਹੀਂ ਲੱਗਦਾ ਯਾਰ ਕਿ ਕੀ ਲਈਏ ਇੱਕ ਮੈਂ ਤੁਹਾਨੂੰ ਦੁਆਬਾ ਟਰੈਵਲ ਦੀ ਵੀ ਡੀਲ ਦੱਸ ਦਵਾਂ ਹੁਣ ਇੰਡੀਆ ਤਾਂ ਜਾਣਾ ਹੀ ਆ ਸਾਰਿਆਂ ਨੇ ਤਿਆਰੀਆਂ ਖਿੱਚ ਲਓ ਦੁਆਬਾ ਟਰੈਵਲ ਵਾਲੇ ਤੁਹਾਨੂੰ ਡੀਲਾਂ ਲੈ ਕੇ ਦੇ ਰਹੇ ਆ ਟੋਰੋਂਟੋ ਟੂ ਅੰਮ੍ਰਿਤਸਰ ਟੋਰੋਂਟੋ ਟੂ ਅੰਮ੍ਰਿਤਸਰ ਇੱਕ ਸਟੋਪ ਹੈ ਦੋ ਟੈਚੀ ਹੈ ਨਵੰਬਰ ਦੇ ਦੂਜੇ ਵੀਕ ਜਾਓ 905-796-7800 ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ 6262 ਹੈਲੋ
4: ਸਤਿ
3: ਸ਼੍ਰੀ ਅਕਾਲ
4: ਜੀ
3: ਸਤਿ ਸ਼੍ਰੀ
4: ਅਕਾਲ ਠੀਕ ਠਾਕ
3: ਹੋ ਵਧੀਆ ਵੀਰੇ ਕਿੱਦਾਂ
4: ਬਹੁਤ ਵਧੀਆ ਅੱਛਾ ਦੋ ਹੀ ਗੱਲਾਂ ਨੇ ਇਹ ਤਾਂ ਪੱਕੇ ਆੜੀ ਨੇ ਇਹ ਤਾਂ ਭਾਵੇਂ ਦੂਜਾ ਇਕੋਨਮੀ ਵਾਲਾ ਬਿਜ਼ਨਸ ਕਲਾਸ ਦੇ ਵਿੱਚ ਆ ਕੇ ਪੈਕ ਲਾ ਲੈ ਇਕੱਠਾ ਖਾਣ ਜਾਂ ਬਿਜ਼ਨਸ ਵਾਲਾ ਇਕੋਨਮੀ ਲਾ ਲੈ ਪੈਕ ਤੇ ਫਿਰ ਆਪਣੇ ਆਪਣੇ ਸੀਟਾਂ ਤੇ ਬਹਿ ਜਾਣ ਤੇ ਜੇ ਪੱਕੇ ਆੜੀ ਹੈ ਨੀ ਫਿਰ ਆਪਣੀ ਆਪਣੀਆਂ ਸੀਟਾਂ ਤੇ ਆਪਣੇ ਆਪਣੇ ਇੰਜੋਏ ਕਰੋ
3: ਨਹੀਂ ਜੇ ਪੱਕੇ ਆੜੀ ਆ ਤਾਂ ਤੁਸੀਂ ਕਹਿੰਦੇ ਵੀ ਬਸ ਇਕੋਨਮੀ ਵਾਲਾ ਬਿਜ਼ਨਸ ਜਾ ਕੇ ਪੈਗ ਲਾ ਲਵੇ ਉੱਥੇ ਬੈਠੇ ਨਾ
4: ਹਾਂ ਉੱਥੇ ਆਪਣਾ ਇੰਜੋਏ ਕਰੇ ਜਾਂ ਫਿਰ ਬਿਜ਼ਨਸ ਵਾਲਾ ਇਕੋਨਮੀ ਚ ਆ ਜੇ
3: ਪਰ ਬਿਜ਼ਨਸ ਵਾਲਾ ਹੁਣ ਕਹਿੰਦਾ ਕਿ ਯਾਰ ਵੀ ਮੈਂ ਇਕੋਨਮੀ ਚ ਕਿਉਂ ਬੈਠਾ ਮੈਂ ਇੰਨੀ ਮਿਹਨਤ ਕੀਤੀ ਹੈ ਮੇਰੇ ਕੋਲ ਜੇ ਅਫੋਰਡੇਬਿਲਟੀ ਹੈਗੀ ਹੈ ਤਾਂ ਮੈਂ ਕਿਉਂ ਉੱਥੇ ਬੈਠਾ
4: ਕੋਈ ਗੱਲ ਨਹੀਂ ਬੈਠਾ ਰਹਿਣ ਦੋ ਫਿਰ ਉਹ ਆੜੀ ਨਹੀਂ ਆ
3: ਪਰ ਕਿਉਂ ਨਹੀਂ ਆੜੀ ਦੇਖੋ ਹੁਣ ਤੁਸੀਂ ਉਹ ਤੇ ਤੁਹਾਡਾ ਦੋਸਤ ਹੈ ਤੁਹਾਡੇ ਦੋਨਾਂ ਦੀ ਯਾਰ ਤੁਹਾਡਾ ਲਾਈਫ ਸਟਾਈਲ, ਤੁਹਾਡਾ ਬੈਂਕ ਅਕਾਊਂਟ, ਤੁਹਾਡੀ ਇਨਕਮ ਅਲੱਗ ਅਲੱਗ ਨੇ, ਫਿਰ ਕੀ ਹੋ ਗਿਆ ਜੇ ਇੱਕ ਮੂਹਰੇ ਬੈਠਾ ਕੇ ਪਿੱਛੇ ਬੈਠਾ ਕੇ, ਤੁਹਾਨੂੰ ਲੱਗਦਾ ਇਸ਼ੂ ਹੈ? ਚਲੋ ਦੇਖਦੇ ਆ, ਥੈਂਕ ਯੂ ਵੀਰੇ। ਸੋ ਵੀਰੋ ਨੇ ਕਹਿੰਦੇ ਜੇ ਪੱਕੇ ਆੜੀ ਨੇ ਤਾਂ ਇਹ ਚੀਜ਼ਾਂ ਨੀ ਦੇਖੀ ਦੀਆਂ, ਜਾਂ ਤਾਂ ਪਿੱਛੇ ਪੈ ਜਾਵੇ ਜਾ ਕੇ ਉਹਦੇ ਕੋਲ, ਜਾਂ ਉਹਨੂੰ ਕਵੇ ਆ ਜਾ ਯਾਰ ਆਪਾਂ ਇਕੱਠੇ ਪੈ ਕੇ ਲਾਉਂਦੇ ਹਾਂ, ਤੂੰ ਮੇਰੇ ਨਾਲ ਬਹਿ ਆ ਕੇ ਐਵੇਂ ਪਿੱਛੇ ਬੈਠਾ ਚੰਗਾ ਲੱਗਦਾ। ਸੋ ਓਕੇ, ਸਟੂਡੀਓ ਦਾ ਨੰਬਰ ਹੈ 9056733337, ਤੇ ਗੱਲ ਆਪਣੀ ਹੋ ਰਹੀ ਆ। ਇੱਕ ਤੁਸੀਂ ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ, ਪ੍ਰਦੀਪ ਜੀ ਨਾਲ ਤੁਸੀਂ ਗੱਲਬਾਤ ਕਰੋ, ਅਤੇ ਪ੍ਰਦੀਪ ਭਾਜੀ ਹੁਣੇ ਪੁਰਾਣੇ ਅਪਲਾਇੰਸਿਸ ਨੂੰ ਹੈ ਨਵੇਂ ਕੋਰ ਬਣਾ ਦੇਣਗੇ। ਅਤੇ ਨੰਬਰ ਹੈ 6476223203, 6476223203। ਮਿਸਟਰ ਪ੍ਰਦੀਪ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ, ਅਤੇ ਪ੍ਰਦੀਪ ਜੀ ਤੁਹਾਡੀ ਸੇਵਾ 'ਚ ਹਾਜ਼ਰ ਨੇ। ਜੀ 2512, ਹੈਲੋ।
5: ਹੈਲੋ,
3: ਹਾਂਜੀ
5: ਹਾਂਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ।
5: ਹਾਂ, ਮੈਂ ਇਸ ਤੇ ਕਹਿਣਾ ਚਾਹੁੰਦਾ ਕਿ ਜੇ ਦੋ ਫਰੈਂਡ ਹੈ ਤਾਂ ਇਹ ਵੀ ਤਾਂ ਹੋ ਸਕਦਾ ਕਿ ਇੱਕ ਵੈਜੀਟੇਰੀਅਨ ਹੋਵੇ, ਇੱਕ ਨਾਨ ਵੈਜੀਟੇਰੀਅਨ ਹੋਵੇ,
3: ਹੋ ਸਕਦਾ ਬਿਲਕੁਲ।
5: ਇੱਕ ਜਗ੍ਹਾ ਬੈਠ ਕੇ ਖਾ ਰਹੇ ਹੈ ਤਾਂ ਅਲੱਗ ਅਲੱਗ ਹੀ ਖਾਣਗੇ, ਜੇ ਅਲੱਗ ਅਲੱਗ ਬੈਠ ਰਹੇ ਹੈ ਤਾਂ ਕੀ ਬੁਰਾਈ ਹੈ, ਅਲੱਗ ਅਲੱਗ ਬੈਠ ਜਾਣਗੇ ਫਿਰ ਮੰਜ਼ਿਲ ਤੇ ਪਹੁੰਚ ਜਾਣਗੇ।
3: ਹਾਂ ਠੀਕ ਹੈ। ਸੋ ਅਲੱਗ ਅਲੱਗ ਜੇ ਖਾ ਰਹੇ ਹੋ ਫਿਰ ਕੀ, ਫਿਰ ਵੀ ਕੋਈ ਫਰਕ ਨਹੀਂ, ਅਲੱਗ ਅਲੱਗ ਬੈਠੇ ਹੋ ਫਿਰ ਵੀ ਕੋਈ ਫਰਕ ਨਹੀਂ ਹੈ? ਪਰ ਜੇ ਤੁਸੀਂ ਸੋਚੋ, ਤੁਸੀਂ ਕਿਤੇ ਜਾ ਰਹੇ ਹੋ, ਤੁਹਾਡਾ ਫਰੈਂਡ ਲੰਮਾ ਪੈ ਕੇ ਬੈਡ ਦੇ ਵਿੱਚ ਪਲੇ 'ਚ ਬੈਠਾ, ਤੁਸੀਂ ਦੋ ਲੋਕਾਂ ਦੇ ਵਿਚਾਲੇ ਬੈਠੇ ਹੋ,
5: ਠੀਕ ਹੈ ਨਾ? ਜੋ ਮੈਨੂੰ ਵਾਹਿਗੁਰੂ ਨੇ ਸੋਚਿਆ ਆਪਣੇ ਆਪਣੇ ਆਪ ਨੂੰ ਤਸੱਲੀ ਚ ਰੱਖਣਾ ਚਾਹੀਦਾ ਨਾ,
3: ਠੀਕ ਹੈ?
5: ਉਹਦਾ ਸ਼ੁਕਰ ਗੁਜ਼ਾਰ ਮੈਂ ਉਸੇ ਤਰ੍ਹਾਂ ਹੀ ਹੋਣਾ
3: ਚਾਹੀਦਾ।
5: ਇਹ ਵੀ ਮੈਂ ਦੂਸਰੇ ਨੂੰ ਦੇਖ ਕੇ ਆਪਣੀਆਂ ਬਹੁਤ ਜ਼ਿਆਦਾ ਇੱਛਾਵਾਂ ਨੂੰ ਪੈਦਾ ਕਰ ਲਾਂ।
3: ਜੀ ਜੀ, ਸੋ ਜਲਸੀ ਨਹੀਂ ਕਰਨੀ ਚਾਹੀਦੀ ਅਗਲੇ ਨਾਲ,
5: ਬਿਲਕੁਲ।
3: ਹੈਲੋ, ਨਹੀਂ ਠੀਕ ਹੈ ਸਰ, ਤੁਹਾਡਾ ਵੀ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਥੈਂਕ ਯੂ। ਜੀ 8986, ਹੈਲੋ, 8986, ਨਿਊਯਾਰਕ ਵਾਲਿਓ, ਹੈਲੋ, ਨਿਊਯਾਰਕ ਹੈ ਜਾਂ ਬਫਲੋ ਹੈ, ਕਿੱਥੋਂ ਫੋਨ ਕਰ ਰਹੇ ਹੋ? ਮਾੜੀ ਜਿਹੀ ਆਵਾਜ਼ ਆਈ ਸੀ, ਚਲੀ ਗਈ, ਚਲੋ ਦੁਬਾਰਾ ਤੋਂ ਕਰ ਲਿਓ ਫੋਨ। ਸਾਡੇ ਨਾਲ ਮਨਜੀਤ ਜੁੜੇ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਜੀ, ਵੈਲਕਮ।
6: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ, 3 ਪੀਸ ਦੇ ਕਿਚਨ ਸੈੱਟ ਦੇ ਬੰਡਲ ਦੇ ਵਿੱਚ, ਸੋ ਤੁਸੀਂ ਪੁਰਾਣੇ ਅਪਲਾਇੰਸਿਸ ਕੱਢ ਕੇ ਨਵੇਂ ਪਾਉਣੇ ਨੇ ਜਾਂ ਫਿਰ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, $4,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਇਹ ਸੈੱਟ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣੀ ਬੇਸਮੈਂਟ ਨਵੀਂ ਬਣਾ ਰਹੇ ਨੇ, ਬੇਸਮੈਂਟ ਦੇ 4 ਦੇ 4 ਅਪਲਾਇੰਸਿਸ ਦਾ ਬੰਡਲ ਹੈ, ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,599 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,400 ਦੀ ਪ੍ਰਾਈਸ ਤੋਂ ਘਟਾ ਕੇ $1,599 ਚ ਤੁਸੀਂ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ $1,500 ਦੀ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਇੰਸ ਜੰਕਸ਼ਨ ਤੇ ਅਸੀਂ ਲੈ ਕੇ ਦੇ ਰਹੇ ਹਾਂ। ਕੋਈ ਵੀ ਡੀਲ ਤੁਸੀਂ ਅਪਲਾਇੰਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ, ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-950-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
3: So studio da apna phone number 905-673-3337-905-673 3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਐਂਡ ਤੁਹਾਡੀਆਂ ਕਾਲਸ ਲੈ ਰਹੇ ਹਾਂ ਅਤੇ ਤੁਸੀਂ ਜ਼ਰੂਰ ਆਪਣੇ ਆਪਣੇ ਓਪੀਨੀਅਨ ਸਾਡੇ ਤੱਕ ਪਹੁੰਚਦੇ ਕਰ ਰਹੇ ਹੋ ਥੈਂਕ ਯੂ ਸੋ ਮਚ ਫੋਰ ਦੈਟ 905-6737-3337 ਆਪਣਾ ਫੋਨ ਨੰਬਰ 101 ਹੈ ਅਤੇ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਇੱਕ ਮੈਂ ਤੁਹਾਨੂੰ ਉਸ ਦੇ ਨਾਲ ਨਾਲ ਮੈਸੇਜ ਜ਼ਰੂਰ ਦੇਵਾਂ ਹਰਸਿਮਰਨ ਸਿੰਘ ਹੁਣਾਂ ਦਾ
7: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾ
3: ਸੋਰੀ ਯਾਰ ਹਰਸਿਮਰਨ ਇੱਕ ਵਾਰ ਫਿਰ ਤੋਂ ਆਇਓ ਤੇ ਹਰਸਿਮਰਨ ਸਿੰਘ
7: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
8: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ
3: ਵੈਰੀ ਗੁੱਡ ਜੀ 7583 ਹੈਲੋ
9: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ
3: ਸਤਿ ਸ਼੍ਰੀ ਅਕਾਲ ਜੀ
9: ਮੈਂ ਜੀ ਪੁੱਛਣਾ ਸੀਗਾ ਕੋਈ ਦਿੱਲੀ ਤੋਂ ਲੁਧਿਆਣੇ ਤੱਕ ਟੈਕਸੀ ਵਾਲਾ ਦਾ ਕੋਈ ਨੰਬਰ ਨੰਬਰ ਤਾਂ ਕਿਸੇ ਕੋਲੇ ਹੋਵੇ ਤਾਂ ਦੇ ਦੇਵੇ ਜੀ ਮੈਂ ਜਾਣਾ ਉੱਥੋਂ
3: ਦਿੱਲੀ ਦਿੱਲੀ ਤੋਂ ਲੁਧਿਆਣੇ ਟੈਕਸੀ
9: ਹਾਂਜੀ
3: ਇੱਕ ਸੀਗੀ ਯਾਰ ਟੈਕਸੀ ਵਾਲੇ ਸਾਡੇ ਮਿੱਤਰ ਸੀਗੇ ਤੇ ਇੱਕ ਮਿੰਟ ਉਹਨਾਂ ਨੂੰ ਦਿੱਲੀ ਟੈਕਸੀ ਮੈਂ ਦੇਖਦਾ ਜਿਹੜਾ ਦਾ ਨੰਬਰ ਮੈਨੂੰ ਲੱਭਦਾ ਹੈ ਅੱਜ ਤੋਂ ਬਹੁਤ ਚਿਰ ਕਾਫੀ ਚਿਰ ਪਹਿਲਾਂ ਸਾਡੀ ਗੱਲ ਤੁਸੀਂ ਨਾ ਪ੍ਰੋਗਰਾਮ ਸੁਣੋ ਤੇ ਮੈਂ ਜਾਣਕਾਰੀ ਦੇਣਾ
9: ਅਗਰ ਨਾ ਕਿ ਐਨਆਰਆਈ ਟੈਕਸੀ ਤੇ ਹੁੰਦੀ ਸੀ ਉਹ ਕਹਿੰਦੇ ਬੰਦ ਕਰਤਾ ਕੰਮ ਹੈ
3: ਅੱਛਾ ਉਹੀ ਸੀ ਫਿਰ ਐਨਆਰਆਈ ਟੈਕਸੀ ਥੋੜੇ ਬੰਦ ਕਰਤਾ
9: ਹਾਂਜੀ ਕਹਿੰਦੇ ਬੰਦ ਕਰਤਾ ਮੈਂ ਕੱਲ ਕੀਤਾ ਸੀ ਫੋਨ
3: ਅੱਛਾ ਉਹੀ ਨੰਬਰ ਹੈ ਮੇਰੇ ਕੋਲ ਉਹਨਾਂ ਦਾ 416-839 ਤੇ 2193 ਬੰਦ ਹੋ ਗਿਆ ਅੱਛਾ ਇੱਕ ਮਿੰਟ ਹੋਲਡ ਕਰਿਓ ਬਾਈ ਜੀ ਹੋਲਡ ਕਰਿਓ ਜੀ ਆਪਣਾ 2223 ਹੈਲੋ
10: ਹਾਂਜੀ ਨਵੀ ਜੀ ਸਲਾਮ ਵਾਲੇਕਮ
3: ਵਾਲੇਕਮ ਸਲਾਮ
10: ਨਵੀ ਜੀ ਉਹ ਇੱਕੋ ਫਲਾਈਟ ਚ ਜਾ ਰਹੇ ਆ ਦੋਨੋਂ
3: ਓਕੇ ਤੁਸੀਂ ਵੀ ਇੱਕ ਸੈਕਿੰਡ ਹੋਲਡ ਕਰੋ ਬਾਈ ਜੀ ਜੇ ਜਿਨ੍ਹਾਂ ਨੂੰ ਟੈਕਸੀ ਚਾਹੀਦੀ ਹੈ ਤੁਸੀਂ ਸੁਣੋ ਪ੍ਰੋਗਰਾਮ ਨੂੰ ਤੇ ਦੇਖਦੇ ਹਾਂ ਜੀ ਕਿਸ ਦਾ ਆਉਂਦਾ ਫੋਨ ਠੀਕ ਹੈ ਸੋ ਥੈਂਕ ਯੂ ਸੋ ਜੇ ਕਿਸ ਨੂੰ ਪਤਾ ਹੈਗਾ ਦਿੱਲੀ ਟੂ ਟੋਰਾਂਟੋ ਆਪਣਾ ਸੋਰੀ ਦਿੱਲੀ ਟੂ ਲੁਧਿਆਣਾ ਕੋਈ ਜਿਹੜੀ ਟੈਕਸੀ ਲੈ ਕੇ ਜਾ ਸਕੇ ਤਾਂ ਮੈਨੂੰ ਕਾਲ ਕਰਿਓ ਸਟੂਡੀਓ
10: 905-6733-3337 ਦੂਸਰਾ ਅਗਰ ਉਹ ਬਿਜ਼ਨਸਮੈਨ ਵੀ ਆ ਜਾਂ ਇੱਕ ਜਗ੍ਹਾ ਕੰਮ ਤੇ ਜਾ ਰਹੇ ਆ ਤਾਂ ਉਹਨੂੰ ਇੱਕ ਫਲਾਈਟ ਜਾਂ ਉਹਨੂੰ ਇੱਕ ਦਿਨ ਪਹਿਲਾਂ ਭੇਜ ਦੇ ਜਾਂ ਬਾਅਦ ਚ ਚੱਲ
3: ਜਾਏ ਪਰ ਕਿਉਂ ਏਡੀ ਕਿਹੜੀ ਗੱਲ ਹੈ
10: ਨਹੀਂ ਉਹ ਫਿਰ ਦੇਖੋ ਨਾ ਦੋਸਤ ਤੇ 5 ਮਿੰਟ ਵੀ ਨੀ ਸਾਈਡ ਤੇ ਬਹਿੰਦੇ ਗੱਲ ਗੱਪ ਸ਼ੱਪ ਕਰਦੇ ਆ ਤੇ ਉਹ ਕਿਹੋ ਜਿਹਾ ਦੋਸਤ ਆ ਜਿਹੜਾ 7-8 ਘੰਟੇ ਦੀ ਫਲਾਈਟ ਚ ਬੈਠਾ ਇਕੱਲਾ ਹੀ
3: ਪਰ ਜੇ ਉਹਨੂੰ ਹੈਗਾ ਕਿ ਯਾਰ ਮੈਂ ਵਧੀਆ ਆਰਾਮ ਨਾਲ ਆਪਦਾ ਜਾਵਾਂ ਤੇ ਮੈਨੂੰ ਕੋਈ ਤੰਗ ਹੀ ਨਾ ਕਰੇ ਫਲਾਈਟ ਚ
10: ਨਵੀ ਜੀ ਇੱਕ ਦਿਨ ਪਹਿਲਾਂ ਚਲਾ ਜਾਏ
3: ਇੱਕ ਦਿਨ ਪਹਿਲਾਂ ਚਲ ਜਾਵੇ
10: ਇੱਕ ਦਿਨ ਪਹਿਲਾਂ ਚਲਾ ਜਾਏ ਕਿਉਂਕਿ ਦੂਸਰੇ ਬੰਦੇ ਨਾ ਉਹ ਜ਼ਿਆਦੀ ਆ ਕੇ ਉਹਨੂੰ ਪਤਾ ਵੀ ਆ ਕਿ ਮੇਰਾ ਦੋਸਤ ਅੱਗੇ ਬੈਠਾ ਤੇ ਮੈਂ ਉੱਥੇ ਨਹੀਂ ਜਾ ਸਕਦਾ
3: ਚਲੋ
10: ਤੇ ਅਗਰ ਉਹ ਏਦਾਂ ਵੀ ਕੋਈ ਗੱਲ ਨਹੀਂ ਹੁੰਦੀ ਅਗਰ ਉਹਦੇ ਕੋਲ ਪੈਸੇ ਆ ਉਹਨੂੰ ਹੋਰ ਦਵੇ ਕੁਦਰਤ ਲੇਕਿਨ ਉਹ ਫਿਰ ਯਾਰ ਉਹਦੇ ਕੋਲ ਨਾ ਬੈਠ ਜੇ ਨਾ ਆ ਗਿਆ ਅਕਾਨਮੀ ਚ
3: ਅੱਛਾ
10: ਇਕੱਠੇ ਜਾਣ ਉਸ ਚ ਤੇ ਜਾਂ ਫਿਰ ਕਵੇ ਠੀਕ ਹੈ ਯਾਰ ਤੂੰ ਜਿੰਨੇ ਦੀ ਤੇਰੀ ਟਿਕਟ ਆਉਂਦੀ ਉਤਲੇ ਪੈਸੇ ਮੈਂ ਦਿੰਦਾ ਤੂੰ ਇੱਧਰ ਹੀ ਆ ਜਾ
3: ਚਲੋ ਠੀਕ ਹੈ ਸਰ
10: ਮੇਰੇ ਹਿਸਾਬ ਚ ਤੇ ਇਹ ਚੀਜ਼ ਬਣਦੀ ਆ ਫਿਰ ਅਗਰ ਉਹ ਨਹੀਂ ਇੰਜ ਕਰਦਾ ਤੇ ਇਹਦਾ ਮਤਲਬ ਉਹ ਦੋਸਤ ਨਹੀਂ ਹੈਗਾ ਹਾਂ
3: ਹਾਂ
10: ਹਾਂ ਉਹ ਪਾਰਟਨਰਸ਼ਿਪ ਆ ਬਸ ਕਾਰੋਬਾਰੀ ਬੰਦੇ ਆ ਦੋਸਤੀ ਇੱਕ ਖਤਮ ਹੋ ਜਾਂਦੀ
3: ਦੋਸਤੀ ਖਤਮ ਹੋ ਜਾਂਦੀ ਚਲੋ ਸਰ ਥੈਂਕ ਯੂ ਬਹੁਤ ਸੋ ਮਚ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ 4791 ਹੈਲੋ
11: ਹੈਲੋ
3: ਜੀ
11: ਇੰਡੋ ਕੈਨੇਡੀਅਨ ਬਹੁਤ ਵਧੀਆ ਜਾ ਰਹੀ ਜਿਵੇਂ ਜਿਹੜੀ ਬੱਸ ਜਾਂਦੀ ਹੈ ਬੱਸ ਜਾਂਦੀ ਜਿਹੜੀ ਹੈ ਜੀ ਬਹੁਤ ਹੀ ਵਧੀਆ ਮਜ਼ੇਦਾਰ ਸਫ਼ਰ ਆ ਤੇ ਹਰ ਘੰਟੇ ਬਾਅਦ ਉੱਥੇ ਕੋਈ ਬੁਕਿੰਗ ਟਿਕਟ ਟੂਕਟ ਲੈਣੀ ਲੋੜ ਨਹੀਂ ਮੌਕੇ ਤੇ ਉੱਥੇ ਨਾਲ ਹੀ ਮਿਲ ਜ ਹਾਂ ਚਲੋ ਜੇ ਉਹ ਕਰ ਲਓ, ਵੈਸੇ ਕੋਈ ਟੈਕਸੀ ਵਾਲੇ ਹੈ ਨੇ ਜਿਹੜੇ ਆਪਣੇ ਜਲੰਧਰ ਤੋਂ ਕੰਮ ਕਰਦੇ ਆ ਬੰਦੇ, ਤੇ ਵਧੀਆ ਕੰਮ ਉਹਨਾਂ ਦਾ।
3: ਚਲੋ ਦੇਖ ਲਿਓ ਜੀ ਨੰਬਰ ਉਹਨਾਂ ਦਾ ਹੋਇਆ।
12: ਠੀਕ ਹੈ ਜੀ, ਮੈਂ ਸੈਂਡ ਕਰ।
3: ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਬਵਨ ਜੀ ਕੀ ਹਾਲ ਆ?
13: ਹਾਂਜੀ ਹਾਂਜੀ ਵਧੀਆ ਬਾਈ। ਇਹ ਭਾਜੀ ਜਿਹੜੇ ਗੱਲ ਕਰਕੇ ਗਏ ਉਹੀ ਮੈਂ ਦੱਸਦਾ ਪਿਆ ਸੀ। ਆਪ ਮੈਂ ਗਿਆ ਸੀ, ਬਹੁਤ ਵਧੀਆ ਇਹਨਾਂ ਦੀ ਸਰਵਿਸ ਇੰਡੋ ਕੈਨੇਡੀਅਨ।
3: ਤੁਸੀਂ ਕਿੱਥੇ ਗਏ ਸੀਗੇ?
13: ਮੈਂ ਦਿੱਲੀ ਤੋਂ ਬਾਈ ਆਪਣੇ ਚੰਡੀਗੜ੍ਹ ਗਿਆ ਸੀਗਾ।
3: ਦਿੱਲੀ ਟੂ ਚੰਡੀਗੜ੍ਹ? ਅੱਛਾ, ਤੁਸੀਂ ਨਾਲੇ ਤਾਂ ਗੁਜਰਾਤ ਦੇ ਰਹਿਣ ਵਾਲੇ ਹੋ।
13: ਆਪਾਂ ਬਾਈ ਸਾਰੇ ਪਾਸੇ, ਮੈਂ ਆਪਣੇ ਟੋਰਾਂਟੋ ਮੈਂ ਦਿੱਲੀ ਉਤਰਿਆ ਸੀਗਾ ਨਾ।
3: ਅੱਛਾ, ਕਿਆ ਬਾਤ ਹੈ, ਵੈਰੀ ਗੁੱਡ।
13: ਸਸੁਰਾਲ ਉੱਥੇ ਪੈਂਦਾ ਨਾ ਨਾਲੇ।
3: ਅੱਛਾ, ਤੇ ਕਿੱਥੇ ਪੈਂਦੇ ਨੇ?
13: ਉਹ ਹੁਸ਼ਿਆਰਪੁਰ ਬਾਈ।
3: ਅੱਛਾ, ਤੁਸੀਂ ਵਿਆਹ ਕਰਾਇਆ ਪੰਜਾਬੀ ਕੁੜੀ ਨਾਲ?
13: ਹਾਂਜੀ ਹਾਂਜੀ ਹਾਂਜੀ।
3: ਅੱਛਾ, ਕਿਆ ਬਾਤ ਹੈ ਬਵਨ ਯਾਰ, ਤੁਸੀਂ ਨੰਬਰ ਲੈ ਗਏ। ਦਿਲ ਲੈ ਗਈ ਕੁੜੀ ਪੰਜਾਬ ਦੀ, ਉਹ ਦਿਲ ਲੈ ਗਈ ਕੁੜੀ
13: ਕਰਦੀ ਹੈ ਫਿਰ ਗਾਣਾ।
3: ਮੈਨੂੰ ਲੱਗਦਾ ਹੁਣ ਜਸਵੀਰ ਜੱਸੀ ਜੀ ਨੂੰ ਕਹਿਣਾ ਪੈਣਾ ਵੀ ਗਾਣਾ ਥੋੜ੍ਹਾ ਜਿਹਾ ਫਿਰ ਤੁਹਾਡੇ ਤੇ ਗਾਉਣ, ਕਿਉਂਕਿ ਇੱਥੇ ਤਾਂ ਗੱਲ ਹੋਈ ਹੈ ਗੁਜਰਾਤ ਦੀ ਕੁੜੀ ਦੀ, ਤੇ ਜਾਂ ਆਪਾਂ ਕਰ ਦਿੰਦੇ ਹਾਂ ਤੁਹਾਡੀ ਵਾਈਫ ਵੱਲੋਂ ਵੀ, ਦਿਲ ਲੈ ਗਿਆ ਮੁੰਡਾ ਗੁਜਰਾਤ ਦਾ, ਦਿਲ ਲੈ ਗਿਆ ਮੁੰਡਾ ਹੈ।
13: ਹਾਂਜੀ ਹਾਂਜੀ, ਸਿਫਾਰਿਸ਼ ਲਾਓ ਫਿਰ ਬਾਈ ਕੋਲ।
3: ਚਲੋ ਤੁਹਾਡੇ ਲਈ ਲਾਉਂਦੇ ਹਾਂ ਗਾਣਾ, ਠੀਕ ਹੈ?
13: ਹਾਂਜੀ, ਤੇ ਉਹ ਨੰਬਰ ਮੇਰੇ ਕੋਲ ਸੀਗਾ ਬਾਈ, ਮੈਂ ਉਦੋਂ ਦਾ ਸੇਵ ਹੀ ਸੀਗਾ।
3: ਹਾਂ, ਹੁਣ ਹੈਗਾ
13: ਇੰਡੋ ਕੈਨੇਡੀਅਨ ਦਾ?
3: ਅੱਛਾ, ਇੰਡੋ ਕੈਨੇਡੀਅਨ ਦਾ, ਓਕੇ ਓਕੇ।
13: ਹਾਂਜੀ
3: ਠੀਕ ਹੈ, ਥੈਂਕ ਯੂ ਬਵਨ, ਬਹੁਤ ਸ਼ੁਕਰੀਆ।
13: ਹਾਂਜੀ ਮੈਂ ਬੋਲਾਂ ਬਾਈ?
3: ਬੋਲ ਦੋ ਸਰ, ਬੋਲ ਦੋ।
13: ਹਾਂਜੀ 931 719 3171
3: ਤੇ ਹੈ ਇੰਡੋ ਕੈਨੇਡੀਅਨ ਵਾਲਾ ਨੰਬਰ।
13: ਹਾਂਜੀ ਹਾਂਜੀ
3: ਠੀਕ ਹੈ ਬਵਨ, ਥੈਂਕ ਯੂ।
13: ਹਾਂਜੀ ਕੋਈ ਨਹੀਂ,
3: ਥੈਂਕ ਯੂ ਸਰ। ਸੁਣੋ ਬਵਨ ਲਈ ਗੀਤ, ਕਿ ਦਿਲ ਲੈ ਗਈ ਕੁੜੀ ਗੁਜਰਾਤ ਦੀ, ਉਹ ਦਿਲ ਲੈ ਗਈ ਕੁੜੀ।

ਵਾਹ ਵੇ ਵਾਹ ਕਿਆ ਬਾਤ ਹੈ ਜੱਸੀ ਸਾਹਿਬ, ਚੱਕਤੇ ਫੱਟੇ ਨਹੀਂ ਨਹੀਂ ਸਾ। ਸੋ 905-673-3337 ਆਪਣਾ ਫੋਨ ਨੰਬਰ ਹੈ, 905-673-3337 ਆਪਣਾ ਫੋਨ ਨੰਬਰ ਹੈ। ਐਂਡ ਇੱਕ ਮੈਂ ਤੁਹਾਨੂੰ ਫਿਰ ਤੋਂ ਜਾਣਕਾਰੀ ਦੇ ਦੇਵਾਂ ਕਿ ਤੁਸੀਂ ਅਗਰ ਕੋਈ ਵੀ ਕੰਮ ਕਰਵਾਉਣਾ ਨੋਟਰੀ ਦਾ, ਕੋਈ ਇੰਡੀਆ ਨੂੰ ਤੁਸੀਂ ਇੰਡੀਆ ਦੀ ਪਾਵਰ ਆਫ ਅਟਰਨੀ ਹੋ ਗਈ, ਮੈਂ ਨਾ ਤੁਹਾਨੂੰ ਇੱਕ ਨੰਬਰ ਦਿੰਦਾ ਰਮਨਦੀਪ ਜੱਜ ਹੋਣਾ ਦਾ, ਜੱਜ ਇਮੀਗ੍ਰੇਸ਼ਨ ਅਤੇ ਪੈਰਾਲੀਗਲ ਸੇਵਾਵਾਂ, ਨੋਟਰੀ ਸਰਵਿਸਿਜ, ਸਰਟੀਫਾਈਡ ਟਰੂ ਕਾਪੀ, ਤੁਹਾਨੂੰ ਪਾਵਰ ਆਫ ਅਟਰਨੀ ਦੀ ਐਟੈਸਟੇਸ਼ਨ ਜਾਂ ਐਫੀਡੇਵਿਟ ਚਾਹੀਦਾ, ਕੋਈ ਵੀ ਬੀ ਐਲ ਐਸ ਦੇ ਨਾਲ ਜੁੜਿਆ ਹੋਇਆ ਕੰਮ ਹੈ ਤਾਂ ਰਮਨਦੀਪ ਜੱਜ 6478085859 6478085859 ਰਮਨਦੀਪ ਦਾ ਇੱਕੋ ਇੱਕ ਫੋਨ ਨੰਬਰ ਹੈ। ਤੁਸੀਂ 24 ਘੰਟੇ 7 ਦਿਨ ਲੱਭਦੇ ਹੋ ਕਿ ਨਵੀਂ ਯਾਰ ਕੋਈ ਖਾਣਾ ਪੀਣਾ ਤਾਂ ਦੱਸੋ ਜਿਹੜਾ ਲੇਟ ਖੁੱਲ੍ਹਾ,

0: 416-500-1818. 416-500-1818. So studio आपला नंबर आहे 905-673-3337-905-673-3337 आपला फोन नंबर आहे. ते अच्छा आ की चल पे आ देखो पहला दिल लै गई कुड़ी गुजरात दी ते फिर आ गया कि जट दी पसंद जट ने व्याहुणी है हैं सीधे गुजरात तो जटा तक वाह भाई वाह चकते हुए फटे. सो प्रोग्राम पंजाबी लहरा तुसी सुन रहे हो. किचन तैयार करवानी है तो दिने थानू एक फिर नंबर. ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ. ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼ ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ. ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ. ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ. ਕਿਆ ਬਾਤ ਹੈ, ਕੁਆਲਿਟੀ ਮਿਲੇ ਬਜਟ ਦੇ ਵਿੱਚ.
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ. ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ. ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ. ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 and 10.
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ. ਤੁਹਾਨੂੰ ਅਸੀਂ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ ਫਿਊਨਰਲ ਦੀ ਪ੍ਰੀ ਪਲੈਨਿੰਗ ਬਾਰੇ. ਅੱਜ ਦਾ ਰੇਟ ਲੌਕ ਕਰੋ. ਫਿਊਨਰਲ ਸਾਰਿਆਂ ਦੇ ਹੋਣੇ ਆ, ਤੁਹਾਡੇ ਵੀ ਹੋਣੇ ਆ, ਸਾਡੇ ਵੀ ਹੋਣੇ ਆ, ਆਪਣੇ ਸਾਰਿਆਂ ਦੇ ਹੋਣੇ ਆ, ਇਹ 'ਚ ਕੋਈ ਦੋਰਾ ਹੀ ਨਹੀਂ. ਸੋ ਅੱਜ ਦਾ ਰੇਟ ਲੌਕ ਕਰੋ ਅਤੇ ਬ੍ਰੈਂਪਟਨ ਕ੍ਰੈਮਟੋਰੀਅਮ ਫਿਊਨਰਲ ਦੀ ਪ੍ਰੀ ਪਲੈਨਿੰਗ ਪ੍ਰੋਵਾਈਡ ਕਰਦੇ ਨੇ. ਨੰਬਰ ਹੈ 905-458-2222, 905-458-2222. ਯਾਦ ਰੱਖੋ. ਸੋ ਅਗਲਾ ਗਾਣਾ ਕਿਹੜਾ ਲਾਈਏ, ਮੈਨੂੰ ਕਿਹੜਾ ਕਾਲ ਕਰਕੇ ਦੱਸੋ ਅਤੇ ਫਿਰ ਮੈਂ ਤੁਹਾਡੇ ਲਈ ਗੀਤ ਲਾਉਣਾ ਅਤੇ ਫਿਰ ਖਬਰਾਂ ਵੀ ਲੈਣੀਆਂ ਨੇ. ਨੰਬਰ ਹੈ ਆਪਣਾ 905-673-3337. ਪਹਿਲੀ ਜਿਹੜੀ ਰਿਕੁਐਸਟ ਆਊਗੀ ਹੋਵੇ ਵਧੀਆ, ਹੋਵੇ ਐਸੀ ਜਿਹੜੀ ਮੈਂ ਲਾ ਦੇਵਾਂ ਅਤੇ ਫਿਰ ਤੁਹਾਡੇ ਲਈ ਲਾਉਣੇ ਆ. 905-673-3337 ਨੰਬਰ ਹੈ ਆਪਣਾ. ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਕੋਈ ਵੀ ਤੁਸੀਂ ਅਗਰ ਰਿਪੇਅਰ ਕਰਾਉਣੀ ਹੈ ਟਰੱਕ ਦੀ ਜਾਂ ਗੱਡੀਆਂ ਦੇ ਵੀ ਨਵੇਂ ਟਾਇਰ, ਇਹ ਮਿਲਟਨ 'ਚ ਖੁੱਲ੍ਹੇ ਆ ਸਟੀਲਸ ਐਂਡ ਜੇਮਸ ਨੂੰ ਪਾਰਕਵੇ ਦੇ ਕੋਰਨਰ 'ਤੇ 401 ਤੋਂ ਉੱਤੋਂ ਅਨੁਸਾਰ. ਨੰਬਰ ਨੋਟ ਕਰ ਲਓ ਇਹਨਾਂ ਦਾ 6472-34-6293. ਈਗਲ ਟਰੱਕ 6262. ਹਾਂਜੀ ਵੀਰੇ.
2: ਹਾਂਜੀ ਹਾਂਜੀ ਵੀਰੇ, ਮੈਂ ਨਾ ਇੱਕ ਰਿਕੁਐਸਟ ਕਰਨੀ ਆ ਤੁਹਾਨੂੰ
0: ਜੀ.
2: ਮੈਂ ਕਿਹਾ ਦੇਖੋ, ਚਲੋ ਤੁਸੀਂ ਬਹੁਤ ਵਧੀਆ ਇੰਪੋਰਟੈਂਟ ਰੋਲ ਅਦਾ ਕਰ ਰਹੇ ਹੋ ਹਨਾ ਆਪਣੀ ਕਮਿਊਨਿਟੀ ਦੇ ਵਿੱਚ, ਤੇ ਹੁਣ ਤੁਹਾਨੂੰ ਪਤਾ ਨਾ ਰੀਸੈਂਟਲੀ ਆ ਹੋਇਆ ਹੈਪਨ ਆਪਣਾ ਪੰਜਾਬੀ ਮੁੰਡਾ ਗੋਰੀ ਨੇ ਜਿਹੜੇ ਹੋਮਲੈਸ ਸ਼ੈਲਟਰ ਸੀਗਾ ਉਹਨੇ ਮਾਰ ਦਿੱਤਾ ਹਨਾ ਹੇਟ ਕ੍ਰਾਈਮ ਚ. ਤੇ ਮੈਂ ਕਿਹਾ ਤੁਸੀਂ ਇੱਕ ਵਾਰੀ ਅਨਾਊਂਸ ਕਰੋ ਵੀ ਆਪਣੀ ਕਮਿਊਨਿਟੀ ਨੂੰ ਦੁਬਾਰਾ ਇਕੱਠੇ ਹੋਣ ਦੀ ਲੋੜ ਹੈਗੀ ਆ, ਤੇ ਐਟਲੀਸਟ ਆਪਾਂ ਉਹਨੂੰ ਆਵਾਜ਼ ਨੂੰ ਚੱਕੀਏ ਵੀ ਇਹ ਹੇਟ ਕ੍ਰਾਈਮ ਹੈਗਾ ਰਾਈਟ. ਤੇ ਉਹ ਧੱਕਾ ਹੋ ਰਿਹਾ, ਉਹਨਾਂ ਲੇਡੀ ਨਾਲ ਵੀ ਧੱਕਾ ਹੋ ਰਿਹਾ, ਉਹਦੀ ਸਿਸਟਰ ਦਾ ਵੀ ਤੁਸੀਂ ਮੈਸੇਜ ਆਇਆ ਹੋਣਾ ਸਾਰੇ ਪਾਸੇ ਵਾਇਰਲ ਹੋ ਰਿਹਾ ਹਨਾ. ਤੇ ਤੁਸੀਂ ਇੱਕ ਚੀਜ਼ ਦੇਖੋ ਅਨਾਊਂਸ ਕਰਕੇ ਵੀ ਇਹਦੇ ਤੇ ਕੋਈ ਹੋ ਰਹੀ ਹੈ ਆਪਣੀ ਕਮਿਊਨਿਟੀ, ਕੋਈ ਸਰਗਰਮ ਹੋ ਰਹੀ ਹੈ ਜਾਂ ਆਪਾਂ ਨੂੰ ਲੋੜ ਹੈ ਇਸ ਟਾਈਮ, ਬਹੁਤ ਜ਼ਿਆਦਾ ਲੋੜ ਹੈ.
0: ਕੋਈ ਨਾ, ਜ਼ਰੂਰ ਕਰ ਲੂੰ, ਥੋੜ੍ਹੀ ਜਿਹੀ ਇਹਦੇ 'ਤੇ ਇਨਫੋਰਮੇਸ਼ਨ ਦੇਵਾਂਗੇ. ਠੀਕ ਹੈ,
2: ਹਾਂਜੀ
0: ਹਾਂਜੀ, ਓਕੇ. ਥੈਂਕ ਯੂ. 4791, ਹੈਲੋ.
3: ਹਾਂਜੀ ਸਰ, ਮੈਂ ਟੈਕਸੀ ਵਾਲੇ ਦੀ ਗੱਲ ਕਰ ਰਿਹਾ ਸੀ.
0: ਹਾਂਜੀ,
3: ਨੰਬਰ ਲਿਖ ਲਓ ਜੇ ਇਹਨਾਂ ਨੂੰ ਚਾਹੀਦਾ, ਗੱਲ ਕਰਕੇ ਦੇਖ
0: ਲੈ. ਦੱਸੋ ਜੀ, ਦੱਸੋ.
3: +91
0: ਹਾਂਜੀ
3: 819
0: ਹਾਂ ਹਾਂ
3: 808
0: ਹਾਂ ਹਾਂ
3: 0000.
0: ਕੀ ਬਾਤ ਹੈ, 00 ਨੰਬਰ ਹੀ ਬੜਾ ਖਤਰਨਾਕ ਹੈ ਇਹਨਾਂ ਕੋਲ. ਡਬਲ ਜ਼ੀਰੋ ਤਾਂ ਨੰਬਰ ਮਿਲਦਾ ਹੀ ਬਹੁਤ ਔਖਾ. ਜੇਮਸ ਬੌਂਡ ਬਣ ਗਏ. ਥੈਂਕ ਯੂ. ਜੇਮਸ ਬੌਂਡ ਸਮਝਿਓ. 1981 ਹਾਂਜੀ. ਵਧੀਆ ਵੇਖ ਕਿਦਾਂ
4: ਗਾਣਾ ਵੀਰੇ, ਉਹ ਲਾਓ ਜੀ ਨੇ ਮੇਰਾ ਦਿਲ ਉੱਟਿਆ ਗਾਣਾ ਕਹਿੰਦਾ ਝਾਂਜਰ ਪਾਏ ਆਪਣਾ ਗਿੱਪੀ ਗਰੇਵਾਲ
0: ਹਾਂਜੀ ਤੁਸੀਂ

ਕੋਈ ਗਿੱਪੀ ਦਾ ਹਥਿਆਰ ਤੁਸੀਂ ਦਵਾਇਆ ਸੀ? ਵੀ ਕੀ ਸੀ ਗਾਣੇ ਦੇ ਬੋਲ? ਵੀ ਤੱਕ ਕੇ ਤੇਰਾ ਹੁਸਨ ਗੋਰੀ ਏ ਸੀ ਚੱਕਣੋ ਹਥਿਆਰ ਕੁਛ ਏਦਾਂ? ਓਕੇ, ਤੁਸੀਂ ਗਾਣਾ ਕਹਿੰਦੇ ਹੋ ਝਾਂਜਰ ਬਾਏ ਗਿੱਪੀ? ਕਿਹੜਾ ਗਾਣਾ ਸੀਗਾ ਇਹ? ਸੁਣਦੇ ਆ, ਆ ਲਓ।

ਹੋਏਗਾ। ਦੇਖੋ ਹੈ ਗਿੱਪੀ ਤੇ ਦਿਲਜੀਤ ਹੁਣੇ ਇਕੱਠੇ ਤੇ ਇਸ ਫਿਲਮ ਤੋਂ ਬਾਅਦ ਬੜੀਆਂ ਜ਼ਿੰਦਗੀਆਂ ਬਦਲੀਆਂ ਹੈ। ਦਿਲਜੀਤ ਸਰਾਂ ਦੀ ਵੀ ਪੂਰੀ ਲਾਈਫ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਯੂ ਨੋ ਇੱਕ ਵੱਖਰੇ ਮੋੜ ਵੱਲ ਨੂੰ ਮੁੜੀ। ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨਾਲ ਦੀ ਨਾਲ ਗਿੱਲ ਫਾਰਮ ਡਿਕਸੀ ਐਂਡ ਕਿੰਗ ਦੇ ਉੱਤੇ ਗਿੱਲ ਫਾਰਮ ਤੁਸੀਂ ਲੁਕਿਆ ਗਿੱਲ ਫਾਰਮ 'ਤੇ ਤੁਸੀਂ ਪਹੁੰਚੋ ਅਤੇ ਗਿੱਲ ਫਾਰਮ ਅਤੇ ਫਰੈਸ਼ ਮੂਲੀ ਸਾਗ ਕੱਦੂ ਕਰੇਲੇ ਭਿੰਡੀਆਂ ਫਰੈਸ਼ ਦੇਸੀ ਆਂਡੇ ਸ਼ਹਿਦ ਆਦਿ ਮਿਲ ਰਿਹਾ ਅਤੇ ਡਿਕਸੀ ਕਿੰਗ ਨੰਬਰ ਵਨ ਫਾਰਮ ਗਿੱਲ ਫਾਰਮ 'ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਲਗਾਓ। ਕੈਲੇਡਨ ਮਿਤਸੂਬਿਸ਼ੀ ਮਿਤਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ 10 ਸਾਲ ਦੀ ਵਾਰੰਟੀ ਮਿਲ ਰਹੀ ਹੈ 10 ਈਅਰਸ। ਕੈਲੇਡਨ ਮਿਤਸੂਬਿਸ਼ੀ 6476782754 6476782754 ਕੈਲੇਡਨ ਮਿਤਸੂਬਿਸ਼ੀ।

0: locations in GTA. For more information, visit rajdhanisweets.ca.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸਡਿਵੈਲਪਮੈਂਟਸ.com paradisedevelopments.com।
2: ਵੈਰੀ ਗੁੱਡ। ਓਕੇ, ਤੁਹਾਨੂੰ ਨਾ ਕੋਈ ਵੀ ਨੰਬਰ ਚਾਹੀਦੇ ਹਨ, ਮੈਂ ਨੰਬਰ ਬਹੁਤ ਬੋਲਦਾ ਪ੍ਰੋਗਰਾਮ 'ਚ, ਤੇ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਉੱਤੇ ਮੈਸੇਜ ਕਰ ਦਿਓ। ਗਲੋਬਲ ਕੰਫਰਟ, ਬ੍ਰੈਂਡ ਨਿਊ ਨਵੀਂ ਫਰਨੈਸ ਲਗਵਾਉਣੀ ਹੈ, ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਕਾਲ ਕਰੋ। ਲੈਨਕਸ ਕੰਪਨੀ ਦੇ ਇਹ ਆਥੋਰਾਈਜ਼ ਡੀਲਰ ਨੇ ਤੇ ਨੰਬਰ ਹੈ 416-419-2112। ਲੈਨਕਸ ਵਾਲੇ ਤੁਹਾਨੂੰ ਬਹੁਤ ਬਹੁਤ ਬਹੁਤ ਕਮਾਲ ਦਾ ਰੀਬੇਟ ਦੇ ਰਹੇ ਨੇ, ਸੋ ਤੁਸੀਂ ਰੀਬੇਟ ਵੀ ਇੰਜੋਏ ਕਰੋ ਤੇ 350 ਡਾਲਰ ਤੋਂ ਲੈ ਕੇ ਤਕਰੀਬਨ 1500 ਡਾਲਰ ਤੱਕ ਤੁਹਾਨੂੰ ਵਾਪਸ ਮਿਲ ਸਕਦਾ। ਤੇ ਫਰਨੈਸ ਬ੍ਰੈਂਡ ਨਿਊ ਲਈ 416-419-2112 ਦੇ ਉੱਤੇ ਸੰਪਰਕ ਕਰੋ ਤੇ ਬਿਲਕੁਲ ਤੁਹਾਡੇ ਲਈ ਇਹਦੀ ਟੀਮ ਹਾਜ਼ਰ ਹੈ।
3: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
4: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। ਵੈਰੀ ਗੁੱਡ। ਤੇ ਇੱਕ ਵਾਰ ਫਿਰ ਸਕਾਈ ਹਾਲ ਐਕਸਪ੍ਰੈਸ ਨੂੰ ਯਾਦ ਰੱਖੋ। ਸਕਾਈ ਹਾਲ ਐਕਸਪ੍ਰੈਸ ਬੜੀ ਵਧੀਆ ਟਰੈਕਿੰਗ ਕੰਪਨੀ ਹੈ। ਇਹ ਨਾ ਕੁਝ ਕੁ ਏਜ਼ਡ ਡਰਾਈਵਰਾਂ ਨੂੰ ਹਾਇਰ ਕਰ ਰਿਹਾ। ਈਸਟ ਕੋਸਟ ਦੇ ਰਨ ਨੇ, US ਦੇ ਰਨ ਨੇ, ਬਿਜ਼ੀ ਕੰਮ ਹੈ, ਪੂਰਾ ਸਾਲ ਕੰਮ ਮਿਲੂਗਾ। ਐਨ ਮੈਂ ਕਹਿੰਦਾ, ਤੁਸੀਂ ਕਹੋਗੇ ਯਾਰ ਨਵੀਂ ਡਾਲਰ ਤੇ ਡਾਲਰ ਬਣ ਰਿਹਾ ਸਾਡੇ। ਡੈਡੀਕੇਟਡ ਕੰਮ ਹੈ, ਲੋਡਿਡ ਟ੍ਰੇਲਰ ਇਨ ਦਾ ਯਾਰਡ, 12 ਟ੍ਰਿਪਾਂ ਮਹੀਨੇ ਦੀਆਂ, ਹਰ 5 ਤਰੀਕ ਨੂੰ ਤੇ 20 ਤਰੀਕ ਨੂੰ ਡਾਇਰੈਕਟ ਪੈਸੇ ਤੁਹਾਡੇ ਅਕਾਊਂਟ 'ਚ ਡਿੱਗਣਗੇ ਆ ਕੇ। ਵਧੀਆ ਪੇ ਹੈ, 1 ਸਾਲ ਦਾ ਐਕਸਪੀਰੀਅੰਸ ਜ਼ਰੂਰ ਚਾਹੀਦਾ। ਨੰਬਰ ਹੈ 807-355-9992, 807-355-9992, 807-355-9992। ਸੋ ਖਬਰਾਂ ਵੀ ਰੈਡੀ ਨੇ, ਉਸ ਤੋਂ ਪਹਿਲਾਂ ਕੁਇਕਲੀ ਜਗਜੀਤ ਬਹੁਗਣ ਜੀ ਹਾਜ਼ਰ ਨੇ, ਆਟੋ, ਹੋਮ, ਕਮਰਸ਼ਲ ਇੰਸ਼ੋਰੈਂਸ ਦੇ ਵੱਡੇ ਤੋਂ ਵੱਡੇ ਡਿਸਕਾਊਂਟ, ਟੌਪ ਦੀ ਕਵਰੇਜ। ਜਗਜੀਤ ਜੀ ਵੈਲਕਮ।
5: ਸਤਿ ਸ਼੍ਰੀ ਅਕਾਲ ਨਵੀ ਜੀ ਤੇ ਜਿੰਨੇ ਵੀ ਸਰੋਤੇ ਪ੍ਰੋਗਰਾਮ ਸੁਣ ਰਹੇ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਵੀ ਜੀ, ਅੱਜ ਆਪਾਂ ਗੱਲਬਾਤ ਕਰਨੀ ਆ ਕਮਰਸ਼ੀਅਲ ਆਟੋ ਬਾਰੇ। ਸੋ ਨੋਰਮਲੀ ਕਿ ਜਿਹੜੀ ਪਾਲਿਸੀ ਤੁਹਾਨੂੰ ਕਮਰਸ਼ੀਅਲ ਚਾਹੀਦੀ ਕਿ ਪਰਸਨਲ ਚਾਹੀਦੀ ਆ, ਏਸੀ ਤੇ ਡਿਪੈਂਡ ਕਰਦਾ ਕਿ ਤੁਹਾਡਾ ਯੂਜ ਕੀ ਆ, ਨਾ ਕਿ ਏਸੀ ਤੇ ਡਿਪੈਂਡ ਕਰਦਾ ਵੀ ਓਨਰਸ਼ਿਪ ਕਿਹਦੇ ਨਾਮ ਤੇ ਆ। ਮਤਲਬ ਕੀ ਆ ਜੀ, ਸਮ ਟਾਈਮ ਤੁਸੀਂ ਗੱਡੀ ਆਪਣੀ ਕੰਪਨੀ ਦੇ ਨਾਮ ਤੇ ਲੈ ਲੈਂਦੇ ਜੀ, ਓਨਲੀ ਫੋਰ ਟੈਕਸ ਪਰਪਸਸ, ਪਰ ਤੁਸੀਂ ਕੰਮ ਤੋਂ ਆਉਣਾ, ਕੰਮ ਤੇ ਜਾਣ ਵਾਸਤੇ ਗੱਡੀ ਯੂਜ ਕਰਦੇ ਆ, ਉਹਦੇ ਵਾਸਤੇ ਆਪਾਂ ਨੂੰ ਕਮਰਸ਼ੀਅਲ ਪਾਲਿਸੀ ਦੀ ਲੋੜ ਨਹੀਂ ਹੁੰਦੀ। ਪਰ ਜਿਹੜੀ ਤੁਹਾਡੀ ਪਾਲਿਸੀ ਬਣਨੀ ਆ, ਉਹ ਤੁਹਾਡੀ ਕੰਪਨੀ ਦੇ ਨਾਮ ਤੇ ਬਣਨੀ ਆ। ਸੋ ਅਗਲਾ ਕੁਐਸਚਨ ਇਹ ਆ ਵੀ ਕਮਰਸ਼ੀਅਲ ਪਾਲਿਸੀ ਚਾਹੀਦੀ ਕਿਹਨੂੰ ਆ? ਸੋ ਜਿੰਨੇ ਵੀ ਕੰਟਰੈਕਟਰ ਨੇ, ਕੰਟਰੈਕਟਰ ਦਾ ਮੀਨਿੰਗ ਕੀ ਆ ਜੀ ਇੰਸ਼ੋਰੈਂਸ ਦੇ ਵਿੱਚ, ਜਿਹੜਾ ਕੋਈ ਵੀ ਪਰਸਨ ਜਾਂ ਕੋਈ, ਜੇ ਤੁਸੀਂ ਆਪਣੇ ਟੂਲਸ ਤੇ ਸਪਲਾਈ ਕੈਰੀਜ ਕਰਕੇ ਕਿਸੇ ਬਿਜ਼ਨਸ ਦੇ ਵਿੱਚ ਜਾਂ ਕਿਸੇ ਘਰ ਦੇ ਵਿੱਚ ਇੰਸਟਾਲੇਸ਼ਨ ਸਰਵਿਸਿਜ਼ ਜਾਂ ਰਿਪੇਅਰ ਸਰਵਿਸਿਜ਼ ਦਿੰਨੇ ਆ ਜਾਂ ਕਿਸੇ ਵੀ ਤਰੀਕੇ ਦੀ ਡਿਲੀਵਰੀ ਕਰਦੇ ਆ ਤੇ ਤੁਹਾਨੂੰ ਜਿਹੜੀ ਆ ਉਹ ਕਮਰਸ਼ੀਅਲ ਪਾਲਿਸੀ ਚਾਹੀਦੀ ਆ। ਐਂਡ ਨੋਰਮਲੀ ਕਲਾਇੰਟਸ ਨੂੰ ਇਹ ਲੱਗਦਾ ਵਾ ਵੀ ਸ਼ਾਇਦ ਕਮਰਸ਼ੀਅਲ ਪਾਲਿਸੀਆਂ ਮਹਿੰਗੀਆਂ ਹੁੰਦੀਆਂ ਨੇ, ਬਿਲਕੁਲ ਨਹੀਂ, ਰੇਟ ਬੜੇ ਕੰਪੈਰੇਟਿਵ ਹੁੰਦੇ ਆ। ਐਂਡ ਜਿਹੜੀ ਦੂਸਰੀ ਚੀਜ਼ ਦੀ ਮੈਂ ਪ੍ਰੋਬਲਮ ਇਹ ਦੇਖੀ ਆ ਜੀ, ਮੋਸਟਲੀ ਕਲਾਇੰਟਸ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜੇ ਤੁਹਾਡੇ ਟੂਲਸ ਨੇ ਜਾਂ ਜਿਹੜਾ ਤੁਸੀਂ ਮਹਿੰਗਾ ਕੋਈ ਏਸੀ ਆਪਣੀ ਗੱਡੀ ਦੇ ਵਿੱਚ ਰੱਖਿਆ ਹੋਇਆ ਜਾਂ ਫਰਨਸ ਰੱਖੀ ਹੋਈ ਆ, ਇਹ ਤੁਹਾਡੀ ਜਿਹੜੀ ਆ ਇਹ ਤੁਹਾਡੀ ਕਾਰ ਇੰਸ਼ੋਰੈਂਸ ਪਾਲਿਸੀ ਨੇ ਕਵਰ ਨਹੀਂ ਕਰਨੀ। ਜੇ ਕੱਲ ਨੂੰ ਤੁਹਾਡਾ ਟੂਲ ਚੋਰੀ ਹੋ ਗਿਆ, ਐਕਸੀਡੈਂਟ ਦੇ ਵਿੱਚ ਤੁਹਾਡੀ ਸਪਲਾਈ ਡੈਮੇਜ ਹੋ ਗਈਆਂ, ਉਹਦੇ ਵਾਸਤੇ ਤੁਹਾਨੂੰ ਸੈਪਰੇਟ ਪਾਲਿਸੀ ਲੈਣੀ ਪੈਂਦੀ ਹੈ CGL। ਐਂਡ ਉਹਦੇ ਵਿੱਚ ਹੀ ਤੁਹਾਡੇ ਟੂਲਸ ਇਨਕਲੂਡ ਹੁੰਦੇ ਨੇ ਜਾਂ ਤੁਹਾਡੀਆਂ ਸਪਲਾਈਜ਼ ਇਨਕਲੂਡ ਹੁੰਦੀਆਂ ਨੇ। ਐਂਡ ਨਵੀਂ ਦੀ ਬੈਸਟ ਚੀਜ਼ ਇਹ ਹੈ ਵੀ ਜਦੋਂ ਅਸੀਂ ਉਹਨਾਂ ਨੂੰ ਕੰਬਾਈਨ ਕਰ ਦਿੰਦੇ ਹਾਂ, ਕਈ ਵਾਰੀ ਕਲਾਇੰਟਸ ਕੱਲੀਆਂ ਪਾਲਿਸੀਆਂ ਦੇ ਜ਼ਿਆਦਾ ਪੈਸੇ ਪੇ ਕਰਦੇ ਹੁੰਦੇ ਆ, ਇੱਕ ਤਾਂ ਆਟੋ ਦਾ ਰੇਟ ਵਧੀਆ ਮਿਲ ਜਾਂਦਾ ਜੀ, ਪਲੱਸ ਤੁਹਾਨੂੰ CGL ਪਾਲਿਸੀ ਦਾ ਡਿਸਕਾਊਂਟ ਮਿਲ ਜਾਂਦਾ ਵਾ, ਤੇ ਤੁਹਾਨੂੰ ਜਿਹੜੀਆਂ ਆਲ ਐਂਡ ਆਲ ਜਿਹੜੀ ਆ ਬੈਟਰ ਡੀਲ ਮਿਲ ਜਾਂਦੀ ਆ। ਜੇ ਤੁਸੀਂ ਤੁਹਾਨੂੰ ਕੋਈ ਵੀ ਕੁਐਸਚਨ ਆ, ਤੁਹਾਨੂੰ ਕਲੈਰਿਟੀ ਨਹੀਂ ਹੈਗੀ, ਸਾਨੂੰ ਕਾਲ ਕਰ ਸਕਦੇ ਆ 647-2-93-14। ਇਸ ਤੋਂ ਬਗੈਰ ਜੇ ਕਿਸੇ ਵੀ ਤਰੀਕੇ ਦਾ ਤੁਸੀਂ ਬਿਜ਼ਨਸ ਓਨ ਕਰਦੇ ਆ ਜਾਂ ਬਿਲਡਿੰਗ ਓਨ ਕਰਦੇ ਆ ਤੇ ਤੁਹਾਨੂੰ ਕਵਰੇਜ ਤੁਸੀਂ ਕਦੀ ਪਾਲਿਸੀ ਰਿਵਿਊ ਨਹੀਂ ਕਰਾਈ, 10 ਸਾਲ ਬਿਜ਼ਨਸ ਚੱਲਦੇ ਨੂੰ ਹੋ ਗਿਆ ਜੀ, 10 ਸਾਲ ਪੁਰਾਣੀ ਪਾਲਿਸੀ ਚੱਲੀ ਜਾਂਦੀ ਆ, ਸਾਨੂੰ ਕਾਲ ਕਰ ਲਓ। ਮੇਰੇ ਆਫਿਸ ਦੇ ਵਿੱਚ 10 ਐਗਜ਼ਾਮਪਲ ਨੇ ਇਸ ਮਹੀਨੇ ਦੀਆਂ ਜਿੱਥੇ ਅਸੀਂ ਕਵਰੇਜ ਵੀ ਆਲਮੋਸਟ ਡਬਲ ਕਰ ਦਿੱਤੀਆਂ। ਐਂਡ ਪ੍ਰੀਮੀਅਮ ਤੁਹਾਨੂੰ ਬਲੀਵ ਨਹੀਂ ਕਰਨਾ ਜੀ, ਤੁਸੀਂ ਪ੍ਰੀਮੀਅਮ ਦੇ ਵਿੱਚ ਵੀ ਕਲਾਇੰਟ ਨੂੰ ਘੱਟ ਪੇ ਕਰਨਾ ਪੈ ਰਿਹਾ ਜੀ। ਤੋ ਕੋਈ ਵੀ ਕਮਰਸ਼ੀਅਲ ਪਾਲਿਸੀ ਦੀ ਰਿਨਿਊਅਲ ਆਈ ਹੋਈ ਹੈ ਤਾਂ ਵੀ ਸਾਨੂੰ ਕਾਲ ਕਰੋ। ਪੰਜਾਬੀ ਲਹਿਰਾਂ ਦੇ ਲਿਸਨਰ ਤਾਂ ਪਤਾ ਹੈ ਜੀ, ਪਰਸਨਲ ਕਾਰ ਦੇ ਵਿੱਚ ਤਾਂ ਪਿਛਲੇ 7-8 ਸਾਲ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਜੀ ਬੈਸਟ ਰੇਟ ਆ, ਬੈਸਟ ਸਰਵਿਸ ਆ, ਕਲੇਮ ਦੇ ਟਾਈਮ ਤੇ ਬੈਸਟ ਐਡਵਾਈਸ ਆ। ਸੋ ਗਿਵ ਅਸ ਅ ਕਾਲ 647-299-3314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314, 647-299-2314,

0: locations in GTA. For more information, visit rajdhanisweets.ca.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313।
2: ਸਤਿ ਸ਼੍ਰੀ ਅਕਾਲ ਜੀ, ਖਬਰਾਂ ਉਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਬੇਅਦਬੀ ਕਾਨੂੰਨ ਸੰਬੰਧੀ ਇੱਕ ਵਾਰ ਫੇਰ ਗੱਲ ਸਾਹਮਣੇ ਆਈ ਹੈ, ਕਿਉਂਕਿ ਇਸ ਸੰਬੰਧੀ ਜੋ ਮਿਆਦ ਸਮੇਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਸੀ, ਉਸ ਮੁਤਾਬਕ ਹੁਣ ਪੰਜਾਬ ਸਰਕਾਰ ਨੇ ਮਿਆਦ ਦੇ ਬਿਲਕੁਲ ਅਖੀਰਲੇ ਦਿਨ ਇੱਕ ਪੱਤਰ ਭੇਜਿਆ। ਪੰਜਾਬ ਸਰਕਾਰ ਵੱਲੋਂ ਭੇਜੇ ਗਏ ਪੱਤਰ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੇ ਮਾਮਲੇ ਵਿੱਚ ਸਹਿਮਤੀ ਨਹੀਂ ਬਣਦੀ, ਪੰਜਾਬ ਸਰਕਾਰ ਨੂੰ ਇਸ ਕਾਨੂੰਨ ਨੂੰ ਮੁਅੱਤਲ ਰੱਖਣ ਬਾਰੇ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ। ਦਰਅਸਲ ਸਰਕਾਰ ਵੱਲੋਂ ਇੱਕ ਪੱਤਰ ਭੇਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਸ ਕਾਨੂੰਨ ਦੇ ਮਸਲੇ ਉੱਤੇ ਚਰਚਾ ਕਰਨ ਲਈ ਇੱਕ 7 ਮੈਂਬਰੀ ਕਮੇਟੀ ਬਣਾਈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਤਾਜ਼ਾ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੜਜ ਦੇ ਧਿਆਨ ਵਿੱਚ ਲਿਆ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸਿੰਘ ਸਾਹਿਬ ਨੇ ਇਸ ਗੱਲ ਉੱਤੇ ਖੇਦ ਪ੍ਰਗਟਾਇਆ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਨਹੀਂ ਹੈ ਅਤੇ ਇੱਕ ਗੈਰ ਜ਼ਿੰਮੇਵਾਰਾਨਾ ਪਹੁੰਚ ਅਖਤਿਆਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਾਨੂੰਨ ਵਿੱਚ ਸਿੱਖ ਭਾਵਨਾਵਾਂ ਮੁਤਾਬਕ ਸੋਧ ਕਰਨ ਲਈ 2 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪਰ ਸਰਕਾਰ ਨੇ ਸਮਾਂ ਪੂਰਾ ਹੋਣ ਦੇ ਆਖਰੀ ਦਿਨ 30 ਸਤੰਬਰ ਨੂੰ ਕਮੇਟੀ ਸੰਬੰਧੀ ਸਿਰਫ ਜਾਣਕਾਰੀ ਹੀ ਭੇਜੀ ਹੈ, ਜਦਕਿ ਕਾਰਜ ਕੁਝ ਵੀ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਵੀ 29 ਜੂਨ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਕ ਜੋ 1 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਉਸ ਸੰਬੰਧੀ ਵੀ ਸਰਕਾਰ ਨੇ ਬਿਲਕੁਲ ਅਖੀਰਲੇ ਦਿਨ ਯਾਨੀ ਕਿ 29 ਜੁਲਾਈ ਨੂੰ ਆਪਣਾ ਜਵਾਬ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਭੇਜਿਆ ਸੀ, ਜੋ ਕਿ ਜਥੇਦਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 30 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਰਕਾਰ ਨਾਲ ਅਗਲੇਰੀ ਗੱਲਬਾਤ ਅਤੇ ਕਾਰਵਾਈ ਲਈ ਕਾਨੂੰਨੀ ਮਾਹਿਰਾਂ ਅਤੇ ਵਿਦਵਾਨਾਂ ਉੱਤੇ ਆਧਾਰਿਤ 1 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਜਦੋਂ ਤੱਕ ਇਸ ਮਾਮਲੇ ਵਿੱਚ ਆਪਸੀ ਸਹਿਮਤੀ ਨਹੀਂ ਬਣ ਜਾਂਦੀ, ਉਦੋਂ ਤੱਕ ਬੇਅਦਬੀ ਸੰਬੰਧੀ ਕਾਨੂੰਨ ਨੂੰ ਮੁਅੱਤਲ ਕਰਨ ਲਈ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ, ਜਿਸ ਬਾਰੇ ਜਥੇਦਾਰ ਵੀ ਪਹਿਲਾਂ ਸਰਕਾਰ ਨੂੰ ਕਹਿ ਚੁੱਕੇ ਨੇ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਮਾਹੌਲ ਕਾਫੀ ਭਖਿਆ ਹੋਇਆ ਅਤੇ ਚਰਚਾਵਾਂ ਦਾ ਦੌਰ ਚੱਲ ਰਿਹਾ ਹੈ। ਸਾਬਕਾ ਮੈਂਬਰ ਪਾਰਲੀਮੈਂਟ ਵਿਜੇ ਇੰਦਰ ਸਿੰਗਲਾ ਦੇ ਨਵੇਂ ਪੰਜਾਬ ਕਾਂਗਰਸ ਪ੍ਰਧਾਨ ਤੇ ਚਰਚੇ ਤੇਜ਼ ਹੋ ਗਏ। ਸੰਗਰੂਰ ਦੇ ਸਾਬਕਾ ਮੈਂਬਰ ਪਾਰਲੀਮੈਂਟ ਵਿਜੇ ਇੰਦਰ ਸਿੰਗਲਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਗ੍ਹਾ ਲੈਣ ਲਈ ਸਭ ਤੋਂ ਮੂਹਰੀ ਉਮੀਦਵਾਰ ਵਜੋਂ ਉਭਰ ਰਹੇ ਨੇ। ਵਿਜੇ ਇੰਦਰ ਸਿੰਗਲਾ ਦਾ ਨਾਂ ਹਰੇਕ ਚਰਚਾ ਵਿੱਚ ਸਭ ਤੋਂ ਮੂਹਰੇ ਹੈ ਅਤੇ ਪਾਰਟੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿੰਗਲਾ ਪਹਿਲਾਂ ਵੀ ਰਾਜਾ ਵੜਿੰਗ ਦੀ ਥਾਂ ਲੈਣ ਲਈ ਪਾਰਟੀ ਦੀ ਪਹਿਲੀ ਪਸੰਦ ਸਨ, ਪਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਕਾਰਨ ਇਸ ਫੈਸਲੇ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਕਾਂਗਰਸ ਪਾਰਟੀ ਦੇ ਸੂਤਰਾਂ ਦਾ ਦੱਸਣਾ ਹੈ ਕਿ ਪਾਰਟੀ ਵੱਲੋਂ ਕਿਸੇ ਹਿੰਦੂ ਭਾਈਚਾਰੇ ਦੇ ਆਗੂ ਨੂੰ ਸੂਬੇ ਦਾ ਮੁਖੀ ਬਣਾਉਣ ਨਾਲ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਕਈ ਜੱਟ ਸਿੱਖ ਆਗੂਆਂ ਨੂੰ ਸ਼ਾਂਤ ਕੀਤਾ ਜਾ ਸਕੇਗਾ। ਇੱਕ ਸੂਤਰ ਨੇ ਦੱਸਿਆ ਕਿ ਜੇਕਰ ਕਾਂਗਰਸ ਦਾ ਸੂਬਾ ਪ੍ਰਧਾਨ ਕੋਈ ਹਿੰਦੂ ਆਗੂ ਬਣਦਾ ਹੈ ਤਾਂ ਚੋਣਾਂ ਤੋਂ ਬਾਅਦ ਦੀ ਸਥਿਤੀ ਵਿੱਚ ਮੁੱਖ ਮੰਤਰੀ ਦਾ ਅਹੁਦਾ ਕਿਸੇ ਵੀ ਸਿੱਖ ਆਗੂ ਲਈ ਖੁੱਲ੍ਹਾ ਹੋਵੇਗਾ। ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਗੁਰਜੀਤ ਸਿੰਘ ਔਜਲਾ ਪੰਜਾਬ ਵਿੱਚ ਇਸ ਅਹੁਦੇ ਦੇ ਦਾਅਵੇਦਾਰ ਨੇ। ਇਹ ਸਾਰੇ ਮੌਜੂਦਾ ਲੋਕ ਸਭਾ ਮੈਂਬਰ ਨੇ, ਜਦਕਿ ਵਿਜੇ ਇੰਦਰ ਸਿੰਗਲਾ ਸਾਬਕਾ ਮੈਂਬਰ ਪਾਰਲੀਮੈਂਟ ਨੇ ਅਤੇ ਉਹ ਪੰਜਾਬ ਦੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ। ਇਸ ਵੇਲੇ ਚਰਚਾ ਇਹ ਵੀ ਚੱਲ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਵਿਜੇ ਇੰਦਰ ਸਿੰਗਲਾ ਦੇ ਨਾਮ ਬਾਰੇ ਐਲਾਨ ਹੁਣ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਇਹ ਵੀ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਪਾਰਟੀ ਪੰਜਾਬ ਦੇ ਹਾਲਾਤ ਨੂੰ ਲੈ ਕੇ ਕਾਫੀ ਸੋਚ ਸਮਝ ਕੇ ਫੈਸਲੇ ਲੈ ਰਹੀ ਹੈ। ਕਾਂਗਰਸ ਪਾਰਟੀ ਪੰਜਾਬ ਵਿੱਚ ਕੇਰਲਾ ਸੂਬੇ ਵਾਲੀ ਰਣਨੀਤੀ ਨੂੰ ਅਪਣਾ ਸਕਦੀ ਹੈ, ਜਿਸ ਵਿੱਚ ਸੂਬੇ ਦੀ ਵਾਗਡੋਰ ਸਥਾਨਕ ਆਗੂਆਂ ਦੇ ਹੱਥਾਂ ਵਿੱਚ ਦਿੱਤੀ ਜਾਵੇਗੀ ਅਤੇ ਲੋਕ ਸਭਾ ਦੇ ਮੈਂਬਰਾਂ ਨੂੰ ਪਿਛਲੇ ਪਾਸਿਓਂ ਮੁਹਿੰਮ ਦੀ ਅਗਵਾਈ ਕਰਨ ਲਈ ਕਿਹਾ ਜਾਵੇਗਾ। ਪੰਜਾਬ ਦੇ ਲੋਕ ਸਭਾ ਮੈਂਬਰ ਪਾਰਲੀਮੈਂਟਾਂ ਨੂੰ ਕੇਰਲਾ ਦੇ ਐਮਪੀਜ਼ ਵਾਂਗ ਵਿਧਾਨ ਸਭਾ ਚੋਣਾਂ ਲੜਨ ਲਈ ਵੀ ਨਹੀਂ ਕਿਹਾ ਜਾਵੇਗਾ, ਕਿਉਂਕਿ ਪਾਰਟੀ ਇੱਕ ਵੀ ਲੋਕ ਸਭਾ ਸੀਟ ਗੁਆਉਣ ਦਾ ਖਤਰਾ ਨਹੀਂ ਉਠਾ ਸਕਦੀ। ਇਸ ਦਰਮਿਆਨ ਇੱਕ ਅਹਿਮ ਘਟਨਾਕ੍ਰਮ ਇਹ ਵੀ ਹੋਇਆ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਨਵੀਂ ਕਮਾਨ ਦੇ ਐਲਾਨ ਤੋਂ ਐਨ ਪਹਿਲਾਂ ਮੌਜੂਦਾ ਸਮੇਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਹੀ ਆਪਣੇ ਆਪ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਐਕਸ ਅਕਾਊਂਟ ਉੱਤੇ ਖੁਦ ਹੀ ਆਪਣੇ ਆਪ ਨੂੰ ਫਾਰਮਰ ਰੈਜੀਡੈਂਟ ਯਾਨੀ ਕਿ ਸਾਬਕਾ ਪ੍ਰਧਾਨ ਲਿਖ ਦਿੱਤਾ। ਰਾਜਾ ਵੜਿੰਗ ਦੇ ਇਸ ਐਲਾਨ ਤੋਂ ਸਾਫ਼ ਹੈ ਕਿ ਕਾਂਗਰਸ ਹਾਈਕਮਾਂਡ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ। ਕਾਂਗਰਸ ਹਾਈਕਮਾਂਡ ਵੱਲੋਂ ਹੁਣ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਨਵਾਂ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਰਾਜਾ ਵੜਿੰਗ ਦੇ ਅਸਤੀਫੇ ਮਗਰੋਂ ਕਾਂਗਰਸੀ ਸਫ਼ਾ ਵਿੱਚ ਸਿਆਸੀ ਸਰਗਰਮੀ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋ ਤਾਣ ਨੂੰ ਬ੍ਰੇਕ ਲਾਉਣ ਲਈ ਆਖਿਰਕਾਰ ਹਾਈਕਮਾਂਡ ਨੇ ਆਪਣੇ ਪੁਰਾਣੇ ਫੈਸਲੇ ਨੂੰ ਬਦਲ ਦਿੱਤਾ। ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਜਨਤਕ ਤੌਰ ਤੇ ਰਾਜਾ ਵੜਿੰਗ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਹਾਈਕਮਾਂਡ ਨੇ ਇੱਕ ਵਾਰ ਤਾਂ ਕਿਸੇ ਵੀ ਧੜੇ ਦੇ ਦਬਾਅ ਹੇਠ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕੋਈ ਵੀ ਫੈਸਲਾ ਲੈਣਾ ਟਾਲ ਦਿੱਤਾ ਸੀ, ਪਰ ਹੁਣ ਆਖਿਰਕਾਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਿੱਚ ਤਬਦੀਲੀ ਹੋ ਰਹੀ ਹੈ। ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿੱਚ ਹੋਈ ਸਾਰੇ ਹਲਕਾ ਇੰਚਾਰਜਾਂ ਅਤੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਦੌਰਾਨ ਚੋਣ ਰਣਨੀਤੀ ਨੂੰ ਲੈ ਕੇ ਕਈ ਮਹੱਤਵਪੂਰਨ ਫੈਸਲੇ ਲਏ ਗਏ ਨੇ। ਮੀਟਿੰਗ ਵਿੱਚ ਉਲੀਕੇ ਗਏ ਪ੍ਰੋਗਰਾਮਾਂ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 6 ਅਕਤੂਬਰ ਨੂੰ ਅਟਾਰੀ ਤੋਂ ਘਰ ਘਰ ਪਹੁੰਚ ਕਰਕੇ ਚੋਣ ਐਲਾਨ ਪੱਤਰ ਬਾਰੇ ਆਮ ਲੋਕਾਂ ਦੀ ਰਾਏ ਲੈਣਗੇ। ਇਸ ਦੌਰਾਨ ਸਾਰੇ ਆਗੂ ਆਪੋ ਆਪਣੇ ਹਲਕੇ ਵਿੱਚ ਮੁਹਿੰਮ ਚਲਾਉਣਗੇ। ਇਸ ਨਾਲ ਹੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ 5 ਅਕਤੂਬਰ ਤੋਂ ਮਾਵਾਂ ਧੀਆਂ ਦੀ ਲਲਕਾਰ ਅਤੇ ਬੰਦ ਕਰੋ ਨਸ਼ੇ ਦਾ ਕਾਰੋਬਾਰ ਨਾਂ ਦੀ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਵੀ ਦੱਸਿਆ ਗਿਆ ਕਿ ਅਕਾਲੀ ਦਲ ਵੱਲੋਂ ਅਰਸ਼ਦੀਪ ਸਿੰਘ ਕਲੇਰ ਦੀ ਅਗਵਾਈ ਹੇਠ 11 ਮੈਂਬਰੀ ਵਕੀਲਾਂ ਦੀ ਕਮੇਟੀ ਵੀ ਬਣਾਈ ਗਈ ਹੈ। ਇਹ ਕਮੇਟੀ ਪਾਰਟੀ ਵਿਰੋਧੀ ਸਰਗਰਮੀਆਂ ਨੂੰ ਵਿਚਾਰੇਗੀ ਤੇ ਗਲਤ ਪ੍ਰਚਾਰ ਕਰਨ ਵਾਲਿਆਂ ਨੂੰ ਮਾਣਹਾਨੀ ਦੇ ਨੋਟਿਸ ਭੇਜਣ ਸਮੇਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ। ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਕਿਵੇਂ ਪਿਛਲੇ ਸਾਲਾਂ ਦੌਰਾਨ ਵੱਧਦੀ ਰਹੀ ਹੈ, ਇਸ ਸੰਬੰਧੀ ਕੁਝ ਤਾਜ਼ਾ ਅੰਕੜੇ ਆਏ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਪੰਜਾਬ ਅੰਦਰ ਪਿਛਲੇ 2.5 ਦਹਾਕਿਆਂ ਦੌਰਾਨ ਨਸ਼ਾ ਸਮਗਲਿੰਗ ਦੇ ਕਰੀਬ 2.5 ਲੱਖ ਕੇਸ ਦਰਜ ਹੋਏ ਨੇ। ਪਿਛਲੇ ਕੁਝ ਵਰਿਆਂ ਦੌਰਾਨ ਪੰਜਾਬ ਵਿਚ ਨਸ਼ੇ ਸੰਬੰਧੀ ਕੇਸਾਂ ਦੇ ਮਾਮਲੇ ਵਿਚ ਸਮੁੱਚੇ ਦੇਸ਼ ਵਿਚੋਂ ਦੂਜੇ ਜਾਂ ਤੀਜੇ ਸਥਾਨ ਦੇ ਮਾਮਲੇ ਦਰਜ ਹੋਏ ਨੇ। ਪੰਜਾਬ ਵਿਚ NDPS ਯਾਨੀ ਕਿ ਨਸ਼ੇ ਨਾਲ ਸੰਬੰਧਿਤ ਕੇਸਾਂ ਦਾ ਅੰਕੜਾ ਵੀ ਸਿਖਰਾਂ ਛੂੰਹਦਾ ਜਾ ਰਿਹਾ ਹੈ, ਪਰ ਓਵਰਡੋਜ਼ ਨਾਲ ਮੌਤਾਂ ਵਿਚ ਵੀ ਵੱਡੀ ਕਮੀ ਨਹੀਂ ਆਈ। ਹੁਣ ਜਦੋਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਨੇ ਤਾਂ ਹਰ ਸਿਆਸੀ ਧਿਰ ਨਸ਼ੇ ਦੇ ਇਸ ਮੁੱਦੇ ਨੂੰ ਉਛਾਲ ਰਹੀ ਹੈ। ਸੱਤਾਧਾਰੀ ਧਿਰ ਯੁੱਧ ਨਸ਼ਿਆਂ ਵਿਰੁੱਧ ਦੀ ਪ੍ਰਾਪਤੀ ਦਾ ਗੁਣਗਾਨ ਕਰ ਰਹੀ ਹੈ, ਜਦਕਿ ਵਿਰੋਧੀ ਧਿਰਾਂ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦਾ ਅੰਕੜਾ ਵਿਖਾ ਕੇ ਸਰਕਾਰ ਦੀ ਘੇਰਾਬੰਦੀ ਕਰ ਰਹੀਆਂ ਨੇ। ਅਜਿਹਾ ਚੌਥੀ ਵਾਰ ਹੋਵੇਗਾ ਜਦੋਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਿਆਂ ਦਾ ਮੁੱਦਾ ਭਾਰੂ ਰਹੇਗਾ। ਜਨਵਰੀ 2002 ਤੋਂ ਲੈ ਕੇ ਹੁਣ ਤੱਕ ਯਾਨੀ ਕਿ ਲਗਭਗ ਪਿਛਲੇ 25 ਸਾਲਾਂ ਵਿਚ ਸੂਬੇ ਅੰਦਰ ਨਸ਼ਾ ਰੋਕੂ ਐਕਟ ਤਹਿਤ ਕੁੱਲ 2,45,995 ਕੇਸ ਦਰਜ ਹੋ ਚੁੱਕੇ ਨੇ। ਮਨਿੰਦਰ ਸਿੰਘ ਦੀ ਪਹਿਲੀ ਸਰਕਾਰ 2002 ਤੋਂ 2007 ਦਰਮਿਆਨ ਲਗਭਗ 16,000 ਕੇਸ ਦਰਜ ਹੋਏ ਸੀ, ਜੋ ਪ੍ਰਤੀ ਦਿਨ ਔਸਤਨ 9 ਕੇਸ ਬਣਦੇ ਸਨ। ਉਸ ਤੋਂ ਮਗਰੋਂ ਅਕਾਲੀ ਭਾਜਪਾ ਗੱਠਜੋੜ ਸਰਕਾਰ 2007 ਤੋਂ 2012 ਦੌਰਾਨ ਇਹ ਅੰਕੜਾ ਵੱਧ ਕੇ ਰੋਜ਼ਾਨਾ ਦੇ 15 ਕੇਸ ਤੱਕ ਪਹੁੰਚਾ। ਇਸੇ ਗੱਠਜੋੜ ਦੀ ਦੂਜੀ ਸਰਕਾਰ 2012 ਤੋਂ 2017 ਦੌਰਾਨ ਇਹ ਅੰਕੜਾ ਦੁੱਗਣਾ ਹੋ ਗਿਆ, ਜਦੋਂ 50 ਸਾਲਾਂ ਵਿਚ 55,000 ਤੋਂ ਵਧੇਰੇ ਕੇਸ ਦਰਜ ਕੀਤੇ ਗਏ। ਕੈਪਟਨ ਅਮਰਿੰਦਰ ਸਿੰਘ ਦੀ ਦੂਜੀ ਸਰਕਾਰ 2017 ਤੋਂ 2022 ਦੌਰਾਨ 52,427 ਨਸ਼ਾ ਵਿਰੋਧੀ ਕੇਸ ਦਰਜ ਹੋਏ ਸਨ, ਜੋ ਪ੍ਰਤੀ ਦਿਨ ਐਵਰੇਜ 29 ਕੇਸ ਬਣਦੇ ਸਨ। ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ 94,828 ਕੇਸ ਨਸ਼ਾ ਵਿਰੋਧੀ ਤਹਿਤ ਦਰਜ ਕੀਤੇ ਨੇ ਅਤੇ ਇਸ ਵੇਲੇ ਪ੍ਰਤੀ ਦਿਨ ਔਸਤਨ 58 ਕੇਸ ਦਰਜ ਹੋ ਰਹੇ ਨੇ। ਹੁਣ ਚੋਣਾਂ ਤੋਂ ਪਹਿਲਾਂ ਇਹ ਮਸਲਾ ਵੱਡੇ ਪੱਧਰ ਉੱਤੇ ਗੂੰਜ ਰਿਹਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੁਬਈ ਤੋਂ ਤੇਲ ਅਵੀਵ ਜਾ ਰਹੇ ਫਲਾਈ ਦੁਬਈ ਦੇ ਜਹਾਜ਼ ਵਿਚ ਕੋ ਪਾਇਲਟ ਦੇ ਹਮਲੇ ਦੇ ਬਾਵਜੂਦ ਅਡਿੱਗ ਰਹਿ ਕੇ ਵੱਡਾ ਹਾਦਸਾ ਟਾਲਣ ਵਾਲੇ ਭਾਰਤੀ ਕੈਪਟਨ ਸੁਮਿਤ ਮਛਾਰ ਦੀ ਇਸ ਬਹਾਦਰੀ ਭਰੀ ਕਾਰਵਾਈ ਦੀ ਦੁਨੀਆ ਭਰ ਵਿਚ ਚਰਚਾ ਹੋ ਰਹੀ ਹੈ। ਦਰਅਸਲ ਇਸ ਫਲਾਈਟ ਦੌਰਾਨ ਅਚਾਨਕ ਉਸ ਉੱਪਰ ਹਮਲਾ ਕਰ ਦਿੱਤਾ ਗਿਆ ਸੀ, ਪਰ ਭਾਰਤੀ ਪਾਇਲਟ ਨੇ ਆਪਣਾ ਸੰਤੁਲਨ ਬਣਾਈ ਰੱਖਿਆ ਅਤੇ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਜਾਂ ਕਰੈਸ਼ ਹੋਣ ਤੋਂ ਬਚਾਇਆ। ਦੁਨੀਆ ਭਰ ਦੇ ਸਾਰੇ ਨਾਮਵਰ ਸਿਆਸੀ ਆਗੂਆਂ ਨੇ ਭਾਰਤੀ ਪਾਇਲਟ ਦੀ ਪ੍ਰਸ਼ੰਸਾ ਕੀਤੀ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹੋਈ ਭੰਨ ਤੋੜ ਤੇ ਅੱਗ ਲਾਉਣ ਦੇ ਮਾਮਲੇ ਵਿਚ ਪੁਲਿਸ ਵੱਲੋਂ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ 5 ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿਚ LPU ਦਾ BTEC ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦਾ ਵਿਦਿਆਰਥੀ ਵੀ ਸ਼ਾਮਲ ਹੈ। ਪੁਲਿਸ ਨੇ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦੇ ਰਿਮਾਂਡ ਉੱਤੇ ਲੈ ਲਿਆ ਗਿਆ। ਇਸ ਦਰਮਿਆਨ ਪਟਿਆਲੇ ਦੀ ਚਿਤਕਾਰਾ ਯੂਨੀਵਰਸਿਟੀ ਵਿਚ ਅਫਵਾਹ ਤੋਂ ਬਾਅਦ ਹੋਈ ਹਿੰਸਾ ਦੇ ਮਾਮਲੇ ਵਿਚ ਹਾਲੇ ਤੱਕ ਸ਼ੱਕੀ ਵਿਅਕਤੀਆਂ ਦੀ ਪਛਾਣ ਨਹੀਂ ਕੀਤੀ ਜਾ ਸਕੀ। ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਤੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਦੂਜੀ ਕਿਸ਼ਤ ਤਹਿਤ ਸੂਬੇ ਦੀਆਂ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ ਵਿਚ 3,000 ਤੇ 4,500 ਰੁਪਏ ਦੀ ਰਕਮ ਭੇਜ ਦਿੱਤੀ ਹੈ। ਪੰਜਾਬ ਵਿਚ ਸਾਈਬਰ ਠੱਗੀ ਦਾ ਇੱਕ ਹੋਰ ਵੱਡਾ ਮਾਮਲਾ ਵਾਪਰਿਆ, ਜਿੱਥੇ ਫਰੀਦਕੋਟ ਵਿਖੇ ਇੱਕ ਨੌਜਵਾਨ ਨੂੰ ਚਲਾਣ ਦੇ ਲਿੰਕ ਉੱਤੇ ਕਲਿੱਕ ਕਰਨਾ ਮਹਿੰਗਾ ਪਿਆ, ਕਿਉਂਕਿ ਇਸ ਫਰਜ਼ੀ ਚਲਾਣ ਦੇ ਲਿੰਕ ਉੱਤੇ ਕਲਿੱਕ ਕਰਨ ਤੋਂ ਬਾਅਦ ਉਸਦੇ ਖਾਤੇ ਵਿੱਚੋਂ ਕ੍ਰੈਡਿਟ ਕਾਰਡ ਜ਼ਰੀਏ 1,23,000 ਰੁਪਏ ਕੱਟ ਲਏ ਗਏ। ਸਰਕਾਰ ਅਤੇ ਸੰਬੰਧਿਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦੇ ਸ਼ੱਕੀ ਲਿੰਕ ਉੱਤੇ ਕਲਿੱਕ ਨਾ ਕੀਤਾ ਜਾਵੇ। ਪੰਜਾਬ ਦੀ ਸਨਅਤੀ ਰਾਜਧਾਨੀ ਇੰਡਸਟਰੀਅਲ ਹੱਬ ਲੁਧਿਆਣਾ ਦੇ ਘਰਾਂ ਹੇਠਾਂ ਚੱਲ ਰਹੇ 50,000 ਤੋਂ ਵੱਧ ਛੋਟੇ ਤੇ ਦਰਮਿਆਨੇ ਕਾਰਖਾਨਿਆਂ ਦੇ ਭਵਿੱਖ ਉੱਤੇ ਸੰਕਟ ਦੇ ਬੱਦਲ ਮੰਡਰਾ ਰਹੇ ਨੇ, ਕਿਉਂਕਿ 30 ਸਤੰਬਰ ਨੂੰ ਮਿਕਸਡ ਲੈਂਡ ਯੂਜ ਦੀ ਮਿਆਦ ਖਤਮ ਹੋ ਗਈ ਹੈ। ਅੱਗੇ ਸਰਕਾਰ ਨੇ ਕੋਈ ਹੁਕਮ ਜਾਰੀ ਨਹੀਂ ਕੀਤਾ, ਜਿਸ ਕਾਰਨ ਇਹ ਛੋਟੇ ਕਾਰੋਬਾਰੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਮੁੰਬਈ ਵਿੱਚ ਚੋਣ ਪ੍ਰਕਿਰਿਆ ਤੇ ਵੋਟਰ ਸੂਚੀ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਅੰਦੋਲਨ ਤੇਜ਼ ਕਰਨ ਦਾ ਐਲਾਨ ਕੀਤਾ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਤੱਕ ਅਹੁਦੇ ਤੋਂ ਨਹੀਂ ਹਟਦੇ ਉਹਨਾਂ ਦਾ ਅੰਦੋਲਨ ਜਾਰੀ ਰਹੇਗਾ, ਤੇ ਕਾਕਰੋਚ ਜਨਤਾ ਪਾਰਟੀ ਵੱਲੋਂ ਇਸੇ ਤਹਿਤ ਜੇਲ੍ਹ ਭਰੋ ਅੰਦੋਲਨ ਦਾ ਐਲਾਨ ਵੀ ਕੀਤਾ ਗਿਆ। ਕੇਂਦਰ ਸਰਕਾਰ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ ਖੰਡ ਦੀ ਲੋੜੀਂਦੀ ਸਪਲਾਈ ਅਤੇ ਢੁਕਵੀਂ ਕੀਮਤ ਯਕੀਨੀ ਬਣਾਉਣ ਲਈ ਡੀਲਰ ਦੇ ਕੋਲ ਖੰਡ ਰੱਖਣ ਦੀ ਹੱਦ ਘਟਾ ਕੇ 1,000 ਕੁਇੰਟਲ ਕਰ ਦਿੱਤੀ ਹੈ, ਜੋ ਕਿ 15 ਅਕਤੂਬਰ ਤੋਂ 30 ਨਵੰਬਰ ਤੱਕ ਲਾਗੂ ਰਹੇਗੀ ਤੇ ਡੀਲਰ ਵੱਧ ਤੋਂ ਵੱਧ 15 ਦਿਨ ਦਾ ਸਟਾਕ ਹੀ ਰੱਖ ਸਕਣਗੇ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਯਾਨੀ ਕਿ SIR ਦੇ ਕੰਮ ਦੀ ਤਾਜ਼ਾ ਜਾਣਕਾਰੀ ਇਹ ਆਈ ਹੈ ਕਿ ਪੰਜਾਬ ਦੇ 55 ਹਲਕਿਆਂ ਵਿੱਚ SIR ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਤੇ ਬਾਕੀ ਵੋਟਰਾਂ ਦੇ ਦਸਤਾਵੇਜ਼ BLO ਘਰ ਘਰ ਜਾ ਕੇ ਇਕੱਠੇ ਕਰਨਗੇ। ਇਸ ਵਾਰ ਮੌਨਸੂਨ ਕਮਜ਼ੋਰ ਰਿਹਾ ਹੈ ਤੇ ਮੌਸਮ ਵਿਭਾਗ ਨੇ ਹੁਣੇ ਦੱਸਿਆ ਕਿ ਦੇਸ਼ ਦੇ 38% ਹਿੱਸਿਆਂ ਵਿੱਚ ਸੋਕੇ ਦਾ ਖਤਰਾ ਬਣ ਗਿਆ ਹੈ। ਜਾਪਾਨ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਨੂੰ ਪੀਲਿੰਗ ਦੇ ਵਿੱਚ ਇਤਿਹਾਸਿਕ ਸਿਲਵਰ ਮੈਡਲ ਮਿਲਿਆ ਅਤੇ ਇਸੇ ਤਰ੍ਹਾਂ ਲੰਘੇ ਕੱਲ 2 ਚਾਂਦੀ ਸਮੇਤ ਭਾਰਤ ਨੇ ਕੁੱਲ 4 ਮੈਡਲ ਜਿੱਤੇ ਨੇ। 64 ਮੈਡਲਾਂ ਦੇ ਨਾਲ ਭਾਰਤ ਏਸ਼ੀਅਨ ਖੇਡਾਂ ਦੀ ਸੂਚੀ ਵਿੱਚ ਇਸ ਵੇਲੇ 8ਵੇਂ ਸਥਾਨ ਉੱਤੇ ਚੱਲ ਰਿਹਾ ਹੈ। 2 ਸੋਨੇ ਦੇ ਮੈਡਲ ਵੀ ਭਾਰਤ ਨੇ ਜਿੱਤੇ ਹੋਏ ਨੇ। ਹਾਕੀ ਵਿੱਚ ਪਾਕਿਸਤਾਨ ਨੂੰ ਹਰਾ ਕੇ ਭਾਰਤ

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 and 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 and 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ, ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ, ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਨ, ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
4: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ, ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ, ਕਾਲ ਕਰੋ 4373150701।
5: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 4164475581 ਜਾਂ 4376045093। All State Insurance, tuhadi suraksha, tuhadi bachat।
6: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
7: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
6: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477066640
7: 6047646640।
8: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000 ਡ੍ਰੀਮ ਹੋਮ ਅਪਲਾਈਂਸਿਸ, 9058053000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 9058053000 2915 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ।
9: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: लेडी सूट लहंगे गरारे शरारे
9: कुर्ते पजामे शेरवानिया कोट पैंट ब्लेजर अते किड्स फैशन
5: विंटेज ते सफारी लगेज सेट्स दी वड्डी कलेक्शन थीम वेडिंग ले टॉप टेलर टीम भी अवेलेबल फैशन आईक्यू फैशन आईक्यू हुणे कॉल करो 9054532225 या गूगल ते सर्च करो फैशन आईक्यू स्पेशल गिफ्ट ले रेडियो उड़ान दा रेफरेंस देना ना भूलियो
10: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਨਿਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਕਾਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311 905-965-3311
11: ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਂ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਂ ਏਅਰਪੋਰਟ ਰੋਡ ਐਂਡ ਮੇਫੀਲ ਰੋਡ ਦੇ ਕਾਰਨਰ ਤੇ ਐਟ 6141 ਮੇਫੀਲ ਰੋਡ ਯੂਨਿਟ 42 ਏ ਬ੍ਰਾਂਪਟਨ ਕਾਲ 9059288557 ਅਨਾਜ ਮਾਰਟ
12: ਫਸਟ ਮੋਕੇ ਸੈਕਿੰਡ ਮੋਕੇ ਜਾਂ ਫਿਰ ਹੋਵੇ ਲੋਨ ਸੋਚੋ ਨਾ ਬਸ ਬਿਲਕੁਲ ਵੀ ਹੁਣੇ ਮਿਲਾ ਫੋਨ
13: ਰਸ਼ਮੀਤ ਕੌਰ ਐਟ 6475394499
12: ਅਕਾਲ ਅਕਾਲ ਅਕਾਲ ਮੋਕੇ ਜੇ
14: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੋਰਾ ਨੂੰ 4378700001 4378700001
15: ਹੋਵੇਗੀ ਮੁੱਦਿਆਂ ਤੇ ਗੱਲਬਾਤ ਰੱਖਾਂਗੇ ਤੁਹਾਨੂੰ ਅਪਡੇਟ
16: ਹਾਸੇ ਠੱਠੇ ਨਾਲ ਤੁਹਾਡਾ ਦਿਲ ਲਾਊਗਾ ਸੰਧੂਆ ਦਾ ਮੁੰਡਾ ਬੜਾ ਗ੍ਰੇਟ
17: ਸੱਚ ਕਹੇ ਜੇ ਹੁੰਦਾ
18: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
19: ਮਿੱਟੀ ਚੁਗਦੀ ਫਸਲ ਸੱਚ ਹੈ
18: ਖੁਰੋ ਦੀ ਪਾਣੀ ਸੱਚ ਹੈ

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਸਾਥ ਹਮੇਸ਼ਾ ਦੀ ਤਰ੍ਹਾਂ ਦੇ ਰਹੇ ਨੇ

0: ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦੇ ਘੜੀ ਦੇ ਮੁਤਾਬਿਕ 9:10 ਹੋ ਚੁੱਕੇ, ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸੋ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਾਤ, ਬਹੁਤ ਸਾਰੇ ਸੁਨੇਹੇ, ਬਹੁਤ ਸਾਰਾ ਮਿਊਜ਼ਿਕ ਤੁਹਾਡੇ ਵਾਸਤੇ ਲੈ ਕੇ ਆਇਆ ਔਰ ਬਹੁਤ ਸਾਰੇ ਸੁਨੇਹੇ ਅੱਜ ਲੈ ਕੇ ਆਏ ਹਾਂ। ਸੋ ਸਟੇ ਟਿਊਨਡ 10 ਵਜੇ ਤੱਕ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਜੁੜੇ ਰਹਿਣ ਦੇ ਲਈ। ਸਟੂਡੀਓ ਦੇ ਨੰਬਰ ਸੇਮ ਰਹਿਣ ਵਾਲੇ ਨੇ 905-673-3337, 905-673-3337 'ਤੇ। ਕੱਲ੍ਹ ਨਾ ਗੱਲਬਾਤ ਕੀਤੀ ਕਿ ਕਿਵੇਂ ਅਸੀਂ ਕਿਸੇ ਨੂੰ ਜੱਜ ਕਰਦੇ ਹਾਂ। ਗੈਰੀ ਮੇਰੇ ਨਾਲ ਸਟੂਡੀਓ 'ਚ ਅਵੇਲੇਬਲ ਨੇ। ਗੈਰੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਠੀਕ ਹੋ?
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਅਤੇ AM 530 ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਆ ਕਿ ਸਾਰੇ ਸਰੋਤੇ ਆਪਣੇ ਇਸ ਖੂਬਸੂਰਤ ਸ਼ਾਮ ਦਾ ਆਨੰਦ ਮਾਣ ਰਹੇ ਹੋਣਗੇ।
0: ਜਿੱਦਾਂ ਕੱਲ੍ਹ ਤੁਸੀਂ ਗੱਲ ਕੀਤੀ ਕਿ ਜਿੱਦਾਂ ਹੀ ਅਸੀਂ ਸਾਹਮਣੇ ਵੱਲ ਨੂੰ ਵੇਖਦੇ ਨਾ, ਅਸੀਂ ਇੱਕ ਮਨੋਬਿਰਤੀ ਬਣੀ ਹੁੰਦੀ ਆ ਕਿ ਇਹ ਇੱਦਾਂ ਦਾ ਹੀ ਹੋਣਾ, ਹਮੇਸ਼ਾ ਸਾਨੂੰ ਇੱਦਾਂ ਲੱਗਦਾ ਰਹਿੰਦਾ। ਸੋ ਇੱਕ ਜਿਹੜੀ ਮਨੋਬਿਰਤੀ ਹੈ ਨਾ, ਜਿਹਨੂੰ ਕਹਿੰਦੇ ਜੱਜ ਕਰਨਾ, ਵਹਿਮ ਪੈ ਜਾਣਾ, ਸੋ ਉਸੇ ਕੰਸੈਪਟ ਦੀ ਅੱਜ ਗੱਲ ਕਰ ਰਹੇ ਹਾਂ। ਇੱਕ ਛੋਟੀ ਜਿਹੀ ਕਹਾਣੀ ਆ, ਜ਼ਿਆਦਾ ਸਮਾਂ ਨਹੀਂ ਲਵਾਂਗੇ। ਨਿਹੰਗ ਸਿੰਘ ਪਿੰਡ ਪੈਲੀ ਦਾ ਠੇਕਾ ਵੱਧ ਗਿਆ, ਤਾਂ ਅੰਮ੍ਰਿਤਸਰ ਆ ਗਿਆ, ਰਿਕਸ਼ਾ ਚਲਾਉਣਾ ਸ਼ੁਰੂ ਕਰਤਾ। ਕਈਆਂ ਨੇ ਆਖਣਾ ਕਿ ਜਹਾਜਗੜ੍ਹ ਵੱਲ ਦੀ ਸਵਾਰੀ ਨਾ ਲਿਓ, ਉਜਾੜ ਜੀ ਜਗ੍ਹਾ ਵੇਖ ਕੇ ਨਾ ਲੁੱਟ ਵੀ ਲੈਂਦੇ ਆ ਅਤੇ ਸੱਟ ਫੇਟ ਵੀ ਲਾ ਜਾਂਦੇ ਆ। ਅਤੇ ਜੇ ਕੋਈ ਨਿਹੰਗ ਬਾਣੇ ਦੇ ਵਿੱਚ ਵਿਖੇ ਨਾ, ਫਿਰ ਤਾਂ ਅਸਲੋਂ ਨਹੀਂ ਜਾਣਾ। ਉਹ ਤਾਂ ਕਹਿੰਦੇ ਕਿਸੇ ਸੁੰਨਸਾਨ ਜਗ੍ਹਾ 'ਤੇ ਜਾ ਕੇ ਵੱਢ ਟੋਕੀ ਦਿੰਦੇ ਆ, ਮਾਰ ਕੇ ਮੁਕਾ ਦਿੰਦੇ ਆ, ਜਿਉਂਦਾ ਹੀ ਨਹੀਂ ਛੱਡਦੇ। ਅਤੇ ਉਸ ਦਿਨ ਸਾਰੀ ਦਿਹਾੜੀ ਮੀਂਹ ਵਰਦਾ ਰਿਹਾ ਅਤੇ ਉੱਤੋਂ ਮੇਰੇ ਰਕਸ਼ੇ ਦੀ ਨਾ ਛਤਰੀ ਵੀ ਖਰਾਬ ਸੀ, ਕੋਈ ਸਵਾਰੀ ਵੀ ਨਾ ਚੜ੍ਹੀ। ਆਥਣੇ ਜੇ ਖਾਲੀ ਰਿਕਸ਼ਾ ਬਿਰੰਗ ਲਫਾਫੇ ਦੇ ਵਾਂਗ 100 ਫੁੱਟੀ ਰੋਡ 'ਤੇ ਪਾਲਿਆ। ਉਹਨਾਂ ਦਿਨਾਂ ਦੇ ਜਿਹੜੇ ਮਾਹੌਲ ਸੀ ਨਾ, ਉਹ ਬੜੇ ਡਰਾਵਣੇ ਸੀ। ਸੜਕ 'ਤੇ ਨਾ ਕੋਈ ਬੰਦਾ, ਨਾ ਕੋਈ ਪਰਿੰਦਾ ਪੈਡਲ ਮਾਰਦਾ ਅੱਗੇ ਫਰਲਾਂਘ ਕੋ ਅੱਗੇ ਗਿਆ ਸੀ। 2 ਬਰਛਿਆਂ ਵਾਲੇ ਨਿਹੰਗ ਪਤਾ ਨਹੀਂ ਕਿੱਧਰੋਂ ਆ ਨਿਕਲੇ ਅਤੇ ਛੇਤੀ ਨਾਲ ਆ ਕੇ ਨਾ ਸੀਟ 'ਤੇ ਬਹਿ ਗਏ ਅਤੇ ਆਖਣ ਲੱਗੇ ਕਿ GT ਰੋਡ 'ਤੇ ਲਾ ਦੀ, ਖਾਲਸਾ ਜੀ ਅੱਜ ਚੜ੍ਹਾਈ 'ਤੇ ਨੇ। ਥੋੜ੍ਹੀ ਬਹੁਤੀ ਮੈਂ ਨਾ ਨੁੱਕਰ ਕੀਤੀ, ਬਹਾਨਾ ਲਾਇਆ ਕਿ ਖਾਲਸਾ ਜੀ ਬੁਖਾਰ ਚੜਿਆ ਮੈਨੂੰ, ਅਤੇ ਆਖਣ ਲੱਗੇ ਕਿ ਰਈਏ ਨੂੰ ਜਾਂਦੀ ਆਖਰੀ ਬੱਸ ਫੜਨੀ ਆ, ਪੈਡਲ ਤਾਂ ਮਾਰਨੇ ਪੈਣੇ ਆ, ਨਹੀਂ ਤਾਂ ਤੂੰ ਅਗਲੀ ਗੱਲ ਮੈਂ ਸੁਣੀ ਨਹੀਂ। ਮੈਂ ਜਲਦੀ ਨਾਲ ਆਪਣਾ ਪਹੁੰਚਾ ਟੰਗਿਆ ਅਤੇ ਸੱਜੀ ਲੱਤ ਵਾਲਾ ਪੈਡਲ ਮਾਰਿਆ ਅਤੇ ਹੋ ਤੁਰਿਆ ਰਈਏ ਦੇ ਵੱਲ। ਪਰ ਧਿਆਨ ਅੱਗੇ ਘੱਟ ਪਿੱਛੇ ਜ਼ਿਆਦਾ, ਰਾਈਆਂ ਦੀਆਂ ਕਈਆਂ ਗੱਲਾਂ ਕਿ ਇਸ ਰਾਹ ਨੂੰ ਜਾਂਦੇ ਆ ਨਾ ਲੁੱਟ ਲੈਂਦੇ ਆ। ਅੱਜ ਕੱਲ੍ਹ ਲੁੱਟਾਂ ਮਾਰਾਂ ਬੜੀਆਂ ਹੋ ਗਈਆਂ ਅਤੇ ਜਿਉਂਦਾ ਵੀ ਨਹੀਂ ਛੱਡਦੇ, ਅਤੇ ਉੱਤੋਂ ਨਿੰਗਾ ਵਾਲੀ ਗੱਲ ਮੇਰੇ ਜ਼ਹਿਨ 'ਚੋਂ ਨਿਕਲੀ ਨਾ। ਬਸ ਮੈਨੂੰ ਇੱਦਾਂ ਹੀ ਲੱਗੇ ਕਿ ਕਦੋਂ ਬਰਛਾ ਅੰਦਰਾਂ ਪਾੜ ਕੇ ਬਾਹਰ ਨੂੰ ਨਿਕਲੂਗਾ ਅਤੇ ਸਾਰਾ ਕੁਛ ਲੁੱਟ ਕੇ ਆਪਣੇ ਰਾਹ ਪੈ ਜਾਣਗੇ। ਮੈਂ ਤਾਂ ਗੱਲਾਂ ਗੱਲਾਂ 'ਚ ਸ਼ਹੀਦਾਂ ਸਾਹਿਬ ਦਾ ਪ੍ਰਸ਼ਾਦ ਵੀ ਸੁੱਖ ਲਿਆ ਵੀ ਜੇ ਅੱਜ ਬਚ ਗਏ ਤਾਂ। ਅੱਗੇ ਸੁੰਨਸਾਨ ਫੈਕਟਰੀ ਦੇ ਲਾਗੇ ਨਾ ਖਾਲੀ ਜਿਹਾ ਪਲਾਟ ਅਤੇ ਪਿੱਛੋਂ ਹੁੱਜ ਵੀ ਵੱਜ ਗਈ ਅਤੇ ਮੇਰੇ ਸਾਹ ਤਾਂ ਦੇ ਤਾਂ, ਠਾਂ ਦੇ ਠਾਂ, ਮੇਰੀ ਧੜਕਣ ਹੋਰ ਜ਼ਿਆਦਾ ਤੇਜ਼ ਹੋ ਗਈ। ਮੈਨੂੰ ਸੁੱਝ ਗਈ ਸੀ ਕਿ ਲੈ ਵੀ ਮਿੱਤਰਾ ਕਾਲ ਪਹੁੰਚ ਗਿਆ। ਘਰ ਵਾਲੀ ਅਤੇ ਨਿਆਣੇ ਨੂੰ ਮੈਂ ਯਾਦ ਕੀਤਾ, ਸਾਰਿਆਂ ਦੀਆਂ ਸ਼ਕਲਾਂ ਇੱਕ ਵਾਰ ਅੱਖਾਂ ਅੱਗੇ ਘੁੰਮ ਗਈਆਂ। ਇੱਕ ਨੇ ਮੈਥੋਂ ਰਿਕਸ਼ੇ ਦਾ ਹੈਂਡਲ ਫੜ ਲਿਆ ਤੇ ਆਪ ਉੱਤੇ ਚੜ ਗਿਆ। ਪੱਕਾ ਯਕੀਨ ਹੋ ਗਿਆ ਕਿ ਹੁਣ ਮੁਕਾ ਕੇ ਇੱਥੇ ਹੀ ਖਾਲੀ ਪਲਾਟ 'ਚ ਸੁੱਟ ਕੇ ਜਾਣਗੇ ਅਤੇ ਰਿਕਸ਼ਾ ਵੀ ਮੇਰਾ ਲੈ ਜਾਣਾ ਇਹਨਾਂ ਨੇ। ਅਜੇ ਸੋਚ ਹੀ ਰਿਹਾ ਸੀ ਕਿ ਉਸਨੇ ਫਰਮਾਨ ਜਾਰੀ ਕੀਤਾ ਕਿ ਇੱਦਾਂ ਕਰ, ਪਿੱਠੇ ਬਹਿ ਜਾ, ਤੇਰੀ ਸਪੀਡ ਨਾਲ ਜੇ ਅਸੀਂ ਚੱਲੇ ਨਾ ਤਾਂ ਸਾਡੀ ਬੱਸ ਪੱਕਾ ਹੀ ਨਿਕਲ ਜਾਣੀ ਆ। ਨਿੰਗ ਸਾਹਿਬ ਦੀ ਮੈਂ ਇਹ ਗੱਲ ਸੁਣੀ ਅਤੇ ਮੈਂ ਬੀਬੇ ਬੱਚੇ ਵਾਂਗੂ ਪਿੱਛੇ ਹੋ ਗਿਆ ਅਤੇ ਸਿੰਘ ਸਾਹਿਬ ਆਪ ਰਕਸ਼ਾ ਚਲਾਉਣ ਲੱਗ ਗਏ। ਰਕਸ਼ਾ ਹਵਾ ਨਾਲ ਗੱਲਾਂ ਕਰਨ ਲੱਗਿਆ, ਹਵਾ ਅਤੇ ਨਿੰਗ ਸਾਹਿਬ ਦੇ ਪਸੀਨੇ ਦੀ ਮੁੜਕੇ ਦੀ ਜਿਹੜੀ ਹਵਾ ਹੋਰ ਵੀ ਠੰਡੀ ਹੋ ਗਈ। ਜੀ ਟੀ ਰੋਡ ਕੋਲੇ ਜਿੱਦਾਂ ਹੀ ਅੱਪੜੇ ਦੋਨੋਂ ਹੇਠਾਂ ਉਤਰ ਗਏ। ਇੱਕ ਨੇ ਤਾਂ ਕਮਰ ਕੱਸੇ ਵਿੱਚ ਹੱਥ ਪਾ ਲਿਆ ਅਤੇ ਜਾਨ ਇੱਕ ਵਾਰ ਫਿਰ ਮੇਰੀ ਮੁੱਠੀ 'ਚ ਆ ਗਈ ਕਿ ਲੈ ਬਈ ਅੱਜ ਟਿਕਾਣੇ ਲੱਗ ਗਿਆ ਮੈਂ। ਸੋਚਣ ਲੱਗਾ ਕਿ ਮੈਂ ਤਾਂ ਇੱਕੋ 'ਚ ਹੀ ਮਰ ਜਾਣਾ। ਅਗਲੇ ਪਲ ਕਮਰ ਕੱਸੇ ਵਿੱਚੋਂ ਹੱਥ ਦੇ ਵਿੱਚੋਂ ਨਿਕਲਿਆ 100 ਦਾ ਨੋਟ। ਆਖਣ ਲੱਗਾ, ਝੜੀ ਵਿੱਚ ਤੁਰਿਆ ਫਿਰਦਾ, ਬੁਖਾਰ ਵੀ ਲੱਗਦਾ, ਆਹ ਚੱਕ 100 ਦਾ ਨੋਟ ਅਤੇ ਤੈਨੂੰ ਲੱਗਦਾ ਅੱਜ ਕੋਈ ਸਵਾਰੀ ਵੀ ਨਹੀਂ ਮਿਲੀ ਹੋਣੀ, ਚੱਲ ਠੰਡੇ ਠੰਡੇ ਘਰੇ ਪਹੁੰਚ, ਨਿਆਣੇ ਡੀਕਦੇ ਹੋਣੇ ਆ। ਜ਼ਿਕਰਯੋਗ ਆ ਕਿ ਉਨੀ ਦਿਨੀ 100 ਦਾ ਨੋਟ ਮਸੀਂ ਕਿਤੇ ਹਫ਼ਤੇ ਪਿੱਛੋਂ ਵੇਖਣ ਨੂੰ ਮਿਲਦਾ ਸੀ ਅਤੇ ਮੁੜਕੋ ਮੁੜਕੀ ਹੋਏ ਬੁੱਤ ਬਣੇ ਖਲੋਤੇ ਨੂੰ ਕਿੰਨਾ ਚਿਰ ਸਮਝ ਨਾ ਲੱਗੀ ਕਿ ਇਹ ਕੀ ਬਣਿਆ। ਮੈਂ ਮੌਤ ਨੂੰ ਉਡੀਕ ਰਿਹਾ ਸੀ ਅਤੇ ਦੋ ਕਮਰ ਕੱਸਿਆਂ ਵਾਲਿਆਂ ਨੇ 100 ਦਾ ਨੋਟ ਦੇ ਕੇ ਮੈਨੂੰ ਸੋਚੀ ਪਾਤਾ। ਸੋਚੀ ਜਾ ਰਿਹਾ ਸੀ ਕਿ ਜਦੋਂ ਸੁਰਤ ਵਰਤਮਾਨ ਵੱਲ ਪਰਤੀ ਤਾਂ ਦੂਰ ਤੁਰੇ ਜਾਂਦੇ ਦੋ ਪਰਛਾਵੇਂ ਹੋਰ ਧੁੰਦਲੇ ਹੋ ਗਏ। 3:45 ਸਦੀਆਂ ਪਹਿਲਾਂ ਦਸਮ ਪਿਤਾ ਵੱਲੋਂ ਬਖਸ਼ੇ ਸਿੱਖੀ ਸਿਧਾਂਤ ਵਾਲੇ ਨਿਹੰਗ ਬਾਣਿਆਂ ਵਾਲੇ ਆਪ ਮੁਹਾਰੋਂ ਮੂੰਹ ਨਿਕਲ ਗਿਆ ਕਿ ਬੋਲੇ ਸੌ ਨਿਹਾਲ। ਦੂਰ ਘੁੱਪ ਹਨੇਰੇ ਦੇ ਵਿੱਚੋਂ ਆਵਾਜ਼ ਵੀ ਆਈ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਸੋ ਹਰ ਵਾਰ ਦਿਖਣ ਵਾਲੀ ਚੀਜ਼ ਜ਼ਰੂਰੀ ਨਹੀਂ ਹੁੰਦਾ ਕਿ ਉਹੀ ਹੋਵੇ ਜਿਸਦਾ ਅਸੀਂ ਖਿਆਲ ਆਪਣੇ ਦਿਮਾਗ ਦੇ ਵਿੱਚ ਬਣਾਇਆ। ਸੋ ਇਹ ਕਹਾਣੀ ਹਰਪ੍ਰੀਤ ਜਵੰਦਾ ਹੋਣਾ ਦੀ ਵਾਲ ਤੋਂ 905-673-3337। ਕੱਲ੍ਹ ਜਿਹੜੀ ਗੱਲਬਾਤ ਅਸੀਂ ਕਰ ਰਹੇ ਸੀ ਨਾ, ਤਾਂ ਉਸ ਗੱਲਬਾਤ 'ਤੇ ਮੈਨੂੰ ਵੀ ਇੱਕ ਗੱਲ ਆਉੜੀ ਕਿ ਵਾਕਈ ਅਸੀਂ ਕਈ ਵਾਰ ਜਿਹੜੀ ਸੋਚ ਕਿਸੇ ਦੇ ਪ੍ਰਤੀ ਬਣਾ ਲੈਂਦੇ ਹਾਂ ਨਾ, ਅਤੇ ਅਖੀਰ ਦੇ ਪਲਾਂ ਤੱਕ ਉਹ ਸੋਚ ਸਾਡਾ ਸਾਥ ਨਹੀਂ ਛੱਡਦੀ। ਸੋ 905-673-3337 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ, ਔਰ ਨਾਲ ਦੀ ਨਾਲ ਅੱਜ ਸਟੂਡੀਓ ਦੇ ਵਿੱਚ ਬੜੇ ਖਾਸ ਮਹਿਮਾਨ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਦੋ ਸੰਦੇਸ਼ ਲੈ ਲਈਏ, ਜਲਦੀ ਮੁੜਦੇ ਹਾਂ।
2: ਵਾਲਿਓ ਹੁਣ ਮਹਿੰਗੇ ਪਰਫਿਊਮਾਂ ਤੇ $400-$500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ, ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ, ਕਾਲ ਕਰੋ 437-315-0701। ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ। ਡੈਨਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ
3: 416-447-5581 या 437-604-5093। All State Insurance, तुहाड़ी सुरक्षा, तुहाड़ी बचत।
4: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
5: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
4: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
5: 647-706-6640।
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ gifts
6: 905-805-3000 ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 and 10।
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
8: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 and 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
0: ਸੋ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਅਸੀਂ ਸਵਾਗਤ ਕਰਾਂਗੇ ਸਾਡੇ ਸਟੂਡੀਓ ਦੇ ਵਿੱਚ ਹਰਸਿਮਰਨ ਸਿੰਘ ਔਰ ਨਾਲ ਦੀ ਨਾਲ ਬਲਜਿੰਦਰ ਸਿੰਘ ਨੇਹਲ ਜੀ ਪਹੁੰਚੇ ਹੋਏ ਨੇ। ਬਹੁਤ ਸਾਰੇ ਸਵਾਲ ਜਦੋਂ ਅਸੀਂ ਇਲੈਕਸ਼ਨ ਦੇ ਵਿੱਚ, ਖਾਸ ਕਰਕੇ ਜਦੋਂ ਅਸੀਂ ਬ੍ਰੈਂਪਟਨ ਦੀ ਗੱਲ ਕਰਦੇ ਹਾਂ, ਘੁੱਗਵਾਸ ਦਾ, ਪੰਜਾਬੀਆਂ ਦਾ ਇਹ ਗੜ੍ਹ, ਬਹੁਤ ਸਾਰੇ ਮੁੱਦੇ, ਬਹੁਤ ਸਾਰੀਆਂ ਗੱਲਾਂ, ਬੜੇ ਸਾਰੇ ਕੰਟਰੋਵਰਸ਼ੀਅਲ ਸਵਾਲ ਸਾਨੂੰ ਸਾਹਮਣਾ ਕਰਨਾ ਪੈਂਦਾ, ਖਾਸ ਕਰਕੇ ਜਦੋਂ ਅਸੀਂ ਆਪਣੀ ਕਮਿਊਨਿਟੀ ਨੂੰ ਰੈਪ੍ਰਜੈਂਟ ਕਰ ਰਹੇ ਹੋਈਏ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਹਰਸਿਮਰਨ ਸਿੰਘ ਹੋਣਾ ਦਾ, ਕਿਉਂਕਿ ਮੇਰੇ ਖੁਦ ਦੇ ਬੜੇ ਸਵਾਲ ਨੇ ਔਰ ਮੇਰੇ ਨਾਲ ਇਸ ਟਾਈਮ ਹਜ਼ਾਰਾਂ ਹੀ ਸਰੋਤੇ ਏਐਮ 530 ਨਾਲ ਜੁੜੇ ਹੋਏ ਨੇ, ਉਹਨਾਂ ਦੇ ਵੀ ਬੜੇ ਸਾਰੇ ਸਵਾਲ ਹੋਣਗੇ। ਸਾਡੇ ਪਿਛਲੇ 4 ਸਾਲਾਂ ਤੋਂ ਸਵਾਲ ਜੁੜੇ ਹੋਏ ਆ। ਮੈਂ ਚਾਹੁੰਦਾ ਕਿ ਅੱਜ ਤੁਹਾਡੇ ਨਾਲ ਨਾਲ ਮੈਂ ਵੀ ਉਹ ਸਵਾਲ ਹਰਸਿਮਰਨ ਸਿੰਘ ਹੋਣਾ ਤੋਂ ਅਤੇ ਬਲਜਿੰਦਰ ਸਿੰਘ ਹੋਣਾ ਤੋਂ ਕਰੀਏ, ਸਾਨੂੰ ਪਤਾ ਵੀ ਲੱਗ ਸਕੇ ਕਿ ਜਿਨ੍ਹਾਂ ਨੂੰ ਅਸੀਂ ਵੋਟ ਪਾ ਕੇ ਅੱਗੇ ਭੇਜ ਰਹੇ ਹਾਂ ਕਿ ਅਸੀਂ ਉਹਨਾਂ ਤੋਂ ਉਮੀਦ ਕੀ ਰੱਖਾਂਗੇ, ਜਾਂ ਸਿਰਫ ਇਹ ਵੀ ਵਾਅਦੇ ਰਹਿਣਗੇ ਪਿਛਲੇ ਸਮਿਆਂ ਦੇ ਵਾਂਗ, ਜਾਂ ਸਾਨੂੰ ਅਸਲ ਦੇ ਵਿੱਚ ਕੁਛ ਗਰਾਊਂਡ 'ਤੇ ਆਊਟਪੁੱਟ ਵੇਖਣ ਨੂੰ ਮਿਲੂਗੀ। ਸਤਿ ਸ਼੍ਰੀ ਅਕਾਲ ਹਰਸਿਮਰਨ ਬਾਈ ਜੀ, ਤੁਹਾਡਾ ਵੀ ਸਵਾਗਤ ਹੈ, ਨਾਲ ਦੀ ਨਾਲ ਬਲਜਿੰਦਰ ਬਾਈ ਜੀ ਤੁਹਾਡਾ ਵੀ ਸਵਾਗਤ ਆ, ਦੋਨੋਂ ਵੀਰਾਂ ਦਾ ਸਵਾਗਤ ਹੈ ਔਰ ਨਾਲ ਦੀ ਨਾਲ ਮੈਨੂੰ ਲੱਗਦਾ ਕਿ ਪੂਰੇ GTA ਦੀਆਂ ਜਿੰਨੀਆਂ ਵੀ ਇਸ ਟਾਈਮ ਤੁਹਾਨੂੰ ਵੋਟਰਸ ਕਹਿ ਲਈਏ, ਸਾਡੇ ਭਰਾ, ਸੰਗਤਾਂ, ਵੀਰ, ਸੱਜਣ, ਭੈਣਾਂ ਜਿੰਨੇ ਵੀ ਸੁਣ ਰਹੇ ਨੇ ਉਹਨਾਂ ਵੱਲੋਂ ਵੀ ਸਵਾਗਤ ਹੈ ਜੀ।
9: ਸਤਿ ਸ਼੍ਰੀ ਅਕਾਲ ਜੀ, ਜਿੰਨੇ ਵੀ ਦਰਸ਼ਕ 530 ਸੁਣ ਰਹੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਦੀ ਚੋਣ ਲੜ ਰਿਹਾ ਵਾਰਡ 9 and 10 ਦੇ ਵਿੱਚੋਂ। ਬ੍ਰੈਂਪਟਨ ਦੇ ਬਹੁਤ ਸਾਰੇ ਇਹੋ ਜਿਹੇ ਮੁੱਦੇ ਆ ਜਿਹੜੇ ਆਪਾਂ ਨੂੰ ਰਲ ਮਿਲ ਕੇ ਹੱਲ ਕਰਨੇ ਪੈਣੇ ਆ। ਆਪਾਂ ਪਿਛਲੀ ਕੌਂਸਲ ਨੂੰ ਦੇਖ ਲਈਏ, ਮੇਰੇ ਹਿਸਾਬ ਦੇ ਨਾਲ ਸਾਰੀ ਕੌਂਸਲ ਹੀ ਚੇਂਜ ਕਰਨੀ ਪੈਣੀ ਆ।
0: ਪਰ ਬਾਈ ਜੀ, ਮੈਨੂੰ ਇਹ ਦੱਸੋ ਕਿ ਤੁਸੀਂ ਕਿਹਾ ਸਾਰੀ ਕੌਂਸਲ ਚੇਂਜ ਕਰਨੀ ਪੈਣੀ ਆ, ਪਰ ਇਗਜ਼ਾਮਪਲ ਕਿ ਅਸੀਂ ਤੁਹਾਨੂੰ ਵਿਨ ਕਰਾਤਾ, ਮੇਰਾ ਆਪਣਾ ਪਰਸਨਲ ਸਵਾਲ ਹੈ, ਅਸੀਂ ਤੁਹਾਨੂੰ ਇਲੈਕਸ਼ਨ ਜਿਤਾ ਕੇ ਅਸੀਂ ਤੁਹਾਨੂੰ ਸੀਟ 'ਤੇ ਬਿਠਾ ਤਾ ਕਿ ਲਓ ਜੀ ਤੁਸੀਂ ਸਾਂਭੋ, ਜੇ ਕੀ ਤੁਸੀਂ ਇਕੱਲੇ ਕਿੰਨੀ ਕੁ ਆਵਾਜ਼ ਉਠਾ ਸਕੋਗੇ ਜੇ ਬਾਕੀ ਦੀਆਂ ਸੀਟਾਂ ਨਾ ਉਹੀ ਬੰਦੇ ਪੁਰਾਣੇ ਚਿਹਰੇ ਆਏ, ਕਿ ਤੁਸੀਂ ਉੱਥੇ ਕਿੰਨਾ ਕੁ ਆਪਣੇ ਆਪ ਨੂੰ ਰਿਪ੍ਰੈਜੈਂਟ ਕਰੋਗੇ? ਬਾਕੀਆਂ ਵਾਂਗੂ ਤੁਸੀਂ ਵੀ ਕਹੋਗੇ ਦੇਖੋ ਜੀ ਮੈਂ ਤਾਂ ਆਪਣਾ ਜ਼ੋਰ ਲਾਤਾ, ਇਹੀ ਸਾਨੂੰ ਸੁਣਨ ਨੂੰ ਮਿਲਦਾ ਕਿ ਮੈਂ ਆਪਣੀ ਡਿਊਟੀ ਕਰ ਰਿਹਾ ਹੁਣ ਬਾਈ, ਬਾਕੀ ਵੀ ਸਾਰੇ ਕਰਨ, ਕਿਉਂਕਿ ਇਹ ਕੰਟੀਨਿਊ ਰਿਪੀਟਲੀ ਹੋ ਗਿਆ, ਉਹਦੇ ਵਿੱਚ ਤੁਹਾਡਾ ਕੀ ਰੋਲ ਹੋਊਗਾ, ਤੁਹਾਡੇ ਕੋਲ ਕੀ ਰੋਡ ਮੈਪ ਆ, ਕੀ ਪਲਾਨ ਆ ਜੇ ਬਾਕੀ ਦੇ ਨੁਮਾਇੰਦੇ ਸੇਮ ਰਿਪੀਟ ਹੋਣਗੇ ਤਾਂ?
9: ਇਹ ਦੇਖੋ ਕੱਲੇ ਮੈਂ ਨਹੀਂ ਕਹਿੰਦਾ ਹੈਗਾ, ਆਪਾਂ ਡੋਰ ਟੂ ਡੋਰ ਵਾਰਡ 9-10 ਕਵਰ ਕਰਤਾ ਸਾਰਾ
0: ਜੀ।
9: ਇਹ ਲੋਕ ਕਹਿੰਦੇ ਆ ਵੀ ਜਿਹੜਾ ਵੀ ਸਿਟੀ ਹਾਲ ਦੇ ਵਿੱਚ ਚੱਲ ਜਾਂਦਾ ਉਹ ਗੂੰਗਾ ਬੋਲਾ ਹੋ ਜਾਂਦਾ ਉੱਥੇ ਜਾ ਕੇ
0: ਜੀ,
9: ਨਾ ਉਹ ਲੋਕਾਂ ਦੀਆਂ ਪ੍ਰੋਬਲਮ ਸੁਣਦਾ ਨਾ ਉਹਨਾਂ ਦਾ ਹੱਲ ਕਰਦਾ। ਅਸੀਂ ਲੋਕਾਂ ਨੂੰ ਦੇਖ ਕੇ ਲੋਕਾਂ ਦੀਆਂ ਪ੍ਰੋਬਲਮ ਦੇਖ ਕੇ ਇਹ ਚੀਜ਼ ਕਹਿੰਦੇ ਆ ਵੀ ਹੁਣ ਚੇਂਜ ਕਰਨ ਦੀ ਲੋੜ ਆ, ਇਹ ਸਾਰੇ ਲੋਕ ਕਹਿੰਦੇ ਆ।

0: ਰਹੇ ਹੋ, ਤੀਜੀ ਵਾਰੀ ਇਲੈਕਸ਼ਨ ਲੜ ਰਹੇ ਹੋ ਜਾਂ ਇਹ ਤੁਹਾਡਾ ਪਹਿਲਾ ਵਾਰੀ ਹੈ?
1: ਨਹੀਂ, ਆਪਣਾ ਪਹਿਲੀ ਵਾਰੀ ਹੈ ਇਲੈਕਸ਼ਨ ਦੇ ਵਿੱਚ ਜੀ। ਆਪਣਾ ਬੈਕਗ੍ਰਾਉਂਡ ਕਿਸੇ ਵੀ ਪੋਲੀਟੀਸ਼ੀਅਨ ਕਿਸੇ ਵੀ ਲੀਡਰਸ਼ਿਪ ਨਾਲ ਨਹੀਂ ਆ। ਆਪਾਂ ਲੋਕਾਂ ਦੀ ਸੇਵਾ ਲਈ ਅੱਗੇ ਆਏ ਹਾਂ, ਸੇਵਾ ਕਰਾਂਗੇ। ਆਪਣਾ ਕੋਈ ਵੀ ਮੋਟਿਵ ਨਹੀਂ ਹੈਗਾ ਵੀ ਹਾਂ ਆਪਾਂ ਕੋਈ ਮੰਨ ਲਓ ਪੋਲੀਟਿਕਸ ਦੇ ਵਿੱਚ ਕੋਈ ਪੈਸੇ ਲਈ ਆਏ ਹਾਂ, ਡਜ਼ਨ ਜੀ ਕੋਈ ਚੀਜ਼ ਨਹੀਂ ਹੈਗੀ। ਕਿਉਂਕਿ ਮੈਂ ਸਾਡਾ ਆਪਣਾ ਬਿਲਕੁਲ ਸੈੱਟ ਚੱਲਦਾ ਪਿਆ ਸਾਰਾ ਕੁਛ, ਆਪਾਂ ਲੋਕਾਂ ਦੀ ਸੇਵਾ ਲਈ ਹੀ ਆਏ ਹਾਂ ਅੱਗੇ।
0: ਸੋ ਸਾਡੇ ਨਾਲ ਹਰਸਿਮਰਨ ਸਿੰਘ ਵੀ ਜੁੜੇ ਹੋਏ ਨੇ, ਇਹ ਵੀ ਸਿਟੀ ਕੌਂਸਲਰ ਦੇ ਲਈ ਵਾਰਡ 9 ਤੇ 10 ਤੋਂ ਉਮੀਦਵਾਰ ਨੇ। ਸੋ ਮੈਨੂੰ ਲੱਗਦਾ ਕਿ ਤੁਸੀਂ ਜਿਸ ਤਰ੍ਹਾਂ ਬਾਈ ਜੀ ਦੇ ਨਾਲ ਹੀ ਹੋ, ਤੁਸੀਂ ਇਕੱਠਿਆਂ ਨਹੀਂ ਜਾਣਾ ਸਿਟੀ ਹਾਲ ਦੇ ਵਿੱਚ, ਤੁਹਾਡੇ ਵੀ ਬੜੇ ਰੋਡ ਪਲਾਨ ਹੋਣੇ ਹਰਸਿਮਰਨ ਬਾਈ ਜੀ।
1: ਹਾਂਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ ਬਾਈ ਜੀ ਆਇਆਂ ਨੂੰ, ਔਰ ਮੈਂ ਡਾਇਰੈਕਟ ਸਵਾਲ 'ਤੇ ਤਾਂ ਆ ਗਿਆ ਸੀ, ਮੈਂ ਕਿਹਾ ਵੀ ਆਪਣਾ ਸਵਾਲ ਨਾ ਮਿਸ ਹੋ ਜਾਣਾ। ਜਿਵੇਂ ਸਭ ਤੋਂ ਵੱਡਾ ਇੰਡੋਰਸਮੈਂਟ, ਮੈਂ ਚਾਹੂੰਗਾ ਕਿ ਉਹਦੇ 'ਤੇ ਮੈਨੂੰ ਜ਼ਰੂਰ ਦੱਸੋ ਕਿ ਉਹ ਆਪਣਾ ਉਸ ਬਾਰੇ ਤੁਹਾਡਾ ਕੀ ਖਿਆਲ ਆ।
1: ਹਾਂਜੀ, ਪਹਿਲਾਂ ਮੈਂ ਸਾਰਿਆਂ ਨੂੰ ਦੱਸ ਦੇਵਾਂ ਕਿ ਮੈਂ ਹਰਸਿਮਰਨ ਸਿੰਘ ਵਾਰਡ 9 ਤੇ 10 ਤੋਂ ਰੀਜਨਲ ਕਾਊਂਸਲਰ ਲਈ ਲੜ ਰਿਹਾ, ਅਤੇ ਬਾਈ ਜੀ ਅਸੀਂ ਇੰਡੀਪੈਂਡੈਂਟਲੀ ਲੜ ਰਹੇ ਹਾਂ। ਆਪਾਂ ਨੂੰ ਕਿਸੇ ਦੀ ਕੋਈ ਇੰਡੋਰਸਮੈਂਟ ਨਹੀਂ, ਕਿਸੇ ਨਾਲ ਅਸੀਂ ਕਨੈਕਟ ਨਹੀਂ, ਅਸੀਂ ਕਿਸੇ ਲਈ ਕੰਮ ਨਹੀਂ ਕਰ ਰਹੇ, ਕਿਸੇ ਲਈ ਮੋਢਾ ਬਣ ਕੇ ਨਹੀਂ ਚੱਲ ਰਹੇ ਕਿਸੇ ਦੀ ਬੰਦੂਕ ਚਲਾਉਣ ਲਈ। ਅਸੀਂ ਲੋਕਾਂ ਲਈ ਅੱਗੇ ਆਏ ਹਾਂ, ਲੋਕਾਂ ਲਈ ਕੰਮ ਕਰਨ ਲਈ ਆਏ ਹਾਂ। ਬ੍ਰੈਂਪਟਨ ਸਾਡਾ ਘਰ ਹੈ, ਆਪਣਾ ਪਰਿਵਾਰ ਹੈ, ਜਿੰਨੇ ਲੋਕ ਰਹਿੰਦੇ ਨੇ ਉਹ ਸਾਡੇ ਪਰਿਵਾਰ ਦੀਆਂ ਸਾਂਝੀਆਂ ਸਮੱਸਿਆਵਾਂ ਨੇ, ਆਪਾਂ ਰਲ ਮਿਲ ਕੇ ਹੱਲ ਕਰਨੀਆਂ ਨੇ
0: ਸਮੱਸਿਆਵਾਂ। ਤੋਂ ਮੈਨੂੰ ਸਭ ਤੋਂ ਵੱਡੀ ਸਮੱਸਿਆ ਵੱਲ ਮੇਰਾ ਧਿਆਨ ਚਲਾ ਗਿਆ, ਨਸ਼ਾ। ਖਾਸ ਕਰਕੇ ਸਾਡਾ ਯੂਥ ਬਹੁਤ ਭਟਕਿਆ ਹੋਇਆ ਨਸ਼ਾ। ਤਾਂ ਮੈਨੂੰ ਲੱਗਦਾ ਕਿ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਵੀ ਬੜੇ ਵਾਅਦੇ ਕੀਤੇ, ਔਰ ਇਹ ਵਧੀਆ ਹੀ ਆ, ਮੈਨੂੰ ਲੱਗਦਾ ਘਟਿਆ ਨਹੀਂ।
1: ਹਾਂਜੀ,
0: ਸੋ ਸਕੂਲਾਂ ਦੇ ਵਿੱਚ ਖਾਸ ਕਰਕੇ ਜੇ ਮੈਂ ਗੱਲ ਕਰਾਂ, ਮੇਨ ਸਾਡਾ ਮੋਟਾ ਹੋਇਆ ਕਿ ਸਾਡੇ ਬੱਚੇ ਜਦੋਂ ਈਵਨ ਕਿ ਸੈਕੰਡਰੀ ਸਕੂਲਾਂ ਦੀ ਗੱਲ ਕਰੀਏ ਜਾਂ ਵੱਡੇ ਸਕੂਲਾਂ ਦੀ ਗੱਲ ਕਰੀਏ, ਉੱਥੇ ਵੀ ਨਸ਼ੇ ਦੀ ਜਿਹੜੀ ਕੰਟੀਨਿਊ ਇਹ ਜਿਹੜੀ ਲੜੀ ਚੱਲਦੀ ਆ ਰਹੀ ਆ, ਉਹਨਾਂ ਦੇ ਉੱਪਰ ਕੀ ਤੁਹਾਡਾ ਰੋਲ ਹੋਊਗਾ? ਮੈਂ ਦੋਨਾਂ ਵਾਸਤੇ ਇਹ ਸਵਾਲ, ਤੁਸੀਂ ਸਾਂਝਾ ਜਵਾਬ ਦੇ ਸਕਦੇ ਹੋ।
1: ਇਹ ਚੀਜ਼ ਦੇਖੋ, ਜਦੋਂ ਆਪਾਂ ਇਹ ਹਰ ਬੰਦਾ ਇਹ ਚੀਜ਼ ਤੋਂ ਭਲੀ ਭਾਂਤੀ ਜਾਣੂ ਆ ਕਿ ਜਦੋਂ ਵੀ ਆਪਾਂ ਲੋਕ ਬਜ਼ੁਰਗ ਪਾਰਕਾਂ ਜਾਂਦੇ ਆ, ਉਹ ਦੇਖਦੇ ਆ ਡੇਲੀ ਸ਼ਾਮ ਨੂੰ ਕਿੱਦਾਂ ਸਕੂਲਾਂ ਦੀਆਂ ਪਾਰਕਿੰਗਾਂ 'ਚ ਗੱਡੀ ਆਉਂਦੀ ਹੈ, ਕਿੱਦਾਂ ਨਸ਼ਾ ਵੇਚਦੇ ਆ, ਕਿਵੇਂ ਛੋਟੇ ਛੋਟੇ ਬੱਚੇ ਜਿਹੜੇ 8th 9th ਕਲਾਸ ਵਾਲੇ ਆ ਸਮੋਕ ਕਰ ਰਹੇ ਆ, ਕਿਵੇਂ ਕੈਂਪ ਲੱਗੇ ਪਏ ਆ, ਨਸ਼ੇੜੀਆਂ ਦੇ ਟੈਂਟ ਲੱਗੇ ਪਏ ਆ, ਉਹਦੇ 'ਤੇ ਕੋਈ ਆਵਾਜ਼ ਕਿਉਂ ਨਹੀਂ ਚੱਕਦਾ? ਕੋਈ ਸਕੂਲ ਟਰੱਸਟੀ, ਕੋਈ ਕਾਊਂਸਲ ਉਹਦੇ ਲਈ ਕਿਉਂ ਨਹੀਂ ਬੋਲ ਰਿਹਾ ਕਿ ਵਾਰਡ ਦੇ ਵਿੱਚ ਜਿੱਥੇ ਆਪਣੀ ਰਹਾਇਸ਼ ਆ, ਆਪਣੇ ਪਰਿਵਾਰ ਰਹਿ ਰਹੇ ਨੇ, ਉਹਦੇ ਵਿੱਚ ਉਹਦੇ ਇਰਦ ਗਿਰਦ ਇੰਨੇ ਨਸ਼ੇ ਤਸਕਰ ਨਸ਼ਾ ਕਰਨ ਵਾਲੇ ਲੋਕ ਤੁਰੇ ਫਿਰਦੇ ਆ, ਤੁਸੀਂ ਉੱਥੇ ਆਪਣੇ ਬੱਚਿਆਂ ਨੂੰ ਕਿੱਦਾਂ ਫੀਲ ਕਰਦੇ ਹੋ, ਕਿੱਦਾਂ ਤੁਹਾਨੂੰ ਲੱਗਦਾ ਵੀ ਬੱਚੇ ਸੇਫ ਹੋਣਗੇ?
0: ਸੋ ਬਿਲਕੁਲ ਨਾਲ ਦੀ ਨਾਲ ਮੇਰਾ ਸਵਾਲ, ਕਿਉਂਕਿ ਸਾਡੇ ਸਿਟੀ ਕੌਂਸਲਰ ਇੱਕ ਬਹੁਤ ਵੱਡਾ ਅਹੁਦਾ ਆ, ਤੁਹਾਡੇ ਵੀ ਕੋਈ ਖਾਸ ਕਰਕੇ ਨਸ਼ੇ ਦੀ ਗੱਲ ਕਰੀਏ ਸਕੂਲਾਂ ਦੇ ਵਿੱਚ, ਉਹਦੇ ਉੱਪਰ ਤੁਹਾਡਾ ਮੈਂ ਸੁਣਨਾ ਚਾਹੁੰਦਾ ਬਾਈ ਜੀ, ਤੁਹਾਡਾ ਕੀ ਕੋਈ ਰੋਡ ਮੈਪ ਪਲਾਨ ਬਣਾਇਆ ਤੁਸੀਂ ਇੱਦਾਂ ਦਾ, ਕੀ ਤੁਹਾਡਾ ਪਹਿਲਾ ਸਟੈਪ ਕੀ ਹੋਊਗਾ? ਸਾਨੂੰ ਥੋੜ੍ਹੀ ਜਿਹੀ ਸ਼ਿਓਰਟੀ ਹੋਵੇ ਕਿ, ਕਿਉਂਕਿ ਮੈਨੂੰ ਲੱਗਦਾ ਕਿ ਪਿਛਲੇ 5 ਸਾਲ ਤੋਂ ਤਾਂ ਮੈਂ ਦੇਖ ਰਿਹਾ, ਸਾਨੂੰ ਬੜੀ ਉਮੀਦ ਸੀ ਗੌਰਮੈਂਟਾਂ ਤੋਂ ਕਿ ਹੁਣ ਨਹੀਂ ਵੀ ਆਹ ਗੌਰਮੈਂਟ ਨੇ ਤਾਂ ਫਟ ਚੱਕ ਦੇਣੇ ਆ ਇੱਥੇ ਸਾਨੂੰ, ਕਿਉਂਕਿ ਅਸੀਂ ਵੋਟਾਂ ਬੜੀ ਉਮੀਦ ਨਾਲ ਪਾਈਆਂ ਸੀਗੀਆਂ, ਉਸ ਬਾਰੇ ਤੁਹਾਡਾ ਕੀ ਹੈ ਕਿ ਤੁਹਾਡੇ ਐਕਸ਼ਨ ਕੀ ਹੋਣਗੇ?
1: ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਜਿੰਨੇ ਆਪਣੇ ਸਕੂਲ ਨੇ ਵਾਰਡ 9 9 10 ਦੇ ਵਿੱਚ, ਉਹਨਾਂ ਦੇ ਵਿੱਚ ਸ਼ਰੇਆਮ ਨਸ਼ਾ ਚੱਲ ਰਿਹਾ ਗਾ। ਅਈਆਂ ਜਿਹੀਆਂ ਬ੍ਰੈਂਪਟਨ ਦੀਆਂ ਮੰਨ ਲਓ 3-4 ਪੱਕੀਆਂ ਲੋਕੇਸ਼ਨਾਂ ਨੇ ਜਿੱਥੇ ਕੈਂਪ ਲੱਗੇ ਹੋਏ ਆ, ਉੱਥੇ ਮੰਨ ਲਓ ਸਟੂਡੈਂਟ ਆਉਂਦੇ ਆ, ਨਸ਼ਾ ਕਰਦੇ ਆ, ਗੱਡੀਆਂ ਆਉਂਦੀਆਂ ਨੇ, ਮੰਨ ਲਓ ਵੀਕ ਦੇ ਵਿੱਚ 1-1 ਸਟੂਡੈਂਟਾਂ ਨੂੰ ਦੇ ਕੇ ਜਾਂਦੇ ਆ, ਅਤੇ ਇੱਕ ਆ ਵੇਪ ਦਾ ਤਾਂ ਨੋਰਮਲੀ ਦੇਖ ਲਓ ਵੀ ਆਪਾਂ ਇੱਕ ਟ੍ਰੈਂਡ ਹੀ ਚੱਲ ਪਿਆ,
0: ਅਤੇ
1: ਪਿੱਛੇ ਵਾਲੇ ਮੰਨ ਲਓ ਜਿੰਨੇ ਵੀ ਪੋਲੀਟੀਸ਼ੀਅਨ ਆਏ ਆ ਵਿੱਚ ਕਹੀ ਜਾਂਦੇ ਆ ਵੀ ਹਾਂ ਇੱਥੇ ਵੀ ਆਪਣੇ ਬ੍ਰੈਂਪਟਨ ਦੇ ਸਕੂਲਾਂ ਦੇ ਵਿੱਚ ਤਾਂ ਨਸ਼ਾ ਹੀ ਨਹੀਂ ਹੈਗਾ। ਜਿਵੇਂ ਕਿ ਅਸੀਂ ਡੋਰ ਟੂ ਡੋਰ ਜਾਂਦੇ ਹਾਂ, ਬਹੁਤ ਸਾਰੇ ਸਾਨੂੰ ਲੋਕ ਇਹੋ ਜਿਹੇ ਮਿਲਦੇ ਆ, ਬਹੁਤ ਨੌਲੇਜ ਦਿੰਦੇ ਆ ਉਹ ਵੀ ਆਪ ਆਹ ਸਕੂਲ ਦੇ ਵਿੱਚ ਇੱਥੇ ਨਸ਼ਾ ਚੱਲਦਾ ਅਤੇ ਇੱਥੇ ਨਸ਼ਾ ਚੱਲਦਾ, ਉਹ ਦੱਸਦੇ ਆ, ਲੋਕੇਸ਼ਨਾਂ ਵੀ ਦੱਸਦੇ ਆ। ਆਪਾਂ ਇਹਨਾਂ ਚੀਜ਼ਾਂ ਨੂੰ ਮੰਨ ਲਓ ਰਲ ਮਿਲ ਕੇ ਹੱਲ ਕਰਨਾ, ਇਹ ਚੀਜ਼ ਦਾ ਇਹ ਨਹੀਂ ਹੈਗਾ ਵੀ ਮੈਂ ਇਕੱਲਾ ਹੱਲ ਕਰ ਲੂੰਗਾ। ਆਪਾਂ ਇੱਕ ਆਵਾਜ਼ ਉਠਾਵਾਂਗੇ ਵੀ ਆਹ ਕੈਂਪ ਇੱਥੇ ਨਹੀਂ ਚਾਹੀਦਾ। ਜਦੋਂ 2-4 ਵਾਰ ਉੱਥੇ ਮੰਨ ਲਓ ਆਪਾਂ ਇੱਕ ਰੇਡ ਦੇ ਤੌਰ 'ਤੇ ਚੱਲ ਗਏ ਤਾਂ ਫਿਰ ਉੱਥੋਂ ਉਹ ਕੈਂਪ ਲੱਗਣੋਂ ਹਟ ਜੂਗਾ, ਤਾਂ ਆਪਣੇ ਆਪਣੇ ਜਿੰਨੇ ਯੰਗਸਟਰ ਨੇ ਉਹਨਾਂ ਨੂੰ ਆਪਾਂ ਗੇਮਾਂ ਦੇ ਵਿੱਚ ਪ੍ਰਮੋਟ ਲੈ ਕੇ ਜਾਵਾਂਗੇ ਵੀ ਹਾਂ ਤੁਸੀਂ ਗੇਮਾਂ ਨਾਲ ਵੱਧ ਤੋਂ ਵੱਧ ਗੇਮਾਂ ਵੱਲ ਜਾਓ, ਤਾਂ ਉਹ ਨਸ਼ਿਆਂ ਤੋਂ ਤਾਂ ਜਾ ਘੱਟ ਜਾਣ। ਵੱਧ ਤੋਂ ਵੱਧ ਆਪਾਂ ਮੰਨ ਲਓ ਕੋਈ ਵਾਲੀਬਾਲ ਦੇ ਲਾ ਲਓ ਜਾਂ ਬਾਸਕਿਟਬਾਲ ਦੇ ਲਾ ਲਓ, ਉਹਦੇ ਟੂਰਨਾਮੈਂਟ ਕਰਾਵਾਂ।

0: जी
1: देखो भाई जी, ये गल हो रही है अपने स्कूल दे स्टूडेंट्स दी, जिहड़े 8th 9th क्लास वाला बच्चा, एक 14-15 साल दा बच्चा है। असीं 5-6 सालां तों चीज़ ते कम कर रहे हैं, जिन्ने भी आपां स्कूल दे टीचरां नाल प्रिंसीपल नाल जदों गल करी दी है, तां उह कह दिंदा कि बच्चे सानूं कह दिंदे ओके असीं तुहाडी प्रॉपर्टी स्मोक नहीं करदे, असीं स्कूल दे बाहर जाके जिहड़ी फुटपाथ ते जां रोड ते खड़ के स्मोक कर लांगे, तुसीं सानूं उत्थे किद्दां रोक दोगे। ਉਹ ਕਹਿੰਦੇ ਇੱਕ 14 ਸਾਲ ਦੇ ਬੱਚੇ ਨੂੰ ਨਾ ਤਾਂ ਉਹ ਚੀਜ਼ ਦੀ ਸਮਝ ਹੈ, ਨਾ ਉਹਨੂੰ ਉਹਦੇ ਕੋਨਸੀਕਵੈਂਸਿਸ ਪਤਾ ਨੇ, ਕੋਈ ਚੰਗਾ ਮਾੜਾ ਨਹੀਂ ਪਤਾ। ਇੱਕ ਉਹ ਇੱਦਾਂ ਦਾ ਉਹਦੇ ਅਰਾਊਂਡ ਮਾਹੌਲ ਬਣਾ ਦਿੱਤਾ ਗਿਆ, ਉਹਨੂੰ ਇਹ ਲੱਗਦਾ ਕਿ ਮੈਂ ਬਹੁਤ ਫਲੈਕਸ ਕਰ ਰਿਹਾ, ਮੈਂ ਬਹੁਤ ਚੰਗਾ ਬਾਕੀਆਂ ਨਾਲੋਂ, ਮੈਂ ਬਹੁਤ ਘੈਂਟ ਹਾਂ ਵੀ ਮੈਂ ਜਿਹੜਾ ਸਮੋਕ ਕਰਦਾ। ਆਪਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਐਜੂਕੇਟ ਕਰਨ ਦੀ ਲੋੜ ਆ, ਮਾਂ ਪਿਓ ਨੂੰ ਧਿਆਨ ਦੇਣ ਦੀ ਲੋੜ ਆ। ਜਿਹੜਾ ਹੁਣ ਵਰਡ 9 ਐਂਡ 10 ਦੇ ਵਿੱਚ ਸਾਰੇ ਤੋਂ ਵੱਧ ਦੇਖੋ ਮਸਲਾ ਹੈਗਾ ਸੇਫਟੀ ਦਾ, ਨਾ ਸਾਡੇ ਕੋਲ ਪੁਲਿਸ ਸਟੇਸ਼ਨ ਆ, ਨਾ ਕੋਈ CCTV ਨੇ, ਕੋਈ ਉੱਥੇ ਸੇਫਟੀ ਨੂੰ ਲੈ ਕੇ ਕੋਈ ਕਦਮ ਨਹੀਂ ਚੱਕਿਆ ਜਾ ਰਿਹਾ। ਇਹ ਸਾਰੀਆਂ ਚੀਜ਼ਾਂ ਸੇਫਟੀ ਦੇ ਵਿੱਚ ਹੀ ਆਉਣਗੀਆਂ। ਹੁਣ ਸਨੈਚਿੰਗ, ਸ਼ੂਟਿੰਗ, ਐਕਸਟੋਰਸ਼ਨ, ਕਾਰ ਥੈਫਟ, ਹਾਊਸ ਬ੍ਰੇਕ ਜੇ ਕਿੰਨੇ ਹੀ ਮਸਲੇ ਨੇ, ਹਰ ਸਟਰੀਟ ਦੇ ਵਿੱਚ ਚੇਨ ਖੋਹਣ ਦੇ ਮਸਲੇ ਸਾਹਮਣੇ ਆਏ ਨੇ ਹੁਣ ਪਿਛਲੇ ਕੁਛ ਦਿਨਾਂ ਦੇ ਵਿੱਚ। ਜਦੋਂ ਕਿਸੇ ਨੂੰ ਕਿਸੇ ਚੀਜ਼ ਦਾ ਕੋਈ ਡਰ ਹੀ ਨਹੀਂ, ਕੋਈ ਚੋਰੀ ਕਰਨ ਵਾਲੇ ਨੂੰ ਪੁਲਿਸ ਦਾ ਡਰ ਨਹੀਂ, ਨਸ਼ਾ ਵੇਚਣ ਵਾਲੇ ਨੂੰ ਡਰ ਨਹੀਂ, ਜਿਹੜੇ ਉੱਥੇ ਜਦੋਂ ਆਪਾਂ ਪੁਲਿਸ ਦੀਆਂ ਜੋਬਾਂ ਵਧਾਵਾਂਗੇ, ਪੁਲਿਸ ਆਫਿਸਰ ਪੈਟਰੋਲ ਕਰਨਗੇ, ਪੁਲਿਸ ਸਟੇਸ਼ਨ ਹੋਊਗਾ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਆਪੇ ਆਟੋਮੈਟਿਕ ਕੰਟਰੋਲ ਹੋ ਜੂਗਾ।
0: ਮੁੱਦੇ ਬਹੁਤ ਸਾਰੇ ਨੇ, ਡਰੱਗਸ, ਕਰਪਸ਼ਨ, ਔਰ ਸਭ ਤੋਂ ਮੇਨ ਮੈਨੂੰ ਲੱਗਦਾ ਕਿ ਜਿਸ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇਗੇ ਉਹ ਹੈਗੀ ਜੀ ਐਕਸਟੋਰਸ਼ਨ।
1: ਹਾਂਜੀ,
0: ਸੋ ਬੜੇ ਵੱਡੇ ਵੱਡੇ ਮੁੱਦੇ ਨੇ। ਸੋ ਅਸੀਂ, ਸਾਡੀ ਉਮੀਦ ਤਾਂ ਇਹੀ ਆ ਕਿ ਜਿਸ ਨੂੰ ਵੀ ਅਸੀਂ ਆਪਣਾ ਨੁਮਾਇੰਦਾ ਬਣਾਈਏ ਉਹ ਸਾਡੀ ਗੱਲ ਕਰੇ, ਸਾਡੇ ਮੁੱਦਿਆਂ ਦੀ ਗੱਲ ਕਰੇ। ਔਰ ਨਾਲ ਦੀ ਨਾਲ ਬਾਈ ਜੀ ਮੈਨੂੰ ਇਹ ਦੱਸੋ ਕਿ ਪੰਜਾਬੀ ਹੁਣ ਸਾਡੇ ਜਿਹੜੇ ਲੋਕ ਆ, ਅਸੀਂ ਆਪਣੇ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਹਾਂ, ਸਾਡੀ ਇਮੇਜ ਕੀ ਆ ਗੋਰਿਆਂ ਦੇ ਵਿੱਚ, ਕੀ ਉਹ ਵੀ ਸਾਨੂੰ ਵੋਟ ਪਾਉਣਗੇ ਕਿ ਜਾਂ ਜਿਹੜੀ ਪਿਛਲੀ ਜਿਹੜੀ ਪਿਰਤ ਬਣੀ ਹੋਈ ਉਹ ਟੁੱਟੂਗੀ ਜਾਂ ਨਹੀਂ?
2: ਦੇਖੋ, ਜਿਹੜੀ ਆਪਣੀ ਕਮਿਊਨਿਟੀ ਦੀ ਇਮੇਜ ਬਣੀ ਪਈ ਆ ਗੋਰਿਆਂ ਦੇ ਵਿੱਚ, ਜਿੱਦਾਂ ਅਸੀਂ ਡੋਰ ਟੂ ਡੋਰ ਜਾਂਦੇ ਹਾਂ, ਗੋਰੇ ਇਹ ਚੀਜ਼ ਕਹਿੰਦੇ ਆ ਵੀ ਜਿੰਨੇ ਤੁਹਾਡੇ ਜਿੰਨੇ ਪੱਗਾਂ ਵਾਲੇ ਬੰਦੇ ਆ ਨਾ, ਇਹਨਾਂ ਜਿੰਨਾ ਕੋਈ ਕਰਪਟਡ ਨਹੀਂ ਹੈਗਾ। ਸਿਟੀ ਹਾਲ ਨੂੰ ਦੇਖ ਲਓ, ਸਿਟੀ ਹਾਲ ਮੰਨ ਲਓ, ਲੋਕ ਹੁਣ ਇੰਨੇ ਜ਼ਿਆਦਾ ਅਵੇਅਰ ਹੋਏ ਪਏ ਆ, ਉਹਨਾਂ ਨੂੰ ਪਤਾ ਲੱਗਿਆ ਪਿਆ ਵੀ ਆਪਣੇ ਪੱਗਾਂ ਵਾਲਿਆਂ ਨੇ ਆਹ ਕਰਪਸ਼ਨ ਕੀਤੀ ਆ, ਆਹ ਇਹਤੇ ਐਲੀਗੇਸ਼ਨ ਲੱਗੇ ਹੋਏ ਆ, ਲੋਕ ਅਵੇਅਰ ਹੈਗੇ ਆ, ਨੋ ਡਾਊਟ। ਚੇਂਜ ਹੁਣ ਆਊਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਲੋਕਾਂ ਨੂੰ, ਲੋਕ ਚਾਹੁੰਦੇ ਆ ਵੀ ਹਾਂ ਚੇਂਜ ਆਵੇ।
1: ਇੱਕ ਦਿਨ ਬਾਈ ਜੀ ਆਪਾਂ ਡੋਰ ਟੂ ਡੋਰ ਕਰਦੇ ਇੱਕ ਗੋਰਿਆਂ ਦੇ ਘਰੇ ਗਏ ਜੀ,
0: ਜੀ,
1: ਅਤੇ ਉੱਥੇ ਸਾਨੂੰ ਲਗਭਗ 75 ਸਾਲ ਦੀ ਗੋਰੀ ਮਿਲੀ ਲੇਡੀ, ਬਜ਼ੁਰਗ। ਉਹ ਸਾਨੂੰ ਕਹਿੰਦੀ ਵੀ ਤੁਸੀਂ ਕੀ ਕਰਨਾ ਹੋ, ਕਹਿੰਦੀ ਤੁਹਾਡੇ ਜਿਹੜੇ ਟਰਬਨ ਗਏ ਆ ਉਹ ਤਾਂ ਕਹਿੰਦੀ ਚਾਹੀਦੇ ਹੀ ਨਹੀਂ ਕਾਉਂਸਲ ਦੇ ਵਿੱਚ। ਮੈਂ ਕਿਹਾ ਵੀ ਕੀ ਹੋ ਗਿਆ? ਕਹਿੰਦੀ ਟਰਬਨ ਗਏ, ਕਹਿੰਦੀ ਕਰਪਟ ਨੇ, ਕ੍ਰਿਮੀਨਲ ਨੇ, ਰੇਪਿਸਟ ਨੇ ਤੁਹਾਡੇ ਬੰਦੇ, ਕਹਿੰਦੀ। ਮੈਂ ਕਿਹਾ ਵੀ ਤੂੰ ਇਹ ਕਿਉਂ ਬੋਲ ਰਹੀ ਹੈ, ਤੈਨੂੰ ਪਤਾ ਸਾਡੀ ਕੀ ਹਿਸਟਰੀ ਆ, ਅਸੀਂ ਕਿੱਥੋਂ ਆਏ ਹਾਂ, ਕੀ ਹੈ? ਕਹਿੰਦੀ ਮੈਨੂੰ ਕੁਛ ਨਹੀਂ ਪਤਾ, ਮੈਂ ਤਾਂ ਤੁਹਾਡੇ ਜਿੰਨੇ ਕੁ ਬੰਦੇ ਮੇਰੇ ਮੂਹਰੇ ਖੜੇ ਨੇ, ਜਿੰਨੇ ਕੁ ਮੈਂ ਉਹਦੇ ਲਾਈਫ 'ਚ ਦੇਖੇ ਨੇ, ਕਹਿੰਦੀ ਮੈਂ ਤਾਂ ਉਹਨਾਂ ਨੂੰ ਦੇਖ ਕੇ ਬੋਲ ਰਹੀ ਹਾਂ। ਅਸੀਂ ਉਹਦੇ ਕੋਲ ਅੱਧਾ ਘੰਟਾ ਰਹੇ ਜੀ, ਉਹਨੂੰ ਆਪਣੀਆਂ ਵੀਡੀਓ ਦਿਖਾਈਆਂ ਕੱਢ ਕੇ, ਫੋਟੋਆਂ ਦਿਖਾਈਆਂ, ਹਿਸਟਰੀ ਦੱਸੀ ਸਾਰੀ, ਅਤੇ ਉਹ ਬਹੁਤ, ਉਹਨੂੰ ਮਤਲਬ ਇੱਦਾਂ ਲੱਗਿਆ ਵੀ ਮੈਂ ਇਮੇਜ ਕੀ ਬਣਾਈ ਪਈ ਸੀ, ਇਹ ਕਿਵੇਂ ਦੀ ਕੌਮ ਆ। ਉਹਨੇ ਸਾਨੂੰ ਕੌਫੀ ਕੂਫੀ ਪਿਆਈ, ਘਰੇ ਬਿਠਾ ਕੇ ਸਾਡੀਆਂ ਗੱਲਾਂ ਸੁਣੀਆਂ, ਪਰ ਉਹ ਕਹਿੰਦੀ, ਉਹਨੇ ਉਦੋਂ ਬਾਅਦ ਕਹਿੰਦੀ ਵੀ ਮੈਂ ਸੋਰੀ ਮੰਗਦੀ ਹਾਂ ਵੀ ਮੈਂ ਤੁਹਾਡੇ ਬਾਰੇ ਗਲਤ ਸੋਚਦੀ ਸੀ। ਅਸੀਂ ਕਿਹਾ ਵੀ ਜੇ 2-4% ਬੰਦੇ ਉੱਦਾਂ ਦੇ ਹੋ ਗਏ, ਕਹਿੰਦੀ ਪਰ ਵੀ ਜਿੰਨਾ ਕੁ ਸਾਡੇ ਨਾਲ ਵਾਹ ਪਿਆ, ਮੈਂ ਤਾਂ ਉਸ ਹਿਸਾਬ ਨਾਲ ਕਹਿ ਰਹੀ ਸੀ। ਫਿਰ ਉਹਨੇ ਸਾਨੂੰ ਬਹੁਤ ਵਧੀਆ ਸੁਝਾਅ ਦਿੱਤਾ, ਕਹਿੰਦੀ ਵੀ ਹੁਣ ਇਹ ਚੀਜ਼ ਦਾ ਇੱਕੋ ਹੀ ਸਲਿਊਸ਼ਨ ਹੈ ਵੀ ਇਹ ਚੀਜ਼ ਨੂੰ ਕੋਈ ਤੁਸੀਂ ਕੋਈ ਪ੍ਰੋਪੋਗੈਂਡਾ ਚਲਾ ਕੇ ਨਹੀਂ ਸਹੀ ਕਰ ਸਕਦੇ, ਇਹ ਚੀਜ਼ ਉਦੋਂ ਹੀ ਸਹੀ ਹੋਣੀ ਹੈ ਜਦੋਂ ਤੁਹਾਡੇ ਪੱਗਾਂ ਵਾਲੇ ਬੰਦੇ, ਤੁਹਾਡੀ ਕਮਿਊਨਿਟੀ ਦੇ ਬੰਦੇ ਅੱਗੇ ਆਉਣਗੇ ਅਤੇ ਉਹ ਸਹੀ ਕੰਮ ਕਰਕੇ ਦਿਖਾਉਣਗੇ, ਲੋਕਾਂ ਨੂੰ ਪਤਾ ਲੱਗੂਗਾ ਕਿ 99% ਬੰਦੇ ਕਿੱਦਾਂ ਦੇ ਨੇ, 1% ਕਰਕੇ ਆਪਾਂ ਸਾਰੀ ਕਮਿਊਨਿਟੀ ਨੂੰ ਜੱਜ ਨਾ ਕਰੀਏ।
0: ਬਿਲਕੁਲ, ਸੋ ਮੈਨੂੰ ਲੱਗਦਾ ਕਿ ਕੁਛ ਕੁ ਚਿਹਰਿਆਂ ਦੇ ਕਰਕੇ ਸਾਡੀ ਕਮਿਊਨਿਟੀ ਨੂੰ ਬੜਾ ਕੁਛ ਸੁਣਨਾ ਪੈ ਰਿਹਾ, ਬੜਾ ਕੁਛ ਝੱਲਣਾ ਪੈ ਰਿਹਾ, ਅਤੇ ਉਮੀਦ ਕਰਦੇ ਹਾਂ ਕਿ ਇਹ ਪਿਰਤ ਨੂੰ ਤੁਸੀਂ ਤੋੜੋਗੇ।
1: ਹਾਂਜੀ,
0: ਸਾਡੇ ਵੱਲੋਂ ਬੜੀਆਂ ਸ਼ੁਭਕਾਮਨਾਵਾਂ ਨੇ। ਜਾਂਦੇ ਜਾਂਦੇ ਉਸੇ ਮੁੱਦੇ 'ਤੇ ਫਿਰ ਮੈਂ ਇੱਕ ਵਾਰ ਫਿਰ ਤੁਹਾਡੇ ਦੋਨਾਂ ਭਰਾਵਾਂ ਤੋਂ ਪੁੱਛੂੰਗਾ ਕਿ ਕਰਪਸ਼ਨ ਜਿਹੜੀ ਵਧੀ ਹੋਈ ਆ ਉਸ ਦੇ ਉੱਪਰ ਤੁਹਾਡਾ ਕੀ। ਦੁਬਾਰਾ ਮੈਂ ਤਾਂ ਸੁਣਨਾ ਚਾਹੁੰਦਾ ਕਿ ਸਾਡੇ ਕੋਲ ਲੈ ਦੇ ਕੇ 3 ਵੱਡੇ ਮੁੱਦੇ ਨੇ।
1: ਹਾਂਜੀ,
0: ਵਿਕਾਸ ਤਾਂ ਬਾਅਦ 'ਚ ਆਉਂਦਾ, ਜੇ ਅਸੀਂ ਸਹੀ ਰਹਾਂਗੇ, ਅਸੀਂ ਠੀਕ ਠਾਕ ਰਹਾਂਗੇ, ਅਸੀਂ ਹੈਲਦੀ ਰਹਾਂਗੇ, ਉਸ ਤੋਂ ਬਾਅਦ ਵਿਕਾਸ ਦੀ ਗੱਲ ਆਊਗੀ। ਪਲਾਨ ਤੁਹਾਡੇ ਕੋਲ ਅਫਕੋਰਸ ਹੋਣਗੇ, ਪਰ ਉਹਨਾਂ ਨੂੰ ਤੁਸੀਂ ਕਿੱਦਾਂ ਐਗਜੀਕਿਊਟ ਕਰਨਾ, ਤੁਹਾਡੇ ਕੋਲ ਆਪਣੇ ਪਲਾਨ ਹੋਣਗੇ। ਪਰ ਕਰਪਸ਼ਨ ਦਾ ਮੈਨੂੰ ਦੱਸੋ, ਕਰਪਸ਼ਨ ਬਾਰੇ ਤੁਸੀਂ, ਐਕਸਟੋਰਸ਼ਨ ਬਾਰੇ ਵੀ ਜੇ ਤੁਹਾਡੇ ਕੋਲ ਪਲਾਨ ਆ, ਉਹ ਵੀ ਇਸੇ ਵਿੱਚ ਹੀ ਆਉਂਦਾ, ਕਿਉਂਕਿ ਸਾਰੀਆਂ ਇਹਦੇ ਰੂਟਸ ਇੱਕੋ ਹੀ ਨੇ।
1: ਹਾਂਜੀ
0: ਉਸ ਉੱਪਰ ਮੈਨੂੰ ਦੱਸ ਸਕਦੇ ਹੋ ਤੁਸੀਂ?
1: ਦੇਖੋ ਜਿਹੜਾ ਸੇਫਟੀ ਵਾਲਾ ਉਹ ਤਾਂ ਆਪਾਂ ਨੂੰ ਹੁਣ ਪੁਲਿਸ ਸਟੇਸ਼ਨ ਮਸਤ ਆ ਉੱਥੇ ਚਾਹੀਦਾ ਨੇੜੇ, ਰਿਸਪੋਂਸ ਟਾਈਮ ਘੱਟ ਤੋਂ ਘੱਟ ਚਾਹੀਦਾ ਜਿੱਦਾਂ ਛੇਤੀ ਹੋ ਸਕੇ ਪੁਲਿਸ ਪਹੁੰਚੇ, ਸੀਸੀਟੀਵੀ ਕੈਮਰੇ ਚਾਹੀਦੇ ਕੁਛ ਕੁ ਇੰਟਰਸੈਕਸ਼ਨ ਤੇ।
0: ਪਰ ਬਾਈ ਜੀ ਮੈਂ ਮਾਫ ਕਰਨਾ, ਮੈਂ ਤੁਹਾਨੂੰ ਇੰਟਰਪਟ ਕਰੂੰ, ਇਹ ਤਾਂ ਪਹਿਲਾਂ ਨੇ ਵੀ ਟਰਾਈ ਕੀਤੀ ਹੋਣੀ, ਕੁਛ ਨਵਾਂ ਕੀ ਕਰੋਗੇ ਤੁਸੀਂ?
1: ਟਰਾਈ ਪਤਾ ਕੀ ਹੈ ਜੀ, ਪਹਿਲਾਂ ਨੇ ਦੇਖੋ ਤੁਹਾਨੂੰ ਇੱਕ ਜਿਹੜਾ ਮੇਨ ਆਪਾਂ ਇੱਕ ਜੜ ਸਮਝੀਏ ਜਿੱਥੋਂ ਸਿਟੀ ਹਾਲ ਚੱਲਦਾ, ਇਹਦੇ 'ਚ ਕੀ ਹੈ ਜਦੋਂ ਕੋਈ ਵੀ ਚੀਜ਼ ਦੇ ਕੰਟਰੈਕਟ ਨੇ ਕਿਸੇ ਵੀ ਚੀਜ਼ ਦੇ, ਹਰ ਚੀਜ਼ ਪ੍ਰਾਈਵੇਟ ਸੈਕਟਰ 'ਚ ਆ ਦੇਖੋ, ਹੁਣ ਜਦੋਂ ਸਿਟੀ 'ਚ ਕੰਟਰੈਕਟ ਸਿਟੀ ਆਪਦੇ ਦਿੰਦੀ ਹੈ ਤਾਂ ਉਹਦੀ ਬਿਡਿੰਗ ਲਾਈਵ ਹੋਣੀ ਚਾਹੀਦੀ ਹੈ, ਆਪਾਂ ਉਹਨੂੰ ਉਹਦੀ ਆਵਾਜ਼ ਚੱਕਾਂਗੇ ਕਿ ਉੱਥੇ ਹਰ ਬੰਦੇ ਨੂੰ ਹੱਕ ਹੋਣਾ ਚਾਹੀਦਾ ਉਹਨੂੰ ਜੁਆਇਨ ਕਰਨ ਦਾ, ਹਰ ਬੰਦੇ ਨੂੰ ਕੁਐਸਚਨ ਕਰਨ ਦਾ ਰਾਈਟ ਹੋਣਾ ਚਾਹੀਦਾ, ਹਰ ਇੱਕ ਨੂੰ ਪਤਾ ਹੋਵੇ ਵੀ ਕਿਹੜਾ ਕੰਟਰੈਕਟ ਦੀ ਕਦੋਂ ਬਿਡਿੰਗ ਹੋਈ ਸੀ ਤੇ ਕੀ ਰੇਟ ਦੇ ਵਿੱਚ ਉਹ ਕੰਟਰੈਕਟ ਗਿਆ। ਰਾਈਟ, ਇਹ ਨਹੀਂ ਹੋਊਗਾ ਵੀ ਆਪਾਂ ਆਪਦੇ ਬੰਦਿਆਂ ਨੂੰ ਕੰਟਰੈਕਟ ਦੇਈ ਜਾਂਦੇ ਹਾਂ ਜਾਂ ਪੈਸੇ ਲੈ ਕੇ ਕੰਟਰੈਕਟ ਦੇਤੇ ਫਿਰ ਆਪਾਂ ਸਵਾਲ ਜਵਾਬ ਕਰਨ ਦੇ ਲਾਇਕ ਨਹੀਂ ਰਹਿੰਦੇ। ਜਦੋਂ ਜੈਨੂਨਲੀ ਸਾਰਾ ਕੰਮ ਹੋਊਗਾ ਆਪਾਂ ਕੁਐਸਚਨਿੰਗ ਕਰਨ ਦੇ ਲਈ ਤਿਆਰ ਹੋਵਾਂਗੇ, ਪੁੱਛਾਂ ਇਹ ਸਵਾਲ ਜਵਾਬ ਵੀ ਹਾਂਜੀ ਤੁਹਾਨੂੰ ਆਹ ਕੰਮ ਦਿੱਤਾ ਸੀ ਇਹਦਾ ਆਹ ਟਾਈਮ ਪੀਰੀਅਡ ਸੀ, 6 ਮਹੀਨੇ ਵਾਲਾ ਕੰਮ 3 ਸਾਲਾਂ ਤੇ ਕਿਵੇਂ ਚਲਿਆ ਗਿਆ। ਜਦੋਂ ਕੰਪੀਟੀਸ਼ਨ ਹੋਊਗਾ, ਜੈਨੂਨ ਬਿਡਿੰਗ ਹੋਊਗੀ, ਜਿਹੜੇ ਵੀ ਕੰਮ ਨੇ ਉਹ ਸਸਤੇ ਰੇਟਾਂ ਤੇ ਹੋਣਗੇ, ਰੀਅਲ ਰੇਟਸ ਤੇ ਹੋਣਗੇ। ਇੱਦਾਂ ਨਹੀਂ ਹੋਊ ਵੀ ਫਰਜ਼ੀ ਰੇਟ ਪਾਈ ਜਾਂਦੇ ਆਪਾਂ ਕਾਗਜ਼ਾਂ 'ਚ, $100 ਵਾਲੀ ਚੀਜ਼ 800 ਦੀ ਪਾਤੀ, 800 ਵਾਲੀ 1600 ਦੀ ਪਾਤੀ। ਉਦੋਂ ਬਾਅਦ ਦੇ ਵਿੱਚ ਜਦੋਂ ਸਿਟੀ ਕੋਲ ਪੈਸਾ ਹੋਊਗਾ ਉਹ ਪੈਸੇ ਨਾਲ ਉਹ ਪੁਲਿਸ ਫੋਰਸ ਵਧਾਈ ਜਾਊਗੀ, ਸੇਫਟੀ ਤੇ ਕੰਮ ਹੋਊਗਾ, ਜਿੰਨੀਆਂ ਹੁਣ ਜ਼ੋਨਿੰਗਾਂ ਨੇ। ਬ੍ਰੈਂਪਟਨ ਦੇ ਬਿਜ਼ਨਸਮੈਨ ਵੱਡੇ ਕੀ ਕਰਦੇ, ਉਹ ਮੂਵ ਹੋ ਰਹੇ ਆ ਹੁਣ ਬ੍ਰੈਂਪਟਨ ਤੋਂ, ਉਹ ਕਹਿੰਦੇ ਜਿੰਨਾ ਚਿਰ ਅੰਡਰ ਦਾ ਟੇਬਲ ਅਸੀਂ ਪੈਸੇ ਨਹੀਂ ਦਿੰਦੇ ਸਾਨੂੰ ਬਿਜ਼ਨਸ ਕਰਨ ਹੀ ਨਹੀਂ ਦਿੰਦੇ, ਕਿਸੇ ਦੀ ਫਾਇਰ ਇੰਸਪੈਕਸ਼ਨ, ਕਿਸੇ ਦੀ ਕੋਈ ਇੰਸਪੈਕਸ਼ਨ, ਕਿਸੇ ਦੀ ਕੋਈ ਇੰਸਪੈਕਸ਼ਨ, ਸਿਟੀ ਤੰਗ ਕਰ ਰਹੀ ਹੈ ਵਾਰ ਵਾਰ। ਜਦੋਂ ਜੈਨੂਨ ਤੌਰ 'ਤੇ ਵੱਡੇ ਬਿਜ਼ਨਸਮੈਨ ਆਉਣਗੇ, ਇੰਡਸਟਰੀ ਆਊਗੀ, ਉਹ ਟੈਕਸ ਸਿਟੀ ਨੂੰ ਜਾਊਗਾ ਤਾਂ ਹਾਊਸ ਹੋਲਡਰ 'ਤੇ ਉਹਦਾ ਪ੍ਰੈਸ਼ਰ ਘਟੂਗਾ, ਉਹਦਾ ਬਰਡਨ ਘਟੂਗਾ, ਉਹੀ ਪੈਸਾ ਸੇਫਟੀ ਲਈ ਕੰਮ ਆਊਗਾ, ਉਹੀ ਪੈਸਾ ਸਾਡੀ ਕਮਿਊਨਿਟੀ ਲਈ ਕੰਮ ਆਊਗਾ, ਸਾਡੇ ਪਾਰਕਾਂ ਲਈ, ਸਾਡੇ ਰੋਡਸ ਲਈ, ਸਾਡੇ ਹਾਊਸ ਹੋਲਡ ਲਈ ਕੰਮ ਆਊਗਾ, ਉੱਥੇ ਵਰਤੋਂ ਕੀਤੀ ਜਾਊਗੀ ਉਹਦੀ। ਸਿਟੀ ਹਾਲ ਦਾ ਜਿੰਨਾ ਵੀ ਪੈਸਾ ਉਹਨੂੰ ਦੇਖ ਪਰਖ ਕੇ ਇਨਵੈਸਟ ਕਰਨਾ ਚਾਹੀਦਾ, ਉਹਨੂੰ ਦੇਖਿਆ ਜਾਊਗਾ ਵੀ ਰੇਸ਼ੋ ਕੀ ਹੈਗੀ, ਕਿਹੜੀ ਚੀਜ਼ ਦੀ ਕਿੱਥੇ ਕਿੰਨੀ ਕੁ ਲੋੜ ਹੈ, ਕਿੰਨੀ ਉਹਦੀ ਪਾਪੂਲੇਸ਼ਨ ਹੈ, ਉੱਥੇ ਉਹ ਪਾਪੂਲੇਸ਼ਨ ਦੇ ਕਿੰਨੇ ਪਰਸੈਂਟ ਲੋਕਾਂ ਨੂੰ ਉਹ ਚੀਜ਼ ਦੀ ਲੋੜ ਹੈ। ਉਸ ਹਿਸਾਬ ਨਾਲ ਜੇ ਆਪਾਂ ਪੈਸੇ ਦੀ ਇਨਵੈਸਟਮੈਂਟ ਕਰਾਂਗੇ ਤਾਂ ਸਾਰੇ ਲੋਕ ਵੀ ਖੁਸ਼ ਹੋਣਗੇ, ਲੋਕਾਂ ਲਈ ਉਹ ਪੈਸਾ ਕੰਮ ਵੀ ਆਊਗਾ।
0: ਬਿਲਕੁਲ, ਮੈਨੂੰ ਬਾਈ ਜੀ ਥੋੜ੍ਹੇ ਪਲਾਨ ਬੜੇ ਐਗਜੀਕਿਊਟਡ ਨੇ, ਪਰ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਤੁਸੀਂ ਆਪਣੇ ਰੋਡ ਮੈਪ ਬਣਾਏ ਆ ਉਹਨਾਂ 'ਤੇ ਉਵੇਂ ਹੀ ਚੱਲਿਓ, ਸਾਡੀ ਇਹੀ ਉਮੀਦ ਆ। ਅਸੀਂ ਆਪਣੇ ਲਿਸਨਰਸ ਨੂੰ ਪੂਰੀ ਇਸ ਉਮੀਦ ਨਾਲ ਕਿ ਯੰਗ ਸਾਡੇ ਜਿਹੜੇ ਬੱਚੇ ਆ ਨਾ ਉਹ ਅੱਗੇ ਆਉਣੇ ਚਾਹੀਦੇ ਆ, ਹੁਣ ਸਮਾਂ ਉਹ ਆ ਗਿਆ ਕਿ ਆਪਣੀ ਜਿਹੜੀ ਇਮੇਜ ਨੂੰ ਸੁਧਾਰੀਏ। ਪਹਿਲਾਂ ਤਾਂ ਆਪਾਂ ਜਿਹੜੀ ਸਾਡੀ ਇੱਕ ਇਮੇਜ ਬਣੀ ਹੋਈ ਆ, ਸਾਡੀ ਇਮੇਜ ਗੰਧਲੀ ਹੋਈ ਪਈ ਆ, ਆਪਾਂ ਇੱਧਰ ਉੱਧਰਲੀਆਂ ਰਾਜਨੀਤੀਆਂ ਛੱਡ ਕੇ, ਪਿਛਲੇ ਇੱਕ ਯਾਰੀਆਂ ਦੋਸਤੀਆਂ ਦੇ ਸਿਰਾਂ 'ਤੇ ਵੋਟਾਂ ਪਾਉਣਾ ਨੂੰ ਛੱਡ ਕੇ ਆਪਾਂ ਆਪਣੇ ਇਮੇਜ ਬਾਰੇ ਸੋਚੀਏ, ਆਪਣੇ ਸ਼ਹਿਰ ਬਾਰੇ ਸੋਚੀਏ, ਆਪਣੇ ਵਿਕਾਸ ਬਾਰੇ, ਆਪਣੇ ਆਉਣ ਵਾਲੇ ਬੱਚਿਆਂ ਦੇ ਫਿਊਚਰ ਬਾਰੇ ਸੋਚੀਏ। ਸਾਡੇ ਨਾਲ ਇੱਕ ਵਾਰ ਫਿਰ ਦੱਸੀ ਕਿ ਬਲਜਿੰਦਰ ਸਿੰਘ ਨੇਹਲ ਜੀ ਜੁੜੇ ਹੋਏ ਨੇ, ਔਰ ਨਾਲ ਦੀ ਨਾਲ ਹਮਸਰ ਸਿਮਰਨ ਜੀ, ਦੋਨੋਂ ਹੀ ਵਾਰਡ ਨੰਬਰ 9-10 ਤੋਂ। ਬਿਲਕੁਲ ਜੀ,
2: ਹਾਂਜੀ ਹਾਂਜੀ,
0: ਸੋ
2: ਬਿਲਕੁਲ
0: ਯੰਗ ਚਿਹਰੇ ਨੇ, ਅਸੀਂ ਚਾਹੁੰਦੇ ਹਾਂ ਕਿ ਯੰਗ ਯੂਥ ਅੱਗੇ ਆਵੇ, ਜਿਨ੍ਹਾਂ ਦੇ ਸਭ ਤੋਂ ਵੱਡੀ ਗੱਲ ਕਿ ਤੁਸੀਂ ਆਜ਼ਾਦ ਹੋ, ਤੁਹਾਡਾ ਕਿਸੇ ਵੀ ਬੈਕ ਅਰਾਊਂਡ ਕਿਸੇ ਪਾਰਟੀ ਦੇ ਨਾਲ ਨਹੀਂ ਆ। ਇਹ ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਉਹੀ ਬੰਦਾ ਖੁੱਲ੍ਹ ਕੇ ਗੱਲ ਕਰ ਸਕਦਾ ਜਿਹਨੂੰ ਇੱਧਰੋਂ ਉੱਧਰੋਂ ਕੋਈ ਡਰ ਨਾ ਹੋਵੇ। ਅੱਜ ਕੱਲ੍ਹ ਤਾਂ ਤੁਸੀਂ ਗੱਲ ਵੀ ਕਰਨੀ ਆ, ਬੜੇ ਸਵਾਲ ਵੀ ਲਿਮਿਟਡ ਜਿਹੇ ਹੁੰਦੇ ਕਿ ਨਹੀਂ ਭਾਈ ਆਹ ਨਹੀਂ ਪੁੱਛਣਾ, ਇਹ ਸਾਡੀ ਪਾਰਟੀ ਨੂੰ ਮਨਜ਼ੂਰ ਨਹੀਂ ਆ। ਸੋ ਬੜੀਆਂ ਫ੍ਰੀਕੁਐਂਟ ਜਿਹੀਆਂ ਗੱਲਾਂ ਨੇ। ਸੋ ਇੱਕ ਮੈਸੇਜ ਤੁਸੀਂ ਦੋਨੋਂ ਭਰਾ ਕੀ ਦੇਣਾ ਚਾਹੋਗੇ ਆਪਣੇ ਵੱਲੋਂ, ਸਿਟੀ ਕੌਂਸਲਰ ਅਤੇ ਰੀਜਨਲ ਕੌਂਸਲ ਦੇ ਵੱਲੋਂ, ਤੁਸੀਂ ਇਲੈਕਸ਼ਨ ਦੇ ਕੈਂਡੀਡੇਟ ਹੋ, ਪਰ ਇੱਕ ਮੈਸੇਜ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ, ਖਾਸ ਕਰਕੇ 9-10 ਵਾਰਡ ਵਾਲੇ ਜਿੰਨੇ
2: ਨਾਈਨ ਟੈਨ ਦੇ, ਜਿੱਥੋਂ ਸਾਡਾ ਮੇਨ ਵਿਜ਼ਨ ਇਹ ਹੋਊਗਾ ਹਰ ਇੱਕ ਚੀਜ਼ ਦੀ ਅਕਾਊਂਟੇਬਿਲਿਟੀ ਹੋਊਗੀ, ਟਰਾਂਸਪੇਰੈਂਸੀ ਹੋਊਗੀ, ਇੱਕ ਡਿਸਕਲੋਜ਼ਰ ਹੋਊਗਾ, ਜਦਕਿ ਸਾਰੇ ਆਪਣੇ ਵਾਰਡ 9-10 ਦੇ ਲੋਕਾਂ ਨੂੰ ਪਤਾ ਲੱਗੂਗਾ। ਮੇਨ ਮੈਂ ਕਹਿਣਾ ਚਾਹੁੰਦਾ, ਮੰਨ ਲਓ ਆਪਣੇ ਵਾਰਡ 9-10 ਦੇ ਨੂੰ ਸਾਰਿਆਂ ਨੂੰ ਵੀ ਤੁਸੀਂ ਵੋਟ ਜ਼ਰੂਰ ਪੋਲ ਕਰਨ ਜਾਓ। ਦੇਖੋ ਆਪਣੇ ਵਾਰਡ 9-10 ਦੀ 98,000 ਵੋਟ ਆ
0: ਜੀ,
2: ਹਰ ਵਾਰ ਉਹਦੇ ਵਿੱਚੋਂ ਕਿੰਨੀ ਪੋਲ ਹੁੰਦੀ ਆ, 20-25,000, ਅਤੇ 20-25,000 ਦੇ ਵਿੱਚੋਂ 6-9,000 ਵਾਲਾ ਜਿੱਤ ਜਾਂਦਾ, ਕਿਉਂਕਿ ਉਹਨਾਂ ਦੇ ਵਿੱਚੋਂ ਉਹਨਾਂ ਦੇ ਪੱਕੇ ਕੰਟਰੈਕਟਰ ਆ ਜਾਂਦੇ ਆ, ਜਿਨ੍ਹਾਂ ਨੂੰ ਉਹ ਕੰਟਰੈਕਟ ਦਿੰਦੇ ਆ, ਉਹੀ ਬੰਦੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾ ਜਾਂਦੇ ਆ, ਅਤੇ ਜਿਹੜੀ ਪਿੱਛੇ ਆਪਣੀ ਮੰਨ ਲਓ 70% ਆਪਣੇ ਲੋਕ ਰਹਿ ਜਾਂਦੇ ਆ, ਉਹ ਬਸ ਕੰਮਾਂ ਤੱਕ ਉਹਨਾਂ ਦਾ ਵੀ ਕੰਮ 'ਤੇ ਗਏ ਆ ਕੇ ਸੌਂਗੇ, ਕੰਮ 'ਤੇ ਗਏ ਆ ਕੇ ਸੌਂਗੇ, ਉਹ ਵੋਟ ਪੋਲ ਕਰਨ ਹੀ ਨਹੀਂ ਜਾਂਦੇ। ਮੈਂ ਸਾਰਿਆਂ ਨੂੰ ਇੱਕੋ ਮੈਸੇਜ ਦਿੰਦਾ, ਤੁਸੀਂ ਮੇਰੇ ਆਪੋਜੀਸ਼ਨ ਦੇ ਵਿੱਚ 8-9 ਜਾਣੇ ਖੜੇ ਆ, ਉਹਨਾਂ ਸਾਰਿਆਂ ਦੇ ਬਾਰੇ ਸਰਚ ਕਰੋ, ਉਹਨਾਂ ਦਾ ਮੰਨ ਲਓ ਬੈਕਗ੍ਰਾਉਂਡ ਦੇਖੋ, ਤਾਂ ਕੰਸੀਡਰ ਕਰੋ। ਮੈਂ ਨਹੀਂ ਕਹਿੰਦਾ ਵੀ ਹਾਂ ਮੈਨੂੰ ਵੋਟ ਪਾਇਓ, ਮੇਰੇ ਬਾਰੇ ਸਰਚ ਕਰੋ, ਦੇਖੋ ਵੀ ਹਾਂ ਮੈਂ ਇਹਦੇ ਲਈ ਪਰਫੈਕਟ ਹੈਗਾ ਗਾ, ਤਾਂ ਵੋਟ ਪੋਲ ਕਰੋ। ਵੋਟ ਜ਼ਰੂਰ ਪੋਲ ਕਰਕੇ ਆਇਓ, ਐਂ ਨਾ ਹੋਵੇ ਵੀ ਆਪਾਂ ਪਹਿਲਾਂ ਵਾਂਗੂ ਕਹਿਣ ਨੂੰ ਤਾਂ ਹੁਣ ਸਾਰੇ ਕਹੀ ਜਾਂਦੇ ਆ ਬ੍ਰੈਂਪਟਨ ਦੇ ਕੀ ਹਾਲਾਤ ਹੋਏ ਪਏ ਆ, ਬ੍ਰੈਂਪਟਨ 'ਚ ਕਰਪਸ਼ਨ ਹੋਈ ਪਈ ਆ, ਸੇਫਟੀ ਨਹੀਂ ਹੈਗੀ, ਕੋਈ ਸਹੂਲਤਾਂ ਨਹੀਂ ਮਿਲ ਰਹੀਆਂ। ਪਰ ਹੁਣ ਗੇਮ ਆ ਜਿਹੜੀ ਆਪਣੇ ਹੱਥ ਦੇ ਵਿੱਚ ਆ, ਮੈਂ ਸਾਰਿਆਂ ਨੂੰ ਕਹਿਣਾ ਸੋਚ ਸਮਝ ਕੇ ਵੋਟ ਪਾਓ, ਚੇਂਜ ਲੈ ਕੇ ਆਓ। ਇਹ ਐ ਨਹੀਂ ਹੈਗਾ ਵੀ ਹਾਂ ਇਹ ਅੱਗੇ ਜਿਹੜੀ ਆਪਣੇ ਬੱਚਿਆਂ ਦੇ ਫਿਊਚਰ ਨੂੰ ਆਪਾਂ ਸੇਫ ਕਰ ਜੋ, ਆਪਾਂ ਇੱਥੇ 15-20 ਸਾਲ ਹੋ ਗਏ, 30-35 ਸਾਲ ਹੋ ਗਏ, ਬੈਟਰ ਫਿਊਚਰ ਦੇ ਲਈ ਆਏ ਸੀ। ਹੁਣ ਇੱਥੇ ਇੱਕ ਆਪਾਂ ਮੈਨੂੰ ਕਹਿਣ ਨੂੰ ਐਂ ਲੱਗਦਾ ਵੀ ਯੂਪੀ ਵਾਲੇ ਹਾਲਾਤ ਹੋਏ ਪਏ ਆ, ਤਾਂ ਰਲ ਮਿਲ ਕੇ ਦੇਖੋ ਕਿਹੜਾ ਕੈਂਡੀਡੇਟ ਉਹ ਚੀਜ਼ ਦੇ ਲਈ ਪਰਫੈਕਟ ਆ, ਉਹਦਾ ਬੈਕਗ੍ਰਾਉਂਡ ਦੇਖੋ, ਕੁਆਲੀਫਿਕੇਸ਼ਨ ਦੇਖੋ, ਤਾਂ ਤੁਸੀਂ ਉਹਨੂੰ ਕੰਸੀਡਰ ਕਰੋ।
0: ਪਰ ਅਗਲੇ ਸਾਲ ਜਦੋਂ ਤੁਸੀਂ 2 ਸਾਲਾਂ ਨੂੰ 3 ਸਾਲਾਂ ਨੂੰ ਸਾਨੂੰ ਮੌਕਾ ਮਿਲਿਆ ਸਵਾਲ ਕਰਨ ਦਾ, ਜੇ ਤੁਸੀਂ ਸਿਟੀ ਹਾਲ 'ਚ ਜਾਂਦੇ ਹੋ ਔਰ ਬਾਈ ਜੀ ਜੇ ਰੀਜਨਲ ਕੌਂਸਲਰ ਬਣ ਕੇ ਜਾਂਦੇ ਆ, ਫਿਰ ਅਸੀਂ ਵੀ ਤੁਹਾਨੂੰ ਸਵਾਲ ਕਰ ਸਕਦੇ ਹਾਂ। ਤੁਸੀਂ ਬਾਈ ਦਾਅਵੇ ਤਾਂ ਬਹੁਤ ਵੱਡੇ ਵੱਡੇ ਕੀਤੇ ਸੀ, ਕਿਉਂਕਿ ਅਸੀਂ ਸਵਾਲ ਹੀ ਨਹੀਂ ਪੁੱਛਦੇ ਨਾ, ਅਸੀਂ ਤਾਂ ਸਿਰਫ ਰੱਖ ਲਿਆ ਬਾਰਬੀਕਿਊ ਵਾਸਤੇ ਆਪਣੇ ਮਿਨਿਸਟਰਾਂ ਨੂੰ,
1: ਹਾਂਜੀ,
0: ਭੋਗਾਂ ਵਾਸਤੇ, ਗੈਟ ਟੂਗੈਦਰ ਵਾਸਤੇ।
1: ਹੁਣ ਵੀ ਆਪਾਂ ਇਹੀ ਕਹਿੰਦੇ ਹਾਂ ਜਦੋਂ ਤੁਹਾਡੇ ਕੋਲ ਅਸਲ ਤਾਂ ਕੋਈ ਆਉਂਦਾ ਨਹੀਂ ਡੋਰ ਟੂ ਡੋਰ, ਅਸੀਂ 80-90% ਏਰੀਆ ਕਵਰ ਕਰਤਾ ਵਾਰਡ 9-10 ਦਾ। ਜਦੋਂ ਵੀ ਤੁਸੀਂ ਕਿਸੇ ਵੀ ਜਿਹੜਾ ਵੀ ਕੈਂਡੀਡੇਟ ਖੜਾ ਉਹਨੂੰ ਮਿਲਦੇ ਹੋ, ਉਹਨੂੰ ਸਵਾਲ ਜਵਾਬ ਖੁੱਲ੍ਹ ਕੇ ਕਰਿਆ ਕਰੋ। ਜਿਹੜਾ ਕੋਈ ਪਹਿਲਾਂ ਵਾਲਾ ਜਿੱਤਿਆ ਹੋਇਆ ਖੜਾ ਜਾਂ ਪਹਿਲਾਂ ਵਾਲਾ ਬੰਦਾ ਆਇਆ, ਉਹ ਤੋਂ ਰਿਪੋਰਟ ਕਾਰਡ ਮੰਗੋ। ਜਿਹੜਾ ਕੋਈ ਨਵਾਂ ਆਇਆ ਉਹ ਤੋਂ ਕੁਐਸਚਨਿੰਗ ਕਰੋ, ਉਹ ਤੁਹਾਨੂੰ 4-5 ਕੁਐਸਚਨਾਂ 'ਚ ਬੰਦੇ ਦੀ ਸੋਚ ਦਾ, ਬੰਦੇ ਦੀ ਨੌਲੇਜ ਦਾ ਪਤਾ ਲੱਗ ਜਾਂਦਾ। ਹੁਣ ਆਪਾਂ ਨੂੰ ਪਤਾ ਸਾਡੇ 'ਤੇ ਕੋਈ ਦਾਗ ਨਹੀਂ, ਕੋਈ ਸਾਡੇ ਮਨ 'ਚ ਚੋਰ ਨਹੀਂ, ਆਪਾਂ ਸ਼ਰੇਆਮ ਲੋਕਾਂ ਦੇ ਡੋਰ ਟੂ ਡੋਰ ਜਾਂਦੇ ਹਾਂ, ਹਰੇਕ ਦਾ ਡੋਰ ਖੜਕਾਈਦਾ। ਅਗਲੇ ਨੂੰ ਜਾ ਕੇ ਪੁੱਛਦੇ ਹਾਂ ਵੀ ਦੱਸੋ ਅਸੀਂ ਕੈਂਡੀਡੇਟ ਖੜੇ ਹਾਂ, ਤੁਹਾਡੇ ਸਾਡੇ ਲਈ ਕੀ ਸਵਾਲ ਨੇ, ਕੀ ਤੁਸੀਂ ਸਾਡੇ ਤੋਂ ਚਾਹੁੰਦੇ ਹੋ। ਜਦੋਂ ਅਗਲੇ ਦੀ ਪੂਰੀ ਤਸੱਲੀ ਹੁੰਦੀ ਹੈਗੀ, ਅਗਲਾ ਕਹਿ ਕੇ ਸਾਨੂੰ ਭੇਜਦਾ ਵੀ ਹਾਂਜੀ ਤੁਹਾਨੂੰ ਜ਼ਰੂਰ ਵੋਟ ਕਰਾਂਗੇ, ਵੀ ਅੱਜ ਤੱਕ ਨਾ ਸਾਡੇ ਕੋਲ ਕੋਈ ਇੱਦਾਂ ਆਇਆ ਨਾ ਹੀ ਹੁਣ ਆ ਰਿਹਾ ਇਸ ਪਲਾਨ 'ਚ, ਵੀ ਤੁਸੀਂ ਇਕੱਲੇ ਆਏ ਹੋ ਜਿਹੜੇ ਸਾਡੇ ਕੋਲ ਡੋਰ ਟੂ ਡੋਰ ਨਿਡਰ ਹੋ ਕੇ ਖੜੇ ਹੋ, ਵੀ ਹਾਂਜੀ ਕੋਈ ਵੀ ਕੁਐਸਚਨ ਕਰੋ। ਸਾਰਿਆਂ ਨੂੰ ਹੀ ਆਪਾਂ ਅਪੀਲ ਕਰਦੇ ਹਾਂ ਵੀ ਹਰ ਕੋਈ ਤੁਹਾਨੂੰ ਜਿੱਥੇ ਵੀ ਕੈਂਡੀਡੇਟ ਮਿਲਦਾ ਉਹਨੂੰ ਕੁਐਸਚਨਿੰਗ ਜ਼ਰੂਰ ਕਰਿਆ ਕਰੋ, ਇਕੱਲੇ ਪੋਸਟਰ ਫੜ ਕੇ ਅੰਦਰ ਨਾ ਚਲੇ ਜਾਇਆ ਕਰੋ, ਜਾਂ ਕਿਸੇ ਦੇ ਕਹਿਣ 'ਤੇ ਵੋਟ ਨਾ ਪਾਓ, ਆਪਦੇ ਦਿਮਾਗ ਨਾਲ ਆਪਦੀ ਸਮਝ ਨਾਲ ਵੋਟ ਪਾਓ, ਕੈਂਡੀਡੇਟ ਨੂੰ ਕੰਸਿਡਰ ਕਰੋ।
0: ਸੋ ਬਿਲਕੁਲ, ਬਲਜਿੰਦਰ ਸਿੰਘ ਨੇਹਲ ਸਾਡੇ ਨਾਲ ਹਰਸਿਮਰਨ ਜੀ ਸਟੂਡੀਓ ਵਿੱਚ ਜੁੜੇ ਹੋਏ ਨੇ। ਬਾਈ ਜੀ ਤੁਸੀਂ ਆਪਣੀ ਕੈਂਪੇਨ ਦਾ ਕੋਈ ਨੰਬਰ ਐਸਾ ਕਿ ਸਾਡੇ ਵਾਰਡ 9-10 ਦੇ ਜਿੰਨੇ ਵੀ ਲਿਸਨਰ ਸੁਣ ਰਹੇ ਆ, ਜੇ ਤੁਹਾਡੇ ਨਾਲ ਉਹਨਾਂ ਦੇ ਕੋਈ ਸਵਾਲ ਹੋਣੇ ਆ ਪਰਸਨਲ ਤੌਰ 'ਤੇ, ਮੈਂ ਚਾਹੁੰਦਾ ਕਿ ਸਵਾਲ ਕੀਤੇ ਜਾਣ, ਕਿਉਂਕਿ ਬਾਅਦ ਵਿੱਚ ਅਸੀਂ ਸਵਾਲ ਉਦੋਂ ਕਰਦੇ ਹਾਂ ਕਿ ਜਦੋਂ ਵੇਲਾ ਟੱਪ ਜਾਂਦਾ। ਹੁਣ ਸਵਾਲ ਕਰੋ, ਪੁੱਛੋ, ਤੁਸੀਂ ਜਿੰਨੇ ਲਿਸਨਰ ਸਾਡੇ ਨਾਲ ਜੁੜੇ ਹੋਏ ਆ, ਜਿਨ੍ਹਾਂ ਨੇ ਅੱਧੀ ਗੱਲ ਸੁਣੀ ਆ, ਪੂਰੀ ਸੁਣੀ ਆ, ਮੈਂ ਚਾਹੁੰਦਾ ਕਿ ਤੁਸੀਂ ਸਵਾਲ ਕਰੋ, ਸਵਾਲ ਹੋਣੇ ਬਹੁਤ ਜ਼ਰੂਰੀ। ਔਰ ਸਭ ਤੋਂ ਵੱਡੀ ਗੱਲ ਆ ਕਿ ਜਿੱਦਾਂ ਬਾਈ ਜੀ ਨੇ ਦੱਸਿਆ ਕਿ ਵੋਟ ਹੀ ਨਹੀਂ ਪੋਲ ਹੁੰਦੀਆਂ, ਸਵਾਲ ਤਾਂ ਅਸੀਂ ਕਰ ਲੈਂਦੇ ਹਾਂ ਪਰ ਵੋਟ ਪਾਉਣ ਜਾਂਦੇ ਨਹੀਂ। ਵੋਟ ਦਾ ਜਿਹੜਾ ਹੱਕ ਆ ਉਹ ਤੁਸੀਂ ਜ਼ਰੂਰ ਆਪਣਾ ਇਸਤੇਮਾਲ ਕਰੋ, ਵੋਟਾਂ ਜ਼ਰੂਰ ਪਾਓ ਔਰ ਸੋਚ ਸਮਝ ਕੇ ਪਾਓ। ਤੁਸੀਂ ਜਿੱਦਾਂ ਬੜਾ ਫੇਅਰ ਬਾਈ ਜੀ ਨੇ ਕਿਹਾ ਕਿ ਤੁਸੀਂ ਜਿੰਨੇ ਵੀ ਕੈਂਡੀਡੇਟ ਆ ਉਹਨਾਂ ਬਾਰੇ ਪੂਰਾ ਸੋਚੋ, ਸਮਝੋ, ਵੇਖੋ, ਜਿਹੜਾ ਪਹਿਲਾਂ ਇਲੈਕਟਡ ਸੀ ਉਹਦੇ ਬਾਰੇ ਪਤਾ ਕਰੋ, ਜਾਂ ਬੈਕ ਹਿਸਟਰੀ ਦੇਖੋ। ਆਪਣਾ ਫਰਜ਼ ਬਣਦਾ, ਅਸੀਂ ਆਪਣੀ ਸਿਟੀ ਕਿਸੇ ਦੇ ਹੱਥ ਵਿੱਚ ਦੇਣੀ ਆ, ਅਸੀਂ ਨਿਆਣਾ ਭੇਜਣਾ ਹੋਵੇ ਨਾ ਆਪਣਾ ਕਿਸੇ ਕੋਲ, 10 ਮਿੰਟ ਦਾ ਭਲਾ ਸੋਚੀਦਾ ਵੀ ਬੰਦਾ ਕਿਵੇਂ ਠੀਕ ਆ, ਅਤੇ ਅਸੀਂ ਆਪਣਾ ਸ਼ਹਿਰ ਦੇਣਾ, ਅਸੀਂ ਕਈ ਨਿਆਣਿਆਂ ਦਾ ਭਵਿੱਖ, ਕਿੰਨੇ ਸਾਡੀਆਂ ਪਰਿਵਾਰਾਂ ਦਾ ਫਿਊਚਰ। ਸੋ ਅਸੀਂ ਜਦੋਂ ਆਪਣਾ ਕੈਂਡੀਡੇਟ ਚੁਣਨਾ ਆ ਤਾਂ ਉਹਦੇ ਵਾਸਤੇ ਸਾਨੂੰ ਪੂਰਾ ਪਤਾ ਹੋਣਾ ਚਾਹੀਦਾ। ਸੋ ਇਹ ਤੁਹਾਨੂੰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕਿ ਕੌਣ ਸਾਡੇ ਵਾਰਡ ਤੋਂ ਕੌਂਸਲ ਲਈ ਇਲੈਕਸ਼ਨ ਕਰ ਰਿਹਾ, ਇਹਦੀ ਕੀ ਬੈਕ ਹਿਸਟਰੀ ਆ, ਕੀ ਇਹਦੇ ਅੱਗੇ ਜਾ ਕੇ ਫੰਡੇ ਨੇ, ਕੀ ਇਹਨਾਂ ਦੀ ਐਗਜੀਕਿਊਟ ਪਲਾਨ ਨੇ, ਕੀ ਸਾਡੇ ਵਾਸਤੇ ਕਰ ਸਕਦੇ ਨੇ, ਸਾਡੀ ਆਵਾਜ਼ ਕਿਵੇਂ ਬਣ ਸਕਦੇ ਨੇ। ਸੋ ਬਾਈ ਜੀ ਇੱਕ ਮੈਸੇਜ ਤੁਹਾਡੇ ਵੀਰਾਂ ਵੱਲੋਂ ਸ਼ੋਰਟ ਜਿਹਾ, ਸਾਡੇ ਤੁਹਾਡੀ ਕੈਂਪੇਨ ਦਾ ਨੰਬਰ ਹੋਵੇ ਜਿਹਦੇ ਵਿੱਚ, ਅਤੇ ਕਿਵੇਂ ਤੁਹਾਡਾ ਕੰਟੈਕਟ ਕੀਤਾ ਜਾ ਸਕਦਾ?
2: ਹਾਂਜੀ, ਮੇਰਾ ਨੰਬਰ ਹੈਗਾ 6478060840, 647-800-6-0840। ਇਹ ਮੇਰਾ ਪਰਸਨਲ ਨੰਬਰ ਆ, ਕਿਸੇ ਨੂੰ ਕੋਈ ਕੁਐਸਚਨ ਆ, ਕਿਸੇ ਨੂੰ ਕੋਈ ਕੰਸਰਨ ਆ, ਤਾਂ ਮੈਨੂੰ ਟੈਕਸਟ ਮੈਸੇਜ ਕਰ ਸਕਦਾ। ਮੈਂ ਮੈਸੇਜ ਸਭ ਨੂੰ ਇਹੀ ਦਿੰਦਾ ਵੀ ਬ੍ਰੈਂਪਟਨ ਆਪਣਾ ਘਰ ਆ, ਆਓ ਰਲ ਮਿਲ ਕੇ ਇੱਕ ਵਾਰ ਫਿਰ ਤੋਂ ਆਪਾਂ ਬ੍ਰੈਂਪਟਨ ਨੂੰ ਫਲਾਵਰ ਸਿਟੀ ਬਣਾਈਏ।
0: ਜੀ ਬਹੁਤ ਸ਼ੁਕਰੀਆ ਜੀ। ਹਰਸਿਮਰਨ ਵੀਰੇ ਤੁਸੀਂ ਵੀ ਆਪਣਾ ਕੈਂਪੇਨ ਦਾ ਨੰਬਰ ਜ਼ਰੂਰ ਸਾਂਝਾ ਕਰੋ।
1: ਮੇਰਾ ਫੋਨ ਨੰਬਰ ਹੈ ਜੀ 437-224-5205 437-224-5205। ਕੋਈ ਵੀ ਕਿਸੇ ਦਾ ਸੁਝਾਅ ਹੈ, ਕੋਈ ਕੰਸਰਨ ਹੈ, ਮੈਨੂੰ ਕਦੋਂ ਵੀ ਕਾਲ ਕਰ ਸਕਦੇ ਹੋ। ਇਸ ਵਾਰ ਆਪਾਂ ਸਾਰਿਆਂ ਨੂੰ ਅਪੀਲ ਕਰੀਏ, ਆਪਣੇ ਦੋਸਤਾਂ ਮਿੱਤਰਾਂ ਨੂੰ ਕਹੀਏ ਕਿ ਵੋਟ ਪਾਉਣ ਲਈ ਜ਼ਰੂਰ ਨਿਕਲੀਏ। ਅੱਧੇ ਘੰਟੇ ਲਈ ਆਪਾਂ ਘਰੇ ਬੈਠੇ ਨਾ ਰਹਿ ਜਾਈਏ, ਮੁੜ ਕੇ 4 ਸਾਲ ਪਛਤਾਉਣਾ ਪਊਗਾ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ ਹਰਸਿਮਰਨ ਬਾਈ, ਬਹੁਤ ਸ਼ੁਕਰੀਆ ਬਿਜਨਰ ਬਾਈ ਜੀ, ਥੈਂਕ ਯੂ ਸੋ ਮੱਚ ਸਟੂਡੀਓ ਵਿੱਚ ਆਉਣ ਲਈ। ਸੋ ਅਸੀਂ ਸਮੇਂ ਸਮੇਂ 'ਤੇ ਸੁਨੇਹਾ ਦਿੰਦੇ ਰਹਾਂਗੇ, ਪਰ ਤੁਹਾਡਾ ਫਰਜ਼ ਬਣਦਾ ਇਹਨਾਂ ਦੇ ਆਫਿਸ ਜਾ ਕੇ ਇਹਨਾਂ ਨੂੰ ਕਾਲ ਕਰਕੇ ਤੁਸੀਂ ਜ਼ਰੂਰ ਵਾਰਡ 9-10 ਦੇ ਜਿੰਨੇ ਵੀ ਵੋਟਰ ਸਾਨੂੰ ਸੁਣ ਰਹੇ ਨੇ ਸਵਾਲ ਵੀ ਕਰਿਓ ਔਰ ਨਾਲ ਦੀ ਨਾਲ ਸੁਝਾਅ ਵੀ ਜ਼ਰੂਰ ਦਿਓ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ।
3: ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ। ਡੈਨਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ।
0: ਔਰ ਨਾਲ ਦੀ ਨਾਲ ਤੁਹਾਨੂੰ BDS ਹੋਮ ਰੈਨੋਵੇਸ਼ਨ ਅਤੇ ਪੇਂਟਿੰਗ ਦਾ ਸੁਨੇਹਾ ਦੇ ਦਈਏ। ਜੁਗਰਾਜ ਬਾਈ ਜੀ ਉਹਨਾਂ ਨੂੰ ਕਾਲ ਕਰ ਲਿਓ। ਜੇ ਤੁਸੀਂ ਰੈਨੋਵੇਸ਼ਨ ਦੀਆਂ ਸੇਵਾਵਾਂ ਲੈਣੀਆਂ, ਜੇ ਆਪਣੀ ਬੇਸਮੈਂਟ ਫਿਨਿਸ਼ ਕਰਵਾਉਣੀ ਆ, ਫਲੋਰਿੰਗ ਦਾ ਕੰਮ ਕਰਾਉਣਾ, ਪੇਂਟਿੰਗ ਦਾ 12 ਸਾਲਾਂ ਦਾ ਤਜ਼ਰਬਾ BDS ਹੋਮ ਪੇਂਟਿੰਗ ਨੇ, ਜੁਗਰਾਜ ਬਾਈ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। 905-965-6311 905-965-6311 BDS ਹੋਮ ਪੇਂਟਿੰਗ ਐਂਡ ਰੈਨੋਵੇਸ਼ਨ। ਉਹਦੇ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ। 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000 2915 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ। ਔਰ ਨਾਲ ਦੀ ਨਾਲ ਤੁਹਾਨੂੰ ਸੁਨੇਹਾ ਦਈਏ ਜੀ, ਅਸੀਂ ਹਮੇਸ਼ਾ ਦੀ ਤਰ੍ਹਾਂ ਰੋਇਲ ਪਰਫਿਊਮਸ ਦਾ, ਬੜੇ ਮਹਿੰਗੇ ਮਹਿੰਗੇ ਕਹਿੰਦੇ ਕਿ ਫੁੱਲਾਂ ਦੇ ਵਿੱਚੋਂ ਜਿੱਦਾਂ ਦੀਆਂ ਖੁਸ਼ਬੂਆਂ ਆਉਂਦੀਆਂ, ਇਨਸਾਨ ਦੇ ਵਿੱਚੋਂ ਵੀ ਇੱਦਾਂ ਦੀਆਂ ਖੁਸ਼ਬੂਆਂ ਆਉਣ ਅਤੇ ਫਿਰ ਲੰਘ ਲੰਘ ਲੋਕ ਵੇਖਣ, ਕਿਉਂ ਗੁਮਨਾਮ?
4: ਬਿਲਕੁਲ ਜੀ, ਬਿਲਕੁਲ, ਜਿਵੇਂ ਤੁਸੀਂ ਕਿਹਾ ਪ੍ਰਭ ਜੀ, ਬਹੁਤ ਸੋਹਣੀ ਗੱਲ।
0: ਸੋ ਰੋਇਲ ਪਰਫਿਊਮ ਦਾ ਸੁਨੇਹਾ ਤੁਹਾਨੂੰ ਦਈਏ ਕਿ ਰੋਇਲ ਪਰਫਿਊਮਸ ਜਿਹੜੇ ਮਹਿੰਗੇ ਮਹਿੰਗੇ ਪਰਫਿਊਮ ਆ, ਇਹ ਗੁਮਨਾਮ ਦੱਸਦਾ ਹੁੰਦਾ ਕਿ ਕਿਹੜੇ ਕਿਹੜੇ ਪਰਫਿਊਮ ਹੁੰਦੇ, ਗੁਮਨਾਮ ਨਾਮ ਗੁੱਚੀ,
4: ਐਲਵੀ, ਬਰਬਰੀ, ਬਰਬਰੀ ਫੋਰਡ ਅਤੇ ਅਜ਼ਾਰੋ, ਹੁਣ ਇੱਕ ਨਵਾਂ ਆਇਆ ਵਾ।
0: ਸੋ ਇਹ ਜਿਹੜੇ ਮਹਿੰਗੇ ਮਹਿੰਗੇ ਪਰਫਿਊਮਾਂ ਦੇ ਨਾਮ ਲੈ ਲੈਣਾ, ਇਹ ਮੈਨੂੰ ਲੱਗਦਾ ਕੋਈ $200, ਕੋਈ $300, ਕੋਈ $400, ਕੋਈ $500
4: ਸਾਰੇ ਜੀ $200+ ਹੀ ਨੇ।
0: ਸੋ ਇੱਦਾਂ ਦੇ ਰਿਪਲੀਕੇਬਲ ਜਾਂ ਕਹੀਏ ਕਿ ਡਿਟੋ ਪਰਫਿਊਮ ਤੁਹਾਨੂੰ ਰੋਇਲ ਪਰਫਿਊਮ ਬਣਾ ਕੇ ਦਊਗਾ ਸਿਰਫ $50 ਦੇ ਵਿੱਚ, ਅਤੇ ਇਸ ਟਾਈਮ ਦਾ ਆਫਰ ਚੱਲ ਰਿਹਾ, ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਪਰਫਿਊਮ ਲੈ ਕੇ ਜਾਓ, ਤੁਹਾਨੂੰ ਡਿਟੋ ਪਰਫਿਊਮ ਬਣਾ ਕੇ ਦੇ ਦੇਣਾ, $200-$250 ਲਾਉਣ ਦੀ ਲੋੜ ਨਹੀਂ ਆ $50 ਚ। ਅਤੇ ਨਾਲ ਕਹਿੰਦੇ ਕਿ ਜੇ ਤੁਸੀਂ ਰੇਡੀਓ ਨਾਮ ਦਾ ਰੈਫਰੈਂਸ ਦਿਓਗੇ ਤਾਂ ਤੁਸੀਂ $100 'ਚ 3 ਪਰਫਿਊਮ ਅਤੇ ਨਾਲ ਇੱਕ ਹੋਰ ਤੋਹਫਾ ਸਾਡੇ ਵੱਲੋਂ ਬਿਲਕੁਲ ਫਰੀ ਤੁਹਾਨੂੰ ਮਿਲਣਾ ਆ। ਰੋਇਲ ਪਰਫਿਊਮ ਤੁਸੀਂ ਪਹੁੰਚਣਾ 1 Regan Road ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ, ਰੋਇਲ ਪਰਫਿਊਮ ਨੰਬਰ ਤੁਹਾਨੂੰ ਦੇ ਦਈਏ, ਜਾਂ ਤੁਸੀਂ ਔਨਲਾਈਨ ਜਾ ਕੇ 20 ਪਰਫਿਊਮ ਬਾਏ ਕਰ ਸਕਦੇ ਹੋ, ਪਰ ਤੁਸੀਂ ਪਹੁੰਚੋਗੇ ਇੱਕ ਵਾਰ ਤੁਹਾਨੂੰ ਜਾ ਕੇ ਤੁਸੀਂ ਨਾ ਬੜੇ ਸਾਰੇ ਪਰਫਿਊਮ ਟਰਾਈ ਕਰ ਸਕਦੇ ਹੋ, ਤੁਹਾਨੂੰ ਪਤਾ ਲੱਗੂਗਾ ਐਕਚੁਅਲ ਦੇ ਪਰਫਿਊਮ ਤੁਹਾਡੇ ਸਾਹਮਣੇ ਤਿਆਰ ਕਰਕੇ ਤੁਹਾਨੂੰ ਦੇਣਗੇ। 437-315-0701 437-315-0701 royalperfume.co 'ਤੇ ਜਾ ਕੇ ਤੁਸੀਂ ਔਨਲਾਈਨ 20 ਪਰਫਿਊਮ ਬਾਏ ਕਰ ਸਕਦੇ, ਬਾਏ 2 get 1 ਫਰੀ, ਅਤੇ ਰੇਡੀਓ ਡਾਂ ਦਾ ਰੈਫਰੈਂਸ ਦੇਣ 'ਤੇ ਇੱਕ ਤੋਹਫਾ ਸਾਡੇ ਵੱਲੋਂ ਬਿਲਕੁਲ ਫਰੀ, ਰੋਇਲ ਪਰਫਿਊਮ 'ਤੇ ਤੁਸੀਂ ਪਹੁੰਚ ਸਕਦੇ ਹੋ।
5: ਸਬਜ਼ੀਆਂ, ਫਰੈਸ਼ ਫਲ, ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਂਪਟਨ। ਕਾਲ 905-928-8557 ਅਨਾਜ ਮਾਰਟ।
6: ਫਸਟ ਹੋਗੇ, ਸੈਕਿੰਡ ਹੋਗੇ ਜਾਂ ਫਿਰ ਹੋਵੇ ਲੋਨ, ਸੋਚੋ ਨਾ ਬਸ ਬਿਲਕੁਲ ਵੀ ਹੁਣੇ ਮਿਲਾ ਫੋਨ।
7: ਰਸ਼ਮੀਤ ਕੌਰ ਐਟ 6475394499। ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੋਹਰਾ ਨੂੰ 437-870-0001 437-870-0001।
8: ਹੋਵੇਗੀ ਮੁੱਦਿਆਂ ਤੇ ਗੱਲਬਾਤ, ਰੱਖਾਂਗੇ ਤੁਹਾਨੂੰ ਅਪਡੇਟ।
7: ਹਾਸੇ ਠੱਠੇ ਨਾਲ ਤੁਹਾਡਾ ਦਿਲ ਲਾਊਗਾ, ਸੰਧੂਆਂ ਦਾ ਮੁੰਡਾ ਬੜਾ ਗ੍ਰੇਟ।
8: ਸ਼ਾਇਰੀ ਐਸੀ ਕਿ ਤੁਸੀਂ ਵੀ ਕਰੋਗੇ ਐਪਰੀਸ਼ੀਏਟ, ਤਾਂ ਫਿਰ ਹੋਇਓ ਨਾ ਲੇਟ।
7: ਮੰਡੇ ਟੂ ਫਰਾਈਡੇ 9 to 10 PM ਤੱਕ ਤੇ ਸ਼ਨੀਵਾਰ 8 to 9 PM ਤੱਕ AM 530 ਰੇਡੀਓ ਉਡਾਨ।
9: ਦੇਖੋ ਜੀ, ਕਰਤਾ ਹੈ ਆਪਣਾ ਨੰਬਰ ਬੰਦ, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
10: ਬਸ ਇੰਨੀ ਗੱਲ।

0: ਅੱਜ ਇੰਟਰਵਿਊ ਥੋੜ੍ਹੀ ਜਿਹੀ ਲੰਬੀ ਹੋਣ ਕਰਕੇ ਬਹੁਤ ਸਾਰੀਆਂ ਕਾਲਸ, ਮੈਨੂੰ ਲੱਗਦਾ ਕਿ ਘੱਟੋ ਘੱਟ ਵੀ ਜ਼ਿਆਦਾ ਨਹੀਂ ਤਾਂ 50+ ਕਾਲਸ ਸੀਗੀਆਂ, ਅਤੇ ਮਾਫ਼ ਕਰਨਾ ਨਵੇਂ ਕੈਂਡੀਡੇਟ ਆਏ ਸੀ ਉਹ ਸਾਡਾ ਸਵਾਲ ਪੁੱਛਣਾ ਬਣਦਾ। ਸੋ 905-673-3337 ਵਨ ਬਾਏ ਵਨ ਮੈਂ ਕਾਲਸ ਲਊਂਗਾ ਅਤੇ ਤੁਸੀਂ ਆਪਣੇ ਸ਼ੋਰਟ ਜੇ ਦਿਓ ਕਿਉਂਕਿ ਸਮਾਂ ਬਹੁਤ ਸੀਮਤ ਹੈ ਆਪਣੇ ਕੋਲ। ਜੀ ਸਰ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ? 4499 ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਸਰ ਨਾਲ ਜੁੜੇ ਹੋਏ ਨੇ। ਸੋ ਕਾਲਸ ਹੋਰ ਵੀ ਬਹੁਤ ਸਾਰੀਆਂ ਨੇ, ਤੁਸੀਂ ਬਸ ਥੋੜਾ ਚਿਰ ਆਪਣਾ ਪੇਸ਼ੈਂਸ ਜਿਹਾ ਬਣਾ ਕੇ ਰੱਖੋ, ਗੱਲਾਂ ਬਾਤਾਂ ਕਰਦੀਆਂ। ਜੀ ਰਸ਼ਮੀਤ ਜੀ।
1: ਜੀ ਬਿਲਕੁਲ ਜੀ, ਸਮਾਂ ਜਿਵੇਂ ਤੁਹਾਡੇ ਕੋਲ ਘੱਟ ਹੈਗਾ ਕੁਇਕ ਰੱਖਾਂਗੀ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ, ਸੋ ਮੋਰਗੇਜ ਰਿਲੇਟਡ ਮਤਲਬ ਘਰ ਦੇ ਅਗੇਂਸਟ ਕੁਛ ਵੀ ਤੁਸੀਂ ਲੋਨ ਲੈਣਾ ਹੈਗਾ, ਐਕੁਇਟੀ ਕੱਢਣੀ ਹੈਗੀ ਹੈ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਡੈਟ ਘਰ ਦੇ ਅਗੇਂਸਟ ਪਾਉਣੇ ਨੇ, ਰਿਨਿਊਅਲ ਆ ਗਿਆ ਹੈਗਾ ਜਾਂ ਨਵਾਂ ਘਰ ਲੈ ਰਹੇ ਹੈਗੇ ਹੋ, ਇੱਕ ਅਸੈਸਮੈਂਟ ਕਰਾਉਣਾ ਚਾਹੁੰਦੇ ਹੈਗੇ ਹੋ, ਭਾਵੇਂ ਫਸਟ ਟਾਈਮ ਹੋਮ ਬਾਇਰ ਹੋ। ਫਸਟ ਟਾਈਮ ਹੋਮ ਬਾਇਰ ਸਿਰਫ ਅਗਰ ਥੋਟ ਹੀ ਹੈਗੀ ਹੈ ਕਿ ਘਰ ਲੈਣਾ ਅੱਜ ਤੋਂ 6 ਮਹੀਨੇ ਬਾਅਦ, ਸਾਲ ਬਾਅਦ ਜਾਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ, ਹਮੇਸ਼ਾ ਇੱਕ ਪ੍ਰੀ ਅਸੈਸਮੈਂਟ ਜ਼ਰੂਰ ਕਰਾਓ, ਇਹ ਵੇਖਣ ਲਈ ਕਿ ਤੁਹਾਡੀ ਮੋਰਗੇਜ ਕਿੰਨੇ ਤੇ ਹੋ ਸਕਦੀ ਹੈਗੀ ਹੈ, ਕਿੰਨਾ ਮੈਕਸੀਮਮ ਪਰਚੇਸ ਪ੍ਰਾਈਸ ਹੋਣਾ ਚਾਹੀਦਾ ਤਾਂ ਕਿ ਲੇਟਰ ਔਨ ਕਲੋਜ਼ਿੰਗ ਵੇਲੇ ਡਿਸਅਪੋਇੰਟਮੈਂਟ ਨਾ ਹੋਵੇ। ਸੋ ਮੋਰਗੇਜ ਰਿਲੇਟਿਡ ਕੋਈ ਵੀ ਇਨਕੁਆਇਰੀ ਹੈ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਫਰੋਮ ਅਕਾਲ ਮੋਰਗੇਜਸ, 6475394499-647-539-4499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਤੁਸੀਂ ਨੰਬਰ ਨੋਟ ਕਰ ਲਓ ਰਸ਼ਮੀਤ ਜੀ, ਹੁਣ ਤੁਸੀਂ ਗੂਗਲ ਵੀ ਕਰ ਸਕਦੇ ਹੋ, 647-543-4499, 905-673-3337 ਜੁੜੇ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੁਣਦੇ।

0: ਆਪਾਂ ਮੁਰਸ਼ਦ ਨਾਲ ਗੱਲ ਹੀ ਕਰ ਲਈਏ, ਸਾਡੇ ਨਾਲ ਕਾਲ ਬਹੁਤ ਸਾਰੀਆਂ, ਮੈਂ ਚਾਹੁੰਦਾ ਕਿ ਇੱਕ ਦੋ ਕਾਲ ਤਾਂ ਮੈਂ ਜ਼ਰੂਰ ਲਵਾਂ ਕਿਉਂਕਿ ਫਿਰ ਸਰੋਤੇ ਸਾਡੇ ਨਾਲ ਨਾਰਾਜ਼ ਹੋ ਜਾਂਦੇ ਆ। ਜੀ ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ? 4791 ਤੁਸੀਂ ਆਉਣੇ ਹੋ ਜੀ? ਸਤਿ ਸ਼੍ਰੀ ਅਕਾਲ
1: ਜੀ ਸਰਪੰਚ
0: ਸਾਹਿਬ। ਸਤਿ ਸ਼੍ਰੀ ਅਕਾਲ, ਮਾਫ ਕਰਨਾ ਸਰਪੰਚ ਸਾਹਿਬ, ਕੀ ਹਾਲ ਚਾਲ? ਠੀਕ ਹੋ? ਵੋਟਾਂ ਪਾਉਂਦੇ ਨੀ, ਸਵਾਲ ਅਸੀਂ ਸਾਰੇ ਕਰ ਲੈਣੇ ਆ। ਇਹ ਤੇ ਸਗੋਂ ਜਿਹਨਾਂ ਦੀ ਵੋਟ ਹੈ ਨੀ ਉਹ ਜ਼ਿਆਦਾ ਸਵਾਲ ਕਰਦੇ ਆ, ਵੋਟਾਂ ਵਾਲੇ ਤਾਂ ਵੋਟ ਪਾਉਂਦੇ ਨੀ ਆ। ਬਹੁਤ ਸ਼ੁਕਰੀਆ ਜੀ। ਨਹੀਂ ਨਹੀਂ ਵਧੀਆ ਗੱਲ ਆ, ਬਿਲਕੁਲ ਜੀ। ਸਾਨੂੰ ਵੋਟ ਤਾਂ ਚਾਹੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ, ਜਾਂ ਤੁਸੀਂ ਇੱਥੇ ਹੋ, ਆਪਦੇ ਵੋਟ ਦਾ ਅਧਿਕਾਰ ਤਾਂ ਤੁਹਾਨੂੰ, ਜੇ ਤੁਸੀਂ ਵੋਟ ਹੀ ਨਹੀਂ ਪਾਉਣੀ ਫਿਰ ਤੁਹਾਨੂੰ ਅਧਿਕਾਰ ਨਹੀਂ ਹੈਗਾ ਕਿਸੇ ਨੂੰ ਕਿੰਤੂ ਪਰੰਤੂ ਕਰਨ ਦਾ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸੋ 905-673-3337 ਔਰ ਸਮਾਂ ਬਹੁਤ ਸੀਮਿਤ ਆ, ਸ਼ੋਰਟ ਜਿਹਾ ਮੈਸੇਜ ਲੈਂਦੇ ਹਾਂ। ਮੈਨੂੰ ਲੱਗਦਾ ਕਿ ਸਾਡੇ ਨਾਲ ਗੁਰਜੀਤ ਜੀ ਵੀ ਜੁੜ ਚੁੱਕੇ ਨੇ। ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਮਾਂ ਸੀਮਿਤ ਆ, ਸਾਡੇ ਕੋਲ ਸਪੋਂਸਰ ਸਾਹਿਬਾਨ ਸਟੂਡੀਓ 'ਚ ਪੀਜ਼ਾ ਟੂ ਗੋ ਤੋਂ ਸਨੀ ਬਾਈ ਜੀ ਵੀ ਪਹੁੰਚੇ ਹੋਏ ਨੇ, ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੁਸੀਂ ਅੱਜ ਆਪਾਂ ਮੈਸੇਜ ਥੋੜ੍ਹਾ ਜਿਹਾ ਸ਼ੋਰਟ ਰੱਖੀਏ ਅਤੇ ਬੜੀ ਮਿਹਰਬਾਨੀ ਹੋਊਗੀ ਤੁਹਾਡੀ ਜੀ।
2: ਜੀ ਪ੍ਰਭ ਜੀ, ਥੈਂਕ ਯੂ ਜੀ, ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਵੀ ਤੇ ਤੁਹਾਨੂੰ ਵੀ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਗੱਲਬਾਤ ਸਪੈਸ਼ਲੀ ਕਰਨੀ ਚਾਹੂੰਗੀ ਕੁਇਕ ਜੀ ਕਿ ਜਿੰਨੇ ਵੀ ਸਾਡੇ ਲਿਸਨਰ ਐਜ਼ ਅ ਸੈਲਫ ਇੰਪਲਾਇਡ ਕੰਮ ਕਰਦੇ ਆ, ਟਰਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ, ਉਬਰ ਚਲਾਉਂਦੇ ਆ, ਟੈਕਸੀ ਚਲਾਉਂਦੇ ਹੈਗੇ ਆ, ਮੇਕ ਸ਼ੋਰ ਕਿ ਤੁਸੀਂ ਆਪਣੀ ਇਨਕਮ ਨੂੰ ਜ਼ਰੂਰ ਪ੍ਰੋਟੈਕਟ ਕਰਨਾ ਹੈਗਾ। ਹੁਣ ਇਹ ਹੈਗਾ ਕਿ ਫਾਲ ਸੀਜ਼ਨ ਆਲਰੇਡੀ ਸਟਾਰਟ ਹੋ ਗਿਆ, ਵਿੰਟਰ ਦੇ ਆਪਾਂ ਨੇੜੇ ਵੱਲ ਨੂੰ ਵੱਧ ਰਹੇ ਹੈਗੇ ਆ, ਤੇ ਉੱਥੇ ਬਹੁਤ ਜ਼ਰੂਰੀ ਹੈਗਾ ਕਿ ਡਿਸਬਿਲਟੀ ਦੀ ਕਵਰੇਜ ਜ਼ਰੂਰ ਲਈ ਜਾਵੇ, ਕਿਉਂਕਿ ਵਿੰਟਰ ਵਿੱਚ ਬਹੁਤ ਸਾਰੇ ਕਲੇਮ ਡਿਸਬਿਲਟੀ ਦੇ ਆਉਂਦੇ ਆ ਕਿ ਇੰਜਰੀ ਹੋ ਗਈ, ਕੋਈ ਸਲਿਪ ਐਂਡ ਫਾਲ ਹੋ ਗਿਆ, ਕੋਈ ਸੱਟ ਚੋਟ ਲੱਗ ਗਈ, ਕੰਮ ਤੇ ਨਹੀਂ ਜਾ ਸਕਦੇ। ਹੁਣ ਜਦੋਂ ਸੈਲਫ ਇੰਪਲਾਇਡ ਕੰਮ ਕਰਦੇ ਆ, ਕੋਈ ਇੰਜਰੀ ਹੋ ਗਈ, ਕੰਮ ਤੇ ਨਹੀਂ ਜਾ ਸਕਦੇ, ਇਨਕਮ ਸਟੋਪ ਹੋ ਜਾਂਦੀ ਹੈਗੀ ਹੈ। ਅੱਜ ਦੇ ਟਾਈਮ ਦੇ ਵਿੱਚ ਜਿੱਥੇ ਪਹਿਲਾਂ ਹੀ ਸਰਵਾਈਵ ਕਰਨਾ ਔਖਾ ਹੈਗਾ ਕਿ ਕਿਸੇ ਰੀਜ਼ਨ ਇਨਕਮ ਸਟੋਪ ਹੋ ਜਾਵੇ, ਤੇ ਉਹ ਬਹੁਤ ਹਾਰਡ ਹੋ ਜਾਂਦਾ ਹੈਗਾ। ਜਿੰਨੇ ਵੀ ਸਾਡੇ ਲੋਕਲ ਵੀ ਡਰਾਈਵ ਕਰਦੇ ਆ, $34 ਤੋਂ ਉਹਨਾਂ ਦੇ ਮਿਨੀਮਮ ਪਲਾਨ ਜਿਹੜੇ ਸਟਾਰਟ ਹੋ ਜਾਂਦੇ ਹਨ। ਜਿੰਨੇ ਵੀ US ਜਾਂਦੇ ਆ, ਹਾਈਲੀ ਰਿਕਮੈਂਡਡ ਕਿ ਡਿਸਬਿਲਟੀ ਦੇ ਨਾਲ ਆਪਣਾ ਟਰੈਵਲ ਇੰਸ਼ੋਰੈਂਸ ਦਾ ਪਲਾਨ ਜ਼ਰੂਰ ਐਡ ਆਨ ਕਰਾਓ, ਕਿਉਂਕਿ US ਦੇ ਵਿੱਚ ਸਾਡਾ ਹੈਲਥ ਕਾਰਡ ਕਵਰ ਨਹੀਂ ਕਰਦਾ। ਕੋਈ ਵੀ ਕੁਐਸਚਨ ਡਿਸਬਿਲਟੀ ਇੰਸ਼ੋਰੈਂਸ ਦੇ ਰਿਗਾਰਡਿੰਗ, ਅਗਰ ਤੁਹਾਡੀ ਕੋਈ ਟਰਕਿੰਗ ਕੰਪਨੀ ਹੈਗੀ ਹੈ, ਗਰੁੱਪ ਦੇ ਵਿੱਚ ਵੀ ਆਪਣੇ ਡਰਾਈਵਰ ਦੇ ਲਈ ਹੈਲਥ ਐਂਡ ਡੈਂਟਲ ਦੇ, ਡਿਸਬਿਲਟੀ ਦੇ, ਟਰੈਵਲ ਦੇ ਪਲਾਨ ਲੈਣੇ ਆ, ਜਾਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ, ਪੇਰੈਂਟਸ ਦੇ ਲਈ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਜਾਂ ਕੋਈ ਇਨਵੈਸਟਮੈਂਟ ਵਾਲਾ ਪਲਾਨ ਲੈਣਾ, ਤੇ ਨੰਬਰ ਜੀ 416-627-3111। ਪ੍ਰਭ ਜੀ, ਥੈਂਕ ਯੂ ਜੀ ਟਾਈਮ ਦੇਣ ਲਈ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 905-673-3337 ਤੁਸੀਂ ਆਪਣੇ ਕਿਸੇ ਵੀ ਸਵਾਲ ਦਾ ਜਵਾਬ ਤੁਹਾਨੂੰ ਹੋਵੇ ਇੰਸ਼ੋਰੈਂਸ ਦੇ ਬਾਬਤ, ਤਾਂ ਤੁਸੀਂ ਗੁਰਜੀਤ ਸੂਰੀ ਹੋਣਾਂ ਨਾਲ ਗੱਲਬਾਤ ਕਰ ਸਕਦੇ ਹੋ। 416-627-3111 905-673-3337 ਸਾਡੇ ਨਾਲ ਸਨੀ ਬਾਈ ਜੀ ਜੁੜ ਚੁੱਕੇ ਨੇ। ਪੀਜ਼ਾ ਟੂ ਗੋ, ਜਦੋਂ ਭੁੱਖ ਲੱਗਦੀ ਹੈ ਨਾ ਫਿਰ ਪੀਜ਼ਾ ਟੂ ਗੋ ਦਾ ਚੇਤਾ ਆਉਂਦਾ, ਅਤੇ ਕਹਿੰਦੇ ਨੇ ਜਦੋਂ ਨਿਆਣੇ ਨੂੰ ਭੁੱਖ ਲੱਗਦੀ ਹੈ ਅਤੇ ਫਿਰ ਉਹ ਮਾਂ ਵੱਲ ਵੇਂਹਦਾ, ਅਤੇ ਸਾਨੂੰ ਜਦੋਂ ਦੋਵਾਂ ਨੂੰ ਭੁੱਖ ਲੱਗ ਜਾਂਦੀ ਨੇ, ਬ੍ਰੈਮਟਨ ਦੇ ਵਿੱਚ ਵੀ ਜਦੋਂ ਸਾਡੇ ਬ੍ਰੈਮਟੇਰੀਅਨ ਨੂੰ ਭੁੱਖ ਲੱਗਦੀ ਆ ਫਿਰ ਪੀਜ਼ਾ ਟੂ ਗੋ ਵੱਲ ਵੇਂਹਦੇ ਹਨ, ਵੀ ਡੀਲ ਕਿਹੜੀ ਲੱਗੀ ਆ। ਸਨੀ ਵੀਰੇ ਸਤਿ ਸ਼੍ਰੀ ਅਕਾਲ ਜੀ, ਇਹਨੂੰ ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ ਪ੍ਰਭ ਵੀਰੇ, ਵਧੀਆ ਜੀ, ਤੁਸੀਂ ਸੁਣਾਓ, ਠੀਕ ਠਾਕ ਹੋ?
0: ਚੜ੍ਹਦੀ ਕਲਾ ਬਾਜੀ, ਪਹਿਲਾਂ ਤਾਂ ਮੈਂ ਤਾਂ ਬਸ ਹੁਣ ਮੁੱਦੇ ਦੀ ਗੱਲ ਕਰਦਾ ਕਿ ਅੱਜ ਕੀ ਖਵਾ ਰਹੇ ਹੋ ਸਾਨੂੰ ਤੁਸੀਂ, ਅੱਜ ਕਿਹੜੀ ਡੀਲ ਆ ਰਹੇ?
3: ਤੁਸੀਂ ਬ੍ਰੈਮਟਨ ਵਾਲਿਆਂ ਦਾ ਕੱਲਿਆਂ ਦਾ ਨਾਂ ਲੈ ਤਾ, ਤੁਸੀਂ ਮਾਲਟਨ ਨੂੰ ਹਮੇਸ਼ਾ ਭੁੱਲ ਜਾਂਦੇ ਜੇ, ਤੇ ਅੱਜ ਅਸੀਂ ਖਾਸ ਡੀਲਾਂ ਸਪੈਸ਼ਲ ਮਾਲਟਨ ਵਾਲਿਆਂ ਵਾਸਤੇ ਲੈ ਕੇ
0: ਆਏ ਤੇ ਰੱਖ।
3: ਮਾਲਟਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਆਪਣੀ ਲੋਕੇਸ਼ਨ ਲੋਕੇਟਡ ਆ, ਤੇ ਕੁਝ ਸਪੈਸ਼ਲ ਡੀਲਾਂ ਚੱਲ ਰਹੀਆਂ ਜੀ ਉਸ ਲੋਕੇਸ਼ਨ ਲਈ। ਇੱਕ ਤਾਂ ਮੀਡੀਅਮ ਪੀਜ਼ਾ ਤਿੰਨ ਟੌਪਿੰਗਾਂ ਦੇ ਨਾਲ ਸਿਰਫ ਤੇ ਸਿਰਫ $12 ਤੇ 99¢ ਦੇ ਵਿੱਚ ਦੇਵਾਂਗੇ ਜੀ ਆਪਾਂ, ਇੱਕ ਡਿਪਿੰਗ ਸੌਸ ਨਾਲ ਫ੍ਰੀ ਆਊਗੀ। ਜੇ ਤੁਸੀਂ ਲਾਰਜ ਪੀਜ਼ਾ ਲੈਣਾ ਹੈ ਤਿੰਨ ਟੌਪਿੰਗਾਂ ਦੇ ਨਾਲ, ਇੱਕ ਡਿਪਿੰਗ ਸੌਸ ਉਹਦੇ ਨਾਲ ਵੀ ਫ੍ਰੀ ਆਊਗੀ ਸਿਰਫ ਤੇ ਸਿਰਫ $15 ਤੇ 99¢ ਦਾ।
0: ਨਹੀਂ ਫਿਰ ਮੀਡੀਅਮ ਕਿਉਂ ਖਾਣਾ ਫਿਰ?
3: 7164 Airport Road, बहुत डीलां ने, एक्सक्लूसिव डीलां ने, कॉल कर लो, टाइम थोड़ा रह गया, एक करी कॉल करो, वधिया वधिया डीलां सुनो ते तुहाडा पिज़्ज़ा खाण नूं आपे जी कर पैणा।
0: क्या बात है। सो पिज़्ज़ा टू गो दी माल्टन लोकेशन तुसी बस गूगल कर लो, मैप च पा लो, आ जिहड़ी डील तां छड्डण वाली नहीं, ते असीं वी गड्डी कमाउणे आ, दो दो तीन तीन डॉलर दे डिफरेंस ते तुसीं मीडियम लार्ज एक्सल लार्ज ही चक्को ते फिर छोटा पिज़्ज़ा क्यों लैणा। और तुसीं नाल दी नाल भाई जी एक चीज़ होर, जिहड़े हुणे जाणगे कॉल कर दो उत्थे, भी जिहड़ा कोई भी पिज़्ज़ा लैंदा एक ड्रिंक साडे वल्लों दे दिओ,
3: हुणे जाओ ते जिहड़ा भी पिज़्ज़ा ਲਓ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 15-16 ਡਾਲਰ ਤੁਹਾਨੂੰ ਪੀਜ਼ਾ ਮਿਲ ਜਾਣਾ ਲਾਰਜ ਜੇ ਤੁਸੀਂ ਐਕਸਟਰਾ ਲਾਰਜ ਲੈਣਾ ਤੇ 18-19 ਡਾਲਰ ਦੇ ਵਿੱਚ ਡਰਿੰਕ ਤੇ ਇੱਕ ਡਿਪ ਮੇਰੇ ਵੱਲੋਂ ਫ੍ਰੀ ਆ ਪਰ ਪਹੁੰਚਣਾ ਹੋਣੇ ਪੈਣਾ ਮਾਲਟਨ ਦੀ ਲੋਕੇਸ਼ਨ ਤੇ ਪੀਜ਼ਾ 2 ਗੋ ਵਾਲੀ ਲੋਕੇਸ਼ਨ ਤੇ ਸੋ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਵਾਜ਼ ਰੱਖਿਓ ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਕੱਲ੍ਹ ਨੂੰ ਮਿਲਦੇ ਹਾਂ ਫਿਰ

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁੰਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲਗਾਈਏ। ਮਾਂ ਬੋਲੀ ਹੀ ਬੋਲਦੇ ਰਹਿਣਾ, ਨਵੀਂ ਪੀੜ੍ਹੀ ਨੂੰ ਇਹ ਸਮਝਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ, ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ, ਵੇਖਿਓ ਪੰਜਾਬੀਓ ਪੰਜਾਬੀ।

ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ

0: ਕੀ ਸ਼ਿਕਾਇਤ ਤੇ ਕਾਹਦਾ ਗਿਲਾ ਤੈਂ ਉੱਤੇ ਕੀ ਹੱਕ ਆ ਸਾਡਾ ਕੀ ਸ਼ਿਕਾਇਤ ਤੇ ਕਾਹਦਾ ਗਿਲਾ ਤੈਂ ਉੱਤੇ ਕੀ ਹੱਕ ਆ ਸਾਡਾ ਇਹ ਤਾਂ ਸਾਡੀ ਭੁੱਲ ਸੀ ਜਾਂ ਮਾਸੂਮੀਅਤ ਕਿ ਅਸੀਂ ਤੈਨੂੰ ਮੁੜ ਮੁੜ ਚਾਹਿਆ ਆਪਣੇ ਦਿਲ ਦੀ ਚਾਹਤ ਖਾਤਰ ਕੀ ਸ਼ਿਕਾਇਤ ਤੇ ਕਾਹਦਾ ਗਿਲਾ ਤੈਂ ਉੱਤੇ ਕੀ ਹੱਕ ਆ ਸਾਡਾ ਇਹ ਤਾਂ ਸਾਡੀ ਭੁੱਲ ਸੀ ਜਾਂ ਮਾਸੂਮੀਅਤ ਕਿ ਅਸੀਂ ਤੈਨੂੰ ਮੁੜ ਮੁੜ ਚਾਹਿਆ ਆਪਣੇ ਦਿਲ ਦੀ ਚਾਹਤ ਖਾਤਰ ਕਿਉਂਕਿ ਦਿਲ ਵੀ ਤਾਂ ਆਖਰ ਸ਼ੈ ਹੈ ਕੋਈ ਇਹਦਾ ਆਖਾ ਵੀ ਤੇ ਮੰਨਣਾ ਪੈਂਦਾ ਹੈ ਸੂਝ ਤੋਂ ਸੱਖਣੀ ਗੱਲ ਹੈ ਬੇਸ਼ੱਕ ਕੀ ਉਸ ਰੂਪ ਦਾ ਮੁੜ ਮੁੜ ਚਾਹੁਣਾ ਰੂਪ ਕੇ ਜਿਸ ਤੇ ਹੱਕ ਪਰਾਇਆ ਪਰਾਏ ਹੱਕ ਤੇ ਨਜ਼ਰ ਟਕਾਉਣੀ ਪਾਪ ਕਮਾਵਣ ਦੇ ਤੁਲ ਹੈ ਪਰ ਕੀ ਕਰੀਏ ਇਸ ਦਿਲ ਹੱਥੋਂ ਅਸੀਂ ਤਾਂ ਮਜਬੂਰ ਬੜੇ ਹਾਂ ਤੇਰੇ ਦਿਲ ਦੀਆਂ ਤੂੰ ਹੀ ਜਾਣੇ ਤੇਰੇ ਦਿਲ ਦੀਆਂ ਮੈਂ ਕੀ ਜਾਣਾ ਜਾਂ ਫਿਰ ਤੇਰੇ ਦਿਲ ਦੀਆਂ ਰੱਬ ਹੀ ਜਾਣੇ ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ ਜਿਸ ਨਾਲ ਤੁਸੀਂ ਜੁੜਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ ਪਿਆਰ ਕਰਦੇ ਹੋ ਹੌਸਲਾ ਅਫਜ਼ਾਈ ਕਰਦੇ ਹੋ ਤੇ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 6473675353 ਰੇਡੀਓ ਪ੍ਰੋਗਰਾਮ ਸਭ ਰੰਗ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ VPS24.ch 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾਓ VPS24.HD ਭਰੋਗੇ ਤਾਂ ਸਾਡੇ IPTV ਚੈਨਲ ਨਾਲ ਜੁੜ ਜਾਓਗੇ ਜਿੱਥੇ ਤੁਸੀਂ ਵਿਸ਼ਵ ਪੰਜਾਬੀ ਸਭਾ ਦੀਆਂ ਵੱਖਰੇ ਵੱਖਰੇ ਦੇਸ਼ਾਂ ਵਿੱਚ ਜਿੱਥੇ ਵੀ ਇਕਾਈਆਂ ਨੇ ਉੱਥੋਂ ਦੀ ਰਿਕਾਰਡਿੰਗ ਸਾਡੇ ਕੋਲ ਪਹੁੰਚਦੀ ਰਹਿੰਦੀ ਜੋ ਜੋ ਪ੍ਰੋਗਰਾਮ ਉੱਥੇ ਆਰਗੇਨਾਈਜ਼ ਹੁੰਦੇ ਨੇ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ IPTV ਚੈਨਲ ਤੇ ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਹਮਟਨ ਦਾ ਇੱਕੋ ਇੱਕ ਆਡੀਟੋਰੀਅਮ ਜੋ ਪੰਜਾਬੀਆਂ ਨੂੰ ਸਮਰਪਿਤ ਕੀਤਾ ਹੋਇਆ ਕਥੂਰੀਆ ਸਾਹਿਬ ਨੇ ਤੁਸੀਂ ਵੀ ਕੋਈ ਪ੍ਰੋਗਰਾਮ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਕਰਨਾ ਹੋਵੇ ਤਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ ਤੁਸੀਂ 647-367-5353 ਦੇ ਉੱਪਰ ਫੋਨ ਕਰੋ ਕਥੂਰੀਆ ਸਾਹਿਬ ਨੂੰ ਫੋਨ ਕਰੋ 416-791-100 ਨੰਬਰ ਤੇ ਤੁਹਾਨੂੰ ਉਸ ਦੀਆਂ ਸਰਵਿਸਿਜ਼ ਜਿਹੜੀਆਂ ਫ੍ਰੀ ਆਫ ਕਾਸਟ ਜਿਹੜੀਆਂ ਮਿਲ ਜਾਣਗੀਆਂ 2-3-4 ਅਕਤੂਬਰ ਜਿਸ ਤਰ੍ਹਾਂ ਕਾਫੀ ਦਿਨਾਂ ਤੋਂ ਮੈਂ ਤੁਹਾਡੇ ਨਾਲ ਡਿਸਕਸ ਆਪਾਂ ਕਰ ਰਹੇ ਹਾਂ ਤੁਹਾਨੂੰ ਜਾਣਕਾਰੀ ਵੀ ਦੇ ਰਿਹਾ ਕਿ ਸਾਡਾ ਇੱਕ ਸਾਹਿਤ ਉਤਸਵ ਹੋਣ ਜਾ ਰਿਹਾ 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਸਭਾ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਹੈ ਉਹ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ ਸਾਡੇ ਦੋਸਤ ਮਿੱਤਰ ਮਹਿਮਾਨ ਵੱਖਰੇ ਵੱਖਰੇ ਦੇਸ਼ਾਂ ਤੋਂ ਸਾਡੇ ਕੋਲ ਪਹੁੰਚ ਗਏ ਨੇ ਬਹੁਤ ਸਾਰੇ ਕੁਛ ਇੱਕ ਕਥੂਰੀਆ ਸਾਹਿਬ ਇਸ ਵੇਲੇ ਏਅਰਪੋਰਟ ਤੇ ਨੇ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਤੋ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ 5-7 ਸਾਡੇ ਦੋਸਤ ਮਿੱਤਰ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਤੋਂ ਆਏ ਨੇ ਮੇਰੇ ਨਾਲ ਜੁੜੇ ਹੋਏ ਨੇ ਤੇ ਅਸੀਂ ਅੱਜ ਖੁਸ਼ੀ ਲਵਾਂਗੇ ਤੁਹਾਡੇ ਨਾਲ ਉਹਨਾਂ ਦੀ ਜਾਣ ਪਹਿਚਾਣ ਕਰਵਾਉਣ ਦੀ ਵੀ ਤੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਉਹ ਪਾਰਟੀਸਪੇਟ ਕਰਨ ਵਾਸਤੇ ਆਏ ਨੇ ਆਪਣਾ ਹਿੱਸਾ ਵੀ ਪਾਉਣ ਵਾਸਤੇ ਆਏ ਨੇ ਤੇ ਆਪਣੇ ਆਪਣੇ ਐਕਸਪੀਰੀਅੰਸ ਵੀ ਆਪਾਂ ਉਹਨਾਂ ਨਾਲ ਸ਼ੇਅਰ ਕਰਾਂਗੇ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਸਾਡੀ ਪਿਛਲੇ ਕਾਫੀ ਸਾਲਾਂ ਤੋਂ ਬਹੁਤ ਵਧੀਆ ਪੰਜਾਬੀ ਭਾਸ਼ਾ ਦੇ ਪ੍ਰਸਾਰ ਦੇ ਵਿੱਚ ਯੋਗਦਾਨ ਪਾ ਰਹੀ ਹੈ ਤੇ ਉਹਨਾਂ ਦੇ ਐਕਸਪੀਰੀਅੰਸ ਆਪਾਂ ਸੁਣਾਂਗੇ ਕਿਉਂਕਿ ਜਿਹੜੇ ਇੰਨੀ ਦੂਰ ਤੋਂ ਚੱਲ ਕੇ ਆਏ ਨੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਭਾਗ ਲੈਣ ਦੇ ਲਈ ਤੇ ਜ਼ਰੂਰ ਉਹਨਾਂ ਨੇ ਸਾਡੀ ਵਿਸ਼ਵ ਪੰਜਾਬੀ ਸਭਾ ਦੇ ਬਾਰੇ ਕਥੂਰੀਆ ਸਾਹਿਬ ਦੇ ਬਾਰੇ ਔਰ ਵਿਸ਼ਵ ਪੰਜਾਬੀ ਕਾਨਫਰੰਸ ਦੇ ਬਾਰੇ ਸੁਣ ਰੱਖਿਆ ਹੋਏਗਾ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੀ ਜਾਣ ਪਹਿਚਾਣ ਕਰਾਊਂਗਾ ਸਾਡੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਿੰਸੀਪਲ ਡਾਕਟਰ ਆਤਮ ਰੰਧਾਵਾ ਜੋ ਬਹੁਤ ਹੀ ਵਧੀਆ ਸਾਹਿਤਕਾਰ ਨੇ ਪੰਜਾਬੀ ਕਵਿਤਾ ਦੇ ਖੇਤਰ ਦੇ ਵਿੱਚ ਉਹਨਾਂ ਦਾ ਬਹੁਤ ਵਡਮੁੱਲਾ ਯੋਗਦਾਨ ਹੈ ਤੇ ਮੇਰੇ ਉਹ ਦੋਸਤ ਵੀ ਨੇ ਅਸੀਂ DAV ਕਾਲਜ ਅੰਮ੍ਰਿਤਸਰ ਦੇ ਵਿੱਚ ਇਕੱਠਿਆਂ ਨੇ ਕੰਮ ਵੀ ਕੀਤਾ ਹੈ ਤੇ ਅੱਜ ਅਸੀਂ ਖੁਸ਼ੀ ਲੈ ਰਹੇ ਹਾਂ ਕਿ ਰੇਡੀਓ ਪ੍ਰੋਗਰਾਮ ਦੇ ਉੱਪਰ ਸਾਡੇ ਸਰੋਤਿਆਂ ਦੇ ਨਾਲ ਤੁਹਾਡੀ ਜਾਣ ਪਛਾਣ ਉਹਨਾਂ ਦੀ ਕਰਵਾਉਣੇ ਨਾਲ ਵਿਸ਼ਵ ਪੰਜਾਬੀ ਸਭਾ ਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਹੋਰ ਵੀ ਦੋਸਤ ਮਿੱਤਰ ਸਾਡੇ ਨਾਲ ਜੁੜੇ ਨੇ ਦਲਜੀਤ ਸਿੰਘ ਰਿਆੜ ਜੀ ਸਾਰਿਆਂ ਦੇ ਨਾਲ ਆਪਾਂ ਹੌਲੀ ਹੌਲੀ ਗੱਲਬਾਤ ਵੀ ਕਰਾਂਗੇ ਤੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਬਾਰੇ ਵੀ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਸਾਂਝ ਵੀ ਪਾਵਾਂਗੇ ਤੁਸੀਂ ਕੋਈ ਫੋਨ ਕਰਨਾ ਹੋਵੇ 647-367-5353 ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਤੁਸੀਂ ਆਓ ਕੱਲ੍ਹ 9 ਵਜੇ ਤੋਂ ਸਟਾਰਟ ਹੋ ਜਾਣੀ ਰਜਿਸਟ੍ਰੇਸ਼ਨ ਉਸ ਤੋਂ ਬਾਅਦ ਬ੍ਰੇਕਫਾਸਟ ਹੈ ਫਿਰ 11 ਵਜੇ ਅਸੀਂ ਇਨੋਗੁਰੇਸ਼ਨ ਸੈਸ਼ਨ ਹੈ 3 ਦਿਨ ਸਵੇਰੇ ਨਾਸ਼ਤਾ ਦੁਪਹਿਰ ਦਾ ਖਾਣਾ ਰਾਤ ਦਾ ਖਾਣਾ ਉੱਥੇ ਹੋਏਗਾ ਤੁਸੀਂ ਆਓ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹੋ ਸਾਨੂੰ ਬਹੁਤ ਖੁਸ਼ੀ ਹੋਏਗੀ ਜਦੋਂ ਆਪਾਂ ਸਾਰੇ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਵਾਂਗੇ ਸੋ ਡਾਕਟਰ ਆਤਮ ਰੰਧਾਵਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਵੀ ਤੇ ਸਾਡੀ ਸਮੁੱਚੀ ਟੀਮ ਵੱਲੋਂ ਵੀ।
1: ਬਹੁਤ ਬਹੁਤ ਸ਼ੁਕਰੀਆ ਡਾਕਟਰ ਦਰਸ਼ਨਦੀਪ ਜੀ, ਸਭ ਰੰਗ ਪ੍ਰੋਗਰਾਮ ਤੇ ਡਾਕਟਰ ਕਥੂਰੀਆ ਜੀ ਦਾ ਮੈਂ ਸ਼ੁਕਰਗੁਜ਼ਾਰ ਹਾਂ। ਤੇ ਮੈਂ ਵਿਸ਼ਵ ਪੰਜਾਬੀ ਕਾਨਫਰੰਸ ਲਈ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਭਰਪੂਰ ਸ਼ੁਭਕਾਮਨਾਵਾਂ ਪੇਸ਼ ਕਰਦਾ
0: ਜੀ।
1: ਸਾਰੇ ਪੰਜਾਬੀਆਂ ਨੂੰ ਇਸ ਵੇਲੇ ਸੁਣ ਰਹੇ ਸਾਰੇ ਦੁਨੀਆਂ ਦੇ ਉੱਤੇ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਉਹਨਾਂ ਨੂੰ ਬਹੁਤ ਪਿਆਰ ਅਦਬ ਮੁਹੱਬਤ। ਤੇ ਜਿਹੜੀ ਇਹ ਜੋਤ ਕਹਿ ਲਓ ਪ੍ਰਵਾਸੀ ਧਰਤੀ ਦੇ ਉੱਤੇ ਡਾਕਟਰ ਕਥੂਰੀਆ ਹੋਣਾ ਨੇ ਤੇ ਤੁਹਾਡੀ ਟੀਮ ਨੇ ਸਾਰਿਆਂ ਨੇ ਰਲ ਕੇ ਜਗਾਈ ਹੋਈ ਆ।
0: ਆਪਾਂ ਨਾ ਡਾਕਟਰ ਸਾਹਿਬ ਗੱਲਬਾਤ ਨੂੰ ਅੱਗੇ ਤੋਰ ਤੇ ਸਾਡੇ ਕਾਲਰ ਆਏ ਨੇ, ਪਹਿਲਾਂ ਇਹਨਾਂ ਦੀ ਗੱਲ ਸੁਣੀਏ, ਸ਼ਾਇਦ ਕੋਈ ਗੱਲਬਾਤ ਕਾਨਫਰੰਸ ਦੇ ਬਾਰੇ। ਸਤਿ ਸ੍ਰੀ ਅਕਾਲ ਜੀ, ਕੁਲਦੀਪ ਸਿੰਘ ਜੀ 4791। ਕੁਲਦੀਪ ਸਿੰਘ ਜੀ ਤੁਸੀਂ ਆਉਣੇ ਰਹੋ 4791। ਹੈਲੋ, ਨਹੀਂ ਤੁਹਾਡਾ ਫੋਨ ਨਹੀਂ ਮਿਲ ਰਿਹਾ ਜੀ, ਤੇ ਤੁਸੀਂ ਦੁਬਾਰਾ ਕਾਲ ਕਰ ਲਿਓ। ਹਾਂਜੀ ਡਾਕਟਰ ਸਾਹਿਬ ਕੰਟੀਨਿਊ ਕਰੋ ਜਰਾ।
1: ਸੋ ਮੈਂ ਸੋਚਦਾ ਕਿ ਦੇਸ਼ਾਂ ਦੀ ਧਰਤੀ ਦੇ ਵਿੱਚ ਜਿਹੜੇ ਸਾਡੇ ਪੰਜਾਬੀਆਂ ਨੇ ਝੰਡੇ ਗੱਡੇ ਆ, ਭਾਵੇਂ ਉਹ ਰੁਜ਼ਗਾਰ ਦੇ ਵਿੱਚ ਹੋਣ, ਭਾਵੇਂ ਵਪਾਰ ਦੇ ਵਿੱਚ, ਹੋਰਨਾਂ ਕੰਮਾਂ ਦੇ ਵਿੱਚ, ਸਭ ਤੋਂ ਵੱਧ ਖੁਸ਼ੀ ਮੈਨੂੰ ਇਸ ਕਰਕੇ ਹੁੰਦੀ ਆ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਨੇ, ਆਪਣੇ ਸੱਭਿਆਚਾਰ ਨਾਲ ਜੁੜੇ ਹੋਏ ਨੇ, ਆਪਣੀ ਸਿਹਤ ਨਾਲ ਜੁੜੇ ਹੋਏ ਨੇ, ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਨੇ। ਸੋ ਡਾਕਟਰ ਕਥੂਰੀਆ ਵਰਗੇ ਜਿਹੜੇ ਵੀ ਪੰਜਾਬੀ ਦੇ ਇਸ ਵੱਡੇ ਪੱਧਰ ਦੇ ਇਸ ਲੈਵਲ ਦੇ ਪ੍ਰੋਗਰਾਮ ਕਰਾ ਰਹੇ ਨੇ, ਵਿਸ਼ਵ ਪੰਜਾਬੀ ਕਾਨਫਰੰਸ 7ਵੀਂ ਹੈ, ਕੋਈ ਪਹਿਲੀ ਨਹੀਂ ਹੈ
0: ਜੀ,
1: 7ਵੀਂ ਕਾਨਫਰੰਸ ਹੈ। ਇਹ ਕਾਨਫਰੰਸ ਕਰਾਉਣੀ ਔਰ ਵਿਦੇਸ਼ਾਂ ਤੋਂ ਇੰਨੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਨਾ, ਇਹ ਬਹੁਤ ਸਾਰਾ ਸਾਡਾ ਵਿਸ਼ਵ ਦਾ ਜਿਹੜਾ ਪਲੇਟਫਾਰਮ ਹੈ ਉਹਦੇ ਚ ਆਪਣੀ ਲੈਂਗੁਏਜ ਦੀ, ਆਪਣੀ ਭਾਈਚਾਰੇ ਦੀ ਗੱਲ ਰੱਖਦੇ ਆ। ਸੋ ਇੱਕ ਇਹ ਬਹੁਤ ਹੀ ਮਹਿਣਾ ਰੱਖਦੀ ਹੈ
0: ਜੀ। ਜੀ ਜੀ ਕੁਲਦੀਪ ਸਿੰਘ ਜੀ, ਸਤਿ ਸ੍ਰੀ ਅਕਾਲ, ਆਉਂਦੇ ਰਹੋ ਤੁਸੀਂ, ਤੁਹਾਡੀ ਆਵਾਜ਼ ਨਹੀਂ ਸਾਡੇ ਤੱਕ ਪਹੁੰਚ ਰਹੀ। 4791 ਤੁਹਾਡਾ ਨੰਬਰ ਹੈ, ਕੁਲਦੀਪ ਸਿੰਘ ਜੀ ਨਾਮ ਆ ਰਿਹਾ ਤੇ ਤੁਸੀਂ ਅਗਰ ਆਵਾਜ਼ ਸੁਣ ਰਹੇ ਹੋ ਤਾਂ ਤੁਸੀਂ ਬੋਲੋ, ਨਹੀਂ ਤੁਹਾਡਾ ਫੋਨ ਫਿਰ ਸਾਡੇ ਨਾਲ ਕਨੈਕਟ ਨਹੀਂ ਹੋ ਰਿਹਾ। ਤੇ ਸਾਡੇ ਨਾਲ ਦੂਸਰੇ, ਸਾਡੇ ਇਹਨਾਂ ਨੂੰ ਗੈਸਟ ਨਹੀਂ ਕਿਹਾ ਜਾ ਸਕਦਾ, ਰਿਆੜ ਸਾਹਿਬ ਸਾਡੇ ਟੀਮ ਦੇ ਮੈਂਬਰ ਨੇ, ਵਿਸ਼ਵ ਪੰਜਾਬੀ ਸਭਾ ਦੇ ਨਾਲ ਬਹੁਤ ਲੰਬੇ ਸਮੇਂ ਤੋਂ, ਜਦੋਂ ਵਿਸ਼ਵ ਪੰਜਾਬੀ ਸਭਾ ਜਦੋਂ ਦੀ ਹੋਂਦ ਵਿੱਚ ਆਈ ਹੈ, ਕਥੂਰੀਆ ਸਾਹਿਬ ਦੇ ਨਾਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਹਰ ਐਕਟੀਵਿਟੀ ਦੇ ਵਿੱਚ ਪਾਰਟਿਸਪੇਟ ਵੀ ਕਰਦੇ ਨੇ ਤੇ ਆਪਣੇ ਲੈਵਲ ਤੇ ਵੀ ਬਹੁਤ ਸਾਰੀਆਂ ਗਤੀਵਿਧੀਆਂ ਜਿਹੜੀਆਂ ਪੰਜਾਬੀ ਦੀਆਂ ਆਰਗੇਨਾਈਜ਼ ਕਰਦੇ ਨੇ। ਮੈਂ ਕਈ ਵਾਰ ਦੇਖਿਆ ਇਹਨਾਂ ਦੀ ਜਿਹੜੀ ਇੱਕ ਕੋਸ਼ਿਸ਼ ਹੈ ਨਾ, ਮੈਂ ਬਹੁਤ ਉਹਨੂੰ ਐਪਰੀਸ਼ੀਏਟ ਕਰਦਾ ਹੁੰਦਾ ਕਿ ਛੋਟੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨ ਦਾ ਬਹੁਤ ਵਧੀਆ ਹੀਲਾ ਕਰਦੇ ਨੇ, ਉਪਰਾਲਾ ਕਰਦੇ ਨੇ। ਤੇ ਅੱਜ ਸਾਡੇ ਕੋਲ ਇਹ ਐਡਮਿੰਟਨ ਤੋਂ ਪਹੁੰਚੇ ਨੇ 13 ਦੋਸਤਾਂ ਦਾ ਇੱਕ ਬਹੁਤ ਵੱਡਾ ਜਥਾ ਲੈ ਕੇ। ਰਿਆੜ ਸਾਹਿਬ ਤੁਹਾਡਾ ਤੇ ਤੁਹਾਡੇ ਸਾਰੇ ਦੋਸਤਾਂ ਦਾ, ਜਿਹੜੇ ਜਿਹੜੇ ਵੀ ਐਡਮਿੰਟਨ ਤੋਂ ਆਏ, ਬਹੁਤ ਬਹੁਤ ਸਵਾਗਤ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਸਾਹਿਬ ਵੱਲੋਂ ਤੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਤੁਸੀਂ ਆਪਣੇ ਵਿਚਾਰ ਸਾਡੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ।
2: ਸ਼ੁਕਰੀਆ ਜੀ। ਸਭ ਰੰਗ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਅੱਜ ਅਸੀਂ ਇੱਥੇ ਜਿਹੜੇ ਇਕੱਠੇ ਹੋ ਰਹੇ ਹਾਂ, ਕਿਉਂਕਿ ਕੱਲ੍ਹ ਤੋਂ 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਸਭਾ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਉਹ ਕਰਵਾਈ ਜਾ ਰਹੀ ਹੈ, ਔਰ ਇਹ ਐਡਮਿੰਟਨ ਇੱਥੇ ਕੈਨੇਡਾ ਦੇ ਵਿੱਚ ਤੀਸਰੀ ਕਾਨਫਰੰਸ ਹੈ, ਔਰ ਵਿਸ਼ਵ ਦੇ ਵਿੱਚ 7ਵੀਂ ਕਾਨਫਰੰਸ ਜਿਹੜੀ ਹੈ ਇਹ ਹੋਣ ਜਾ ਰਹੀ ਹੈ। ਸੋ ਮੈਨੂੰ ਜਿਹੜਾ ਇਹਨਾਂ ਨੇ ਵਿਸ਼ਵ ਪੰਜਾਬੀ ਸਭਾ ਦਾ ਪੰਜਾਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸੇਵਾ ਦਾ ਮੌਕਾ ਦਿੱਤਾ ਹੋਇਆ, ਉਹਦੇ ਨਾਲ ਨਾਲ ਮੈਂ ਐਡਮਿੰਟਨ ਦੇ ਵਿੱਚ ਵੀ ਇੱਕ ਸਭਾ ਜਿਹੜੀ ਹੈ ਵਿਸ਼ਵ ਪੰਜਾਬੀ ਸਭਾ ਦੀ ਐਡਮਿੰਟਨ ਇਕਾਈ 2 ਮਹੀਨੇ ਪਹਿਲਾਂ ਅਸੀਂ ਉਹ ਸਥਾਪਿਤ ਕੀਤੀ ਹੈ, ਔਰ ਮੇਰੀ ਐਡਮਿੰਟਨ ਤੋਂ ਜਿਹੜੀ ਇਹ ਵਿਸ਼ਵ ਪੰਜਾਬੀ ਸਭਾ ਦੀ ਇਕਾਈ ਹੈ ਉਹਦੀ ਬੜੀ ਵੱਡੀ ਟੀਮ 13 ਮੈਂਬਰ ਜਿਹੜੇ ਆ ਉਹ ਅੱਜ ਮੇਰੇ ਨਾਲ ਇੱਥੇ ਸ਼ਾਮਲ ਹੋਣ ਵਾਸਤੇ ਕਾਨਫਰੰਸ ਦੇ ਵਿੱਚ ਪਹੁੰਚੇ ਨੇ। ਔਰ ਮੈਂ ਤੇ ਕਹਿੰਦਾ ਕਿ ਇਹ ਬਾਬਾ ਬੋਰਡ ਇਸ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਦਾ ਯਤਨ ਕਰਨ ਵਾਲੇ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦਾ ਬਹੁਤ ਵੱਡਾ ਉਪਰਾਲਾ ਆ। ਸੰਸਾਰ ਦੇ ਵਿੱਚ ਬੜੇ ਲੋਕ ਨੇ ਜਿਹੜੇ ਸੋਚ ਐਸੀ ਰੱਖਦੇ ਹੋਣਗੇ, ਪਰ ਤਨ ਮਨ ਤੋਂ ਸਹਿਰਦ ਹੋ ਕੇ ਬਹੁਤ ਸੁਚੇਤ ਹੋ ਕੇ ਕੰਮ ਕਰ ਰਹੇ ਨੇ, ਕਿਉਂਕਿ ਮੈਂ ਤੇ ਸ਼ੁਰੂ ਤੋਂ ਹੀ ਸਭਾ ਦੇ ਨਾਲ ਜੁੜਿਆ ਹੋਇਆ, ਮੈਂ ਇਹਨਾਂ ਦੇ ਨਾਲ ਜਿਵੇਂ ਕੰਮ ਕਰਦੇ ਹਾਂ, ਮੈਂ ਦੇਖ ਰਿਹਾ ਕਿ ਸੱਚਮੁੱਚ ਪੰਜਾਬੀ ਮਾਂ ਬੋਲੀ ਦੇ ਮਹਾਨ ਸਪੂਤ ਹੋ ਕੇ ਉਭਰੇ ਨੇ ਜਿਹੜੇ ਵਿਸ਼ਵ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੁੰਦੇ ਨੇ।
0: ਜੀ ਜੀ। ਰਿਆੜ ਸਾਹਿਬ ਤੇ ਆਤਮ ਰੰਧਾਵਾ ਜੀ, ਜਦੋਂ ਅਸੀਂ ਵਿਸ਼ਵ ਪੰਜਾਬੀ ਸਭਾ ਦੀ ਗੱਲ ਕਰਦੇ ਹਾਂ ਨਾ, ਤੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਦੀ, ਨਾ ਉੱਥੇ ਕੋਈ ਜਾਤ ਪਾਤ ਮਜ਼ਹਬ, ਕੋਈ ਹਿੰਦੂ, ਕੋਈ ਈਸਾਈ, ਕੋਈ ਮੁਸਲਿਮ, ਜਾਂ ਸਿੱਖ ਦੀ ਗੱਲ ਨਹੀਂ ਅਸੀਂ ਕਰਦੇ, ਅਸੀਂ ਕਰਦੇ ਹਾਂ ਕਿ ਹਰ ਉਹ ਪੰਜਾਬੀ ਜਿਹੜਾ ਪੰਜਾਬੀ ਬੋਲਦਾ, ਚਾਹੇ ਉਹ ਕਿਸੇ ਪਾਕਿਸਤਾਨ ਦੇ ਵਿੱਚ ਵਸਿਆ ਹੋਇਆ ਜਾਂ ਦੇਸ਼ ਦੇ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੈ, ਵਿਸ਼ਵ ਪੰਜਾਬੀ ਸਭਾ ਹਰ ਉਸ ਪੰਜਾਬੀ ਦੀ ਅਗਵਾਈ ਕਰਦੀ ਹੈ ਜਿਹੜਾ ਪੰਜਾਬੀ ਬੋਲਦਾ। ਸੋ ਤੁਸੀਂ ਜਿਸ ਤਰ੍ਹਾਂ ਦੇਖਿਆ ਕਿ ਸਾਡੇ ਕੋਲ ਅਮਰੀਕਾ ਤੋਂ, ਕੈਨੇਡਾ ਦੇ ਵਿੱਚ ਵੱਖਰੀਆਂ ਵੱਖਰੀਆਂ ਸਟੇਟਾਂ ਤੋਂ, ਪਾਕਿਸਤਾਨ ਤੋਂ ਵੀ ਬਹੁਤ ਸਾਰੇ ਦੋਸਤ ਮਿੱਤਰ ਸਾਡੇ ਕੋਲ ਇਸ ਕਾਨਫਰੰਸ ਦੇ ਵਿੱਚ ਪਾਰਟੀਸਪੇਟ ਕਰਨ ਵਾਸਤੇ ਆਏ ਨੇ। ਤੇ ਸਾਡੇ ਕੋਲ ਦੇਖੋ ਪਾਕਿਸਤਾਨ ਤੋਂ ਤਾਹਿਰਾ ਸਰਾਂ ਜੀ, ਜਿਹੜੀ ਬਹੁਤ ਅੱਛੀ ਕਵਿਤਰੀ ਹੈ, ਤੇ ਪੂਰੇ ਜੇ ਪਾਕਿਸਤਾਨ ਦੇ ਵਿੱਚ ਦੇਖਿਆ ਜਾਵੇ ਤੇ ਉੱਪਰ ਦੇ ਜਿਹੜੇ 5-7 ਮੇਨ ਵਧੀਆ ਵਧੀਆ ਕਵੀ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ। ਤਾਹਿਰਾ ਸਰਾਂ ਜੀ ਵੀ ਇਸ ਕਾਨਫਰੰਸ ਦੇ ਵਿੱਚ ਪਾਰਟੀਸਪੇਟ ਕਰਨ ਵਾਸਤੇ, ਹਿੱਸਾ ਲੈਣ ਵਾਸਤੇ ਪਹੁੰਚੇ ਨੇ। ਤਾਹਿਰਾ ਸਰਾਂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਥੂਰੀਆ ਸਾਹਿਬ ਵੱਲੋਂ, ਵਿਸ਼ਵ ਪੰਜਾਬੀ ਸਭਾ ਵੱਲੋਂ, ਪੂਰੀ ਸਮੁੱਚੀ ਟੀਮ ਵੱਲੋਂ ਔਰ ਰੇਡੀਓ ਪ੍ਰੋਗਰਾਮ ਸਭ ਰੰਗ ਦੀ ਪੂਰੀ ਟੀਮ ਵੱਲੋਂ।
3: ਬਹੁਤ ਸ਼ੁਕਰੀਆ ਆਪਣਾ ਵਿਸ਼ਵ ਪੰਜਾਬੀ ਸਭਾ ਦਾ ਕਿ ਉਹਨਾਂ ਨੇ ਸਾਨੂੰ ਜਿਹੜਾ ਹੈ ਪਾਕਿਸਤਾਨ ਤੋਂ ਜਿਹੜਾ ਹੈ ਸੱਦਾ ਦਿੱਤਾ, ਔਰ ਅਸੀਂ ਮੈਂ ਬਾਬਾ ਨਜ਼ਮੀ ਜੀ, ਹੁਸੈਨ ਅਕਬਰ ਸਾਹਿਬ ਔਰ ਉਸ ਤੋਂ ਇਲਾਵਾ ਸਾਡੇ ਪਾਕਿਸਤਾਨੀ ਜਿਹੜੇ ਅਮੈਰੀਕਾ 'ਚ ਵੱਸਦੇ ਨੇ, ਉਹ ਵੀ ਜਿਸ ਤਰ੍ਹਾਂ ਅਵੈਸ ਰਾਜਾ ਨੇ ਨਿਊਯਾਰਕ ਤੋਂ, ਔਰ ਉਹਨਾਂ ਦੇ ਨਾਲ ਇਜਾਜ਼ ਪੱਟੀ ਸਾਹਿਬ ਨੇ, ਉਹ ਵੀ ਨਿਊਯਾਰਕ ਤੋਂ, ਉਹ ਵੀ ਦੋਨੋਂ ਬਹੁਤ ਵਧੀਆ ਕਵੀ ਨੇ, ਉਹ ਵੀ ਆ ਰਹੇ ਨੇ। ਉਸ ਤੋਂ ਇਲਾਵਾ ਡਾਕਟਰ ਆਪਣਾ ਹੈ ਨੇ ਇੱਕ ਰਿਆਜ਼ ਬਾਬਰ ਸਾਹਿਬ, ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਨੇ ਪੰਜਾਬੀ ਵਾਸਤੇ, ਪਾਕਿਸਤਾਨ 'ਚੋਂ ਮੇਲੇ ਵੀ ਲਗਾ ਰਹੇ ਨੇ, ਉਹ ਲੋਕ ਵੀ ਯਾਨੀ ਸ਼ਾਮਿਲ ਹੋ ਰਹੇ ਨੇ। ਯਾਨੀ ਇਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ ਕਥੂਰੀਆ ਸਾਹਿਬ ਜਿਹੜੇ ਨੇ ਉਹ ਸਿਰਫ ਪੰਜਾਬੀ ਨੂੰ ਲੈ ਕੇ ਜਿਹੜਾ ਉਹ ਤੁਰ ਰਹੇ ਨੇ, ਉਹਦੇ ਵਿੱਚ ਯਾਨੀ ਪੰਜਾਬ ਨਾਲ ਤਾਲੁਕ ਰੱਖਣ ਵਾਲੇ ਜਿਹਨਾਂ ਦੀ ਮਾਂ ਬੋਲੀ ਪੰਜਾਬੀ, ਉਹ ਹਿੰਦੂ ਵੀ ਨੇ ਇਹਦੇ ਵਿੱਚ ਸ਼ਾਮਿਲ, ਮੁਸਲਿਮ ਵੀ ਨੇ ਔਰ ਸਿੱਖ ਕਮਿਊਨਿਟੀ ਵੀ ਹੈ, ਉਸ ਤੋਂ ਇਲਾਵਾ ਕ੍ਰਿਸਚਨ ਜਾਂ ਕੋਈ ਵੀ ਉਹਨਾਂ
0: ਜਿਹੜਾ ਵੀ ਪੰਜਾਬੀ ਬੋਲਦਾ।
3: ਹਾਂਜੀ, ਸ਼ਰਤ ਐਵੇ ਕਿ ਉਹ ਪੰਜਾਬੀ ਹੋਵੇ ਔਰ ਆਪਣੀ ਮਾਂ ਬੋਲੀ ਦਾ ਦਰਦ ਆਪਣੇ ਰੱਖਦਾ ਹੋਵੇ। ਸੋ ਅਸੀਂ ਸਾਰੇ ਜਿਹੜੇ ਪਹੁੰਚੇ ਹਾਂ, ਤੇ ਮੈਂ ਸੁਣਨ ਵਾਲੇ ਜਿਹੜੇ ਨੇ ਉਹਨਾਂ ਨੂੰ ਰਿਕੁਐਸਟ ਕਰਨੀ ਆ ਕਿ ਤੁਸੀਂ ਸਾਰੇ ਜਿਹੜੇ ਨੇ ਉਹ ਸ਼ਾਮਿਲ ਹੋਵੋ ਸਾਡੇ ਨਾਲ 2, 3, 4 ਨੂੰ ਇਹਦੇ, ਔਰ ਖਾਸ ਤੌਰ ਤੇ ਖਵਾਤੀਨ ਲੇਡੀਜ਼ ਜਿਹੜੀਆਂ ਨੇ ਉਹ ਲਾਜ਼ਮੀ ਆਣ, ਕਿਉਂਕਿ ਇਹ ਜਿਹੜੀ ਕਾਨਫਰੰਸ ਹੈ ਸਭ ਤੋਂ ਜਿਹੜੀ ਸੋਹਣੀ ਗੱਲ ਹੈ ਕਿ ਇਹਦੇ 'ਚ ਜਿੰਨੇ ਸੈਸ਼ਨਸ ਹੋਣਗੇ, ਜਿੰਨੇ ਪੇਪਰਸ ਪੜ੍ਹੇ ਜਾਣਗੇ, ਉਹ ਸਾਰੇ ਜਿਹੜੇ ਔਰਤਾਂ ਦੀ ਜਿਹੜੀ ਇੱਕ ਖਾ ਉਹਨਾਂ ਦੇ ਮਸਾਇਲ, ਉਹਨਾਂ ਦੀਆਂ ਦੂਸਰੇ ਜਿਹੜੀਆਂ ਉਹਦੇ ਉਹਨਾਂ ਦੇ ਆਲੇ ਦੁਆਲੇ ਹੀ ਇਹ ਘੁੰਮ ਰਹੀ ਹੈ। ਇਹ ਔਰਤਾਂ ਨੂੰ ਇਹਨਾਂ ਨੇ ਡੈਲੀਗੇਟ ਕੀਤੀ ਹੈ, ਔਰ ਉਹਦੇ ਨਾਲ ਜਿਹੜਾ ਔਰਤਾਂ ਦੇ ਨਾਲ ਜਿਹੜਾ ਜਿਹੜੀਆਂ ਮੇਰੀਆਂ ਭੈਣਾਂ ਇਹਦੇ 'ਚ ਆਣ, ਉਹਨਾਂ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਕਮ ਅਜ਼ ਕਮ ਆਪਣੀ ਫੈਮਿਲੀ ਦਾ ਇੱਕ ਬੱਚਾ ਜਿਹੜਾ ਹੈ, ਇੱਕ ਜਿਹੜਾ ਨਵੀਂ ਜਨਰੇਸ਼ਨ ਤੋਂ ਘੱਟ ਉਹਨੂੰ ਨਾਲ ਲੈ ਕੇ ਆਵੋ, ਤਾਂ ਕਿ ਸਾਡੀ ਕੰਢ ਖਾਲੀ ਨਾ ਹੋਵੇ ਕੱਲ੍ਹ ਨੂੰ ਸਾਡੇ ਬਾਅਦ। ਅਸੀਂ ਸਾਰੇ 50+ ਜਿਹੜੇ ਹਾਂ, ਅਸੀਂ ਅੱਜ ਹੈ ਵਾਂ ਕੱਲ੍ਹ ਨਹੀਂ ਹੋਣਾ, ਲੇਕਿਨ ਉਹਦੇ ਤੋਂ ਬਾਅਦ ਸਾਡਾ ਪੰਜਾਬੀ ਦਾ ਨਾਂ ਲੈਣ ਵਾਲਾ ਕੋਈ ਨਾ ਕੋਈ ਰਹਿ ਸਕੇ ਸਾਡੇ ਪਿੱਛੋਂ।
0: ਚਲੋ, ਸਾਡੇ ਨਾਲ ਹੁਸੈਨ ਅਕਬਰ ਜੀ ਵੀ ਪਾਕਿਸਤਾਨ ਤੋਂ ਜੁੜੇ ਨੇ, ਉਹ ਤੋਂ ਅਕਸਰ ਮੇਰੇ ਨਾਲ ਅੱਗੇ ਵੀ ਰੇਡੀਓ ਤੇ ਬੈਠਦੇ ਨੇ, ਤੇ ਅੱਜ ਹੀਰ ਵਰਸ਼ਾ ਵੀ ਆਪਾਂ ਉਹ ਤੋਂ ਸੁਣਾਂਗੇ। ਰਿਆੜ ਸਾਹਿਬ, ਇੱਕ ਹੋਰ ਮੈਂ ਤੁਹਾਡੇ ਨਾਲ, ਤੁਸੀਂ ਬਹੁਤ ਵਧੀਆ ਜਿਹੜਾ ਉਪਰਾਲਾ ਕਰਦੇ ਹੋ ਨਾ, ਛੋਟੇ ਬੱਚਿਆਂ ਦੇ ਕੰਪੀਟੀਸ਼ਨ ਕਰਵਾ ਕੇ ਉਹਨਾਂ ਦੇ ਮਨ ਦੇ ਵਿੱਚ ਪੰਜਾਬੀ ਦੇ ਪ੍ਰਤੀ ਇੰਟਰਸਟ ਜਿਹੜਾ ਕ੍ਰੀਏਟ ਕਰਦੇ ਹੋ ਨਾ, ਇਹ ਮੈਨੂੰ ਬਹੁਤ ਵਧੀਆ ਲੱਗਦਾ। ਪਿੱਛੇ ਜੇ ਡਾਕਟਰ ਸਾਹਿਬ ਤੁਸੀਂ ਵੀ ਸੁਣਿਆ ਹੋਇਆ, ਯੂਨੈਸਕੋ ਦੀ ਇੱਕ ਵਾਰ ਰਿਪੋਰਟ ਆਈ ਸੀ ਕਿ ਆਉਣ ਵਾਲੇ 50 ਸਾਲਾਂ ਤੱਕ ਜਿਹੜੀਆਂ ਕੁਛ ਇੱਕ ਜ਼ਬਾਨਾਂ ਜਿਹਦੇ ਵਿੱਚ ਪੰਜਾਬੀ ਦਾ ਵੀ ਨਾਮ ਸੀ ਵੀ ਸ਼ਾਇਦ ਇਹ ਖਤਮ ਹੋ ਜਾਵੇ, ਪਰ ਇਹ ਤਾਂ ਮੇਰਾ ਖਿਆਲ ਰਿਪੋਰਟਾਂ ਇਹਦੇ ਵਿੱਚ ਕੋਈ ਵੈਲਿਊ ਜਾਂ ਕੋਈ ਇਹਨਾਂ ਦਾ ਕੋਈ ਮਹਿਣਾ ਬਣਦਾ ਨਹੀਂ ਹੈ, ਤੇ ਪਰ ਫਿਰ ਵੀ ਜਿਹੜੀ ਤੁਹਾਡੀ ਇੱਕ ਕੋਸ਼ਿਸ਼ ਹੈ ਨਾ, ਇਸ ਦਿਸ਼ਾ ਦੇ ਵਿੱਚ ਇੱਕ ਬੜਾ ਵਧੀਆ ਉਦਮ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਪੰਜਾਬੀ ਦੇ ਨਾਲ ਜੇਕਰ ਨਹੀਂ ਨਾ ਜੋੜਾਂਗੇ, ਤਾਂ ਫਿਰ ਇਹਦੇ ਵਿੱਚ ਕੋਈ 2 ਰਾਵਾਂ ਵੀ ਨਹੀਂ ਹੈ ਕਿ ਸਾਡੀ ਜ਼ੁਬਾਨ ਜਿਸ ਲੈਵਲ ਤੇ ਪਹੁੰਚੀ ਹੋਈ ਹੈ ਨਾ, ਤੇ ਹੌਲੀ ਹੌਲੀ ਉਸ ਦਾ ਗ੍ਰਾਫ ਜਿਹੜਾ ਥੱਲੇ ਆਉਣ ਦਾ ਖਤਰਾ ਜਿਹੜਾ ਵੱਧ ਸਕਦਾ। ਤੁਸੀਂ ਜਿਹੜੀ ਉਹ ਕੋਸ਼ਿਸ਼ ਹੈ, ਉਹ ਤੁਸੀਂ ਉਸ ਕੋਸ਼ਿਸ਼ ਨੂੰ ਬਹੁਤ ਵਧੀਆ ਤਰੀਕੇ ਨਾਲ ਪਰਫਾਰਮ ਕਰ ਰਹੇ ਹੋ, ਤੇ ਹੋਰ ਕੋਈ ਵਧੀਆ ਪਲੈਨਿੰਗ ਹੈ ਕਿ ਉਸ ਨੂੰ ਅੱਗੇ ਵਧਾਉਣ ਦੇ ਲਈ ਜਾਂ ਉਸ ਦੇ ਹੋਰ ਵਧੀਆ ਤਰੀਕੇ ਦੇ ਨਾਲ ਉਸ ਨੂੰ ਚਾਲੂ ਰੱਖਣ ਦੇ ਲਈ?
2: ਬਿਲਕੁਲ ਜੀ, ਬਿਲਕੁਲ, ਤੁਸੀਂ ਠੀਕ ਕਿਹਾ ਕਿ ਅਸੀਂ ਆਪਣੇ ਵਿਰਸੇ ਨੂੰ, ਆਪਣੀ ਵਿਰਾਸਤ ਨੂੰ ਜੇ ਅੱਗੇ ਤੋਰਨਾ, ਪੰਜਾਬੀ ਮਾਂ ਬੋਲੀ ਦਾ ਜੇ ਪ੍ਰਚਾਰ ਪ੍ਰਸਾਰ ਕਰਨਾ
0: ਜੀ,
2: ਉਹਦੇ ਵਿੱਚ ਬੱਚਿਆਂ ਨੂੰ ਸ਼ਾਮਿਲ ਕਰਨਾ ਜਾਂ ਆਪਣੀ ਨੌਜਵਾਨ ਪੀੜ੍ਹੀ ਨੂੰ ਸ਼ਾਮਿਲ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ
0: ਜੀ।
2: ਔਰ ਇਹਦੇ ਵਾਸਤੇ ਕੋਸ਼ਿਸ਼ ਹੁੰਦੀ ਹੈ ਆਪਣੀ ਕਿ ਹਰ ਮਹੀਨੇ
0: ਜੀ
2: ਪਹਿਲੇ ਐਤਵਾਰ ਬੱਚਿਆਂ ਦਾ ਹੀ ਪ੍ਰੋਗਰਾਮ ਕਰਵਾਇਆ ਜਾਂਦਾ
0: ਜੀ ਜੀ।
2: ਮੈਂ ਉਹਦਾ ਬਕਾਇਦਾ 15 ਕੁ ਦਿਨ ਪਹਿਲਾਂ ਮੈਸੇਜ ਪਾ ਕੇ ਭੇਜ ਦਿੰਦਾ
0: ਜੀ ਜੀ ਜੀ,
2: ਤੇ ਬੱਚੇ ਮੈਨੂੰ ਆਪਣਾ ਨਾਮ ਭੇਜਦੇ ਨੇ। ਅਸੀਂ ਹਰ ਮਹੀਨੇ ਦੇ ਪਹਿਲੇ ਐਤਵਾਰ ਇੱਕ ਮਹੀਨੇ ਅਸੀਂ ਜੂਨੀਅਰ ਬੱਚੇ 10 ਸਾਲ ਤੋਂ ਛੋਟੇ
0: ਜੀ,
2: ਦੂਸਰੇ ਮਹੀਨੇ ਸੀਨੀਅਰ ਬੱਚੇ 10 ਤੋਂ 16 ਸਾਲ ਔਰ ਤੀਸਰੇ ਮਹੀਨੇ ਯੁਵਾ ਬੱਚੇ ਜਿਹੜੇ 16 ਤੋਂ 25-26-27 ਸਾਲ
0: ਜੀ ਜੀ ਜੀ ਜੀ ਜੀ
2: ਸਾਰਿਆਂ ਨੂੰ ਅਸੀਂ ਮੌਕਾ ਦਿੰਨੇ ਆ। ਪਿੱਛੇ ਅਸੀਂ ਜਿਹੜੇ 2 ਸਾਲਾਂ ਦੇ ਵਿੱਚ ਬੱਚੇ ਸਾਡੇ ਕੋਲ ਫਸਟ ਸੈਕੰਡ ਥਰਡ ਪੋਜੀਸ਼ਨ ਤੇ ਆਏ ਸੀ ਨਾ, ਉਹਨਾਂ ਨੂੰ ਅਸੀਂ ਇਨਾਮ ਵੀ ਹਰ ਮਹੀਨੇ ਛੋਟੇ ਛੋਟੇ ਇਹਨਾਂ ਦੇ ਅਕਾਊਂਟ ਦੇ ਵਿੱਚ ਭੇਜਦੇ ਆ
0: ਜੀ,
2: ਤੇ ਉਹਨਾਂ ਬੱਚਿਆਂ ਦਾ ਅਸੀਂ ਆਫਲਾਈਨ ਪ੍ਰੋਗਰਾਮ ਵੀ ਅੰਮ੍ਰਿਤਸਰ ਕਰਾਇਆ ਸੀ ਔਰ 2 ਦਿਨ ਅਸੀਂ ਉਹਨਾਂ ਨੂੰ ਸਾਰੇ ਬੱਚਿਆਂ ਨੂੰ ਪੇਰੈਂਟਸ ਨੂੰ ਅੰਮ੍ਰਿਤਸਰ ਉਹਨਾਂ ਨੂੰ ਰੱਖਿਆ ਹੋਇਆ ਸੀ। ਉਹਦੇ ਵਿੱਚ ਬਹੁਤ ਵੱਡਾ ਉਪਰਾਲਾ ਜਿਹੜਾ ਨਾਲ ਸੀ ਭਾਰਤ ਦੇ ਪ੍ਰਧਾਨ ਸਰਦਾਰ ਸਤਬੀਰ ਸਿੰਘ ਹੋਣਾ ਦਾ, ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਉਹ ਪ੍ਰੋਗਰਾਮ ਬਹੁਤ ਸਫਲ ਰਿਹਾ ਸੀ।
0: ਜੀ ਜੀ ਜੀ ਜੀ ਜੀ
2: ਧੰਨਵਾਦ।
0: ਚਲੋ ਬਹੁਤ ਵਧੀਆ ਜੀ, ਜਿਹੜੀ ਤੁਸੀਂ ਗੱਲ ਕੀਤੀ ਨਾ, ਇੱਕ ਸ਼ਾਇਰ ਵੀ ਉਹ ਲਿਖਦਾ ਨਾ, ਉਹ ਕਹਿੰਦਾ ਆਪਣੇ ਵਿਰਸੇ ਦਾ ਜਿਨ੍ਹਾਂ ਨੂੰ ਅਹਿਸਾਸ ਨਹੀਂ ਹੁੰਦਾ ਐਸੇ ਲੋਕਾਂ ਦਾ ਕਦੇ ਕੋਈ ਇਤਿਹਾਸ ਨਹੀਂ ਹੁੰਦਾ। ਸੋ ਆਪਣੇ ਵਿਰਸੇ ਨੂੰ, ਆਪਣੀ ਮਾਂ ਬੋਲੀ ਨੂੰ, ਆਪਣੇ ਸੱਭਿਆਚਾਰ ਨੂੰ ਅਸੀਂ ਜ਼ਿੰਦਾ ਰੱਖਣਾ ਸਾਡਾ ਫਰਜ਼ ਬਣਦਾ ਹੈ। ਅਸੀਂ ਅੱਗੇ ਨਵੀਂ ਪੀੜ੍ਹੀ ਤੱਕ ਉਸ ਨੂੰ ਉਹਨਾਂ ਨੂੰ ਪਹੁੰਚਾ ਕੇ ਜਾਈਏ, ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਕਿਉਂਕਿ ਅਸੀਂ ਕਈ ਵਾਰ ਲੋਕ ਕਹਿੰਦੇ ਆ ਵੀ ਅਸੀਂ ਮਾਂ ਬੋਲੀ ਦੀ ਬੜੀ ਸੇਵਾ ਕਰਦੇ, ਮਾਂ ਬੋਲੀ ਦੀ ਸੇਵਾ ਅਸੀਂ ਨਹੀਂ ਕਰਦੇ, ਮਾਂ ਬੋਲੀ ਸਾਡੀ ਸੇਵਾ ਕਰਦੀ ਹੈ। ਦੇਖੋ ਸਾਰੀ ਉਮਰ ਮੈਂ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਰਿਹਾ, ਰੰਧਾਵਾ ਸਾਹਿਬ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਅਸੀਂ ਪੰਜਾਬੀ ਪੜ੍ਹਾਈ, ਸਾਰੀ ਉਮਰ ਪੰਜਾਬੀ ਨੇ ਸਾਨੂੰ ਰੁਜ਼ਗਾਰ ਦਿੱਤਾ, ਅਸੀਂ ਆਪਣਾ ਪਰਿਵਾਰ ਪਾਲਿਆ, ਕਾਰੋਬਾਰ ਬਣਾਇਆ, ਆਪਣਾ ਸਟੇਟਸ ਜਿਹੜਾ ਬਣਾਇਆ ਨਾ ਉਹ ਪੰਜਾਬੀ ਮਾਂ ਬੋਲੀ ਦੇ ਕਰਕੇ ਬਣਾਇਆ। ਸੋ ਅਸੀਂ ਤਾਂ ਉਹਦੀ ਸੇਵਾ ਕਰ ਹੀ ਨਹੀਂ ਸਕਦੇ, ਅਸੀਂ ਤਾਂ ਉਹਦਾ ਇੱਕ ਕਰਜ਼ ਹੈ ਜਿਹੜਾ ਉਹਨੇ ਸਾਡੇ ਸਿਰ ਤੇ ਚੜਾਇਆ, ਉਸ ਨੂੰ ਉਤਾਰ ਰਹੇ ਹਾਂ। ਤੋ ਸਾਡੇ ਸਾਰੇ ਦੋਸਤਾਂ ਮਿੱਤਰਾਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਰਲ ਮਿਲ ਕੇ ਰੰਧਾਵਾ ਸਾਹਿਬ, ਸਾਡਾ ਜਿਹੜਾ ਮੇਨ ਵਿਸ਼ਾ ਰੱਖਿਆ ਹੈ ਨਾ ਇਸ ਵਾਰ, ਦੇਖੋ ਅਸੀਂ ਸਾਰੇ ਸਮਝਦੇ ਹਾਂ ਕਿ ਸਾਡੇ ਪਿਛੋਕੜ ਦੇ ਵਿੱਚ ਜਾਈਏ ਨਾ ਤੇ ਔਰਤ ਨੂੰ, ਜੇ ਮੈਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਜਾਵਾਂ ਨਾ, ਤੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਇਹ ਆਪਾਂ ਪੜ੍ਹਦੇ ਵੀ ਰਹੇ ਹਾਂ। ਬਾਬੇ ਨਾਨਕ ਨੇ ਜਦੋਂ 4 ਉਦਾਸੀਆਂ ਕੀਤੀਆਂ, 4 ਚਫੇਰੇ ਘੁੰਮ ਕੇ 4 ਦਿਸ਼ਾਵਾਂ ਦੇ ਵਿੱਚ 28,000 ਕਿਲੋਮੀਟਰ ਸਫ਼ਰ ਉਹਨਾਂ ਨੇ ਤੈਅ ਕੀਤਾ, ਵੱਖਰੇ ਵੱਖਰੇ ਜਗ੍ਹਾ ਤੇ ਜਾ ਕੇ। ਫਿਰ ਉਹਨਾਂ ਦਾ ਇੱਕ ਤਰੀਕਾ ਬਹੁਤ ਵਧੀਆ ਸੀ, ਉਹਨਾਂ ਨੇ ਕਿਸੇ ਦੇ ਉੱਪਰ ਆਪਣੀਆਂ ਟੀਚਿੰਗਸ ਨੂੰ, ਆਪਣੀਆਂ ਸਿੱਖਿਆਵਾਂ ਨੂੰ, ਆਪਣੇ ਵਿਚਾਰਾਂ ਨੂੰ ਫੋਰਸਫੁਲੀ ਨਹੀਂ ਉਹਨਾਂ ਨੇ ਕਿਰਨਾਂ ਦੇ ਉੱਪਰ ਥੋਪਿਆ। ਸੰਵਾਦ ਦਾ ਜਿਹੜਾ ਉਹਨਾਂ ਨੇ ਸਿਲਸਿਲਾ ਜਿਹੜਾ ਸ਼ੁਰੂ ਕੀਤਾ ਨਾ, ਜਿੱਥੇ ਵੀ ਉਹ ਗਏ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਗਲਤ ਕਰ ਰਹੇ ਹੋ, ਮੇਰੇ ਨਾਲ ਸੰਵਾਦ ਰਚਾਓ, ਜੇ ਤੁਸੀਂ ਮੈਨੂੰ ਕਨਵਿੰਸ ਕਰਾ ਦਿਓਗੇ ਮੈਂ ਤੁਹਾਡੇ ਸ਼ਾਮਲ ਹੋ ਜਾਊਂਗਾ, ਜੇ ਤੁਸੀਂ ਮੇਰੀ ਗੱਲ ਤੋਂ ਕਨਵਿੰਸ ਹੋ ਜਾਓਗੇ ਤਾਂ ਤੁਸੀਂ ਮੇਰੀ ਗੱਲ ਮੰਨ ਲਓ। ਕਿੱਡਾ ਵਧੀਆ ਤਰੀਕਾ ਉਹਨਾਂ ਨੇ ਅਪਣਾਇਆ, ਜਿਹੜਾ ਅਸੀਂ ਅੱਜ ਤੱਕ ਸਾਹਿਤਕ ਹਲਕਿਆਂ ਦੇ ਵਿੱਚ ਵੀ, ਤੁਸੀਂ ਤਾਂ ਇੱਕ ਮੈਗਜ਼ੀਨ ਵੀ ਨਿਕਾਲਦੇ ਹੋ ਸੰਵਾਦ ਆਪਣੇ ਕਾਲਜ ਦੇ ਵੱਲੋਂ, ਬਹੁਤ ਵਧੀਆ। ਤੇ ਇਹ ਵਿਸ਼ਾ ਵਰਤਮਾਨ ਯੁੱਗ ਦੇ ਵਿੱਚ ਕਿੰਨਾ ਕੁ ਸਾਰਥਕ ਹੈ ਕਿ ਔਰਤ ਨੂੰ, ਅਸੀਂ ਅੱਜ ਕੋਸ਼ਿਸ਼ ਇਸ ਵਾਰ ਇਹ ਕੀਤੀ ਹੈ ਕਿ ਕੋਈ ਵੀ ਐਸਾ ਖੇਤਰ ਨਾ ਰਹਿ ਜਾਵੇ ਕਿ ਜਿਸ ਖੇਤਰ ਦੇ ਵਿੱਚ ਔਰਤ ਨੇ ਜੋ ਜੋ ਮੱਲਾਂ ਮਾਰੀਆਂ, ਜੋ ਜੋ ਪ੍ਰਾਪਤੀਆਂ ਕੀਤੀਆਂ, ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ ਕਿ ਤੁਸੀਂ ਇਸ ਕਾਨਫਰੰਸ ਦੇ ਵਿੱਚ ਇਸ ਵਿਸ਼ੇ ਨੂੰ ਲੈਣ ਦੇ ਬਾਰੇ ਕਿੰਨਾ ਕੁ ਸੰਤੁਸ਼ਟ ਹੋ ਕੇ ਇਹ ਬਹੁਤ ਵਧੀਆ ਉਪਰਾਲਾ ਹੈ ਵਿਸ਼ਵ ਪੰਜਾਬੀ ਸਭਾ ਦਾ।
1: ਮੈਂ ਸੋਚਦਾ ਕਿ ਔਰਤ ਦੀ ਜਿਹੜੀ ਪਾਰਟਿਸਿਪੇਸ਼ਨ ਹੈ ਉਹ ਇਸ ਵੇਲੇ ਇਸ ਦੁਨੀਆ ਚ ਜਾਂ ਇਸ ਜਿਸ ਥਾਂ ਤੇ ਅਸੀਂ ਬੈਠੇ ਹਾਂ ਕੈਨੇਡਾ ਅਮਰੀਕਾ ਦੇ ਵਿੱਚ, ਉਹ 50% ਪਾਰਟਿਸਿਪੇਸ਼ਨ ਹੈਗੀ ਹੈ ਸਾਰੀ ਸੋਸਾਇਟੀ ਦੇ ਵਿੱਚ, ਘਰ ਚਲਾਉਣ ਸਾਰਿਆਂ ਚ। ਜਿਹੜਾ ਪੁਰਾਣਾ ਸਮਾਂ ਸੀ ਜਿਹਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਗੀਰਵਾਦ ਦੇ ਵੇਲੇ ਦੇ ਵਿੱਚ ਔਰਤਾਂ ਦੀ ਸਥਿਤੀ ਠੀਕ ਨਹੀਂ ਸੀ, ਕਿਉਂਕਿ ਜੋ ਜਾਇਦਾਦ ਸੀ, ਜੋ ਪੈਸਾ ਸੀ, ਉਹ ਸਾਰਾ ਮਰਦ ਦੇ ਹੱਥ ਸੀ। ਸੋ ਇਸ ਕਰਕੇ ਮਰਦ ਪ੍ਰਧਾਨ ਸਮਾਜ ਜਿਹੜਾ ਉਹ ਉਭਰਿਆ ਤੇ ਸਾਰੀ ਪਾਵਰ ਹੈ ਜਿਹੜੀ ਉਹ ਮਰਦ ਦੇ ਹੱਥ ਦੇ ਵਿੱਚ ਰਹੀ, ਡਿਸੀਜ਼ਨ ਜਿਹੜੇ ਲੈਣੇ ਸੀ ਉਹ ਮਰਦ ਨੇ ਲੈਂਦੇ ਰਹੇ। ਜਗੀਰਦਾਰ ਸਿਸਟਮ ਦੇ ਵਿੱਚ ਤਾਂ ਬਹੁਤ ਹੀ ਬੁਰੀ ਹਾਲ ਸੀ, ਕਿਉਂਕਿ ਇੱਕ ਵਸਤ ਦੇ ਵਾਂਗ ਔਰਤ ਨੂੰ ਜਾਂ ਔਰਤ ਦੇ ਬਾਰੇ ਜੋ ਫੈਸਲੇ ਸੀ ਉਹ ਮਰਦ ਆਪਣੀ ਦ੍ਰਿਸ਼ਟੀ ਤੋਂ ਕਰਦਾ ਸੀ।
0: ਜੀ ਜੀ।
1: ਤੇ ਗੁਰੂ ਨਾਨਕ ਸਾਹਿਬ ਨੇ ਇਸ ਚੀਜ਼ ਨੂੰ ਵੇਖ ਕੇ ਤਾਂ ਹੀ ਕਿਹਾ ਸੀ ਕਿ ਸੋ ਕੋ ਮੰਦਾ ਆਖੇ
0: ਜਿਤ ਜੰਮੇ ਰਾਜਾਨ। ਜੀ ਜੀ।
1: ਜਿਹਦੇ ਪੇਟ ਚੋਂ ਰਾਜੇ ਪੈਦਾ ਹੁੰਦੇ ਆ ਤੇ ਉਹਨੂੰ ਕਿਉਂ ਮੰਦਾ ਕਹਿਣਾ। ਇਹ ਸਭ ਜਿਹੜੀ ਉਹ ਇੱਕ ਤਰੀਕੇ ਦੀ ਬਹੁਤ ਵੱਡੀ ਲੋਕਾਂ ਦੇ ਸਾਹਮਣੇ ਇੱਕ ਲੌਜਿਕ ਰੱਖ ਦਿੱਤਾ ਸੀ
0: ਜਿਹਦੇ
1: ਤੋਂ ਸਾਡੇ ਸਿੱਖ ਸਮਾਜ ਜਾਂ ਸਾਡੀ ਗੁਰਬਾਣੀ ਆ ਜਿਹੜੀ ਉਹਦੇ ਔਰਤ ਨੇ ਬਰਾਬਰ ਦਾ ਦਰਜਾ ਜਿਸ ਤਰੀਕੇ ਨਾਲ ਦਿੱਤਾ ਤੇ ਔਰ ਸਮਾਜ ਦੇ ਵਿੱਚ ਵੀ ਅੱਗੇ ਉਹ ਨਿਭਾਇਆ। ਸੋ ਇਸ ਤਰੀਕੇ ਨਾਲ ਜੇ ਮਾਡਰਨ ਸੋਚ ਆ

0: ਲਾਉਂਦੇ ਹਾਂ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ।
1: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। ਜ਼ਰੂਰ, ਓਕੇ, ਲਾਈਏ ਫਿਰ ਤੁਹਾਡੇ ਲਈ ਗੀਤ ਪੂਜਾ ਦਾ। ਪੂਜਾ ਪੂਜਾ ਹੁੰਦੀ ਹੈ ਚਾਰੇ ਪਾਸੇ, ਸੋ ਮਿਸ ਪੂਜਾ ਦਾ ਕਿਹੜਾ ਲਈਏ? ਝੋਨਾ ਲਈ ਆ ਕੇ ਯਾਰ, ਕੁਲਦੀਪ ਰਸੀਲੇ ਨਾਲ ਵੀ ਬੜਾ ਵਧੀਆ ਗੀਤ ਆਇਆ ਸੀ ਹੈ। ਆਹ ਜਦੋਂ ਮਿਊਜ਼ਿਕ ਚੱਲਦਾ ਪਤਾ ਲੱਗਦਾ ਕਿ ਪੂਜਾ ਦਾ ਕੋਈ ਵਧੀਆ ਜਿਹਾ ਡੂਐਟ ਗਾਣਾ ਚੱਲਣ ਵਾਲਾ। ਸੋ ਗੱਲਬਾਤ ਵੀ ਤੁਹਾਡੇ ਨਾਲ ਜਲਦੀ ਹੀ ਕਰਦੇ ਹਾਂ। ਉਸ ਤੋਂ ਪਹਿਲਾਂ ਯਾਰ ਇੱਕ ਬਹੁਤ ਜ਼ਰੂਰੀ ਮੈਸੇਜ ਹੈ ਸਕਾਈ ਹਾਲ ਐਕਸਪ੍ਰੈਸ ਦਾ, ਠੀਕ ਹੈ? ਇਹ ਮੈਂ ਮੈਸੇਜ ਤੁਹਾਨੂੰ ਦੇ ਦੇਵਾਂ ਅਤੇ ਫਿਰ ਬਾਕੀ ਦੀ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਅਸੀਂ ਕਰਦੇ ਹਾਂ। ਐਂਡ ਥੋੜੀਆਂ ਕਾਲਸ ਵੀ ਆ ਰਹੀਆਂ ਨੇ, ਵੀਰ ਹੁਣ ਦੀ ਫੇਰ ਆ ਗਈ ਕਾਲ, 5913। ਹੈਲੋ 5913। ਹੈਲੋ ਹਾਂਜੀ ਭਾਜੀ, ਕੀ ਹਾਲ ਆ?
2: ਵਧੀਆ ਵਧੀਆ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ, ਤੁਸੀਂ ਦੂਜੇ ਨੰਬਰ ਤੇ ਵੀ ਕਾਲ ਕੀਤੀ ਸੀ?
2: ਹਾਂਜੀ ਹਾਂਜੀ, ਭੁੱਲ ਕੇ ਲਾ।
0: ਅੱਛਾ, ਭੁੱਲ ਕੇ, ਠੀਕ ਹੈ, ਕੋਈ ਨਾ ਵੀਰੇ, ਕੀ ਹਾਲ ਆ? ਗਾਣਾ ਲਾਉਣੇ ਆ, ਚੱਕ ਦਿੰਦੇ ਆ ਫੱਟੇ, ਠੀਕ ਹੈ, ਲਾਉਣੇ ਆ ਜ਼ਰੂਰ। ਤੇ ਇੱਕ ਤੁਸੀਂ ਪੁੱਛਿਆ ਤੇ ਹੁਣ ਮਿਸ ਪੂਜਾ ਦਾ ਮੈਨੂੰ ਕਿਹੜਾ ਵਧੀਆ ਲੱਗਦਾ, ਮੈਨੂੰ ਥੋੜ੍ਹਾ ਜਿਹਾ ਹੁਣ ਸੋਚਣਾ ਪੈਣਾ ਕਿਉਂਕਿ ਪੂਜਾ ਦੇ ਆਏ ਇੰਨੇ ਆ, ਸਿੱਧੀ ਜਿਹੀ ਗੱਲ ਯਾਦ ਹੀ ਨਹੀਂ ਕਿਉਂਕਿ ਕਿੰਨੇ ਤਾਂ ਗੀਤ ਨੇ। ਓਕੇ, ਤੁਹਾਨੂੰ ਇੱਕ ਮੈਂ ਇਨਫੋਰਮੇਸ਼ਨ ਦੇਣੀ ਆ, ਅੱਜ ਦਾ ਸਾਰਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਸਕਾਈ ਹਾਲ ਐਕਸਪ੍ਰੈਸ ਵੱਲੋਂ। ਸਕਾਈ ਹਾਲ ਐਕਸਪ੍ਰੈਸ ਬਹੁਤ ਹੀ ਇੱਕ ਅੱਛੀ ਰੈਪੂਟੇਸ਼ਨ ਵਾਲੀ ਟਰੱਕਿੰਗ ਕੰਪਨੀ ਹਾਇਰ ਕਰ ਰਹੇ ਨੇ ਏ ਜ਼ੈਡ ਡਰਾਈਵਰ ਪੈਨਸਲਵੇਨੀਆ ਅਤੇ ਨਿਊ ਜਰਜ਼ੀ ਦੇ USA ਦੇ ਰਨ ਨੇ। 1 ਸਾਲ ਦਾ ਵੈਰੀਫਾਈਡ ਐਕਸਪੀਰੀਅੰਸ ਚਾਹੀਦਾ, ਡੈਡੀਕੇਟਿਡ ਰੈਗੂਲਰ ਕੰਮ ਹੈ, ਬਹੁਤ ਹੀ ਵਧੀਆ ਪੇ ਹੈ, ਚੰਗੇ ਤੁਹਾਨੂੰ ਮਾਈਲ ਮਿਲ ਰਹੇ ਨੇ, 65 ਸੈਂਟ ਪਰ ਮਾਈਲ ਤੱਕ ਇਹ ਪੇ ਕਰ ਰਹੇ ਨੇ। ਸੋ ਈਸਟ ਕੋਸਟ USA ਦੇ ਪੈਨਸਲਵੇਨੀਆ, ਨਿਊਯਾਰਕ, ਨਿਊ ਜਰਜ਼ੀ ਦੇ ਇਹ ਰਨਸ ਨੇ, 1 ਡੇ ਆਊਟ ਟ੍ਰਿਪਸ ਨੇ, ਡਰਾਈਵੈਨ ਦਾ ਕੰਮ ਹੈ, ਬਿਜ਼ੀ ਕੰਮ, ਪੂਰਾ ਸਾਲ ਡੈਡੀਕੇਟਿਡ ਕੰਮ, ਸੇਮ ਲੋਕੇਸ਼ਨਸ ਨੇ, ਰਿਪੀਟ ਕਸਟਮਰ ਨੇ, ਲੋਡਿਡ ਟ੍ਰੇਲਰ ਯਾਰਡ ਦੇ ਵਿੱਚ। ਸੋ 1 ਈਅਰ ਐਕਸਪੀਰੀਅੰਸ ਚਾਹੀਦਾ, ਹਰ 5 ਤਰੀਕ, ਹਰ 20 ਤਰੀਕ ਨੂੰ ਡਾਇਰੈਕਟ ਡਿਪੋਜ਼ਿਟ ਤੁਹਾਡੇ ਅਕਾਊਂਟ 'ਚ ਪੈਸੇ ਆਉਣਗੇ, 12 ਟ੍ਰਿਪਾਂ ਪਰ ਮਹੀਨੇ, ਅਤੇ ਯਾਰਡ ਹੈ ਸਟੀਲ ਅਤੇ ਵਿੰਸਟਨ ਚਰਚਿਲ 'ਤੇ। 1 ਸਾਲ ਦੇ ਐਕਸਪੀਰੀਅੰਸ ਵਾਲੇ ਬੰਦੇ ਹੁਣੇ ਕਾਲ ਕਰੋ ਸਕਾਈ ਹਾਲ ਐਕਸਪ੍ਰੈਸ, 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292 807-355-9292

0: ਲਾਉਂਦੇ ਆ ਫਿਰ ਪੂਜਾ ਜੀ ਮਿਸ ਪੂਜਾ ਜੀ ਯਾਰ ਆਪਾਂ ਮੈਂ ਸੋਚ ਰਿਹਾ ਸੀ ਕਿ ਜਦੋਂ ਆਏ ਇੰਟਰਵਿਊ ਜ਼ਰੂਰ ਕਰਨੀ ਆ 6400 ਹੈਲੋ
1: ਹਾਂਜੀ ਵੀਰ ਕੀ ਹਾਲ ਚਾਲ ਹੈ
0: ਵਧੀਆ ਜੀ ਵਧੀਆ ਕਿਵੇਂ ਹੋ
1: ਬਹੁਤ ਅੱਛੇ ਜੀ ਬਹੁਤ ਅੱਛੇ ਮਿਸ ਪੂਜਾ ਜੀ ਨਾਲ ਜਿਹੜੀ ਗੱਲ ਸੁਣਾਉਣਾ ਮਜ਼ੇਦਾਰ ਮੈਂ ਜਦੋਂ 2008-09 ਦੀ ਗੱਲ ਆਸਟ੍ਰੇਲੀਆ ਰਹਿੰਦਾ ਹੁੰਦਾ ਸੀ ਤੇ ਉਦੋਂ ਨਵੇਂ ਨਵੇਂ ਬਹੁਤ ਛਾਏ ਸੀ ਤੇ ਉਹਨਾਂ ਦਾ ਨਾ ਸਾਡੇ ਮੈਲਬਰਨ ਚ ਇੱਕ ਸ਼ੋਅ ਹੋਣਾ ਸੀ ਫਸਟ ਟਾਈਮ ਤੇ ਮੈਂ ਤੇ ਮੇਰੇ ਦੋਸਤ ਮਿੱਤਰ ਅਸੀਂ ਇੰਨੇ ਫੈਨ ਸੀ ਵੀ ਉਦੋਂ ਅਸੀਂ ਫਿਰ ਜੇਵੀਸੀ ਦਾ ਜਾ ਕੇ ਇੱਕ ਹੈਂਡੀਕੈਮ ਕਹਿੰਦਾ ਜੀ ਕੈਮ ਕੋਡਰ $1200 ਦਾ back in the days just we assi unna da live record kar sakiye just we apne save karn di
0: ye
1: inna craze si miss pooja da
0: dekh lo banda sorry to say but banda wife nu record karn de layi nahi na mehanga camera lenda
1: ek badi achi memory si dekh main choti ji gall ho
0: nahi par tusi dasso oh recording tere kol payi hai
1: main ko payi hai bhai ji haan
0: oh kede kede saal di gall hai bhai ji
1: show ਇਹ 2008 ਸੈਂਡ ਡਾਊਨ ਪਾਰਕ ਕਰਕੇ ਇੱਕ ਜਗ੍ਹਾ ਸੀ ਮੈਲਬਰਨ ਆਸਟ੍ਰੇਲੀਆ ਚ ਉੱਥੇ ਸ਼ੋਅ ਹੋਇਆ ਸੀ ਤੇ ਸਾਰਾ ਮੈਂ ਆਪ ਆਪਣੇ ਉਹ ਕੈਮ ਉਹਦੇ ਨਾਲ ਹੈਂਡੀਕੈਮ ਨਾਲ
0: ਤੁਸੀਂ ਪਾਓਗੇ ਤੇ ਯੂਟਿਊਬ ਤੇ
1: ਜਰੂਰ ਬਾਈ ਮੈਂ ਪਾ ਕੇ ਤੁਹਾਨੂੰ ਟੈਗ ਜਰੂਰ ਕਰੂੰਗਾ ਬੜੀ ਅੱਛੀ HD ਕੁਆਲਿਟੀ ਸੀਗਾ ਉਹ
0: ਵੈਰੀ ਗੁੱਡ
1: ਤੇ ਹਾਂ ਬਾਕੀ ਮੈਂ ਤੁਹਾਨੂੰ ਦੱਸਣਾ ਸੀ ਵੀ ਲਾਸਟ ਈਅਰ ਅਸੀਂ ਨਾ ਇੱਕ ਵਾਰੀ ਦਿੱਲੀ ਤੋਂ ਫਲਾਈਟ ਬੋਰਡ ਕਰਨ ਲੱਗੇ ਸੀ ਤੇ ਜਦੋਂ ਸਾਰਾ ਬੋਰਡਿੰਗ ਪਾਸ ਵਗੈਰਾ ਲੈ ਲਿਆ ਡਿਊਟੀ ਫ੍ਰੀ ਪਹੁੰਚੇ ਤੇ ਉੱਥੇ ਸਾਨੂੰ ਤੁਹਾਡੇ ਮੋਮ ਡੈਡ ਦਿਸੇ
0: ਅੱਛਾ ਵਾਹ
1: ਤੇ ਮਾਰਚ ਦੀ ਗੱਲ ਹੋਣੀ ਹੈ 2025 ਤੇ ਮੇਰੀ ਫੈਮਿਲੀ ਟਰੈਵਲ ਕਰ ਰਹੀ ਸੀ ਤੇ ਸਾਡੇ ਬੱਚੇ ਤੁਹਾਡਾ ਸ਼ੋਅ ਸਵੇਰੇ ਸੁਣਦੇ ਸੀ ਸਕੂਲ ਜਾਂਦੇ ਹਨ ਤੇ ਫਿਰ ਮੈਂ ਇਹ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਉਹ ਦੇਖ ਵੀ ਉਹ ਨਵੀਂ ਦੇ ਮੋਮ ਡੈਡ ਖੜੇ ਆ ਵੀ ਤਾਂ ਮਿਲਣਾ ਤੇ ਉਹ ਕਹਿੰਦੇ ਵੀ ਜ਼ਰੂਰ ਫਿਰ ਅਸੀਂ ਜਾ ਕੇ ਉਹਨਾਂ ਨੂੰ ਅਪਰੋਚ ਕੀਤਾ ਉਹਨਾਂ ਨੂੰ ਮਿਲੇ ਅੰਕਲ ਜੀ ਆਂਟੀ ਨੂੰ ਬਹੁਤ ਪਿਆਰ ਨਾਲ ਮਿਲੇ ਖੁਸ਼ ਹੋ ਗਏ ਫਿਰ ਅੰਕਲ ਇੰਨੇ ਐਕਸਾਈਟਡ ਹੋ ਗਏ ਉਹਨਾਂ ਤੁਹਾਨੂੰ ਵੀਡੀਓ ਕਾਲ ਲਈ ਉਸੇ ਵੇਲੇ
0: ਮੈਨੂੰ ਯਾਦ ਆ ਯੈਸ ਯੈਸ ਹਾਂਜੀ ਹਾਂਜੀ ਹਾਂਜੀ
1: ਹਨਾ ਵੀ ਨਵੀਂ ਤੇਰੇ ਦੋ ਫੈਨ ਆ ਦੇਖ ਮਿਲੇ ਆ ਦਿੱਲੀ
0: ਮੈਨੂੰ ਲੱਗਦਾ ਮੇਰੇ ਕੋਲ ਪਿਕਚਰ ਵੀ ਆਈ ਥਿੰਕ ਡੈਡ ਨੇ ਸੈਲਫੀ ਖਿੱਚੀ ਸੀ ਤੁਹਾਡੇ ਨਾਲ
1: ਯਾ ਫੋਟੋ ਵੀ ਲਈ ਸੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਫੋਟੋ ਵੀ ਉਹਦੇ ਲਈ ਸੀ ਬੜੇ ਪਿਆਰ ਨਾਲ
0: ਮੇਰੇ ਕੋਲ ਕਿਤੇ ਹੈਗੀ ਉਹ ਪਿਕਚਰ
1: ਰਿਸਪੈਕਟ ਬਾਈ
0: ਖੁਸ਼ੀ ਇਸ ਚੀਜ਼ ਦੀ ਹੈ ਕਿ ਤੁਹਾਡੇ ਬੱਚੇ ਨੇ ਚਿਰ ਤੋਂ ਸੁਣਦੇ ਆ ਸਾਡੇ ਲਈ ਤਾਂ ਮਾਣ ਵਾਲੀ ਗੱਲ ਹੈ
1: ਥੈਂਕ ਯੂ ਸੋ ਮਚ
0: ਟੇਕ ਕੇਅਰ ਬਹੁਤ ਪਿਆਰ ਵਾਹ ਯਾਰ ਕਿਆ ਬਾਤ ਹੈ ਇਹਨੂੰ ਕਹਿੰਦੇ ਆ ਯਾਰ ਇੱਕ ਫੈਮਿਲੀ ਲਵ ਸੋ ਮੈਨੂੰ 100% ਯਾਦ ਹੈ ਵੀਰ ਹੁਣਾਂ ਨੇ ਉਦੋਂ ਸੋਰੀ ਮੇਰੇ ਡੈਡ ਨੇ ਉਦੋਂ ਫੇਸ ਟਾਈਮ ਕੀਤਾ ਤੇ ਕਹਿੰਦੇ ਨਵੀਂ ਏਅਰਪੋਰਟ ਤੇ ਆ ਤੇ ਕੁਝ ਇੱਕ ਫੈਮਿਲੀ ਹੈ ਤੇ ਉਹ ਉਹਨਾਂ ਨਾਲ ਗੱਲ ਕਰਾਉਣੀ ਹੈ ਸੋ ਪ੍ਰੋਗਰਾਮ ਪੰਜਾਬੀ ਦਾ ਓਕੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਤੁਹਾਡੇ ਲਈ ਬੈਨੀਫਿਟ ਵਾਲਾ ਕੰਮ ਕਰਵਾਉਣ ਜਾ ਰਿਹਾ ਅਸੀਂ ਗੱਲਬਾਤ ਤੁਹਾਡੀ ਕਰਵਾ ਰਹੇ ਹਾਂ ਗੁਰਿੰਦਰ ਸਿੰਘ ਜੀ ਦੇ ਨਾਲ ਸੋ ਗੁਰਿੰਦਰ ਸਿੰਘ GS ਬਿਜ਼ਨਸ ਕੰਸਲਟੈਂਟ ਤੋਂ ਤੇ ਦੇਖੋ ਹਰੇਕ ਨੂੰ ਹੁੰਦਾ ਕਿ ਯਾਰ ਅਸੀਂ ਬਿਜ਼ਨਸ ਸ਼ੁਰੂ ਕਰੀਏ ਬਟ ਬਿਜ਼ਨਸ ਕਿਵੇਂ ਸ਼ੁਰੂ ਕਰਨੀ ਹੈ ਕੀ ਪਹਿਲਾ ਸਟੈਪ ਹੈ ਕਿਵੇਂ ਆਪਾਂ ਲੋਅ ਕੋਸਟ ਦੇ ਨਾਲ ਸ਼ੁਰੂ ਕਰੀਏ ਆਪਾਂ ਨੂੰ ਨਾ ਸਟੈਪ ਬਾਏ ਸਟੈਪ ਮਦਦ ਦੀ ਲੋੜ ਪੈਂਦੀ ਹੈ ਹੁੰਦਾ ਜਿਵੇਂ ਕਿਸੇ ਬੱਚੇ ਨੂੰ ਮਾਂ ਬਾਪ ਉਂਗਲ ਫੜ ਕੇ ਤੁਰਨਾ ਸਿਖਾਉਂਦੇ ਆ ਉਹੀ ਬਿਜ਼ਨਸ ਦਾ ਹਿਸਾਬ ਹੈ ਤੁਹਾਨੂੰ ਇੱਕ ਵਧੀਆ ਮੈਂਟੋਰ ਇੱਕ ਵਧੀਆ ਗਾਈਡੈਂਸ ਦੀ ਲੋੜ ਪੈਂਦੀ ਹੈ ਹੁਣ ਹਰੇਕ ਚਾਹੁੰਦਾ ਕਿ ਮੈਂ ਯਾਰ ਕੋਈ ਰੈਸਟੋਰੈਂਟ ਖੋਲਾਂ ਮੈਂ ਯਾਰ ਕੋਈ ਟਰੈਕਿੰਗ ਬਿਜ਼ਨਸ ਖੋਲਾਂ ਮੈਂ ਯਾਰ ਐਕਸ ਵਾਈ ਜ਼ੈਡ ਕੋਈ ਵੀ ਬਿਜ਼ਨਸ ਹੈ ਉਹ ਓਪਨ ਕਰਾਂ ਬਟ ਉਹ ਕਿਵੇਂ ਕਰਨੀ ਹੈ ਭਈ ਪਤਾ ਨਹੀਂ ਹੁੰਦਾ ਸੋ ਗੁਰਿੰਦਰ ਸਿੰਘ ਜੀ ਸਾਡੇ ਨਾਲ ਨੇ ਬਹੁਤ ਹੀ ਵਧੀਆ ਬਿਜ਼ਨਸ ਕੰਸਲਟੈਂਟ ਨੇ ਤੇ ਵੱਖਰੀਆਂ ਵੱਖਰੀਆਂ ਇੰਡਸਟਰੀਜ਼ ਨਾਲ ਡੀਲ ਕਰਦੇ ਨੇ ਸੋ ਗੁਰਿੰਦਰ ਜੀ ਪਹਿਲਾਂ ਤਾਂ ਪੰਜਾਬੀ ਦੇ ਰਾਂਚ ਬ੍ਰਦਰ ਤੁਹਾਡਾ ਸਵਾਗਤ ਹੈ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
0: ਕੀ ਹਾਲ ਚਾਲ
2: ਹਾਂਜੀ ਠੀਕ ਠਾਕ ਜੀ ਤੁਸੀਂ ਸੁਣਾਓ
0: ਬਹੁਤ ਵਧੀਆ ਬ੍ਰਦਰ ਐਂਡ ਦੇਖੋ ਮੈਨੂੰ ਤਾਂ ਬੜੀ ਖੁਸ਼ੀ ਹੈ ਇਸ ਚੀਜ਼ ਦੀ ਕਿ ਜੋ ਤੁਸੀਂ ਸੇਵਾਵਾਂ ਆਫਰ ਕਰਦੇ ਹੋ ਨਾ ਬੜੇ ਲੋਕਾਂ ਨੂੰ ਇਸ ਚੀਜ਼ ਦੀ ਲੋੜ ਸੀਗੀ ਸੋ ਥੋੜਾ ਜਿਹਾ ਤੁਸੀਂ ਦੱਸੋ ਆਪਣੀ ਬਿਜ਼ਨਸ ਬਾਰੇ ਪਹਿਲਾਂ ਦਾ
2: ਹਾਂਜੀ ਭਾਜੀ ਅਸੀਂ 1-to-1 ਮੈਂਟਰਸ਼ਿਪ ਕਰਦੇ ਜਿਹੜੇ ਵੀ ਬੰਦੇ ਬਿਜ਼ਨਸ ਕਰਨਾ ਚਾਹੁੰਦੇ ਚਾਹੇ ਉਹ ਹਲੇ ਛੋਟੀ ਉਮਰ ਦੇ ਜਾਂ 15 ਸਾਲਾਂ ਦੇ ਬੱਚੇ ਵੀ ਕੰਸਲਟੈਂਸੀ ਲੈਂਦੇ ਸਾਡੇ ਤੋਂ ਵੀ ਅਸੀਂ ਬਿਜ਼ਨਸ ਕਰਨਾ ਹੋਰ ਆਉਣ ਵਾਲੇ ਟਾਈਮ 'ਚ ਹਨਾ ਉਹ ਛੋਟੇ ਤੋਂ ਛੋਟੇ ਤੋਂ ਥੋੜੇ ਥੋੜੇ ਪੈਸੇ ਲਾ ਕੇ ਉਹ ਸਟਾਰਟ ਕਰ ਚੁੱਕੇ ਆ ਤੇ ਤੁਸੀਂ ਮੰਨਣਾ ਨੀ ਗਾ ਵੀ ਮੇਰੇ ਤੋਂ 60 ਇਅਰਸ ਦੇ ਇੱਕ ਸੀਗੇ ਆਂਟੀ ਜੀ, ਉਹ ਵੀ ਆਏ ਆ ਵੀ ਕਹਿੰਦੇ ਮੈਂ ਹੁਣ ਸਟਾਰਟ ਕਰਨਾ ਚਾਹੁੰਦੀ ਆਪਣਾ ਬਿਜ਼ਨਸ, ਇੱਦਾਂ ਦੇ ਵੀ ਸਾਡੇ ਨਾਲ ਕੰਮ ਕਰ ਰਹੇ ਜੀ ਹਾਲੇ। ਸੋ ਅਸੀਂ ਉਹਨਾਂ ਨੂੰ ਇਹ ਦੱਸੀਦਾ ਵੀ ਬਿਜ਼ਨਸ ਕਰੀਦਾ ਕਿੱਦਾਂ, ਇਹਦੇ ਕੀ ਫੰਡਾਮੈਂਟਲ ਆ, ਬੇਸਿਕ ਫੰਡਾਮੈਂਟਲ ਸਾਰਾ ਵਨ ਟੂ ਵਨ ਬੈਠ ਕੇ ਉਹਨਾਂ ਨਾਲ ਹਰ ਇੱਕ ਪ੍ਰੋਬਲਮ ਬਾਰੇ ਡਿਸਕਸ਼ਨ ਕਰੀਦੀ ਆ, ਜੇ ਕਿਸੇ ਕੋਲ ਕੋਈ ਆਈਡੀਆ ਉਹ ਲੈ ਕੇ ਉਹਦੇ ਵਿੱਚ ਕੀ ਫਲੋਸ ਆ, ਕੀ ਠੀਕ ਆ ਉਹ ਡਿਸਕਸ਼ਨ ਕਰੀਦੀ ਆ, ਉਹਨਾਂ ਦੇ ਜਿਹੜੇ ਵੀ ਡਾਊਟਸ ਆ ਜਾਂ ਉਹਨਾਂ ਨੂੰ ਪਤਾ ਹੀ ਨੀ ਲੱਗਦਾ ਵੀ ਕਰੀਏ ਕੀ, ਜੇ ਕੋਈ ਮਾਇੰਡ ਚਾਹੁੰਦਾ ਉਹ ਸਟੈਪ ਨੀ ਲੈਂਦੇ ਵੀ ਸਟੈਪ ਕਿੱਦਾਂ ਲੈਣਾ, ਤੇ ਕਈਆਂ ਨੂੰ ਹੁੰਦਾ ਵੀ ਰਿਸਕ ਜੇ ਲਈਏ ਸਟੈਪ ਵੀ ਸਾਡੇ ਪੈਸੇ ਖਰਾਬ ਹੋਣੇ ਆ, ਕਈ ਆਪਣੇ ਲੋਕਾਂ ਚ ਇਹ ਵੀ ਡਾਊਟ ਆ ਵੀ ਆਪਾਂ ਨੂੰ ਲੱਖਾਂ ਹੀ ਡਾਲਰ ਲਾਉਣੇ ਪੈਂਦੇ ਆ, ਲੱਖ ਡਾਲਰ ਡੇ ਵੀ ਬਿਜ਼ਨਸ ਸਟਾਰਟ ਕਰਨੀ, ਇਹ ਸਾਰਾ ਮਿੱਥਿਆ, ਆਪਾਂ ਛੋਟੇ ਤੋਂ ਛੋਟੇ ਅਮਾਊਂਟ ਨਾਲ ਵੀ ਬਿਜ਼ਨਸ ਸਟਾਰਟ ਕਰ ਸਕਦੇ ਆ।
0: ਵੈਰੀ ਗੁੱਡ।
2: ਸੋ
0: ਐਂਡ ਗੁਰਿੰਦਰ ਇਹ ਵੀ ਦੱਸੋ ਕਿ ਕਿਹੜੀਆਂ ਕਿਹੜੀਆਂ ਇੰਡਸਟਰੀਜ਼ ਦੀਆਂ ਬਿਜ਼ਨੈਸਸ ਦੇ ਵਿੱਚ ਤੁਸੀਂ ਹੈਲਪ ਕਰਦੇ ਹੋ?
2: ਅਸੀਂ ਭਾਜੀ ਸਾਡੇ ਕੋਲ ਬਹੁਤ ਸਾਰੇ ਸਟਾਰਟ, ਜਿੱਦਾਂ ਕੋਈ ਕਿਸੇ ਨੇ ਫੂਡ ਬਿਜ਼ਨਸ ਸਟਾਰਟ ਕੀਤਾ ਆ, ਕਿਸੇ ਨੇ ਕੋਈ ਜਿੱਦਾਂ ਪਲੰਬ, ਜਿਸੇ ਨੂੰ ਜਿਹਨੂੰ ਕੋਈ ਵੀ ਟੈਕਨੀਕਸ ਆ, ਜਿੱਦਾਂ ਕੋਈ ਟਰੈਕਿੰਗ ਇੰਡਸਟਰੀ ਵੀ ਤੁਸੀਂ ਕਹੀ ਆ ਉਹ ਵੀ ਉਹਨਾਂ ਨੇ ਸਟਾਰਟ ਕੀਤੀ ਆ, ਘਰੋਂ ਬੈਠੇ ਫੂਡ ਇੰਡਸਟਰੀ ਸਟਾਰਟ ਕੀਤੀ ਆ ਹਨਾ, ਤੇ ਹੁਣ ਉਹਨਾਂ ਦੇ ਰੈਸਟੋਰੈਂਟਸ ਵੀ ਆ, ਫਿਰ ਕੋਈ ਸਰਵਿਸ ਬੇਸਡ ਜਿੱਦਾਂ ਵੀ ਪਲੰਬਿੰਗ ਐਚਵੈਕਸ ਵਾਲੇ, ਇਹ ਸਾਰੇ ਹੀ ਮਤਲਬ ਕਿ ਬਹੁਤ ਸਾਰੇ ਸਾਡੇ ਨਾਲ ਆ ਵੀ ਹਰ ਇੱਕ ਇੰਡਸਟਰੀ ਚ ਆਲਮੋਸਟ ਉਹ ਕਰ ਚੁੱਕੇ ਸਾਰ, ਕਈਆਂ ਨੇ ਕੋਈ ਯੂਨੀਕ ਹੀ ਪ੍ਰੋਡਕਟ ਲੈ ਕੇ ਆਏ ਆ ਵੀ ਬੱਚਿਆਂ ਲਈ ਉਹ ਸਟਾਰਟ ਕੀਤਾ ਹਨਾ, ਇਹ ਸਾਰੇ ਹਰ ਇੱਕ ਇੰਡਸਟਰੀ ਆਲਮੋਸਟ ਸਾਡੇ ਨਾਲ ਕੰਮ ਕਰਦੇ ਆ, ਤੇ ਉਹ ਜੇ ਭਾਵੇਂ ਕੋਈ ਬਿਜ਼ਨਸ ਰਨ ਵੀ ਕਰ ਰਿਹਾ ਆਪਣਾ ਨੂੰ ਕਈ ਸਾਲ ਹੋ ਗਿਆ, ਉਹ ਵੀ ਸਾਡੇ ਨਾਲ ਜੁੜੇ ਆ, ਉਹ ਵੀ ਮੰਥ ਟੂ ਮੰਥ ਸਾਡੇ ਨਾਲ ਬੈਠ ਕੇ ਕੰਸਲਟੈਂਟ ਕਰਦੇ ਆ ਵੀ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਆ, ਕੋਈ ਬਿਜ਼ਨਸ ਸਕੇਲ ਨਹੀਂ ਹੋ ਰਿਹਾ ਜਾਂ ਵੀ ਉਹਨਾਂ ਨੂੰ ਹੋਰ ਗਰੋਥ ਚਾਹੀਦੀ ਆ ਜਾਂ ਹੋਰ ਕੁਛ ਉਹਨਾਂ ਨੇ ਸਟਾਰਟ ਕਰਨਾ, ਵੀ ਸਾਰੀਆਂ ਹੀ ਪ੍ਰੋਬਲਮ ਦਾ ਪ੍ਰੋਬਲਮ ਜਿਹੜੀਆਂ ਉਹਨਾਂ ਨੇ ਸੋਲੂਸ਼ਨ ਅਸੀਂ ਕੱਢੀ ਦੇ ਬੈਠ ਕੇ ਉਹਨਾਂ ਨਾਲ ਵਨ ਟੂ ਵਨ।
0: ਵੈਰੀ ਗੁੱਡ। ਸੋ ਗੁਰਿੰਦਰ ਉਹਨਾਂ ਦਾ ਮੈਂ ਨੰਬਰ ਵੀ ਨਾਲ ਦੇਣਾ ਦਵਾਂ, 6476497365 6479736564764976 4976 5 ਇਹਦਾ ਫੋਨ ਨੰਬਰ ਹੈ। ਸੋ ਨਗਰਿੰਦਰ ਹੋਰ ਕੋਈ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹੋ ਕਿ ਕਿਹੜੇ ਕਿਹੜੇ ਸਟੈਪਸ ਦੇ ਵਿੱਚ ਤੁਸੀਂ ਸਾਰੇ ਜਿਹੜੇ ਬਿਜ਼ਨਸ ਖੋਲਣਾ ਚਾਹੁੰਦੇ ਹੋ ਉਹਦੀ ਕਿਵੇਂ ਕਿਵੇਂ ਮਦਦ ਕਰਦੇ ਹੋ?
2: ਮੈਂ ਲਾਸਟ ਇਹੀ ਵੀ ਕਹਿਣਾ ਚਾਹੁੰਦਾ ਵੀ ਆਪਣੇ ਲੋਕ ਵੀ ਕੰਸਲਟੈਂਸੀ ਦੀ ਵੈਲਿਊ ਜਾਣਦੇ ਨੇਗੇ ਵੀ ਬਾਕੀ ਹੋਰ ਜਿੰਨੀਆਂ ਵੀ ਵੱਡੇ ਚਾਹੇ ਕੋਈ ਪੂਰੀਆਂ ਯੂਨੀਕੋਰਨ ਬਣ ਗਏ ਬਟ ਉਹ ਵੀ ਕੋਈ ਪਹਿਲਾਂ ਕੰਸਲਟੈਂਸੀ ਕਿਸੇ ਨਾਲ ਕਰਦੇ ਆ, ਉਹ ਤਾਂ ਕਰਦੇ ਕਿਉਂਕਿ ਉਹਨਾਂ ਕੋਲ ਐਕਸਪੀਰੀਅੰਸ ਹੁੰਦਾ ਉਸ ਚੀਜ਼ ਦਾ, ਉਹ ਲੱਖਾਂ ਡਾਲਰ ਖਰਚ ਕਰਦੇ ਸਿਰਫ ਕੰਸਲਟੈਂਸੀ ਉੱਤੇ। ਮੈਂ ਇਹੀ ਕਹਿਣਾ ਚਾਹੁੰਦਾ ਵੀ ਜੇ ਤੁਹਾਡੇ ਥੋੜੇ ਜਿਹੇ ਵੀ ਸਾਡੀ ਫੀਸ ਬਹੁਤ ਮਿਨੀਮਮ ਹੁੰਦੀ ਆ ਵੀ ਵੀ ਹਰ ਕੋਈ ਅਫੋਰਡ ਕਰ ਸਕਦਾ, ਬੱਚੇ ਤੋਂ ਬੱਚਾ ਵੀ ਵੱਡੇ ਤੋਂ ਵੱਡਾ ਵੀ ਹਨਾ। ਸੋ ਤੁਸੀਂ ਜੇ ਕੋਈ ਵੀ ਤੁਸੀਂ ਤੁਹਾਨੂੰ ਕੋਈ ਕੁਐਸਚਨ ਆ ਜਾਂ ਤੁਸੀਂ ਮਿਲਣਾ ਚਾਹੁੰਦੇ ਆ ਜਾਂ ਉਹਦੀ ਇੱਕ ਵਾਰੀ ਫੋਨ ਤੇ ਗੱਲ ਕਰਨਾ ਚਾਹੁੰਦੇ ਤੁਸੀਂ ਵੀ ਕਰ ਸਕਦੇ ਆ, ਤੇ ਅਸੀਂ ਤੁਹਾਨੂੰ ਵੀ ਬੈਠ ਕੇ ਹਰ ਇੱਕ ਚੀਜ਼ ਤੁਹਾਨੂੰ ਸਮਝਾਵਾਂਗੇ ਜੀ।
0: ਵੈਰੀ ਗੁੱਡ। ਸੋ ਤੁਸੀਂ ਜਾਣਕਾਰੀ ਲਓ, ਕਾਲ ਕਰੋ, ਤੁਸੀਂ ਪਤਾ ਕਰੋ ਕਿ ਗੁਰਿੰਦਰ ਹੁਣ ਦਾ ਕੀ ਪ੍ਰੋਸੈਸ ਹੈ। ਸੋ ਕੋਈ ਵੀ ਬਿਜ਼ਨਸ ਤੁਸੀਂ ਖੋਲਣਾ ਚਾਹੁੰਦੇ ਹੋ, ਕਿੱਥੋਂ ਸ਼ੁਰੂ ਕਰਨਾ, ਕਿੰਨੇ ਕੁ ਫਾਈਨੈਂਸਿਸ ਚਾਹੀਦੇ ਆ, ਬਾਕੀ ਕੀ ਸਟੈਪਸ ਨੇ, ਬਿਜ਼ਨਸ ਨੂੰ ਸਕੇਲ ਕਿਵੇਂ ਕਰਨਾ, ਸਾਰੀ ਜਾਣਕਾਰੀ ਤੁਹਾਨੂੰ ਗੁਰਿੰਦਰ ਹੁਣੇ ਦੇ ਸਕਦੇ ਆ। ਨੰਬਰ ਹੈ 6476497365 6476497365। ਤੁਸੀਂ ਰੈਸਟੋਰੈਂਟ ਖੋਲਣਾ, ਫੂਡ ਬਿਜ਼ਨਸ ਕੋਈ ਓਪਨ ਕਰਨੀ ਹੈ, ਕੋਈ ਟਰੱਕਿੰਗ ਕੰਪਨੀ ਖੋਲਣੀ ਹੈ, ਕੋਈ ਵੀ ਏ ਟੂ ਜ਼ੈਡ ਬਿਜ਼ਨਸ ਹੈ, 6476497365 6476497365 ਗੁਰਿੰਦਰ ਹੁਣਾਂ ਨੂੰ ਕਾਲ ਕਰੋ। ਗੁਰਿੰਦਰ ਬਹੁਤ ਸ਼ੁਕਰੀਆ ਬ੍ਰਦਰ, ਥੈਂਕ ਯੂ ਤੁਹਾਡਾ।
2: ਥੈਂਕ ਯੂ ਸੋ ਮਚ।
0: ਥੈਂਕ ਯੂ ਜੀ। ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ, ਕਿਵੇਂ ਹੋ ਸਾਰੇ, ਠੀਕ ਠਾਕ ਹੋ, ਬੱਲੇ ਬੱਲੇ?
3: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਤੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
0: ਵੈਰੀ ਗੁੱਡ ਗੁਰਪ੍ਰੀਤ ਢਿੱਲੋਂ, ਥੈਂਕ ਯੂ ਸੋ ਮਚ। ਤੇ ਫੀਨਿਕਸ ਮਿਲਵਰਕ ਦਾ ਵੀ ਨੰਬਰ ਨੋਟ ਕਰ ਲਓ ਯਾਰ, ਜੇ ਕਿਚਨ ਤਿਆਰ ਕਰਾਉਣੀ ਹੈ ਆਪਣੇ ਮਨ ਪਸੰਦ ਦੀ, ਪਤਾ ਲੱਗੇ ਵੀ ਕਿਚਨ ਰੈਡੀ ਹੋਈ ਹੈ। ਓ ਸੋਰੀ, ਨਾਲੇ ਲੇਡੀਜ਼ ਲਈ ਬਹੁਤ ਵਧੀਆ ਗੱਲ ਹੈ ਕਿ ਲੇਡੀਜ਼ ਲਈ ਕਸਟਮ ਕਲੋਜ਼ਟ ਤਿਆਰ ਕਰਕੇ ਦਿਓ, ਐਕਸਟਰਾ ਦੋ ਚਾਰ ਖਾਨੇ ਤੁਸੀਂ ਬਣਵਾ ਦਿਓ, ਕਿਉਂਕਿ ਤੁਹਾਨੂੰ ਪਤਾ ਹੀ ਹੈ ਲੇਡੀਜ਼ ਦੇ ਅੱਜ ਦੇ 10 ਸੂਟ ਨੇ ਅਗਲੇ ਸਾਲ 20 ਹੋਣਗੇ। ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਜ਼ਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਜ਼ਰੂਰ, ਵੈਰੀ ਗੁੱਡ। ਓਕੇ, ਇੱਕ ਵੀਰ ਦਾ ਮੈਸੇਜ ਆਇਆ ਕਿ ਨਵੀਂ ਆਹ ਗਾਣਾ ਲਾਓ। ਫਿਰ ਸਾਡੇ ਬਹੁਤ ਸਾਰੇ ਸਾਡੇ ਬਿਜ਼ਨਸ ਪਰਸਨ ਨਹੀਂ ਸਾਡੇ ਹਰ ਪਰਿਵਾਰ ਦੇ ਮੈਂਬਰ ਹੀ ਨੇ ਜੁੜ ਰਹੇ ਨੇ। ਜਸਟ ਹੋਲਡ ਦਾ ਲਾਈਨ, ਕਰਦੇ ਹਾਂ ਸਭ ਨਾਲ ਗੱਲਬਾਤ। ਇਹ ਗਾਣਾ ਯਾਰ ਤੁਹਾਨੂੰ ਨਚਾ ਦੂਗਾ, ਸੋ ਭੰਗੜਾ ਪਾਉਣ ਲਈ ਹੋ ਜਾਓ ਰੈਡੀ।

0: ਦੇਖਿਆ ਮੈਂ ਕਿਹਾ ਸੀ ਨਾ ਵੀ ਭੰਗੜਾ ਪਾਉਣ ਲਈ ਹੋ ਜਾਓ ਰੈਡੀ, ਮਨੀ ਲੌਂਗੀਆ ਚੱਕ ਤੇ ਫੱਟੇ। ਓਕੇ, ਡਾਕਟਰ ਕੁਲਦੀਪ ਵੀ ਸਾਡੇ ਨਾਲ ਨੇ ਤੇ ਸੌਰਵ ਰਤਨ ਜੀ ਵੀ ਸਾਡੇ ਨਾਲ ਨੇ। ਕੁਲਦੀਪ ਜੀ ਸੌਰੀ ਤੁਸੀਂ 20-25 ਮਿੰਟਾਂ ਤੋਂ ਹੋਲਡ ਤੇ ਹੋ, ਤੇ ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ। ਕੁਲਦੀਪ ਜੀ ਕਿਵੇਂ ਹੋ?
1: ਕੁਲਦੀਪ
0: ਜੀ ਸੋ ਹਮੇਸ਼ਾ ਦੱਸੀਦਾ ਕਿ ਡਾਕਟਰ ਕੁਲਦੀਪ ਹੋਮਿਓਪੈਥੀ ਦੇ ਮਹਾਰਾਜੇ ਨੇ। 50 ਸਾਲ ਦਾ ਐਕਸਪੀਰੀਅੰਸ ਮੈਨੂੰ ਦੱਸੋ, ਕੋਈ ਦੁਨੀਆ ਤੇ ਜੇ ਹੈ ਜਿਹਦੇ ਕੋਲ ਹੋਮਿਓਪੈਥੀ ਦਾ ਇੰਨਾ ਐਕਸਪੀਰੀਅੰਸ ਹੈ। ਸੋ ਕੁਲਦੀਪ ਜੀ ਤੁਸੀਂ ਜ਼ਰੂਰ ਅੱਜ ਦੀ ਜਾਣਕਾਰੀ ਦਿਓ।
1: ਹਾਂਜੀ ਨਵੀਂ ਜੀ, ਅੱਜ ਮੈਂ ਥੋੜੀ ਪੈਨਸ਼ਨਰ ਬਾਰੇ ਦੱਸਾਂਗਾ। ਇਹ ਬਹੁਤ ਲੋਕ ਪਰੇਸ਼ਾਨ ਰਹਿੰਦੇ ਨੇ। ਪੈਨਸ਼ਨਰ ਮੋਸਟਲੀ ਇੱਕ ਸਿਆਟਿਕਾ ਪੇਨ ਹੁੰਦਾ, ਇੱਕ ਜਿਹੜਾ ਕਾਲਪਰਟੇਡਨ ਸਿੰਡਰੋਮ। ਇਹਦੇ ਮੋਸਟਲੀ ਸਿੰਪਟਮ ਕੀ ਹੁੰਦੇ? ਟਿੰਗਲਿੰਗ ਹੋਏਗੀ, ਪੇਨ ਹੋਏਗਾ, ਨੰਬਨੈਸ ਹੋ ਜਾਏਗੀ। ਜੇ ਤੁਸੀਂ ਟ੍ਰੀਟਮੈਂਟ ਨਹੀਂ ਕਰਦੇ ਫਿਰ ਤੁਹਾਡੇ ਵੀਕਨੈਸ ਹੋ ਜਾਂਦੀ ਹੈ ਤੁਹਾਡੇ ਜਿੱਥੇ ਵੀ। ਇਹ ਬਹੁਤ ਹੋ ਸਕਦਾ ਤੁਹਾਡੇ ਕਿਸੇ ਮਸਲ ਦੇ ਵਿੱਚ ਪਿੰਚ ਕਰ ਰਹੇ ਹੋਏ, ਹੱਡੀ ਦੇ ਵਿੱਚ ਪਿੰਚ ਕਰ ਜਾਂਦੀ ਹੈ। ਲੇਕਿਨ ਸਿਆਟਿਕਾ ਪੇਨ ਬਹੁਤ, ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਆਏ ਨੇ ਮੋਸਟ ਆਫ ਬੈਠੇ ਬੈਠੇ ਮੈਂ ਦਿਖਾਉਂਦਾ ਹੁੰਦਾ, ਦੇਖੋ ਆਹ ਦੇਖੋ ਹੋਮੋਪੈਥੀ ਟ੍ਰੀਟਮੈਂਟ। ਠੀਕ ਹੈ, ਹੋਰ ਵੀ ਬਿਮਾਰੀਆਂ ਨੇ, ਨਿਊਰੋਪੈਥੀ ਹੈ, ਟ੍ਰੈਮਰ ਹੈ, ਮਲਟੀਪਲ ਸਕਲੈਰੋਸਿਸ ਹੈ, ਪਾਰਕਿੰਸਨ ਹੈ, ਕੋਈ ਵੀ ਕਿਸੇ ਨੂੰ ਪ੍ਰੋਬਲਮ ਹੋਵੇ, ਹੋਰ ਵੀ ਕੋਈ ਇਸ਼ੂ ਹੈਗਾ ਕਿਸੇ ਤਰ੍ਹਾਂ ਦਾ, ਪੇਟ ਦਾ ਇਸ਼ੂ ਹੈ, ਥਾਇਰਾਇਡ ਹੈ, ਕੋਲੈਸਟਰੋਲ ਹੈ, ਡਾਇਬਟੀਜ਼ ਹੈ, ਤੁਹਾਨੂੰ ਐਲਰਜੀ ਹੈ ਕਿਸੇ ਤਰ੍ਹਾਂ ਦੀ, ਜਿਵੇਂ ਅੱਜ ਕੱਲ੍ਹ ਸੀਜ਼ਨ ਫਲੂ ਦਾ ਸ਼ੁਰੂ ਹੋ ਗਿਆ, ਅਪ੍ਰੈਲ ਤੱਕ ਚੱਲਣਾ, ਆਪਣੇ ਘਰ ਦਵਾਈ ਰੱਖੋ, ਇਹਦੀ ਤੁਸੀਂ ਫਲੂ ਤੋਂ ਬਚ ਸਕਦੇ ਹੋ। ਠੀਕ ਹੈ ਜੀ, ਉਹ ਜੇ ਹੋ ਵੀ ਜਾਏਗਾ ਤਾਂ ਬਹੁਤ ਘੱਟ ਹੋਏਗਾ। ਤੁਹਾਨੂੰ ਡਿਪਰੈਸ਼ਨ ਹੈ, ਬੱਚਿਆਂ ਦੇ ਆਟਿਜ਼ਮ ਚ, ਪੂਰੀ ਦੁਨੀਆਂ ਦੇ ਬੱਚੇ ਨਵੀਂ ਜੀ ਮੇਰੇ ਕੋਲ, ਐਗਜ਼ਮਾ ਹੋ ਗਿਆ, ਸਰਾਇਸਿਸ ਹੋ ਗਿਆ, ਫੁਲਵੈਰੀ ਹੋ ਗਈ। ਹੋਮੋਪੈਥੀ ਦਾ ਬੈਸਟ ਮੇਰੇ ਕਲੀਨਿਕ 20 ਮੈਰੀਟਾਈਮ ਟੋਰੇ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 647-818-0055-647-818-0055। ਕਦੇ ਵੀ ਕਾਲ ਕਰਕੇ ਆ ਸਕਦੇ ਹੋ, ਕੋਈ ਵੀ ਇਸ਼ੂ ਹੈ ਕਿਸੇ ਤਰ੍ਹਾਂ ਦਾ, ਹਰ ਬਿਮਾਰੀ ਦਾ ਇਲਾਜ ਹੋਮੋਪੈਥੀ ਵਿੱਚ। 647-818-0055-647-818-0055
0: ਡਾਕਟਰ ਕੁਲਦੀਪ। ਡਾਕਟਰ ਕੁਲਦੀਪ, ਡਾਕਟਰ ਕੁਲਦੀਪ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਤੇ ਨਾਲ ਦੀ ਨਾਲ ਲੈ ਕੇ ਚੱਲਦੇ ਹਾਂ ਤੁਹਾਨੂੰ ਸੌਰਵ ਜੀ ਕੋਲ। ਉਸ ਤੋਂ ਪਹਿਲਾਂ ਅਨਾਜ ਮਾਰਟ ਦੀ ਜਾਣਕਾਰੀ ਦੇਈਏ। ਅਨਾਜ ਮਾਰਟ ਗਰੋਸਰੀ ਸਟੋਰ ਹੈ ਨਾ ਜਿਹੜਾ ਏਅਰਪੋਰਟ ਰੋਡ ਤੇ ਮੇਫੀਲਡ ਤੇ ਖੁੱਲਿਆ, ਤੁਸੀਂ ਇੱਕ ਵਾਰ ਜਾਓਗੇ ਤੁਸੀਂ ਖੁਦ ਮੈਨੂੰ ਕਹੋਗੇ ਕਿ ਨਵੀਂ ਯਾਰ ਇੰਨਾ ਸਾਫ ਸੁਥਰਾ, ਇੰਨਾ ਓਰਗਨਾਈਜ਼ਡ ਅਸੀਂ ਗਰੋਸਰੀ ਸਟੋਰ ਹੀ ਨਹੀਂ ਕਦੇ ਦੇਖਿਆ। ਸੋ ਏਅਰਪੋਰਟ ਰੋਡ ਮੇਫੀਲਡ ਅਨਾਜ ਮਾਰਟ ਨਵੇਂ ਪਲਾਜ਼ੇ ਦੇ ਵਿੱਚ, ਨਾਲੇ ਪਲਾਜ਼ੇ ਦੀ ਰੌਣਕ ਦੇਖੋ, ਨਾਲੇ ਤੁਸੀਂ ਜ਼ਰੂਰ ਪਹੁੰਚੋ ਕਿਉਂਕਿ ਉਹ ਜਿਹੜਾ ਪਲਾਜ਼ਾ ਯਾਰ ਉਹਦੀ ਜਿਹੜੀ ਰੌਣਕ ਹੈ ਨਾ ਉਹ ਹੁਣ ਬਿਆਨ ਕਰਨੀ ਮੁਸ਼ਕਿਲ ਹੈ। ਜਾਓਗੇ ਤੇ ਤੁਸੀਂ ਖੁਦ ਆਪ ਦੇਖੋਗੇ। ਸਕਾਈ ਹਾਲ ਐਕਸਪ੍ਰੈਸ ਦਾ ਨੰਬਰ ਫਿਰ ਤੋਂ ਦਿੰਦੇ ਹਾਂ। ਸਕਾਈ ਹਾਲ ਐਕਸਪ੍ਰੈਸ ਵਾਲੇ ਹਾਇਰ ਕਰ ਰਹੇ ਨੇ ਈਸਟ ਕੋਸਟ USA ਦੇ ਲਈ AZ ਡਰਾਈਵਰ। ਸੋ ਈਸਟ ਕੋਸਟ USA ਦੇ ਲਈ ਇਹ ਡਰਾਈਵਰ ਹਾਇਰ ਕਰ ਰਹੇ ਹੈ। ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ ਤੇ ਮੈਰੀਲੈਂਡ ਵਨ ਡੇ ਆਊਟ ਟ੍ਰਿਪ ਨੇ। ਡਰਾਈ ਵੈਨ ਦਾ ਕੰਮ ਹੈ, ਸਾਰਾ ਸਾਲ ਕੰਮ ਹੈ, ਡੈਡੀਕੇਟਡ ਵਰਕ ਹੈ। 12 ਟ੍ਰਿਪਾਂ ਪਰ ਮੰਥ, 12 ਟ੍ਰਿਪਸ ਇਨ ਅ ਮੰਥ। ਹਰ 5 ਤਰੀਕ ਨੂੰ ਤੇ 20 ਤਰੀਕ ਨੂੰ ਤੁਹਾਡੇ ਅਕਾਊਂਟ 'ਚ ਡਾਇਰੈਕਟ ਡਿਪੋਜ਼ਿਟ ਨਾਲ ਪੈਸੇ ਆਉਂਦੇ ਨੇ। ਸੇਮ ਲੋਕੇਸ਼ਨ ਹੈ, ਨੇ ਰੀਪੀਟ ਕਸਟਮਰ ਹੈ, ਲੋਡਿਡ ਟ੍ਰੇਲਰ ਇਨ ਦਾ ਯਾਰਡ। 1 ਸਾਲ ਦਾ ਐਕਸਪੀਰੀਅੰਸ ਜ਼ਰੂਰ ਚਾਹੀਦਾ। ਜੇ ਸਾਲ ਦਾ ਐਕਸਪੀਰੀਅੰਸ ਹੈ ਕਾਲ ਕਰੋ ਅੱਜ ਹੀ। ਇਹਨਾਂ ਦੀ ਯਾਰਡ ਹੈ ਸਟੀਲਸ ਇਨ ਵਿੰਸਟਨ ਚਰਚਿਲ। ਡਾਇਰੈਕਟ ਡਿਪੋਜ਼ਿਟ, ਡੈਡੀਕੇਟਡ ਕੰਮ, 807-355-9992, 807-355-9992, 807-355-9992, 807-355-9992 ਤੇ ਕਾਲ ਕਰੋ। ਸੌਰਵ ਜੀ ਸਾਡੇ ਨਾਲ ਨੇ ਤੇ ਸੌਰਵ ਜੀ ਵੀ ਡਾਕਟਰਾਂ ਵਾਲਾ ਕੰਮ ਕਰਦੇ ਆ। ਸੌਰਵ ਜੀ ਪੈਸੇ ਵਾਲੇ ਡਾਕਟਰ ਨੇ, ਤੁਹਾਨੂੰ ਇਹ ਦਵਾਈ ਖਾਣ ਵਾਲੀ ਨਹੀਂ ਦਿੰਦੇ, ਤੁਹਾਨੂੰ ਇਹ ਗਾਈਡ ਕਰਦੇ ਆ ਵੀ ਤੁਸੀਂ ਇੱਦਾਂ ਇੱਦਾਂ ਕਰੋ ਤੇ ਪੈਸਾ ਤੁਹਾਡਾ ਬਣੇਗਾ। ਤੇ ਬੜੇ ਲੋਕਾਂ ਨੂੰ ਮੈਂ ਕਹਿੰਦਾ ਕਿ ਆਪਾਂ ਸਾਰਿਆਂ ਨੂੰ ਇਹੀ ਬਿਮਾਰੀ ਹੈ ਕਿ ਆਪਾਂ ਨੂੰ ਪੈਸਾ ਬਣਾਉਣਾ ਨਹੀਂ ਆਉਂਦਾ, ਬਟ ਮਾਹਰ ਬੰਦੇ ਬੈਠੇ ਨੇ। ਸੌਰਵ ਜੀ ਕਿਵੇਂ ਹੋ?
2: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦਾ ਲਿਸਨਰ, ਬਹੁਤ ਬਹੁਤ ਧੰਨਵਾਦ ਆਲਵੇਜ਼ ਟਾਈਮ ਦੇ
0: ਨੇ। ਤੁਸੀਂ ਵੀ ਵਾਕਈ ਦੇਖੋ ਸੌਰਵ ਜੀ, ਜ਼ਿੰਦਗੀ ਦੇ ਵਿੱਚ ਇੱਕ ਵਧੀਆ ਡਾਕਟਰ ਦੀ ਲੋੜ ਹੈ, ਵਧੀਆ ਡੈਂਟਿਸਟ ਦੀ ਲੋੜ ਹੈ, ਵਧੀਆ ਅਕਾਊਂਟੈਂਟ ਦੀ ਲੋੜ ਹੈ, ਲੋਇਰ ਦੀ ਲੋੜ ਹੈ, ਉਹਦੇ ਨਾਲ ਨਾਲ ਇੱਕ ਜੇ ਅੱਛਾ ਤੁਹਾਡੇ ਕੋਲ ਫਾਈਨੈਂਸ਼ੀਅਲ ਪਲੈਨਰ ਹੋਵੇ ਨਾ ਤਾਂ ਆਈ ਥਿੰਕ ਆਉਣ ਵਾਲੇ ਤੁਹਾਡੇ ਜਿੰਨੇ ਵੀ ਸਾਲ ਨੇ ਜ਼ਿੰਦਗੀ ਦੇ ਉਹ ਬੜੇ ਹੀ ਸੁਖਾਲੇ ਹੋ ਸਕਦੇ ਆ ਕਿ ਨਹੀਂ?
2: ਡੈਫੀਨੇਟਲੀ ਨਵੀ, ਬਿਲਕੁਲ ਤੁਸੀਂ ਠੀਕ ਕਿਹਾ ਹੈਗਾ, ਕਿਉਂਕਿ ਇਹ ਇੱਕ ਐਸਾ ਰਿਲੇਸ਼ਨਸ਼ਿਪ ਹੈ ਜਿਹੜਾ ਹਮੇਸ਼ਾ ਟਾਈਮ ਟੈਸਟਡ ਰਹਿੰਦਾ ਹੈਗਾ। ਭਾਵ ਕਿ ਪਲੈਨਿੰਗ ਜਿਹੜੀ ਹੈਗੀ ਹੈ ਜਿਵੇਂ ਪੈਸਾ ਬਣਾਉਂਦੀ ਹੈ, ਇਸੇ ਤਰ੍ਹਾਂ ਹੀ ਪਲੈਨਿੰਗ ਪੈਸਾ ਸਾਂਭਦੀ ਵੀ ਹੈ। ਸੋ ਮਨੀ ਸੇਵਡ ਇਜ਼ ਮਨੀ ਅਰਨਡ, ਇਹੀ ਪ੍ਰਮਾਈਸ ਦੇ ਉੱਪਰ ਅਗਰ ਮੈਂ ਅੱਜ ਦੇ ਟੌਪਿਕ ਦੀ ਗੱਲ ਕਰਾਂ, ਕਿਉਂਕਿ ਮੈਂ ਗੱਲ ਕੁਛ ਹੋਰ ਕਰਨਾ ਚਾਹੁੰਦਾ ਸੀਗਾ, ਲੇਕਿਨ ਮੈਨੂੰ ਮਨ ਚ ਆਇਆ ਕਿ ਇਹ ਟੌਪਿਕ ਆਪਾਂ ਜ਼ਿਆਦਾ ਡਿਸਕਸ ਨਹੀਂ ਕੀਤਾ। ਪਿਛਲੇ ਸਾਲ ਤੋਂ ਮੈਂ ਤਕਰੀਬਨ ਆਪਣੀ ਕਮਿਊਨਿਟੀ ਦੇ 4-5 ਐਸੀ ਫੈਮਿਲੀਜ਼ ਨਾਲ ਕੰਮ ਕਰ ਰਿਹਾ ਜਿੱਥੇ ਅਸੀਂ ਪੈਸੇ ਨੂੰ ਸਾਂਭਣ ਦੀ ਹੀ ਪਲੈਨਿੰਗ ਕਰ ਰਹੇ ਹਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਖਾਸ ਕਰਕੇ ਆਮ ਭਾਸ਼ਾ ਦੇ ਵਿੱਚ ਸਕਸੈਸ਼ਨ ਪਲੈਨਿੰਗ। ਸਕਸੈਸ਼ਨ ਪਲੈਨਿੰਗ ਇੱਕ ਉਹ ਟਰਮ ਹੈ ਜਿਹਦੇ ਅਧੀਨ ਅਸੀਂ ਚਾਹੁੰਦੇ ਹਾਂ ਕਿ ਇੱਕ ਫਾਦਰ ਮਦਰ ਜਾਂ ਫੈਮਿਲੀ ਆਪਣੇ ਬੱਚਿਆਂ ਨੂੰ ਜਾਂ ਆਪਣੇ ਨੈਕਸਟ ਜਿਹੜੇ ਓਪਰੇਟਰਸ ਹੈਗੇ ਬਿਜ਼ਨਸ ਦੇ, ਉਹਨਾਂ ਨੂੰ ਕਿਸ ਤਰ੍ਹਾਂ ਬਿਜ਼ਨਸ ਪਾਸ ਔਨ ਕਰ ਸਕਦੀ ਹੈਗੀ ਹੈ ਟੈਕਸ ਐਫੀਸ਼ੀਐਂਟਲੀ। ਦੇਖੋ ਕੈਨੇਡਾ ਦੇ ਵਿੱਚ ਪਲੈਨਿੰਗ ਜਿਹੜੀ ਹੈਗੀ ਆ ਬਿਫੋਰ ਡੈਥ ਵੀ ਆ ਔਰ ਆਫਟਰ ਡੈਥ ਵੀ ਆ। ਜਿਹੜੀ ਆਫਟਰ ਡੈਥ ਹੈ ਜਨਰਲੀ ਅਸੀਂ ਉਹਨੂੰ ਪਾਈਪਲਾਈਨ ਸਟ੍ਰੈਟਜੀ ਕਹਿੰਦੇ ਹਾਂ, ਉਹ ਸਟ੍ਰੈਟਜੀ ਥੋੜੀ ਅਗਰੈਸਿਵ ਹੈ, ਉਹਦੇ ਵਿੱਚ ਮੈਂ ਨਹੀਂ ਜਾਵਾਂਗਾ, ਬਹੁਤ ਟੈਕਨੀਕਲ ਹੋ ਜਾਣੀ ਹੈ। ਬਟ ਵੈਨ ਵੀ ਆਰ ਅਲਾਈਵ ਐਂਡ ਵੀ ਆਰ ਔਨ ਦਾ ਸਟੇਜ ਜਿੱਥੇ ਅਸੀਂ ਬਿਜ਼ਨਸ ਨੂੰ ਨੈਕਸਟ ਜਨਰੇਸ਼ਨ ਨੂੰ ਪਾਸ ਔਨ ਕਰਨਾ ਚਾਹੁੰਦੇ ਹਾਂ, ਅਸੀਂ ਆਪਣਾ ਬੈਟ ਔਨ ਅਗਲੀ ਜਨਰੇਸ਼ਨ ਜਾਂ ਅਗਲੇ ਨਵੇਂ ਬਿਜ਼ਨਸ ਬਾਇਰਸ ਓਪਰੇਟਰਸ ਨੂੰ ਦੇਣਾ ਚਾਹੁੰਦੇ ਹਾਂ, ਤੇ ਅਸੀਂ 3 ਚੀਜ਼ਾਂ ਆਪਣੇ ਲਈ ਸਿਕਿਓਰ ਕਰਨਾ ਚਾਹੁੰਦੇ ਹਾਂ। ਨੰਬਰ 1 ਕਿ ਅਸੀਂ ਟੈਕਸ ਮਿਨੀਮਾਈਜੇਸ਼ਨ ਆਪਣੇ ਐਕੁਇਟੀ ਸ਼ੇਅਰਸ ਦੇ ਉੱਪਰ ਕਿਵੇਂ ਕਰੀਏ। ਨੰਬਰ 2 ਸਾਨੂੰ ਸਹੀ ਵੈਲਿਊ ਕਿਵੇਂ ਮਿਲੇ। ਨੰਬਰ 3 ਉਸ ਵੈਲਿਊਏਸ਼ਨ ਦੇ ਵਿੱਚੋਂ ਅਸੀਂ ਅਗੇਨ ਆਪਣੀ ਰਿਟਾਇਰਮੈਂਟ ਦੇ ਲਈ ਵੀ ਟੈਕਸ ਐਫੀਸ਼ੀਐਂਸੀ ਕਿਵੇਂ ਬਿਲਡ ਕਰ ਸਕਦੇ ਹੈਗੇ ਆ। ਇਹਦੇ ਵਿੱਚ ਸੈਕਸ਼ਨ 85 ਔਰ 86 ਅੰਡਰ ਦਾ ਇਨਕਮ ਟੈਕਸ ਆਫ ਕੈਨੇਡਾ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਜਨਰਲੀ ਸਪੀਕਿੰਗ ਵੀ ਵਰਕ ਔਨ ਸੈਕਸ਼ਨ 85। ਉਹਦਾ ਰੀਜ਼ਨ ਇਹ ਹੈਗਾ ਕਿ ਸਟੇਟ ਫੀਸ ਦਾ ਇੱਕ ਐਸਾ ਕੰਪੋਨੈਂਟ ਹੈ ਜਿਹਦੇ ਅਧੀਨ ਤੁਸੀਂ ਆਪਣੇ ਐਕੁਇਟੀ ਸ਼ੇਅਰਸ ਨੂੰ ਫਿਕਸਡ ਵੈਲਿਊ ਪ੍ਰੈਫਰਡ ਸ਼ੇਅਰਸ ਦੇ ਵਿੱਚ ਕਨਵਰਟ ਕਰ ਦਿੰਦੇ ਹੋ। ਉਹਦੇ ਲਈ ਤੁਸੀਂ ਆਪਣੇ ਬਿਜ਼ਨਸ ਦੀ ਵੈਲਿਊਏਸ਼ਨ ਕਰਾਉਂਦੇ ਹੋ। ਉਸ ਵੈਲਿਊਏਸ਼ਨ ਦੀ ਇੱਕ ETP ਕੈਲਕੂਲੇਟ ਹੁੰਦੀ ਹੈ ਜਿਹਨੂੰ ਆਪਾਂ ਇਲੈਕਟਡ ਟ੍ਰਾਂਸਫਰ ਪ੍ਰਾਈਸ ਕਹਿੰਦੇ ਹਾਂ। ਪ੍ਰੋਪਰ ਇਲੈਕਸ਼ਨ CRA ਦੇ ਨਾਲ ਫਾਈਲ ਹੁੰਦੀ ਹੈ ਥਰੂ ਯੋਰ ਟੈਕਸ ਐਂਡ ਸਟੇਟ ਲਾਇਰ ਵਿਦ ਦਾ ਹੈਲਪ ਆਫ ਟੈਕਸ ਅਸ਼ੋਰੈਂਸ ਐਡਵਾਈਜ਼ਰ, ਜਿਹਦੀ ਸਾਰੀ ਟੀਮ ਸਾਡੇ ਕੋਲ ਹੈਗੀ ਹੈ। ਸੋ ਵੀ ਵਰਕ ਵੈਰੀ ਕਲੋਜ਼ਲੀ ਵਿਦ ਯੋਰ ਅਕਾਊਂਟੈਂਟ ਤਾਂ ਕਿ ਤੁਹਾਡੇ ਪਿਛਲੇ 5 ਸਾਲ ਦੇ ਜਿਹੜੇ ਫਾਈਨੈਂਸ਼ੀਅਲਸ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਘੋਖਿਆ ਜਾਵੇ, ਦੇਖਿਆ ਜਾਵੇ।
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ।
5: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕਿੰਗ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929।
1: 416-717-2929। ਕਵਾਲਟੀ ਲੌਜਿਸਟਿਕ ਇੰਕ।

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਆਪਾਂ ਹੁਣੇ ਹੀ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਉ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
1: 647-706-6640-647-706-6640।
2: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
4: ਓਏ ਇੰਨੀ ਗੌਰ ਨਾਲ ਕੀ ਲੱਭੀ ਜਾਂਦਾ ਸਮਾਰਟਫੋਨ ਚੋਂ?
5: ਉਹ ਭਰਾਵਾ ਟਰੱਕ ਲਈ ਲੋਨ ਲੱਭਣ ਡਿਆ।
6: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ। ਟਰੱਕ ਲੋਨਸ, ਮਾਰਗੇਜ, ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ। ਦਲਵਿੰਦਰ ਜੱਜ ਨੂੰ ਕਾਲ ਕਮਾਓ 647-504-3397, 647-504-3297, 20 Maritime Ontario Boulevard, Unit 210, Brampton, or visit www.smartfinancialgroup.com।

0: 7997877sofastudio.ca। थैंक यू जी।
1: ਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: Hi guys, enjoy ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
3: ਕੋਈ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
4: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
3: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਇਆਂ ਨੂੰ ਐਟ 4166182761 416-618-2761।
5: ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਰਿਕਿੰਗ ਗਿਰੀਸ਼ ਸ਼ਰਮਾ।
6: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
5: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
6: ਕਾਲ 6476068110
5: ਔਰ ਵਿਜ਼ਿਟ sharmamortgages.com।
7: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542947 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਨਿਭਦੀ ਤੇ ਨਾਨਵਾ, ਨਹੀਂ ਨਿਭਦੀ ਤੇ ਨਾਨਵਾ ਐਵੇਂ ਸਾਡਾ ਦਿਲ ਨਾ ਖਾ। ਨਹੀਂ ਨਿਭਦੀ ਤੇ ਨਾਨਵਾ ਐਵੇਂ ਸਾਡਾ ਦਿਲ ਨਾ ਖਾ, ਜਾਣਾ ਜਾ ਤੇਰੀ ਮਰਜ਼ੀ ਜਾ, ਐਵੇਂ ਨਾ ਰੱਬ ਦਾ ਵਾਸਤਾ ਪਾ। ਜਿਹੜਾ ਮੁੱਲ ਹੁਸਨ ਦੇ ਤਾਰੇ ਉਸਦੇ ਗਲ ਵਿੱਚ ਬਾਹਾਂ ਪਾ, ਆ ਚੱਕ ਤੇਰੀ ਗਾਨੀ ਮੁੰਦੀ ਮੇਰਾ ਛੱਲਾ ਉਂਗਲੋਂ ਲਾ। ਕਹਿੰਦਾ ਹੁਣ ਧੁੱਪਾਂ ਦੇ ਨਾਲ ਪਗਾਉਣੀ, ਹੁਣ ਧੁੱਪਾਂ ਦੇ ਨਾਲ ਪਗਾਉਣੀ, ਨਹੀਂ ਲੱਭਣੀ ਜ਼ੁਲਫਾਂ ਦੀ ਛਾਂ, ਇਹਨਾਂ ਅੱਖੀਆਂ ਰੋਈਆਂ ਕਾਹਤੋਂ, ਝੱਲਿਆ ਇਸ਼ਕ ਕੀਤਾ ਸੀ ਤਾਂ, ਝੱਲਿਆ ਇਸ਼ਕ ਕੀਤਾ ਸੀ ਤਾਂ। ਸਤਰਾਂ ਦਾ ਤੁਸੀਂ ਸੁਣਾਉਣਾ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਡਿੰਡੂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸ਼ੁੱਕਰਵਾਰ, ਸ਼ੁਕਰ ਆ ਸ਼ੁੱਕਰਵਾਰ ਆਇਆ, ਦਿਨ ਫਰਾਈਡੇ ਦਾ ਹੈ, ਲਓ ਨਾ ਯਾਰ ਚੱਕ ਦਿਓ ਫੱਟੇ, ਖੁਸ਼ੀਆਂ ਖੁਸ਼ੀਆਂ ਵਾਲਾ ਸ਼ੁੱਕਰਵਾਰ। ਦੋ ਅਕਤੂਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 16 ਟੈਂਪਰੇਚਰ ਆ ਮਿਸਿਸਾਗਾ 'ਚ, ਮਾਲਟਨ 'ਚ, ਪੀਟਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ, ਅਤੇ ਫੀਲ ਲਾਈਕ 14। ਜਿਹੜੇ ਹਜੇ ਘਰਾਂ ਦੇ ਵਿੱਚ ਆ, ਬਾਹਰ ਨਹੀਂ ਮੌਸਮ ਦਾ ਪਤਾ, ਬਾਹਰ ਬਈ ਮੀਂਹ ਪੈਂਦਾ ਰਾਤ ਦਾ ਤਕਰੀਬਨ, ਅਤੇ ਜਿੰਨਾ ਕੁ ਹੋ ਸਕੇ ਤਾਂ ਬਚ ਬਚਾ ਕੇ ਆਪਣਾ ਰੱਬ ਸੁੱਖ ਰੱਖੇ। ਗੱਡੀਆਂ ਜਿਹੜੇ ਡਰਾਈਵ ਕਰਦੇ ਆ, ਕੋਈ ਮੈਸੇਜ ਨਾ ਕਰਿਓ, ਕੋਈ ਫੋਨ ਨਾ ਕਰਿਓ, ਜਿੱਥੇ ਖੜ੍ਹ ਜਾਓਗੇ ਫਿਰ ਚਾਹੇ ਕਾਲ ਕਰ ਲਿਓ ਸਟੂਡੀਓ ਦੇ ਵਿੱਚ, ਅਤੇ ਜਾਂ ਫਿਰ ਭਾਈ ਤੁਸੀਂ ਕਿਤੇ ਬ੍ਰੇਕਾਂ ਬਰੂਕਾਂ ਖਿੱਚ ਲਈਆਂ ਅਤੇ ਫਿਰ ਕਰ ਲਿਓ ਗੱਲਬਾਤ, ਹੈ ਨਾ, ਅਤੇ ਪਰ ਉੱਦਾਂ ਸਲਿੱਪਰੀ ਤੋਂ ਬਚਾ ਕੇ ਜਿੰਨਾ ਕੁ ਵੀ ਹੋ ਸਕਦਾ। ਦੁਪਹਿਰ ਨੂੰ 17, ਸ਼ਾਮ ਨੂੰ 19, ਰਾਤ ਨੂੰ 13 ਟੈਂਪਰੇਚਰ। 7:17 ਦੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਪਾਸੇ ਇਸ ਮੌਸਮ ਤਾਂ ਲੱਗਦੇ ਨੇ ਵੀ ਦਰਸ਼ਨ ਦੇਣਗੇ, ਹਾਂ ਦਿਨ ਚੜ੍ਹ ਜੂ। 6:57 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337, 905-673-3337 ਦੇ ਗੱਲਬਾਤ ਹੋ ਸਕਦੀ। ਕੋਈ ਵਿਘਨ ਦੇਖਦੇ ਹੋ ਰਸਤੇ 'ਚ, ਕੋਈ ਟ੍ਰੈਫਿਕ ਆ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ, ਜਾਂ ਕੋਈ ਵੀ ਰੋਡਾਂ ਦੀ ਕੰਡੀਸ਼ਨ ਤੁਸੀਂ ਦੱਸਣੀ ਚਾਹੁੰਦੇ ਹੋ, 905-673-3337 ਦੇ ਗੱਲਬਾਤ ਹੋ ਸਕਦੀ ਹੈ। ਉਹਨਾਂ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜਾਂ ਫਿਰ ਪੰਜਾਬੀ ਲਹਿਰਾਂ ਦੀ, ਜਾਂ ਵੱਖ ਵੱਖ ਹੋਰ ਤੁਸੀਂ ਐਪਾਂ ਬਹੁਤ ਨੇੜੇ 530 ਦੇ ਨਾਲ ਤੁਹਾਨੂੰ ਜੋੜ ਸਕਦੀਆਂ ਨੇ, ਉਹ ਤੁਸੀਂ ਜੁੜ ਕੇ ਪ੍ਰੋਗਰਾਮ ਦੇ ਨਾਲ 24 ਘੰਟੇ 7 ਦਿਨ ਜਿੰਨੇ ਪ੍ਰੋਗਰਾਮ ਚੱਲਦੇ ਆ, ਤੁਸੀਂ ਵੱਖ ਵੱਖ ਟਾਈਮਾਂ 'ਤੇ ਆਪਣੇ ਟਾਈਮ ਨਾਲ ਆਨੰਦ ਪ੍ਰੋਗਰਾਮਾਂ ਦਾ ਮਾਣ ਸਕਦੇ। ਅਤੇ ਜੇ ਤੁਸੀਂ ਮੈਸੇਜ ਪਾਉਣੇ ਆ, ਵਟਸਐਪ ਕਰਨਾ 647-835-5294-647-835-2294 'ਤੇ ਆਪਣੀ ਗੱਲਬਾਤ ਮੈਸੇਜਾਂ ਦੇ ਜ਼ਰੀਏ, ਉਹਦੇ ਜ਼ਰੀਏ ਹੋ ਸਕਦੀ ਹੈ, ਮੈਸੇਜਾਂ ਦੇ ਜ਼ਰੀਏ, ਵਟਸਐਪ ਦੇ ਜ਼ਰੀਏ, ਅਤੇ ਜਾਂ ਫਿਰ 5 ਵਜੇ ਤੋਂ ਬਾਅਦ ਕਾਲ ਲਾ ਲਿਓ। ਅੱਜੋ ਫਿਰ ਘਰ ਰਲ ਮਿਲ ਕੇ ਕਰਦੇ ਹਾਂ ਗੱਲਾਂ ਬਾਤਾਂ, ਅਤੇ ਥੋੜ੍ਹਾ ਜਿਹਾ ਅੱਜ ਮੈਨੂੰ ਲੱਗਦਾ ਪਹਿਲਾਂ ਪ੍ਰੋਗਰਾਮ ਨਹੀਂ ਚੱਲਿਆ 5-7 ਮਿੰਟ, ਕਿਉਂਕਿ ਥੋੜੇ ਜਿਹੇ ਇੱਕ ਅੱਧਾ ਕੋਈ ਰਾਤ ਵਾਲਾ ਬੰਦਾ ਬਟਨ ਦੱਬ ਗਿਆ, ਉਹ ਬਟਨ ਲੱਭਦੇ ਕਿਹੜਾ ਹੈਗੇ ਆ, ਹੈ ਨਾ, ਫਿਰ ਆ ਕੇ ਪੰਗਾ ਆਪਾਂ ਆਪਣੇ ਹਿਸਾਬ ਨਾਲ ਆ ਕੇ ਬਹਿ ਜਾਈਦਾ, ਹੈ ਨਾ, ਉਸ ਹਿਸਾਬ ਨਾਲ ਵੀ ਚੱਲਦਾ ਹੀ ਆ, ਉਹ ਜਦ ਫਿਰ ਆਪਣੀ ਵਾਰੀ ਆਉਂਦੀ ਹੈ, ਅਤੇ ਕਿਉਂਕਿ ਆਪਣੇ ਤੋਂ ਪਹਿਲਾਂ ਇੱਥੇ ਮੈਨੂੰ ਲੱਗਦਾ ਕੋਈ ਕਰਦਾ ਨਹੀਂ, ਕੌਣ ਕਰਦਾ, ਰਾਤ ਨੂੰ ਕਰਦਾ ਸ਼ਾਇਦ ਪ੍ਰਭ ਸੰਧੂ, ਅਤੇ ਹੁਣ ਪਤਾ ਨਹੀਂ ਉਹ ਉਹਨਾਂ ਤੋਂ ਕਿਤੇ ਬਟਨ ਬਟਨ ਦੱਬ ਹੋ ਗਿਆ ਜਾਂ ਕੋਈ ਹੋਰ ਸੀ ਸਕੈਜੂਅਲ, ਹੁਣ ਕੋਈ ਹਿਸਾਬ ਜਿਹਾ ਨਹੀਂ, ਇੱਥੇ ਤੱਕ ਕੋਈ ਪਤਾ ਨਹੀਂ, ਪਰ ਬਟਨ ਕੋਈ ਪੁੱਠਾ ਸਿੱਧਾ ਜਿਹਾ ਦੱਬ ਗਿਆ ਸੀ, ਅਤੇ ਫਿਰ ਉਹਨੂੰ ਸਿੱਧਾ ਕਰਾਇਆ, ਹੁਣ ਨਵੀਂ ਨੂੰ ਜਗਾ ਕੇ ਇਸ ਵੇਲੇ। ਨਵੀਂ ਥੈਂਕ ਯੂ ਸੋ ਮੱਚ ਜੇ ਸੁਣਦੇ ਹਾਂ ਪ੍ਰੋਗਰਾਮ ਨੂੰ, ਬਹੁਤ ਵਧੀਆ, ਲਵ ਜੋ, ਥੈਂਕ ਯੂ। ਚਲੋ ਕਾਲ ਲੈਂਦੇ ਹਾਂ ਫਿਰ, ਬਾਕੀ ਅੱਜ ਆਪਣੇ ਗੈਸਟ ਵੀ ਆਉਣਾ ਸਟੂਡੀਓ 'ਚ। ਹਾਂਜੀ 46 ਤੋਂ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆ ਲੰਘਿਓ, ਸਤਿ
1: ਸ਼੍ਰੀ ਅਕਾਲ ਜੀ, ਕੀ ਹਾਲ ਜੀ?
0: ਵਧੀਆ, ਤੁਸੀਂ ਸੁਣਾਓ।
1: ਕਹਿੰਦਾ ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ,
0: ਹਾਏ ਹਾਏ ਹਾਏ,
1: ਆ ਜਾ ਬਿੱਲੋ ਬਹਿ ਜਾ ਛਾਲ ਮਾਰ ਕੇ, ਮਿੱਤਰ ਦਾ ਚੱਲਿਆ ਟਰੱਕ ਨੇ
0: ਇੱਕ ਦਰ ਜੋੜ ਤੇ।
1: ਤੁਸੀਂ ਇੱਕ ਇੰਨਾ ਰੋਮਾਂਟਿਕ ਸ਼ੇਰ ਸੁਣਾਇਆ ਸਵੇਰੇ ਸਵੇਰੇ,
0: ਇਹ ਕਿਹੜਾ ਪਾਸਾ ਜੁੜ ਗਿਆ? ਨਿੱਕੀ ਨਿੱਕੀ ਕਣੀ ਦਾ ਕਹਿੰਦਾ ਮੀਂਹ ਪੈਂਦਾ, ਆ ਜਾ ਬਿੱਲੋ ਛਾਂ ਚ ਬਹਿ ਜਾ, ਚੱਲਿਆ ਬਿੱਲੋ ਉਹਦਾ ਟਰੱਕ ਨੀ ਬਣੀ,
1: ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਆ ਜਾ ਬਿੱਲੋ ਬਹਿ ਜਾ ਛਾਲ ਮਾਰ ਕੇ, ਮਿੱਤਰ ਦਾ ਚੱਲਿਆ ਟਰੱਕ, ਪਿਛਾ ਹੀ ਕੀਤਾ ਨਾ ਭੇਜਣਾ ਜਾਵੇ, ਵੇਖੋ ਗਲਤ ਭਲੀ ਦੀ
0: ਗੱਲ ਤਾਂ ਸਹੀ ਆ।
1: ਦੇਖੋ ਅੱਜ ਕੱਲ੍ਹ ਡਰ ਲੱਗਦਾ ਸਟੂਡੀਓ ਆਉਣ ਤੋਂ,
0: ਕਿਉਂ
1: ਪਤਾ ਨੀ ਭਾਜੀ, ਕੋਈ ਦਰਵਾਜ਼ਾ ਅੰਦਰੋਂ ਮਾਰ ਕੇ ਗੱਲ ਨਾ ਪੈ ਤਾਂ ਪੈਲਟ ਪੈ ਗਿਆ ਦੂਜੇ ਪੈਲਟ ਨੂੰ, ਕਿੱਥੇ ਲੱਗੇ ਤੇ ਕਿਹਦੇ ਗੱਲ, ਕਿਸੇ ਗੱਲ ਤੋਂ ਬਖਰੇਵਾ ਹੋ ਜੇ ਕੋਹ ਪੈਲਟ ਚੱਕ ਕੇ ਤੂੰ ਪੈਲਟ ਨੂੰ ਮਾਰਦੇ ਮਾੜੀ ਗੱਲ ਹੈ, ਬਹੁਤ ਮਨ ਮੰਦ ਪਾਗੀ ਖ਼ਬਰ ਹੈ ਜੀ ਮੈਂ। ਚਲੋ ਹਾਸੇ ਚ ਲੈ ਲਈ ਆਪਾਂ,
0: ਸੱਚੀ ਗੱਲ ਹੈ, ਸੱਚੀ ਗੱਲ,
1: ਬਹੁਤ ਮੰਦ ਪਾਗੀ ਖ਼ਬਰ ਹੈ। ਚਲੋ ਇੰਡੀਅਨ ਪਾਇਲਟ ਸੀ, ਕੈਪਟਨ ਸੀ, ਉਹਨੇ ਹੁਸ਼ਿਆਰੀ ਕੀਤੀ ਕਿ ਦਰਵਾਜ਼ਾ ਖੋਲਤਾ, ਤੇ ਅਸਲ ਚ ਹੋਇਆ ਕਿ ਇੱਕ ਲੇਡੀ ਸੀ, ਉਹਦੀ ਬੇਟੀ ਵਾਸ਼ਰੂਮ ਕਰ ਰਹੀ ਸੀ, ਬਿਲਕੁਲ ਪਾਇਲਟ ਦੇ ਨਾਲ ਦਾ ਵਾਸ਼ਰੂਮ ਹੁੰਦਾ, ਅੰਦਰੋਂ ਆਵਾਜ਼ਾਂ ਆਉਂਦੀਆਂ ਸੀ, ਤੇ ਉਹਨੇ ਫਿਰ ਉਹਨੇ ਕਿਹਾ ਵੀ ਮਤਲਬ ਹਮਲਾ ਹੋ ਗਿਆ ਤੇ ਤੁਸੀਂ ਮੇਰੀ ਹੈਲਪ ਕਰੋ। ਉਹ ਲੇਡੀ ਨੇ ਸੁਣਿਆ, ਬਿਲਕੁਲ ਨਾਲ ਖੜੀ ਸੀ ਜਿਹੜਾ ਦਰਵਾਜ਼ਾ ਹੁੰਦਾ ਜਿੱਥੇ ਅੰਦਰ ਕੋਕਪਿਟ ਹੁੰਦਾ,
0: ਬਿਲਕੁਲ ਬਿਲਕੁਲ।
1: ਤੇ ਜਹਾਜ਼ ਦੇਖੋ ਤੁਸੀਂ 34,000 ਦੀ ਹਾਈਟ ਤੋਂ ਇੱਕਦਮ 15,000 ਦੀ ਹਾਈਟ ਤੇ ਆ, ਚੁੱਭੀ ਥੱਲੇ ਮਾਰੀ ਤੇ ਲੋਕੀ ਡਰ ਗਏ, ਉਹ ਚ 27 ਬੱਚੇ 16 ਸਾਲ,
0: 30 ਸਕਿੰਟ ਦੇ ਵਿੱਚ 14,000 ਫੁੱਟ ਥੱਲੇ ਆਇਆ, 30 ਸਕਿੰਟ
1: 30 ਸਕਿੰਟ ਨੀ, ਜ਼ਿਆਦਾ ਟਾਈਮ ਲੱਗਾ, ਪਰ ਐਨੀਵੇ
0: ਬਿਲਕੁਲ ਜੀ। ਲਓ ਫਿਰ ਹੁਣ ਚੱਲਣ ਦੋ ਫਿਰ ਗੀਤ।

0: ਕਿੱਦਾਂ ਜਾਂਦੀ ਆ ਆਵਾਜ਼ ਬਾਹਰ ਕਿ ਨਹੀਂ ਹਲੇ ਦੱਸਿਓ ਮਾੜਾ ਜਿਹਾ। ਬਸ ਸਾਹਿਬ ਨੰਗਲ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹੈਲੋ
1: ਤੁਸੀਂ ਆਵਾਜ਼ ਆਉਂਦੀ ਮੈਂ ਕਿਹਾ
0: ਬਸ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਬੂਲ ਕਰ ਸਕਦਾ ਸੋਰੀ ਆ ਤੇ ਬੇਨਤੀ ਆਪਾਂ ਕੱਲ ਤੋਂ ਕਰਾਂਗੇ ਕੋਈ ਗੱਲ ਨੀ ਠੀਕ ਆ। ਬਸ ਸਾਹਿਬ ਥੈਂਕ ਯੂ ਸੋ ਮਚ, ਮੈਨੂੰ ਤੁਹਾਡੀ ਤੋਂ ਕਾਲ ਕੱਟਣੀ ਪੈ ਗਈ ਅੱਜ ਅਰਜੈਂਟ ਸੀ ਤੇ PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ ਟਰੱਕਾਂ ਟਰੱਲਿਆਂ ਦੇ ਕਮਾਣੀਆਂ ਦਾ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ 5330 ਬ੍ਰੈਡਕੋ ਬੁਲੇਵਾਰਡ ਮਿਸਿਸਾਗਾ ਡਿਕਸੀਐਂਡ ਮੈਥੇਸਨ ਦਾ ਏਰੀਆ ਬਣਦਾ 9 ਵਜੇ ਤੋਂ ਲੈ ਕੇ 6 ਵਜੇ ਤੱਕ ਖੁੱਲ੍ਹਦੇ ਆ। 905-459-5533 'ਤੇ ਸੰਪਰਕ ਕੀਤਾ ਜਾ ਸਕਦਾ 905-459-5533 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 10% ਡਿਸਕਾਊਂਟ ਲੇਬਰ 'ਤੇ ਤੁਸੀਂ ਲੈਣਾ ਨਾ ਬੋਲੋ। ਇੱਕ ਉਹਨਾਂ ਦੀ ਬੇਨਤੀ ਸੀਗੀ ਸਾਰਿਆਂ ਨੂੰ, ਉਹ ਕਹਿੰਦੇ ਵੀ ਤੁਸੀਂ ਨਾ ਇੱਕ ਅਨਾਊਂਸ ਕਰ ਦਿਓ ਵੀ ਜਦ ਤੁਸੀਂ ਉੱਥੇ ਜਾਂਦੇ ਹੋ ਜਾਂ ਤੁਸੀਂ ਉਹਨਾਂ ਦੇ ਬਿੱਲ ਬਣਾਉਣ ਤੋਂ ਪਹਿਲਾਂ ਜ਼ਰੂਰ ਦੱਸਿਆ ਕਰੋ। ਜਦੋਂ ਬਿੱਲ ਬਣ ਜਾਂਦਾ ਨਾ ਫਿਰ ਉਹ ਕਹਿੰਦੇ ਸਾਨੂੰ ਪ੍ਰੋਬਲਮ ਬੜੀ ਆਉਂਦੀ ਆ ਕੱਟਣ 'ਚ, ਕਹਿੰਦੇ ਹੁਣ ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਕੋਈ ਰੇਡੀਓ ਸੁਣ ਕੇ ਕਿੱਦਾਂ ਆ ਗਿਆ ਬੰਦਾ ਰੈਫਰੈਂਸਰਾਂ ਜਾਂ ਕਿੱਦਾਂ ਵੀ ਲਾ ਲਓ ਹੈ ਨਾ। ਜਦ ਉਹ ਕਹਿੰਦੇ ਸਾਨੂੰ ਆ ਕੇ ਦੱਸਦਾ ਕੋਈ ਨਾ ਫਿਰ ਅਸੀਂ ਜ਼ਰੂਰ ਉਹਦਾ ਡਿਸਕਾਊਂਟ ਕਰਦੇ ਹਾਂ, ਪਰ ਉੱਦਾਂ ਕਈ ਵਾਰ ਨਹੀਂ ਚੇਤਾ ਰਹਿੰਦਾ ਜਾਂ ਕਰਦੇ ਨਹੀਂ ਗੇ। ਸਭ ਨੂੰ ਥੋੜ੍ਹੀ ਕਰਦੇ ਹਾਂ, ਕਹਿੰਦੇ ਅਸੀਂ ਰੇਡੀਓ ਵਾਲਿਆਂ ਨੂੰ ਕਰਦੇ ਹਾਂ ਤੁਹਾਨੂੰ ਜਿਹੜੇ ਤੁਹਾਡੇ ਵੱਲੋਂ ਆਉਂਦਾ ਹੈ ਨਾ। ਜਦ ਤੁਸੀਂ ਜਾਂਦੇ ਹੋ ਬਿੱਲ ਬਣਾਉਣ ਤੋਂ ਪਹਿਲਾਂ ਉਹਨਾਂ ਨੂੰ ਦੱਸ ਦਿਓ ਵੀ ਭਾਈ ਸਾਡਾ ਅਸੀਂ 10% ਡਿਸਕਾਊਂਟ ਲੈਣਾ ਲੇਬਰ 'ਤੇ, ਲਿਖ ਕੇ ਦਿਓ ਸਾਨੂੰ ਇੱਥੇ ਅਤੇ ਫਿਰ ਉੱਥੇ ਥੋੜ੍ਹਾ ਜਿਹਾ ਉਹ ਹੋ ਜਾਂਦਾ ਹੈ ਨਾ। ਚਲੋ ਕਰਿਓ ਫਿਰ 905-459-5533 'ਤੇ 5330 ਬ੍ਰੈਡਕੋ ਬੁਲੇਵਾਰਡ ਮਿਸਿਸ ਹੈਗਾ PNG ਸਪਰਿੰਗ ਵਾਲਿਆਂ ਨਾਲ ਸੰਪਰਕ। ਤੁਸੀਂ ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, ਐੱਲ ਸ਼ੇਪ, ਯੂ ਸ਼ੇਪ, ਵੀ ਸ਼ੇਪ, ਕਿੱਧਰ ਨੂੰ ਬਣਾਉਣੀ ਹੈ, 905-799-8877 'ਤੇ ਸੰਪਰਕ ਕੀਤਾ ਜਾ ਸਕਦਾ। ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ 416-930-1251 ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਅ ਜੀ ਵੀਡੀਓ ਫੋਟੋਗ੍ਰਾਫੀ ਡੀਜੀ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ 416-930-1251। ਅਤੇ ਅੱਜ ਆਪਣੇ ਸਟੂਡੀਓ ਦੇ ਵਿੱਚ ਬਲਜਿੰਦਰ ਸਿੰਘ ਨਿਹਾਲ ਜੀ ਪਹੁੰਚੇ ਆ ਜਿਹੜੇ 9-10 ਨੰਬਰ ਵਾਰਡ ਤੋਂ ਨੇ, ਉਹਨਾਂ ਨਾਲ ਕਰਦਿਆਂ ਗੱਲਾਂ ਬਾਤਾਂ। ਹੋਲਡ ਰੱਖਿਓ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਵਾਗਤ ਆ।
2: ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ,
0: ਸਭ ਨੂੰ ਓਕੇ ਮੈਮ, ਬਹੁਤ ਵਧੀਆ, ਤੁਸੀਂ ਸੁਣਾਓ।
2: ਤੁਹਾਡੀ ਆਵਾਜ਼ ਸੁਣ ਕੇ ਲੱਗ ਪੈਂਦੀ
0: ਆ ਆ ਚੱਕ ਅੱਛਾ ਨਹੀਂ ਨਹੀਂ ਘੱਟਾ ਵਧੀਆ।
2: ਪਤਾ ਨਹੀਂ ਕੀ ਖਾਂਦੇ
0: ਜੀ, ਚਾਹ ਪੀਣਾ ਅੱਜ ਡਾਕਟਰ ਕਿੱਥੇ ਆਉਣ ਤੇ ਕਿੰਨੇ ਤੋਂ ਕਿੰਨੇ ਵਜੇ ਆਉਣ ਤੇ ਕੀ ਕਰਨ ਹੁਣ ਰੱਖੀਏ ਮੈਸੇਜ?
2: ਕਿਸੇ ਭੈਣ ਭਰਾ ਦੀ ਜਿੰਨੀ ਮਰਜ਼ੀ ਪੇਨ ਹੈ ਜੀ, ਬੈਕ ਪੇਨ, ਨੈਕ ਪੇਨ, ਗੋਡੇ ਪੇਨ, ਮੋਢੇ ਪੇਨ, ਮੋਢੇ ਨਹੀਂ ਠੀਕ ਹੋ ਰਹੇ, ਠੀਕ ਨੀਂਦ ਨਹੀਂ ਆਉਂਦੀ ਔਰ ਮੋਢਾ ਉੱਪਰ ਨਹੀਂ ਚੁੱਕਿਆ ਜਾਂਦਾ। ਸੋ ਸਾਰੀ ਇੰਸ਼ੋਰੈਂਸ ਨਾਲ ਕਵਰ ਕਰਦੇ ਆ, ਸਲਿੱਪ ਦੇ ਦਾਂਗੇ, ਤੁਸੀਂ ਆਪ ਕਲੇਮ ਕਰਨਾ, ਕੋਈ ਝਟਕਾ ਨੀ ਮਾਰਦੇ, ਕੋਈ ਦਰਦ ਨਹੀਂ ਕਰਦੇ, 10-15 ਮਿੰਟ ਚ ਬੰਦਾ ਫਸਟ ਕਲਾਸ ਹੋ ਜਾਂਦਾ ਜੀ। ਪੈਰ ਨਮ ਹੋਏ ਆ, ਕਾਫੀ ਚੀਜ਼ਾਂ ਬੈਟਰ ਵੀ ਰਹਿੰਦੀਆਂ ਜੀ, ਮਾਈਗ੍ਰੇਨ ਹੈ ਕਿਸੇ ਨੂੰ। ਸੋ ਮਤਲਬ ਤੁਸੀਂ ਫਿਜ਼ੀਓ ਕਰਾ ਕਰਾ ਕੇ ਥੱਕ ਚੁੱਕੇ ਹੋ, ਕਾਰੋਪ੍ਰੈਕਟਰ ਕੋ ਜਾ ਚੁੱਕੇ ਥੱਕ ਚੁੱਕੇ ਹੋ, ਜਿਸ ਕੰਮ ਇੱਕ ਕਰੋ ਦੋ, ਇੱਕ ਜਾਂ ਦੋ ਵਾਰ ਚ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ। ਤੇ ਵਿਲੀਅਮ ਪਾਰਕ ਵਿੱਚ ਗੁਰੂ ਜੀ ਦਾ ਮੇਰਾ ਘਰ ਦੇ ਵਿੱਚ ਹੀ ਆਫਿਸ ਆ
0: ਜੀ,
2: ਤੇ ਸਾਰੀ ਇੰਸ਼ੋਰੈਂਸ ਕਵਰ ਕਰਦੇ ਆ
0: ਜੀ ਜੀ।
2: ਤੇ
0: 4168484864 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168484 4168
1: ਸਤਿਕਾਲ ਭਾਜੀ ਸਾਰੇ ਪਿਰ ਭਰਾਓ ਨੂੰ ਜੀ, ਹੈਪੀ ਫਰਾਈਡੇ ਜੀ।
0: ਹੈਪੀ ਫਰਾਈਡੇ ਤੁਹਾਨੂੰ ਵੀ। ਕਿੱਦਾਂ?
1: ਮੇਰੀ ਆਪਣੇ ਜੱਜੂ ਸਾਹਿਬ ਇੱਕ ਰਿਕੁਐਸਟ ਹੈ ਮੇਰੀ ਸਾਰੇ ਸਰੋਤਿਆਂ ਅੱਗੇ।
0: ਹਾਂਜੀ।
1: ਕਿ ਮਤਲਬ ਟਾਈਮ ਥੋੜਾ ਹੁੰਦਾ ਜੀ, ਕੀਮਤੀ ਟਾਈਮ ਹੁੰਦਾ ਤੇ ਖਬਰਾਂ ਖੁਬਰਾਂ ਸਾਰਾ ਕੁਝ ਕਰਨਾ ਹੁੰਦਾ, ਤੇ ਪਲੀਜ਼ ਮੇਰੀ ਬੇਨਤੀ ਆ ਕਿ ਫਾਲਤੂ ਦੀ ਗੱਲ ਨਾ ਕਰਿਆ ਕਰੋ, ਪਲੀਜ਼ ਰਿਕੁਐਸਟ ਵਾਲੀ ਗੱਲ ਆ। ਥੈਂਕ ਯੂ ਸੋ ਮਚ ਭਾਈ, ਧੰਨਵਾਦ।
0: ਥੈਂਕ ਯੂ, ਲਵ ਯੂ। ਅੱਜ ਖਬਰਾਂ ਵਾਲੇ ਪਾਸੇ ਦਾ ਧਿਆਨ ਹੀ ਨਹੀਂ ਹੈਗਾ, ਖਬਰਾਂ ਵੀ ਲਾਈਏ, ਗਾਣਾ ਲਾ ਕੇ ਫਿਰ ਖਬਰਾਂ ਲੈ ਕੇ ਆਈਏ। ਚਲੋ ਹੋਲਡ ਰੱਖਿਆ, ਗਾਣਾ ਸੁਣਿਆ ਦੋ ਕੁ ਮਿੰਟ ਮਾੜਾ ਜਾਂ ਕਿੱਦਾਂ, ਫਿਰ ਆਪਾਂ ਚਲੋ ਵੀ ਕਰ ਦਿਆਂਗੇ ਗੱਲਾਂ ਬਾਤਾਂ।

0: ਬਿਲਕੁਲ ਜੀ ਪ੍ਰਬੰਧਕ ਨੰਗੇ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਵਾਗਤ ਆ ਤੁਹਾਨੂੰ ਜੀ ਆਇਆਂ ਨੂੰ
1: ਜੀ ਹਰਜੀਤ ਜੀ ਸਾਂਝਾ ਪ੍ਰਸਾਦ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਪਿੰਡ ਪ੍ਰਭ ਨੂੰ ਪਿਆ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਰਾਜਾ ਆਪਣੇ ਤੋਰਤਾ ਘਰ ਨੂੰ ਬੜਾ ਹੋ ਗਿਆ ਪਹਿਲਾਂ ਛੁੱਟੀ ਕੱਟਣ ਚੱਲ ਗਿਆ
1: ਬਿਲਕੁਲ ਜੀ ਰਾਜਾ ਬੜਿੰਗਾ ਅੱਜ ਦਿੱਲੀ ਚ ਨੇ ਔਰ ਰਾਹੁਲ ਗਾਂਧੀ ਨੂੰ ਉਹਨਾਂ ਨੇ ਅਫੀਸ਼ੀਅਲੀ ਤੌਰ ਤੇ ਆਪਣਾ ਅਸਤੀਫਾ ਦੇ ਦਿੱਤਾ ਪਰ ਅਸਤੀਫੇ ਦੇ ਨਾਲ ਉਹਨਾਂ ਨੇ ਬੜੀ ਤਰਨ ਜਿੱਦਾਂ ਤੁਸੀਂ ਕਵਿਤਾ ਸੁਣਾਉਂਦੇ ਹੁੰਦੇ ਨਾ ਤਰਨਮ ਦੇ ਵਿੱਚ ਸੋ ਉਹਨਾਂ ਨੇ ਤਰਨਮ ਚ ਹੀ ਦੱਸਤਾ ਕਿ ਸਾਡੇ ਵੱਲੋਂ ਛੁੱਟੀਆਂ ਨੇ ਹੁਣ ਇਹਦੇ ਅਰਥ ਕੀ ਨੇ ਇਹਦੇ ਅਰਥ ਕਈ ਹੋਰ ਚੀਜ਼ਾਂ ਦੇ ਪਏ ਨੇ ਉਹ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਆ ਪਰ ਅਸਤੀਫਾ ਉਹਨਾਂ ਦਾ ਅਫੀਸ਼ੀਅਲੀ ਹੋ ਗਿਆ ਔਰ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਉਹ ਸਚਿਨ ਪਾਇਲਟ ਤੇ ਵਰੇ ਨੇ ਅੱਜ ਉਹਨਾਂ ਨੇ

0: ਔਰ ਨਾਲ ਦੀ ਨਾਲ ਇਹ ਵੀ ਹਰਜੀਤ ਜੀ ਇਸ ਗੱਲ ਦੇ ਵਿੱਚ ਵਾਧਾ ਕਰ ਲਓ ਕਿ 20 ਤੋਂ 25 ਜਿਹੜੇ ਸੰਭਾਵਿਤ ਕਾਂਗਰਸ ਪਾਰਟੀ ਦੇ ਟਿਕਟਾਂ ਦੇ ਦਾਅਵੇਦਾਰ ਉਹਨਾਂ ਦੀ ਸੂਚੀ ਵੀ ਰਾਹੁਲ ਗਾਂਧੀ ਨੂੰ ਦੇ ਦਿੱਤੀ ਉਹਨਾਂ ਨੇ। ਸੋ ਕਹਿਣ ਦਾ ਮਤਲਬ ਕੱਟਾ ਕਾਂਗਰਸ ਕੱਟਾ ਕਾਟੋ ਕਲੇਸ਼ ਹਾਲੇ ਮੁੱਕਿਆ ਨਹੀਂ ਜਾਪਦਾ ਜੀ।
1: ਬਿਲਕੁਲ ਕੋਈ ਸ਼ੱਕ ਨਹੀਂ। ਜੰਤਰ ਮੰਤਰ ਵਾਲਾ ਕੀ ਹਿਸਾਬ ਕਿਤਾਬ ਆ? ਕਹਿੰਦੇ ਸੰਦੇਸ਼ੇ ਵੀ ਗਾਇਤਰੀ ਦੇਣ ਲੱਗ ਗਈ ਹੁਣ ਤਾਂ ਜੰਤਰ ਮੰਤਰ ਦੇ ਬਿਸ਼ਨੋਈ।
0: ਬਿਲਕੁਲ ਜੰਤਰ ਮੰਤਰ 2 ਅੱਜ ਕਿਹਾ ਜਾ ਰਿਹਾ ਕਿਉਂਕਿ ਅੱਜ 2 ਅਕਤੂਬਰ ਗਾਂਧੀ ਜਯੰਤੀ ਔਰ ਕਾਕਰੋਚ ਇਕੱਠੇ ਹੋ ਰਹੇ ਨੇ, ਨਾਲ ਦੀ ਨਾਲ ਆਮ ਆਦਮੀ ਪਾਰਟੀ ਵੀ ਉਹਨਾਂ ਚ ਸ਼ਾਮਿਲ ਹੋ ਗਈ। ਪੋਲੀਟੀਕਲ ਪਾਰਟੀਆਂ ਨੇ ਕਿ ਭਾਰਤ ਦੇ ਵਿੱਚ ਜਿਹੜੇ 20 ਸੂਬਿਆਂ ਦੇ ਕਰੀਬ 13,37,00,000 ਦੇ ਕਰੀਬ ਵੋਟਰਾਂ ਦੇ ਨਾਂ ਕੱਟੇ ਗਏ ਨੇ ਔਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਜਿਹੜਾ ਮੋਰਚਾ ਖੋਲਿਆ ਹੋਇਆ ਉਹਨਾਂ ਦੀ ਰਿਜ਼ਾਇਨ ਉਹਨਾਂ ਦੀ ਗ੍ਰਿਫਤਾਰੀ ਮੰਗੀ ਜਾ ਰਹੀ ਆ। ਅੱਜ ਤੋਂ ਇੱਕ ਹੋਰ ਮੋਰਚਾ ਜੰਤਰ ਮੰਤਰ ਦੇ ਵਿੱਚ ਲੱਗ ਚੁੱਕਾ, ਪਰ ਉੱਥੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਵੱਡੀ ਗਿਣਤੀ 'ਚ ਜਿਹੜੀ ਆ ਪੁਲਿਸ ਪਹਿਲਾਂ ਹੀ ਪਹੁੰਚ ਗਈ ਸੀ, ਬਹੁਤ ਵੱਡੀ ਗਿਣਤੀ 'ਚ ਜਿਹੜੇ ਆਗੂ ਅਰੈਸਟ ਵੀ ਹੋਏ ਨੇ ਆਮ ਆਦਮੀ ਪਾਰਟੀ ਦੇ ਵੀ। ਪਰ ਹਰਜੀਤ ਜੀ ਐਵੇਂ ਨੀ ਵਾਪਰਿਆ ਪਾਣਾ, ਇਹਦੇ ਪਿੱਛੇ ਰਾਹੁਲ ਗਾਂਧੀ ਔਰ ਜ਼ੈਨ ਜੀ ਦੀ ਪਿਛਲੇ 1 ਮਹੀਨੇ ਦੀ ਲਗਾਤਾਰ ਜੱਦੋਜਹਿਦ ਆ। ਇੱਕ ਬਹੁਤ ਚਰਚਿਤ ਫਾਰਮ ਨੰਬਰ 6 ਆ ਜਿਹੜਾ ਫਰੈਸ਼ਰ ਨੂੰ ਦਿੱਤਾ ਜਾਂਦਾ, ਨਵੇਂ ਵੋਟਰ ਲਈ ਉਹ ਭਰਿਆ ਜਾਂਦਾ, ਪਰ ਇਹਦੇ ਵਿੱਚ ਇੱਕ ਕੰਡੀਸ਼ਨ ਇੱਦਾਂ ਦੀ ਲਾਤੀ ਸੀ ਕਿ ਮੰਨ ਲਓ ਕੋਈ ਵੀ ਬੰਦਾ ਆ ਅੱਜ 18 ਸਾਲ ਦਾ ਹੋਇਆ ਉਹਨੇ ਵੋਟ ਬਣਾਉਣੀ ਆ ਤਾਂ ਉਹਨੂੰ 2003 ਤੋਂ ਉਹਦੇ ਬਾਪ ਦਾਦਾ ਕਿੱਥੇ ਰਹੇ ਕਿੱਥੇ ਵੋਟਾਂ ਪਾਈਆਂ ਉਹ ਸਾਰਾ ਰਿਕਾਰਡ ਦੇਣਾ ਪੈਣਾ ਸੀ। ਔਰ ਅੱਜ ਇਹ ਕੰਡੀਸ਼ਨ ਹਟਾ ਦਿੱਤੀ ਗਈ ਆ। ਕਹਿਣ ਦਾ ਮਤਲਬ ਜ਼ੈਨ ਜੀ ਅੱਗੇ, ਕਾਕਰੋਚਾਂ ਅੱਗੇ ਜਾਂ ਆਮ ਆਦਮੀ ਜਾਂ ਰਾਹੁਲ ਗਾਂਧੀ ਅੱਗੇ ਭਾਰਤ ਦਾ ਚੋਣ ਕਮਿਸ਼ਨ ਗੋਡਿਆਂ ਭਾਰ ਹੋ ਗਿਆ। ਔਰ ਦੇਖਦੇ ਹਾਂ ਕਿ ਇਹ ਅੰਦੋਲਨ ਕਿੰਨੀ ਕੁ ਦੂਰ ਚੱਲਦਾ। ਹਾਲ ਦੀ ਕਰੀ ਦਿੱਲੀ ਦਾ ਜੰਤਰ ਮੰਤਰ ਇੱਕ ਵਾਰ ਫਿਰ ਵੱਡੇ ਸੰਘਰਸ਼ ਦਾ ਅਖਾੜਾ ਬਣ ਜਾ ਰਿਹਾ ਜੀ।
1: ਬਿਲਕੁਲ ਜੀ, ਹੋਲਡ ਰੱਖਿਆ ਪ੍ਰਬੰਧ ਹੁਣ ਤੁਸੀਂ ਬਿਲਕੁਲ ਜੀ ਤੰਦੂਰੀ ਬੋਇਜ਼ 'ਤੇ ਜ਼ਰੂਰ ਜਾ ਕੇ 905-956-5211 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੁਸੀਂ 71-71 ਟੋਰਬਰਮ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਕੁਆਲਿਟੀ ਲੋਜਿਸਟਿਕਿੰਗ ਕਾਲੇ 416-717-2929-29 'ਤੇ ਸੰਪਰਕ ਕੀਤਾ ਜਾ ਸਕਦਾ। ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਤੁਸੀਂ ਇੰਡੀਆ ਜਾਣਾ, ਪਾਕਿਸਤਾਨ ਜਾਣਾ, ਵਰਲਡ ਵਾਈਡ ਕਿਤੇ ਵੀ ਜਾਣਾ ਚਾਹੁੰਦੇ ਹੋ 905-796-7800 'ਤੇ ਸੰਪਰਕ ਕਰ ਲਿਓ। ਕਾਂਗਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਸੁਖਵਿੰਦਰ ਕੰਗ ਸਾਹਿਬ 416-271-4877। ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸ ਤੋਂ ਤਲਵਿੰਦਰ ਜੱਜ ਸਾਹਿਬ 647-504-3297। ਜੰਗ ਸਟੀਲ ਫੋੜਦੇ ਹਾਂ, ਤੁਸੀਂ ਕੋਈ ਗੱਡੀਆਂ ਲੈਣੀਆਂ ਚਾਹੁੰਦੇ ਹੋ, ਪਿੱਕੇ ਲੈਣੇ ਚਾਹੁੰਦੇ ਹੋ, 150-150 ਤਾਂ ਜ਼ਰੂਰ ਤੁਸੀਂ ਜੀ ਐੱਮ ਸਾਹਿਬ ਨੇ ਬਨੀਤ ਉੱਥੇ 416-704-5940 'ਤੇ ਸੰਪਰਕ ਕੀਤਾ ਜਾ ਸਕਦਾ। 416-704-5940 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਫਿਰ 400-647-7646। ਇਹਨਾਂ ਦੇ ਦੱਸਣ ਦੀ ਤਾਂ ਕੋਈ ਲੋੜ ਨਹੀਂ, ਸਿੱਧੇ ਸੰਧੂ ਸਾਹਿਬ, ਸੰਧੂ ਸਾਹਿਬ ਹੈ ਹੁਣ ਤਾਂ। ਡਾਕਟਰ ਰਜਿੰਦਰ ਗਰਾਇਆ ਸਾਹਿਬ 416-884-5486। ਹੋਰਨ ਬਿੱਲਾਂ ਸ਼ੋਰ ਤੋਂ ਰਮਨਦੀਪ 642-237-3131 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦੋ ਬੋਲ ਗੀਤ ਦੇ ਨਾਲ ਦੀ ਨਾਲ ਆਪਣੇ ਗੈਸਟ ਕਰਦਾ ਅਨਾਊਂਸ।

0: ਜੀ, ਅੱਜ ਸਟੂਡੀਓ ਦੇ ਵਿੱਚ ਆਪਣੇ ਨਾਲ ਆਪਣੇ ਗੈਸਟ ਆਏ ਹੋਏ ਆ, ਬਲਜਿੰਦਰ ਸਿੰਘ ਨਹਿਲ, ਜਿਹੜੇ ਸਿਟੀ ਕੌਂਸਲਰ ਦੀ ਕੈਂਡੀਡੇਟ ਨੇ ਵਾਰਡ ਨੰਬਰ 9 ਅਤੇ 10 ਦੇ ਵਿੱਚੋਂ, ਅਤੇ ਨਾਲ ਦੇ ਨਾਲ ਉਹਨਾਂ ਦੇ ਨਾਲ ਰੀਜਨਲ ਕੌਂਸਲਰ ਦੇ ਉਮੀਦਵਾਰ ਨੇ ਹਰਸਿਮਰਨ ਸਿੰਘ। ਹਰਸਿਮਰਨ ਸਿੰਘ ਰੀਜਨਲ ਕੌਂਸਲਰ ਦੀ ਕੈਂਡੀਡੇਟ ਨੇ 9 ਅਤੇ 10 ਨੰਬਰ ਵਾਰਡ ਦੇ ਵਿੱਚੋਂ, ਅਤੇ 9 ਅਤੇ 10 ਨੰਬਰ ਵਾਰਡ ਦੇ ਵਿੱਚੋਂ ਬਲਜਿੰਦਰ ਸਿੰਘ ਨਹਿਲ ਨੇ ਸਿਟੀ ਕੌਂਸਲਰ ਲਈ। ਅੱਜ ਇਹਨਾਂ ਨਾਲ 10-15 ਮਿੰਟ 20 ਮਿੰਟ ਗੱਲਬਾਤ ਕਰਾਂਗੇ, ਜਿੰਨੇ ਕੁ ਆਪਣੇ ਮਿੰਟ ਰਹਿੰਦੇ। ਕੋਈ ਨਹੀਂ, ਪਰਮਿੰਦਰ ਜੀ ਉਹਨੇ ਵੀ ਨਾਲੇ ਆ। ਤੁਹਾਡਾ ਕੋਈ ਕੁਐਸਚਨ ਹੋਵੇ ਜ਼ਰੂਰ ਤੁਸੀਂ ਸਟੂਡੀਓ 'ਚ ਕਾਲ ਕਰ ਲਿਓ 905-673-3337। ਹੁਣ ਜਿੰਨੀਆਂ ਇੱਕ ਦੋ ਗੱਲਾਂ ਉਹ ਫਲੈਸ਼ ਕਰਦੀਆਂ ਸਾਰੀਆਂ ਕੱਟ ਦਿਓ ਪਲੀਜ਼। ਸਾਨੂੰ 2-10 ਮਿੰਟ ਸੁਣੋ ਕੀ ਕਹਿੰਦੇ ਨੇ ਇਹਨਾਂ ਦੇ ਜਵਾਨੀ, ਆਪਾਂ ਸੁਣਦੇ ਹਾਂ। ਬਲਜਿੰਦਰ ਜੀ, ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਧੰਨਵਾਦ ਸਟੂਡੀਓ 'ਚ ਆਉਣ ਦਾ।
1: ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਰਲੀ ਮੋਰਨਿੰਗ ਆਪਾਂ ਨੂੰ ਸੁਣ ਰਹੇ ਆ। ਉਹਨਾਂ ਦਾ ਦਿਨ ਪਰਮਾਤਮਾ ਕਰੇ ਬਹੁਤ ਵਧੀਆ ਹੋਵੇ, ਤਰੱਕੀਆਂ ਕਰਨ।
0: ਬਿਲਕੁਲ, ਕੋਈ ਸ਼ੱਕ ਨਹੀਂ। ਸਿਮਰ ਜੀ, ਤੁਹਾਨੂੰ ਵੀ ਜੀ ਆਇਆਂ, ਵੈਲਕਮ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਕਿੱਦਾਂ ਸੀ ਤਾਂ?
2: ਬਹੁਤ ਵਧੀਆ ਜੀ।
0: ਕੰਪੇਨ ਵਧੀਆ ਚੱਲਦੀ ਆ?
2: ਬਹੁਤ ਵਧੀਆ ਚੱਲਦੀ ਆ।
0: ਕਹਿੰਦੇ ਰਾਤ ਲੇਟ ਬਹੁਤ ਹੋ ਗਿਆ।

0: ਸੌਣ ਚ ਤੜਕੇ ਫਿਰ ਉੱਠ ਖੜੇ
1: ਬਸ ਫਿਰ ਹੁਣ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਸੋਈਂਦਾ ਜੀ
0: ਲੋਕ ਕਹਿੰਦੇ ਚੱਲ ਬਾਅਦ ਚ ਸੋਣਾ ਹੀ ਆ
1: ਹਾਂਜੀ
0: ਇਲੈਕਸ਼ਨ ਤੋਂ ਬਾਅਦ
2: ਬਾਅਦ ਚ ਵੀ ਕੰਮ ਕਰਾਂਗੇ ਜੀ ਕੋਈ ਐਡੀ
0: ਕਰੋਗੇ
2: ਹਾਂਜੀ ਹਾਂਜੀ
0: ਨਹੀਂ ਕਹਿੰਦੇ ਜਿਹੜੇ ਪੁਰਾਣੇ ਬਣੇ ਉਹਨਾਂ ਉਹ ਵੀ ਐਂ ਕਹਿੰਦੇ ਹੁੰਦੇ ਸੀ ਕਹਿੰਦੇ ਕਰਦਾ ਕੁਰਦਾ ਤਾਂ ਕੋਈ ਹੈ ਨਹੀਂ
2: ਉਹੀ ਬਦਲਾ
0: ਪੈਕੇਜ ਮਿਲ ਜਾਂਦੇ ਆ
2: ਆਪਾਂ
0: ਹੈ ਇਹੀ ਬਦਲਣਾ
2: ਹਾਂਜੀ
0: ਇਹੀ ਬਦਲਣਾ ਸੱਚੀ ਗੱਲ ਆ ਮੇਰਾ ਵੀ ਮਾਨਾ ਵੀ ਇਹ ਬਦਲਿਆ ਜਾਵੇ ਪਿਆ ਹੋਆ ਚਲੋ ਕੋਈ ਨਹੀਂ ਰੱਬ ਸੁੱਖ ਰੱਖੇ ਪਰਮਾਤਮਾ ਆਪਾਂ ਆਪਣੀ ਵੱਲੋਂ ਡਿਊਟੀ ਪਗਾ ਰਹੇ ਸਾਰੇ ਜਾਣੇ ਆਪਣੇ ਆਪਣੇ ਬਾਕੀ ਸਰੋਤਿਆਂ ਸਰੋਤੇ ਰੱਬ ਵਰਗੇ ਨੇ ਜਿਹਨਾਂ ਨੇ ਵੋਟਾਂ ਪਾਉਣੀਆਂ ਵੋਟਰ ਕਹਿ ਸਕਦੇ ਹਾਂ ਉਹ ਰੱਬ ਵਰਗੇ ਅਤੇ ਉਹ ਜ਼ਰੂਰ ਆਪਣੀ ਆਪਣੀ ਮੈਂ ਤਾਂ ਇੱਕ ਕਹਿੰਦਾ ਹੁੰਦਾ ਵੀ ਵੋਟ ਪਾਉਣ ਜ਼ਰੂਰ ਜਾਓ ਪਾਓ ਜਿਹਨੂੰ ਮਰਜ਼ੀ ਦੇਖੋ ਨਾ ਜਿਹੜਾ ਤੁਹਾਨੂੰ ਕੈਂਡੀਡੇਟ ਚੰਗਾ ਲੱਗਦਾ ਪਰ ਵੋਟ ਪਾਉਣ ਨਿਕਲੋ
2: ਇੱਥੇ ਵੋਟ
0: ਪ੍ਰਤੀਸ਼ਤ ਜਿੰਨਾ ਵਧੂਗਾ ਉਨਾ ਬਦਲਾ ਆ ਸਕਦਾ ਰੀਜਨਲ ਕੌਂਸਲਰ ਹਰਸਿਮਰ ਜੀ ਤੁਸੀਂ ਲੜ ਰਹੇ ਹੋ ਇਲੈਕਸ਼ਨ
2: ਹਾਂਜੀ
0: ਮੇਨ ਮੁੱਖ ਮਕਸਦ ਕੀ ਹੈ ਲੜਨ ਦਾ
2: ਮੇਨ ਤਾਂ ਜੀ ਆਪਣੇ ਵਾਰਡ ਦੇ ਵਿੱਚ ਆਪਣੇ ਕੁਛ ਕੁ ਪਰਿਵਾਰ ਨੇ ਕੁਛ ਕੁ ਦੋਸਤ ਮਿੱਤਰ ਸੀ ਜਿਹੜੇ ਚਾਰ ਪੰਜ ਸਾਲਾਂ ਤੋਂ ਰੈਗੂਲਰਲੀ ਉਹ ਦੁਆਰੇ ਦੁਆਰੇ ਪ੍ਰੋਬਲਮਾਂ ਫੇਸ ਕਰ ਰਹੇ ਸੀ ਕਿਸੇ ਦੇ ਗੱਡੀ ਚੋਰੀ ਦੇ ਲਾ ਲਓ ਕਿਸੇ ਨੂੰ ਸੇਫਟੀ ਦਾ ਇਸ਼ੂ ਸੀ ਕਿਸੇ ਨੂੰ ਕੋਈ ਜ਼ੋਨਿੰਗ ਦਾ ਪਰਮਿਟਾਂ ਦਾ ਇਸ਼ੂ ਹੈਗਾ ਉਹ ਚੀਜ਼ਾਂ ਨੂੰ ਲੈ ਕੇ ਆਪਾਂ ਹਰ ਵਾਰੀ ਜਦੋਂ ਵੀ ਕੋਈ ਗੈਟ ਟੂਗੈਦਰ ਹੁੰਦੀ ਸੀ ਇਕੱਠੇ ਹੁੰਦੇ ਸੀ ਕਿਤੇ ਤਾਂ ਗੱਲ ਚੱਲਦੀ ਸੀ ਕਿ ਕੋਈ ਬੰਦਾ ਅੱਗੇ ਲੈ ਕੇ ਆਈਏ ਲੱਗੇ ਲੈ ਕੇ ਆਈਏ ਤਾਂ ਉਹ ਸਾਡੇ ਸਾਰੇ ਬੰਦਿਆਂ ਨੇ ਫਿਰ ਸਾਨੂੰ ਸਾਡੀ ਡਿਊਟੀ ਲਾਈ ਕਹਿੰਦੇ ਵੀ ਤੁਸੀਂ ਮੂਹਰੇ ਤੁਰੋ ਅਤੇ ਆਪਣੇ ਸਮੱਸਿਆਵਾਂ ਨੂੰ ਅੱਗੇ ਲੈ ਕੇ ਜਾਓ ਉਹਨਾਂ ਦਾ ਹੱਲ ਕਰੋ
0: ਬਿਲਕੁਲ
2: ਹਾਂਜੀ ਜਿਹਨਾਂ ਵਿੱਚੋਂ ਆਪਾਂ ਜੇ ਮੁੱਖ ਤੌਰ 'ਤੇ ਦੇਖੀਏ ਇੱਕ ਤਾਂ ਪ੍ਰੋਪਰਟੀ ਟੈਕਸ ਸਾਰਿਆਂ ਤੋਂ ਵੱਡੀ ਗੱਲ ਹਰ ਕੋਈ ਪਰੇਸ਼ਾਨ ਆ ਵੀ ਇੰਨਾ ਜ਼ਿਆਦਾ ਪ੍ਰੋਪਰਟੀ ਟੈਕਸ ਆ ਉਹਦੇ 'ਚ ਮਿਲਦਾ ਕੁਛ ਵੀ ਨਹੀਂ ਰਿਟਰਨ ਕੋਈ ਡਿਸਕਲੋਜ਼ਰ ਨਹੀਂ ਕੋਈ ਸਹੂਲਤਾਂ ਨਹੀਂ ਕੋਈ ਟ੍ਰਾਂਸਪੇਰੈਂਸੀ ਨਹੀਂ ਹੈਗੀ ਕਿ ਕਿੱਥੇ ਪੈਸਾ ਲੱਗ ਰਿਹਾ ਕਿਹੜਾ ਕੰਟਰੈਕਟ ਕਿੰਨੇ 'ਚ ਦਿੱਤਾ ਜਾ ਰਿਹਾ ਆਪਦੀ ਮਰਜ਼ੀ ਨਾਲ ਬਿਡਿੰਗਾਂ ਹੋਈ ਜਾਂਦੀਆਂ ਮਰਜ਼ੀ ਨਾਲ ਹੀ ਆਪਦੇ ਬੰਦੇ ਚਾਰ ਬਹਿ ਕੇ ਉਹੀ ਡਿਸੀਜ਼ਨ ਮੇਕਅਪ ਬਣਾ ਲੈਂਦੇ ਨੇ ਕੋਈ ਵੀ ਉਹੀ ਕੰਟਰੈਕਟ ਦੇ ਦਿੰਦੇ ਆ
0: ਸੱਚੀ ਗੱਲ
2: ਦੂਜੇ ਨੰਬਰ 'ਤੇ ਜੀ ਸੇਫਟੀ ਨੂੰ ਲੈ ਕੇ ਵੱਡਾ ਮਸਲਾ ਸਨੈਚਿੰਗ ਸ਼ੂਟਿੰਗ ਐਕਸਟੋਰਸ਼ਨ ਹਾਊਸ ਬ੍ਰੇਕ ਕਾਰ ਥੈਫਟ ਜੇ ਕਿੰਨੇ ਹੀ ਮੁੱਦੇ ਨੇ ਪੁਲਿਸ ਸਟੇਸ਼ਨ ਦੀ ਕਮੀ ਹੈ ਵੜ ਨਾਉਂ ਦਾ ਇਸਦੇ ਵਿੱਚ ਜਿੱਥੇ ਅਸੀਂ ਇੱਕ ਪੁਲਿਸ ਸਟੇਸ਼ਨ ਲੈ ਕੇ ਆਵਾਂਗੇ ਨਾਲ ਦੀ ਨਾਲ ਸੀਸੀਟੀਵੀ ਕੈਮਰੇ ਜਿੱਥੇ ਕਿਤੇ ਲੋੜ ਹੈਗੀ ਮੇਨ ਮੇਨ ਇੰਟਰਸੈਕਸ਼ਨਾਂ ਦੇ ਉੱਤੇ ਇਨਫੋਰਸਮੈਂਟ ਦਾ ਵਾਧਾ ਕਰਿਆ ਜਾਊਗਾ ਪੁਲਿਸ ਜੌਬਾਂ ਦਾ ਵਾਧਾ ਕਰਿਆ ਜਾਊਗਾ
0: ਬਿਲਕੁਲ ਤੁਸੀਂ ਦੋਨੇ ਦੋਸਤੋਂ ਜਾਂ ਦੋਨੇ ਕਿੱਦਾਂ ਮਤਲਬ ਇੱਕ ਸਲਾਹ ਨਾਲ ਇਕੱਠੇ ਹੋਏ ਹੋ ਸਲਾਹ ਨਾਲ ਕੰਪੇਨ ਲਾਂਚ ਕੀਤੀ ਆ ਸਲਾਹ ਨਾਲ ਆਉਂਦੇ ਜਾਂਦੇ ਹੋ ਮਤਲਬ
2: ਹਾਂਜੀ ਜਦੋਂ ਆਪਾਂ ਪਹਿਲਾਂ ਦੇਖਦੇ ਸੀ ਨਾ ਜਦੋਂ ਲੋਕਾਂ ਕੋਲ ਗਏ ਹਰ ਕੋਈ ਕਹਿੰਦਾ ਸੀ ਵੀ ਜਦੋਂ ਆਪਾਂ ਸਿਟੀ ਵਾਲੇ ਕੋਲ ਜਾਂਦੇ ਹੋ ਕਹਿੰਦੇ ਮੁੱਦਾ ਰੀਜਨਲ ਦਾ ਰੀਜਨਲ ਵਾਲੇ ਕਹਿੰਦੇ ਸਿਟੀ ਦਾ ਬਿਲਕੁਲ ਸਾਨੂੰ ਇਹ ਚੀਜ਼ ਚਾਹੀਦੀ ਹੈ ਵੀ ਇੱਕ ਛੱਤ ਲੈ ਜਾਈਏ ਸਾਡਾ ਕੰਮ ਹੋ ਜਾਵੇ ਕੋਈ ਬਹਾਨਾ ਨਾ ਬਣਾਵੇ ਇਹ ਨਾ ਕਹੇ ਵੀ ਇਹ ਸਾਡਾ ਡਿਪਾਰਟਮੈਂਟ ਨਹੀਂ ਵੀ ਜਾਂ ਇਹ ਮਿਊਨਿਸਪਲ ਦੇ ਅੰਡਰ ਹੀ ਨਹੀਂ ਆਉਂਦਾ ਹੈਗਾ ਜਿੱਥੇ ਕਹਿੰਦੇ ਐਮਪੀ ਦੀ ਗੱਲ ਆ ਗਈ ਉਹ ਗੱਲ ਡਿਫਰੈਂਟ ਹੋ ਗਈ ਪਰ ਸਿਟੀ ਦੇ ਰੀਜਨ ਚ ਇਹ ਚੀਜ਼ ਨਾ ਹੋਵੇ ਵੀ ਹਾਂ ਸਿਟੀ ਵਾਲਾ ਸਾਨੂੰ ਉਧਰ ਭੇਜੀ ਜਾਂਦਾ ਰੀਜਨ ਵਾਲਾ ਉਧਰ ਭੇਜੀ ਜਾਂਦਾ
0: ਸੱਚੀ ਗੱਲ
2: ਹਾਂਜੀ
0: ਬਲਜਿੰਦਰ ਜੀ ਰੱਬ ਸੁੱਖ ਰੱਖੇ ਤੁਸੀਂ ਇਲੈਕਚੋ ਹੋ ਜਾਂਦੇ ਹੋ ਬਣ ਜਾਂਦੇ ਹੋ ਪਹਿਲੇ 100 ਦਿਨਾਂ ਦੇ ਵਿੱਚ ਕੀ ਮਨ ਚ ਸੋਚਿਆ ਮੈਂ ਕੀ ਕਰ ਸਕਦਾ
1: ਪਹਿਲੇ 100 ਦਿਨਾਂ ਦੇ ਵਿੱਚ ਆਪਾਂ ਸੋਚਿਆ ਵੀ ਆਪਾਂ ਲੋਕਾਂ ਦੀਆਂ ਪ੍ਰੋਬਲਮ ਲੋਕਾਂ ਦੇ ਵਿੱਚ
0: ਪਹਿਲਾਂ 100 ਕੁ ਦਿਨ ਤਾਂ ਵੈਸੇ ਉਹ ਮੈਂ ਇੱਕ ਤੁਹਾਨੂੰ ਟੋਕ ਲਿਆ ਸੋਰੀ ਕਹਿੰਦੇ ਹਨੀਮੂਨ ਵਾਲਾ ਪੀਰੀਅਡ ਹੁੰਦਾ ਹੈ ਵੀ ਕਹਿੰਦੇ ਆ ਸਾਲ ਕੁ ਤਾਂ ਹੀ ਚੱਲੀ ਜਾਂਦਾ ਹੁੰਦਾ
1: ਨਹੀਂ ਹਨੀਮੂਨ ਵਾਲਾ ਤਾਂ ਜੀ ਆਪਾਂ ਨੂੰ ਕੋਈ ਨਹੀਂ ਆਪਾਂ ਤਾਂ ਹੁਣ ਵੀ ਜਿੰਨੇ ਤੱਕ ਮੰਨ ਲਓ ਜਿੰਨੇ ਕੁ ਸੋਸ਼ਲ ਵਰਕ ਕਰਦੇ ਹਾਂ ਆਪਾਂ ਲੋਕਾਂ ਦੇ ਵਿੱਚ ਰਹਿਣਾ ਉਹਨਾਂ ਦੀਆਂ ਪ੍ਰੋਬਲਮ ਸੁਣਨੀਆਂ ਨੇ ਉਹ ਪ੍ਰੋਬਲਮ ਸੋਲਵ ਕਰਨੀਆਂ ਨੇ ਫਿਰ ਉਹਨਾਂ ਦੇ ਉੱਤੇ ਪ੍ਰੋਪਰ ਲੋਕਾਂ ਨੂੰ ਦੱਸਣਾ ਵੀ ਤੁਹਾਡੀ ਪ੍ਰੋਬਲਮ ਆ ਸੀ ਇਹਦਾ ਸੋਲਿਊਸ਼ਨ ਇਹ ਸੀ ਤੇ ਇਹਦਾ ਸੋਲਿਊਸ਼ਨ ਐਵੇਂ ਆ ਇਹ ਫੈਡਰਲ ਦੇ ਅੰਦਰ ਆ ਵੀ ਇਹ ਕਿਹੜੀ ਤੁਹਾਡੀ ਪੋਜੀਸ਼ਨ ਆ ਵੀ ਇਹ ਇਹਦੇ ਅੰਡਰ ਆ ਵੀ ਆਪਾਂ ਐ ਨਹੀਂ ਹੈਗਾ ਵੀ ਲੋਕਾਂ ਨੂੰ ਹਰੇਕ ਚੀਜ਼ ਕਹਿਤਾ ਕੋਈ ਨਹੀਂ ਜੀ ਕਰਦਾਂਗੇ ਕੋਈ ਨਹੀਂ ਕਰਦਾਂਗੇ ਆਪਾਂ ਕਰਕੇ ਦਿਖਾਉਣਾ
0: ਬਿਲਕੁਲ ਰੀਜਨਲ ਕੌਂਸਲਰ ਦੀਆਂ ਡਿਊਟੀਆਂ ਵੱਖਰੀਆਂ ਹੁੰਦੀਆਂ ਸਿਟੀ ਕੌਂਸਲਰ ਦੀਆਂ ਵੱਖਰੀਆਂ ਹੁੰਦੀਆਂ ਤੁਹਾਨੂੰ ਕੀ ਲੱਗਦਾ 9 ਤੇ 10 ਨੰਬਰ ਵਾਰਡ ਦੇ ਵਿੱਚ ਲੋਕਾਂ ਦੀ ਕਿਹੜੀ ਮੇਨ ਸਮੱਸਿਆ ਜਿਹੜੀ ਤੁਸੀਂ ਜਾਂਦੇ ਹੀ ਹੱਲ ਕਰ ਦੇਣੀ ਵੀ ਆਹ ਚੱਕੋ ਜੀ ਮੈਂ ਤਾਂ ਆਹ ਹੱਲ ਪਹਿਲਾਂ ਮੇਰਾ ਮੁੱਦਾ ਹੈ
1: ਸਾਰਿਆਂ ਨੂੰ ਮੇਨ ਤਾਂ ਜੀ ਪ੍ਰੋਬਲਮ ਦੇਖੋ ਆਪਾਂ ਡੋਰ ਟੂ ਡੋਰ ਗਏ ਹਾਂ ਲੋਕ ਸੇਫਟੀ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਨੇ ਸੇਫਟੀ ਆਪਣੇ 9-10 ਵਾਰਡ ਦੇ ਵਿੱਚ ਜਮ੍ਹਾਂ ਵੀ ਨਹੀਂ ਹੈਗੀ ਹਰੇਕ 2-3 ਸਟਰੀਟਾਂ ਦੇ ਪਿੱਛੇ ਤੁਸੀਂ ਚੋਰੀ ਨੂੰ ਲੈ ਲਓ ਕਾਰ ਥੈਫਟ ਨੂੰ ਲੈ ਲਓ ਸਨੈਚਿੰਗ ਨੂੰ ਲੈ ਲਓ ਹੁਣ ਆਪਣੇ ਏਅਰਪੋਰਟ ਐਂਡ ਕੰਟਰੀ ਸਾਈਡ 'ਤੇ ਆ ਪਿਛਲੇ ਵੀਕ ਦੀ ਗੱਲ ਆ ਹਰੇਕ ਵੀਕ ਮਤਲਬ ਇਹੀਆਂ ਜਿਹੀਆਂ ਵੀਡੀਓ ਆਉਂਦੀਆਂ ਨੇ ਮੰਨ ਲਓ ਕੋਈ ਆਉਂਦੇ ਆ ਗੱਡੀ ਦੇ ਵਿੱਚ ਬਾਹਰੇ ਆਂਟੀ ਬੈਠੀ ਹੁੰਦੀ ਆ ਉਹਨਾਂ ਨੂੰ ਕਹਿੰਦੇ ਆ ਵੀ ਹਾਂ ਆਂਟੀ ਜੀ ਸਾਨੂੰ ਘਰ ਦੱਸਿਓ ਇੱਕ ਲੇਡੀ ਹੁੰਦੀ ਆ ਨਾਲ ਇੱਕ ਕੋਈ ਬੰਦਾ ਹੁੰਦਾ ਤੇ ਨਾਲ ਦੀ ਨਾਲ ਉਹਨਾਂ ਦੀ ਚੇਨ ਖਿੱਚਦੇ ਆ ਭੱਜ ਜਾਂਦੇ ਆ
0: ਬਿਲਕੁਲ ਇੱਦਾਂ ਕੋਈ ਸ਼ੱਕ
1: ਇਹ ਅਸੀਂ ਮੈਂ ਤੇ ਹਰਸਿਮਰਨ ਜੀ ਨੇ ਕੀਤੀ ਆ ਚੀਜ਼ ਵੀ ਮੰਨ ਲਓ ਆਪਾਂ ਇਹ ਵਾਅਦਾ ਹੀ ਕਰਦੇ ਆ ਜਦੋਂ ਆਪਾਂ ਇਲੈਕਟ ਹੋ ਗਏ ਆਪਣੇ 9-10 ਵਾਰਡ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਲੈ ਕੇ ਆਵਾਂਗੇ, ਜਿਹੜੇ ਆਪਣੇ ਨੇਬਰ ਨੇ ਉਹ ਸੇਫ ਫੀਲ ਕਰ ਸਕਣ, ਉਹਨਾਂ ਨੂੰ ਲੱਗੇ ਵੀ ਹਾਂ ਹੁਣ ਆਪਾਂ ਜਦੋਂ ਪੁਲਿਸ ਕਾਲ ਕਰਦੇ ਹਾਂ ਸਾਡੇ ਲਵੇ ਪੁਲਿਸ ਦਾ ਰਿਸਪੋਂਸ ਟਾਈਮ 5-10 ਮਿੰਟ ਆਊਗੀ। ਹੁਣ ਫਰਜ਼ ਕਰੋ ਸਾਡੇ 2 ਮਹੀਨੇ ਪਹਿਲਾਂ ਦੀ ਗੱਲ ਆ, ਆਪਣੀ ਸਟਰੀਟ ਦੇ ਵਿੱਚ ਇੱਕ ਪਿੱਕਾ ਚੋਰੀ ਹੋ ਗਿਆ
0: ਜੀ,
1: ਉਹਨਾਂ ਨੇ ਪੁਲਿਸ ਕਾਲ ਕੀਤੀ, ਪੁਲਿਸ ਉੱਥੇ ਆਈ 25 ਦੇ 30 ਮਿੰਟ ਦੇ ਵਿੱਚ, ਉਦੋਂ ਨੂੰ 30 ਮਿੰਟਾਂ ਦੇ ਵਿੱਚ ਮੰਨ ਲਓ ਚੋਰ ਨੂੰ ਇਹ ਚੀਜ਼ ਪਤਾ ਲੱਗ ਜਾਂਦੀ ਆ ਵੀ 30 ਮਿੰਟ ਪੁਲਿਸ ਆਉਣ ਨੂੰ ਲੱਗ ਜਾਣਗੇ, 2-3 ਵਜੇ ਦਾ ਟਾਈਮ ਸੀ, ਉਹ ਆਰਾਮ ਨਾਲ ਪਿੱਕਾ ਲੈ ਕੇ ਗਏ ਨੇ।
0: ਤੁਸੀਂ ਕਹਿੰਦੇ ਹੋ ਚੋਰੀਆਂ ਰੁਕ ਸਕਦੀਆਂ ਪੁਲਿਸ ਸਟੇਸ਼ਨ ਬਣਾਉਣਾ, ਜਿੱਥੇ ਹੁਣ ਬਣੇ ਹੋਏ ਆ ਪੁਲਿਸ ਸਟੇਸ਼ਨ ਉਹ ਵੀ ਤਾਂ ਬ੍ਰੈਂਪਟਨ ਦੇ ਵਿੱਚ ਆ, ਪਰ ਉਹ ਕੱਲ੍ਹ ਅਸੀਂ ਪਰਸੋਂ ਬੈਠੇ ਗੱਲ ਕਰਦੇ ਸੀ, ਮੇਰੇ ਕੋਲ ਦੂਜੀ ਵਾਰਡ ਦੇ ਕੋਈ ਕੈਂਡੀਡੇਟ ਆ ਸੀ ਪ੍ਰੇਮਪਾਲ ਜੀ, ਗੱਲ ਕਰਦੇ ਸੀ ਵੀ ਉਹ ਕਹਿੰਦੇ ਉਹ ਵੀ ਰੀਜਨਲ ਲਈ ਖੜ੍ਹੇ ਆ ਉਸ ਵਾਰਡ ਦੇ ਵਿੱਚੋਂ 2-6 ਇੰਚ ਚੋਂ, ਉਹ ਕਹਿੰਦੇ ਮੈਂ ਜਿਹੜੀ ਕੰਸਟਰਕਸ਼ਨ ਕਿਤੇ ਚੱਲਦੀ ਆ ਉੱਥੇ ਪੁਲਿਸ ਖੜ੍ਹਦੀ ਆ, ਹੈ ਨਾ ਗੱਡੀਆਂ ਬੱਤੀਆਂ ਲਾ ਕੇ, ਕਹਿੰਦੇ ਉਹਦੀ ਲੋੜ ਨਹੀਂ, ਮੈਂ ਕਹਿੰਦੇ ਉਹ ਹਟਾਉਣਾ, ਇਹੋ ਜਿਹਾ ਕੋਈ ਰੀਜਨਲ ਕੌਂਸਲ ਦੇ ਵਿੱਚ ਹੈਗਾ ਤੁਸੀਂ ਉਹਨੂੰ ਹਟਾ ਸਕਦੇ ਹੋ ਹਰ ਸਮੇਂ?
2: ਉਹਨੂੰ ਦੇਖੋ ਜੀ, ਉੱਥੇ ਜਿਵੇਂ ਹੁਣ ਆਪਣੇ ਵਾਰਡ ਦੇ ਵਿੱਚ ਰੀਸੈਂਟ ਇੱਕ ਐਕਸੀਡੈਂਟ ਹੋਇਆ, ਕੰਸਟਰਕਸ਼ਨ ਕਰਕੇ ਇੱਕ ਬੰਦੇ ਦੀ ਵਰਕਰ ਦੀ ਮੌਤ ਹੋ ਗਈ, ਉਹ ਚੀਜ਼ਾਂ ਨੂੰ ਆਪਾਂ ਵੀ ਉੱਥੇ ਇੱਕ ਆਫਿਸਰ ਖੜਾ ਹੈਗਾ ਉਹ ਕਿੰਨਾ ਕੁਛ ਸੇਫਟੀ ਦੇ ਕੰਮ ਕਰ ਰਿਹਾ, ਆਪਾਂ ਨੂੰ ਹਟਾਉਣ ਦੀ ਬਜਾਏ ਜੋਬਾਂ ਹੀ ਪੁਲਿਸ ਦੀਆਂ ਹੋਰ ਕ੍ਰੀਏਟ ਕੀਤੀਆਂ ਜਾਣ, ਜਿਹੜਾ ਮੇਨ ਆਪਾਂ ਪਹਿਲਾਂ ਗੱਲ ਚੱਲੀ ਸੀ ਵੀ ਡਿਸਕਲੋਜ਼ਰ ਦੀ, ਜਿਹੜੇ ਕੰਟਰੈਕਟ ਨੇ ਉਹ ਇੰਨੇ ਜ਼ਿਆਦਾ ਨੀਟ ਐਂਡ ਕਲੀਨ ਹੋਣੇ ਚਾਹੀਦੇ ਨੇ ਵੀ ਜਦੋਂ ਕੰਟਰੈਕਟ ਦੇਤਾ ਉਹਦੀ ਇੱਕ ਟਾਈਮ ਲਿਮਿਟ ਹੋਵੇ। ਹੁਣ ਜਿੱਦਾਂ ਗੋਰਵੇ ਦੇ ਉੱਤੇ ਕੰਸਟਰਕਸ਼ਨ ਚੱਲਦੀ ਹੈ, 6 ਮਹੀਨਿਆਂ ਦਾ ਕੰਮ ਸੀ ਅਤੇ 3 ਸਾਲ ਹੋ ਗਏ ਚੱਲਦੀ ਨੂੰ, ਉਹ ਤਾਂ ਫਜ਼ੂਲ ਹੀ ਫਜ਼ੂਲ ਆ, ਦੇਖੋ ਉੱਥੇ ਆਫਿਸਰ ਖੜਾ ਉਹ ਵੀ ਵੇਸਟੇਜ ਜਾ ਰਿਹਾ ਸਾਰਾ, ਉਹਦਾ ਕੋਈ
0: ਦੇਖੋ ਉਹਦੀ ਗੱਡੀ ਸਟਾਰਟ ਆ ਉੱਥੇ ਤੇਲ ਫੁੱਕਦਾ, ਚਾਹੇ ਉਹ ਕੰਸਟਰਕਸ਼ਨ ਕੰਪਨੀ ਨੇ ਪੈਸਾ ਦੇਣਾ ਪਰ ਪੈਸਾ ਤਾਂ ਲੋਕਾਂ ਦਾ ਨਾ,
2: ਉੱਥੇ ਦੇਖੋ ਤੁਸੀਂ ਕੰਸਟਰਕਸ਼ਨ ਦੇ ਵਰਕਰ,
0: ਉੱਥੇ ਸਿਕਿਉਰਿਟੀ ਵਾਲਾ ਵੀ ਲੱਗ ਸਕਦਾ ਕਿ ਨਹੀਂ ਲੱਗ ਸਕਦਾ?
2: ਬਿਲਕੁਲ ਬਿਲਕੁਲ, ਉੱਥੇ
0: ਸਿਕਿਉਰਿਟੀ ਗੱਡੀ ਖੜਾ ਲਓ,
2: ਉੱਥੇ ਇਨਫੋਰਸਮੈਂਟ ਵਾਲਾ ਲੱਗ ਸਕਦਾ ਜੀ, ਉੱਥੇ ਤੁਸੀਂ ਦੇਖੋ ਕੰਸਟਰਕਸ਼ਨ ਵਾਲੇ ਹੁੰਦੇ ਨੇ, ਸਟਿਲ ਪੁਲਿਸ ਵਾਲਾ ਖੜਾ ਹੁੰਦਾ ਲਾਈਟਾਂ ਲੱਗ ਕੇ, ਅਤੇ ਉਹ ਕਿੱਥੇ ਉਹੀ ਪੁਲਿਸ ਵਾਲਾ ਪੈਟਰੋਲ ਕਰੇ, ਆਪਣੇ ਕੋਲ ਉਹ ਕੰਸਟਰਕਸ਼ਨ ਦਾ ਟਾਈਮ ਪੀਰੀਅਡ ਹੋਵੇ ਵੀ ਜਿਹੜਾ 6 ਮਹੀਨੇ ਦਾ ਕੰਮ ਹੈ 6 ਚ ਪੂਰਾ ਕਿਉਂ ਨਹੀਂ ਹੋਇਆ?
0: 9-5 ਜਵਾਬ ਆ ਉਹਨਾਂ ਦੀ।
2: ਹਾਂਜੀ,
0: ਵੀਕਐਂਡ ਤੇ ਉਹ ਨਹੀਂ ਆਉਂਦੇ।
2: ਹਾਂਜੀ,
0: 1 ਸਾਲ ਵਾਲਾ ਪ੍ਰੋਜੈਕਟ ਚੱਕ ਕੇ 3 ਸਾਲ ਲਈ ਪਾ ਦਿੰਦੇ ਆ,
2: ਜਿਹੜੇ
0: ਪੈਸੇ 3 ਸਾਲ ਦੇ ਕਿਤੋਂ ਲੈਣੇ? ਸਿਟੀ ਤੋਂ।
2: ਹਾਂਜੀ, ਜਿੰਨੇ ਉੱਥੇ ਇਕਿਉਪਮੈਂਟ ਖੜੀ ਹੈ, ਜਿੰਨੇ ਸਾਰੀ ਰੈਂਟਲ ਚੀਜ਼ਾਂ ਨੇ, ਉਹ ਖਰਚਾ ਸਾਰਾ ਆਪਾਂ ਪੇ ਕਰ ਰਹੇ ਹਾਂ ਉਹਦਾ।
0: ਹਾਊਸਿੰਗ ਬ੍ਰੈਂਪਟਨ ਵਿੱਚ ਹਾਊਸਿੰਗ ਐਂਡ ਲਿਵਿੰਗ ਕੋਸਟ ਜਿਹੜੀ ਹੈ ਨਾ ਉਹ ਕਾਫੀ ਵੱਧ ਆ, ਲੋਕਾਂ ਦੇ ਕਹਿ ਲਓ ਵੀ ਹੈ ਨਹੀਂ, ਰੈਂਟ ਨਹੀਂ ਦੇ ਹੁੰਦੇ, ਕਿਸ਼ਤਾਂ ਨਹੀਂ ਦੇ ਹੁੰਦੀਆਂ, ਕੁਛ ਇਹੋ ਜਿਹਾ ਸਿਟੀ ਦਾ ਪਲਾਨ ਮਨ 'ਚ ਸੋਚਿਆ ਵੀ ਜੇ ਅਸੀਂ ਬਣ ਜਾਂਦੇ ਹਾਂ? ਮਨਿੰਦਰ ਜੀ ਤੁਸੀਂ ਦੱਸੋ ਇਹ ਗੱਲ ਵੀ ਜੇ, ਕਿਉਂਕਿ ਕਾਫੀ ਮੇਅਰ ਦੇ ਨੇੜੇ ਹੁੰਦਾ ਸਿਟੀ ਵਾਲਾ, ਰੀਜਨਲ ਕੌਂਸਲਰ ਨੂੰ ਸ਼ਾਇਦ ਮੇਅਰ ਦੇ ਨਹੀਂ ਨੇੜੇ ਗਿਣਿਆ ਜਾਂਦਾ, ਸਿਟੀ ਦੇ ਕੌਂਸਲਰ ਜ਼ਿਆਦਾ ਆ ਨਾ।
1: ਬਿਲਕੁਲ ਜੀ, ਦੇਖੋ ਜਿਹੜਾ ਆਪਣਾ ਵਾਰਡ 9 ਐਂਡ 10 ਆ ਇਹ ਹਾਇਰ ਟੈਕਸ ਪੇਅਰ ਨੇਗੇ ਆਪਣੇ ਸਾਰੇ ਬ੍ਰੈਂਪਟਨ ਦੇ ਵਿੱਚੋਂ, ਇਹ ਘਰਾਂ ਦੇ ਟੈਕਸ ਵੱਧ ਨੇਗੇ ਕਿਉਂ ਇੱਧਰ ਵੱਡੇ ਘਰ ਆ। ਦੇਖੋ ਜਿਵੇਂ ਹਰਸਿਮਰ ਜੀ ਨੇ ਦੱਸਿਆ ਵੀ ਬਹੁਤ ਅਹੀਆਂ ਚੀਜ਼ਾਂ ਨੇ, ਜਿਵੇਂ ਮੰਨ ਲਓ ਆਪਾਂ ਨੂੰ ਡਿਸਕਲੋਜ਼ਰ, ਟਰਾਂਸਪੇਰੈਂਸੀ ਅਤੇ ਅਕਾਊਂਟੇਬਿਲਟੀ, ਆਪਣਾ ਟੈਕਸ ਪ੍ਰੋਪਰ ਯੂਜ਼ ਨਹੀਂ ਹੋ ਰਿਹਾ, ਆਪਾਂ ਨੂੰ ਉਹਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਤੁਸੀਂ ਸਨੋਅ ਰਿਮੂਵਲ ਨੂੰ ਲੈ ਲਓ, ਆਪਣੇ ਪਾਰਕਾਂ ਦੇ ਵਿੱਚ ਲੈ ਲਓ, ਆਪਣੇ ਮੰਨ ਲਓ ਸੇਫਟੀ ਨੂੰ ਲੈ ਲਓ, ਉਹਨਾਂ ਦੀ ਆਪਾਂ ਨੂੰ ਪ੍ਰੋਪਰ ਮੰਨ ਲਓ ਉਹਦੀ ਵੈਲਿਊ ਨਹੀਂ ਮਿਲ ਰਹੀ, ਆਪਾਂ ਨੂੰ ਆਪਣੇ ਇੱਕ ਡੋਲਰ ਦਾ ਟੈਕਸ ਦਾ ਮੁੱਲ ਮਿਲਣਾ ਚਾਹੀਦਾ।
0: ਬਿਲਕੁਲ 100%।
1: ਹਾਂਜੀ,
0: ਪ੍ਰੋਪਰਟੀ ਟੈਕਸ ਦੇ ਮਿਊਂਸੀਪਲ ਖਰਚਿਆਂ ਨੂੰ ਕਾਬੂ ਰੱਖਣ 'ਚ ਕਿਵੇਂ ਕਾਬੂ ਕਰ ਸਕਦੇ ਹੋ, ਕਿਵੇਂ ਰੱਖ ਸਕਦੇ ਹੋ ਤੁਸੀਂ
1: ਕਾਬੂ? ਦੇਖੋ ਉਹਦੀ ਪ੍ਰੋਪਰ ਜਦੋਂ ਕੋਈ ਮੰਨ ਲਓ ਫਰਜ਼ ਕਰੋ ਆਪਾਂ ਕੋਈ ਕੰਟਰੈਕਟ ਹੀ ਦੇਣੇ ਆ, ਮੰਨ ਲਓ ਗਾਰਵੇਜ ਦਾ ਲਾ ਲਓ ਜਾਂ ਕੋਈ ਕੰਸਟਰਕਸ਼ਨ ਦਾ ਲਾ ਲਓ ਜਾਂ ਜਿਵੇਂ ਆਪਣੇ ਕਿਤੇ ਸਪੀਡ ਬੰਪ ਵਾਲਿਆ ਕੋਈ ਬਿਲਡਿੰਗ ਦਾ ਲਾ ਲਓ, ਜਦੋਂ ਉਹਦੀ ਪ੍ਰੋਪਰ ਵਿਡਿੰਗ ਹੋਊਗੀ ਆਪਣੇ, ਉਹਦੀ ਪ੍ਰੋਪਰ ਟਰਾਂਸਪੇਰੈਂਸੀ ਹੋਊਗੀ, ਆਪਣੇ ਬ੍ਰੈਂਪਟਨ ਦੇ ਲੋਕਾਂ ਨੂੰ ਪਤਾ ਲੱਗੂਗਾ ਵੀ ਆਪਣਾ ਇਹ ਇੰਨਾ ਪੈਸਾ ਸੀ, ਇਹ ਆਪਣਾ ਪੈਸਾ ਇੱਥੇ ਲੱਗ ਗਿਆ, ਤਾਂ ਪ੍ਰੋਪਰ ਲੋਕ ਅਵੇਅਰ ਹੋਣਗੇ। ਵੱਧ ਤੋਂ ਵੱਧ ਆਪਾਂ ਮੰਨ ਲਓ ਜੋਬਸ ਕ੍ਰੀਏਟ ਕਰਾਂਗੇ ਆਪਣੇ ਬ੍ਰੈਂਪਟਨ ਦੇ ਲਈ, ਉਹ ਚੀਜ਼ਾਂ ਲਈ ਆਵਾਜ਼ ਲੈ ਕੇ ਆਵਾਂਗੇ। ਹੁਣ ਜਿਵੇਂ ਆਪਣਾ ਕਹਿਣ ਨੂੰ ਚਲੋ ਆਪਣੇ ਅੰਡਰ ਨਹੀਂ ਹੈਗੀ, ਆਪਣੇ ਬ੍ਰੈਂਪਟਨ ਦੇ ਵਿੱਚ ਇੱਕ ਯੂਨੀਵਰਸਿਟੀ ਚਾਹੀਦੀ ਸੀ, ਪ੍ਰੋਪਰ ਇੰਡਸਟਰੀ ਚਾਹੀਦੀ ਸੀ,
0: ਉਹ ਤਾਂ ਮੈਨੂੰ ਲੱਗਦਾ ਉੱਧਰ ਕਹਿੰਦੇ ਬੋਰਡਰ ਸਟਾਕ ਵਾਲੇ ਖੈਰ ਕਿਹੜੇ ਲੈ ਗਏ ਇੱਕ ਬਟਰਲੂ ਵਾਲੇ।
1: ਹਾਂਜੀ, ਦੇਖੋ ਇਹ ਆਪਾਂ ਆਪਣੇ ਜਵਾਕਾਂ ਦੇ ਲਈ ਰਾਹ ਬੰਦ ਕਰਦੇ ਜਾਂਦੇ ਆ। ਬ੍ਰੈਂਪਟਨ ਹੁਣ ਸਪੋਜ਼ ਕਰੋ ਜੇ ਆ ਗਾਰਬੇਜ ਪਲਾਂਟ ਆ ਗਿਆ, ਆਪਣਾ ਬ੍ਰੈਂਪਟਨ ਚ ਰਹਿਣਾ ਮੁਸ਼ਕਲ ਹੋ ਜਾਊਗਾ, ਹਰੇਕ ਜੇ ਨਾ ਘਰ ਘਰ ਕੈਂਸਰ ਹੋਇਆ ਮੈਨੂੰ ਕਹਿ ਦਿਓ।
0: ਪਰ ਜਿਹੜੇ ਹੁਣ ਬਣੇ ਹੋਏ ਉਹ ਬ੍ਰੈਂਪਟਨ ਚ ਨਹੀਂ ਰਹਿੰਦੇ,
1: ਉਹ ਤਾਂ ਹੁਣ ਤੁਸੀਂ ਦੇਖੋ ਜਾਂ ਕਿੱਥੇ ਰਹਿੰਦੇ ਆ, ਕੋਈ ਪਹਿਲਾਂ ਬਰੈਂਪਟਨ ਰਹਿੰਦੇ ਸੀ ਜਦੋਂ ਉਹ ਇਲੈਕਟ ਹੋਏ ਸੀ, ਫਿਰ ਵੱਡੇ ਵੱਡੇ ਘਰ ਕਿਸੇ ਨੇ ਕੈਲਡਨ ਲੈ ਲਏ, ਕਿਸੇ ਨੇ ਲੇਕ ਸ਼ੋਰ ਤੇ ਲੈ ਲਏ,
0: ਬਣ ਲੱਗ ਗਏ ਨਾ।
1: ਹਾਂਜੀ, ਹੁਣ ਸਾਰੇ ਵਧੀਆ ਵਧੀਆ ਘਰ ਕੋਈ 25-25-30-30 ਮਿਲੀਅਨ ਦੇ ਲਈ ਫਿਰਦੇ ਆ, ਬਰੈਂਪਟਨ ਛੱਡ ਗਏ ਜੀ ਉਹ ਪਹਿਲਾਂ ਇਹੀ। ਹੁਣ ਦੇਖੋ ਆਪਣੇ ਲੋਕ ਆਪਣੇ ਹੁਣ ਵੀ ਸਹੀ ਨੇ, ਲੋਕ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਆ ਨਾ, ਲੋਕ ਇਹ ਚੀਜ਼ ਕਹਿੰਦੇ ਆ ਵੀ ਜਦੋਂ ਤੁਸੀਂ ਵੀ ਇਲੈਕਟ ਹੋ ਗਏ ਤੁਸੀਂ ਵੀ ਉੱਥੇ ਜਾ ਕੇ ਗੂੰਗੇ ਬੋਲੇ ਬਣ ਕੇ ਬਹਿ ਜਾਓਗੇ,
0: ਕਹਿੰਦੇ ਆ ਲੋਕ।
1: ਉਹ ਕਿਤੇ ਝੂਠ ਨਹੀਂ ਬੋਲਦੇ ਹੈਗੇ, ਉਹਨਾਂ ਨਾਲ ਹੋਈਆਂ ਨੇ 20 ਸਾਲ ਹੋ ਗਏ। ਲੋਕ ਹਰੇਕ ਕਹਿ ਦਿੰਦਾ ਮੈਂ ਐਂ ਕਰੂੰ, ਵੱਡੇ ਵੱਡੇ ਦਾਅਵੇ ਕਰੂੰ, ਪਰ ਮੈਂ ਇਹ ਚੀਜ਼ ਲਈ ਇੱਕੋ ਮੰਨ ਲਓ ਕਹਿਣਾ ਚਾਹੁੰਦਾ ਗਾ ਵੀ ਤੁਸੀਂ ਵਿਸ਼ਵਾਸ ਕਰੋ, ਇੱਕ ਵਾਰ ਸਾਨੂੰ ਮੌਕਾ ਦੇ ਕੇ ਦੇਖੋ, ਚੇਂਜ ਚਾਹੀਦਾ। ਹੁਣ ਆਪਾਂ ਦਿਨ ਰਾਤ ਲੋਕਾਂ ਲਈ ਸੇਵਾ ਕਰਾਂਗੇ।
0: ਲੋਕਾਂ ਦਾ ਵਿਸ਼ਵਾਸ ਹੈ ਨਾ ਜਿਹੜਾ ਇਸ ਟਾਈਮ ਟੁੱਟਿਆ ਪਿਆ,
1: ਬਿਲਕੁਲ 100% ਜੀ,
0: ਕਿਉਂਕਿ ਲੋਕਾਂ ਦਾ ਯਕੀਨ ਕਰਨਾ, ਲੋਕ ਉਹ ਤਾਂ ਇਹ ਕਹਿੰਦੇ ਅਸੀਂ ਤਾਂ ਯਾਰ ਵੋਟ ਨਹੀਂ ਪਾਉਣ ਜਾਣਾ।
1: ਹਾਂਜੀ, ਅਸੀਂ ਜਿਵੇਂ ਆਪਣੀ ਟੀਮ ਨੇ ਡੋਰ ਟੂ ਡੋਰ ਜਿੰਨੇ ਗਏ ਨੇ ਨਾ, ਸਾਰੇ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ, ਲੋਕ ਇੰਨੇ ਫੈਡ ਅਪ ਹੋਏ ਪਏ ਆ, ਨੋ ਡਾਊਟ ਲੋਕ ਅੱਕੇ ਪਏ ਆ, ਲੋਕਾਂ ਨੂੰ ਪਤਾ, ਲੋਕ ਹੁਣ ਅਵੇਅਰ ਹੋਏ ਪਏ ਆ। ਦੇਖੋ ਹਰੇਕ ਦੇ ਜਵਾਕ ਹੁਣ ਸੋਸ਼ਲ ਮੀਡੀਆ ਤੇ ਇੰਨੇ ਜ਼ਿਆਦਾ ਐਕਟਿਵ ਨੇ, ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗਦਾ ਵੀ ਕਿਹੜਾ ਪੋਲੀਟੀਸ਼ੀਅਨ, ਕਿਹੜੀ ਲੀਡਰਸ਼ਿਪ ਨੇ ਕਿੰਨੇ ਸਕੈਮ ਕੀਤੇ ਆ, ਕਿੰਨੇ ਉਹਤੇ ਐਲੀਗੇਸ਼ਨ ਆ, ਇਹ ਪਤਾ ਲੱਗਿਆ ਪਿਆ ਜੀ, ਘਰ ਘਰ ਪਤਾ ਲੱਗਿਆ ਪਿਆ, ਲੋਕ ਅਵੇਅਰ ਹੋਏ ਪਏ ਨੇ,
0: ਬੱਚੇ ਬੱਚੇ
1: ਨੂੰ ਪਤਾ, ਪਰ ਉਹ ਚਾਹੁੰਦੇ ਆ ਚੇਂਜ, ਚਾਹੁੰਦੇ ਆ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ, ਛੱਡ ਦੋ ਗੱਲਾਂ। ਹਰੇਕ ਕਹਿੰਦਾ ਵੀ ਹਾਂ ਅੱਗੇ ਆਓ, ਫੋਨ ਇੰਨੇ ਆਉਂਦੇ ਆ, ਇੰਨੇ ਟੈਕਸਟ ਮੈਸੇਜ ਆਉਂਦੇ ਆ, ਹਰੇਕ ਕਹਿੰਦਾ ਵੀ ਹਾਂ ਆਪਾਂ ਚੇਂਜ ਲੈ ਕੇ
0: ਆਉਣਾ। ਹਰਸਿਮਰਨ, ਜੇ ਤੁਹਾਨੂੰ ਗੱਲ ਕਰਾਂ ਵੀ ਜਿਹੜੀ ਪਬਲਿਕ ਟਰਾਂਸਪੋਰਟ ਆ ਉਹਨੂੰ ਕਿਵੇਂ ਬਿਹਤਰ ਬਣਾ ਸਕਦੇ ਹੋ ਜਦ ਤੁਸੀਂ ਇਲੈਕਟ ਹੋ ਜਾਂਦੇ ਹੋ?
2: ਦੇਖੋ ਜਿਹੜਾ ਵੋਟ
0: ਪਲਾਨ ਹੁੰਦਾ
2: ਦੇ ਵਿੱਚ ਟਰਾਂਸਪੋਰਟ ਦੀ ਬਹੁਤ ਸਮੱਸਿਆ ਜੀ ਇਹ, ਉੱਧਰ ਜਾਂ ਤਾਂ ਬੱਸਾਂ ਚੱਲਦੀਆਂ ਹੀ ਨਹੀਂ, ਕਈ ਰੋਡ 'ਤੇ ਤਾਂ ਜਿੱਥੇ ਕਿਤੇ ਬੱਸ ਚੱਲਦੀ ਆ ਉਹਦਾ ਟਾਈਮਿੰਗ ਦੀ ਬਹੁਤ ਪ੍ਰੋਬਲਮ ਆ, ਫਰੀਕੁਐਂਸੀ ਨਹੀਂ ਹੈਗੀ, ਬੱਸ ਸਟੋਪ ਹੀ ਨਹੀਂ ਹੈਗੇ, ਇੱਕ ਇੱਕ ਪੋਲ ਕੱਢਿਆ ਪਿਆ ਉੱਥੇ, ਜਦੋਂ ਵਿੰਟਰ ਦੇ ਵਿੱਚ ਬਜ਼ੁਰਗਾਂ ਨੇ ਜਾਣਾ ਜਾਂ ਬੱਚਿਆਂ ਨੇ ਕਿਸੇ ਯੂਨੀਵਰਸਿਟੀ ਲਈ ਜਾਣਾ, ਬੱਸ ਦੀ ਵੇਟ ਕਰਦੇ ਨੇ, ਉਹ 15 ਮਿੰਟ ਖੜ੍ਹ ਨਹੀਂ ਸਕਦੇ ਉੱਥੇ, ਇੱਦਾਂ ਦੇ ਹਾਲਾਤ ਨੇ, ਨਾ ਥੱਲੋਂ ਸਨੋਅ ਸਾਫ਼ ਹੁੰਦੀ ਹੈਗੀ, ਨਾ ਕੋਈ ਸ਼ੈੱਡ ਆ, ਕੋਈ ਮੀਂਹ ਪੈਂਦਾ ਹੋਵੇ, ਸਨੋਅ ਪੈਂਦੀ ਹੋਵੇ, ਉਹ ਖੜ੍ਹ ਨਹੀਂ ਸਕਦੇ। ਆਪਾਂ ਉਹ ਚੀਜ਼ਾਂ ਨੂੰ ਲੈ ਕੇ ਜ਼ਰੂਰ ਕੰਮ ਕਰਨਾ, ਇੱਕ ਬੱਸਾਂ ਦੀ ਫਰੀਕੁਐਂਸੀ ਵਧਾਉਣੀ ਆ ਉੱਥੇ, ਹੁਣ ਇਹਨਾਂ ਨੇ ਇੱਕ ਡਾਊਨ
0: ਰੌਲਾ ਇਹ ਆ ਵੀ ਬੱਸਾਂ ਉਹ ਕਹਿੰਦੇ ਪਾ ਤਾਂ ਦਿੰਦੇ ਆ, ਸਵਾਰੀਆਂ ਹੈ ਨਹੀਂ, ਹੁਣ ਜਦ ਇਹਨਾਂ ਨੇ ਪਾਬੰਦੀਆਂ ਲਾਈਆਂ ਸਰਕਾਰ ਨੇ, ਫੈਡਰਲ ਨੇ ਵੀ ਬੱਚੇ ਨਹੀਂ ਆਉਣੇ ਜਾਂ ਬਿਸਤਰ ਲੋਕ ਨਹੀਂ ਸੱਦਣੇ, ਉਹਦੇ ਨਾਲ ਸਵਾਰੀਆਂ ਤਾਂ ਘੱਟ ਗਈਆਂ ਨਾ?
2: ਸਵਾਰੀਆਂ ਘੱਟ ਗਈਆਂ ਜੀ, ਪਰ ਜਿਹੜਾ 9-10 ਵਾਰਡ ਆ, ਦੇਖੋ ਇਹਦੇ ਵਿੱਚ ਜ਼ਿਆਦਾ ਸਵਾਰੀਆਂ ਕਿਹੜੀਆਂ ਸੀਗੀਆਂ, ਜਾਂ ਤਾਂ ਬਜ਼ੁਰਗ ਹੁੰਦੇ ਨੇ ਵਿੰਟਰ ਦੇ ਵਿੱਚ, ਜਿਹੜੇ ਕਮਿਊਨਿਟੀ ਸੈਂਟਰਾਂ ਦੇ ਵਿੱਚ ਜਾਂਦੇ ਨੇ, ਗੁਰੂ ਘਰਾਂ 'ਚ ਜਾਂਦੇ ਨੇ, ਜਾਂ ਯੂਨੀਵਰਸਿਟੀਆਂ ਵਾਲੇ ਬੱਚੇ ਨੇ ਜਿਹੜੇ ਨੇ ਬਾਈ ਯੂਨੀਵਰਸਿਟੀ ਲਈ ਜਾਣਾ ਹੁੰਦਾ, ਕੰਮਾਂ ਕਾਰਨ ਵਾਲੇ ਮੋਸਟਲੀ 90% ਲੋਕ 9-10 ਵਾਰਡ ਦੇ ਵਿੱਚ ਗੱਡੀਆਂ 'ਤੇ ਟਰੈਵਲ ਕਰਦੇ ਆ। ਜੇ ਬੱਸ ਸਰਵਿਸ ਕੀ ਆ, ਹੁਣ ਇਹਨਾਂ ਨੇ ਡਾਊਨ ਟਾਊਨ ਦੇ ਵਿੱਚ ਇੱਕ ਪ੍ਰਾਈਵੇਟ ਬੱਸਾਂ ਚਲਾਈਆਂ ਨੇ, ਦੇਖੋ ਛੋਟੀਆਂ ਛੋਟੀਆਂ, ਜਿਹੜੇ ਆ ਬੱਸ ਡਰਾਈਵਰ ਸੀ ਸਿਟੀ ਦੇ, ਉਹਨਾਂ ਨੂੰ ਤਾਂ ਲੇ ਆਫ ਕਰਤਾ ਤੇ ਉਹ ਪ੍ਰਾਈਵੇਟ ਕੰਪਨੀ ਨੂੰ ਨਿਕਲ ਦਿੱਤਾ।
0: ਬਿਲਕੁਲ,
2: ਕਿੱਥੇ ਜੋ ਟ੍ਰਾਂਸਿਟ ਦੀ ਫਰੀਕੁਐਂਸੀ ਇੰਨੀ ਜ਼ਿਆਦਾ ਹੋਵੇ, ਉਹਦਾ ਟਾਈਮ ਇੰਨਾ ਵਧੀਆ ਹੋਵੇ, ਲੋਕ ਗੱਡੀ ਨਾਲੋਂ ਜ਼ਿਆਦਾ ਬੱਸ ਨੂੰ ਪ੍ਰੈਫਰ ਕਰਨ।
0: ਸੱਚੀ ਗੱਲ।
2: ਹਾਂਜੀ
0: ਬਲਜਿੰਦਰ, ਜਿਹੜਾ ਵੇਸਟ ਮੈਨੇਜਮੈਂਟ ਆ, ਗਾਰਬੇਜ ਆ, ਉਹਦੀ ਕਲੈਕਸ਼ਨ ਕਰਨੀ ਹੁੰਦੀ ਆ ਸਿਟੀ ਦੇ, ਕਾਫੀ ਸਿਟੀ ਕੌਂਸਲਰ ਦੀ ਇਹ ਬਣਦਾ, ਕਹਿੰਦੇ ਢੋਲ ਤੁਸੀਂ ਗਰਾਜ ਦੇ ਮੂਹਰੇ ਨਹੀਂ ਰੱਖ ਸਕਦੇ, ਹੁਣ ਸਾਈਡਾਂ 'ਤੇ ਜਗ੍ਹਾ ਹੈ ਨਹੀਂ, ਬੰਦਾ ਰੱਖੇ ਤਾਂ ਉਹਨੂੰ ਰੱਖੇ ਕਿੱਥੇ?
1: ਦੇਖੋ ਇਹ ਜਿਹੜਾ ਗਾਰਬੇਜ ਵਾਲਾ ਆਉਂਦਾ ਤਾਂ ਇਹ ਰੀਜਨਲ ਦੇ ਅੰਡਰ ਹੈਗਾ, ਅਤੇ ਇਹ ਰੀਜਨਲ ਕੌਂਸਲਰ ਦੇ ਅੰਡਰ ਆਉਂਦੇ ਆ ਇਹ ਮੁੱਦੇ। ਦੇਖੋ ਇਹ ਕੰਟਰੈਕਟਰਾਂ ਨੇ ਜਦੋਂ ਮਤਲਬ ਬਿਲਡਰਾਂ ਨੇ ਘਰ ਬਣਾਇਆ, ਉਹਨਾਂ ਨੇ ਇਹ ਹਿਸਾਬ ਨਾਲ ਘਰ ਬਣਾ ਤੇ, ਨਾ ਤਾਂ ਉਹਦੇ ਡਰਾਈਵੇ ਪ੍ਰੋਪਰ ਨੇ, ਹੁਣ ਲੋਕਾਂ ਨੂੰ ਟਿਕਟਾਂ ਮਿਲੀ ਜਾਂਦੀਆਂ ਨੇ, ਨਾ ਉਹਦੇ ਉੱਤੇ ਇੰਨੀ ਸਪੇਸ ਕਿਤੇ ਦਿੱਤੀ ਆ, ਐਟਲੀਸਟ ਬੰਦਾ ਗਾਰਬੇਜ ਬਿਨ ਕਿਤੇ ਪ੍ਰੋਪਰ ਰੱਖੇ। ਹੁਣ ਫਰਜ਼ ਕਰੋ ਮੰਨ ਲਓ ਆਪਣੇ ਡਿਕਸੀ, ਆਪਾਂ ਨੂੰ ਡੋਰ ਟੂ ਡੋਰ ਗਏ ਸੀ ਨਾ ਜਦੋਂ ਡਿਕਸੀ ਐਂਡ ਮੇਫੀਲਡ 'ਤੇ ਘਰ ਬਣੇ ਹੋਏ ਆ, ਉੱਥੇ ਨਾ ਨਾ ਕਰਦੇ 6-7 ਸਟਰੀਟਾਂ ਦੇ ਉੱਤੇ ਲੋਕਾਂ ਨੇ ਸਾਨੂੰ ਕਿਹਾ ਵੀ ਸਾਨੂੰ ਮੰਨ ਲਓ ਸਾਡੇ 2-2 ਗੱਡੀਆਂ ਨੇ, ਸਾਡੇ ਕੋਲ ਆਹ ਘਰ ਮਿਲਿਆ ਹੋਇਆ, ਸਾਡੀ ਗੱਡੀ ਜਦੋਂ ਥੋੜ੍ਹੀ ਜਿਹੀ ਮੰਨ ਲਓ ਵਾਕਿੰਗ 'ਤੇ ਆ ਜਾਂਦੀ ਆ ਤਾਂ ਲੋਕ ਵੀ ਟਿਕਟ ਲਾ ਜਾਂਦੇ ਆ, ਟਾਇਰ ਨਹੀਂ ਹੁੰਦੇ ਗੱਡੀ ਦੀ, ਮੰਨ ਲਓ ਮਾੜਾ ਮੋਟਾ ਹਿੱਸਾ, ਕੋਈ ਟਰੰਕ ਲਾ ਲਓ, ਕੋਈ ਮਾੜਾ ਮੋਟਾ ਆ ਜਾਂਦਾ, ਟਿਕਟਾਂ ਲੱਗ ਜਾਂਦੀਆਂ ਨੇ। ਅਤੇ ਮੰਨ ਲਓ ਜਦੋਂ ਬਿਲਡਰ ਨੇ ਉਹ ਘਰ ਬਣਾਇਆ, ਉਹਨਾਂ ਨੂੰ ਦੇਖ ਕਹਿ ਕੇ ਦਿੱਤੇ ਸੀ ਵੀ 2 ਗੱਡੀਆਂ ਨੇ, ਹੁਣ ਸਾਡੇ $250 ਦੀਆਂ ਟਿਕਟਾਂ ਲੱਗੀ ਜਾਂਦੀਆਂ ਨੇਗੀਆਂ, ਅਤੇ ਉਹਨਾਂ ਲਈ ਕਹਿੰਦੇ ਅਸੀਂ ਕਿੱਥੇ ਜਾਈਏ? ਅਸੀਂ ਸਿਟੀ ਮੰਨ ਲਓ ਸਿਟੀ ਹਾਲ ਗਏ, ਉਹਨਾਂ ਨੂੰ ਕਿਹਾ ਵੀ ਹਾਂ ਸਾਡੀਆਂ ਟਿਕਟਾਂ ਨੇ ਜਿਹੜੀਆਂ ਇਹ ਵੀ ਨਹੀਂ, ਸਾਨੂੰ ਵੀ ਰਿਫੰਡ ਕਰੋ, ਅਤੇ ਕਹਿੰਦੇ ਅਸੀਂ ਉਹ ਕਹਿ ਦਿੰਦੇ ਆ ਅਪੁਆਇੰਟਮੈਂਟ ਦਿਓ, ਤੁਸੀਂ ਤੁਹਾਡੀ ਅਪੁਆਇੰਟਮੈਂਟ ਪਹਿਲਾਂ ਮਹੀਨੇ ਦੀ ਦੇਤੀ, ਦੋ ਮਹੀਨਿਆਂ ਦੀ ਦੇਤੀ, ਐਵੇਂ ਅੱਗੇ ਦੀ ਅੱਗੇ ਪਾਈ ਜਾਂਦੇ ਆ ਵੀ ਮੰਨ ਲਓ ਇੱਕ ਗੇਮ ਹੀ ਇਹਨਾਂ ਦੀ ਪੈਸੇ ਬਣਾਉਣ ਦੀ। ਅਤੇ ਹੁਣ ਜਿਵੇਂ ਪਿੱਛੇ ਜੇ ਦੇਖ ਲਓ ਵੀ ਇਹਨਾਂ ਨੇ 90 ਟ੍ਰੈਫਿਕ ਜਿਹੜੇ ਟਿਕਟਾਂ ਵਾਲੇ ਸੀਗੇ ਨਾ ਟ੍ਰੈਫਿਕ ਆਫਿਸਰ ਹਾਇਰ ਕਰਿਆ ਸਪੈਸ਼ਲ ਟਿਕਟਾਂ ਲਾਉਣ ਦੇ ਲਈ। ਸੇਮ ਹੀ ਉਵੇਂ ਪ੍ਰੋਬਲਮ ਹੈਗੀ ਆ ਗਾਰਬੇਜ ਵਾਲੀ, ਗਾਰਬੇਜ ਬਿਨ ਰੱਖਣ ਦੀ, ਅਤੇ ਉਹ ਘਰਾਂ ਦੇ ਅੱਗੇ ਸਪੇਸ ਹੀ ਨਹੀਂ ਹੈਗੀ ਵੀ ਉੱਥੇ ਪ੍ਰੋਪਰ ਕਿਤੇ ਸਾਈਡ ਦੇ ਉੱਤੇ ਰੱਖਿਆ ਜਾਵੇ। ਸਪੋਜ਼ ਜੇ ਕਿਤੇ ਸਾਈਡ 'ਤੇ ਰੱਖ ਵੀ ਆਪਾਂ ਮੰਨ ਲਓ ਬਿਨ ਲਾ ਜਾਂਦਾ ਤਾਂ ਉੱਥੇ ਕੋਈ ਨਾ ਕੋਈ ਗੱਡੀ ਲੱਗ ਜਾਂਦੀ ਆ, ਜਦੋਂ ਗੱਡੀ ਲੱਗੀ ਹੁੰਦੀ ਆ ਜਦੋਂ ਮੰਨ ਲਓ ਗਾਰਬੇਜ ਕਲੈਕਟ ਕਰਨ ਆਉਂਦੇ ਆ ਤਾਂ ਉਹ ਛੱਡ ਜਾਂਦੇ ਆ।
0: ਛੱਡ ਜਾਂਦੇ, ਸੱਚੀ ਗੱਲ ਹੈ। ਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ 5-4 ਮਿੰਟ ਕੱਲਾਂ ਖੋਲੀਏ, ਆਪਣੇ ਕਮੈਂਟ 8 ਹੈਗੇ ਨੇ। ਸਾਡੇ ਸਰੋਤਿਆਂ ਨੂੰ ਆਪਣਾ ਬੇਨਤੀ ਆ ਵੀ ਜੇ ਤੁਸੀਂ ਕੋਈ ਕੁਐਸਚਨ ਕਰਨਾ ਚਾਹੁੰਦੇ ਹੋ ਰੀਜਨਲ ਕੌਂਸਲ ਲਈ ਜਾਂ ਸਿਟੀ ਕੌਂਸਲ ਲਈ ਤਾਂ ਜ਼ਰੂਰ 905-673-3337 'ਤੇ 5-4 ਮਿੰਟ ਆਪਣੇ ਕੋਲ ਹੈਗੇ ਕੁਐਸਚਨ ਸ਼ੋਰਟ ਦੇ ਵਿੱਚ ਚੰਗੇ ਲਹਿਜਿਆਂ 'ਚ, ਚੰਗੇ ਲਹਿਜੇ 'ਚ ਤੁਸੀਂ ਕਰ ਸਕਦੇ ਹੋ। ਬਲਜਿੰਦਰ ਸਿੰਘ ਨਿਹਾਲ ਸਿਟੀ ਕੌਂਸਲਰ ਨੇ, ਉਮੀਦਵਾਰ ਨੇ 9-10 ਨੰਬਰ ਵਾਰਡ 'ਚੋਂ, ਅਤੇ ਹਰਸਿਮਰ ਹੋਣੀ ਹੈਗੇ ਨੇ ਰੀਜਨਲ ਕੌਂਸਲ ਲਈ 9-10 ਨੰਬਰ ਵਾਰਡ ਦੇ ਵਿੱਚੋਂ, 905-673-3337 ਹੁਣ ਤੁਹਾਡੀ ਕੌਲ ਆ ਸਕਦੀ ਆ। ਅਤੇ ਜੇ ਮੇਰਾ ਕੁਐਸਚਨ ਹੋਇਆ ਉਧਰੋਂ ਬਲਜਿੰਦਰ ਹੋਣੀ ਕੋਈ ਸਿਮਰਨ ਹੋਣੀ ਦਿੰਦੇ ਹੋਏ ਆਂਸਰ, ਇਹਨਾਂ ਨੂੰ ਮੈਂ ਵਿੱਚੋਂ ਰੋਕ ਕੇ ਤਾਂ ਤੁਹਾਡੀ ਕੌਲ ਚੱਕ ਸਕਦਾ। ਕੌਲ ਕਰ ਲਓ 905-673-3337। ਰੀਜਨਲ ਕੌਂਸਲਰ ਅਤੇ ਸਿਟੀ ਕੌਂਸਲਰ ਦੀਆਂ ਰਿਸਪੋਂਸੀਬਿਲਟੀਜ਼ ਕੀ ਫਰਕ ਆ?
2: ਰੀਜਨ ਦੇ ਅੰਡਰ ਦੇਖੋ ਜਿਵੇਂ ਪੁਲਿਸ ਹੋ ਗਈ, ਗਾਰਬੇਜ ਹੋ ਗਿਆ, ਪਾਣੀ ਹੋ ਗਿਆ, ਰੀਜਨਲ ਰੋਡਸ ਹੋ ਗਏ, ਇਹ ਚੀਜ਼ਾਂ ਆ ਗਈਆਂ ਜੀ। ਸਿਟੀ ਵਾਲੇ ਦੇ ਅੰਦਰ ਸਿਟੀ ਦੇ ਮੁੱਦੇ ਨੇ, ਸਿਟੀ ਦੀ ਟ੍ਰਾਂਸਿਟ ਹੋ ਗਈ, ਜ਼ੋਨਿੰਗ ਹੋ ਗਈ, ਕੋਈ ਜਿਵੇਂ ਘਰ ਬਣਦੇ ਨੇ ਇਹ ਚੀਜ਼ਾਂ।
0: ਬਲਜਿੰਦਰ ਜੀ ਸਿਟੀ ਦਾ ਇੱਕ ਮਿੰਟ ਕੌਲ ਲੈ ਲਈ ਆਪਾਂ, ਚਲੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, 70-15 ਸਾਹਿਬ ਸਤਿ ਸ਼੍ਰੀ ਅਕਾਲ।
1: ਗਾਰਬੇਜ ਹੁਣ ਮੰਨ ਲਓ ਆਪਣਾ ਪ੍ਰੋਜੈਕਟ ਆ ਰਿਹਾ ਨਾ, ਉਹ ਆਪਾਂ ਉਹਨੂੰ ਟੇਕ ਇਟ ਈਜ਼ੀ ਨਾ ਲਈਏ,
0: ਉਹਦੀ ਲੋੜ ਨਹੀਂ ਸੀ
1: ਆਪਾਂ ਨੂੰ। ਉਹ ਬਹੁਤ ਮੰਨ ਲਓ ਆਪਾਂ ਕਹਿ ਸਕਦੇ ਹਾਂ ਕਿ ਵੀ ਉਹ ਇਹੋ ਜਿਹਾ ਮੁੱਦਾ ਹੋ ਜੂਗਾ ਆਪਾਂ ਨੂੰ ਬ੍ਰੈਂਪਟਨ ਛੱਡਣ ਲਈ ਮਜਬੂਰ ਹੋ ਜਾਾਂਗੇ।
0: ਅੱਛਾ ਇੱਕ ਚੀਜ਼ ਆ, ਚਲੋ ਗੱਲ ਤੁਸੀਂ ਤੋਰੇ ਲਈ ਹੈ, ਇਹਨਾਂ ਨੂੰ ਸਿਟੀ ਦੇ ਵਿੱਚ ਗੱਬੇ ਲਿਆਉਣ ਦੀ ਕੀ ਲੋੜ ਸੀ? ਜਿਵੇਂ ਪਹਿਲਾਂ ਬਣਿਆ ਹੋਇਆ ਸੀ ਛੋਟਾ ਸੀ, ਇਹਨੂੰ ਵੱਡੇ ਨੂੰ ਬਥੇਰੀ ਜਗ੍ਹਾ ਪਈ ਆ ਸਾਡਾ ਤੇ ਬ੍ਰੈਂਪਟਨ ਕੋਲ ਜਾਂ ਮਿਸਾ ਗਾ ਹੋਰ ਕਿਤੇ ਉੱਥੇ ਲੈ ਲੈਂਦੇ, ਉੱਥੇ ਦੇ ਲੈਂਦੇ ਜਗ੍ਹਾ ਨੂੰ।
1: ਉਹੀ ਚੀਜ਼ਾਂ ਨੇ ਜੀ, ਹੁਣ ਦੇਖੋ ਕਿਤੇ ਬਾਹਰ ਨੋ ਡਾਊਟ ਇਹਦੇ ਉੱਤੇ ਵੀ ਹਾਂ ਜਾ ਸਕਦਾ ਉਹ, ਇਹ ਇਹਨਾਂ ਨੇ ਬਸ ਉਹੀ ਗੱਲ ਮੰਨ ਲਓ ਪੈਸੇ ਬਣਾਉਣ ਦੇ
0: ਪੈਸੇ ਬਣਾਉਣ ਲਈ। 70-52 ਹਾਂਜੀ ਵੀ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ। ਜੇ ਤੁਸੀਂ 4 ਸਾਲ ਚ ਆਪਣੀ ਡਿਊਟੀਆਂ ਅੱਜ ਜਿਹੜੀਆਂ ਗੱਲਾਂ ਕਰਦੇ ਹੋ ਜੇ ਕਰ ਨਾ ਸਕੇ ਤਾਂ ਫੇਰ ਕੀ ਕਰੋਗੇ? ਅਗਲੀ ਵਾਰ ਇਲੈਕਸ਼ਨ ਲੜੋਗੇ? ਉਹਨਾਂ ਦਾ ਮਤਲਬ ਇਹ ਵੀ ਜਾਣ ਜਵਾਨ ਦੇ ਫਿੰਗਰਾਂ ਦੇ ਨਾਂ ਲਿਖੇ ਹੋਏ ਨੇ 2-3 ਬੰਦਿਆਂ ਦੇ, 4 ਦੇ।
2: ਹਾਂਜੀ,
0: ਹਨਾ,
2: ਨਹੀਂ ਆਪਾਂ ਉਹੋ ਜਿਹਾ ਕੋਈ ਵਾਅਦਾ ਨੀ ਜੀ ਕਿਸੇ ਨਾਲ ਕੀਤਾ ਵੀ ਜਿਹੜਾ ਪੂਰਾ ਨਾ ਹੋ ਸਕੇ,
0: ਪੂਰਾ ਨਾ ਹੋ ਸਕੇ।
2: ਆਪਾਂ
0: 34-34 ਵੀ ਸਤਿ ਸ਼੍ਰੀ ਅਕਾਲ ਜੀ ਜੀ
2: ਹੋ ਜਦੋਂ ਵੀ ਆ ਸਕਦੇ।
3: ਹਾਂਜੀ ਭਾਜੀ ਹੋਰਾਂ, ਮੈਂ ਪੁੱਛਣਾ ਕਿ ਜਿਹੜਾ ਬ੍ਰਹਮਪੁਰ ਦਾ ਪ੍ਰੋਪਰਟੀ ਟੈਕਸ ਕਿਉਂ ਵਧਿਆ, ਟੋਰਾਂਟੋ ਦਾ ਨੀ ਵਧਿਆ, ਮਿਸਾ ਦਾ ਨੀ, ਇੱਥੇ ਕੀ ਵੱਡੀ ਏਡੀ ਵੱਡੀ ਕੋਈ ਗੋਲਡ ਦੱਬਿਆ ਪਿਆ ਜੀ ਭਾਜੀ, ਇਹਦੇ ਬਾਰੇ ਦੱਸਣਾ ਪਲੀਜ਼।
0: ਇਹ ਤਾਂ ਕਹਿੰਦੇ ਅਸੀਂ ਘੱਟ ਕਰਾਂਗੇ ਜਾਂ ਦਵਾਂਗੇ, ਇਹ ਥੋੜੀ ਦੱਸ ਸਕਦੇ ਹੁਣ ਕਿਉਂ ਵਧਿਆ।
2: ਕਰਪਸ਼ਨ ਹੀ ਹੈ ਜੀ, ਦੇਖੋ ਹਰ ਬੰਦੇ ਨੂੰ ਪਤਾ, ਸੇਮ ਰੀਜਨ ਦੇ ਵਿੱਚ ਮਿਸੀਸਾਗਾ, ਸੇਮ ਚ ਬ੍ਰੈਂਪਟਨ ਹੈ। ਮਿਸੀਸਾਗਾ ਦੇ ਵਿੱਚ ਐਵਰੇਜ ਪ੍ਰੋਪਰਟੀ ਟੈਕਸ 7-8 ਹਜ਼ਾਰ ਡਾਲਰ, ਬ੍ਰੈਂਪਟਨ ਚ 11-12 ਹਜ਼ਾਰ ਡਾਲਰ। ਤੇ ਸੁਵਿਧਾਵਾਂ ਦੇਖ ਲਓ, ਮਿਸੀਸਾਗਾ ਦੇ 4 ਹੋਸਪਿਟਲ ਨੇ, ਕਿੰਨੀਆਂ ਜੋਬਸ ਨੇ, ਕਮਿਊਨਿਟੀ ਫੰਕਸ਼ਨ ਕਿੰਨੇ ਨੇ, ਸੇਫਟੀ ਕਿੰਨੀ ਹੈ, ਪੁਲਿਸ ਸਟੇਸ਼ਨ ਕਿੰਨੇ ਨੇ। ਬ੍ਰੈਂਪਟਨ ਕੋਲੇ ਕੁਛ ਵੀ ਨਹੀਂ, ਪ੍ਰੋਪਰਟੀ ਟੈਕਸ ਫਿਰ ਵੀ।
0: ਇੱਕ ਚੀਜ਼ ਹੋਰ ਦੱਸਿਓ, ਦੋਨੇ ਜਾਣੇ ਲੈਂਦਾ ਵੀ 2-3 ਫਲੈਸ਼ ਕਰਦੀਆਂ, ਜਿਹੜਾ ਹੋਸਪਿਟਲ ਬਣ ਰਿਹਾ ਇੱਥੇ ਬ੍ਰੈਂਪਟਨ ਦਾ, ਮਿਸੀਸਾਗਾ ਚ ਵੀ ਬਣ ਰਿਹਾ, ਉਹਦਾ ਪਤਾ ਹੀ ਨਹੀਂ ਕਿਸੇ ਨੂੰ ਵੀ ਬਣ ਰਿਹਾ। 3-4 ਮੰਜ਼ਿਲਾਂ ਕਹਿੰਦੇ ਬਣ ਵੀ ਗਈਆਂ, 5 ਬਣੀਆਂ, 10 ਬਣੀਆਂ, ਕਿੰਨੀਆਂ ਬਣੀਆਂ, ਹਜੇ ਇਹਦਾ ਨੀਂਹ ਪੱਥਰ ਰੱਖਿਆ ਨੀ। ਕਹੀਆਂ ਬੱਠਲ ਲੈ ਜਾਂਦੇ ਇਲੈਕਸ਼ਨ ਦੇ ਨੇੜੇ, ਹਨਾ, ਕਰੇਨ ਜੀ ਖੜਾ ਲਾਉਂਦੇ ਇੱਕ, ਉਹ ਕਿਸੇ ਦੇ ਮੇਰੇ ਤੁਹਾਡੇ ਵਰਗੇ ਦੇ ਘਰੋਂ ਚੱਕ ਲੈਂਦੇ, ਉਹ ਲੈ ਵੀ ਜਾਂਦੇ ਇਲੈਕਸ਼ਨ ਦਾ। ਹਰ ਸਾਲ ਇੱਕ ਰੇਡੀਓ ਆ, ਚਲੋ ਮੈਂ ਨਾਮ ਨਹੀਂ ਕਿਸੇ ਦਾ ਲਾਉਂਗਾ, ਉਹ ਉੱਥੇ ਫੰਡ ਇਕੱਠੇ ਹੁੰਦੇ ਆ ਗੁਰੂ ਨਾਨਕ ਦੇਵ ਜੀ ਦੇ ਬਾਢੇ ਦੇ, ਕਹਿ ਲਓ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਵੇਚਦੇ ਹਾਂ ਅਸੀਂ, ਬਾਢੇ ਨੂੰ ਵੇਚ ਰਹੇ ਹਾਂ ਨਾ, ਅਸੀਂ ਵੀ ਦਿੰਦੇ ਹਾਂ ਪੈਸੇ, 13-13 ਦੇ 113 ਦੇ 313 ਦੇ 313 ਦੇ, ਚਲੋ ਜੀ ਮੇਰੇ ਵੱਲੋਂ 13-13। ਕਹਿਣ ਦਾ ਭਾਵ ਇਹ ਆ ਵੀ ਬ੍ਰੈਂਪਟਨ ਨੂੰ ਇਹ ਕਿਉਂ ਪੈਸਿਆਂ ਦੀ ਫੰਡ ਦੀ ਲੋੜ ਆ ਹਸਪੀਟਲ ਲਈ, ਬਾਕੀ ਸ਼ਹਿਰਾਂ ਨੂੰ ਕਿਉਂ ਨਹੀਂ, ਮਿਸੀਸਾਗਾ ਨੂੰ ਕਿਉਂ ਨਹੀਂ ਲੋੜ ਵੀ?
2: ਤੁਸੀਂ ਦੇਖੋ ਚਲੋ ਆਪਾਂ ਇੱਕ ਮੰਨ ਵੀ ਲਈਏ ਇੱਕ ਪੁਆਇੰਟ 'ਤੇ ਵੀ ਫੰਡ ਇਕੱਠੇ ਕਰ ਲਏ ਜੀ, ਉਹ ਤੋਂ ਬਾਅਦ ਵੀ ਕਿਹੜਾ ਬਣ ਰਿਹਾ? ਜਿੰਨਾ ਕੁ 5 ਕੁ ਸਾਲਾਂ ਦਾ ਆਪਾਂ ਰਿਕਾਰਡ ਚੱਕ ਲਈ, ਜਿੰਨੀ ਕੁ ਡੋਨੇਸ਼ਨ ਹੋਈ ਹੈਗੀ, ਜਿੰਨੀ ਪੇਪਰਾਂ 'ਚ ਪਈ ਹੈ,
0: ਜਿੰਨੀ ਹਸਪੀਟਲ 'ਚ ਇੱਕ ਸਿਫਾਰਿਸ਼ ਚੱਲਦੀ ਆ,
2: ਹਾਂਜੀ
0: ਕਹਿ ਲਓ ਰਹੇ ਰੱਬ ਦਾ ਨਾ, ਲੀਡਰਾਂ ਦੇ ਅੱਧੇ ਘੰਟੇ 'ਚ ਬੰਦਾ ਇਲਾਜ ਕਰਾ ਕੇ ਆਉਂਦਾ, ਮੇਰੇ ਤੁਹਾਡੇ ਵਰਗਾ ਬੈਠਾ ਰਹਿੰਦਾ?
1: ਅਸਲ ਦੇ ਵਿੱਚ ਜੀ ਜਿਹੜੇ ਆਪਣੇ ਲੋਕਾਂ ਨੇ ਰਾਜਨੀਤੀ ਤੇ ਧਰਮ ਨੂੰ ਇੱਕ ਧਰਮਾਂ ਦੇ ਨਾਂ ਤੇ ਰਾਜਨੀਤੀ ਕਰਦੇ ਨੇ,
0: ਬਿਲਕੁਲ
1: ਜਿਵੇਂ ਆਪਣੇ, ਮੈਂ ਕਹਿਣਾ ਨਹੀਂ ਚਾਹੁੰਦਾ, ਹੁਣ ਸਾਰਿਆਂ ਨੂੰ ਪਤਾ ਹੀ ਆ ਗੁਰਦੁਆਰਾ ਸਾਹਿਬ ਦਾ, ਦੇਖੋ ਉਹ ਸਕੈਮ ਕਿੰਨਾ ਚੱਲੀ ਜਾਂਦਾ। ਆਪਾਂ ਕਿਉਂ ਦੇਖੋ, ਇੱਕ ਸ਼ਹੀਦ ਭਗਤ ਸਿੰਘ ਜੀ ਦੀ ਕਿਤਾਬ ਆ, ਮੈਂ ਪੜ੍ਹੀ ਆ, ਮੈਂ ਬਹੁਤ ਜ਼ਿਆਦਾ ਕਿਤਾਬਾਂ ਪੜ੍ਹਦਾ ਸੀ ਉਹਨਾਂ ਦੀਆਂ, ਅਤੇ ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਵੀ ਆਪਾਂ ਧਰਮ ਨੂੰ ਅੱਡ ਰੱਖੀਏ, ਰਾਜਨੀਤੀ ਨੂੰ ਅੱਡ ਰੱਖੀਏ, ਰਾਜਨੀਤੀ ਧਰਮਾਂ 'ਚ ਜਾ ਕੇ ਨਾ ਕਰੀਏ ਆਪਾਂ।
0: ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਬਸ 3 ਗੱਲਾਂ 30-30 ਸਕਿੰਟ ਕਾਲ ਲਾਉਣੀ ਆ, ਵੱਧ ਨਹੀਂ ਆਪਾਂ ਟਾਈਮ ਲਾਉਣਾ, ਅੱਜ ਟਾਈਮ ਖਤਮ ਹੋ ਗਿਆ ਆਪਣਾ, ਨਹੀਂ ਫਿਰ ਸ਼ੰਮੀ ਵਾਲਾ ਟਾਈਮ ਆਪਾਂ ਨੂੰ ਲੈਣਾ ਪੈਣਾ। 9945 ਸਤਿ ਸ਼੍ਰੀ ਅਕਾਲ, 30 ਸਕਿੰਟ ਸਿੱਧਾ ਹੀ।
3: ਦੇਖੋ ਗੁਰਮੁਖੋ, ਵਾਰ ਨੰਬਰ 9 ਅਤੇ 10 ਦੇ ਵਿੱਚ ਪੁਲਿਸ ਸਟੇਸ਼ਨ ਪਹਿਲਾਂ ਹੀ ਖੋਲ ਦਿੱਤਾ ਸੀ ਗੁਰਪ੍ਰੀਤ ਨੇ ਨੰਬਰ 2, ਔਰ ਉਹਨਾਂ ਨੇ ਇਹ ਵੀ ਵਿਰੋਧ ਕੀਤਾ ਸੀ ਵੀ ਭੰਗ ਦੇ ਜਿਹੜੇ ਸਟੋਰ ਨਾ ਖੋਲੇ ਜਾਣ। ਤੁਸੀਂ ਇਹਨਾਂ ਦੋਨਾਂ ਬਾਰੇ ਦੱਸੋ ਕੀ ਕਰੋਗੇ?
0: ਸੁਣਿਓ, ਹਾਂਜੀ
2: ਬਿਲਕੁਲ, ਜਿਹੜੇ ਉਹ ਸਟੋਰ ਨੇ ਜੀ ਭੰਗ ਦੇ, ਆਪਾਂ ਉਹਦਾ ਵਿਰੋਧ ਕਰਦੇ ਹਾਂ ਪੂਰਾ। ਇਹ ਅਸੀਂ ਰੇਡੀਓ ਦੇ ਵਿੱਚ ਰੋਜ਼ ਬੋਲਦੇ ਹਾਂ ਵੀ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਵਿਕਦਾ। ਇੱਕ ਜਿਹੜਾ 14-15 ਸਾਲ ਦਾ ਜਵਾਕ ਹੈ ਜਿਹਨੂੰ ਸਮਝ ਹੀ ਨਹੀਂ ਹੈਗੀ ਵੀ ਕੀ ਚੰਗਾ ਕੀ ਮਾੜਾ, ਉਹ ਸਿਰਫ ਇੱਕ ਫਲੈਕਸ ਕਰਨ ਦੇ ਚੱਕਰ 'ਚ ਸਮੋਕ ਕਰੀ ਜਾਂਦੇ ਬੱਚੇ ਇਕੱਠੇ ਹੋ
0: ਕੇ।
2: ਸਾਨੂੰ ਉਹਨਾਂ 'ਤੇ ਧਿਆਨ ਦੇਣ ਦੀ ਲੋੜ ਹੈ। ਪੁਲਿਸ ਸਟੇਸ਼ਨ ਪਹਿਲਾਂ ਕਮਿਊਨਿਟੀ ਵਾਲਾ ਆਇਆ ਸੀਗਾ ਜੀ, ਇੱਕ ਟੈਂਪਰੇਰੀ, ਆਪਾਂ ਇੱਕ ਪਰਮਾਨੈਂਟ ਡਿਵੀਜ਼ਨ ਲੈ ਕੇ ਆਉਣੀ
0: ਹੈ। ਉਹ ਕਿਹੜਾ ਰੋਡ ਪੈਂਦਾ?
1: ਮਾਊਂਟੇਨਸ ਤੇ ਆਇਆ ਸੀ ਜੀ।
0: ਅੱਛਾ, ਮਾਊਂਟੇਨਸ ਤੇ ਉਹ ਚੱਲਦਾ ਕਿ
2: ਨਹੀਂ?
0: ਉਹ ਤਾਂ ਬੰਦ ਹੋ ਗਿਆ,
1: ਚੱਕ ਲਿਆ ਸੀ।
0: ਕੈਪਟਨ ਸਾਹਿਬ ਅਪਡੇਟ ਹੋ ਜਾਓ ਹੁਣ ਤੁਸੀਂ। 47-01 ਹਾਂਜੀ ਜੀ, ਆਨ ਬਾਈ ਸਤਿ ਸ਼੍ਰੀ ਅਕਾਲ।
3: ਆਪਾਂ
1: ਜਦੋਂ ਵਾਰਡ ਆਪਣੇ 9-10 ਦੇ ਵਿੱਚੋਂ ਇੱਕ ਮੁਹਿੰਮ ਚਲਾਵਾਂਗੇ, ਹੌਲੀ ਹੌਲੀ ਉੱਤੇ ਵੀ ਵਗ ਜੂਗੀ ਚੇਂਜ। ਜੇ ਆਪਾਂ ਸਾਰੀ ਐਂ ਕਰੀ ਜਾਵਾਂਗੇ ਨਾ ਵੀ ਹਾਂ ਚੇਂਜ ਨਹੀਂ ਹੋਣਾ ਹੋਣਾ, ਆਪਾਂ ਇੱਕ ਵਾਰੀ ਸਟਾਰਟਿੰਗ ਤਾਂ
0: ਕਰਾਂਗੇ ਤਾਂ ਕਰਕੇ ਦੇਖੀਏ। 25-87 ਬਈ ਜੀ, ਸਤਿ ਸ਼੍ਰੀ ਅਕਾਲ ਜੀ ਜੀ, ਲਾਸਟ ਕਾਲ ਆ, ਆਪਣੇ ਖਤਮ ਹੋ ਗਿਆ ਟਾਈਮ।
3: ਕੱਖ ਨਹੀਂ ਹੋਣਾ, ਕੱਖ ਨਹੀਂ ਹੋਣਾ,
0: ਲਵ ਯੂ, ਥੈਂਕ ਯੂ ਸੋ ਮਚ। ਬਲਜਿੰਦਰ ਜੀ, 30 ਸਕਿੰਟ ਲਾਸਟ।
1: ਦੇਖੋ ਜੀ, ਮੈਂ ਤਾਂ ਸਾਰਿਆਂ ਨੂੰ ਇੱਕੋ ਰਿਕੁਐਸਟ ਕਰਦਾ, ਸੋਚ ਸਮਝ ਕੇ ਵੋਟ ਪਾਓ, ਵੋਟ ਜ਼ਰੂਰ ਪਾ ਕੇ ਆਓ। ਆਪਣੀ ਕਮਿਊਨਿਟੀ ਦੀ ਇਹ ਪ੍ਰੋਬਲਮ ਆ ਵੀ ਉਹ ਵੋਟ ਪਾਉਣ ਨਹੀਂ ਜਾਂਦੇ, ਵੋਟ ਜ਼ਰੂਰ ਪਾ ਕੇ ਆਓ।
2: ਹਾਂਜੀ ਬਈ, ਸਾਰਿਆਂ ਨੂੰ ਇੱਕੋ ਇੱਕ ਬੇਨਤੀ ਆ ਵੀ ਇਸ ਵਾਰੀ ਮੌਕਾ ਆਇਆ ਆਪਣੇ ਹੱਥ 'ਚ, ਮੌਕਾ ਆਪਾਂ ਲੱਤਾਂ ਖਿੱਚਣੀਆਂ ਛੱਡ ਕੇ ਆਪਣੇ ਬੰਦਿਆਂ ਨੂੰ ਪ੍ਰੇਰੀਏ, ਸਾਰਿਆਂ ਨੂੰ ਕਹੀਏ ਵੋਟ ਕਰਕੇ ਆਓ। ਮੈਂ ਨਹੀਂ ਕਹਿੰਦਾ ਮੈਨੂੰ ਕਰਕੇ ਆਓ, ਪਰ ਸੋਚ ਸਮਝ ਕੇ ਜਿਹਨੂੰ ਵੀ ਪਾਉਣੀ ਆ ਵੋਟ ਪਾ ਕੇ ਜ਼ਰੂਰ ਆਓ।
0: ਬਿਲਕੁਲ, ਹਰਸਿਮਰਨ ਖੜੇ ਆ ਆਪਣੇ 9 ਤੇ 10 ਨੰਬਰ ਵਾਰਡ 'ਚੋਂ ਰੀਜਨਲ ਕੌਂਸਲ ਲਈ, ਤੇ ਬਲਜਿੰਦਰ ਸਿੰਘ ਨੈਲ ਖੜੇ ਆ ਸਿਟੀ ਕੌਂਸਲਰ ਲਈ 9 ਤੇ 10 ਨੰਬਰ ਵਾਰਡ 'ਚੋਂ। ਵੋਟ ਜ਼ਰੂਰ ਪਾ ਕੇ ਆਇਓ। ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਅੱਜ ਆਪਣਾ ਟਾਈਮ ਹੋ ਗਿਆ ਸਮਾਪਤ ਕਰਨ ਦਾ, ਥੋੜ੍ਹਾ ਜਿਹਾ ਲੇਟ ਆਏ ਸੀ, ਤੇ ਥੈਂਕ ਯੂ ਸੋ ਮਚ ਬਲਜਿੰਦਰ ਤੁਹਾਡਾ, ਥੈਂਕ ਯੂ, ਥੈਂਕ ਯੂ ਸੋ ਮਚ ਤੁਹਾਡਾ ਵੀ, ਲਵ ਯੂ। ਲਓ ਨਜ਼ਾਰੇ ਵੀਕਐਂਡ ਦੇ, ਖਾਓ ਪੀਓ ਮਿੱਤਰੋ, ਦਿਲ ਕਿਸੇ ਦਾ ਦਿਖਾਇਓ ਨਾ, ਦਾਰੂ ਪੀ ਕੇ ਗੱਡੀ ਚਲਾਇਓ ਨਾ, ਆਪਾਂ ਨੂੰ ਦੋ ਇੱਥੇ ਇਜਾਜ਼ਤ, ਆਪਣੇ ਤੋਂ ਬਾਅਦ ਸ਼ੰਮੀ ਪੱਠੋਂ ਨੇ ਲੈ ਕੇ ਪ੍ਰੋਗਰਾਮ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪੱਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਸਾਡਾ ਸ਼ਹਿਰ ਬ੍ਰੈਮਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
2: www.smartfinancialgroup.com
3: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
4: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਕਸਨ।
6: ਇੱਥੇ ਟੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
4: ਕਾਲ ਕਰੋ JN ਗੈਰੀ ਨੂੰ
6: 905-459-5533
4: 905-459-5533 ਤੇ
6: PNJ ਸਪ੍ਰਿੰਗ ਵੀਲ ਅਲਾਈਨਮੈਂਟ।
0: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: Dupersad, jap, asas, guasas, hebisas, nadet, hosi, bisas, bole, sonihal, sasiakal.
1: ਸਾਡੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ। ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪੱਠਲ ਦੇ ਨਾਲ ਤੁਸੀਂ ਜੁੜ ਚੁੱਕੇ ਹੋ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਜਿੱਦਾਂ ਤੁਹਾਨੂੰ ਪਤਾ ਹੀ ਹੈ, ਸਟੂਡੀਓ ਦੇ ਵਿੱਚ ਸਾਡੇ ਕੁਝ ਕੁ ਮਹਿਮਾਨ ਪਹੁੰਚੇ ਹੋਏ ਨੇ ਜੋ ਵਾਰਡ 9-10 ਤੋਂ ਸੋਸਾਇਟੀ ਅਤੇ ਰੀਜਨਲ ਕੌਂਸਲਰ ਵਾਸਤੇ ਇਸ ਟਾਈਮ ਉਮੀਦਵਾਰ ਨੇ। ਕੀ ਉਹਨਾਂ ਦਾ ਪਲੈਟਫਾਰਮ ਹੈ, ਤੁਹਾਡੇ ਕੋਈ ਗੱਲਬਾਤ ਹੈ, ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਮੋਰ ਦੈਨ ਵੈਲਕਮ। ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ ਅਤੇ ਮੇਰੀ ਵੀ ਕੋਸ਼ਿਸ਼ ਹੋਵੇਗੀ। ਕਈ ਵਾਰ ਇੱਦਾਂ ਦੇ ਸਵਾਲ ਹੁੰਦੇ ਆ, ਗਰਾਊਂਡ ਰਿਐਲਿਟੀ ਦੇ ਨਾਲ ਜੁੜੇ ਹੁੰਦੇ ਆ, ਉਹ ਵੀਰਾਂ ਹੁਣਾਂ ਦੇ ਨਾਲ ਅਸੀਂ ਸਾਂਝੇ ਕਰੀਏ ਅਤੇ ਕੀ ਇਹਨਾਂ ਦਾ ਪਲੈਟਫਾਰਮ ਹੈਗਾ ਆ, ਕੀ ਪ੍ਰਾਇਓਰਟੀਜ਼ ਨੇ ਅਤੇ ਨਾਲ ਦੀ ਨਾਲ ਕਿਹੜੇ ਮੇਜਰ ਕੰਸਰਨਸ ਨੇ ਜਿਨ੍ਹਾਂ ਨੂੰ ਮੁੱਖ ਰੱਖਦੇ ਹੋਏ ਇਹ ਚੋਣ ਮੈਦਾਨ ਦੇ ਵਿੱਚ ਨਿਤ ਰਹੇ ਨੇ। ਸੋ ਕਾਫੀ ਸਵਾਲ ਨੇ, ਅੱਗੇ ਜਾ ਕੇ ਗੱਲਬਾਤ ਕਰਾਂਗੇ। ਕੋਸ਼ਿਸ਼ ਕਰਾਂਗੇ ਵੀ ਸਾਰੇ ਹੀ ਜਿਹੜੇ ਸਵਾਲ ਆ ਉਹ ਮੈਂ ਕਵਰ ਕਰ ਸਕਾਂ। ਉਸ ਤੋਂ ਬਾਅਦ ਫਿਰ ਆਪਾਂ ਜਲਦੀ ਪੰਜਾਬ ਵੀ ਜੁੜਾਂਗੇ, ਜਿੱਥੋਂ ਤਾਜ਼ਾ ਤਰੀਨ ਅਤੇ ਚੋਣਵੀਆਂ ਖਬਰਾਂ ਲੈ ਕੇ ਸਾਡੇ ਨਾਲ ਹਾਜ਼ਰ ਹੋਣਗੇ ਨਵਜੀਤ ਭਾਜੀ ਹੋਣੀ। ਇਸ ਟਾਈਮ ਪੀਅਰਸਨ ਏਅਰਪੋਰਟ 'ਤੇ ਤਾਪਮਾਨ 17 ਡਿਗਰੀ ਸੈਲਸੀਅਸ ਹੈ ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਆ ਜਿਹੜਾ ਦੁਪਹਿਰ ਵੇਲੇ 19 ਡਿਗਰੀ ਰਹੇਗਾ। ਕਿਨਵੇਂ ਦੀ ਭਵਿੱਖਬਾਣੀ ਕੀਤੀ ਹੋਈ ਹੈ, ਸੋ ਰੁਕ ਰੁਕ ਕੇ ਜਿਹੜੀ ਵਰਖਾ ਜਿਹੜੀ ਉਹ ਪੈਂਦੀ ਰਹੇਗੀ। ਸੋ ਇਸ ਕਰਕੇ ਪਲੀਜ਼ ਡਰਾਈਵ ਅਕੋਰਡਿੰਗ ਟੂ ਦਾ ਵੈਦਰ ਐਂਡ ਰੋਡ ਕੰਡੀਸ਼ਨ। ਆਓ ਖੂਬਸੂਰਤ ਵਿਚਾਰਾਂ ਦੇ ਨਾਲ, ਬਿਊਟੀਫੁਲ ਥਾਟਸ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਜੋ ਤਰਾਸ਼ਦਾ ਹੈ ਉਸਨੂੰ ਖੂਬੀ ਦਿਸੇਗੀ, ਜੋ ਤਲਾਸ਼ਦਾ ਹੈ ਉਸਨੂੰ ਖਾਮੀ ਦਿਸੇਗੀ। ਹਰਿਮੰਦਰ ਸਾਹਿਬ ਜੀ ਦੇ ਦਰ ਤੇ ਜਦੋਂ ਵੀ ਜਾਓ, ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਜਾਓ, ਕੋਈ ਪਤਾ ਨਹੀਂ ਕਿਹੜੀ ਨੁੱਕਰ ਦੇ ਵਿੱਚ ਪਿਆ ਮਿੱਟੀ ਦਾ ਕਿਨਕਾ ਵੀ ਤੁਹਾਡੇ ਲੇਖ ਹੈ ਜਿਹੜੀ ਉਹ ਬਦਲ ਦੇਵੇ। ਮੈਂ ਕੌਣ ਹੁੰਦਾ ਇਬਾਦਤ ਕਰਨ ਵਾਲਾ, ਉਹਦਾ ਹੁਕਮ ਹੁੰਦਾ ਸਿਰ ਆਪੇ ਝੁੱਕ ਜਾਂਦਾ। ਸਮਾਂ ਚਾਹੇ ਕਿਹੋ ਜਿਹਾ ਵੀ ਹੋਵੇ, ਅਸੀਂ ਖਾਮੋਸ਼ ਰਹਿ ਕੇ ਜਰਦੇ ਹਾਂ। ਅਸੀਂ ਬੰਦਿਆਂ ਤੋਂ ਨਹੀਂ, ਬਸ ਉਸ ਮਾਲਕ ਤੋਂ ਡਰਦੇ ਹਾਂ। ਕਿਸੇ ਦੇ ਨਾਲ ਬੁਰਾ ਕਰਨਾ ਉਹ ਕਰਜ਼ ਹੈ, ਜਿਹੜਾ ਰੱਬ ਤੁਹਾਨੂੰ ਦੁੱਗਣਾ ਕਰਕੇ ਵਾਪਸ ਦਿੰਦਾ ਹੈ, ਉਹ ਵੀ ਵਿਆਜ ਸਮੇਤ। ਜਿੰਨਾ ਮਜ਼ਾਕ ਦੁਨੀਆਂ ਉਡਾਉਂਦੀ ਹੈ, ਉਨੀ ਹੀ ਤਕਦੀਰ ਜਗਮਗਾਉਂਦੀ ਹੈ। ਜਦ ਰਹਿਮਤ ਰੱਬ ਦੀ ਹੁੰਦੀ ਹੈ, ਜ਼ਿੰਦਗੀ ਪਲ ਦੇ ਵਿੱਚ ਬਦਲ ਜਾਂਦੀ ਹੈ। ਸੋ ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਤੁਹਾਡੇ ਕਈ ਟੈਕਸਟ ਮੈਸੇਜ ਅਤੇ ਵਟਸਐਪ ਮੈਸੇਜ ਹੈ ਜਿਹੜੇ ਮੇਰੇ ਤੱਕ ਪਹੁੰਚੇ ਹੋਏ ਨੇ, ਉਹਨਾਂ ਨੂੰ ਵੀ ਅੱਗੇ ਜਾ ਕੇ ਮੈਂ ਸ਼ਾਮਿਲ ਕਰਾਂਗਾ। ਪਹਿਲਾਂ ਤਾਂ ਅੱਜ ਜਿੱਦਾਂ ਆਪਾਂ ਕਹਿੰਦੇ ਹੁੰਦੇ ਹਾਂ, ਹੈਪੀ ਫਰਾਈਡੇ, ਥੈਂਕ ਗੋਡ ਇਟਸ ਫਰਾਈਡੇ, ਸ਼ੁੱਕਰਵਾਰ ਦੀ ਆਪਣੀਆਂ ਵਾਈਬਸ ਹੁੰਦੀਆਂ ਨੇ। ਕੋਸ਼ਿਸ਼ ਕਰਾਂਗਾ ਜਿਹੜਾ ਮਿਊਜ਼ਿਕ ਹੈ, ਜਿਹੜਾ ਮੌਸੀਕੀ ਹੈ, ਉਹਨੂੰ ਵੀ ਹੈ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ। ਸੰਗੀਤ ਵੀ ਹੈ ਜਿਹੜਾ ਕੁਛ ਨਾ ਕੁਛ ਹੈ ਜਿਹੜਾ ਉਹਦੀ ਸ਼ਾਮਿਲ ਕਰਾਂ, ਅਤੇ ਬਾਕੀ ਮੇਰੀ ਅੱਜ ਕੋਸ਼ਿਸ਼ ਹੈ ਵੱਧ ਤੋਂ ਵੱਧ ਇਨਫੋਰਮੇਟਿਵ ਵਾਲਾ ਪ੍ਰੋਗਰਾਮ ਹੈ ਜਿਹੜਾ ਤੁਹਾਡੇ ਤੱਕ ਲੈ ਕੇ ਆਵਾਂ। ਬੈਟਰ ਹੈ, ਤੁਹਾਡੇ ਮੈਸੇਜਸ ਵੀ ਆਏ ਵੀ ਕਿੱਦਾਂ ਹੁਣ ਤੁਸੀਂ ਹੈ, ਸਿਹਤ ਕਿੱਦਾਂ, ਕੱਲ੍ਹ ਨਾਲੋਂ ਬੈਟਰ ਹੈ ਜੀ, ਬਹੁਤ ਬੈਟਰ ਹੈ। ਚਲੋ ਥੋੜ੍ਹਾ ਜਿਹਾ ਟਾਈਮ ਜ਼ਰੂਰ ਲੱਗ ਜਾਂਦਾ, ਪਰ ਸਮਾਂ ਲੱਗ ਜਾਂਦਾ, ਪਰ ਤੁਹਾਡਾ ਕੰਸਰਨਸ ਦਾ ਬਹੁਤ ਬਹੁਤ ਧੰਨਵਾਦ। ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾਣੀ ਹੈ, ਟ੍ਰੈਫਿਕ ਬਾਬਤ ਜਾਂ ਕੋਈ ਹੋਰ ਖਬਰਸਾਰ ਹੈ ਉਹਦੇ ਬਾਬਤ ਤੁਸੀਂ ਅਪਡੇਟ ਦੇਣਾ ਚਾਹੁੰਦੇ ਹੋ, ਸਟੂਡੀਓ ਦਾ ਇੱਕ ਇੱਕ ਨੰਬਰ ਹੈ 905-673-3337, 905-673-3337 'ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਸਕਦੇ ਹਾਂ। ਅਤੇ ਬਾਕੀ ਸਾਨੂੰ ਤੁਸੀਂ ਆ ਜਿਹੜਾ ਸਿੰਪਲ ਰੇਡੀਓ 'ਤੇ AM 530 ਰਾਹੀਂ ਲਾਈਵ ਸਟ੍ਰੀਮ ਕਰ ਸਕਦੇ ਹੋ, ਡਾਇਲ ਟੂ ਲਿਸਨ ਕਰਕੇ ਵੀ ਸੁਣ ਸਕਦੇ ਹੋ। ਕਈ ਵਾਰ ਗੱਡੀਆਂ ਦੇ ਵਿੱਚ ਲੱਗਿਆ ਹੋਇਆ ਰੇਡੀਓ ਸੈੱਟ ਉਹ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਪਿਆ, ਜਾਂ ਫਿਰ ਕਵਰੇਜ ਖੇਤਰ ਤੋਂ ਤੁਸੀਂ ਬਾਹਰ ਜਾ ਰਹੇ ਹੋ, ਇੱਕ ਡਾਇਲ ਟੂ ਲਿਸਨ ਨੰਬਰ ਹੈ ਕੈਨੇਡਾ ਵਾਈਡ ਹੈ, 416-400-2040, 416-477-2040। ਅਤੇ ਬਾਕੀ ਸਾਨੂੰ ਇਹ ਸਿੰਪਲ ਰੇਡੀਓ AM 530 ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਇਸ ਵਕਤ ਸੁਣਿਆ ਜਾ ਰਿਹਾ ਆ। ਸੋ ਇੰਨਾ ਤੁਸੀਂ ਪਿਆਰ ਦਿੰਦੇ ਹੋ, ਭਾਵੇਂ ਇਟਲੀ ਵਾਲੇ ਹੋਣ, ਯੂਕੇ ਵਾਲੇ ਹੋਣ, ਇੰਡੀਆ ਵਾਲੇ ਹੋਣ, ਜਾਂ ਫਿਰ ਸਾਡੇ ਸਾਊਥ ਦਾ ਬਾਰਡਰ ਆਪਾਂ US ਦੀ ਗੱਲ ਕਰ ਲਈਏ, ਬਹੁਤ ਤੁਸੀਂ ਪਿਆਰ ਦਿੰਦੇ ਹੋ। ਇਸ ਟਾਈਮ ਕੈਨੇਡਾ ਦੇ ਵੀ ਵੱਖ ਵੱਖ ਕੋਨਿਆਂ ਤੋਂ ਸਾਨੂੰ ਸੁਣਿਆ ਜਾ ਰਿਹਾ। ਸੋ ਇਹ ਤੁਹਾਡਾ ਪਿਆਰ ਹੈ, ਜੋ ਪ੍ਰੋਗਰਾਮ ਹੈ ਜਿਹੜਾ ਸਵੇਰ ਦਾ ਇੰਨਾ ਹਰਮਨ ਪਿਆਰਾ। ਸੋ ਮੇਰੇ ਨਾਲ ਇਸ ਟਾਈਮ ਹੈ ਜਿਹੜੇ, ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਹੈ ਜਿਹੜਾ ਥੋੜ੍ਹਾ ਜਿਹਾ ਦੱਸਿਆ ਵੀ ਰੀਜਨਲ ਕੌਂਸਲ ਅਤੇ ਸਿਟੀ ਕੌਂਸਲ ਹੈ, ਇਸ ਟਾਈਮ ਵਾਰਡ 9-10 ਹੈ ਜਿਹੜਾ ਉਹ ਧੁਰਾ ਬਣਿਆ ਹੋਇਆ ਸਿਆਸੀ ਪੇੜ ਦਾ। ਸਭ ਤੋਂ ਜ਼ਿਆਦਾ ਇਸ ਟਾਈਮ ਕਹਿ ਲਓ ਵੀ ਦਿਲਚਸਪ ਜਿਹੜੀ ਰਾਈਡਿੰਗ ਹੈ ਉਹ ਵਾਰਡ 9-10 ਦੀ ਬਣੀ ਹੋਈ ਹੈ। ਸੋ ਵੱਖ ਵੱਖ ਉਮੀਦਵਾਰ ਹੈ ਜਿਹੜੇ ਚੋਣ ਮੈਦਾਨ ਦੇ ਵਿੱਚ ਨਿਤਰੇ ਨੇ। ਮੈਂ ਹਮੇਸ਼ਾ ਕਹਿੰਦਾ ਸਾਰਿਆਂ ਦੇ ਜਿਹੜਾ ਪਲੈਟਫਾਰਮ ਹੈ ਉਹਨਾਂ ਨੂੰ ਸੁਣੋ, ਉਹਨਾਂ ਨੂੰ ਦੇਖੋ, ਉਹਨਾਂ ਦੇ ਪਲੈਨ ਕੀ ਹੈ, ਉਹਨਾਂ ਦਾ ਪਲੈਟਫਾਰਮ ਕੀ ਹੈ, ਉਹਨਾਂ ਨੂੰ ਸੋਚ ਸਮਝ ਕੇ ਫਿਰ ਤੁਸੀਂ ਆਪਣੇ ਵੋਟ ਦਾ ਇਸਤੇਮਾਲ ਕਰੋ। ਸੋ ਅੱਜ ਬੜੀ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਚਿਹਰੇ ਸਿਆਸੀ ਮੈਦਾਨ ਦੇ ਵਿੱਚ ਉਤਰਦੇ ਨੇ, ਇੱਕ ਨਵੇਂ ਜੋਸ਼ ਦੇ ਨਾਲ, ਜਜ਼ਬੇ ਦੇ ਨਾਲ ਮੈਦਾਨ ਦੇ ਵਿੱਚ ਆਉਂਦੇ ਨੇ, ਅਤੇ ਸਾਡਾ ਵੀ ਫਰਜ਼ ਬਣਦਾ ਇਹ ਨੌਜਵਾਨਾਂ ਦਾ ਸਾਥ ਦੇਈਏ। ਸੋ ਸਾਡੇ ਨਾਲ ਅੱਜ ਬਲਜਿੰਦਰ ਸਿੰਘ ਰਹਿਲ ਅਤੇ ਹਰਸਿਮਰ ਸਿੰਘ ਦੋਨੋਂ ਵੀਰ ਆ ਜਿਹੜੇ ਪਹੁੰਚੇ, ਪਹਿਲਾਂ ਤਾਂ ਉਹਨਾਂ ਦਾ ਮੈਂ ਵੈਲਕਮ ਕਰਨਾ, ਦੋਨਾਂ ਵੀਰਾਂ ਦਾ ਜੀ ਬਹੁਤ ਬਹੁਤ ਵੈਲਕਮ ਜੀ ਸਟੂਡੀਓ ਦੇ ਵਿੱਚ ਪਹਿਲਾਂ ਤਾਂ ਜੀ।
1: ਥੈਂਕ ਯੂ ਜੀ ਬਾਈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
0: ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੇਰੇ ਕਿਹਾ ਤੁਹਾਡਾ ਚੌਥਾ ਅਤੇ ਤੁਹਾਡਾ ਪੰਜਵਾਂ, ਠੀਕ ਹੈ ਮੈਂ ਕਿਹਾ ਨਾ, ਚਲੋ ਠੀਕ ਹੈ ਜੀ। ਅਤੇ ਬਲਜਿੰਦਰ ਜੀ ਅਤੇ ਹਰਸਿਮਰ ਜੀ, ਮੈਂ ਲਗਾਤਾਰ ਤੁਹਾਨੂੰ ਇਕੱਠੇ ਹੀ ਦੇਖਿਆ ਪਿੱਛੇ ਜੇ ਆਪਾਂ ਜਿਹੜਾ ਕੰਪੇਨ ਲਾਂਚ ਵੀ ਹੋਈ ਉੱਥੇ ਵੀ ਤੁਸੀਂ ਦੋਨਾਂ ਨੇ ਕੁਈਨ ਮੈਂਡਸ ਦੇ ਵਿੱਚ ਇਕੱਠੇ ਹੀ ਉਹ ਕੀਤਾ ਸੋ ਤੁਸੀਂ ਆਪਸ ਦੇ ਵਿੱਚ ਦੋਸਤੋਂ ਫਰੈਂਡਸ ਹੋ ਜਾਂ ਫਿਰ ਜਿਹੜਾ ਹੁਣ ਨਿੱਤਰੇ ਹੋ ਮੈਦਾਨ ਦੇ ਵਿੱਚ ਤਾਂ ਫਿਰ ਇੱਕ ਦੂਜੇ ਨਾਲ ਟਾਕਰੇ ਹੋਏ ਥੋੜ੍ਹਾ ਜਿਹਾ ਆਪਣੇ ਬਾਰੇ ਜਾਂ ਆਪ ਪਿੱਠ ਭੂਮੀ ਜਾਂ ਬੈਕਗਰਾਊਂਡ ਬਾਰੇ ਥੋੜ੍ਹਾ ਜਿਹਾ ਰੋਸ਼ਨੀ ਪਾ ਦਿਓ
1: ਨਹੀਂ ਅਸੀਂ ਦੋਨੇ ਜਾਣਕਾਰਾਂ ਦੀ ਦੋਸਤ ਤਾਂ ਪਹਿਲਾਂ ਤੋਂ ਹੀ
0: ਅੱਛਾ ਜੀ
1: ਤਕਰੀਬਨ 20 ਸਾਲ ਹੋ ਗਏ ਇਕੱਠਿਆਂ ਨੂੰ ਜੀ ਹਾਂਜੀ
0: ਤੇ ਥੋੜ੍ਹਾ ਜਿਹਾ ਦੱਸ ਦਿਓ ਵੀ ਬੈਕਗਰਾਊਂਡ ਕੀ ਹੈ ਕੀ ਕਾਰੋਬਾਰ ਹੈ ਤੇ ਇੱਧਰ ਚੋਣ ਮੈਦਾਨ ਦੇ ਵਿੱਚ ਨਿੱਤਰਨਾ ਆਉਣਾ ਕਿਉਂ ਸਬਬ ਬਣਿਆ
1: ਬੈਕਗਰਾਊਂਡ ਜੀ ਰਾਈਟ ਨਾਓ ਅਸੀਂ ਬਿਜ਼ਨਸ ਕਰਦੇ ਹਾਂ ਆਪਣੀ ਟਰੈਕਿੰਗ ਕੰਪਨੀ ਹੈ ਰੈਸਟੋਰੈਂਟ ਬਿਜ਼ਨਸ ਹੈ ਟਰੱਕ ਸਕੂਲ ਹੈ ਤੇ ਪੋਲੀਟਿਕਸ 'ਚ ਆਉਣ ਦਾ ਕਾਰਨ ਆਪਣੇ ਵਾਰਡ 9-10 ਦੇ ਵਿੱਚ 250 ਫੈਮਿਲੀ ਹੈ ਸਾਡੀ ਆਪਣੀ ਸਾਡੇ ਦੋਸਤ ਮਿੱਤਰ ਨੇ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਪ੍ਰੋਬਲਮ ਆ ਰਹੀਆਂ ਸੀ ਦੁਬਾਰੇ ਹਰ ਵਾਰ ਜਦੋਂ ਆਪਾਂ ਇਕੱਠੇ ਹੁੰਦੇ ਸੀ ਕਿਤੇ ਗੈਦਰਿੰਗ ਹੁੰਦੀ ਸੀ ਫੈਮਿਲੀ ਫੰਕਸ਼ਨ ਲਾ ਲਓ ਜਾਂ ਕਿੱਦਾਂ ਦੋਸਤ ਮਿੱਤਰ ਮਿਲਦੇ ਸੀ ਤਾਂ ਹਰ ਵਾਰ ਗੱਲ ਛਿੜਦੀ ਸੀ ਕਿ ਕੋਈ ਨਾ ਕੋਈ ਬੰਦਾ ਆਪਣਾ ਅੱਗੇ ਲੈ ਕੇ ਆਈਏ ਜਿਹੜਾ ਲੋਕਾਂ ਲਈ ਕੰਮ ਕਰੇ ਨਾ ਕਿ ਕੁਛ ਕੁ ਚੁਣੇ ਹੋਏ ਬੰਦਿਆਂ ਲਈ ਚੁਣੇ ਹੋਏ ਕਾਰੋਬਾਰੀਆਂ ਲਈ
0: ਜੀ
1: ਤਾਂ ਐਂਡ ਤੇ ਉਹਨਾਂ ਨੇ ਸਾਡੀ ਡਿਊਟੀ ਲਾਈ ਤੇ ਸਾਨੂੰ ਅੱਗੇ ਕੀਤਾ ਆਪਾਂ ਉਹ ਫਰਜ਼ ਨਿਭਾ ਰਹੇ ਹਾਂ
0: ਕੀ ਬਾਤ ਹੈ ਤੇ ਬਲਜਿੰਦਰ ਭਾਜੀ ਤੁਹਾਡਾ
2: ਬਿਜ਼ਨਸ ਸਟਾਰਟ ਕੀਤਾ ਬਿਜ਼ਨਸ ਦੇ ਨਾਲ ਨਾਲ ਆਪਾਂ ਪ੍ਰੋਜੈਕਟ ਮੈਨੇਜਮੈਂਟ ਤੇ ਹਿਊਮਨ ਰਿਸੋਰਸ ਦੀ ਸਟੱਡੀ ਕੀਤੀ ਤੇ ਮੈਨੂੰ ਲੱਗਿਆ ਸੀ ਵੀ ਹਾਂ ਆਪਾਂ ਨੂੰ ਬਿਜ਼ਨਸ ਦੇ ਲਈ ਇਹਨਾਂ ਚੀਜ਼ਾਂ ਵੀ ਸਟੱਡੀ ਕਰਨੀ ਚਾਹੀਦੀ ਆ ਤੇ ਹਰਸਿਮਰਨ ਜੀ ਨੇ ਦੱਸਿਆ ਹੀ ਆ ਵੀ ਹਾਂ ਆਪਣਾ ਬਿਜ਼ਨਸ ਆਪਾਂ ਟਰੈਕਿੰਗ ਦਾ ਰਨ ਕਰਦੇ ਪਏ ਆ
0: ਸੋ ਪਾਰਟਨਰਸ਼ਿਪ ਹੈ ਬਿਜ਼ਨਸ ਦੇ ਵਿੱਚ ਜਾਂ ਅੱਡ ਅੱਡ ਬਿਜ਼ਨਸ ਰਨ ਕਰ ਰਹੇ ਹੋ ਤੁਸੀਂ ਦੋਨੋਂ
2: ਨਹੀਂ ਪਾਰਟਨਰਸ਼ਿਪ
0: ਪਾਰਟਨਰਸ਼ਿਪ ਦੇ ਵਿੱਚ ਅੱਛਾ ਇੱਕ ਚੋਣ ਹੈ ਜਿਹੜੀ ਤੁਸੀਂ ਕਿੱਦਾਂ ਕੀਤੀ ਵੀ ਮੈਂ ਰੀਜਨਲ ਵਾਸਤੇ ਜਾਣਾ ਤੇ ਮੈਂ ਸਿਟੀ ਕੌਂਸਲਰ ਵਾਸਤੇ ਜਾਣਾ
2: ਇਹ ਦੇਖੋ ਜਿਵੇਂ ਇਹਨਾਂ ਨੇ ਦੱਸਿਆ ਹੀ ਆ ਵੀ ਹਾਂ ਆਪਣੀ 250 ਫੈਮਿਲੀ ਆ ਜਦੋਂ ਆਪਣੀ ਗੈਦਰਿੰਗ ਹੁੰਦੀ ਉੱਥੇ ਗੱਲ ਚੱਲਦੀ ਤੇ ਅਸੀਂ ਇਹ ਚੀਜ਼ ਨੂੰ ਲੈ ਕੇ ਚੱਲੇ ਹਾਂ ਵੀ ਆਪਾਂ ਵਾਰਡ 9-10 ਦੇ ਵਿੱਚੋਂ ਸਟਾਰਟਿੰਗ ਕਰਨੀ ਆ ਵੀ ਸਾਨੂੰ ਕੱਲ੍ਹ ਨੂੰ ਕੋਈ ਆ ਕੇ ਇਹ ਨਾ ਕਵੇ ਮੋਸਟ ਆਫ ਕੇਸ ਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਕਿਸੇ ਮੰਨ ਲਓ ਕੈਂਡੀਡੇਟ ਕੋਲੇ ਜਾਂਦੇ ਹਾਂ ਜਾਂ ਕਿਸੇ ਪਿਛਲੇ ਪੋਲੀਟੀਸ਼ੀਅਨ ਕੋਲੇ ਜਾਂਦੇ ਹਾਂ ਉਹਨਾਂ ਦੇ ਇਹੀ ਐਕਸਕਿਊਜ਼ ਹੁੰਦੇ ਆ ਨਹੀਂ ਇਹ ਸਿਟੀ ਇਹ ਰੀਜਨਲ ਦੇ ਅੰਡਰ ਆ ਜਾਂ ਇਹ ਸਿਟੀ ਦੇ ਅੰਡਰ ਆ ਅਸੀਂ ਇੱਕੋ ਛੱਤ ਦੇ ਅੰਡਰ ਬਹਿ ਕੇ ਕੰਮ ਕਰਾਂਗੇ ਆਪਣਾ ਪ੍ਰੋਪਰ ਆਫਿਸ ਲੈ ਕੇ ਆਵਾਂਗੇ ਜਿਹੜਾ 24 ਆਵਰ ਖੁੱਲਾ ਹੋਊਗਾ ਲੋਕ ਉੱਥੇ ਆ ਕੇ ਆਪਣੀਆਂ ਪ੍ਰੋਬਲਮ ਦੱਸ ਸਕਦੇ ਆ ਐਵੇਂ ਨਹੀਂ ਹੋਊਗਾ ਵੀ ਹਾਂ ਕੁਛ ਕੁ ਚੀਜ਼ ਵੀ ਆਪਾਂ ਜਿਹੜੇ ਮੁੱਦਿਆਂ ਦੇ ਉੱਤੇ ਮਿਲੇ ਰੀਜਨ ਦੇ ਆ ਜਾਂ ਸਿਟੀ ਦੇ ਆ ਆਪਾਂ ਉਹਨਾਂ ਨੂੰ ਬਹਿ ਕੇ ਪ੍ਰੋਪਰ ਹੱਲ ਕਰਾਂਗੇ ਤਾਂ ਕਰਕੇ ਅਸੀਂ ਦੋਨਾਂ ਨੇ ਇਹ ਡਿਸੀਜਨ ਲਿਆ ਸੀ ਵੀ ਹਾਂ ਆਪਾਂ ਇੱਕ ਰੀਜਨਲ ਦੇ ਲਈ ਤੇ ਇੱਕ ਸਿਟੀ ਲਈ ਚੋਣ ਲੜਦੇ ਹਾਂ ਸਾਡੇ ਜਿੰਨੇ ਆਪਣੇ ਫੈਮਿਲੀ ਜਾਂ ਸਾਰਿਆਂ ਨੇ ਸਾਨੂੰ ਸਲਾਹ ਦਿੱਤੀ ਗਾਈਡ ਕੀਤਾ ਤੇ ਉਹਨਾਂ ਨੇ ਕਿਹਾ ਵੀ ਹੁਣ ਗਰਾਊਂਡ ਫਲੋਰ ਤੋਂ ਆਪਾਂ ਸਟਾਰਟ ਕਰੀਏ ਆਪਾਂ ਨੂੰ ਅਜਿਹੇ ਕੈਂਡੀਡੇਟ ਅਜਿਹੇ ਕੌਂਸਲਰਾਂ ਦੀ ਲੋੜ ਆ ਜਿਹੜੇ ਲੋਕਾਂ ਦੇ ਵਿੱਚ ਰਹਿਣ ਲੋਕਾਂ ਦੀਆਂ ਪ੍ਰੋਬਲਮ ਸੁਣਨ ਉਹਨਾਂ ਲਈ ਆਵਾਜ਼ ਉਠਾਉਣ ਉਹਨਾਂ ਦੀਆਂ ਪ੍ਰੋਬਲਮ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਣ
0: ਜੀ ਮੈਂ ਜਦੋਂ ਕੁਈਨ ਮੈਨਿਸਟਰ ਆਇਆ ਸੀਗਾ ਮੈਂ ਦੋਨਾਂ ਦੇ ਤੁਹਾਡੇ ਜੋ ਪਲੇਟਫਾਰਮ ਸੀਗੇ ਫਲੈਕਸ ਲੱਗੇ ਸੀ ਉਹਨਾਂ ਦੀ ਫੋਟੋ ਕੱਢ ਲਈ ਸੀਗੀ ਤੇ ਮੈਂ ਉਸੇ ਬੇਸ ਤੇ ਜਿਹੜਾ ਤੁਸੀਂ ਆ ਜਿਹੜਾ ਪ੍ਰੋਪਰਟੀ ਟੈਕਸ ਕਿਉਂਕਿ ਤੁਸੀਂ ਸਿਟੀ ਕੌਂਸਲਰ ਬਲਜਿੰਦਰ ਤੁਹਾਡੇ ਤੋਂ ਮੇਰਾ ਸਵਾਲ ਹੈ ਵੀ ਤੁਸੀਂ ਆ ਜਿਹੜਾ ਪ੍ਰੋਪਰਟੀ ਟੈਕਸਿਸ ਦੀ ਗੱਲ ਕੀਤੀ ਹੈ ਵੀ ਓਵਰ ਸਪੈਂਡਿੰਗ ਹੈ ਉਸ ਨੂੰ ਇਹ ਜਿਹੜਾ ਘਟਾਇਆ ਜਾਵੇਗਾ ਸੋ ਕੀ ਤੁਹਾਡੀ ਯੋਜਨਾ ਆ ਵੀ ਕਿਸ ਤਰ੍ਹਾਂ ਜਿਹੜੀ ਆ ਤੁਸੀਂ ਓਵਰ ਸਪੈਂਡਿੰਗ ਨੂੰ ਘਟਾਓਗੇ ਤਾਂ ਕਿ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਜਾਂ ਫਿਰ ਘੱਟ ਸਹੂਲਤਾਂ ਮਿਲ ਰਹੀਆਂ ਨੇ ਉਹ ਬਰਕਰਾਰ ਰਹਿਣ
2: ਦੇਖੋ ਜੀ ਇਹ ਸਾਰਿਆਂ ਨੂੰ ਪਤਾ ਹੀ ਆ ਵੀ ਆਪਣਾ ਵਾਰਡ 9-10 ਹਾਇਰ ਟੈਕਸ ਪੇਅਰ ਆ
0: ਜੀ
2: ਜਿੰਨਾ ਆਪਾਂ ਟੈਕਸ ਪੇ ਕਰਦੇ ਹਾਂ ਉਹਦੀ ਆਪਾਂ ਨੂੰ ਪ੍ਰੋਪਰ ਆਊਟਪੁੱਟ ਨਹੀਂ ਮਿਲ ਰਹੀ ਉਨੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਹੁਣ ਨਵਾਂ ਮੁੱਦਾ ਦੇਖੋ ਇਹਨਾਂ ਨੇ ਇੱਕ ਚਲਾਤਾ RRL ਦਾ
0: ਜੀ
2: ਉਹ ਆਪਣੇ ਬ੍ਰੈਂਪਟਨ ਦੇ ਵਿੱਚ ਕਿਉਂ ਆ ਮਿਸੀਸਾਗਾ 'ਚ ਕਿਉਂ ਨਹੀਂ ਹੈਗਾ ਖੈਲਡਨ 'ਚ ਕਿਉਂ ਨਹੀਂ ਹੈਗਾ ਕੁੱਲ ਮਿਲਾ ਕੇ ਆਪਣੇ ਲੋਕਾਂ 'ਤੇ ਵਾਰਡਨ ਪਾਉਂਦੇ ਆ ਪੈਸਾ ਖਿੱਚਦੇ ਆ ਵੀ ਹਾਂ ਕਿਉਂਕਿ ਆਪਣੇ ਕੋਲ ਇਹਨਾਂ ਨੇ ਕੋਈ ਹੁਣ ਤੱਕ ਦੇਖੋ ਪਿੱਛੇ ਆਪਾਂ 20 ਸਾਲਾਂ ਤੋਂ ਦੇਖ ਲਓ ਪਿੱਛੇ ਵਾਲੇ 20 ਸਾਲਾਂ ਦੇ ਵਿੱਚ ਇਹ ਬ੍ਰੈਂਪਟਨ ਦੇ ਵਿੱਚ ਕੋਈ ਵੀ ਇਨਕਮ ਦਾ ਸਾਧਨ ਨਹੀਂ ਲੈ ਕੇ ਆਏ ਜਿੱਥੋਂ ਮੰਨ ਲਓ ਕੋਈ ਯੂਨੀਵਰਸਿਟੀ ਹੁੰਦੀ ਜਾਂ ਕੋਈ ਇੰਡਸਟਰੀ ਵੀ ਹੁੰਦੀ, ਉਹਦੇ ਵਿੱਚੋਂ ਆਪਾਂ ਨੂੰ ਪ੍ਰੋਪਰ ਉਹਦੀ ਟੈਕਸ ਪੇਅਰਾਂ ਦੇ ਲਈ ਮਾੜਾ ਮੋਟਾ ਰਾਹਤ ਆਉਂਦੀ। ਹੁਣ ਟੈਕਸ ਵਧਾਈ ਜਾਂਦੇ ਆ, ਹੁਣ ਹਰ ਸਾਰਿਆਂ ਨੂੰ ਪਤਾ ਵੀ ਹਾਂ ਹੁਣ ਨੈਕਸਟ ਜਿਹੜਾ ਇਹਨਾਂ ਨੇ ਨੈਕਸਟ ਪਲਾਨ ਦਾ ਕਿੰਨਾ 6% ਦੀ ਕਰੀ ਪਏ ਨੇ ਪਲੈਨਿੰਗ ਵੀ ਹਾਂ ਇੰਨਾ ਵਧਾ ਦੇਣਾ, ਪਰ ਉਹਦੀ ਕੋਈ ਕਾਉਂਟੇਬਿਲਟੀ ਨੀ, ਕੋਈ ਟਰਾਂਸਪੇਰੈਂਸੀ ਨੀ, ਕੋਈ ਉਹਦਾ ਡਿਸਕਲੋਜਰ ਨੀ ਹੈਗਾ। ਬਸ ਆਪਣੇ ਲੋਕਾਂ ਤੇ ਵਰਡਨ ਪਾਈ ਜਾਂਦੇ ਆ, ਲੋਕ ਇਹ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਨੇ। ਮੰਨ ਲਓ ਅਸੀਂ ਡੋਰ ਟੂ ਡੋਰ ਗਏ, ਹਰ ਇੱਕ ਘਰ ਹਰ ਇੱਕ ਦੇ ਮੰਨ ਲਓ ਇਹੀ ਚੀਜ਼ ਦਾ ਇਸ਼ੂ ਸੀ ਵੀ ਹਾਂ ਤੁਸੀਂ ਟੈਕਸ ਦੇ ਉੱਤੇ ਗੱਲ ਕਰੋਗੇ, ਅਸੀਂ ਇਹ ਚੀਜ਼ ਦਾ ਵਾਅਦਾ ਕਰਦੇ ਹਾਂ ਵੀ ਆਪਾਂ ਲੋਕਾਂ ਦੇ ਲਈ ਕੰਮ ਕਰਾਂਗੇ, ਲੋਕਾਂ ਦੇ ਵਿੱਚ ਰਹਿ ਕੇ ਗੱਲ ਕਰਾਂਗੇ, ਹਰ ਇੱਕ ਮੁੱਦੇ ਨੂੰ ਅੱਗੇ ਲੈ ਕੇ ਜਾਵਾਂਗੇ। ਇਹ ਟੈਕਸ ਵਾਲਾ ਬਹੁਤ ਜ਼ਿਆਦਾ ਹਰ ਇੱਕ ਬੰਦਾ ਚਿੰਤਤ ਆ ਜੀ ਇਹ ਚੀਜ਼ ਤੋਂ। ਇੱਕ ਨੋਰਮਲ ਬੰਦਾ ਹੁਣ ਦੇਖੋ ਆਪਣੇ ਜਿਹੜਾ ਘਰ ਦੇ ਵਿੱਚੋਂ ਦੋ ਜਾਣੇ ਕੰਮ ਕਰਦੇ ਆ, ਉਹ ਨਹੀਂ ਹੁਣ ਅਫੋਰਡੇਬਿਲਟੀ ਨਹੀਂ ਹੈਗੀ, ਟੈਕਸ ਇੰਨੇ ਵਧੀ ਜਾਂਦੇ ਆ ਵੀ ਆਪਾਂ ਉਹ ਚੀਜ਼ ਤੇ ਵਰਕ ਕਰਾਂਗੇ ਪ੍ਰੋਪਰ, ਆਪਾਂ ਟਰਾਈ ਕਰਾਂਗੇ ਵੀ ਆਪਣੇ ਬ੍ਰੈਂਪਟਨ ਦੇ ਵਿੱਚ ਜੋਬਾਂ ਲੈ ਕੇ ਆਈਏ, ਆਪਣੇ ਲੋਕਾਂ ਨੂੰ ਬ੍ਰੈਂਪਟਨ ਤੋਂ ਬਾਹਰ ਨਾ ਜਾਣਾ ਪਵੇ
0: ਜੀ। ਸੋ ਦੋਸਤੋ, ਵਾਰਡ 9-10 ਤੋਂ ਰੀਜਨਲ ਕੌਂਸਲਰ ਹਰਸਿਮਰਨ ਸਿੰਘ ਤੇ ਸਿਟੀ ਕੌਂਸਲਰ ਬਲਜਿੰਦਰ ਸਿੰਘ ਨਿਹਾਲ ਹੈ ਜਿਹੜੇ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਹੈ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਕੀ ਇਹਨਾਂ ਦੇ ਪਲੈਟਫਾਰਮ ਹੈ। ਆਪਣੇ ਹਰਸਿਮਰਨ ਸਿੰਘ ਜੀ, ਤੁਸੀਂ ਰੀਜਨਲ ਕੌਂਸਲਰ ਵਾਸਤੇ ਹੋ, ਤੁਹਾਡਾ ਕੀ ਪਲੈਟਫਾਰਮ ਹੈ, ਕੀ ਹੈ ਜਿਹੜਾ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਵੀ ਤੁਹਾਨੂੰ ਅੱਜ ਦੀ ਵੋਟ ਕਿਉਂ ਪਾਈ ਜਾਵੇ ਜੀ?
1: ਜਿਹੜਾ 9-10 ਵਾਰਡ ਦੇ ਵਿੱਚ ਜੀ ਸੇਫਟੀ ਨੂੰ ਲੈ ਕੇ ਬਹੁਤ ਵੱਡਾ ਮਸਲਾ ਹੈ
0: ਜੀ,
1: ਹਰ ਸਟਰੀਟ ਦੇ ਵਿੱਚ ਤੀਜਾ ਚੌਥਾ ਘਰ ਇਹੋ ਜਿਹਾ ਦੇਖਣ ਨੂੰ ਮਿਲਦਾ ਜਿੱਥੇ ਸਨੈਚਿੰਗ ਹੋਈ ਹੈ, ਸ਼ੂਟਿੰਗ ਹੋਈ ਹੈ, ਕਿਸੇ ਦੀ ਗੱਡੀ ਚੋਰੀ ਹੋਈ ਹੈ, ਕਿਸੇ ਦਾ ਹਾਊਸ ਬ੍ਰੇਕ ਹੈ, ਐਕਸਟ੍ਰੋਸ਼ਨ ਦੇ ਕਿੰਨੇ ਕੇਸ ਹੈ। ਸੇਫਟੀ ਨੂੰ ਲੈ ਕੇ ਲੋਕ ਬਹੁਤ ਚਿੰਤਿਤ ਨੇ, ਲੋਕ ਕਹਿੰਦੇ ਵੀ ਅਸੀਂ ਇਕੱਲੇ ਸੇ, ਜਦੋਂ ਸਾਡੀਆਂ ਇਕੱਲੀਆਂ ਕੋਈ ਸਾਡੀ ਗੁੜੀਆ ਜਾਂ ਸਾਡੇ ਬਜ਼ੁਰਗ ਇਕੱਲੇ ਜਾਂਦੇ ਤਾਂ ਅਸੀਂ ਸੇਫ ਮਹਿਸੂਸ ਨਹੀਂ ਕਰਦੇ। ਆਪਾਂ ਉੱਥੇ ਇੱਕ ਪੁਲਿਸ ਸਟੇਸ਼ਨ ਲੈ ਕੇ ਆਉਣਾ ਜਿੱਥੇ ਕਿਤੇ ਲੋੜ ਹੈ, ਇੰਟਰਸੈਕਸ਼ਨਾਂ ਤੇ ਸੀਸੀਟੀਵੀ ਕੈਮਰੇ ਲੈ ਕੇ ਆਉਣਾ, ਇਨਫੋਰਸਮੈਂਟ ਦਾ ਵਾਧਾ ਕਰਨਾ ਤਾਂ ਜੋ ਲੋਕਾਂ ਨੂੰ ਸੇਫਟੀ ਲਈ ਉਹ ਸੇਫ ਮਹਿਸੂਸ ਕਰ ਸਕਣ। 311 ਦਾ ਰਿਸਪੋਂਸ ਟਾਈਮ ਘੱਟ ਹੋਵੇ, 911 ਦਾ ਰਿਸਪੋਂਸ ਟਾਈਮ ਘੱਟ ਹੋਵੇ। ਸੇਮ ਪੀਲ ਰੀਜਨ ਦੀ ਪੁਲਿਸ ਹੈ, ਸੇਮ ਮਿਸੀਸਾਗਾ ਚ ਕੰਮ ਕਰਦੀ ਹੈ, ਸੇਮ ਬ੍ਰੈਂਪਟਨ ਚ। ਮਿਸੀਸਾਗਾ ਦੇ ਵਿੱਚ ਰਿਸਪੋਂਸ ਟਾਈਮ 4-5 ਮਿੰਟ ਹੈ, ਬ੍ਰੈਂਪਟਨ ਚ 1/2 ਘੰਟਾ ਜੀ। ਦੇਖੋ ਆਪਣੇ ਕੋਲ ਇੱਕ ਡਿਵੀਜ਼ਨ ਹੀ ਨਹੀਂ ਹੈਗੀ 9-10 ਵਾਰਡ ਦੇ ਵਿੱਚ, 98,000 ਵੋਟ ਆ ਤੇ ਤਕਰੀਬਨ 2.5 ਲੱਖ ਪਾਪੂਲੇਸ਼ਨ ਆ ਵਾਰਡ ਦੀ, ਉਹਦੇ ਇੱਕ ਵੀ ਪੁਲਿਸ ਸਟੇਸ਼ਨ ਨਹੀਂ ਹੈਗਾ। ਅਸੀਂ ਪੁਲਿਸ ਸਟੇਸ਼ਨ ਲੈ ਕੇ ਆਵਾਂਗੇ, ਸੇਫਟੀ ਨੂੰ ਲੈ ਕੇ ਮੇਨ ਕੰਮ ਕਰਾਂਗੇ।
0: ਸੋ ਸੇਫਟੀ ਆ ਜਿਹੜਾ ਤੁਸੀਂ ਮੁੱਖ ਮੁੱਦਾ ਲੈ ਕੇ ਚੱਲ ਰਹੇ ਹੋ, ਕਿਉਂਕਿ ਆਹ ਪਿੱਛੇ ਜੇ ਅੰਕੜੇ ਆਏ ਸੀਗੇ, ਹਾਲਾਂਕਿ ਆ ਜਿਹੜੀ ਹੋਮ ਇਨੋਵੇਸ਼ਨ ਜਾਂ ਆਟੋ ਥੈਫਟ ਆ ਉਹਦੇ ਵਿੱਚ ਗਿਰਾਵਟ ਆਈ ਹੈ, ਪਰ ਡਿਸਟ੍ਰੈਕਸ਼ਨ ਜਿਹੜੀ ਥੈਫਟ ਹੈ, ਜਿਹੜੀ ਜਿੱਦਾਂ ਆਪਣੇ ਬਜ਼ੁਰਗਾਂ ਤੋਂ ਬਾਲੀਆਂ ਲਾ ਲਈਆਂ, ਚੇਨਾਂ ਲਾ ਲਈਆਂ, ਉਹ ਮੇਰੇ ਵਾਰਡ 9-10 ਦੇ ਵਿੱਚ ਇਹੋ ਜਿਹੀਆਂ ਘਟਨਾਵਾਂ, ਉਹਨਾਂ ਦੇ ਵਿੱਚ ਵਾਧਾ ਵੀ ਬਹੁਤ ਹੋਇਆ। ਆਪਾਂ ਵੀਡੀਓ
1: ਡੇਲੀ ਜਦੋਂ ਆਪਾਂ ਜਾਂਦੇ ਹਾਂ ਜੀ ਡੋਰ ਟੂ ਡੇਲੀ, ਸਾਨੂੰ ਲੋਕ ਵੀਡੀਓ ਦਿਖਾਉਂਦੇ ਨੇ ਕਿਸੇ ਕੈਮਰੇ ਨੇ ਕੱਢ ਕੇ ਵੀ, ਦੇਖੋ ਸਾਡੇ ਬਜ਼ੁਰਗ ਘਰ ਦੇ ਬਾਹਰ ਬੈਠੇ ਸੀ, ਬਾਹਰੋਂ ਹੀ ਖੋਕੇ ਲੈ ਗਏ ਆ ਕੇ।
0: ਡਰ ਲੱਗਦਾ ਆਪਣੇ ਪੇਰੈਂਟਸ ਨੂੰ, ਈਵਨ ਜੇ ਆਪਾਂ ਕਹੀਏ ਵੀ ਸ਼ਾਮ ਨੂੰ ਕਹਿੰਦੇ ਵੀ ਸੈਰ ਕਰਨੀ ਹੈ, ਸਾਨੂੰ ਆਪ ਹੀ ਡਰ ਲੱਗਦਾ ਆ ਕਿ ਇੰਨਾ ਜ਼ਿਆਦਾ ਜਿਹੜਾ ਖੌਫ ਹੈ ਨੀਗਾ ਚੋਰਾਂ ਦੇ ਵਿੱਚ। ਪਰ ਚਲੋ, ਜਿੱਦਾਂ ਹੁਣ ਤੁਸੀਂ ਨਿੱਤ ਰਹੇ ਹੋ, ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਨੂੰ ਇੱਕ ਤਬਦੀਲੀ ਹੈ ਜਿਹੜੀ ਦੇਖਣ ਨੂੰ ਮਿਲੇਗੀ। ਹਰਸਿਮਰਨ ਜੀ, ਰੀਜਨਲ ਨੂੰ ਲੈ ਕੇ ਜਿਹੜੀਆਂ ਸਰਵਿਸਿਜ਼ ਆ, ਜਿਹੜੀਆਂ ਵੇਸਟ ਮੈਨੇਜਮੈਂਟ ਵੀ ਆ ਜਾਂਦੀ ਹੈ, ਉਹਨੂੰ ਲੈ ਕੇ ਵੀ ਆ ਜਿਹੜਾ ਪਿੱਛੇ ਜੇ ਪ੍ਰਾਈਵੇਟਾਈਜੇਸ਼ਨ ਦੀ ਵੀ ਆ ਜਿਹੜੀ ਗੱਲ ਤੁਰੀ ਸੀਗੀ, ਸੋ ਕਿੱਦਾਂ ਦੇਖਦੇ ਪਏ ਹੋ ਆਪਣੇ ਇੱਥੇ ਜਿਹੜਾ ਇਹ ਸਭ ਤੋਂ ਵੱਧ ਇਸ ਟਾਈਮ ਜ਼ੋਰ ਦਿੱਤਾ ਜਾ ਰਿਹਾ ਇਸ ਇਲੈਕਸ਼ਨ ਦੇ ਵਿੱਚ? ਬਹੁਤ ਵੱਡਾ ਜਿਹੜਾ ਕੂੜੇ ਦਾ ਪਲਾਂਟ ਆਲਰੇਡੀ ਹੈਗਾ, ਪਰ ਉਸਨੂੰ ਆ ਜਿਹੜਾ ਐਕਸਪੈਂਡ ਕੀਤਾ ਜਾ ਰਿਹਾ ਤੇ ਇਹ ਸਭ ਤੋਂ ਵੱਡਾ ਹੋਵੇਗਾ, ਸੋ ਉਹਨੂੰ ਲੈ ਕੇ ਵੀ ਆ ਜਿਹੜੇ ਕਈਆਂ ਦੇ ਮਨ ਦੇ ਵਿੱਚ ਡਾਊਟ ਨੇ, ਸ਼ੰਕਾ ਨੇ ਵੀ ਇਸ ਦੇ ਨਾਲ ਆ ਜਿਹੜਾ ਬ੍ਰੈਂਪਟਨ ਦਾ ਲਾਈਫ ਸਟਾਈਲ ਆ ਜਿਹੜਾ ਹੋਰ ਵਿਗੜੇਗਾ।
1: ਨਹੀਂ, ਆਪਾਂ ਉਹਦੀ ਸਖ਼ਤ ਤੌਰ ਤੇ ਨਿੰਦਿਆ ਕਰਦੇ ਆ ਜੀ, ਉਹਦਾ ਵਿਰੋਧ ਕਰਦੇ ਆ। ਪਤਾ ਨੀ ਕਿਉਂ ਰਾਈਟ ਨਾਓ ਕਾਉਂਸਲਰ, ਆਪਣੇ MP MPP ਸਾਰੇ ਉਹਦਾ ਵਿਰੋਧ ਕਿਉਂ ਨੀ ਕਰ ਰਹੇ? ਤੁਸੀਂ ਦੇਖੋ ਜਿੱਥੇ ਵੀ ਉਹ ਪਲਾਂਟ ਆਏਗਾ, ਹਰੇਕ ਬੰਦੇ ਨੂੰ ਉੱਥੇ ਮਹੀਨੇ ਦੇ ਵਿੱਚ ਕੈਂਸਰ ਦੀ ਗੋਲੀ ਖਾਣੀ ਪੈਂਦੀ ਹੈ। ਉਹ ਕੈਂਸਰ ਦਾ ਘਰ ਆ, ਆਪਣੇ ਘਰ ਘਰ ਚ ਕੈਂਸਰ ਵਾਰਡ ਦੇਣਾ ਇਹਨਾਂ ਨੇ। ਬ੍ਰੈਂਪਟਨ ਲਈ ਕੁਛ ਹੋਰ ਤਾਂ ਕੰਮ ਕੀਤਾ ਨੀ, ਇੱਕ ਸਲੀਪ ਸਿਟੀ ਬਣਾ ਕੇ ਰੱਖਤਾ ਪਹਿਲਾਂ, ਕੋਈ ਇੰਡਸਟਰੀ ਨੀ ਆਈ, ਕੋਈ ਯੂਨੀਵਰਸਿਟੀ ਨੀ, ਕੋਈ ਹੋਸਪਿਟਲ ਨੀ ਹੈਗੇ, ਕੋਈ ਸੇਫਟੀ ਨੂੰ ਲੈ ਕੇ ਕੰਮ ਨੀ ਹੋਇਆ, ਤੇ ਉਹ ਚੰਗਾ ਕੰਮ ਤਾਂ ਕੀ ਕਰਨਾ ਸੀ, ਹੁਣ ਵੇਸਟ ਮੈਨੇਜਮੈਂਟ ਦਾ ਹੋਰ ਕੰਮ ਕਰਤਾ। ਦੇਖੋ ਉਹ ਚੀਜ਼ ਕਿਤੇ ਨਾ ਕਿਤੇ ਹੋਰ ਵੀ ਮੂਵ ਹੋ ਸਕਦੀ ਹੈ ਜੇ ਆਪਣੇ ਲੋਕ ਆਵਾਜ਼ ਚੱਕਣ, ਰੌਲਾ ਪਾਉਣ
0: ਜੀ। ਸੋ ਬਲਜਿੰਦਰ ਜੀ, ਤੁਸੀਂ ਦੱਸੋ, ਜਿੱਦਾਂ ਹੁਣ ਵੱਖ ਵੱਖ ਡੋਰ ਨੋਕਿੰਗ ਕੀਤੀ ਹੈ, ਸਭ ਤੋਂ ਵੱਧ ਕੰਸਰਨਸ ਆ ਜਿਹੜੇ ਰੈਜੀਡੈਂਟ ਦੇ ਕੀ ਉਠਾਏ ਆ, ਵੀ ਸਭ ਤੋਂ ਵੱਧ ਚਿੰਤਿਤ ਕਿਸ ਚੀਜ਼ ਤੋਂ ਨੇ ਲੋਕ?
2: ਸਭ ਤੋਂ ਵੱਧ ਚਿੰਤਤ ਜਿੱਦਾਂ ਹਰਸਿਮਰ ਜੀ ਨੇ ਦੱਸਿਆ, ਸੇਫਟੀ ਨੂੰ ਲੈ ਕੇ ਆ, ਟੈਕਸ ਨੂੰ ਲੈ ਕੇ ਆ, ਤੇ ਕਰਪਸ਼ਨ ਨੂੰ ਲੈ ਕੇ ਆ
0: ਜੀ।
2: ਲੋਕ ਬਹੁਤ ਜ਼ਿਆਦਾ ਹੁਣ ਅਵੇਅਰ ਹੋਏ ਪਏ ਆ। ਹੁਣ ਦੇਖੋ ਸੋਸ਼ਲ ਮੀਡੀਆ ਤੇ ਹਰ ਇੱਕ ਘਰ ਦੇ ਜਵਾਕ ਐਕਟਿਵ ਨੇ, ਲੋਕਾਂ ਨੂੰ ਹਰ ਇੱਕ ਚੀਜ਼ ਦਾ ਪਤਾ ਲੱਗਿਆ ਪਿਆ ਵੀ ਸਿਟੀ ਹਾਲ ਦੇ ਵਿੱਚ ਕਿੰਨੀ ਕਰਪਸ਼ਨ ਹੋਈ ਪਈ ਆ, ਕਿਹੜੇ ਲੀਡਰ ਤੇ ਕਿਹੜੇ ਐਲੀਗੇਸ਼ਨ ਲੱਗੇ ਆ, ਉਹ ਕਿਉਂ ਲੱਗੇ ਆ। ਹੁਣ ਲੋਕ ਉਹ ਪਹਿਲਾਂ ਵਾਂਗੂ ਨਹੀਂ ਰਹੇ ਜੀ ਵੀ ਹਾਂ ਲੋਕ ਬਸ ਕੰਮਾਂ ਤੱਕ, ਮਤਲਬ ਵੀ ਆਪਾਂ ਲੋਕ ਪਹਿਲਾਂ ਸੋਚਦੇ ਸੀ ਵੀ ਅਸੀਂ ਕੈਨੇਡਾ ਆ ਗਏ ਵੀ ਇਹ ਖਾਨੀ ਇੱਥੇ ਤਾਂ ਕੋਈ ਕਰਪਸ਼ਨ ਹੀ ਨਹੀਂ ਹੋਣੀ, ਪਰ ਹੁਣ ਲੋਕਾਂ ਨੂੰ ਸਾਰਾ ਕੁਛ ਪਤਾ ਲੱਗਿਆ ਪਿਆ, ਲੋਕ ਅਵੇਅਰ ਹੋਏ ਪਏ ਨੇ। ਇਹ ਤਿੰਨ ਚਾਰ ਮੁੱਦੇ ਇਹੋ ਜਿਹੇ ਆ ਜਿਨ੍ਹਾਂ ਤੇ ਆਪਾਂ ਨੂੰ ਵਰਕ ਕਰਨ ਦੀ ਲੋੜ ਆ, ਤਾਂ ਜੋ ਆਪਾਂ ਬ੍ਰੈਂਪਟਨ ਨੂੰ, ਆਪਣੇ ਬ੍ਰੈਂਪਟਨ ਨੂੰ ਵਧੀਆ ਬਣਾਈਏ। ਲੋਕ ਇੱਥੋਂ ਤੱਕ ਕਹੀ ਜਾਂਦੇ ਆ ਵੀ ਆਪਾਂ ਤਾਂ ਹੁਣ ਬਸ ਦੇਖਣਾ ਥੋੜਾ ਟਾਈਮ ਘਰ ਇੱਥੋਂ ਛੱਡ ਕੇ ਕਿਤੇ ਹੋਰ ਲੈ ਲੈਣਾ, ਬ੍ਰੈਂਪਟਨ ਤੋਂ ਬਾਹਰ ਚੱਲ ਜਾਣਾ। ਪਰ ਮੈਂ ਸਾਰਿਆਂ ਨੂੰ ਇਹ ਚੀਜ਼ ਨਹੀਂ ਵੀ ਇਹ ਚੀਜ਼ ਕਹਿਣਾ ਚਾਹੁੰਨਾ ਵੀ ਆਪਾਂ ਰਲ ਮਿਲ ਕੇ ਆਵਾਜ਼ ਉਠਾਈਏ, ਆਪਾਂ ਇਹੋ ਜਿਹੀ ਸੋਚ ਨਾ ਰੱਖੀਏ ਵੀ ਹਾਂ ਆਪਾਂ ਇੱਥੋਂ ਚੱਲ ਜਾਈਏ। ਦੇਖੋ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ, ਹਰ ਇੱਕ ਚੀਜ਼ ਤੇ ਜਦੋਂ ਆਪਾਂ ਆਵਾਜ਼ ਉਠਾਵਾਂਗੇ ਉਹ ਮਸਲੇ ਦਾ ਹੱਲ ਹੋ ਜਾਂਦਾ। ਹਰ ਇੱਕ ਗੱਲਬਾਤ ਦਾ ਹੱਲ ਕੀ ਆ, ਹਰ ਇੱਕ ਮਸਲੇ ਦਾ ਹੱਲ ਹੀ ਗੱਲਬਾਤ ਆ ਜੀ।
0: ਅੱਛਾ, ਜੇ ਤੁਸੀਂ ਚਲੋ ਰੱਬ ਕਰੇ ਜੇ ਤੁਸੀਂ ਇਲੈਕਟ ਹੋ ਜਾਂਦੇ ਹੋ, ਚੁਣੇ ਜਾਂਦੇ ਹੋ, ਹਾਂਜੀ ਜੀ, ਸਿਟੀ ਕੌਂਸਲਰ, ਤਾਂ ਪਹਿਲੇ ਜਿਹੜੇ ਆ ਤੁਸੀਂ ਇੱਕ ਸਾਲ ਦੇ ਵਿੱਚ ਕਿਹੜੇ ਇਹੋ ਜਿਹੇ ਕੰਮ ਕਰੋਗੇ ਜੋ ਤੁਹਾਨੂੰ ਲੱਗਦਾ ਵੀ ਇਹ ਪ੍ਰਾਇਓਰਟੀ ਤੌਰ 'ਤੇ ਹੋਣੇ ਚਾਹੀਦੇ ਨੇ?
2: ਸਭ ਤੋਂ ਪਹਿਲਾਂ ਤਾਂ ਜੀ ਦੇਖੋ ਆਪਾਂ ਸੇਫਟੀ ਨੂੰ ਲੈ ਕੇ ਜਿੰਨੇ ਲੋਕ ਚਿੰਤਤ ਨੇ ਉਹਨਾਂ ਤੇ ਵਰਕ ਕਰਾਂਗੇ, ਜਿਵੇਂ ਹਰਸਿਮਰਨ,
0: ਕਿਉਂਕਿ ਇਹ ਸੇਫਟੀ ਵਾਲਾ ਮੁੱਦਾ ਜੀ ਸਿਟੀ ਤੇ ਰੀਜਨਲ ਦੋਨਾਂ ਦੇ ਨਾਲ ਰਲ ਗੱਡ ਹੋ ਕੇ ਚੱਲਦਾ ਹੈ।
2: ਹਾਂਜੀ, ਤਾਂ ਕਰਕੇ ਅਸੀਂ ਦੋਨਾਂ ਜਾਣਿਆਂ ਨੇ ਇਹ ਚੀਜ਼ ਡਿਸਾਈਡ ਕੀਤੀ ਆ ਵੀ ਆਪਾਂ ਆਪਣੇ ਵਾਰਡ ਸਾਡੇ ਆਪਣੇ ਘਰਾਂ ਦੇ ਨੇੜੇ ਏਅਰਪੋਰਟ ਐਂਡ ਕੰਟਰੀ ਸਾਈਡ ਦੇ ਨੀਅਰ ਬਾਈ ਕਿਤੇ ਆਪਾਂ ਨੂੰ ਪੁਲਿਸ ਸਟੇਸ਼ਨ ਚਾਹੀਦਾ, ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਨਾ ਹੋਵੇ ਵੀ ਆਪਾਂ ਇੱਥੇ ਸੇਫ ਨਹੀਂ ਆ। ਹੁਣ ਪਹਿਲਾਂ ਵੀ ਮੈਂ ਐਗਜ਼ਾਮਪਲ ਦਿੰਦਾ, ਆਪਣੇ ਘਰਾਂ ਦੇ ਨਾਲ ਇੱਕ ਮੰਨ ਲਓ ਪਿੱਕਾ ਚੋਰੀ ਹੋ ਗਿਆ ਤੇ ਉਹਨਾਂ ਨੇ ਕਾਲ ਕੀਤੀ, ਪੁਲਿਸ ਦਾ ਰਿਸਪੋਂਸ ਟਾਈਮ ਸੀਗਾ 25-30 ਮਿੰਟ ਦੇ ਵਿੱਚ ਪੁਲਿਸ ਆਈ ਉੱਥੇ, ਤੇ ਉਦੋਂ ਨੂੰ ਤੁਸੀਂ ਦੇਖੋ ਉਹ ਆਰਾਮ ਨਾਲ ਪਿੱਕਾ ਲੈ ਕੇ ਗਏ। ਆਪਣੇ ਘਰਾਂ ਦੇ ਨੇੜੇ ਜੇ ਮੰਨ ਲਓ ਕੋਈ ਪੁਲਿਸ ਸਟੇਸ਼ਨ ਹੋਊਗਾ ਤਾਂ ਐਟਲੀਸਟ 5-7 ਮਿੰਟਾਂ ਦੇ ਵਿੱਚ ਪੁਲਿਸ ਉੱਥੇ ਪਹੁੰਚ ਜੂਗੀ। ਇੰਨਾ ਕੁ ਟਾਈਮ ਚਲੋ ਮੰਨ ਲਾ ਜਦੋਂ ਕੋਈ ਵੀ ਚੋਰ ਆਉਂਦਾ, ਮੰਨ ਲਓ ਆਪਾਂ ਨੂੰ ਪਤਾ ਲੱਗ ਜਾਂਦਾ ਆਪਣੇ ਕੈਮਰੇ ਲੱਗੇ ਆ, ਅਲਾਰਮ ਲੱਗੇ ਆ, ਜਦੋਂ ਬੀਪ ਕਰਦੇ ਆ ਤਾਂ ਬੰਦਾ ਅਵੇਅਰ ਹੋ ਜਾਂਦਾ
0: ਜੀ। ਇਹ ਕਈ ਟੈਰੀਡੈਂਟ ਦੀ ਸ਼ਿਕਾਇਤ ਵੀ ਰਹੀ, ਕਈ ਵਾਰ ਤਾਂ ਪੁਲਿਸ ਆ ਜਿਹੜੀ ਅਗਲੇ ਦਿਨ ਜਾ ਕੇ ਵੀ ਆਈ ਹੈ ਗੱਡੀ ਚੋਰੀ ਹੋ ਗਈ ਹੈ।
1: ਮੋਸਟ ਕੇਸਾਂ 'ਚ ਇੱਦਾਂ ਹੋਣ ਲੱਗ ਗਿਆ ਜੀ, ਹੁਣ ਪੁਲਿਸ ਕਹਿੰਦੇ ਹੁਣ ਆਉਣੋਂ ਹਟ ਗਏ, ਉਹ ਕਹਿੰਦੇ ਤੁਸੀਂ ਆਨਲਾਈਨ ਰਿਪੋਰਟ ਕਰ ਦਿਓ। ਲੋਕ ਕਹਿੰਦੇ ਵੀ ਜਦੋਂ ਅਸੀਂ ਪੁਲਿਸ ਆਫਿਸਰ ਨਾਲ ਸਾਡੀ ਗੱਲ ਨਹੀਂ ਹੋਈ, ਉਹਨੇ ਆ ਕੇ ਦੇਖੀ ਨਹੀਂ ਵੀ ਕਿੱਥੋਂ ਚੋਰੀ ਹੋਈ ਹੈ, ਕਿੱਥੋਂ ਚੋਰ ਵੜਿਆ, ਕਿੱਥੋਂ ਲੈ ਕੇ ਗਿਆ, ਤਾਂ ਉਹ ਸਾਡਾ ਸਲਿਊਸ਼ਨ ਕੀ ਕਰ ਦੇਣੇ।
0: ਬਿਲਕੁਲ ਜੀ। ਸੋ ਦੋਸਤੋ, ਤੁਸੀਂ ਇਹ ਜਿਹੜਾ ਸਵਾਲ ਪੁੱਛਣਾ ਚਾਹੁੰਦੇ ਹੋ, ਤੁਸੀਂ ਵਾਰਡ 9-10 ਦੇ ਵਿੱਚ ਰਹਿੰਦੇ ਹੋ ਜਾਂ ਨਹੀਂ ਰਹਿੰਦੇ ਹੋ, ਪਰ ਕਈ ਵਾਰ ਆ ਜਿਹੜੇ ਗਰਾਊਂਡ ਰਿਐਲਿਟੀ ਦੇ ਨਾਲ, ਜ਼ਮੀਨੀ ਹਕੀਕਤ ਦੇ ਨਾਲ ਜੁੜੇ ਕਈ ਇਹੋ ਜਿਹੇ ਸਵਾਲ ਹੁੰਦੇ ਆ, ਤੁਸੀਂ ਪੁੱਛਣਾ ਚਾਹੁੰਦੇ ਹੋ, ਕਪਲ ਆਫ ਕਾਲਸ ਆ ਜਿਹੜੀਆਂ ਮੈਂ ਏਅਰ 'ਤੇ ਲਵਾਂਗਾ, ਕਿਉਂਕਿ ਫਿਰ ਉਸ ਤੋਂ ਬਾਅਦ ਆਪਾਂ ਪੰਜਾਬ ਦੀਆਂ ਚੋਣਵੀਆਂ ਖਬਰਾਂ ਵੀ ਲੈਣੀਆਂ ਨੇ। ਸੋ 1-1 ਕਰਕੇ ਮੇਰੀ ਇੱਕ ਬੇਨਤੀ ਹੈ, ਜੋ ਵੀ ਮਹਿਮਾਨ ਸਟੂਡੀਓ ਦੇ ਵਿੱਚ ਆਉਂਦੇ ਆ, ਆਪਾਂ ਇੱਕ ਦਾਇਰੇ ਦੇ ਵਿੱਚ ਰਹਿ ਕੇ ਆ ਜਿਹੜੀ ਆਪਣਾ ਸਵਾਲ ਪੁੱਛਣਾ ਆ, ਆਪਾਂ ਉਹਨਾਂ ਦਾ ਵੀ ਮਾਨਤਾ ਰੱਖਣਾ, ਠੀਕ ਹੈ ਤੁਹਾਡੇ ਅੰਦਰ ਗਰੱਜ ਹੋ ਸਕਦਾ, ਗੁੱਸਾ ਹੋ ਸਕਦਾ, ਪਰ ਆਪਾਂ ਜੋ ਸਵਾਲ ਪੁੱਛਣਾ ਆ ਇੱਕ ਦਾਇਰੇ ਦੇ ਵਿੱਚ ਹੈ। ਮੈਨੂੰ ਹਮੇਸ਼ਾ ਜਦੋਂ ਮੈਂ ਤੁਹਾਨੂੰ ਬੇਨਤੀ ਕੀਤੀ ਹੈ, ਤੁਸੀਂ ਉਸ ਬੇਨਤੀ ਨੂੰ ਫੁੱਲ ਚਾੜਿਆ ਉਸ ਬੇਨਤੀ ਦੇ ਉੱਤੇ, ਅਤੇ ਅੱਜ ਵੀ ਉਸੇ ਤਰ੍ਹਾਂ ਰੱਖਿਓ। ਸਾਰੀਆਂ ਮੇਰੀਆਂ ਲਾਈਨਸ ਫਲੈਸ਼ ਕਰੀਆਂ, ਆਪਾਂ 1-1 ਕਰਕੇ ਆ ਜਿਹੜੀਆਂ ਸਾਰੀਆਂ ਕਾਲਸ ਆ ਜਿਹੜੀਆਂ ਉਹ ਏਅਰ 'ਤੇ ਕਰਦੇ ਆ। ਸੋ ਪਹਿਲੀ ਕਾਲ 'ਤੇ ਚੱਲਦੇ ਆ, ਕੈਪਟਨ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
3: ਦੇਖੋ ਗੁਰਮੁਖੋ, ਜਿਹੜੀ ਪੰਗ ਹੈ ਨਾ, ਉਹ ਟੂਡੋ ਸਾਹਿਬ ਦੀ ਮਿਹਰਬਾਨੀ ਨਾਲ ਲਾਗੂ ਹੋਈ ਸੀ, ਔਰ ਉਸ ਤੋਂ ਬਾਅਦ ਜਦੋਂ ਬ੍ਰਹਮਤਨ ਦੇ ਵਿੱਚ ਸ਼ੁਰੂ ਹੋਈ ਤਾਂ ਗੁਰਪ੍ਰੀਤ ਨੇ ਬਹੁਤ ਵਿਰੋਧ ਕੀਤਾ ਸੀ। ਆ ਪਿਛਲੀ ਹੁਣੇ ਮੈਂ ਤੁਹਾਨੂੰ ਪੁੱਛਿਆ ਸੀ ਭੰਗ ਇਹਦੇ ਬਾਰੇ, ਤੁਸੀਂ ਕਹਿੰਦੇ ਭੰਗ ਬੰਦ ਕਰਾਂਗੇ, ਉਹਨਾਂ ਲੋਕਾਂ ਨੇ ਲਾਇਸੈਂਸ ਹੈ, ਤੁਸੀਂ ਕਿਸ ਢੰਗ ਨਾਲ ਭੰਗ ਨੂੰ ਬੰਦ ਕਰੋਗੇ? ਜਦੋਂ ਤੁਸੀਂ ਭੰਗ ਨੂੰ ਬੰਦ ਕਰੋਗੇ ਉਹਨਾਂ ਤੁਹਾਨੂੰ ਵੋਟ ਨਹੀਂ ਪਾਉਣੀ। ਦੂਜਾ ਮੇਰਾ ਹੀ ਸਵਾਲ ਸੀ, ਗੁਰਪ੍ਰੀਤ ਨੇ ਪੁਲਿਸ ਸਟੇਸ਼ਨ ਖੋਲਿਆ ਸੀ, ਉਹ ਕਿਹੜੀ ਡੇਟ ਨੂੰ ਬੰਦ ਕੀਤਾ ਸੀ? ਤੁਸੀਂ ਆ ਪਿਛਲੇ ਕਹਿ ਕੇ ਗਏ ਹੈ ਕਿ ਉਹ ਬੰਦ ਕਰ ਦਿੱਤਾ, ਸ਼ਾਮ ਤੱਕ ਅਸੀਂ ਕਲੀਅਰ ਕਰ ਲਾਂਗੇ
0: ਜੀ। ਜੀ ਕੈਪਟਨ ਸਾਹਿਬ, ਬਹੁਤ ਬਹੁਤ ਧੰਨਵਾਦ, ਮੈਂ ਨਾਲ ਇੱਕ ਦੋ ਕਾਲਸ ਹੋਰ ਲੈ ਲੈਣਾ, ਫਿਰ ਆਪਾਂ ਲੈਣੇ ਆ ਅਗਲੀ ਕਾਲ ਤੇ ਚੱਲਦਾ। 3434 ਜੀ ਸਵਾਗਤ ਹੈ।
4: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ। ਭਾਜੀ ਮੇਰਾ ਸਵਾਲ ਸੀ ਭਾਜੀ, ਜਿਹੜੀ ਪੁਲਿਸ ਦੀ ਗੱਲ ਕਰ ਰਹੇ ਹੋ, ਪੁਲਿਸ ਤੇ ਆਉਂਦੀ, ਪੁਲਿਸ ਤਾਂ ਖੁਦ ਕਹਿੰਦੇ ਘਰ ਚੁੱਕ ਕੇ ਲੈ ਜਾਂਦਾ ਜੀ, ਜਾਣ ਕੇ ਉਹਨਾਂ ਨੂੰ ਚਾਬੀਆਂ ਫੜਾ ਦੋ ਜੀ। ਸੇਫਟੀ ਪੱਖੋਂ ਕਹਿ ਰਹੇ ਨਾ ਭਾਈ, ਹੋਰ ਕਹਿ ਰਹੇ ਨੇ ਵੀ ਕਰ ਦਾਂਗੇ, ਉਹ ਤਾਂ ਖੁਦ ਕਹਿ ਰਹੀ ਪੁਲਿਸ ਵੀ ਲੈ ਜਾਂਦੇ, ਚਾਬੀ ਦੇ ਦਿਓ ਉਹਨਾਂ ਨੂੰ ਜਾਣ ਦੇ। ਇਹ ਹਿਸਾਬ ਹੋਇਆ ਜੀ ਬਰਾਂਟਨ ਚ ਪ੍ਰੋਪਰਟੀ ਟੈਕਸ ਦਾ ਤੇ ਇੰਨਾ ਹੱਦ ਤੋਂ ਵੱਧ ਹੋਇਆ ਜੀ ਸਿਰਫ ਬਰਾਂਟਨ ਬਰਾਂਟਨ ਜੀ। ਧੰਨਵਾਦ ਵੀਰੇ
0: ਜੀ, ਬਹੁਤ ਬਹੁਤ ਧੰਨਵਾਦ ਆਪਣੇ ਹਰਸਿਮਰ ਜੀ, ਤੁਸੀਂ ਇਹਨਾਂ ਤੇ ਕੁਛ ਕਹਿਣਾ ਚਾਹੁੰਦੇ ਹੋ?
5: ਜਿਹੜੇ ਪਹਿਲਾਂ ਬਾਈ ਜੀ ਦੀ ਕਾਲ ਆਈ ਸੀ, ਦੇਖੋ ਜਿਹੜੇ ਭਾਂਡੇ ਦੇ ਕੈਨਾਬਿਸ ਦੇ ਸਟੋਰ ਨੇ ਉਹ ਮਿਸਿਸ ਅਗਰ ਨੇ ਵੀ ਬੰਦ
2: ਕੀਤੇ, ਹੋਰ ਸਿਟੀਆਂ ਨੇ ਕਈਆਂ ਨੇ ਬੰਦ ਕੀਤੇ ਆ। ਜੇ ਆਪਾਂ ਇੱਕ ਸਾਡਾ ਘਰ ਹੈਗਾ ਬਰੈਂਪਟਨ, ਸਾਡੇ ਘਰ ਦੇ ਵਿੱਚ ਜਿਹੜੇ ਜੇ ਸਾਡੇ ਪਰਿਵਾਰ ਦੇ ਜੀ ਨਹੀਂ ਖੁਸ਼ ਹੈਗੇ, ਆਪਾਂ ਚਾਹ ਕੇ ਉਹ ਚ ਕੁਛ ਵੀ ਬਦਲਾਅ ਕਰ ਸਕਦੇ ਹਾਂ, ਉਹ ਚੀਜ਼ ਅੰਡਰ ਕੰਟਰੋਲ ਹੈਗੀ, ਆਪਾਂ ਉਹਨੂੰ ਕਦੋਂ ਵੀ ਬੰਦ ਕਰ ਸਕਦੇ ਹਾਂ ਜੇ ਚਾਹੀਏ। ਤੇ ਦੂਜੀ ਗੱਲ ਰਹਿਗੀ ਜੀ, ਜਿਵੇਂ ਦਬਾਈ ਨੇ ਕਿਹਾ ਪੁਲਿਸ ਦੀ ਜੀ, ਉਹੀ ਚੀਜ਼ ਚ ਆਪਾਂ ਵਾਧਾ ਕਰਨਾ, ਪੁਲਿਸ ਆਫਿਸਰਾਂ ਦਾ ਵਾਧਾ ਕਰਨਾ, ਜਿਹੜਾ ਰਿਸਪੋਂਸ ਟਾਈਮ ਹੈ। ਦੇਖੋ ਜੇ ਪੁਲਿਸ ਸਟੇਸ਼ਨ ਕੋਲੇ ਡਿਵੀਜ਼ਨ ਹੋਊਗੀ ਤਾਂ ਪੁਲਿਸ ਆਫਿਸਰ ਪੈਟਰੋਲ ਕਰਦੇ ਨੇੜੇ ਨੇੜੇ ਹੋਣਗੇ, ਜਦੋਂ ਹਰ ਬੰਦੇ ਨੂੰ ਇੱਕ ਡਰ ਹੋਊਗਾ ਵੀ ਪੁਲਿਸ ਆਜੂਗੀ ਸਾਡੇ ਤੇ ਐਕਸ਼ਨ ਹੋਊਗਾ, ਤਾਂ ਹਰ ਬੰਦਾ ਕਤਰਾਊਗਾ ਗਲਤ ਕੰਮ ਕਰਨ ਤੋਂ। ਹੁਣ ਤਾਂ ਲੋਕ ਇੰਨੇ ਜ਼ਿਆਦਾ ਈਜ਼ੀ ਲੈ ਰਹੇ, ਹਰੇਕ ਨੂੰ ਪਤਾ ਪੁਲਿਸ ਨੇ ਕੁਛ ਕਰਨਾ ਹੀ ਨਹੀਂ, ਅਸੀਂ ਕੁਛ ਵੀ ਕਰੀ ਜਾਈਏ ਇੱਕ ਪੁਲਿਸ ਨੇ ਆਉਣਾ ਨਹੀਂ, ਕੋਈ ਐਕਸ਼ਨ ਨਹੀਂ ਲੈਣਾ,
0: ਮਤਲਬ ਡਰ ਹੈ ਜਿਹੜਾ ਖਤਮ ਹੁੰਦਾ ਜਾ ਰਿਹਾ। ਤੁਸੀਂ ਇਹ ਅਗਲੀ ਕਾਲ ਲੈਣਾ ਜੀ, ਸਤਿ ਸ਼੍ਰੀ ਅਕਾਲ ਭਾਜੀ ਜੀ, ਆਇਆਂ ਨੂੰ 8744 ਜੀ ਜੀ 8744 ਭਾਜੀ, ਤੁਸੀਂ ਆਉਂਦੀ ਏਰੋ।
6: ਹਾਂਜੀ ਸ਼ਮੀ ਭਾਈ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਜੀ, ਪਲੀਜ਼ ਗੋ ਹੈਡ ਜੀ।
6: ਸ਼ਮੀ ਭਾਈ ਮੇਰਾ ਤਾਂ ਕੁਐਸਚਨ ਇਹ ਹੈ, ਠੀਕ ਹੈ ਇਹਨਾਂ ਦੀ ਇਹ ਸੋਚ ਹੈਗੀ ਆ ਪੁਲਿਸ ਸਟੇਸ਼ਨ ਖੋਲ ਦੋਗੇ, ਹਨਾ, ਗਲਤ ਇਹ ਹੈ ਵੀ ਸਟਾਫ ਕਿੱਥੋਂ ਲਿਆਉਣਾ, ਜੇ ਸਟਾਫ ਵਧਾਓਗੇ ਤਾਂ ਪੈਸੇ ਚਾਹੀਦੇ ਆ, ਪੈਸੇ ਚਾਹੀਦੇ ਆ ਟੈਕਸ ਵਧਾਓਗੇ, ਹਨਾ। ਹੁਣ ਬਰੈਂਪਟਨ ਚ ਲੋਕੀ ਮੰਗਵਾਉਂਦੇ ਆ ਗੱਡੀਆਂ ਦੇ, ਦੇਖੋ ਦੋ ਬਰੈਂਪਟਨ ਤੇ ਕੋਈ ਟਾਇਰ ਨੀ ਟੱਚ ਹੋ ਰਿਹਾ, ਕੁਛ ਨੀ ਹੋ ਰਿਹਾ, ਤਾਂ ਵੀ ਟਿਕਟਾਂ ਮਿਲੀਆਂ ਹੋਈਆਂ, ਹਨਾ। ਇਹ ਲਾਅ ਇੰਪਲੀਮੈਂਟ ਕਰ ਸਕਦਾ ਇਹਨਾਂ ਚੀਜ਼ਾਂ ਦਾ?
0: ਜੀ
2: ਬਿਲਕੁਲ ਕਰ ਸਕਦਾ ਬਾਈ ਜੀ। ਦੇਖੋ ਗੱਲ ਇੱਕ ਪੈਸੇ ਦੀ ਰੇਸ਼ੋ ਦੀ ਗੱਲ, ਹੁਣ 90 ਜਿਹੜੇ ਆਫਿਸਰ ਇਹਨਾਂ ਨੇ ਹਾਇਰ ਕੀਤੇ ਨੇ ਇਨਫੋਰਸਮੈਂਟ ਵਾਲੇ, ਉਹ ਟਿਕਟਾਂ ਦੇਣ ਲਈ ਪੈਸੇ ਇਕੱਠੇ ਕਰਨ ਲਈ ਤਾਂ ਹਾਇਰ ਕਰ ਲਏ, ਪਰ ਕੀ ਉਹਦੀ ਜਗ੍ਹਾ ਤੇ 90 ਆਫਿਸਰ ਪੈਟਰੋਲਿੰਗ ਵਾਲੇ ਹਾਇਰ ਨਹੀਂ ਹੋ ਸਕਦੇ ਸੀ, ਜਿਹੜੇ ਪੈਟਰੋਲ ਕਰਦੇ ਜਿੱਥੇ ਇੱਕ ਮਾਹੌਲ ਬਣਦਾ ਸਿਟੀ ਦਾ, ਲੋਕਾਂ ਨੂੰ ਸੇਫ ਫੀਲ ਹੁੰਦਾ ਉਹਦੇ ਨਾਲ। ਇਹ ਟਿਕਟਾਂ ਰਾਹੀਂ ਇੱਕ ਪੈਸੇ ਇਕੱਠੇ ਕਰਨ ਦਾ ਜ਼ਰੀਆ ਬਣਾਇਆ ਸਿਟੀ ਨੇ, ਜਦੋਂ ਜ਼ੋਨਿੰਗ ਹੁੰਦੀ ਹੈਗੀ ਉਦੋਂ ਕਲੀਨ ਜ਼ੋਨਿੰਗ ਕਿਉਂ ਨਹੀਂ ਹੁੰਦੀ ਘਰਾਂ ਦੀ, ਉਦੋਂ ਬਿਲਡਰਾਂ ਨਾਲ ਕਿਉਂ ਨਹੀਂ ਗੱਲਬਾਤ ਹੁੰਦੀ ਵੀ ਜੇ 5 ਬੈਡਰੂਮ ਦਾ ਘਰ ਬਣਾ ਰਹੇ ਹਾਂ ਤਾਂ ਉਹਨਾਂ ਨੂੰ 2 ਗੱਡੀਆਂ ਦੀ ਪਾਰਕਿੰਗ ਨਾਲ ਕਿਵੇਂ ਸਰੂਗਾ?
0: ਸੋ ਇਹ ਜਿਹੜਾ ਜ਼ੋਨਿੰਗ ਹੈ ਜਿਹੜਾ ਤੁਸੀਂ ਉਹਦੇ ਤੇ ਵੀ ਉਂਗਲ ਦੇ ਪਈ, ਇਹ ਜ਼ੋਨਿੰਗ ਵੀ ਹੈ ਜਿਹੜੇ ਉਹਦੇ ਚ ਵੀ ਕਰਪਸ਼ਨ ਹੈ ਕਿ ਜਦੋਂ ਘਰ ਏਡਾ ਵੱਡਾ ਆ ਤੇ ਉਸ ਹਿਸਾਬ ਦੇ ਨਾਲ ਪਾਰਕਿੰਗ ਕਿਉਂ ਨਹੀਂ ਦਿੱਤੀ ਜਾਂਦੀ?
2: ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਡਿਸਕਲੋਜ਼ਰ ਟ੍ਰਾਂਸਪੇਰੈਂਸੀ ਚਾਹੀਏ, ਜਦੋਂ ਜਿੰਨੇ ਕੰਟਰੈਕਟ ਨੇ ਉਹ ਕਲੀਨ ਵੇ ਨਾਲ ਦਿੱਤੇ ਜਾਣਗੇ, ਆਕਸ਼ਨ ਹੋਊਗੀ, ਜਿਹੜੀ ਚੀਜ਼ $100 ਦੀ ਆ ਉਹ ਜਦੋਂ ਕਾਗਜ਼ਾਂ ਦੇ ਵਿੱਚ $800 ਦੀ ਪਾਈ ਜਾਂਦੀ ਹੈ, ਤਾਂ ਹੀ ਆਪਣਾ ਟੈਕਸ ਇੰਨਾ ਜ਼ਿਆਦਾ ਵਧਿਆ ਹੋਇਆ।
0: ਇਹਦੇ ਨਾਲ ਮੇਰਾ ਵੀ ਇੱਕ ਸਵਾਲ ਹੈ, ਮੈਂ ਪੁੱਛਦਾ ਪਹਿਲਾਂ ਤੁਹਾਡੀਆਂ ਕਾਲਸ ਆ ਜਿਹੜੀ ਆ ਉਹ ਜ਼ਰੂਰੀ ਹੈ। ਸੋ 8467 ਜੀ ਸਵਾਗਤ ਹੈ ਜੀ।
7: ਹਾਂਜੀ ਸ਼ਮੀ ਜੀ, ਤੁਹਾਨੂੰ ਵੀਰਾਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
7: ਹੁਣ ਸਾਰੇ ਪਹਿਲਾਂ ਤਾਂ ਮੈਨੂੰ ਇਹਨਾਂ ਨੂੰ ਕੁਐਸਚਨ ਹੈ, ਸ਼ਾਇਦ ਮੈਂ ਲੇਟ ਲਾਇਆ ਜੇ ਦੱਸਿਆ ਹੋਵੇ ਵੀਰਾਂ ਨੇ, ਖੜੇ ਹੋਣ ਤੋਂ ਪਹਿਲਾਂ ਵੀ ਕਦੀ ਮੀਟਿੰਗਾਂ ਅਟੈਂਡ ਕੀਤੀਆਂ ਜਾਂ ਕਦੀ ਏਦਾਂ ਦੇ ਮੁੱਦਿਆਂ ਉੱਤੇ ਕੰਮ ਕੀਤਾ? ਤੇ ਦੂਸਰਾ ਇਹ, ਆਪਾਂ ਹੁਣ ਕਹਿ ਦਿੰਦੇ ਹਾਂ ਜੀ ਕਿ ਅਸੀਂ ਪੁਲਿਸ ਸਟੇਸ਼ਨ ਖੋਲਾਂਗੇ ਪੈਸਾ ਲਾਉਣ ਲਈ, ਪੁਲਿਸ ਕਿਹੜੀ ਉਹਨਾਂ ਦੇ ਪੁਲਿਸ ਸਟੇਸ਼ਨਾਂ ਦੇ ਵਿੱਚ ਹੀ ਬੈਠੀ ਆ? ਉਹ ਤਾਂ ਸੀਟਾਂ ਤੇ ਹੀ ਆ, ਜੇ ਉਹਨਾਂ ਨੇ ਵਰਕ ਕਰਨਾ ਜੇ ਕੰਮ ਕਰਨਾ। ਅਗਲੇ ਕਹਿੰਦੇ ਸਾਡੀ ਪ੍ਰਾਇਓਰਟੀ ਇਹ ਨਹੀਂ, ਕਾਰ ਚੋਰੀ ਸਾਡੀ ਪ੍ਰਾਇਓਰਟੀ ਨਹੀਂ, ਸਾਡੀਆਂ ਹੋਰ ਪ੍ਰਾਇਓਰਟੀ ਆ, ਹਨਾ। ਇਹ ਤਾਂ ਇਹਨਾਂ ਨੂੰ ਇਹ ਸੂਰ ਬਣਾਉਣਾ ਚਾਹੀਦਾ ਕਿ ਕਿਸੇ ਦੀ ਵੀ ਕਾਲ ਆਵੇ, ਚਾਹੇ ਉਹ ਚੋਰੀ ਦੀ ਹੈ ਚਾਹੇ ਕੁਛ ਦੀ ਹੈ, ਉਹਦੇ ਲਈ ਰਾਈਟ ਵੇ ਰਿਸਪੋਂਡ ਹੋਣਾ ਚਾਹੀਦਾ, ਨਾ ਕਿ ਇਹ ਪ੍ਰਾਇਓਰਟੀ ਬੇਸ ਤੇ ਹੋਣਾ ਚਾਹੀਦਾ ਕਿ ਇਹਨੂੰ ਅਸੀਂ ਜਾਣਾ ਇੱਥੇ ਨਹੀਂ ਜਾਣਾ। ਪੁਲਿਸ ਹਮੇਸ਼ਾ ਥਾਣੇ ਵਿੱਚ ਨਹੀਂ ਬੈਠੀ ਰਹਿੰਦੀ, ਥਾਣੇ ਖੁੱਲਣਾ ਕੁਛ ਨਹੀਂ ਹੋਣਾ, ਸਾਨੂੰ ਪੁਲਿਸ ਨੌਕਰੀ ਵਧਾਉਣੀ ਚਾਹੀਦੀ ਆ, ਉਹਨਾਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਚਾਹੇ ਕੁਛ ਵੀ ਹੋਵੇ, ਜੇ ਖਾਸ ਕਰਕੇ ਕੋਈ ਮੈਂ ਕਹਾਂ ਵੀ ਮੇਰਾ ਪਿੱਛਾ ਆ ਜੀ ਚੋਰੀ ਕਰਨਾ ਇਹ ਆ, ਉਹਨਾਂ ਨੂੰ ਰਾਈਟ ਵੇ ਕਿਉਂ ਨਹੀਂ ਉੱਥੇ ਰਿਸਪੋਂਸ ਕਰਨਾ ਚਾਹੀਦਾ ਕਿ ਅਸੀਂ ਜਾ ਕੇ ਉਹਨੂੰ ਮੌਕੇ ਤੇ ਫੜ ਲਈਏ, ਤਾਂ ਕਿ ਬਾਅਦ ਵਿੱਚ ਵੀ ਇਨਕੁਆਇਰੀਆਂ ਕਰਨੀਆਂ ਆ ਜਾਂ ਦੇਖਣਾ ਆ। ਇਸ ਕਰਕੇ ਪੁਲਿਸ ਮੇਰਾ ਖਿਆਲ ਹੈ ਥਾਣਾ ਖੋਲਣਾ ਤਾਂ ਕੁਛ ਨਹੀਂ ਹੋਣਾ, ਇਹ ਉਹਨਾਂ ਦੀਆਂ ਰਿਸਪੋਂਸਿਬਿਲਟੀਆਂ ਵਧਾਉਣ ਨਾਲ ਗੱਲ ਬਣਨੀ ਆ।
0: ਜੀ ਜੀ ਜੀ ਭਾਜੀ, ਬਹੁਤ ਧੰਨਵਾਦ ਜੀ।
2: ਜਦੋਂ ਦੇਖੋ ਬਾਈ ਜੀ ਆਪਣੀ ਪੁਲਿਸ ਸਟੇਸ਼ਨ ਨੇੜੇ ਹੋਊਗਾ, ਪੈਟਰੋਲਿੰਗ ਤੇ ਕੋਈ ਨਾ ਕੋਈ ਆਫਿਸਰ ਨੇੜੇ ਹੋਊਗਾ, ਜਿਵੇਂ ਕਿ ਆਪਣੇ ਘਰਾਂ ਦੇ ਨੇੜੇ ਕਿਸੇ ਨੂੰ ਐਕਸਟੋਰਸ਼ਨ ਆਈ ਸੀ, ਸਾਲ ਕੁ ਪਹਿਲਾਂ ਦੀ ਗੱਲ ਆ, ਉਹਨਾਂ ਦੇ ਘਰ ਦੇ ਬਾਹਰ ਕੋਈ ਆ ਕੇ ਖੜ ਗਿਆ, ਤਾਂ ਉਹਨਾਂ ਨੇ ਪੁਲਿਸ ਕਾਲ ਕੀਤੀ ਤੇ ਲੱਕੀਲੀ ਕੋਈ ਮੰਨ ਲਓ ਆਫਿਸਰ ਨੇੜੇ ਸੀਗਾ ਤਾਂ ਜਦੋਂ ਆਏ ਤੇ ਨਾਲ ਦੀ ਨਾਲੋਂ ਭੱਜ ਗਏ ਵੀ ਇਹ ਚੀਜ਼ਾਂ ਨੇ ਵੀ ਜਦੋਂ ਕੋਈ ਆਪਾਂ ਆਫਿਸਰ ਨੇੜੇ ਹੋਊਗਾ ਤਾਂ ਜਲਦੀ ਆ ਜਾਂਦੇ ਆ ਆਪਣਾ ਡਿਵੀਜ਼ਨ ਜਦੋਂ ਨੇੜੇ ਹੋਊਗੀ ਤਾਂ ਉਹ ਚੀਜ਼ ਵਰਕ ਕਰਦੀ ਹੈ
0: ਬਿਲਕੁਲ ਬਿਲਕੁਲ ਜੀ ਇਹ ਜ਼ਰੂਰ ਹੈ ਜੀ ਆਪਾਂ ਹੁਣ ਕਿਤੇ ਵੀ ਗੱਲ ਕਰੀਏ ਥਾਣਾ ਲਾਗੇ ਆ ਇੱਕ ਥਾਣਾ ਸੁਣ ਕੇ ਹੀ ਡਰ ਜਿਹਾ ਹੋ ਜਾਂਦਾ ਵੀ ਹਾਂ ਵੀ ਇੱਥੇ ਲਾਗੇ ਆ
2: ਰਿਕੁਆਇਰਮੈਂਟ ਹੁੰਦੀ ਨਾ ਜੀ ਜਦੋਂ ਇੱਕ ਡਿਵੀਜ਼ਨ ਆਊਗੀ ਤਾਂ ਉਹ 'ਚ ਨੰਬਰ ਆਫ ਆਫਿਸਰ ਵੀ ਨਾਲ ਹੀ ਆਉਣਗੇ ਉਹ ਪ੍ਰੋਪਰ ਕੰਮ ਕਰਨਗੇ ਉੱਥੇ
0: ਹਾਂਜੀ ਜੀ ਅਗਲੀ ਕਾਲ ਦਾ 2587 ਜੀ ਸਵਾਗਤ ਹੈ ਜੀ
8: ਸੰਮੀ ਬਾਈ ਸਤਿ ਸ੍ਰੀ ਅਕਾਲ ਤੇ ਬਾਕੀ ਸਾਰੇ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਸਾਰਿਆਂ ਵੱਲੋਂ ਜੀ ਸਤਿ ਸ੍ਰੀ ਅਕਾਲ
8: ਦੇਖੋ ਸਭ ਤੋਂ ਵੱਧ ਪੰਜਾਬੀ ਐਮ ਪੀ ਸਿਟੀ ਚ ਬਾਕੀ ਚਪੜਾਸੀ ਬਾਕੀ ਸਿਟੀ

0: ਸਾਰੀਆਂ, ਕੁਛ ਕੁ ਬੰਦੇ ਆਪਣੇ ਖਰਾਬ ਨੇ, ਉਹਨਾਂ ਨੇ ਸਾਰਿਆਂ ਦੀ ਇਮੇਜ ਖਰਾਬ ਕਰਤੀ। ਹੁਣ ਕੀ ਤੁਸੀਂ ਤੁਸੀਂ ਆਪਦੇ ਆਪ ਨੂੰ ਵੀ ਉਹਨਾਂ ਦੇ ਵਿੱਚ ਹੀ ਗਿਣਦੇ ਹੋ? ਕੀ ਤੁਸੀਂ ਸੱਚੀ ਸੋਚਦੇ ਹੋ ਵੀ ਪੱਗਾਂ ਵਾਲੇ ਬੰਦੇ ਸਾਰੇ ਕ੍ਰਿਮੀਨਲ ਨੇ ਜਾਂ ਸਾਰੇ ਕਰਪਟ ਨੇ, ਸਾਰੇ ਰੇਪਿਸਟ ਨੇ? ਕੁਛ ਕੁ 1-2% ਬੰਦੇ ਅੱਗੇ ਆ ਗਏ, ਤੁਸੀਂ ਗਲਤ ਚੁਣੇ ਨੇ, ਉਹਨਾਂ ਨੇ ਆਪਾਂ ਹਰਜਾਨਾ ਭੁਗਤ ਲਿਆ ਉਹਨਾਂ ਦਾ, ਜੇ ਹੁਣ ਵੀ ਨਾ ਆਪਾਂ ਸੁਧਰੇ, ਹੁਣ ਆਪਣੇ ਮੂਹਰੇ ਆਪਸ਼ਨ ਦੁਬਾਰੇ ਫੇਰ ਉਵੇਂ ਹੈ। ਸੋਚ ਸਮਝ ਕੇ ਚੁਣੋ ਕਮਿਊਨਿਟੀ, ਜਾਂ ਕੋਈ ਬੰਦਾ ਸਪੈਸੀਫਿਕਲੀ ਮਾੜੇ ਨਹੀਂ ਹੁੰਦੇ ਹੈਗੇ, ਕੁਛ ਕੁ ਬੰਦੇ ਉਹਦੇ ਵਿੱਚ ਖਰਾਬ ਵੀ ਕਰਨ ਵਾਲੇ ਹੁੰਦੇ, ਉਹਨਾਂ ਨੂੰ ਆਪਾਂ ਸੋਚ ਸਮਝੀ ਉਹਨਾਂ ਨੂੰ ਬਾਹਰ ਕਰੀਏ, ਦੂਜੇ ਬੰਦੇ ਨੂੰ ਲੈ ਕੇ ਆਈਏ।
1: ਬਿਲਕੁਲ ਜੀ, ਹਰ ਇੱਕ ਦਾ ਜਿਹੜਾ ਪਲੇਟਫਾਰਮ ਹੈ, ਤੁਸੀਂ ਉਹਨਾਂ ਨੂੰ ਸਮਝੋ ਰੋਡ ਮੈਪ ਕੀ ਹੈ, ਉਸ ਹਿਸਾਬ ਦੇ ਨਾਲ ਜੋ ਤੁਹਾਨੂੰ ਲੱਗਦਾ ਵੀ ਸਹੀ ਇੱਕ ਵਿਚਾਰਧਾਰਾ ਦੇ ਨਾਲ ਅੱਗੇ ਵੱਧ ਰਿਹਾ, ਉਹਦੀ ਸਪੋਰਟ ਵੀ ਸਾਨੂੰ ਕਰਨੀ ਚਾਹੀਦੀ ਹੈ। ਅਗਲੀ ਕਾਲ ਲੈਣਾ 3622 ਜੀ, ਸਵਾਗਤ ਹੈ ਜੀ।
2: ਜਿਹੜੀ ਬੇਲ ਹੋ ਜਾਂਦੀ ਆ ਉਹ ਪੁਲਿਸ ਨੂੰ ਵੀ ਮਤਲਬ ਦਿਖਾਉਂਦੇ ਜਾਂਦੇ ਨੇ ਵੀ ਆ ਚੱਲਿਆ ਅਸੀਂ, ਕੀ ਵਿਗਾੜ ਲਿਆ ਸਾਡਾ, ਮਤਲਬ ਇਹਦੇ ਚ ਕੋਈ ਸੁਧਾਰ ਕਰ ਰਿਹਾ ਨੀ, ਹੋ ਗਿਆ ਕਿ ਕਰਨਾ ਰਹਿੰਦਾ ਹਲੇ?
1: ਜੀ ਜੀ, ਉਦਾਂ ਤਾਂ ਚਲੋ ਇਹ ਜਿਹੜਾ ਬੇਲ ਸਿਸਟਮ ਹੈ ਇਹ ਪ੍ਰੋਵਿੰਸ਼ੀਅਲ ਤੇ ਫੈਡਰਲ ਦੇ ਵਿੱਚ ਕਾ ਜਾਂਦਾ, ਪਰ ਫਿਰ ਵੀ ਜੇ ਤੁਹਾਡੇ ਵੀਰ ਹੈ ਜਿਹੜਾ ਇਹਦੇ ਤੇ ਕੋਈ ਆਪਣੇ ਵਿਚਾਰ ਦੇਣਾ ਚਾਹੁੰਦੇ ਕੋਈ?
3: ਹਾਂਜੀ, ਇਹ ਚੀਜ਼ ਬਿਲਕੁਲ ਇਹ ਇਸ਼ੂ ਹੈਗਾ ਜੀ, ਜਿਵੇਂ ਮੰਨ ਲਓ ਆਪਣੇ ਆਪਣੇ ਸਟਰੀਟ 'ਤੇ ਆਪਣੇ ਇੱਕ ਲਾਈਕ ਉਹ ਕਜ਼ਨ ਟਾਈਪ ਹੀ ਆ, ਉਹ ਪੁਲਿਸ ਦੇ ਵਿੱਚ ਆ, ਉਹ ਦੱਸਦੇ ਆ ਵੀ ਜਦੋਂ ਮੰਨ ਲਓ ਕਿਸੇ ਵੀ ਮੰਨ ਲਓ ਆਪਣੇ ਕਿਸ ਮੰਨ ਲਓ ਅਸੀਂ ਚੋਰ ਨੂੰ ਇੱਕ ਵਾਰ ਫੜ ਲੈਂਦੇ ਹਾਂ, ਜਦੋਂ ਉਹ 1-2 ਘੰਟੇ ਬਾਅਦ ਬੇਲ ਕਰਾ ਕੇ ਆ ਜਾਂਦੇ ਆ, ਵੀ ਸਾਨੂੰ ਉਹ ਮਿਡਲ ਫਿੰਗਰਾਂ ਦਿਖਾ ਕੇ ਜਾਂਦੇ ਆ ਵੀ ਆਹ ਦੇਖੋ ਹੁਣ ਕੀ ਕਰ ਲਿਆ, ਇਹ ਚੀਜ਼ ਦੇ ਉੱਤੇ ਵੀ ਆਵਾਜ਼ ਉਠਾਉਣੀ ਚਾਹੀਦੀ ਆ। ਬਹੁਤ ਵਧੀਆ ਬਾਈ ਜੀ ਇਹ ਤੁਹਾਡੀ ਗੱਲ, ਸਾਨੂੰ ਵੀ ਬਹੁਤ ਜਾਣੇ ਕਹਿੰਦੇ ਆ ਡੋਰ ਟੂ ਡੋਰ ਗਏ ਆ ਵੀ ਇੱਕ ਦਿਨ ਚੋਰੀ ਕਰਕੇ ਲੈ ਕੇ ਜਾਂਦੇ ਆ, ਦੂਜੇ ਦਿਨ ਉਹ ਬਾਹਰ ਆ ਜਾਂਦੇ ਆ। ਪੁਲਿਸ ਵਾਲਿਆਂ ਨਾਲ ਜਦੋਂ ਵੀ ਅਸੀਂ ਮੰਨ ਲਓ ਮੇਰੇ ਕਜ਼ਨ ਨਾਲ ਕਈ ਵਾਰੀ ਗੱਲ ਹੁੰਦੀ ਆ ਇਹ ਚੀਜ਼ਾਂ ਦੇ ਉੱਤੇ, ਉਹ ਵੀ ਕਹਿੰਦੇ ਆ ਵੀ ਅਸੀਂ ਵੀ ਇਹ ਚੀਜ਼ ਤੋਂ ਫੈਡ ਅਪ ਹੋਏ ਪਏ ਆ ਵੀ ਸਾਨੂੰ ਵੀ ਡਰ ਲੱਗਦਾ ਜਦੋਂ ਪਹਿਲਾਂ ਅਸੀਂ ਉਹਨਾਂ ਨੂੰ ਫੜਦੇ ਆ, ਦੂਜੇ ਦਿਨ ਉਹ ਬਾਹਰ ਆ ਜਾਂਦੇ ਆ, ਸਾਨੂੰ ਬਹੁਤ ਮਿਡਲ ਫਿੰਗਰਾਂ ਦਿਖਾ ਦਿਖਾ ਜਾਂਦੇ ਆ ਵੀ ਹੁਣ ਕੀ ਕਰ ਲਿਆ ਤੁਸੀਂ। ਇਹ ਚੀਜ਼ ਤੇ ਆਪਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ। ਬਹੁਤ ਜੀ ਬਹੁਤ ਵਧੀਆ ਸਵਾਲ ਕਰਿਆ ਇਹਨਾਂ ਨੇ।
1: ਬਿਲਕੁਲ ਜੀ, ਕੈਸ਼ ਬੇਲ ਸਿਸਟਮ ਆਇਆ ਸੀਗਾ, ਉਹ ਇਸ ਟਾਈਮ ਫਿਰ ਅਦਾਲਤਾਂ ਦੇ ਵਿੱਚ ਪਹੁੰਚ ਗਿਆ, ਕਹਿੰਦੇ ਵੀ ਉਹ ਜਿਹੜੇ ਆ ਵਿਚਾਰੇ ਗਰੀਬ ਕ੍ਰਿਮੀਨਲ ਹੈ ਉਹ ਕਿੱਦਾਂ ਬਾਹਰ ਆਉਣਗੇ। ਸੋ ਮਤਲਬ ਉਹ ਇੱਦਾਂ ਆ, ਲਾਅ ਬਾਅਦ ਦੇ ਵਿੱਚ ਆਉਂਦੇ ਆ, ਪਹਿਲਾਂ ਹੀ ਕੋਈ ਨਾ ਕੋਈ ਆ ਜਿਹੜਾ ਤੋੜ ਆ ਜਿਹੜਾ ਉਹ ਕੱਢ ਲਿਆ ਜਾਂਦਾ, ਰੋਕ ਲਿਆ ਜਾਂਦਾ। ਆਪਾਂ ਕਪਲ ਆਫ ਕਾਲਸ ਲਵਾਂਗੇ ਦੋਸਤੋ, ਉਸ ਤੋਂ ਬਾਅਦ ਫਿਰ ਆਪਾਂ ਹੋਰ ਖਬਰਾਂ ਵੀ ਕਰਨੀਆਂ। ਅਤੇ ਮੈਨੂੰ ਬੜੀ ਖੁਸ਼ੀ ਹੈ ਅਤੇ ਵੀਰ ਦੋਨੋਂ ਹੀ ਆ ਜਿਹੜੇ ਬੜੇ ਬੇਬਾਕੀ ਦੇ ਨਾਲ ਜਵਾਬ ਦੇ ਰਹੇ ਨੇ, ਇਹ ਹਾਜ਼ਰ ਜਵਾਬੀ ਹੈ, ਇੱਥੋਂ ਹੀ ਆ ਜਿਹੜਾ ਆਪਾਂ ਦੇਖਦੇ ਹਾਂ ਵੀ ਇਹ ਕਮਿਊਨਿਟੀ ਵਾਸਤੇ ਆ ਜਿਹੜਾ ਕੁਛ ਕਰਨਾ ਚਾਹੁੰਦੇ ਆ। ਸੋ ਮੈਂ ਅਗਲੀ ਕਾਲ ਕਰਦਾ। ਭੁਪਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ
4: ਸਤਿ ਸ਼੍ਰੀ ਅਕਾਲ ਜੀ। ਵੈਸੇ ਕੀ ਇਹ ਪੁਲਿਸ ਦਾ ਕੰਮ ਨਹੀਂ ਹੈਗਾ ਜਿਹੜਾ ਸਿਟੀ ਹਾਲ ਚ ਮੇਅਰ ਕੌਂਸਲਰ ਹੋਰ ਪਰਲ ਸਿਟੀ ਕੌਂਸਲਰ ਜੋ ਧਾਂਦਲੀਆਂ ਕਰਦੇ ਨੇ, ਭ੍ਰਿਸ਼ਟਾਚਾਰ ਕਰਦੇ ਨੇ, ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਏ? ਪਰ ਉਹ ਕਦੀ ਵੀ ਨਹੀਂ ਹੁੰਦਾ, ਕਿਉਂਕਿ ਪੁਲਿਸ ਉਹਨਾਂ ਦੀ ਨੌਕਰ ਹੈ, ਉਹ ਤਾਂ ਹਾਇਰ ਕਰਦੇ ਨੇ ਇਹਨਾਂ ਨੂੰ, ਇਹ ਆਮ ਲੋਕਾਂ ਨੂੰ ਡਰਾਉਣ ਲਈ ਰੱਖੀ ਆ। ਪੁਲਿਸ ਤੋਂ ਡਰਦਾ ਕੌਣ ਆ? ਸਿਰਫ ਗੱਡੀ ਚਲਾਉਣ ਵਾਲੇ, ਹੋਰ ਤਾਂ ਇਹਨਾਂ ਨੂੰ ਡਰਦਾ ਕੋਈ ਨਹੀਂ। ਅੱਛਾ, ਇਹ ਗੋਲੀ ਕਿਹਦੇ ਮਾਰਦੇ ਨੇ? ਜੇ ਕੋਈ ਬੰਦਾ ਮਾਨਸਿਕ ਤੌਰ ਤੇ ਰੋਗੀ ਆ, ਕਮਜ਼ੋਰ ਹੈ, ਉਹ ਤੇ ਅੱਜ ਤੱਕ ਇਹਨਾਂ ਤੋਂ ਕੋਈ ਬੰਦਾ ਫਰੋਤੀ ਵਾਲਾ ਮਰਿਆ? ਕਾਹਦੀ ਪੁਲਿਸ ਹੈ ਇਹ? ਮਿਹਰਬਾਨੀ।
1: ਜੀ 9345 ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਭਾਈ, ਤੁਸੀਂ ਆਉਂਦੀ ਏਅਰ ਹੋ 9345-9345, ਤੁਸੀਂ ਆਉਂਦੀ ਏਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਈ, ਤੁਹਾਡੀ ਆਵਾਜ਼ ਨਹੀਂ ਆ ਰਹੀ, ਮੈਂ ਫਿਰ ਦੂਸਰੀ ਕਾਲ ਤੇ ਚੱਲਦਾ ਜੀ।
5: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਪਲੀਜ਼ ਗੋ ਹੈਡ ਜੀ।
5: ਬਾਈ ਜੀ ਸਤਿ ਸ਼੍ਰੀ ਅਕਾਲ, ਦੋਨਾਂ ਭਰਾਵਾਂ ਨੂੰ ਵੀ। ਤੇ ਬਾਈ ਦੀ ਗੱਲ ਬਿਲਕੁਲ ਸਹੀ ਆ, ਕਿਉਂਕਿ ਜਿਹੜੀਆਂ ਧਾਂਦਲੀਆਂ ਹੁੰਦੀਆਂ ਬਾਈ ਜੀ, ਉਹਨਾਂ ਦੇ ਨੱਥ ਪਾਉਣ ਨੂੰ ਹੈ, ਤੇ ਬਾਕੀ ਜੋ ਜਿਹੜੇ ਆਪਾਂ ਕਹਿੰਦੇ ਹਾਂ ਪੁਰਾਣੇ ਅਸੀਂ ਚੇਂਜ ਕਰਨੇ ਨਵੇਂ, ਬਾਈ ਜੀ ਨਵੇਂ ਉੱਥੇ 5-6 ਜਾਣੇ ਆਪਣੇ ਖੜ ਜਾਂਦੇ ਆ, ਉਹਦੇ ਉਹਨਾਂ ਵਿੱਚੋਂ ਇੱਕ ਕਰਕੇ ਖੜਾ ਕਰਕੇ ਉਹਦੇ ਬਰਾਬਰ ਤੋਂ ਨਹੀਂ ਲੜਿਆ ਜਾਂਦਾ, ਕਿਉਂਕਿ ਜਦੋਂ 5-6 ਜਾਣੇ ਹੋਣਗੇ ਤੁਹਾਡੀਆਂ ਵੋਟਾਂ ਜਿਹੀਆਂ ਵੰਡੀਆਂ ਨੇ, ਉਹਨਾਂ ਉਹਦੀਆਂ ਤਾਂ ਉਹਨੀਆਂ ਹੈਗੀਆਂ ਹੀ ਆ, ਉਸੇ ਨੇ ਤਾਂ ਹੀ ਪੁਰਾਣੇ ਜਿਹੜੇ ਬਣ ਜਾਂਦੇ ਆ। ਤੇ ਬਾਕੀ ਤਾਂ ਮੈਂ ਕਹੂੰਗਾ ਵੀ ਮੈਨੂੰ ਲੱਗਦਾ ਤੁਹਾਡਾ ਜੋ ਮੀਡੀਆ ਦਾ ਕੰਮ ਉਦੋਂ ਜ਼ਿਆਦਾ ਤਾਂ ਆਪਣੇ ਕੈਪਟਨ ਸਾਹਿਬ ਹੁਣੀ ਐਡ ਕਰ ਦਿੰਦੇ ਇਹਨਾਂ ਦੀ, ਹੈ ਨਾ, ਵੀ ਆ ਇਹਨਾਂ ਨੂੰ ਵੋਟਾਂ ਪਾ ਦਿਓ ਜੀ, ਇਹਨਾਂ ਨੇ ਆਹ ਕੰਮ ਬਹੁਤ ਕੀਤਾ। ਮੈਂ ਤਾਂ ਕਹਿੰਦਾ ਜੇ ਆਪਾਂ ਬਜਾਏ ਜਾਣ ਦੀ ਇਹਨਾਂ ਨੂੰ ਕਹਿੰਦਾ ਢਿੱਡ ਦੇ ਰਹੀ ਹੈ, ਇੱਕ ਵਾਰੀ ਕਰਨ ਤੇ ਇਹ ਆਪਣੇ ਬਹੁਤ ਵਧੀਆ ਕੰਮ ਕਰ ਸਕਦੇ ਆ।
1: ਜੀ ਜੀ ਜੀ ਬਿਲਕੁਲ ਜੀ। ਸੋ ਕਹਿੰਦੇ ਵੀ ਕਈ ਵਾਰ ਉਮੀਦਵਾਰ ਵੀ ਵਾਰਡ ਤੋਂ ਬਹੁਤ ਸਾਰੇ ਖੜ ਜਾਂਦੇ ਆ, ਵੋਟਾਂ ਵੰਡੀਆਂ ਜਾਂਦੀਆਂ ਉਹਦੇ ਤੇ ਵੀ।
3: ਇਹ ਚੀਜ਼ ਤੇ ਬਿਲਕੁਲ ਜੀ, ਜਿਵੇਂ ਹੁਣ ਬਾਈ ਜੀ ਉਹਨਾਂ ਨੇ ਕਿਹਾ

0: ਆਪਣੇ ਤਿੰਨ ਤਿੰਨ ਚਾਰ ਚਾਰ ਜਾਣੇ ਖੜੇ ਆ
1: ਜੀ।
0: ਦੇਖੋ ਬਾਈ ਜੀ, ਜਿਹੜੇ ਪਿੱਛੇ ਵਾਲੇ ਆ, ਆਪਾਂ ਪਿਛਲੇ ਪੋਲੀਟੀਸ਼ੀਅਨ ਆ ਜਾਂ ਪਿੱਛੇ ਲੀਡਰਸ਼ਿਪ ਆ, ਆਪਾਂ ਉਹਨਾਂ ਨੂੰ ਤਿੰਨ ਤਿੰਨ ਚਾਰ ਚਾਰ ਵਾਰੀ ਮੌਕੇ ਦੇਤੇ, ਉਹਨਾਂ ਨੂੰ ਦੇਖ ਲਿਆ, ਆਪਾਂ ਦੁਬਾਰੇ ਦੁਬਾਰੇ ਫਿਰ ਕਿਉਂ ਦੁਬਾਰੇ ਦੁਬਾਰੇ ਇੰਨਾ ਉਹਨਾਂ ਨੂੰ ਮੌਕੇ ਦੇਈ ਜਾਣੇ ਆ? ਆਪਾਂ ਕਿਉਂ ਨਾ ਨਵੇਂ ਬੰਦਿਆਂ ਨੂੰ ਮੌਕਾ ਦੇਈਏ? ਚੇਂਜ ਤਾਂ ਲੈ ਕੇ ਆਉਣਾ ਚਾਹੀਦਾ। ਤਾਂ ਕਰਕੇ ਮੈਂ ਕਹਿਣਾ ਵੀ ਹਾਂ, ਉਹਨਾਂ ਨੂੰ ਤੁਸੀਂ ਦੇਖ ਲਿਆ ਵੀ ਉਹ ਦੁਬਾਰੇ, ਤੁਸੀਂ ਕਿਉਂ ਉਹਨਾਂ ਤੋਂ ਇੰਨੀ ਐਕਸਪੈਕਟੇਸ਼ਨ ਕਰ ਰਹੇ ਹੋ ਵੀ ਉਹ ਦੁਬਾਰੇ ਚੇਂਜ ਕਰਨਗੇ?
1: ਜੀ ਜੀ, ਅਗਲੀ ਕਾਲ ਮੈਂ ਲੈਣਾ 6643। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸ਼ਮੀ ਭਾਜੀ, ਤੇ ਸੋਰੀ ਮੈਨੂੰ ਦੂਜੇ
1: ਬਲਜਿੰਦਰ ਸਿੰਘ ਦੇ ਹਾਲ ਹੈ ਜੀ, ਤੇ ਆਪਣੇ ਹਰਸਿਮਰਨ ਸਿੰਘ ਹੈ ਜੀ।
2: ਬਲਜਿੰਦਰ ਸਿੰਘ ਹਾਲ ਤੇ ਸਿਮਰ ਸਿੰਘ ਦੋਨਾਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
2: ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ। ਮੈਂ ਕਿਚਨ ਤੋਂ ਬੋਲ ਰਿਹਾ, ਕੁਲਦੀਪ ਸਿੰਘ ਅਗਰਵਾਲ। ਬਿਲਕੁਲ, ਕਈ ਵਿਸ਼ਿਆਂ ਨੂੰ ਟੱਚ ਕਰ ਰਹੇ ਹੋ ਤੁਸੀਂ। ਇੱਕ ਤਾਂ ਮੈਂ ਕਹੂੰਗਾ ਵੀ ਜਦੋਂ ਕੋਈ ਚੋਰੀ ਕਰਦਾ ਨਾ ਕਿਸੇ ਦੀ ਪ੍ਰੋਪਰਟੀ ਤੇ ਆ ਕੇ, ਉਹਦੇ ਚ ਚਲੋ ਚਾਹੇ ਫੈਡਰਲ ਦੇ ਅੰਡਰ ਆ, ਮਤਲਬ ਆਪਾਂ ਆਪਦੀ ਰਾਏ ਤਾਂ ਰੱਖ ਸਕਦੇ ਹਾਂ ਨਾ, ਕਾਨੂੰਨ ਚ ਸੋਧ ਹੋਵੇ। ਪਹਿਲੇ 6 ਮਹੀਨੇ ਉਹਦੀ ਕੋਈ ਬੇਲ ਨਹੀਂ ਹੋਣੀ ਚਾਹੀਦੀ, ਉਸ ਤੋਂ ਬਾਅਦ ਕੰਡੀਸ਼ਨਲ ਹੋਵੇ ਵੀ ਇਹ ਰਿਪੀਟ ਅਫੈਂਡਰ ਆ ਜਾਂ ਕੀ ਗੱਲਬਾਤ ਆ, ਦੁਬਾਰੇ ਦੁਬਾਰੇ ਕਰ ਰਿਹਾ ਬੰਦਾ ਜਾਂ ਕੀ ਆ, ਉਹਦੇ ਹਿਸਾਬ ਨਾਲ ਕੰਡੀਸ਼ਨਲ ਹੋਵੇ। ਤੇ ਜੇ ਸਜ਼ਾਵਾਂ ਸਖ਼ਤ ਨਹੀਂ ਹੋਣਗੀਆਂ ਉਹ ਤਾਂ ਹੀ ਆ ਨਾ, ਫਿਰ ਉਹ ਆ ਕੇ ਫਿਰ ਉਂਗਲ ਦਿਖਾਉਣੀ ਅਗਲੇ ਨੇ ਵੀ ਆਹ ਚੱਲਿਆ ਹੋਈ ਕਰ ਲਓ ਕੀ ਕਰਨਾ। ਉਹ ਵੀ ਬੇਚਾਰੇ ਹਿਊਮੀਲੇਟ ਹੁੰਦੇ ਆ, ਇੰਨੀ ਹਾਰਡ ਵਰਕ ਕੀਤੀ ਉਹਨਾਂ ਦੀ ਵੀ ਫਿਰ ਪੈ ਜਾਂਦੀ ਹੈ ਖੋਜ। ਮਤਲਬ ਇਹ ਬਾਕੀ ਰਹੀ ਗੱਲ ਵੀ ਜੇ ਹੁਣ ਉਹਨਾਂ ਨੇ ਪਿਛਲੇ ਇੰਨੇ ਚਿਰ ਚ ਕੁਛ ਨਹੀਂ ਕੀਤਾ ਤਾਂ ਦੁਬਾਰੇ ਦੁਬਾਰੇ ਚਾਂਸ ਦੇਣ, ਹੁਣ ਜਿਹੜੀ ਯੰਗ ਜਨਰੇਸ਼ਨ ਆ ਪੜ੍ਹੀ ਲਿਖੀ ਆ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਜਦ ਉਹਨਾਂ ਨੇ ਨੀ ਕੁਛ ਕੀਤਾ ਤਾਂ ਕੋਈ ਨੀ, ਇਹ ਵੀ ਨਹੀਂ ਕਰਨਗੇ ਤਾਂ ਸੋਰੀ ਟੂ ਸੇ ਫਿਰ ਇਹ ਵੀ ਲੈ ਜਾਣਗੇ, ਪਰ ਮੌਕਾ ਤਾਂ ਦਿਓ ਨਾ ਤੁਸੀਂ ਜੇ ਕੋਈ ਬੰਦਾ ਆਉਣਾ ਚਾਹੁੰਦਾ।
1: ਜੀ ਜੀ,
2: ਇੰਨਾ ਹੀ ਕਹਿਣਾ ਸੀ। ਧੰਨਵਾਦ ਆ ਜੀ, ਬਹੁਤ ਵਧੀਆ ਪ੍ਰੋਗਰਾਮ।
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਲਾਈਨਸ ਮੇਰੀਆਂ ਸਾਰੀਆਂ ਫਲੈਸ਼ ਕਰ ਰਹੀਆਂ, ਸੋ ਦੋਸਤੋ ਬਸ ਇੱਕ ਦੋ ਕਾਲਸ ਫਿਰ ਆਪਾਂ ਰੈਪ ਅਪ ਕਰਨਾ। 0073 ਸਵਾਗਤ ਹੈ ਜੀ। 0073 0073 ਤੁਸੀਂ ਆਉਂਦੀ ਹੋ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ
3: ਬਾਬਤ ਤੇ ਜਿਦਾਂ ਤੁਸੀਂ ਵੀ ਸਾਥ ਦਿੱਤਾ ਉਦੋਂ 12 September ਨੂੰ ਜਿਹੜਾ ਆਪਾਂ ਡੋਰ ਨੋਕ ਕੀਤੀ ਸੀ ਜੌਨ ਜੁਰੈਸ ਲਈ ਉਹਨਾਂ ਦੀ ਟੋਬੀਕੋ ਦੇ ਵਿੱਚ, ਤੇ ਉਸ ਐਕਸ਼ਨ ਦਾ ਜਿਹੜਾ ਰਿਜ਼ਲਟ ਜਿਹੜਾ ਬੜਾ ਪੋਜ਼ਿਟਿਵ ਆਇਆ ਹੈ, ਔਰ ਜਿਹੜੀ ਸਾਡੀ ਫੈਡਰਲ ਲੇਬਰ ਮਿਨਿਸਟਰੀ ਆ, ਜਿਹੜੇ ਉਹਨਾਂ ਦੇ ਪਾਲਿਸੀ ਐਡਵਾਈਜ਼ਰਸ ਆ, ਉਹਨਾਂ ਨਾਲ ਲਾਸਟ ਫਰਾਈਡੇ ਇੱਕ ਲੰਮੀ ਚੌੜੀ ਜੂਮ ਤੇ ਮੀਟਿੰਗ ਹੋਈ ਆ, ਇਹ ਫਿਕਸ ਟਰਕਿੰਗ ਨਾਓ ਦੇ ਹੇਠ ਜਿਹੜਾ ਪੀਐਸਬੀ ਨੂੰ ਲੈ ਕੇ ਜਾਂ ਸੀਆਰਏ ਦੇ ਆਡਿਟਸ ਜਾਂ ਬਿਜ਼ਨਸ ਥੈਫਟ ਨੂੰ ਲੈ ਕੇ
1: ਜੀ,
3: ਉਹਦੇ ਸੰਦਰਭ ਦੇ ਵਿੱਚ ਅਸੀਂ ਹੁਣ ਆਪਣੀ ਕਮਿਊਨਿਟੀ ਆਪਣੇ ਟਰੱਕਰਸ ਨੂੰ ਜਿਹੜਾ ਹੈਗਾ ਜੂਮ ਮੀਟਿੰਗ ਕਰਨ ਜਾ ਰਹੇ ਹਾਂ ਇਸ ਸੰਡੇ 12 ਵਜੇ। ਸੋ ਅਸੀਂ ਹੁਣ ਬਹੁਤ ਸਾਰੇ ਸੁਝਾਵਾਂ ਦੀ ਲੋੜ ਆ ਅੱਗੇ ਚੱਲ ਕੇ, ਬਹੁਤ ਸਾਰੀਆਂ ਫੈਡਰਲ ਮਿਨਿਸਟਰਸ ਦੇ ਨਾਲ ਮੀਟਿੰਗਸ ਹੋਣਗੀਆਂ ਇਸ ਚੀਜ਼ ਨੂੰ ਲੈ ਕੇ। ਭਾਵਾਂਗੇ ਬਿੱਲ C-39 ਇੰਟਰੋਡਿਊਸ ਕੀਤਾ ਗਿਆ ਗਵਰਨਮੈਂਟ ਵੱਲੋਂ, ਇੱਕ ਸ਼ਲਾਘਾ ਕਰਦੇ ਹਾਂ, ਚੰਗਾ ਇੱਕ ਕਦਮ ਆ ਇਸ ਬੇਸ ਥੈਫਟ ਨੂੰ ਰੋਕਣ ਲਈ, ਤੇ ਉਮੀਦ ਆ ਕਿ 12 ਵਜੇ ਜੂਮ ਮੀਟਿੰਗ ਹੋਊਗੀ, ਔਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਉਸ ਜੂਮ ਮੀਟਿੰਗ ਨੂੰ ਜੁਆਇਨ ਕਰਨ ਲਈ। ਉਹਨੂੰ ਕਿਸ ਤਰ੍ਹਾਂ ਜੁਆਇਨ ਕਰਨਾ ਟਰੱਕਰਸ ਨੇ 4168576828। ਤੇ ਸ਼ਮੀ ਜੀ, ਹੁਣ ਮੈਂ ਇਹ ਬ੍ਰਦਰ ਬਿਜ਼ਨਸ ਦੇ ਵਿੱਚ ਆ, ਟਰੱਕਿੰਗ ਦੇ ਵਿੱਚ ਔਰ ਰਨ ਕਰ ਰਹੇ, ਇਹਨਾਂ ਨੂੰ ਬੈਸਟ ਵਿਸ਼ਿਜ਼ ਆ ਸਿਟੀ ਲਈ। ਪਿਛਲੇ ਸਮੇਂ ਤੇ ਅਸੀਂ ਕਾਫੀ ਮੀਟਿੰਗਸ ਸਿਟੀ ਦੇ ਵਿੱਚ ਕੀਤੀਆਂ ਸੀਗੀਆਂ, ਜਿਹੜੇ ਸਾਡੇ ਇੱਥੇ ਲੋਕਲ ਟਰੱਕਰਸ ਜਿਹੜੇ ਆ ਰਨ ਕਰਦੇ ਆ, ਔਰ ਉਹਨਾਂ ਨੂੰ ਸਰਾਊਂਡਿੰਗ ਸਿਟੀ ਦੇ ਵਿੱਚ ਜਿਹੜੇ ਕਮਰਸ਼ੀਅਲ ਏਰੀਆ ਜਿੱਥੇ ਆਪਣੇ ਟਿਮ ਹੋਟਲ ਜਾਂ ਉਹਨਾਂ ਨੇ ਬ੍ਰੇਕ ਕਰਨੀ ਹੁੰਦੀ ਆ, ਉਹਦੀ ਬੜੀ ਇੱਕ ਸਮੱਸਿਆ ਪਿਛਲੇ ਲੰਬੇ ਸਮੇਂ ਤੋਂ ਆ ਰਹੀ ਆ। ਬਹੁਤ ਸਾਰੇ ਟਰੱਕਰਸ ਨੂੰ ਕਈ ਵਾਰ ਕਾਫੀ ਲੈਣ ਗਿਆ ਨੂੰ ਜਿਹੜੀਆਂ ਟਿਕਟਸ ਵੀ ਉਹਨਾਂ ਨੂੰ ਜਿਹੜੀਆਂ ਮਹਿੰਗੀਆਂ ਟਿਕਟਸ ਜਿਹੜੀਆਂ ਉਹ ਲੱਗ ਰਹੀਆਂ ਉਹਦੇ ਉੱਤੇ, ਤੇ ਉਹਦੇ ਲਈ ਸਿਰਫ ਇੰਨੀ ਜਦੋਜਹਿਦ ਤੋਂ ਬਾਅਦ ਸਿਰਫ ਇੱਕੋ ਹੀ ਅਚੀਵਮੈਂਟ ਸਾਡੇ ਕੋਲ, ਸਿਟੀ ਨੇ ਪਰਮਿਸ਼ਨ ਦਿੱਤੀਆਂ ਮੇਫੀਲਡ ਤੇ ਫੋਰ ਟੈਨ ਦੇ ਜਿੱਥੇ ਆਪਣੀਆਂ ਡੀਲਰਸ਼ਿਪ ਆ ਉੱਥੇ 20 ਮਿੰਟ ਦੀ ਪਾਰਕਿੰਗ ਅਸੀਂ ਬੜੀ ਜਦੋਜਹਿਦ ਤੋਂ ਬਾਅਦ ਲੈ ਕੇ ਆਏ ਸੀ ਉੱਥੇ, ਤੇ ਉਮੀਦ ਆ ਕਿ ਇਹ ਵੀਰ ਜੇ ਇਲੈਕਟਡ ਹੁੰਦੇ ਆ ਸਿਲੈਕਟਡ ਹੁੰਦੇ ਆ ਸਿਟੀ ਦੇ ਵਿੱਚ, ਤੇ ਇਹ ਟਰੱਕਰਸ ਦੀ ਇਸ ਮੰਗ ਨੂੰ ਲੋਕਲ ਜਿਹੜਾ ਉਹਨੂੰ ਵੀ ਇਹ ਗਾਂ ਲੈ ਕੇ ਜਾਣਗੇ। ਔਰ ਦੂਸਰੀ ਹੈਗੀ ਜਿਹੜੀ ਪਾਰਕਿੰਗ ਆ, ਜਿਹੜੇ ਸਾਡੇ ਸਿੰਗਲ ਓਨਰ ਪਿੱਟਰ ਆ ਜਾਂ ਜਿਹੜੇ ਜਿਹਨਾਂ ਕੋਲ ਦੋ ਤਿੰਨ ਟਰੱਕ ਆ, ਉਹਨਾਂ ਦੇ ਸਕਾਈ ਰੋਕਟ ਜਿਹੜੀਆਂ ਹਜ਼ਾਰ ਡਾਲਰ ਤੱਕ ਉਹਨਾਂ ਦੇ ਯੂਨਿਟ ਦੀ ਪ੍ਰਾਈਜ਼ ਹੈ ਇਸ ਵੇਲੇ ਪਾਰਕਿੰਗ ਦੀ। ਔਰ ਦੇਖਣ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਬਹੁਤ ਸਾਰੀਆਂ ਸਿਟੀ ਦੀਆਂ ਪ੍ਰੋਪਰਟੀਆਂ ਜਿਹੜੀਆਂ ਆ ਉਹ ਬਹੁਤ ਘੱਟ ਲੀਜ਼ ਤੇ ਕਈ ਲੋਕ ਓਨ ਕਰ ਰਹੇ ਆ, ਤੇ ਪਰ ਇਹਨਾਂ ਟਰੱਕਰਸ ਨੂੰ ਕੋਈ ਉਹਦਾ ਬੈਨੀਫਿਟ ਨਹੀਂ। ਜਾਂ ਫਿਰ ਜਿਹੜੀਆਂ ਪ੍ਰੋਵਿੰਸ ਦੀਆਂ ਪ੍ਰੋਪਰਟੀਜ਼ ਬਹੁਤ ਸਾਰੀਆਂ ਹੈਗੀਆਂ ਸ਼ਹਿਰ ਦੇ ਵਿੱਚ ਜਿਹੜੀਆਂ ਅੰਟਾਰੀਓ ਗਵਰਨਮੈਂਟ ਦੇ ਅੰਡਰ ਆ, ਕੀ ਇਹ ਸਿਟੀ ਦੇ ਨਾਲ ਰਲ ਕੇ ਉਸ ਉਹਨਾਂ ਨੂੰ ਪਾਰਕਿੰਗ ਜ਼ੋਨ ਦੇ ਵਿੱਚ ਬਦਲ ਕੇ ਸਾਡੇ ਟਰੱਕਰਸ ਨੂੰ ਕੋਈ ਇੰਨਾ ਮਹਿੰਗੇ ਭਾਵਾਂ ਤੋਂ ਲੈਸ, ਜਿਹੜੀ ਸਿੰਗਲ ਓਨਰ ਪੇਟਰ ਜਿਹਨਾਂ ਦੇ ਥੋੜੇ ਟਰੱਕ ਆ ਉਹਨਾਂ ਲਈ ਇਹ ਕੋਈ ਇੱਦਾਂ ਦਾ ਉਪਰਾਲਾ ਕਰਨਗੇ ਸਿਟੀ ਦੇ ਵਿੱਚ ਜੇ ਇਲੈਕਸ਼ਨ ਦੇ ਆ? ਧੰਨਵਾਦ ਬਹੁਤ ਬਹੁਤ
1: ਜੀ, ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਸੋ ਸਿਟੀ ਦੇ ਰਿਗਾਰਡਿੰਗ ਇਹ ਹੈਗਾ ਜੀ, ਪਾਰਕਿੰਗ ਨੂੰ ਲੈ ਕੇ ਇੱਕ ਏਸ ਡਰਾਈਵ ਹੈ ਇੱਥੇ ਆਪਣੇ ਕੰਟਰੀ ਮੇਫੀਲਡ ਅਤੇ ਫੋਰਟ ਦੇ ਕੋਲ। ਸੋ ਉੱਥੇ ਆ ਜਿਹੜੀ 20 ਮਿੰਟ ਦੀ ਇੱਕ ਪਾਰਕਿੰਗ ਸਟੋਪ ਮਿਲਿਆ। ਸੋ ਇੱਦਾਂ ਦੀ ਇਹਨਾਂ ਦੀ ਹੋਰ ਹੈ ਵੀ ਹੋਰ ਹੋਣੇ ਚਾਹੀਦੇ ਆ ਸਟੋਪਸ ਇੱਦਾਂ ਦੇ ਲੋਕਲ ਜਿਹੜੇ ਕੰਮ ਕਰਦੇ ਆ ਸਿਟੀ ਡਰਾਈਵਰ। ਜੀ
4: ਦੇਖੋ, ਪਹਿਲਾਂ ਦੇਖੋ ਬਾਈ ਜੀ ਦਾ ਪੁਲਿਸ ਦੇ ਰਿਗਾਰਡਿੰਗ ਕੁਐਸਚਨ ਸਿੱਧੂ ਪਹਿਲਾਂ
1: ਜੀ।
4: ਪੁਲਿਸ ਜੀ ਬਿਲਕੁਲ ਆਪਣੀ ਕੱਲੀ ਟ੍ਰੈਫਿਕ ਪੁਲਿਸ ਬਣ ਕੇ ਰਹਿ ਗਈ, ਇਹ ਕਿਸੇ ਚੀਜ਼ ਤੇ ਕੰਮ ਨਹੀਂ ਕਰਦੇ। ਪਲਾਜ਼ਿਆਂ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ, ਸ਼ਰੇਆਮ ਇਲੀਗਲ ਵੈਪਨ ਵੀ ਵਿਕਦੇ ਆ, ਉਹ ਹਰ ਇੱਕ ਬੰਦੇ ਨੂੰ ਪਤਾ ਨੇ। ਤਾਂ ਪੁਲਿਸ ਜਦੋਂ ਆਪਾਂ ਨੂੰ ਪ੍ਰੋਪਰ ਪਤਾ ਵੀ ਆਹ ਬੰਦੇ ਵੇਚਦੇ ਆ, ਇੰਨੇ ਵਜੇ ਵੇਚਦੇ ਆ, ਪੁਲਿਸ ਉਹਨਾਂ 'ਤੇ ਐਕਸ਼ਨ ਕਿਉਂ ਨਹੀਂ ਲੈਂਦੀ? ਜੇ ਕਿਤੇ ਪੁਲਿਸ ਐਕਸ਼ਨ ਲੈਂਦੀ ਵੀ ਆ, ਇਲੀਗਲ ਵੈਪਨ ਇਲੀਗਲ ਮਨੀ ਦੇਸ਼ ਧਰੋਹ ਦੇ ਪਰਚੇ ਨੇ ਤੇ ਰਾਈਟ, ਉਹਨਾਂ 'ਚ ਵੀ ਬੇਲ ਕਿੱਦਾਂ ਹੋ ਜਾਂਦੀ ਹੈ? ਆਪਾਂ ਉਹਨਾਂ ਦੇ ਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਤੇ ਜਿਹੜੀ ਰਹੀ ਗੱਲ ਪਾਰਕਿੰਗ ਦੀ ਜੀ, ਬਹੁਤ ਥਾਵਾਂ ਤੇ ਕੀ ਆ, ਪ੍ਰਾਈਵੇਟ ਪ੍ਰੋਪਰਟੀਆਂ ਦੇ ਵਿੱਚ ਵੀ ਜਾ ਕੇ ਇਨਫੋਰਸਮੈਂਟ ਵਾਲੇ ਟਿਕਟਾਂ ਦੇਈ ਜਾਂਦੇ ਆ। ਉੱਥੇ ਜਦੋਂ ਆਪਾਂ ਗੱਲ ਕਰਦੇ ਹਾਂ ਪ੍ਰੋਪਰਟੀ ਵਾਲਾ ਕਹਿੰਦਾ ਸਾਨੂੰ ਕੋਈ ਪ੍ਰੋਬਲਮ ਨਹੀਂ, ਜਿੱਦਾਂ ਹੁਣ ਗੈਸ ਸਟੇਸ਼ਨ ਦੇ ਉੱਤੇ ਟਰੱਕ ਪਾਰਕ ਕਰਕੇ ਲੋਕ ਟਿਮ ਤੇ ਚਲੇ ਗਏ, ਗੈਸ ਸਟੇਸ਼ਨ ਆ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ, ਸਾਡੇ ਤੋਂ ਤੇਲ ਪਵਾਇਆ, ਤੁਸੀਂ ਉੱਥੇ ਟਰੱਕ ਪਾਰਕ ਕੀਤਾ, ਟਿਮ ਤੋਂ ਕਾਫੀ ਚੱਕਣ ਚਲੇ ਗਏ। ਉੱਥੇ ਜਾ ਕੇ ਸਿਰਫ ਪੈਸੇ ਇਕੱਠੇ ਕਰਨ ਦਾ ਸਾਧਨ ਬਣਾਇਆ ਹੋਇਆ ਜੀ ਇੱਕ, ਆਪਾਂ ਉਹ ਤੇ ਜ਼ਰੂਰ ਕੰਮ ਕਰਾਂਗੇ ਤੇ ਜਿੱਥੇ ਕਿਤੇ ਹੋ ਸਕੂਗਾ ਪਾਰਕਿੰਗ ਲਈ ਉਹ ਲੈ ਕੇ ਆਵਾਂਗੇ, ਅਫੋਰਡੇਬਲ ਕਰਾਂਗੇ ਜੀ।
1: ਜੀ ਸੋ ਦੋਸਤੋ, ਲਾਸਟ ਕਾਲ ਲੈਣਾ, ਉਸ ਤੋਂ ਬਾਅਦ ਫਿਰ ਅਸੀਂ ਰੈਪ ਅਪ ਕਰਾਂਗੇ। ਮੈਂ ਮਾਫ਼ੀ ਚਾਹਾਂਗਾ ਬਾਕੀ ਜਿਹੜੀਆਂ ਕਾਲਸ ਜਿਹੜੀ ਏਅਰ 'ਤੇ ਨਹੀਂ ਕਰ ਸਕਿਆ। 6398 ਜੀ, ਸਵਾਗਤ ਹੈ ਜੀ। ਜੀ ਸਤਿ ਸ਼੍ਰੀ ਅਕਾਲ ਜੀ।
5: ਨਵੇਂ ਨੂੰ ਮੌਕਾ ਮਿਲਣਾ ਚਾਹੀਦਾ, ਪੁਰਾਣੇ ਤਾਂ ਨਾ ਤਾਂ ਹਸਪਤਾਲ ਬਣਿਆ, ਨਾ ਸਕੂਲ ਦੀ ਸਮੱਸਿਆ ਹੱਲ ਹੋਈ ਹੈ ਜੀ, ਨਾ ਸੜਕਾਂ ਦੀ ਤੇ ਨਾ ਪਾਰਕਾਂ ਦੀ ਹੱਲ ਹੋਈ ਹੈ ਜੀ। ਨਵੇਂ ਨੂੰ ਮੌਕਾ ਦਿਓ ਜੀ।
1: ਜੀ ਜੀ ਥੈਂਕ ਯੂ ਜੀ, ਥੈਂਕ ਯੂ। ਸੋ ਆਪਾਂ ਬਲਜਿੰਦਰ ਅਤੇ ਹਰਸਿਮਰਨ ਜੀ ਆਪਾਂ ਰੈਪ ਅਪ ਕਰਦੇ ਹਾਂ, ਜਿੱਦਾਂ ਤੁਸੀਂ ਦੱਸਤਾ ਪ੍ਰਾਇਓਰਟੀਜ਼। ਅਤੇ ਹਰਸਿਮਰਨ ਜੀ, ਤੁਹਾਡੀਆਂ ਜਿਹੜੀਆਂ ਜੇ ਚੁਣੇ ਜਾਂਦੇ ਹੋ, ਲੋਕ ਤੁਹਾਨੂੰ ਵੋਟ ਦਿੰਦੇ ਆ, ਫਤਵਾ ਤੁਹਾਡੇ ਹੱਕ 'ਚ ਆਉਂਦਾ ਆ, ਤਾਂ ਪਹਿਲੀਆਂ ਜਿਹੜੀਆਂ ਤੁਹਾਡੀਆਂ ਪ੍ਰਮੁੱਖ ਜਿਹੜੀਆਂ ਤੁਸੀਂ ਕੋਸ਼ਿਸ਼ਾਂ ਕਰੋਗੇ ਜਾਂ ਫਿਰ ਚੇਂਜ ਲੈ ਕੇ ਆਉਂਗੇ, ਕੀ ਹੈ?
4: ਦੇਖੋ, ਮੇਨ ਤਾਂ ਆਪਾਂ ਸੇਫਟੀ ਤੇ ਕੰਮ ਕਰਨਾ ਜੀ, ਮੈਂ ਦੱਸਿਆ ਪੁਲਿਸ ਸਟੇਸ਼ਨ ਲੈ ਕੇ ਆਉਣਾ। ਦੂਜੇ ਨੰਬਰ ਤੇ ਆਪਾਂ ਇੱਕ ਆਪਣਾ ਆਫਿਸ ਬਣਾਉਣਾ ਹੈਗਾ ਵਾਰਡ 9-10 ਦੇ ਵਿੱਚ। ਇਹ ਨਹੀਂ ਹੋਊਗਾ ਵੀ ਜਿੱਦਾਂ ਹੁਣ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਵੀ ਕੋਈ ਗੱਲ ਸੁਣਨ ਵਾਲਾ ਹੀ ਨਹੀਂ, ਕੋਈ ਸਜ਼ਾ ਆਇਆ, ਕੋਈ ਸਾਨੂੰ ਸਮੱਸਿਆ ਹੈਗੀ ਵੀ ਕੋਈ ਸਾਡੀ ਗੱਲ ਹੀ ਨਹੀਂ ਸੁਣਦਾ। ਉੱਥੇ ਹਰ ਟਾਈਮ ਬੰਦਾ ਮੌਜੂਦ ਹੋਊਗਾ, ਤੁਸੀਂ ਕਦੋਂ ਵੀ ਕਾਲ ਕਰ ਸਕਦੇ ਹੋ, ਵਾਕ ਇਨ ਕਰ ਸਕਦੇ ਹੋ, ਤੁਹਾਨੂੰ ਸਾਡੇ ਆਫਿਸ ਦੇ ਵਿੱਚੋਂ ਕਦੇ ਵੀ ਇਹ ਸੁਣਨ ਨੂੰ ਨਹੀਂ ਮਿਲੂਗਾ ਵੀ ਹਾਂਜੀ ਇਹ ਸਾਡਾ ਜ਼ੋਨ ਨਹੀਂ, ਇਹ ਸਾਡਾ ਡਿਪਾਰਟਮੈਂਟ ਨਹੀਂ। ਜੋ ਫੈਡਰਲ ਦਾ ਪ੍ਰੋਵਿੰਸ਼ੀਅਲ ਦਾ ਜਾਂ ਕਿਸੇ ਦਾ ਵੀ ਹੋਰ ਮਸਲਾ ਹੋਊਗਾ, ਆਪਾਂ ਤੁਹਾਨੂੰ ਤਾਂ ਡਾਇਰੈਕਟ ਕਰਾਂਗੇ, ਬੰਦੇ ਨਾਲ ਮਿਲਵਾਵਾਂਗੇ ਤੇ ਤੁਹਾਡੇ ਨਾਲ ਲੱਗ ਕੇ ਉਹਦਾ ਸੋਲੂਸ਼ਨ ਕੱਢਾਂਗੇ। ਕਦੇ ਵੀ ਜਿਹੜੀ ਗੱਲ ਸਾਡੇ ਧਿਆਨ 'ਚ ਤੁਸੀਂ ਲਿਆ ਦੋਗੇ ਸਾਡੇ ਆਫਿਸ ਤੱਕ ਗੱਲ ਆਜੂਗੀ, ਉਹ ਕਦੇ ਵੀ ਇਗਨੋਰ ਨਹੀਂ ਕੀਤੀ ਜਾਊਗੀ। ਆਪਾਂ ਹਰ ਚੀਜ਼ ਦਾ ਟਰਾਈ ਕਰਾਂਗੇ ਵੀ ਸੋਲੂਸ਼ਨ ਕੱਢ ਕੇ ਦਈਏ।
1: ਕਈ ਵਾਰ ਜਦੋਂ ਚੁਣੇ ਜਾਂਦੇ ਆ ਨਾ, ਬਾਅਦ ਦੇ ਵਿੱਚ ਫਿਰ ਕਹਿ ਲਓ ਵੀ ਮਿਲਣਾ ਔਖਾ ਹੋ ਜਾਂਦਾ ਆ। ਸੋ ਤੁਸੀਂ ਆ ਜਿਹੜਾ ਇਸ ਗੱਲ ਦੀ ਕੀ ਗਰੰਟੀ ਕਰਦੇ ਹੋ ਵੀ ਤੁਸੀਂ ਅਸੈਸੀਬਲ ਰਹੋਗੇ?
4: ਦੇਖੋ, ਆਪਾਂ ਵਾਰਡ 9-10 ਦੇ ਵਿੱਚ ਹੀ ਰਹਿੰਦੇ ਹਾਂ ਜੀ, ਜਿੱਦਾਂ ਹੁਣ ਆਪਾਂ ਕੰਪੇਨ ਕਰਦੇ ਹਾਂ, ਆਪਾਂ ਹਰ ਸੀਟ ਦੇ ਵਿੱਚ ਸਾਨੂੰ ਸਟਰੀਟਾਂ ਦੇ ਬੰਦੇ ਨਾਲ ਡੋਰ ਟੂ ਡੋਰ ਕਰਵਾ ਰਹੇ ਹਾਂ, ਉਹ ਇੱਕ ਭਰੋਸੇ ਨਾਲ ਚੱਲ ਰਹੇ ਆ, ਉਹਨਾਂ ਨੂੰ ਪਤਾ ਵੀ ਹਾਂਜੀ ਅਸੀਂ ਦੁਬਾਰੇ ਇਹਨਾਂ ਦੀ ਬਾਂਹ ਫੜ ਸਕਦੇ ਹਾਂ ਜਾ ਕੇ ਵੀ ਜੇ ਕੋਈ ਕੰਮ ਨਹੀਂ ਹੋਊਗਾ। ਆਪਾਂ ਸਾਰੇ ਉੱਥੇ ਹੀ ਰਵਾਂਗੇ, ਲੋਕਾਂ ਦੇ ਵਿੱਚ ਰਵਾਂਗੇ, ਕੋਈ ਵੀ ਆ ਕੇ ਸਾਡੀ ਬਾਂਹ ਫੜ ਕੇ ਇਹ ਚੀਜ਼ ਕਹਿ ਸਕਦਾ ਵੀ ਹਾਂਜੀ ਤੁਹਾਡੇ ਆਹ ਕੰਮ ਤੁਸੀਂ ਕਿਹਾ ਸੀ, ਇਹ ਕੀਤਾ ਕਿਉਂ ਇਹਨੂੰ ਕਰੋ। ਹਾਂਜੀ
1: ਜੀ। ਸੋ ਦੋਸਤੋ, ਤੁਸੀਂ ਆ ਜਿਹੜਾ ਅੱਜ ਬਲਜਿੰਦਰ ਸਿੰਘ ਨਿਹਾਲ ਤੇ ਹਰਸਿਮਰਨ ਸਿੰਘ ਜੋ ਵਾਰਡ 9-10 ਤੋਂ ਰੀਜਨਲ ਤੇ ਸਿਟੀ ਕੌਂਸਲਰ, ਹਰਸਿਮਰਨ ਸਿੰਘ ਜੀ ਆ ਜਿਹੜੇ ਰੀਜਨਲ ਕੌਂਸਲਰ ਵਾਸਤੇ ਅਤੇ ਬਲਜਿੰਦਰ ਸਿੰਘ ਨਿਹਾਲ ਆ ਜਿਹੜੇ ਉਹ ਸਿਟੀ ਕੌਂਸਲਰ ਵਾਸਤੇ ਆ ਜਿਹੜੇ ਆਪਣੀ ਕਿਸਮਤ ਅਜ਼ਮਾ ਰਹੇ ਨੇ। ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ। ਸੋ ਮੈਨੂੰ ਪਤਾ ਸਮਾਂ ਸਾਡੇ ਕੋਲ ਉਨਾ ਕੁ ਹੈਗਾ, ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਵੀ 40 ਮਿੰਟ ਤੱਕ ਦੀ ਇਹ ਗੱਲਬਾਤ ਕੀਤੀ ਜਾਵੇ। ਮੈਨੂੰ ਪਤਾ ਤੁਹਾਡੇ ਹੋਰ ਸਵਾਲ ਹੋ ਸਕਦੇ ਆ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫਿਰ ਜੁੜਾਂਗੇ ਜੀ, ਹੋਰ ਜਿਹੜੇ ਇਹ ਤੁਹਾਡੇ ਨਾਲ ਪਲੈਟਫਾਰਮ ਦੇ ਉੱਤੇ ਗੱਲ ਕਰਾਂਗੇ। ਤੁਹਾਡਾ ਬਹੁਤ ਬਹੁਤ ਦੋਨਾਂ ਵੀਰਾਂ ਦਾ ਧੰਨਵਾਦ। ਮੈਨੂੰ ਬੜੀ ਖੁਸ਼ੀ ਹੈ ਬੇਬਾਕੀ ਦੇ ਨਾਲ, ਬੜੇ ਇੱਕ ਸੁਥਰੇ ਢੰਗ ਤਰੀਕੇ ਦੇ ਨਾਲ ਸਾਰੀਆਂ ਕਾਲਸ ਦਾ ਤੁਸੀਂ ਜਵਾਬ ਦਿੱਤਾ ਜੀ।
4: ਠੀਕ ਹੈ ਜੀ, ਥੈਂਕ ਯੂ ਬਾਈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਸ ਧੰਨਵਾਦ ਜੀ ਸਾਰਿਆਂ ਦਾ, ਬਹੁਤ ਸਾਰਾ ਪਿਆਰ ਦੇ ਰਹੇ ਨੇ। ਦੇਖੋ ਤਿੰਨ ਚਾਰ ਕਾਲਰਾਂ ਨੇ ਕਿਹਾ ਵੀ ਹਾਂ ਚੇਂਜ ਆਉਣਾ ਚਾਹੀਦਾ, ਇਸੇ ਤਰ੍ਹਾਂ ਹੀ ਸਰ ਜਦੋਂ ਆਪਣੀ ਕੰਪਲੇਨ ਲਾਉਣ ਸੀਗੀ ਉਦੋਂ ਵੀ ਇੰਨਾ ਜ਼ਿਆਦਾ ਪਿਆਰ ਮਿਲਿਆ, ਇੰਨੇ ਟੈਕਸਟ ਮੈਸੇਜ ਆਏ ਵੀ ਅਸੀਂ ਆ ਨਹੀਂ ਸਕੇ, ਆਪਾਂ ਜਿੰਨਾ ਮੰਨ ਲਓ ਉਹਤੇ ਐਕਸਪੈਕਟੇਸ਼ਨ ਕੀਤੀ ਸੀ ਉਦੋਂ ਕਿਤੇ ਦੁੱਗਣਾ ਤਿੱਗਣਾ ਆਪਣੇ ਉਹਤੇ ਇਕੱਠ ਹੋਇਆ। ਸਾਰਿਆਂ ਦਾ ਮੈਂ ਤਾਂ ਧੰਨਵਾਦ ਕਰਦਾ ਹੱਥ ਜੋੜ ਕੇ, ਆਪਾਂ ਆਓ ਰਲ ਮਿਲ ਕੇ ਬਰੈਂਪਟਨ ਨੂੰ ਦੁਬਾਰੇ ਫਲਾਵਰ ਸਿਟੀ ਬਣਾਈਏ। ਸਤਿ ਸ਼੍ਰੀ ਅਕਾਲ ਜੀ।
1: ਜੀ ਬਿਲਕੁਲ ਜੀ, ਅਤੇ ਛੇਤੀ ਇਹਨਾਂ ਦੇ ਨਾਲ ਅਸੀਂ ਇੱਕ ਪੋਡਕਾਸਟ ਵੀ ਕਰਾਂਗੇ ਦੋਨਾਂ ਵੀਰਾਂ ਦੇ ਨਾਲ, ਅਤੇ ਉਹ ਵੀ ਜਿਹੜਾ ਬੜੀ ਜਲਦੀ ਅਸੀਂ ਆ ਜਿਹੜੇ ਆਪਣੇ ਆਪਣੇ ਸੋਸ਼ਲ ਪਲੇਟਫਾਰਮ 'ਤੇ ਪਾਵਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਫਿਰ ਕੁਝ ਕੁ ਦੇਰ ਵਾਸਤੇ, ਫਿਰ ਆਪਾਂ ਪੰਜਾਬ ਵੀ ਜਾਣਾ, ਇੱਕ ਮਿਊਜ਼ੀਕਲ ਬ੍ਰੇਕ, ਉਸ ਤੋਂ ਬਾਅਦ ਮੈਂ ਜਲਦੀ ਪੰਜਾਬ ਜੁੜਨ ਦੀ ਕੋਸ਼ਿਸ਼ ਕਰਦਾ ਜਿੱਥੋਂ ਨਵਜੀਤ ਜੀ ਹੋਣਗੇ, ਉੱਥੋਂ ਦੀਆਂ ਤਾਜ਼ਾ ਤਰੀਨ ਅਤੇ ਚੋਣਵੀਆਂ ਖਬਰਾਂ ਲੈ ਕੇ ਸਾਡੇ ਨਾਲ ਹਾਜ਼ਰ ਹੁੰਦੇ ਹਨ।

0: ਉਸ ਤੋਂ ਦੁਬਾਰਾ ਸਵਾਗਤ ਹੈ ਜੀ ਤੁਹਾਡਾ ਆਪਣਾ ਪ੍ਰੋਗਰਾਮ ਸਰਜਰੀ ਸਵੇਰ ਵਿਦ ਸ਼ਮੀ ਪੱਠਲ। ਸੋ ਅੱਜ ਮਾਫ਼ੀ ਚਾਹਾਂਗੇ, ਸਮਾਂ ਜਿਹੜਾ ਆਪਣੇ ਕੋਲ ਹੈ ਜਿਹੜਾ ਘੱਟ ਹੈ, ਪਰ ਨਵਜੀਤ ਭਾਅ ਜੀ ਹੁਣੀ ਆ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ। ਮੈਂ ਨਵਜੀਤ ਭਾਅ ਜੀ ਪਹਿਲਾਂ ਵੈਲਕਮ, ਮੈਂ ਇਹੀ ਚਾਹਾਂਗਾ ਜਿਹੜੀਆਂ ਅੱਜ ਦੀਆਂ ਚੋਣਵੀਆਂ ਖਬਰਾਂ ਤੁਸੀਂ ਆਪ ਹੀ ਆ ਜਿਹੜਾ ਪਿੱਕ ਕਰਕੇ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰ ਦਿਓ ਜੀ। ਇਹਨੂੰ ਭਾਅ ਜੀ ਵੈਲਕਮ ਜੀ, ਇਹਨੂੰ ਜੀ
1: ਬਹੁਤ ਸ਼ੁਕਰੀਆ ਸ਼ੈਮ ਭਾਅ ਜੀ, ਤੁਹਾਡਾ ਤੇ ਸਾਰੇ ਪਰਿਵਾਰਕ ਮੈਂਬਰਾਂ ਦਾ, ਸਰੋਤਿਆਂ ਦਾ ਧੰਨਵਾਦ, ਸਵਾਗਤ ਹੈ ਜੀ। ਅੱਜ ਖਾਸ ਤੌਰ ਤੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਰਗਰਮੀਆਂ ਨੇ, ਪਰ ਜਿਹੜੀਆਂ ਅਸੀਂ ਮੁੱਖ ਖਬਰਾਂ ਤੇ ਗੱਲਬਾਤ ਕਰਨੀ ਹੈ, ਇੱਕ ਤਾਂ ਪੰਜਾਬ ਕਾਂਗਰਸ ਤੇ ਕਰਾਂਗੇ, ਕਿਉਂਕਿ ਅਸਤੀਫਾ ਦੇਣ ਤੋਂ ਬਾਅਦ ਵੜਿੰਗ ਸਾਹਿਬ ਦੇ ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਹੈ, ਉੱਧਰ ਬੀਬੀਆਂ ਦੇ ਖਾਤਿਆਂ ਵਿੱਚ 1,000 ਤੇ 1,500 ਰੁਪਇਆ ਹੈ, ਕਹਿੰਦੇ ਟੂੰ ਟੂੰ ਹੋ ਗਿਆ, ਖੁਸ਼ੀ ਬਹੁਤ ਹੈ, ਤੇ ਨਾਲ DIG ਭੁੱਲਰ ਹੋਣਾ ਦਾ ਮਾਮਲਾ, ਉੱਥੇ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਜੀ।
0: ਜੀ ਜੀ ਭਾਜੀ
1: ਜੀ, ਸੋ ਅਸੀਂ ਪਹਿਲਾਂ ਜਿਹੜੀ ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਉਹ ਧਿਆਨ ਮੰਗਦੀ ਹੈ ਗੱਲ, ਦੇਖੋ ਸਿੰਘ ਭਾਜੀ, ਕਿਉਂਕਿ ਪੰਜਾਬ ਕਾਂਗਰਸ ਵਿੱਚ ਇਸ ਵੇਲੇ ਬਹੁਤ ਕੁਛ ਚੱਲਦਾ ਪਿਆ। ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਲੀਡਰ ਦਿੱਲੀ ਦੇ ਵਿੱਚ ਡੇਰੇ ਲਾ ਕੇ ਬੈਠੇ ਆ, ਪਰ ਹੁਣ ਉਸ ਤੋਂ ਬਾਅਦ ਜਿਹੜੇ ਕੁਛ ਕੁ ਲੀਡਰਾਂ ਨੂੰ ਸਾਹਮਣੇ ਲਿਆਉਣ ਦੀ ਗੱਲ ਚੱਲ ਰਹੀ ਹੈ, ਉਹਨਾਂ ਬਾਰੇ ਕਈ ਖੁਲਾਸੇ ਹੋਣੇ ਸ਼ੁਰੂ ਹੋ ਗਏ ਆ, ਇਸੇ ਕਰਕੇ ਅੱਜ ਉਹਨਾਂ ਦਾ ਨਾਮ ਨੀ ਸਾਹਮਣੇ ਆ ਰਿਹਾ ਕਿ ਪ੍ਰਧਾਨ ਕੌਣ ਲਗਾਇਆ ਜਾਣਾ। ਉਹ ਸਾਡਾ ਕੁਛ ਘੰਟਿਆਂ ਬਾਅਦ ਸਾਹਮਣੇ ਆ ਵੀ ਜਾਵੇ, ਪਰ ਅਜੇ ਤੱਕ ਆ ਨਹੀਂ ਰਿਹਾ। ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੇ ਦਿਲ ਦਾ ਦਰਦ ਆ ਨਾ ਜਿਹੜਾ, ਉਹ ਆਉਣਾ ਬਾਹਰ ਸ਼ੁਰੂ ਹੋ ਗਿਆ। ਉਹ ਗਾਣਾ ਨਾ ਦਿਲ ਦੇ ਵਰਗੇ ਫੋਲ, ਹੁਣ ਉਹ ਦਿਲ ਦੇ ਵਰਗੇ ਜਿਹੜੇ ਫੋਲਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ, ਤੇ ਉੱਤੇ ਨਾਮ ਹੁਣ ਕਿਹਦਾ ਕਿਹਦਾ ਲਿਖਿਆ, ਤਾਂ ਰਾਹੁਲ ਗਾਂਧੀ ਦਾ ਕਹਿੰਦੇ ਉਹ ਤਾਂ ਰਹਿਣਾ ਹੀ ਆ, ਪਰ ਜਿਹੜੇ ਸਚਿਨ ਪਾਇਲਟ ਉਹਨਾਂ ਦਾ ਨਾਮ ਸੀਗਾ, ਹੁਣ ਉਸ ਉੱਤੇ ਜਦੋਂ ਕਦੀ ਗਲਤੀ ਹੋ ਜਾਂਦੀ ਹੈ ਤਾਂ ਚਿੱਟੇ ਜਿਹੇ ਮਾਰਕਰ ਨੂੰ ਉੱਪਰ ਨਾ ਉਹ ਨਿਸ਼ਾਨ ਜਿਹਾ ਲਾ ਦਿੱਤਾ ਜਾਂਦਾ। ਇਸੇ ਤਰ੍ਹਾਂ ਇਹਨਾਂ ਨੇ ਹੁਣ ਰਾਹੁਲ ਗਾਂਧੀ ਉਹਨਾਂ ਦੇ ਨਾਮ ਦਿੱਤਾ, ਮੋਹਰ ਲਾਤੀ ਹੈ ਕਿ ਮੇਰੀ ਭਾਈ ਜਾਰੀ ਹੈ, ਕਦੀ ਪਿੱਛੇ ਨਹੀਂ ਹੋ ਸਕਦਾ। ਪਰ ਸਚਿਨ ਪਾਇਲਟ ਉਹਨਾਂ ਨੂੰ ਲੈ ਕੇ ਸਵਾਲ ਚੱਕ ਦਿੱਤੇ, ਕਹਿੰਦੇ ਹੋ ਸਕਦਾ ਭਾਈ ਉਹਨਾਂ ਨੂੰ ਨਾ ਪਸੰਦ ਹੋਵੇ, ਇਸ ਕਰਕੇ ਉਹ ਚਾਹੁੰਦੇ ਹੁਣ ਮੈਨੂੰ ਹਟਾਉਣਾ ਤੇ ਚੋਣਾਂ ਤੋਂ ਪਹਿਲਾਂ ਕਿਨਾਰੇ ਕਰ ਦਿੱਤਾ। ਇਹ ਜਿਹੜੀ ਗੱਲ ਅਮਰਿੰਦਰ ਸਿੰਘ ਰਾਜਾ ਵੜਿੰਗੂਰਾ ਨੇ ਕਹੀ ਹੈ, 4.5 ਸਾਲ ਦਾ ਐਕਸਪੀਰੀਅੰਸ ਸ਼ੇਅਰ ਕਰਦੇ ਹੋਏ, ਜਿਹ ਚ ਚੁਣੌਤੀਆਂ ਵੀ ਸੀ, ਸਟਰੈਂਥ ਬਾਰੇ ਵੀ ਦੱਸਿਆ ਉਹਨਾਂ ਨੇ। ਉਹਨੇ ਅਜੇ ਵੀ ਕਿਹਾ ਜਦੋਂ ਮੇਰੀ ਜ਼ਰੂਰਤ ਹੋਊਗੀ ਮੈਂ ਪਾਰਟੀ ਦੇ ਨਾਲ ਖੜਾ, ਪਰ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਦਾ ਜਿਹੜਾ ਦਰਦ ਆ ਨਾ ਉਹਨੂੰ ਸਮਝਣਾ ਚਾਹੀਦਾ। ਵੈਸੇ ਪੰਜਾਬ ਦੇ ਕਿਸੇ ਲੀਡਰ ਨਾਲ ਇਹ ਪਹਿਲੀ ਵਾਰੀ ਨਹੀਂ ਹੋਇਆ, ਅਸਲ ਦੇ ਵਿੱਚ ਜਦੋਂ ਕਿਸੇ ਨਾਲ ਲੈ ਕੇ ਤੁਰਨਾ ਨਹੀਂ, ਬੰਦਾ ਇਕੱਲਾ ਹੀ ਕਹੀ ਜਾਵੇ ਕਿ ਮੈਂ ਹੀ ਮੈਂ ਆ, ਤਾਂ ਫਿਰ ਔਖਾ ਹੋ ਜਾਂਦਾ। ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਰੇ ਇਹ ਗੱਲ ਬਹੁਤ ਹੀ ਨਹੀਂ ਸਾਹਮਣੇ ਆਈ ਸੀ ਕਿ ਉਹਨਾਂ ਨੇ ਮੈਂ ਕੀਤੀ ਹੋਵੇ, ਪਰ ਬਹੁਤਿਆਂ ਨਾਲ ਲੈ ਕੇ ਵੀ ਨਹੀਂ ਚੱਲੇ, ਜਿਹਦੇ ਕਰਕੇ ਉਹਨਾਂ ਨੂੰ ਪਿੱਛੇ ਕਰਨ ਦਾ ਫੈਸਲਾ ਜਿਹੜਾ ਆ ਉਹ ਲੈ ਲਿਆ ਗਿਆ ਸੀ, ਤੇ ਹੁਣ ਐਲਾਨ ਉਹਦਾ ਅਧਿਕਾਰਿਕ ਤੌਰ ਤੇ ਕਰਤਾ। ਪਰ ਇਹਦੇ ਕਰਕੇ ਚੰਨੀ ਸਾਹਿਬ, ਰੰਧਾਵਾ ਸਾਹਿਬ, ਜਿਹੜੇ ਇਹਨਾਂ ਦੇ ਗੁੱਟ ਸੀਗੇ, ਜਿਹੜੇ ਇਹਨਾਂ ਦੇ ਵਿੱਚ ਵਿਗਾੜ ਪੈਦਾ ਹੋਇਆ ਸੀ, ਉਹ ਦੂਰੀਆਂ ਪਹਿਲਾਂ ਵੀ ਸੀ, ਉਹ ਹੁਣ ਵੀ ਆ। ਚੰਨੀ ਤਾਂ ਰੰਧਾਵਾ ਜਿਹੜੀ ਗੁੱਟਬੰਦੀ ਸੀ, ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਅਸੀਂ ਨਾਲ ਚੱਲਣ ਨੂੰ ਤਿਆਰ ਨਹੀਂ, ਉਹਨਾਂ ਨੇ ਹੁਣ ਵੀ ਕਹਿ ਤਾ ਕਿ ਅਸੀਂ ਨਾਲ ਚੱਲਣ ਨੂੰ ਤਿਆਰ ਨਹੀਂ। ਸਚਿਨ ਪਾਇਲਟ ਉਹਨਾਂ ਨਾਲ ਸਾਫ਼ ਕਰ ਦਿੱਤਾ ਸੀ, ਉਹਨਾਂ ਨੇ ਮਿਲ ਕੇ ਫੀਲਡ ਦੀ ਰਿਪੋਰਟ ਲਈ ਗਈ, ਸਾਰਾ ਕੁਛ ਦੇਖਿਆ ਉਹਨੇ ਧਿਆਨ ਦੇ ਵਿੱਚ। ਮਲਿਕਾਰਜੁਨ ਖੜਗੇ, ਪ੍ਰਿੰਕਾ ਗਾਂਧੀ, ਉਹਨਾਂ ਨੇ ਰਿਪੋਰਟ ਦੇਖੀ ਹੈ। ਰਾਹੁਲ ਗਾਂਧੀ ਉਹਨਾਂ ਨੇ ਫੋਨ ਕੀਤਾ ਹੈ। KC ਵੇਣੁਗੋਪਾਲ ਨੇ ਉਹਨਾਂ ਦੇ ਕੋਲੋਂ ਸਾਰੀ ਜਾਂਚ ਦੀ ਰਿਪੋਰਟ ਜਿਹੜੀ ਹੈ ਮੰਗੀ ਗਈ ਸੀ। ਸਾਰਿਆਂ ਨੇ ਫੈਸਲਾ ਲਿਆ ਕਿ ਰਾਜਾ ਵੜਿੰਗ ਨੂੰ ਹੁਣ ਲਾਂਭੇ ਕਰ ਦੇਣਾ ਚਾਹੀਦਾ, ਇਸ ਕਰਕੇ ਇੰਨਾ ਵੱਡਾ ਫੈਸਲਾ ਲਿਆ। ਮੈਂ ਤੁਹਾਨੂੰ ਕੀ ਹੋਰ ਦੱਸਦਾ, ਵਿਜੇਇੰਦਰ ਸਿੰਗਲਾ ਹੋਰਾਂ ਨੂੰ ਹਿੰਦੂ ਵੋਟ ਆਪਣੇ ਵੱਲ ਕਰਨ ਦੇ ਲਈ ਥੋੜਾ ਜਿਹਾ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਅ ਜੀ, ਆਉਂਦੇ ਦਿਨਾਂ ਨੂੰ ਇਸ ਨਾਂ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਣੇ ਆ, ਵਿਵਾਦ ਵੱਧ ਸਕਦਾ, ਤੇ ਫਿਰ ਕਿਹਨੂੰ ਅੱਗੇ ਲਿਆਉਣਾ ਇਹ ਤਾਂ ਹੁਣ ਸਮਾਂ ਦੱਸੇਗਾ। ਨਾਮ ਪ੍ਰਗਟ ਸਿੰਘ ਹੋਰਾਂ ਦਾ ਵੀ ਹੈ, ਚਰਨਜੀਤ ਸਿੰਘ ਚੰਨੀ ਹੋਰਾਂ ਦਾ ਵੀ ਹੈ, ਪਿੱਛੇ ਪ੍ਰਤਾਪ ਸਿੰਘ ਵਾਜਵਾਨੀ, ਰੰਧਾਵਾ ਸਾਹਿਬ ਨੂੰ ਪਿੱਛੇ ਨਹੀਂ ਕਰ ਸਕਦੇ। ਬਾਕੀ ਦੇਖਦੇ ਹਾਂ ਕਾਂਗਰਸ ਹਾਈਕਮਾਂਡ ਹੁਣ ਕਿਹਨੂੰ ਲੈ ਕੇ ਆਉਂਦੀ ਹੈ
0: ਜੀ। ਤੇ ਅੱਗੇ ਭਾਜੀ ਜਿਹੜੀ ਮੇਨ ਖਬਰ ਆਪਾਂ ਉਹਦੇ ਵੱਲ ਫਿਰ ਰੁੱਖ ਕਰਦੇ ਹਾਂ, ਫਿਰ ਆਪਾਂ ਰੈਪ ਅਪ ਕਰ ਦਿੰਦੇ ਹਾਂ ਜੀ।
1: ਜੀ ਬਿਲਕੁਲ ਜੀ, ਅਸੀਂ ਮਾਮਾ ਧੀਆਂ ਸਤਿਕਾਰ ਯੋਜਨਾ ਜਿਹੜੀ ਹੈ ਉਹਦੀ ਗੱਲ ਜ਼ਰੂਰ ਕਰਾਂਗੇ, ਕਿਉਂਕਿ ਇਸ ਵੇਲੇ ਖਾਤਿਆਂ ਦੇ ਵਿੱਚ ਜਿਹੜੀ ਟੂਟੂ ਹੋ ਗਈ ਹੈ ਨਾ, ਉਹ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਲੱਗਦਾ ਪਿਆ ਕਿ ਭਾਈ ਠੀਕ ਹੈ ਖਾਤਿਆਂ ਦੇ ਵਿੱਚ ਪੈਸੇ ਆ ਗਏ ਆ, ਪਰ ਤੁਸੀਂ ਕਮਾਲ ਦੀ ਗੱਲ ਦੇਖੋ, ਪੈਸੇ ਖਾਤਿਆਂ ਵਿੱਚ ਆ ਗਏ ਆ, ਬੀਬੀਆਂ ਖੁਸ਼ ਹੋ ਗਈਆਂ, ਬਹੁਤ ਸਾਰੇ ਲੋਕਾਂ ਦੇ ਖਾਤੇ ਵਿੱਚ ਪੈਸੇ ਬੀਬੀਆਂ ਦੇ ਖਾਸ ਤੌਰ ਤੇ ਆਉਣੇ ਆ, ਪਰ ਇਹਦੇ ਨਾਲ ਤੁਸੀਂ ਵੋਟਾਂ ਦਾ ਵਟੋਰ ਲਓਗੇ, ਪਰ ਜਿਹੜਾ ਕਰਜ਼ਾ ਪੰਜਾਬ ਸਿਰ ਚੜ੍ਹਦਾ ਜਾ ਰਿਹਾ ਉਹਦੇ ਬਾਰੇ ਕੋਈ ਨਹੀਂ ਬੋਲਦਾ ਪਿਆ। ਖਾਤਿਆਂ ਦੇ ਵਿੱਚ ਇਸ ਵੇਲੇ ਜਿਸ ਹਿਸਾਬ ਦੇ ਨਾਲ ਪੈਸੇ ਕਹਿੰਦੇ ਆ ਗਏ ਆ, 3700 ਕਰੋੜ ਰੁਪਏ ਦੀ ਮੰਗ ਜਿਹੜੀ ਸੀਗੀ ਵੈਸੇ ਤਾਂ ਕਿਸੇ ਨੇ ਅੱਜ ਤੱਕ ਕੀਤੀ ਨੀ, ਪਰ ਇਹ ਕਹਿੰਦੇ ਆ ਕਿ ਬੀਬੀਆਂ ਨੇ ਕਿਹਾ ਸਾਡੀ ਡਿਮਾਂਡ ਹੈ, ਚਲੋ ਮੰਨ ਲੈਂਦੇ ਆ। ਪਰ ਇੱਧਰਲੇ ਪਾਸੇ ਜਦੋਂ ਕਰਜ਼ੇ ਦੀ ਗੱਲ ਆਉਂਦੀ ਹੈ ਜਿਹੜਾ ਲਗਾਤਾਰ ਪੰਜਾਬ ਦੇ ਸਿਰ ਚੜ੍ਹਦਾ ਜਾ ਰਿਹਾ, ਉਹਦੇ ਬਾਰੇ ਕਿਉਂ ਨੀ ਕੋਈ ਬੋਲਦਾ? 1980-81 ਵਿੱਚ ਜਿਹੜਾ 1009 ਕਰੋੜ ਰੁਪਏ ਕਰਜ਼ਾ ਸੀ, 2026-27 ਵਿੱਚ ਆਉਂਦੇ ਆਉਂਦੇ 4.25 ਲੱਖ ਕਰੋੜ ਹੋ ਗਿਆ, ਤੇ ਜਾਂਦੇ ਜਾਂਦੇ ਘੱਟੋ ਘੱਟ 5 ਲੱਖ ਕਰੋੜ ਦੇ ਕਰੀਬ ਹੋਣਾ। ਤਾਂ ਫਿਰ ਜਦੋਂ ਇਹ ਗੱਲਾਂ ਕਹੀਆਂ ਜਾਂਦੀਆਂ ਕਿ ਤੁਸੀਂ ਚਿੰਤਾ ਨਾ ਕਰੋ, ਅਸੀਂ ਬੈਠੇ ਹਾਂ, ਤੁਸੀਂ ਚਿੰਤਾ ਨਾ ਕਰੋ, ਖਾਤਿਆਂ ਦੇ ਵਿੱਚ ਪੈਸੇ ਵੀ ਆਉਣਗੇ, ਰੇਤਾ ਤੋਂ ਪੈਸੇ ਇਕੱਠੇ ਹੋਣਗੇ, ਮਾਈਨਿੰਗ ਤੋਂ, ਕੁਛ ਨੀ ਹੋ ਰਿਹਾ। ਚਿੱਟੀ ਰੇਤਾ ਦਾ ਕਾਲਾ ਕਾਰੋਬਾਰ ਅੱਜ ਵੀ ਚੱਲਦਾ ਪਿਆ, ਇਸ ਵੇਲੇ ਕਰਜ਼ਾ ਕੋਈ ਉਤਰਦਾ ਨੀ ਪਿਆ, ਕਰਜ਼ਾ ਲਾਉਣ ਦੇ ਲਈ ਹੋਰ ਕਰਜ਼ਾ ਲੈਣਾ ਪੈ ਰਿਹਾ, ਸਕੀਮਾਂ ਤੇ ਸਕੀਮਾਂ ਲੱਗਦੀਆਂ ਪਈਆਂ ਨੇ, ਇੱਕ ਸਕੀਮ ਚਲਾਉਣ ਦੇ ਲਈ ਪੈਸੇ ਜਿਹੜੇ ਆ ਇਕੱਠੇ ਕੀਤੇ ਜਾ ਰਹੇ ਆ। ਬਸ ਇੱਥੇ ਗੱਲ ਉਲਝ ਕੇ ਰਹਿ ਗਈ ਆ। ਮੈਨੂੰ ਲੱਗਦਾ ਪਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸੇ ਤਰ੍ਹਾਂ ਚੱਲਦਾ ਰਿਹਾ, ਤੁਸੀਂ 1 ਜਣੇ ਨੂੰ 2 ਜਣੇ ਨੂੰ 10 ਜਣੇ ਨੂੰ ਖੁਸ਼ ਕਰ ਸਕਦੇ ਆ ਸਕੀਮਾਂ ਦੇ ਨਾਂ ਤੇ। ਪਰ ਜਦੋਂ ਪੰਜਾਬ ਦੇ ਸਿਰ ਕਰਜ਼ਾ ਚੜ ਗਿਆ, ਜੰਮਦੇ ਬੱਚੇ ਸਿਰ ਤੇ 1 ਲੱਖ ਰੁਪਏ ਦਾ ਕਰਜ਼ਾ, ਉਹਦੇ ਬਾਰੇ ਸਮਝਣਾ ਕਿਵੇਂ ਆ, ਸਾਡੇ ਕੋਲ ਪਲੈਨਿੰਗ ਕੀ ਹੈ, ਸਰਕਾਰ ਦੇ ਕੋਲ ਪਲੈਨਿੰਗ ਕੀ ਹੈ, ਇਹ ਆਉਣ ਵਾਲੇ ਸਮੇਂ ਵਿੱਚ ਨੀਤੀਆਂ ਸਾਂਝੀਆਂ ਕਰਨੀਆਂ ਜ਼ਰੂਰੀ ਆ, ਪਰ ਇਸ 'ਤੇ ਕੋਈ ਵੀ ਲੱਗਦਾ ਬੋਲਦਾ ਨਹੀਂ ਪਿਆ।
0: ਤੇ ਭਾਜੀ ਆਪਣੇ ਇੱਕ ਜਿਹੜੀ ਆ ਰਹੀ ਹੈ ਖਬਰ DIG ਭੁੱਲਰ ਮਾਮਲੇ ਦੇ ਵਿੱਚ ਹੈ ਜਿਹੜਾ ਕੀ ਬਣਿਆ ਜੀ, ਸੋ ਉਹ ਆਪਾਂ ਖਬਰ ਲੈ ਲੈਂਦੇ ਹਾਂ। ਮੈਂ ਕੋਸ਼ਿਸ਼ ਕਰਦਾ 1-2 ਜਿਹੜੀਆਂ ਕਪਲ ਆਫ ਕਾਲਸ ਆ ਜਿਹੜੀਆਂ ਉਹ ਵੀ ਤੁਹਾਡੇ ਨਜ਼ਰ 'ਤੇ ਕਰ ਲਵਾਂ, ਸੋ ਐਂਡ ਤੱਕ ਹੈ ਜਿਹੜਾ ਤੁਹਾਨੂੰ ਮੈਂ 2-3 ਮਿੰਟ ਆਪਣੇ ਕੋਲ ਹੋਰ ਹੈ ਰੈਪ ਅਪ ਕਰਾਂਗੇ। ਸੋ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਜੀ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ। ਤੁਸੀਂ ਆਪਣੇ ਦੰਦਾਂ ਦਾ ਮਸੂੜਿਆਂ ਦਾ ਕੰਮ ਕਰਾਉਣਾ ਚਾਹੁੰਦੇ ਹੋ, ਘਰ ਦੇ ਵਿੱਚ ਬਜ਼ੁਰਗ ਹੈ, ਤੁਰਨ ਫਿਰਨ ਦੇ ਵਿੱਚ ਅਸਮਰਥ ਹੈ, ਘਰ ਆ ਕੇ ਵੀ ਹੈ ਜਿਹੜਾ ਇਹ ਕਰ ਦਿੰਦੇ ਆ, ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ, ਸਮਾਈਲਸ ਔਨ ਵੀਲਸ ਗੂਗਲ ਵੀ ਕਰ ਸਕਦੇ ਹੋ, ਨੰਬਰ ਹੈ ਜੀ 6479609008 6479609008 ਤੇ ਸੰਪਰਕ ਕੀਤਾ ਜਾ ਸਕਦਾ। ਤੇ ਬਾਕੀ ਹੈ ਜਿਹੜਾ ਤੁਸੀਂ PNJ ਸਪਰਿੰਗ ਵੀਲ ਅਲਾਈਨਮੈਂਟ ਉੱਥੇ ਜਾ ਸਕਦੇ ਹੋ, ਹੋਮ ਆਟੋ ਇੰਸ਼ੋਰੈਂਸ ਮਨਵੀਰ ਸਿੰਘ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 6472198870 6472198870 ਤੇ PNJ ਸਪਰਿੰਗ ਵੀਲ ਅਲਾਈਨਮੈਂਟ 9054595533 ਤੇ ਸੰਪਰਕ ਕੀਤਾ ਜਾ ਸਕਦਾ। ਗੁਰਦੇਵ ਭਾਜੀ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ PNJ ਸਪਰਿੰਗ ਵੀਲ ਅਲਾਈਨ ਗੁਰਦੇਵ ਸੱਜਣ ਭਾਜੀ ਇੰਸ਼ੋਰੈਂਸ ਵਾਸਤੇ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ TFSA ਕੋਈ ਅਕਾਊਂਟ ਖੁਲਾਉਣਾ ਚਾਹੁੰਦੇ ਹੋ ਤਾਂ 416-843-5623 4168435623 ਚੱਲਦੇ ਜੀ ਅਗਲੀ ਕਾਲ ਤੇ। ਕੁਇਕ ਰੱਖਿਓ, ਸ਼ਾਰਟ ਰੱਖਿਓ ਪਲੀਜ਼। ਤੇ ਭਾਜੀ ਹੁਣ ਤੋਂ ਆਪਾਂ ਕੁਇਕ ਕੁਇਕ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਅਗਲੀ ਕਾਲ 4701 ਭਾਜੀ ਸਤਿ ਸ਼੍ਰੀ ਅਕਾਲ।
1: ਬਿਲਕੁਲ ਜੀ, ਜਿਹੜੀ ਘਟਨਾ ਵਾਪਰੀ ਹੈ, ਦੇਖੋ ਕੁਛ ਕੁ ਥਾਵਾਂ ਤੇ ਜਿੱਦਾਂ ਨਸ਼ੇ ਦੀ ਓਵਰਡੋਸ ਕਰਕੇ ਮੌਤਾਂ ਹੋਈਆਂ, ਕੁਛ ਕੁ ਨੇ ਸਵਾਲ ਚੁੱਕੇ ਆ ਪਰਿਵਾਰਕ ਮੈਂਬਰਾਂ ਨੇ ਖਾਸ ਤੌਰ ਤੇ, ਉਹਨਾਂ ਨੂੰ ਖੁਦਕੁਸ਼ੀ ਤੇ ਰਾਹ ਤੇ ਪੈਣ ਲਈ ਮਜਬੂਰ ਕੀਤਾ ਗਿਆ। ਉਸ ਮਾਮਲੇ ਵਿੱਚ ਪਰਿਵਾਰਕ ਮੈਂਬਰ ਕਹਿੰਦੇ ਸਾਡੇ ਕੇਸ ਦਾ ਹੱਲ ਹੋਵੇ, ਉਹ ਹੱਲ ਕਰਨ ਦੀ ਬਜਾਏ ਧਰਨੇ ਲਾਉਣਾ ਉਹਨਾਂ ਨੇ ਮੁਨਾਸਿਬ ਸਮਝਿਆ। ਜਦੋਂ ਧਰਨੇ ਸੀ ਤਾਂ ਪੁਲਿਸ ਨੇ ਕਿਹਾ ਤੁਸੀਂ ਧਰਨੇ ਨਹੀਂ ਲਾਉਣੇ, ਅਸੀਂ ਤੁਹਾਨੂੰ ਭਰੋਸਾ ਦਿੰਦੇ ਹਾਂ, ਤੁਸੀਂ ਇੱਕ ਵਾਰ ਸੰਸਕਾਰ ਕਰ ਦਿਓ। ਜ਼ਬਰਦਸਤੀ ਸੰਸਕਾਰ ਜਿਹੜੇ ਆ ਕੀਤੇ ਜਾ ਰਹੇ ਆ। ਇਹ ਜਿਹੜਾ ਮਾਮਲਾ ਬਹੁਤ ਗੰਭੀਰ ਹੈ ਪੰਜਾਬ ਦੇ ਵਿੱਚ, ਇਹਦਾ ਮਤਲਬ ਕੋਈ ਸਰਕਾਰ ਤੋਂ ਸਵਾਲ ਹੀ ਨਹੀਂ ਪੁੱਛ ਸਕਦਾ, ਇਹਦਾ ਮਤਲਬ ਹੈ ਕੋਈ ਪ੍ਰੈਸ਼ਨ ਹੀ ਨਹੀਂ ਕਰ ਸਕਦਾ, ਨਹੀਂ ਜੇ ਨਹੀਂ ਗਾ ਇਸ ਤਰ੍ਹਾਂ ਤੇ ਫਾਇਦਾ ਕੀ ਹੈ, ਲੋਕਤੰਤਰ ਕਾਹਦਾ ਰਹਿ ਗਿਆ। ਹੁਣ ਅੱਜ ਜਿਹੜੀ ਇਹ ਘਟਨਾ ਬਾਈ ਜੀ ਉਹਨਾਂ ਸੰਗਰੂਰ ਦਾ ਜ਼ਿਕਰ ਕੀਤਾ, ਉੱਥੇ ਵੀ ਰਵਰੀ ਸੰਸਕਾਰ ਜਿਹੜਾ ਕੀਤਾ ਗਿਆ, ਇਹਦਾ ਰੌਲਾ ਕੱਲ ਤੱਕ ਬਹੁਤ ਵੱਡੇ ਪੱਧਰ ਤੇ ਪੈਣਾ, ਸੋ ਦੇਖਦੇ ਹਾਂ ਮਾਮਲਾ ਕਿੱਦਾਂ ਜਾਂਦਾ
0: ਜੀ। ਨੈਕਸਟ ਕਾਲ ਲੈ ਲੈਣਾ। ਉਸ ਤੋਂ ਪਹਿਲਾਂ ਜੇ ਤੁਸੀਂ ਇਹ ਜਿਹੜਾ ਮੂਵਿੰਗ ਬਾਰੇ ਸੋਚ ਰਹੇ ਹੋ ਤਾਂ PSR ਮੂਵਰ ਤੁਹਾਨੂੰ ਇੱਕ ਨਾਮ ਰੈਕਮੈਂਡ ਕਰਦੇ ਆ, ਕੈਨੇਡਾ ਵਾਈਡ ਮੂਵ ਕਰਦੇ ਨੇ, ਸੋ ਜਿੰਨਾ ਇਹਨਾਂ ਨੇ ਪਹਿਲਾਂ ਤੁਹਾਨੂੰ ਬਿੱਲ ਦਿੱਤਾ ਉਨਾ ਹੀ ਰਹੇਗਾ। ਭਰੋਸੇਮੰਦ ਨਾਮ ਹੈ 4379899 4379899 4379899 ਤੇ ਸੰਪਰਕ ਕੀਤਾ ਜਾ ਸਕਦਾ। ਸਿੰਘ ਸਟੋਰ ਜੈਟਲਵਾਣੇ ਹੈ 6479786263 ਤੇ ਸੰਪਰਕ ਕੀਤਾ ਜਾ ਸਕਦਾ। ਕੈਪਟਨ ਸਾਹਿਬ ਸ਼ਾਰਟ ਰੱਖਿਓ ਪਲੀਜ਼ ਜੀ।
2: ਦੇਖੋ ਗੁਰਮੁਖੋ, ਜਿਹੜਾ ਕਰਜ਼ਾ 1,82,000 ਕਰੋੜ ਅਕਾਲੀ ਛੱਡ ਕੇ ਗਏ ਸੀ, ਔਰ 2,82,000 ਕਰੋੜ ਰੁਪਇਆ ਕਾਂਗਰਸ ਛੱਡ ਕੇ ਗਈ ਸੀ, ਹੁਣ 2,82,000 ਕਰੋੜ ਰੁਪਏ ਦਾ ਇਹ ਵਿਆਜ ਵੀ ਮੋੜ ਰਹੇ ਹੈਗੇ ਆ। 70,000 ਇਹਨਾਂ ਨੇ ਨੌਕਰੀਆਂ ਦੇ ਦਿੱਤੀਆਂ, ਕੀ ਹੋ ਗਿਆ ਜੇ 4,50,000 ਕਰੋੜ ਕਰਜ਼ਾ ਹੋ ਗਿਆ। ਕਰਜ਼ਾਈ ਤਾਂ ਅਮਰੀਕਾ ਜਿਹੜਾ ਹੈ ਉਹ ਚੀਨ ਦਾ ਕਰਜ਼ਾਈ ਹੈ,
0: ਇਹਨਾਂ ਨੇ ਦੁਨੀਆ ਭਰ ਦੀ ਨੌਕਰੀ ਟਾਈਮ ਹੋ ਗਿਆ
2: ਇੱਕ
0: ਅਗਲੇ ਹਫਤੇ ਭਾਜੀ ਹੁਣ ਤੋਂ ਲੈ ਲਵਾਂਗੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਨਵਜੀਤ ਭਾਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਮੇਂ ਤੋਂ ਸਮਾਂ ਕੱਢ ਕੇ ਜਿਹੜੇ ਕੁਛ ਖਬਰਾਂ ਤੇ ਸਾਨੂੰ ਚਾਨਣਾ ਪਾਇਆ। ਸੋ ਜਲਦੀ ਤੁਹਾਡੇ ਨਾਲ ਜੁੜਦੇ ਹਾਂ, ਇੱਕ ਬਹੁਤ ਹੀ ਪਿਆਰਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਆਪਾਂ ਲਿਖਾਂਗੇ ਆਉਣ ਵਾਲੇ ਸਮੇਂ 'ਚ। ਥੈਂਕ ਯੂ ਨਵਜੀਤ ਭਾਜੀ, ਥੈਂਕ ਯੂ ਸੋ ਮਚ ਜੀ।
3: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
4: दिस इज AM 530 CHLO AM सर्विंग ब्रैम्पटन, मिसिसागा, टोरंटो, द GTA एंड द वर्ल्ड एट am530.ca। The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁੱਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁੱਝ ਤੁਹਾਡੀਆਂ ਕੁੱਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਤੇ ਸੁਣ ਰਹੇ ਹੋ ਤੇ ਵਿਰਾਸਤ ਰੇਡੀਓ ਤੁਸੀਂ 530 AM ਡਾਇਲ ਤੇ ਸੁਣ ਰਹੇ ਹੋ। ਸਵੇਰ ਤੋਂ 6 ਵਜੇ ਤੋਂ ਲੈ ਕੇ 7 ਵਜੇ ਤੱਕ ਮੰਡੇ ਟੂ ਫਰਾਈਡੇ ਹੋਈ ਦਾ ਤੁਹਾਡੀ ਮਾਰਨਿੰਗ ਡਰਾਈਵ, ਸਵੇਰੇ ਸਵੇਰੇ ਸਾਰੀਆਂ ਖਬਰਾਂ ਤੇ ਜਾਣਕਾਰੀ ਮਿਲ ਜਾਂਦੀ ਹੈਗੀ ਆ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ। ਵਿਰਾਸਤ ਮੀਡੀਆ ਕਹਿਣ ਦਾ ਸੋਸ਼ਲ ਮੀਡੀਆ ਦਾ ਹੈਂਡਲ ਹੈਗਾ, ਸਰਚ ਕਰ ਲਿਓ। ਸਾਡੇ ਕੋਲ 1,00,000 ਸਬਸਕ੍ਰਾਈਬਰ ਯੂਟਿਊਬ ਤੇ ਹਨ ਤੇ ਵੱਖ ਵੱਖ ਏਰੀਆ ਵਿੱਚ ਤੁਸੀਂ ਵੀ ਸਬਸਕ੍ਰਾਈਬ ਕਰ ਸਕਦੇ ਹੋ। ਤੁਹਾਡੀ ਕਮਿਊਨਿਟੀ ਦੀ ਨਿਊਜ਼, ਤੁਹਾਡਾ ਸ਼ਹਿਰ, ਤੁਹਾਡਾ ਦੇਸ਼, ਤੁਹਾਡਾ ਸੂਬਾ ਇੱਥੇ ਹੀ ਰਹਿੰਦੇ ਆ, ਇੱਥੇ ਆਪਾਂ ਗਰੋ ਹੋਣਾ, ਇੱਥੇ ਦੀ ਆਪਾਂ ਗੱਲਬਾਤ ਕਰੀਏ। ਕੋਈ ਨੈਸ਼ਨਲ ਨਿਊਜ਼ ਹੁੰਦੀ ਆ ਉਹਦੀ ਆਪਾਂ ਕਵਰੇਜ ਲੈ ਕੇ ਆ ਜਾਈਦੀ ਆ, ਮੋਸਟਲੀ ਆਪਾਂ ਇੱਥੇ ਦੀ ਹੀ ਗੱਲਬਾਤ ਕਰੀਦੀ ਆ। ਮਿਊਨਿਸਪਲ ਇਲੈਕਸ਼ਨਸ ਬਹੁਤ ਇੰਪੋਰਟੈਂਟ ਹਨ, ਇਹ ਵਾਰ ਵਾਰ ਆਪਾਂ ਕਹਿ ਰਹੇ ਹਾਂ, ਦੱਸ ਰਹੇ ਹਨ, ਅਤੇ ਅਸੀਂ ਵੀ ਸਿੱਖਣ ਦੀ ਕੋਸ਼ਿਸ਼ ਕਰੀਦੀ ਆ ਵੀ ਸਾਡੇ ਵਾਸਤੇ ਫਿਊਚਰ ਵਿੱਚ ਕੀ ਕੁਝ ਹੋਵੇਗਾ, ਕਿਹੜੀਆਂ ਚੇਂਜਸ ਆ ਸਕਦੇ ਹਨ, ਅਸੀਂ ਆਪਣੀ ਕਮਿਊਨਿਟੀ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰਕੇ ਵਧੀਆ ਤਰੀਕੇ ਨਾਲ ਇੱਥੇ ਜੀ ਸਕਦੇ ਹੋ। ਸੋ ਵੱਖ ਵੱਖ ਏਰੀਏ ਵਿੱਚ ਰਹਿੰਦੇ ਹੋ, ਮੈਨੂੰ ਮੈਸੇਜ ਆਲਰੇਡੀ ਆਉਣ ਲੱਗ ਪਏ, ਟੈਕਸਟ ਮੈਸੇਜ ਮੈਂ 1 ਤੋਂ 9 ਪੜ੍ਹਦਾ। ਦਲਵੀਰ ਸਿੱਧੂ ਸਾਹਿਬ ਦਾ, ਲਓ ਜੀ ਤੁਸੀਂ ਵੋਟ ਲੈ ਗਏ, ਮੈਸੇਜ ਆਇਆ, ਧੰਨਵਾਦ ਤੁਹਾਡਾ ਮੈਸੇਜ ਕਰਨ ਦਾ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਅਤੇ ਅਮੈਰੀਕਾ ਤੋਂ ਮੈਸੇਜ ਆਇਆ ਮੇਰੇ ਵੀਰ ਜਸਵੀਰ ਸਿੰਘ ਦਾ, ਪਿਆਰਾ ਸਿੰਘ ਦਾ, ਸਾਰਿਆਂ ਦਾ ਧੰਨਵਾਦ ਕਰ ਦੇਵਾਂ। ਅਤੇ ਬੂਟਾ ਧਾਲੀਵਾਲ ਜੀ, ਤੁਸੀਂ ਬਿਹਾਈਂਡ ਰਹਿ ਗਏ, ਸਦਾ ਨੰਬਰ 1 ਹੁੰਦੇ ਆ, ਪਰ ਸਾਰੇ ਹੀ ਨੰਬਰ 1 ਆ ਯਾਰ ਮੇਰੇ ਵਾਸਤੇ। ਜਦੋਂ ਨਾ ਬੱਚੇ ਗੇਮ ਖੇਡਦੇ ਹੁੰਦੇ, ਛੋਟੇ ਛੋਟੇ ਬੱਚੇ ਕਹਿੰਦੇ ਹੁੰਦੇ ਉਹ ਬੱਚਾ ਕਿੰਨਾ ਤਕੜਾ ਖੇਡਦਾ, ਪਰ ਜਿਹੜਾ ਉਹ ਜਿਹੜੇ ਉਹ ਕਲੱਬ ਹੁੰਦਾ ਉਹਦੇ ਵਾਸਤੇ ਸਾਰੇ ਨੰਬਰ 1 ਹੁੰਦੇ ਆ, ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਕੁਝ ਸਿੱਖਿਆ ਦੇਣੀ ਆ, ਉਹਨਾਂ ਕੋਲ ਕੁਝ ਸਿੱਖਣਾ, ਆਪਾਂ ਹਰ ਇੱਕ ਕੋਲ ਕੁਝ ਨਾ ਕੁਝ ਆਪਾਂ ਸਿੱਖੀ ਦਾ ਜ਼ਰੂਰ ਹੈਗਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਸਟੂਡੀਓ ਦੇ ਨੰਬਰ ਹਜੇ ਨਾ ਕਾਲ ਕਰਿਓ, ਠਹਿਰ ਕੇ ਕਾਲ ਕਰਿਓ, 416-837-1515 'ਤੇ ਤੁਹਾਡਾ ਕੋਈ ਸਵਾਲ ਹੋਵੇ ਪੁੱਛ ਸਕਦੇ ਹੋ ਮਿਊਨਿਸਪਲ ਇਲੈਕਸ਼ਨ ਬਾਰੇ। ਅਤੇ ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਗੈਸਟ ਆਏ ਹੋਏ ਹਨ ਸਟੂਡੀਓ ਦੇ ਵਿੱਚ, ਸਾਰਿਆਂ ਦਾ ਧੰਨਵਾਦ ਕਰਦਾ। ਹਰਪ੍ਰੀਤ ਗਰੇਵਾਲ ਜੀ ਆਏ ਹੋਏ ਹਨ ਕਿਉਂਕਿ ਇਹਨਾਂ ਨੇ ਜਿਹੜੀ ਮਿਊਨਿਸਪਲ ਇਲੈਕਸ਼ਨ ਆ ਉਹਦੇ ਵਿੱਚ ਖੜ੍ਹੇ ਹਨ। ਇਹਨਾਂ ਦਾ ਵਾਰਡ ਬੜਾ ਵੱਡਾ ਵਾਰਡ ਹੈਗਾ, ਪੂਰਾ ਪੰਜਾਬ ਇਹਨਾਂ ਨੇ ਘੇਰ ਲਿਆ, ਜੇ ਦੇਖਿਆ ਜਾਵੇ ਸਾਹਮਣਾ ਕਿੰਨਾ ਔਖਾ। 1, 2 ਅਤੇ 3 ਵਾਰਡ ਹੈਗਾ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਅਤੇ ਹਰਜਿੰਦਰ ਗਿੱਲ ਸਾਹਿਬ ਆਏ ਹੋਏ ਹਨ, ਅਤੇ ਨਾਲ ਹਰਪ੍ਰੀਤ ਦੇ ਬੈਟਰ ਹਾਫ, ਕਹਿੰਦੇ ਹੁੰਦੇ ਨਾ ਬੰਦੇ ਦੇ ਬੈਟਰ ਹਾਫ, ਲੇਡੀਜ਼ ਹੁੰਦੇ ਇਹਨਾਂ ਦੇ ਬੈਟਰ ਹਾਫ ਹਸਬੈਂਡ, ਉਹ ਵੀ ਪਹੁੰਚੇ ਹੋਏ ਹਨ ਸਟੂਡੀਓ ਦੇ ਵਿੱਚ। ਸਾਰਿਆਂ ਦਾ ਧੰਨਵਾਦ, ਵੈਲਕਮ ਕਰਦੇ ਹਾਂ। ਸਵੇਰੇ ਸਵੇਰੇ ਉੱਠ ਕੇ ਪਹੁੰਚ ਜਾਂਦੇ ਹੋ ਕਿਉਂਕਿ ਤੁਹਾਡੇ ਵਾਸਤੇ ਇਹ ਅਸੀਂ ਬੈਠੇ ਹਾਂ, ਤੁਹਾਡੇ ਲਈ ਇਹਨਾਂ ਨੇ ਕੰਮ ਕਰਨੇ ਹਨ, ਕੰਮ ਹੋਣੇ ਵੀ ਚਾਹੀਦੇ ਹਨ। ਤੁਸੀਂ ਇੰਨਾ ਰਾਤ ਦਿਨ ਮਿਹਨਤ ਕਰਕੇ ਟੈਕਸਿਸ ਪੇ ਕਰਦੇ ਹੋ, ਕੋਈ ਕਹਿੰਦਾ ਮੈਂ ਬ੍ਰੈਂਪਟਨ ਵਿੱਚ ਰਹਿਣਾ, ਕੋਈ ਕਹਿੰਦਾ ਮਿਸਰ, ਕੋਈ ਕਹਿੰਦਾ ਟੋਰਾਂਟੋ, ਕੋਈ ਕਹਿੰਦਾ ਵੀ ਮੈਂ ਤਾਂ ਫਾਰਮ ਏਰੀਆ 'ਚ ਰਹਿਣਾ। ਹਰ ਇੱਕ ਦੀ ਰਹਿਣੀ ਸਹਿਣੀ ਵੱਖਰੀ ਹੁੰਦੀ ਹੈ, ਜਿੱਥੇ ਵੀ ਰਹਿੰਦੇ ਹੋ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਹਨ, ਉਹ ਕਿੱਦਾਂ ਹੋਲਡ ਕਰਕੇ ਰੱਖਣੀਆਂ, ਟੈਕਸਿਸ ਵੀ ਘਟਣੇ ਚਾਹੀਦੇ ਹਨ। ਗੁਰਮਤ ਸਿੰਘ ਬਾਜੀ ਸਾਹਿਬ ਮੈਂ ਗੱਲਬਾਤ ਕਰਾਂਗੇ, ਥੋੜ੍ਹੀ ਠਹਿਰ ਕੇ ਮੈਨੂੰ ਸੈਲਫੋਨ 'ਤੇ ਨਾ ਕਾਲ ਕਰਿਓ ਪਲੀਜ਼, ਹਜੇ ਮੇਰਾ ਕਾਲ ਕਰਿਓ, ਮੈਂ ਲਾਈਨਾਂ ਲੈ ਨਹੀਂ ਸਕਣੀਆਂ। 416-837-1515 'ਤੇ ਠਹਿਰ ਕੇ ਕਾਲ ਕਰ ਲਿਓ, ਸ਼ੁੱਕਰਵਾਰ ਦਾ ਦਿਨ ਆ। ਅਤੇ ਅਕਤੂਬਰ ਦਾ ਜਿਹੜਾ ਮਹੀਨਾ ਹੈਗਾ, ਆਹ ਵੀਕਐਂਡ ਸਾਰਿਆਂ ਵਾਸਤੇ ਇੰਪੋਰਟੈਂਟ ਹੈਗਾ ਕਿਉਂਕਿ ਤੁਸੀਂ ਇੱਕ ਦੂਸਰੇ ਨੂੰ ਜਾਣਨਾ, ਬਹੁਤ ਸਾਰੀਆਂ ਗੈਦਰਿੰਗ ਹੋਣੀ, ਇੱਕ ਦੂਸਰੇ ਨੂੰ ਮਿਲਣਾ ਅਤੇ ਆਪਾਂ ਇਹਨੂੰ ਵੋਟ ਪਾਈਏ ਅਤੇ ਕੱਲ੍ਹ ਹੀ ਪਾਈਏ ਸਾਡੇ ਵਾਸਤੇ ਕੀ ਕੁਝ ਕਰ ਸਕਦੇ ਹਨ। ਤੁਸੀਂ ਕੱਲ੍ਹ ਡਿਬੇਟ ਦੇਖੀ ਹੋਣੀ ਆ, ਬੜੀ ਵਧੀਆ ਡਿਬੇਟ ਸੀਗੀ, ਬੱਚੇ ਲੜ ਰਹੇ ਸੀਗੇ, ਉਹਨਾਂ ਨੇ ਖੁਦ ਆਪ ਦੱਸਿਆ ਸਾਨੂੰ, ਇੱਦਾਂ ਲੱਗਾ ਜਿੱਦਾਂ ਆਪਾਂ ਕਿੰਡਰ ਗਾਰਡਨ ਕਲਾਸ ਵਿੱਚ ਹੁੰਦੇ ਹਨ। ਬੋਨੀ ਕਰੋਂਬੀ, ਕੈਰਲਨ ਪੈਰਿਸ਼, ਦੀਪਲਾ ਦਰਮਲਾ, ਇੱਕ ਐਲਵੀਓ, ਮੈਂ ਨਾਂ ਭੁੱਲ ਗਿਆ, ਮਾਫ਼ ਕਰ ਦੇਣਾ। ਸੋ 4 ਜਣੇ ਸੀ, 4 ਜਣੇ ਆਪਣੀ ਆਵਾਜ਼ ਉਠਾਈ, ਇੱਕ ਦੂਸਰੇ ਉੱਪਰ ਸਵਾਲ ਕੀਤੇ ਗਏ ਅਤੇ ਵਧੀਆ ਇੱਕ ਸਵਾਲ ਸੀਗਾ। ਮੈਨੂੰ ਵੀ ਦੁੱਖ ਲੱਗਦਾ ਜਦੋਂ ਕੋਈ ਆਪਣੀ ਜੋਬ ਛੱਡ ਕੇ ਚਲੇ ਜਾਵੇ ਅਤੇ ਮੁੜ ਕੇ ਫਿਰ ਵਾਪਸ ਆਉਣਾ ਚਾਹੁੰਦੇ ਹਨ। ਸੋ ਬੋਨੀ ਕਰੋਂਬੀ ਜੋਬ ਛੱਡ ਕੇ ਗਏ ਸੀਗੇ ਲਿਬਰਲ ਦੀ ਲੀਡਰਸ਼ਿਪ ਦੀ ਰੇਸ ਵਿੱਚ, ਅਤੇ ਸਿਟੀ ਨੂੰ ਕਹਿੰਦੇ ਸਾਨੂੰ ਇਕੱਲਿਆਂ ਨੂੰ ਛੱਡ ਗਏ ਸੀਗੇ। ਉਦੋਂ ਸਵਾਲ ਉਠਾਉਂਦਾ, ਇੱਕ ਦੂਸਰੇ ਸਵਾਲ ਉਠਾਉਂਦੇ ਹੁੰਦੇ ਹਨ, ਕਰਨੇ ਵੀ ਚਾਹੀਦੇ ਹਨ ਕਿਉਂਕਿ ਤੁਹਾਡੀ ਜਿਹੜੇ ਟੈਕਸਪੇਅਰ ਦੇ ਪੈਸੇ ਆ ਸਿਟੀ ਨੂੰ ਚਲਾਉਂਦੇ ਹਨ, ਜੇ ਉਹੀ ਨਾ ਆਪਣੀ ਜੋਬ 'ਤੇ ਟਿਕੇ, ਆਪਣੇ ਵਾਸਤੇ ਹੀ ਗਾਹਾਂ ਮੂਵ ਹੋਣ ਲੱਗ ਪਏ, ਵੀ ਤੁਹਾਡੇ ਵਾਸਤੇ ਕੀ ਕੁਝ ਕਰਨਗੇ। ਬਹੁਤ ਸਾਰੀਆਂ ਖਬਰਾਂ ਵੀ ਲੈ ਕੇ ਆਉਣੀਆਂ ਤੁਹਾਡੇ ਵਾਸਤੇ, ਅਤੇ ਨਾਲ ਜਿਹੜਾ ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਅਤੇ ਮੈਂ ਨਾਲ ਦੀ ਨਾਲ ਵੈਲਕਮ ਵੀ ਕਰ ਦਿੰਦਾ ਹਰਪ੍ਰੀਤ ਗਰੇਵਾਲ ਜੀ, ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ
1: ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ।
0: ਜੀ ਵੈਲਕਮ, ਆਏ ਹੋ ਵੈਲਕਮ, ਇਹੀ ਕਹਿਣਾ ਚਾਹੁੰਦਾ ਕਿਉਂਕਿ ਸਰੋਤੇ ਦਰਸ਼ਕ ਤੁਹਾਡੀ ਆਵਾਜ਼ ਸੁਣਨਾ ਚਾਹੁੰਦੇ ਹੋ। ਤੁਸੀਂ ਰੀਜਨਲ ਕੌਂਸਲ ਸੀਟ ਲਈ ਖੜ੍ਹੇ ਹੋ, ਕੱਲ੍ਹ ਹੀ ਚੂਜ਼ ਕੀਤਾ ਇਹ ਫੀਲਡ, ਇਹ ਕਰੀਅਰ, ਵਧੀਆ ਜੋਬ ਕਰਦੇ ਹੋ, ਪੜ੍ਹੇ ਲਿਖੇ ਹੋ, ਆਪਣੇ ਬਾਰੇ ਆਪਣੇ ਬਾਰੇ ਥੋੜ੍ਹਾ ਬਹੁਤਾ ਦੱਸ ਦਿਓ।
1: ਹਾਂਜੀ, ਮੈਂ ਕੈਲਰਨ 'ਚ ਰਹਿੰਦੀ ਹਾਂ
0: ਜੀ,
1: ਅਤੇ ਆਮ ਅ ਵਾਈਫ, ਮਦਰ ਐਂਡ ਐਂਟਰਪ੍ਰੀਨਿਓਰ, ਆਈ ਹੈਵ ਮਾਈ ਓਨ ਬਿਜ਼ਨਸ
0: ਜੀ,
1: ਆਈ ਸਟੱਡੀਡ ਹੇਅਰ ਇਨ ਕੈਨੇਡਾ I have post graduation in human resources management.
0: Mm-hmm.
1: And for the last 10 years, I've been working in logistics, the freight brokerage, apni. And I have worked in healthcare as well, as HR, where I was responsible to hire PSWs, SSWs, RPNs, RNs for long-term healthcare for BCCL. Apart from that, I would say I'm the president of Peel Multicultural Council, the organization most of your viewers might know. The organization helps newcomers with their smooth integration into Canadian society.
0: Mm-hmm.
1: And so, yeah, it's going to be 50 years old next year in 2027. So we are doing good over there. So that is basically the basic about me.
0: You're very well. Kafi sara experience hai gaya. Te main das deva. ਬਹੁਤ ਲੰਬਾ ਐਕਸਪੀਰੀਅੰਸ ਲੱਗਦਾ, ਕਾਫੀ ਸਾਰੇ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ ਹਨ, ਕਿਉਂਕਿ ਬਹੁਤ ਸਾਰੇ ਖੜੇ ਹਨ, ਖੜਨਾ ਵੀ ਚਾਹੀਦਾ, ਅਤੇ ਇੰਗਲਿਸ਼ ਆਉਣੀ ਵੀ ਬੜੀ ਜ਼ਰੂਰੀ ਹੁੰਦੀ ਆ, ਅਤੇ ਨਾਲ ਦੀ ਨਾਲ ਵੱਖ ਵੱਖ ਆਰਗੇਨਾਈਜੇਸ਼ਨ ਵਿੱਚ ਐਕਸਪੀਰੀਅੰਸ ਹੋਣਾ ਚਾਹੀਦਾ, ਤੁਸੀਂ ਮੀਟਿੰਗਾਂ ਵਿੱਚ ਬੈਠਣਾ, ਮੀਟਿੰਗਾਂ ਅਟੈਂਡ ਕਰਨੀਆਂ, ਅਤੇ ਸਿਟੀ ਬਾਰੇ ਨੌਲੇਜ ਵੀ ਹੋਣੀ ਚਾਹੀਦੀ ਹੈਗੀ ਆ। ਸਿਟੀ ਆਫ ਕੈਲਗਰੀ ਬਹੁਤ ਵੱਡਾ ਵਾਰਡ ਹੈਗਾ ਤੁਹਾਡਾ, ਜੇ ਦੇਖਿਆ ਜਾਵੇ ਬਹੁਤ ਵੱਡਾ ਵਾਰਡ ਹੈ ਤੁਹਾਡਾ।
1: Yes, huge. The land area that I have to cover is, I would say, more than 60% of the land area of Caledon. It starts from Mayfield, Winston Churchill, up to St. Andrews. It goes to all the way up to 9. And from St. Andrews to Airport Road, it goes to Escarpment. And from Airport Road to Gore Road, all the way to Patterson Side Road. And then comes back to Mayfield. So land area is more than 60% I have.
0: ਤੁਹਾਡਾ ਜਿਹੜਾ ਏਰੀਆ ਹੈਗਾ ਇਹਦੇ ਵਿੱਚ ਦਖਲ ਦਾ ਜੀ ਬਹੁਤ ਦੇਖਿਆ ਜਾਵੇ, ਇਨਵਾਇਰਮੈਂਟ ਵਾਲੇ ਵੀ ਆ ਜਾਂਦੇ ਹਨ, ਕੰਸਰਵੇਸ਼ਨ ਵਾਲੇ ਵੀ ਆ ਜਾਂਦੇ ਹਨ, ਫਾਰਮਰ ਵੀ ਆ ਜਾਂਦੇ ਹਨ, ਤੇ ਤੁਹਾਨੂੰ ਬਿਜ਼ਨਸ ਲੈਂਡ ਵੀ ਚਾਹੀਦਾ ਤੇ ਰੈਜ਼ੀਡੈਂਟ ਲੈਂਡ ਵੀ ਚਾਹੀਦਾ। ਬੜੀ ਵੱਡੀ ਮੁਸੀਬਤ ਵਿੱਚ ਲੰਘਣਾ ਪੈਂਦਾ ਜੇ ਕੁਝ ਲੈ ਕੇ ਆਉਣਾ ਪਵੇ।
1: Yes, yeah, because 80% of Caledon is protected under Green Belt. They only we have 20% to develop, which is mostly south of King.
0: 20% ਟਰੱਕ ਡਰਾਈਵਰਾਂ ਦੇ ਦੇਵੋ ਪਾਰਕਿੰਗ ਤਾਂ ਚਾਹੀਦੀ ਹੈਗੀ ਹੈ। ਸੋ ਬੜੀ ਮੁਸ਼ਕਲ ਆਈ ਹੋਈ ਸੀਗੀ ਟਰੱਕ ਪਾਰਕਿੰਗ ਦੀ ਕੈਲਡਨ ਦੇ ਵਿੱਚ, ਕਿਉਂਕਿ ਕਹਿੰਦੇ ਸਾਡਾ ਸੁੰਦਰ ਇਹ ਏਰੀਆ ਹੈਗਾ ਵੀ ਟਰੱਕਿੰਗ ਕੰਪਨੀਆਂ ਆ ਗਈਆਂ, ਕਈਆਂ ਨੂੰ ਪਤਾ ਨਹੀਂ ਸੀਗਾ, ਉਹਨਾਂ ਨੇ ਜਦੋਂ ਆਪਣੀ ਫਾਰਮ ਖਰੀਦ ਕੇ ਰੈਂਟ ਤੇ ਦਿੱਤਾ ਤੇ ਬਾਅਦ ਲੋਕਾਂ ਨੇ ਟਰੱਕ ਪਾਰਕਿੰਗ ਕਰਨ ਲੱਗ ਪਏ, ਤੇ ਰੂਲਸ ਰੈਗੂਲੇਸ਼ਨ ਨਹੀਂ ਪਤਾ ਸੀਗਾ, ਗੋਰੇ ਨੇ ਬਹੁਤ ਆਵਾਜ਼ ਉਠਾਈ।
1: ਆਈ ਵੁੱਡ ਸੇ ਭਾਜੀ ਉਹਨਾਂ ਦਾ ਕਸੂਰ ਨਹੀਂ ਸੀ, ਜਿੰਨਾ ਉਹਨਾਂ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਟੂ ਬਿਗਿਨ ਵਿਦ। ਜਦੋਂ ਲਾਸਟ ਇਲੈਕਸ਼ਨ ਹੋਈ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ, ਦੇ ਵਰ ਗਿਵਨ ਫਾਲਸ ਹੋਪਸ
0: ਜੀ।
1: ਉਹਨਾਂ ਨੂੰ ਪ੍ਰੋਮਿਸਿਸ ਕੀਤੇ ਗਏ ਸੀ ਟਰੱਕਿੰਗ ਕੰਪਨੀਜ਼ ਨੂੰ ਕਿ ਅਸੀਂ ਤੁਹਾਡੀ ਲੈਂਡ ਜ਼ੋਨਿੰਗ ਚੇਂਜ ਕਰਵਾ ਦਾਂਗੇ
0: ਜੀ,
1: ਰਾਈਟ? ਐਵਰੀਵਨ ਨੋਜ਼ ਅਬਾਊਟ ਦੈਟ, ਰਾਈਟ? ਦੈਨ ਬਾਅਦ ਦੇ ਵਿੱਚ ਜਦੋਂ ਤੁਸੀਂ ਪ੍ਰੋਪਰ ਪ੍ਰੋਸੀਜਰ ਦੇ ਥਰੂ ਗੁਜ਼ਰਦੇ ਹੋ, ਓਨਲੀ ਦੈਨ ਯੂ ਰਿਅਲਾਈਜ਼ ਕਿ ਇਹ ਇੱਕ ਬੰਦੇ ਦਾ ਕੰਮ ਨਹੀਂ ਹੈ
0: ਜੀ।
1: ਜ਼ੋਨਿੰਗ ਚੇਂਜ ਕਰਵਾਉਣਾ ਇਜ਼ ਨਾਟ ਵਨ ਪਰਸਨਸ ਜੋਬ, ਐਂਡ ਐਨੀ ਵਨ ਹੂ ਹੈਜ਼ ਟੋਲਡ ਯੂ ਔਰ ਪ੍ਰੋਮਿਸਡ ਯੂ ਕਿ ਜੀ ਮੈਂ ਤੁਹਾਡੇ ਲਈ ਇਹ ਕਰਵਾ ਦਾਂਗਾ, ਨੋ।
0: ਕਿਹੜਾ ਰਿਐਲਟਰ ਸੀਗਾ, ਹੋਈ ਮੈਂ ਕਹਿ ਦਵਾਂ ਕਿਹੜਾ ਰਿਐਲਟਰ ਸੀਗਾ ਜਿਹਨੇ ਇਹ ਪ੍ਰੋਮਿਸ ਕੀਤੀ ਆ। ਸੋ ਕਈ ਵਾਰੀ ਆਪਾਂ ਨਾ ਟਰੱਸਟ ਕਰ ਬੈਠਦੇ ਹਾਂ, ਸੋ ਕੈਨੇਡਾ ਟਰੱਸਟ ਨਾਲ ਤਾਂ ਰਨ ਕਰਦਾ ਹੀ ਕਰਦਾ, ਪਰ ਰੂਲਸ ਰੈਗੂਲੇਸ਼ਨ ਦੇ ਨਾਲ ਵੀ ਇਹ ਕੈਨੇਡਾ ਚੱਲਦਾ। ਸੋ ਮੈਂ ਇੰਟਰੋਡਕਸ਼ਨ ਦਿੱਤੀ ਹੈਗੀ, ਥੋੜ੍ਹੇ ਠਹਿਰ ਕੇ ਇਹਨਾਂ ਨਾਲ ਗੱਲਾਂ ਬਾਤਾਂ ਜ਼ਰੂਰ ਮਾਰਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਹੁੰਦਾ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਧੰਨਵਾਦ ਇੱਥੇ ਪਹੁੰਚਣ ਦਾ, ਕਿਉਂਕਿ ਫੋਰਮ ਭਰਨੇ ਇੰਨੇ ਸੌਖੇ ਨਹੀਂ ਹੁੰਦੇ, ਪਰਿਵਾਰ ਨਾਲ ਬੈਠ ਕੇ ਡਿਸੀਜਨ ਬਣਾਉਣੀ ਪੈਂਦੀ ਆ, ਅਤੇ ਅਸੀਂ ਵਧੀਆ ਜੋਬ ਕਰ ਰਹੇ ਹੈਗੇ ਹਾਂ, ਵਧੀਆ ਫੈਮਿਲੀ ਹੈਗੀ ਆ, ਪਰ ਫਿਰ ਵੀ ਲੋਕਾਂ ਵਾਸਤੇ ਗੱਲ ਹੀ ਕਰਨਾ ਚਾਹੁੰਦੇ ਆ। ਪਰ ਕਈ ਮੈਸੇਂਜਰ ਭੇਜੇ ਹੁੰਦੇ ਇਸੀ ਕੰਮ ਵਾਸਤੇ ਵੀ ਤੁਸੀਂ ਲੋਕਾਂ ਵਾਸਤੇ ਹੀ ਕੰਮ ਕਰਨਾ, ਅਤੇ ਕਰਨੇ ਵੀ ਚਾਹੀਦੇ ਆ। ਸੋ ਤੁਹਾਡੇ ਵਾਸਤੇ ਕੰਮ ਕਰਨਾ ਚਾਹੁੰਦੇ ਹਨ ਕੈਲਡਾਊਨ ਦੇ ਵਿੱਚ, ਜਿਹੜੀ ਵੱਡੀ ਮੁਸ਼ਕਲ ਹੈਗੀ ਕੈਲਡਾਊਨ ਦੇ ਵਿੱਚ, ਮੈਂ ਕਹਿ ਦੇਵਾਂ ਟਰੱਕ ਪਾਰਕਿੰਗ ਦੀ ਕਾਫੀ ਆਈ ਹੋਈ ਹੈਗੀ ਆ। ਜੇ ਦੇਖਿਆ ਜਾਵੇ, ਜੇ ਪ੍ਰੋਵਿੰਸ ਟਰੱਕ ਲਾਇਸੈਂਸ ਦੇ ਰਹੀ ਹੈਗੀ ਆ, ਟਰੱਕ ਬਿਜ਼ਨਸ ਖੋਲ੍ਹ ਰਹੀ ਹੈਗੀ ਆ, ਪਰ ਉਹਨਾਂ ਵਾਸਤੇ ਸਹੂਲਤਾਂ ਵੀ ਚਾਹੀਦੀਆਂ ਨਾ। ਇੱਕ ਪਾਸੇ ਕਹਿ ਆ ਜਾਓ ਜੀ ਟਰੱਕ ਡਰਾਈਵਰ ਬਣ ਜਾਓ, ਟਰਾਂਸਪੋਰਟੇਸ਼ਨ 'ਚ ਜੋਬਾਂ ਬਹੁਤ ਹਨ, ਟਰੱਕ ਲੈ ਲਓ, ਪਾਰਕ ਕਿੱਥੇ ਕਰਨੇ? ਤਾਂ ਉਹਨਾਂ ਨੂੰ ਜਦੋਂ ਮੁਸ਼ਕਿਲ ਆਉਂਦੀ ਹੈ, ਫਿਰ ਉਹ ਵੀ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਦੇ, ਜੋ ਰਸਤਾ ਨਹੀਂ ਮਿਲਦਾ ਕੌਣ ਦੇਵੇ 600 ਡਾਲਰ ਟਰੱਕ ਪਾਰਕਿੰਗ ਦਾ, ਉਹ ਸਸਤੀ ਲੱਭਣ ਦੀ ਕੋਸ਼ਿਸ਼ ਕਰਕੇ ਵੀ ਸਸਤੀ ਕਰਦੇ ਕਰਦੇ ਆਪਾਂ ਗਲਤ ਡਿਸੀਜਨਾਂ ਲੈ ਲਈ ਦੀਆਂ ਅਤੇ ਉੱਥੇ ਪਾਰਕ ਕਰਨ ਲੱਗ ਪਈਦਾ ਜਿੱਥੇ ਪਾਰਕਿੰਗ ਟਰੱਕ ਪਾਰਕਿੰਗ ਨਹੀਂ ਹੈਗੀ ਆ। ਪਰ ਹਾਂ, ਜਿਹੜੇ ਚੁਣੇ ਗਏ ਨੁਮਾਇੰਦੇ ਹੁੰਦੇ ਹਨ ਉਹ ਤੁਹਾਡੇ ਨਾਲ ਰਲ ਮਿਲ ਕੇ ਗੱਲਾਂ ਬਾਤਾਂ ਕਰਕੇ ਸਰਕਾਰ ਦੇ ਨਾਲ, ਰੀਜਨਲ ਦੇ ਨਾਲ, ਸਿਟੀ ਦੇ ਨਾਲ ਵੀ ਆਪਾਂ ਫਿਊਚਰ ਇਸ ਨੂੰ ਕਿਸ ਤਰ੍ਹਾਂ ਬੈਟਰ ਬਣਾ ਸਕਦੇ ਹੈਗੇ, ਬੈਟਰ ਹੀ ਆਪਾਂ ਬਣਾਉਣਾ। ਸੋ ਸਪੋਂਸਰ ਕੀਤਾ ਹੋਇਆ ਪ੍ਰੋਗਰਾਮ ਹੈ, ਇੰਡੀਆ ਪੰਜਾਬੀ ਬਾਜ਼ਾਰ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ ਹਨ। ਇਹ ਕੈਂਡੀ ਰੋਡ 'ਤੇ ਹਨ, ਨਾਲ ਨਾਲ ਚੌੜਾ ਬਾਜ਼ਾਰ ਰੈਕਸਟਲ ਦੇ ਵਿੱਚ ਹਨ। ਚੈਨ ਸਿੰਘ ਬੋਲਾ ਦੀ ਬੜੀ ਮਿਹਨਤ ਕੀਤੀ ਹੈ, ਪਰਿਵਾਰਿਕ ਰਨ ਗਰੋਸਰੀ ਸਟੋਰ ਹਨ, ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤਾਂ ਇੰਡੀਆ ਬਾਜ਼ਾਰ ਪਹੁੰਚ ਸਕਦੇ। ਗੁਰਮਤ ਸਿੰਘ ਬਾਰੀਆ ਸਭ ਦੀ ਮੈਂ ਅਡੀਕ ਕਰਦਾ, ਜਦੋਂ ਉਹ ਆ ਗਿਆ ਮੋਟੀਆਂ ਮੋਟੀਆਂ ਖਬਰਾਂ ਲੈ ਕੇ ਤੁਹਾਡੇ ਪਾਸੇ ਆਪਾਂ ਜ਼ਰੂਰ ਆਵਾਂਗੇ। ਅਭੀ ਧਾਲੀਵਾਲ ਜੀ, ਸਾਡੀ ਆਪਣੀ ਫਰੀਵੇ ਰੀਅਲ ਸਟੇਟ ਦੀ ਇੱਕ ਬ੍ਰੋਕਰੇਜ ਹੈਗੀ ਆ, ਤੁਸੀਂ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਬੁਟੀਕ ਬ੍ਰੋਕਰੇਜ ਆ, ਬਹੁਤ ਸਾਰੇ ਕਮਰਸ਼ੀਅਲ ਪ੍ਰੋਪਰਟੀ ਸਾਡੇ ਕੋਲ ਹਨ, ਦੇਖਣੀਆਂ ਚਾਹੁੰਦੇ ਹੋ, ਖਰੀਦਣੀਆਂ ਚਾਹੁੰਦੇ ਹੋ ਤਾਂ ਸਾਡੀ ਟੀਮ ਨਾਲ 416-455-4500 'ਤੇ ਗੱਲਬਾਤ ਕਰ ਲੈਣੀ ਆ। ਛੇ ਆਟਾ ਮੇਡ ਫਰੈਸ਼ ਇਨ ਕੈਨੇਡਾ, ਛੇ ਆਟਾ ਕੈਨੇਡਾ ਦੇ ਵਿੱਚ ਹੀ ਬਣਦਾ ਹੈਗਾ ਆ, ਅਤੇ ਇੱਥੇ ਦੀ ਕਣਕ ਆ, ਇੱਥੇ ਦੇ ਇੰਪਲਾਈ ਆ, ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ ਛੇ ਆਟਾ। ਅਤੇ ਤੁਸੀਂ ਇਹਨਾਂ ਦਾ ਮਲਟੀਗ੍ਰੇਨ ਆਟਾ ਟਰਾਈ ਕਰਕੇ ਦੇਖਿਓ, ਉਹ ਵੀ ਬਹੁਤ ਵਧੀਆ ਮਾਰਕੀਟ ਵਿੱਚ ਆਇਆ, ਤੁਸੀਂ ਪਸੰਦ ਕਰਦੇ ਹੋ, ਧੰਨਵਾਦ ਤੁਹਾਡਾ। ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਸੁਰਜੀਤ ਅਤੇ ਬਲਕਾਰ ਜੀ, ਬੜੀ ਲੰਬੀ ਚੌੜੀ ਇਹਨਾਂ ਨੇ ਮਿਹਨਤ ਕੀਤੀ ਹੈ, ਜਿੱਥੇ ਟਰੱਕਾਂ ਦੀ ਰਿਪੇਅਰ ਕਰਕੇ ਦਿੰਦੇ ਹਨ, ਮਾਈਨਰ ਅਤੇ ਮੇਜਰ ਰਿਪੇਅਰ, ਉੱਥੇ ਟਰੱਕ ਪਾਰਟਸ ਵੀ ਅਵੇਲੇਬਲ ਹਨ, ਡਾਇਮੰਡ ਟਰੱਕ ਪਾਰਟਸ, ਸਟੈਕਿਟ, ਸਟੇਨਲੈਸ ਸਟੀਲ, ਡੀਅਰ ਗਾਰਡ ਜਿਹੜੇ ਹੁੰਦੇ ਆ ਜਾਂ ਬੰਪਰ ਚਾਹੀਦੇ ਹਨ, 905-212-9900 'ਤੇ ਗੱਲਬਾਤ ਕਰ ਲੈਣੀਆਂ। ਜਸ ਭੁੱਲ ਸਾਹਿਬ ਮੋਰਗੇ ਦੀਆਂ ਸੇਵਾਵਾਂ ਲੈ ਕੇ ਆਉਂਦੇ ਹਨ, 416-732-11 ਇਹਨਾਂ ਦਾ ਨੰਬਰ ਆ। ਕੰਮ ਔਖਾ ਹੋਇਆ ਆ, ਸਾਡੀ ਸਦਾ ਅਰਦਾਸ ਹੁੰਦੀ ਆ ਤੁਹਾਡਾ ਕੰਮ ਸੌਖਾ ਹੋ ਜਾਵੇ, ਕੋਈ ਗਲਤ ਕੰਮ ਨਾ, ਕੋਈ ਗਲਤ ਕਦਮ ਨਾ ਚੁੱਕ ਚੁੱਕ ਬੈਠੇ ਹੋ, ਜਿਹੜੀ ਤੁਹਾਡਾ ਪਰਿਵਾਰ, ਤੁਹਾਡੀ ਜ਼ਿੰਦਗੀ ਖਰਾਬ ਹੋ ਜਾਵੇ। ਔਖਾ ਟਾਈਮ ਆ ਗਿਆ, ਸੌਖਾ ਹੋ ਜਾਣਾ, ਬੈਠ ਕੇ ਗੱਲਾਂ ਕਰ ਲਵੋ, ਡਾਊਨ ਸਾਈਜ਼ ਕਰ ਲਵੋ, ਕਰਨਾ ਬੜਾ ਔਖਾ ਹੁੰਦਾ ਡਾਊਨ ਸਾਈਜ਼, ਕਿਉਂਕਿ ਇੱਕ ਵਾਰੀ ਬੰਦਾ ਅਪ ਸਾਈਜ਼ ਕਰ ਲੈਂਦਾ ਫਿਰ ਬੱਚੇ ਕੀ ਸੋਚਣਗੇ, ਮੋਸਟਲੀ ਗੁਆਂਢੀ ਅਤੇ ਰਿਸ਼ਤੇਦਾਰ ਕੀ ਸੋਚਣਗੇ, ਉਹਨਾਂ ਨੇ ਤੁਹਾਡਾ ਘਰ ਨਹੀਂ ਸਾਂਭਣਾ, ਤੁਸੀਂ ਤਾਂ ਤੁਸੀਂ ਆਪਣਾ ਪਰਿਵਾਰ ਸਾਂਭਣਾ। ਤੁਸੀਂ ਔਖਾ ਟਾਈਮ ਆ ਗਿਆ, ਸਲਾਹ ਲੈ ਲਵੋ, ਥੋੜ੍ਹਾ ਸੌਖਾ ਕਰ ਲਵੋ, ਜ਼ਿੰਦਗੀ ਵਾਰ ਵਾਰ ਨਹੀਂ ਆਉਂਦੀ। 416-732-2611 ਤੁਸੀਂ ਜਸ ਭੁੱਲ ਹਿਸਾਬ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ। ਮੈਂ ਲੈਂਦਾ ਛੋਟੀ ਜਿਹੀ ਬ੍ਰੇਕ, ਅਤੇ ਤੁਹਾਡੇ ਮੇਰੇ ਮੈਸੇਜ ਵੀ ਆ ਰਹੇ ਹਨ, ਧੰਨਵਾਦ ਤੁਹਾਡਾ, ਅਤੇ ਫਿਰ ਆਪਾਂ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ 'ਤੇ।
2: ਮੈਂ ਰਿਪੋਰਟ ਚੱਲੋ ਬ੍ਰੈਂਪਟਨ ਦੇ ਵਾਰਡ 7 ਔਰ 8 ਤੋਂ ਸਿਟੀ ਕੌਂਸਲਰ ਦੇ ਲਈ ਚੋਣ ਲੜ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜੀਡੈਂਟਸ ਦੀ ਗੱਲ ਸੁਣੇ, ਕਾਰਵਾਈ ਕਰੇ ਅਤੇ ਨਤੀਜੇ ਦੇਵੇ। ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ, ਅਕਾਊਂਟੇਬਿਲਿਟੀ, ਟ੍ਰਾਂਸਪੇਰੈਂਸੀ, ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ। ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ, ਸੁਰੱਖਿਅਤ ਅਤੇ ਜਵਾਬਦੇਹ ਬਣਾਈਏ। ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ। ਐਡਵਾਂਸ ਪੋਲਸ 9, 10, 11 ਅਕਤੂਬਰ ਅਤੇ 16, 17 ਅਕਤੂਬਰ ਨੂੰ ਹਨ, ਔਰ 26 ਅਕਤੂਬਰ ਨੂੰ ਆਪਣਾ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਸਿਟੀ ਹਾਲ ਐਜ਼ ਅ ਸਿਟੀ ਕੌਂਸਲਰ ਜ਼ਰੂਰ ਭੇਜੋ।
3: Hi, I am Prabh Deo and I am running for Mayor of Brampton. I want to bring accountable and transparent government back to City Hall. On October 26th, put Brampton first. Vote Prabh Deo for Mayor of Brampton.

0: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੁਹਾਡੀਆਂ ਕਾਲਾਂ ਆ ਰਹੀਆਂ ਹਨ, ਮੈਂ ਨਾਲੇ ਕਾਲ ਵੀ ਟੈਸਟ ਕਰ ਲੈਂਦਾ। ਗੁਰਮਤ ਸਿੰਘ ਵਾਰੀ ਸਾਹਿਬ ਤੁਹਾਡੀ ਵੀ ਕਾਲ ਆ ਗਈ ਹੈ, ਤੁਹਾਨੂੰ ਮੈਨੂੰ ਇੱਕ ਮਿੰਟ ਦਿਓ, ਤੁਹਾਡੇ ਨਾਲ ਵੀ ਆਪਾਂ ਗੱਲਾਂ ਬਾਤਾਂ ਮਾਰਦੇ ਹਾਂ। ਹਰਪ੍ਰੀਤ ਗਰੇਵਾਲ ਜੀ ਪਹੁੰਚੇ ਹੋਏ ਸਾਡੇ ਸਟੂਡੀਓ ਦੇ ਵਿੱਚ, ਰੀਜਨਲ ਕੌਂਸਲਰ ਦੀ ਸੀਟ ਵਾਸਤੇ ਖੜੇ ਹਨ। ਵਾਰਡ 1, ਵਾਰਡ 2, ਵਾਰਡ 3 ਸਾਰਾ ਪਿੰਡ ਹੀ ਘੇਰ ਲਿਆ ਇਹਨਾਂ ਨੇ। ਅਤੇ ਲਓ ਜੀ, ਪਹਿਲਾਂ ਨਾਭੇਰ ਤੋਂ ਜਤਿੰਦਰ ਭਾਈ, ਸਤਿ ਸ਼੍ਰੀ ਅਕਾਲ ਜੀ।
1: ਤੁਸੀਂ ਗੱਲ ਕਰ ਰਹੇ ਟਰੱਕ ਪਾਰਕਿੰਗ ਦੀ
0: ਜੀ।
1: ਦੇਖੋ, ਜਦੋਂ ਆਪਾਂ ਕਰ ਲੈਂਦੇ ਹਾਂ, ਆਪਾਂ ਇਹ ਮੰਨ ਕੇ ਚੱਲਦੇ ਕਿ ਇੱਥੇ ਆਪਾਂ ਕਾਰ ਖੜੀ ਕਰਨੀ ਹੈ, ਆਪਾਂ ਟਰੱਕ ਨਹੀਂ ਖੜਾ ਕਰਨਾ
0: ਜੀ।
1: ਇਹ ਨੌਬਤ ਆਈ ਕਿਉਂ? ਅੱਜ ਤੋਂ 10 ਸਾਲ ਪਹਿਲਾਂ ਜਿਹੜੇ ਲੋਡ ਸੀ ਉਹਨਾਂ ਦੇ ਜਿਹੜੇ ਰੇਟ ਸੀ ਉਹ ਕਿਤੇ ਵਧੀਆ ਸੀ। ਲੋਕੀ ਕੈਲੀਫੋਨ ਦਾ ਇੱਕ ਗੇੜਾ ਲਾਉਂਦੇ ਸੀ ਤੇ ਬਾਕੀ 10 ਦਿਨ ਕਰ ਦਿੰਦੇ ਸੀ
0: ਜੀ।
1: ਪਰ ਆਪਾਂ ਲੋਡ ਦੇ ਰੇਟ ਇੰਨੇ ਡਾਊਨ ਕਰਤੇ ਕਿ ਸਾਨੂੰ ਮਜਬੂਰੀ ਆ ਕਿ ਅਸੀਂ ਹੁਣ ਚਾਹੁੰਦੇ ਕਿ ਸਾਡਾ ਟਰੱਕ ਸਾਡੇ ਘਰ ਪਾਰਕ ਹੋਵੇ। ਤੇਲ ਕਿੱਥੇ ਚਲੇ ਗਏ? ਦਿੱਕਤ ਇਹ ਨੀ ਵੀ ਟਰੱਕ ਪਾਰਕ ਕਰਨਾ ਕਿ ਨਹੀਂ ਕਰਨਾ, ਦਿੱਕਤ ਇਹ ਆ ਕਿ ਇੰਡਸਟਰੀ ਨੂੰ ਆਪਾਂ ਅੱਗੇ ਲੈ ਕੇ ਜਾਣਾ ਸੀ, ਪਰ ਕੁਝ ਕਾਰਨਾਂ ਕਰਕੇ ਅਸੀਂ ਬਹੁਤ ਸਾਰੇ ਰੇਟ ਡਾਊਨ ਸੁੱਟ ਕੇ ਟਰੈਕਟਰ ਜਿਹੜੇ ਫਾਈਨੈਂਸ ਕਰ ਰਿਹਾ ਜੀ। ਇਸ ਕਰਕੇ ਮੈਨੂੰ ਲੱਗਦਾ ਵੀ ਟਰੱਕ ਪਾਰਕ ਆ, ਪ੍ਰੋਪਰ ਜਗ੍ਹਾ ਬਣੀ ਆ, ਉੱਥੇ ਸਿਕਿਉਰਟੀ ਸੇਫਟੀ ਹੁੰਦੀ ਆ, ਇਹ ਤਰੀਕਾਕਾਰ ਜ਼ਿਆਦਾ ਵਧੀਆ।
0: ਸਾਨੂੰ ਪਤਾ ਜਿੱਥੇ ਟਰੱਕ ਲੱਗਣੇ ਉੱਥੇ ਹੀ ਲੱਗਣੇ ਚਾਹੀਦੇ ਹਨ, ਪਰ ਜੋ ਇੰਨਾ ਔਖਾ ਟਾਈਮ ਆ ਜਾਵੇ, ਮੈਂ ਤਾਂ ਹੀ ਕਹਿੰਦਾ ਹੁੰਦਾ ਸਾਰੀਆਂ ਸਰਕਾਰਾਂ ਨੂੰ ਰਲ ਮਿਲ ਕੇ ਕੰਮ ਕਰਨਾ ਪੈਣਾ। ਇਹਨਾਂ ਨੂੰ ਪਤਾ ਨਹੀਂ ਸੀਗਾ ਕਿੰਨੇ ਲਾਇਸੈਂਸ ਦੇ ਦਿੱਤੇ, ਕਿੰਨੇ ਟਰੱਕ ਵਿਕ ਰਹੇ ਹਨ, ਕਿੰਨੇ ਬਿਜ਼ਨਸ ਖੋਲ੍ਹ ਰਹੇ ਹਨ, ਇਨਫਰਾਸਟ੍ਰਕਚਰ ਕਿੱਥੇ ਉਹਨਾਂ ਵਾਸਤੇ ਹੈ, ਕਿੱਥੇ ਹੈ ਨਾ, ਇਹ ਤਾਂ ਰਲ ਮਿਲ ਕੇ ਕੰਮ ਹੋਣੇ ਆ। ਸੋ ਜੇ ਸਾਡੇ ਕੋਲ ਲੈਂਡ ਹੈਗਾ, ਉਹ ਸਪੈਸ਼ਲ ਇੱਕ ਏਰੀਆ ਹੀ 10-12,000 ਏਕੜ ਜਿਹੜਾ ਹੈ ਟਰੱਕ ਪਾਰਕਿੰਗ ਵਾਸਤੇ ਲਾ ਦਿਓ, ਤੁਹਾਨੂੰ ਪਤਾ ਹੋਵੇ ਇੱਥੇ ਕੋਈ ਵੀ ਟਰੱਕ ਪਾਰਕ ਕਰਕੇ ਪੇ ਕਰਕੇ ਆਪਣੀ ਬਿਜ਼ਨਸ ਚਲਾ ਸਕਦਾ ਹੈਗਾ। ਸੋ ਆਪਾਂ ਰਲ ਮਿਲ ਕੇ ਇਹ ਕੰਮ ਕਰਨੇ, ਇਹੀ ਮੈਂ ਕਹਿੰਦਾ ਹੁੰਦਾ ਹਾਂ। ਗੁਰਮਤ ਸਿੰਘ ਵਾਰੀ ਸਾਹਿਬ ਨਾਲ ਲਾਈਨ ਜੁੜ ਗਈ ਹੈਗੀ, ਖਾਸ ਖਾਸ ਖਬਰਾਂ ਦੀ ਗੱਲਬਾਤ ਕਰਦੇ ਹਾਂ, ਅਤੇ ਹਰਪ੍ਰੀਤ ਗਰੇਵਾਲ ਸਾਡੀ ਗੱਲਬਾਤ ਚੱਲਦੀ ਰਹਿਣੀ ਆ, ਅਤੇ ਸਪੋਰਟ ਮੰਗ ਰਹੇ ਹਾਂ ਤੁਹਾਡੀ, ਅਤੇ ਨਾਲ ਦੀ ਨਾਲ ਤੁਹਾਡੀ ਵੋਟ ਵੀ ਮੰਗਦੇ ਹਨ। ਪਰ ਤੁਹਾਡੇ 'ਤੇ ਬਹੁਤ ਵੱਡਾ ਇੱਕ ਤੁਹਾਡੇ ਕੋਲ ਰਾਈਟ ਹੁੰਦਾ ਆ, ਪਿੱਛੇ ਜਾ ਕੇ ਕਿਹਨੂੰ ਵੋਟ ਪਾਉਣੀ ਆ ਉਹ ਤੁਸੀਂ ਸੋਚ ਸਮਝ ਕੇ ਪਾਉਣੀ ਆ, ਅਤੇ ਜੇ ਲੱਗਦਾ ਤੁਹਾਡੇ ਵਾਸਤੇ ਕੰਮ ਕਰ ਸਕਦੇ ਹਨ, ਤੁਹਾਡੀ ਆਵਾਜ਼ ਬਣ ਕੇ ਅੱਗੇ ਆ ਸਕਦੇ ਹਨ, ਤਾਂ ਵਾਈ ਨੋਟ ਵੋਟ ਪਾ ਕੇ ਜਿਤਾ ਦਿਓ, ਅਤੇ ਕੈਲਦਨ 1-2-3 ਵਿੱਚ ਤੁਹਾਡੀ ਮਦਦ ਕਰਨਗੇ ਜ਼ਰੂਰ। ਗੁਰਮਤ ਸਿੰਘ ਬਾਰੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਅੰਮ੍ਰਿਤ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸਟੂਡੀਓ ਵਿੱਚ ਹਰਪ੍ਰੀਤ ਗਰੇਵਾਲ ਜੀ ਪਹੁੰਚੇ ਹੋਏ ਹਨ, ਕੈਂਡੀਡੇਟ ਹਨ ਫੋਰ ਰੀਜਨਲ ਕੌਂਸਲਰ ਵਾਰਡ 1, 2 ਐਂਡ 3। ਸੋ ਤੁਸੀਂ ਵੀ ਬੁਲਾ ਦਿਓ, ਸਤਿ ਸ਼੍ਰੀ ਅਕਾਲ ਬਾਰੀਆ ਸਾਹਿਬ ਨੂੰ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਪ੍ਰੋਗਰਾਮ ਸੁਣ ਲਿਆ ਸੀਗਾ, ਤੁਹਾਡੇ ਵਿਚਾਰ ਸਾਰੇ।
2: ਹਾਂਜੀ, ਥੈਂਕ ਯੂ।
1: ਉਮੀਦ ਕਰਦੇ ਹਾਂ ਕਿ ਤੁਸੀਂ ਸਰੋਤਿਆਂ ਨੇ ਜ਼ਰੂਰ ਜਵਾਬ ਦਿਓਗੇ ਸਾਰੇ ਜਿਹੜੇ ਸਵਾਲ ਹੋਣਗੇ ਉਹਨਾਂ ਦੇ। ਹਾਂਜੀ ਸ਼ੁਰ। ਤਾਂ ਤਮਰ
0: ਸਾਹਿਬ ਜੀ, ਬਾਰੇ ਸਾਹਿਬ ਆਪਾਂ ਮਿਸਰ ਵੱਲ ਚੱਲਦੇ ਆ। 3 ਬੀਬੀਆਂ ਸੀ, ਇੱਕ ਬੰਦਾ ਸੀਗਾ, 2 ਬੀਬੀਆਂ ਤਾਂ ਚੰਗੀਆਂ ਵੈਂਸੀਆਂ, ਕੈਰਲਨ ਪੈਰਿਸ਼ ਤੇ ਬੌਨੀ ਕ੍ਰੋਮਬੀ, ਤੇ ਇਹਨਾਂ ਦੀ ਡਿਬੇਟ ਸੀਗੀ।
1: ਬਿਲਕੁਲ ਜੀ, ਕੱਲ ਸ਼ੈਡਿਊਲ ਕਾਲ ਦੇ ਵਿੱਚ ਜਦੋਂ ਸਾਰੇ ਕੈਂਡੀਡੇਟ ਉੱਥੇ ਮੌਜੂਦ ਸੀਗੇ ਤੇ ਦੋ ਮੁੱਦੇ ਉੱਤੇ ਪ੍ਰਮੁੱਖ ਰਹੇ ਜੀ, ਜਿਵੇਂ ਕਿ ਤੁਸੀਂ ਥੋੜੇ ਜਿਹੇ ਹਿੰਟ ਦਿੱਤੇ ਵੀ ਆ। ਇੱਕ ਰਿਹਾ ਹੈਗਾ ਕਿ ਜਿਹੜੇ ਕੈਨੂਨ ਪੈਰਿਸ਼ ਮਿਲਜਾ ਹੁੰਦੇ ਰਹੇ ਦੋ ਟਰਮ ਦੇ, ਉਹਨਾਂ ਵੱਲੋਂ ਜਿਹੜਾ ਅਪੀਲ ਪੁਲਿਸ ਬੋਰਡ ਸੀਗਾ ਉਹਨੂੰ ਛੱਡਣਾ, ਤਾਂ ਪ੍ਰੋਪਰਟੀ ਟੈਕਸ ਦਾ ਵਧਣਾ
0: ਜੀ,
1: ਤਾਂ ਇਹਦੇ ਨਾਲ ਹੀ ਜਿਹੜੇ ਬੌਨੀ ਕ੍ਰੋਮਬੀ ਸੀ ਉਹਨਾਂ ਨੂੰ ਵੱਡਾ ਸਵਾਲ ਜਿਹੜਾ ਤੁਸੀਂ ਵੀ ਉਠਾਇਆ ਤੇ ਨਾਲ ਉੱਠਿਆ ਜੀ ਉੱਥੇ, ਵੀ ਜੇ ਤੁਸੀਂ ਪ੍ਰੋਵਿੰਸ ਦੇ ਜਿਹੜੇ ਸੀਗੇ ਆਪਣਾ ਵੋਟਰ ਜਾਂ ਆਪਾਂ ਕਹਿ ਸਕਦੇ ਹਾਂ ਕਿ ਲੋਕ ਜਿਹਨਾਂ ਨੂੰ ਤੁਸੀਂ ਵਾਅਦੇ ਕੀਤੇ ਸੀ, ਤੁਸੀਂ ਉੱਥੇ ਕਿਉਂ ਨੀ ਨਿਭਾਏ? ਤਾਂ ਇੱਥੇ ਆ ਕੇ ਫਿਰ ਇੱਕਦਮ ਟਰਨ ਓਵਰ ਇੰਨਾ ਵੱਡਾ, ਲੋਕਾਂ ਨੇ ਉਹਨਾਂ ਨੂੰ ਉਦੋਂ ਚੈਰਿਟੀ ਦਿੱਤੀ ਜੀ, ਲਿਬਰਲ ਦੇ ਜਿਹੜੇ ਵੋਟਰ ਸੀਗੇ, ਠੀਕ ਹੈ ਨਾ, ਉਹਨਾਂ ਨੂੰ ਬਣਾਇਆ, ਤਾਂ ਜਿਹੜੀ ਪ੍ਰੋਗਰੈਸ ਸੀ ਬੜੀ ਨਿਰਾਸ਼ਤਾ ਵਾਲੀ ਸੀ ਬੌਨੀ ਕ੍ਰੋਮਬੀ ਹਾਲੇ ਕਿ ਬੜੇ ਧੜੇ ਧੜਲੇਦਾਰ ਲੀਡਰ ਜਿਹੜੇ ਮੰਨੇ ਜਾਂਦੇ ਬੌਨੀ ਕ੍ਰੋਮਬੀ ਹੋਣੇ, ਠੀਕ ਹੈ ਜੀ। ਤਾਂ ਉੱਥੇ ਹੁਣ ਮੁੱਖ ਤੌਰ ਦੇ ਉੱਪਰ ਕੀ ਰਿਹਾ ਹੈਗਾ ਜੀ, ਵੇਖੋ ਮੁੱਦੇ ਸਾਰੇ ਸੇਮ ਨੇ। ਇੱਕ ਮੁੱਦਾ ਹੋਰ ਸੀ ਜਿਹਦਾ ਅਸੀਂ ਆਪਣੇ ਰੇਡੀਓ ਤੇ ਪ੍ਰੋਗਰਾਮ ਦੇ ਉੱਪਰ ਲਗਾਤਾਰ ਮੈਂ ਵੀ ਉਹਨੂੰ ਪਿੰਨ ਪੁਆਇੰਟ ਕਰਦਾ ਰਿਹਾ, ਤੁਸੀਂ ਵੀ ਕਰਦੇ ਰਹੇ ਜੇ, ਕਿ ਇੰਡੀਪੈਂਡੈਂਟ ਆਡੀਟਰ ਜਨਰਲ ਜਿਹੜੇ ਆ ਉਹ ਰੋਲ ਲੱਭਦਾ ਤਾਂ ਹੈਗਾ ਆ, ਪਰ ਲੱਭਦਾ ਉਹਦਾ ਆਪਾਂ ਕਿਤੇ ਪ੍ਰੋਵੀਜ਼ਨਲੀ ਹੋਊਗਾ ਥੋੜਾ ਬਹੁਤਾ, ਪਰ ਉਹ ਲੱਭ ਨਹੀਂ ਰਿਹਾ, ਨਾ ਬ੍ਰੈਂਪਟਨ 'ਚ ਲੱਭ ਰਿਹਾ ਨਾ ਮਿਸਿਸ ਆਗਰ ਲੱਭ ਰਿਹਾ। ਉੱਥੇ ਵੀ ਇਹ ਮੁੱਦਾ ਉੱਠਿਆ ਹੈਗਾ ਕਿ ਇਹਨੂੰ ਇੰਡੀਪੈਂਡੈਂਟ ਆਡੀਟਰ ਜਨਰਲ ਜਾਂ ਵਾਚ ਡੋਗ ਜਿਹੜੇ ਕਿ ਵਾਧੂ ਖਰਚੇ ਹੈਗੇ ਆ ਜਾਂ ਜਿਹੜੀ ਐਕਸਟਰਾ ਸਪੈਂਡਿੰਗ ਕਰ ਦਿੱਤੀ ਗਈ ਆ, ਜਿਹਦੇ ਬਾਰੇ ਲੋਕਾਂ ਦੇ ਟੈਕਸ ਪੇਅਰ ਦੀ ਜਿਹੜੀ ਮਨੀ ਸੀਗੀ ਉਹ ਖਰਚੀ ਗਈ ਤੇ ਉਹਦੇ ਉੱਪਰ ਵਾਚਡੌਗ ਕੀ ਆ, ਲੋਕਾਂ ਨੂੰ ਪਤਾ ਕਿੱਦਾਂ ਲੱਗੇ, ਉਹਦੇ ਤੇ ਚੈੱਕ ਆਊਟ ਕਿਵੇਂ ਲੱਗੇ, ਉਹਨਾਂ ਨੂੰ ਪ੍ਰੋਸੀਕਿਊਸ਼ਨ ਚ ਕਿਵੇਂ ਖੜਿਆ ਜਾਵੇ। ਇਹ ਨੀ ਹੈਗਾ ਕਿ ਮਲਟੀ ਮਿਲੀਅਨ ਦੇ ਜਿਹੜੇ ਸੀਗੇ ਵਰੋਲੇ ਸਾਡੇ ਬ੍ਰਹਮਟਨ ਚ ਪੈਂਦੇ ਰਹੇ ਆ, ਤਾਂ ਉਹਦੇ ਉੱਪਰ ਆਡੀਟਰ ਜਨਰਲ ਦੀ ਰਿਪੋਰਟ ਤਾਂ ਇੰਡੀਪੈਂਡੈਂਟਲੀ ਪ੍ਰੋਪਰ ਤਰੀਕੇ ਨਾਲ ਲੋਕਾਂ ਚ ਰੱਖਣੀ ਚਾਹੀਦੀ ਸੀ, ਜਿਵੇਂ ਇੰਟਾਰੀਓ ਦੇ ਏਜੀ ਰੱਖਦੇ ਹੈਗੇ ਆ
0: ਜੀ,
1: ਠੀਕ ਹੈ ਨਾ। ਤਾਂ ਇਹ ਮਾਮਲਾ ਜਿਹੜਾ ਮਿਸ਼ੀਸਾਗਾ ਜੀ ਉੱਠਿਆ ਹੈਗਾ, ਬਿਲਕੁਲ ਉੱਠਿਆ ਹੈਗਾ, ਜਿਹੜੇ ਚਾਰ ਕੈਂਡੀਡੇਟ ਜਿਹਦਾ ਤੁਸੀਂ ਦੱਸਿਆ ਹੈਗਾ ਜੀ ਉੱਥੇ ਸ਼ਾਮਿਲ ਸੀ, ਆਪਣੇ ਮੇਅਰ ਕੈਲਨ ਪੈਰਸ, ਤਾਂ ਪ੍ਰੋਵਿੰਸ਼ੀਅਲ ਜਿਹੜੇ ਲਿਬਰਲ ਲੀਡਰ ਆ ਜਿਹੜੇ ਕਿ ਹੁਣ ਇੱਧਰ ਆ ਗਏ, ਬੌਨੀ ਕਰਾਉਂਦੀ ਤਿੰਨ ਵਾਰ ਦੇ ਮੇਅਰ ਵੈਸੇ ਇਹ ਵੀ ਰਹੇ ਹੈਗੇ ਆ, ਹਾਂਜੀ
0: ਜੀ।
1: ਤਾਂ ਦੋ ਕੌਂਸਲਰ ਸੀਗੇ ਜੀ, ਐਲਵਿਨ ਟੈਡਜ਼ੋ ਤਾਂ ਦੀਪਕਾ ਦੁਮਰੇਲਾ ਵਾਰਡ ਨੰਬਰ 7 ਤੋਂ। ਤਾਂ ਹੁਣ ਇੱਥੇ ਦੇਖੋ ਮੁੱਦੇ ਮੌਕੇ ਦੇ ਮੌਕੇ ਡਿਸਕਸ ਹੁੰਦੇ ਆ, ਤਾਂ ਜਿਹੜੀ ਇਹ ਡਿਬੇਟ ਹੈਗੀ ਆ ਕਾਫੀ ਹੈਲਦੀ ਰਹੀ ਆ, ਮੈਂ ਇਹਨੂੰ ਮੰਨਦਾ ਹੈਗਾ, ਕਿਉਂਕਿ ਜਿਹੜੇ ਆਪਣੇ ਤੌਰ ਤੇ ਜਿਹੜੇ ਆਪਣੇ ਐਲਵਿਨ ਟੈਡਜ਼ੋ ਹੈਗੇ ਆ ਉਹਨਾਂ ਨੇ ਇੱਕ ਵੱਡਾ ਦਾਵਾ ਕਰਤਾ, ਤਾਂ ਮੈਂ ਤਾਂ ਜਿਹੜੇ ਟੈਕਸ ਦਾ ਫਰੀਜ ਕਰ ਦਾਂਗਾ। ਇਹ ਦਾਵਾ ਵੈਸੇ ਆਪਣੇ ਪੈਟ੍ਰਿਕ ਬਰਾਊਨ ਸਾਹਿਬ ਨੇ ਕੀਤਾ, ਕੁਝ ਸਾਲ ਉਹਨਾਂ ਨੇ ਜਿਹੜਾ ਸਿਟੀ ਦਾ ਪੋਰਸ਼ਨ ਸੀਗਾ ਉਹਨੂੰ ਫਰੀਜ ਵੀ ਕੀਤਾ ਸੀ, ਇਹ ਆਪਾਂ ਨੂੰ ਪਤਾ ਹੈਗਾ, ਹਨਾ। ਪਰ ਉਹ ਰਿਹਾ ਨਹੀਂ, 10,500 ਪ੍ਰੋਪਰਟੀ ਟੈਕਸ ਜਿਹੜਾ ਇੱਕ ਘਰ ਦਾ ਜਿਹੜਾ ਅੱਜ ਜਿਹੜਾ ਡਿਟੈਚ ਪ੍ਰੋਪਰਟੀ ਬਰੰਟਨ ਚ ਵੀ ਹੈਗਾ ਜੀ, ਠੀਕ ਹੈ ਜੀ। ਤਾਂ ਕੁੱਲ ਮਿਲਾ ਕੇ ਉੱਥੇ ਜਦੋਂ ਇਹ ਗੱਲ ਟੈਡਜ਼ੋ ਸਾਹਿਬ ਨੇ ਕੀਤੀ ਤਾਂ ਬੌਨੀ ਕਰਾਉਂਦੀ ਹੋਣੀ ਇਹ ਗੱਲ ਕਹਿੰਦੇ ਕਿ ਇਹ ਕਿੱਦਾਂ ਪੋਸੀਬਲ ਹੈਗਾ ਵੀ ਤੁਸੀਂ ਟੈਕਸ ਫਰੀਜ ਕਰ ਦੋਗੇ ਤੇ ਜਿਹੜਾ ਜਿਹੜੇ ਖਰਚੇ ਹੈਗੇ ਆ ਉਹ ਕਿਵੇਂ ਚੱਲਣੇ, ਇਹ ਤਾਂ ਫਾਈਨੈਂਸ਼ੀਅਲ ਕ੍ਰਾਈਸਿਸ ਆ ਜਾਊਗਾ, ਸਟੇਬਿਲਿਟੀ ਨਹੀਂ ਰਹੂਗੀ ਸਿਟੀ ਦੀ, ਤਾਂ ਇਹ ਪੋਸੀਬਲ ਕਿਵੇਂ ਹੈਗਾ? ਤੁਸੀਂ ਫਰੀਜ ਕਰਨ ਦੀ ਗੱਲ ਨਾ ਕਰੋ, ਫਰੀਜ ਕਰਕੇ ਅੱਗੇ ਸਰਵ ਕਿਵੇਂ ਕਰੋਗੇ ਉਹਦੀ ਗੱਲ ਕਰੋ, ਵੀ ਉਹਦਾ ਤਕਨੀਕ ਕੀ ਹੈਗੀ ਤੁਹਾਡੇ ਕੋਲ, ਠੀਕ ਹੈ ਜੀ। ਤਾਂ ਇਹਦੇ ਉੱਪਰ ਦੂਜੇ ਪਾਸੇ ਜਿਹੜੇ ਬੌਨੀ ਕਰਾਉਂਦੀ ਹੈਗੇ ਦੀਪਕਾ ਦੁਮਰੇਲਾ ਉਹਨਾਂ ਵੱਲੋਂ ਇਹ ਗੱਲ ਕੀਤੀ ਕਿ ਜਿਹੜਾ ਜਿਹੜਾ ਜਿਹੜਾ ਏਜੀ ਹੈਗਾ ਆ ਪਾਵ ਮਿਊਨਸੀਪਲ ਆਡੀਟਰ ਹੈਗਾ ਆ, ਇਹਦੀ ਇੰਡੀਪੈਂਡੈਂਟ ਰੋਲ ਹੋਣਾ ਏਦਾਂ ਦਾ ਹੋਵੇ ਕਿ ਜਿੰਨੇ ਖਰਚੇ ਹੈਗੇ ਆ ਉਹਨਾਂ ਦੀ ਪੜਤਾਲ ਜਿਹੜੀ ਆ ਹੋਣੀ ਚਾਹੀਦੀ ਆ ਡੂੰਘੇ ਤੌਰ ਤੇ, ਤਾਂ ਜੋ ਜਿਹੜਾ ਟੈਕਸ ਪੇਅਰ ਦੀ ਮਨੀ ਹੈਗੀ ਆ। ਔਰ ਇਹਨੂੰ ਮੈਂ ਐਜ ਏ ਜਰਨਲਿਸਟ ਬੜਾ ਸਟਰੋਂਗਲੀ ਜਿਹੜਾ ਇਹਨੂੰ ਰਿਕਮੈਂਡ ਕਰਦਾ ਕਿ ਇਹਨੂੰ ਇਹਦੇ ਉੱਪਰ ਹੋਰ ਬਹਿਸ ਹੋਣੀ ਚਾਹੀਦੀ, ਲੋਕਾਂ ਨੂੰ ਇਹ ਸਵਾਲ ਕਰਨਾ ਚਾਹੀਦਾ, ਕੁਛ ਹੋਰ ਮੁੱਦੇ ਵੀ ਉੱਥੇ ਰਹੇ ਹੈਗੇ ਆ ਜੀ। ਤਾਂ ਇਹਦੇ ਨਾਲ ਹੀ ਆਪਾਂ ਹੋਰ ਵੀ ਗੱਲ ਕਰ ਦਿੰਦਾ ਮੈਂ ਕਿ ਜਿਹੜੇ ਬੌਨੀ ਕਰਾਉਂਦੀ ਹੈਗੇ ਆ, ਇੱਕ ਆਪਣੀ ਉੱਥੇ ਵੱਡਾ ਮੁੱਦਾ ਤੁਹਾਨੂੰ ਪਤਾ ਹੈ ਕਿ ਮਿਸ਼ੀਸਾਗਾ ਦੇ ਵਿੱਚ ਵੀ ਪ੍ਰਾਂਤ ਦੇ ਸੁਧਾਰ ਰਿਹਾ ਹੈਗਾ ਆ, ਅਫੋਰਡੇਬਲ ਹਾਊਸਿੰਗ ਦਾ ਤੇ ਸਾਰੇ ਹੀ ਹੈਗਾ, ਆਪਾਂ ਸਾਰੇ ਹੀ ਹੈਗਾ ਅਫੋਰਡੇਬਲ ਹਾਊਸਿੰਗ, ਬੰਦੇ ਦੇ ਬੱਸੋਂ ਬਾਹਰ ਰਿਹਾ ਘਰ, ਅੱਜ ਵੀ ਬਾਹਰ ਹੀ ਨਹੀਂ, ਆਪਾਂ ਇਹ ਵੇਖ ਲਈਏ ਕਿ ਚਾਹੇ ਮਾਰਕੀਟ ਦਾ ਡਾਊਨ ਹੋਣਾ ਇਹ ਨੀ ਸ਼ੋਅ ਕਰ ਰਿਹਾ ਕਿ ਲੋਕ ਘਰ ਲੈ ਪੈ ਰਹੇ ਆ, ਸਵਾਲ ਇਹ ਪੈਦਾ ਹੁੰਦਾ ਅਫੋਰਡੇਬਿਲਟੀ ਉੱਥੇ ਖੜੀ ਹੈ। ਤਾਂ ਜਿਹੜੀ ਉਹਨਾਂ ਦੀ ਸਾਬੇ 2 ਲਾਈਨ ਆ ਇਹਨੂੰ ਇੱਥੇ ਵਿਚਾਰ ਹੋਈ ਕੈਂਡੀਡੇਟ ਬਹਿਸ ਇਸ ਗੱਲ ਤੇ ਕਿ ਇਹਨੂੰ ਜਿਹੜਾ ਮਿਸਿਸਾਗਾ ਸੈਂਟਰ ਤੱਕ ਆ ਉੱਥੇ ਵਧਾ ਸਕਦੇ ਹਾਂ ਆਪਾਂ, ਨਹੀਂ ਵਧਾ ਸਕਦੇ, ਇੱਥੇ ਵੀ ਇਹਨਾਂ ਦੇ ਕਾਫੀ ਆਪਾਂ ਕਹਿ ਸਕਦੇ ਹਾਂ ਆਪਸ ਵਿੱਚ ਵਿਚਾਰ ਟਕਰਾਉਂਦੇ ਆਏ ਆ। ਇੱਕ ਨੇ ਗੱਲ ਹੈਗੀ ਹੈਗੀ ਕਿ ਤੁਸੀਂ ਪਹਿਲਾਂ ਮੇਅਰ ਰਹੇ ਹੈਗੇ ਹੋ ਪੈਰਿਸ, ਜਿਹੜੇ ਕੈਲਨ ਪੈਰਿਸ ਆ ਇਹਦੇ ਉੱਪਰ ਪਹਿਲਾਂ ਆਪਣੀ ਰਿਪੋਰਟ ਦੇ ਉੱਪਰ ਤੁਸੀਂ ਕੀ ਕੀਤਾ ਹੈਗਾ। ਦੂਜੇ ਪਾਸੇ ਪੀਲ ਪੁਲਿਸ ਦਾ ਜਿਹੜਾ ਬਜਟ ਹੈ ਜਿਹਦੇ ਵਿੱਚੋਂ ਪੈਰਿਸ ਜਿਹੜੇ ਕੈਲਨ ਪੈਰਿਸ ਆ ਉਹਨਾਂ ਨੂੰ ਵੱਡੀ ਘੇਰਾਬੰਦੀ ਸਿਆਸੀ ਤੌਰ ਤੇ ਕੈਂਡੀਡੇਟਾਂ ਵੱਲੋਂ ਹੋਈ ਕਿ ਤੁਸੀਂ ਪੀਲ ਪੁਲਿਸ ਸਰਵਿਸ ਬੋਰਡ ਛੱਡਿਆ, ਠੀਕ ਹੈ ਜੀ। ਤਾਂ ਉਹਦੇ ਵਿੱਚੋਂ ਤੁਸੀਂ ਕੀ ਜਿਹੜਾ ਬੈਨੀਫਿਟਸ ਨੇ ਜਾਂ ਕੀ ਰਹੇ ਹੈਗੇ, ਤਾਂ ਇਹਦੇ ਉੱਪਰ ਜਿਹੜੀ ਪੀਲ ਪੁਲਿਸ ਸਰਵਿਸ ਹੈ ਉਹਨੂੰ ਬੈਟਰ ਕਿੱਦਾਂ ਕੀਤਾ ਜਾਵੇ, ਇਹਦੇ ਉੱਪਰ ਕਿਵੇਂ ਆਪਾਂ ਭਰੋਸਾ ਕਹਿ ਸਕਦੇ ਹਾਂ ਸ਼ਹਿਰ ਦੀ ਜਿਹੜੀ ਸਿਕਿਉਰਿਟੀ ਹੈਗੀ ਆ ਜਾਂ ਜਿਹੜੀ ਲੋਕਾਂ ਦੀ 911 ਕਾਲਸ ਹੈਗੀਆਂ ਨੇ ਦੂਜੇ ਪਾਸੇ ਸਾਰੀਆਂ, ਉਹ ਕਿਵੇਂ ਬਿਹਤਰ ਜਿਹੜੀਆਂ ਹੋ ਸਕਦੀਆਂ ਨੇ। ਸੋ ਇਹਦੇ ਉੱਪਰ ਮੁੱਖ ਤੌਰ ਤੇ ਜਿਹੜੇ ਮੁੱਦੇ ਆ ਉੱਥੇ ਰਹੇ ਹੈਗੇ ਆ, ਪਰ ਇਹਦੇ 'ਚ ਪਿੰਨ ਪੁਆਇੰਟ ਕਰਨ ਵਾਲੀ ਗੱਲ ਇਹ ਹੈਗੀ ਹੈ ਜੀ, ਬਿਲਕੁਲ ਹੈਗੀ ਆ, ਕਿ ਬੌਨੀ ਕਰਾਉਂਦੀ ਹੋਣਾਂ ਲਈ ਐਥੀਕਲੀ ਇਹ ਸਵਾਲ ਵੱਡਾ ਸੀਗਾ ਕਿ ਤੁਸੀਂ ਇੱਕ ਪਲੇਟਫਾਰਮ ਤੁਹਾਨੂੰ ਮਿਲਿਆ ਉਹਨੂੰ ਛੱਡ ਕੇ ਦੂਜੇ ਤੇ ਆ ਕੇ ਕਹਿ ਰਹੇ ਹੈਗੇ ਕਿ ਅਸੀਂ ਤੁਹਾਨੂੰ ਛੱਡਾਂਗੇ ਨਹੀਂ, ਹਨਾ
0: ਜੀ।
1: ਤਾਂ ਫਿਰ ਇੱਕ ਤੋਂ ਛੱਡਿਆ,
0: ਗੱਲਬਾਤ ਇੱਥੇ ਚੱਲਦੀ ਰਹੇਗੀ। ਮੈਂ ਇੱਕ ਦੋ ਹੋਰ ਖਬਰਾਂ ਪੜ੍ਹਦਾ, ਬਾਜੀ ਸਾਹਿਬ ਸਟੈਲਕੋ ਸਟੀਲ ਨੇ ਜਿਹੜੇ ਲੇਅ ਆਫ ਕੀਤੇ ਸੀਗੇ, ਕਹਿੰਦੇ ਫੋਰਨਰ ਓਨਰਸ਼ਿਪ ਜਿਹੜੀ ਹੈਗੀ ਹੈ ਨਾ ਉੱਥੇ ਸਾਨੂੰ ਪ੍ਰੋਮਿਸਸ ਜਿਹੜੀਆਂ ਕਰ ਜਾਂਦੇ ਹਨ ਉੱਥੇ ਬਹੁਤਾ ਸਾਨੂੰ ਟਰੱਸਟ ਨਹੀਂ ਕਰਨਾ ਚਾਹੀਦਾ, ਜਿਸ ਹਿਸਾਬ ਨਾਲ ਉਹਨਾਂ ਨੇ ਲੇਅ ਆਫ ਕਰ ਰਹੇ ਹਨ, ਕਿਉਂਕਿ ਕੰਪਨੀ ਇਜ਼ ਨਾਟ ਕਨੇਡੀਅਨ ਓਨਡ। ਅਤੇ ਇਸ ਦੇ ਨਾਲ ਇੱਕ ਵੀਡੀਓ ਜਾ ਰਹੀ ਆ ਵੱਖ ਵੱਖ, ਮੈਨੂੰ ਵੀ ਕਾਫੀ ਸਾਰੇ ਵੀਡੀਓ ਆਉਂਦੀਆਂ, ਮੇਫੀਲਡ ਅਤੇ ਏਅਰਪੋਰਟ ਦਾ ਪਲਾਜ਼ਾ, ਇੱਕ ਬੰਦੇ ਨੇ ਹੱਥ ਵਿੱਚ ਕਿਰਪਾਨ ਆ, 3-4 ਜਣੇ ਗੱਡੀ 'ਚ ਬੈਠ ਜਾਂਦੇ ਹਨ ਅਤੇ ਬਾਅਦ 'ਚ ਲੈ ਕੇ ਚਲੇ ਜਾਂਦੇ ਹਨ। ਤੇ ਉਹਦੀ ਵੀ ਇਨਵੈਸਟੀਗੇਸ਼ਨ ਲੱਗਦਾ ਹੋ ਜਾਵੇਗੀ ਹੁਣ ਬੜੀ ਜਲਦੀ। ਕਿਰਪਾਨਾਂ ਨੇ ਇਹਨਾਂ ਦੇ ਹੱਥ ਵਿੱਚ ਆ ਜਾਣੀਆਂ, ਚੰਗੀਆਂ ਨਹੀਂ ਹੁੰਦੀਆਂ, ਅਤੇ ਜਦੋਂ ਨੰਗੀ ਕਿਰਪਾਨ ਰੱਖ ਲੈਂਦੇ ਹਨ ਤਾਂ ਖੂਨ ਤਾਂ ਮੰਗਦੀ ਮੰਗਦੀ ਹੈਗੀ ਆ। ਇਤਿਹਾਸ ਪੜ੍ਹ ਲਿਓ, ਇੱਦਾਂ ਦੇ ਕੰਮ ਨਾ ਕਰੋ। ਜੀ
1: ਜੀ ਜੀ ਮੈਂ ਤੁਹਾਨੂੰ ਰੋਕ ਗਿਆ, ਸੋਰੀ। ਇਹ ਵੀ ਕਹਿ ਰਿਹਾ ਕਿ ਬਣਾਲਾ ਵੀਡੀਓ, ਕੋਈ ਗੱਲ ਨਹੀਂ
0: ਜੀ,
1: ਜਦੋਂ ਵੀਡੀਓ ਬਣਾਉਣੀ ਬਣਾਲਾ, ਕੋਈ ਪਰਵਾਹ ਨਹੀਂ ਹੈਗੀ। ਇਹ ਮਾਨਸਿਕਤਾ ਕਿੱਥੋਂ ਆਈ ਹੈਗੀ
0: ਜੀ?
1: ਫਿਰ ਆਪਣਾ ਸ੍ਰੀ ਸਾਹਿਬ, ਇਹ ਸਾਡੇ ਨਾਲ ਜੁੜਦੀ ਹੈ ਗੱਲ
0: ਜਿਹੜੀ
1: ਆਪਾਂ ਕਹਿ ਸਕਦੇ ਹਾਂ, ਜੋ ਹੱਥ ਚ ਉਹਨਾਂ ਨੇ ਆਪਾਂ ਕਹਿ ਸਕਦੇ ਹਾਂ ਕਿ ਸ਼ਸਤਰ ਫੜਿਆ ਹੋਇਆ, ਉਹ ਸਾਡੇ ਤੇ ਸਿੱਧੀ ਗੱਲ ਜੁੜੂਗੀ,
0: ਠੀਕ
1: ਹੈ ਨਾ। ਤਾਂ ਕੀ ਹੋਇਆ ਜੀ, ਵੀ ਦੇਖੋ ਇਹ ਮਾਨਸਿਕਤਾ ਦੀ ਗੱਲ ਆ ਕਿ ਤੁਸੀਂ ਕਿਹੜੇ ਦੇਸ਼ ਚ ਫਿਰ ਰਹੇ ਹੈਗੇ
0: ਜੀ।
1: ਜੇ ਦੇਸ਼ ਦੇ ਵਿੱਚ ਜਿਹੜਾ ਇਹਨਾਂ ਚੀਜ਼ਾਂ ਨੂੰ ਸਿਕਿਉਰਿਟੀ ਵਜੋਂ, ਮਾਨਸਿਕਤਾ ਵਜੋਂ ਕਿਸ ਤਰ੍ਹਾਂ ਲਿਆ ਜਾਂਦਾ, ਕੋਈ ਬੰਦਾ ਨੰਗਾ ਚਿੱਟਾ ਹਥਿਆਰ ਫੜ ਕੇ, ਉਹ ਵੀ ਇੱਕ ਪ੍ਰਸਕ੍ਰਾਈਬਡ ਜਿਹੜਾ ਸਾਨੂੰ ਜਿਹੜਾ ਕੰਸਟੀਟਿਊਸ਼ਨ ਚਾਰਟਰ ਹੈਗਾ ਉਹਦੇ ਵਿੱਚ ਸਾਨੂੰ ਇੱਕ ਇਜਾਜ਼ਤ ਦਿੱਤੀ ਗਈ ਆ, ਰਿਸਪੈਕਟ ਕੀਤੀ ਗਈ ਆ ਸਾਡੇ ਇਤਿਹਾਸ ਦੀ, ਪੜ੍ਹ ਕੇ ਉਹਨਾਂ ਨੇ ਇਹਨਾਂ ਦਾ ਇਤਿਹਾਸ ਕੀ, ਇਹਨਾਂ ਦੀ ਹਿਸਟਰੀ ਕੀ ਹੈਗੀ ਆ ਸਿੱਖਾਂ ਦੀ, ਠੀਕ ਆ ਨਾ
0: ਜੀ।
1: ਤਾਂ ਉਹਦਾ ਮਤਲਬ ਇਹ ਆ ਕਿ ਜਿਹੜੀਆਂ ਪ੍ਰੋਵੀਜ਼ਨ ਮਿਲੀਆਂ ਸੀ, ਕਹਿੰਦੇ ਸਾਨੂੰ ਤੁਸੀਂ ਦੇ ਕੇ ਦਿੱਤੀਆਂ ਸੀ, ਇਸ ਲੈਕ ਤਾਂ ਹੈਗੇ ਆ, ਸਾਡੀ ਹਿਸਟਰੀ ਹੈਗੀ ਆ, ਹਨਾ, ਲੇਕਿਨ ਉਹਨੂੰ ਅਸੀਂ ਖਰਾਬ ਕਰ ਰਹੇ ਹਾਂ। ਆਪਣੇ ਅਧਿਕਾਰ ਅਸੀਂ ਆਪ ਹੀ ਕਹਿੰਦੇ, ਸਾਡੇ ਕੋਲ ਖੋਲੋ, ਅਸੀਂ ਇਸਦੇ ਲੈਕ ਨਹੀਂ ਹੈਗੇ ਫਿਰ ਅਗਲੀ ਪੀੜ੍ਹੀ, ਇਹਦਾ ਮਤਲਬ ਤਾਂ ਇਹੀ ਹੈਗਾ। ਸੋ ਕੁੱਲ ਮਿਲਾ ਕੇ ਇਹ ਇਹ ਜਿਹੜਾ ਸੀਰੀਅਸ ਮੁੱਦਾ ਹੋਊਗਾ ਜੀ, ਉਹਦੀ ਆਵਾਜ਼ ਲਊਗਾ। ਕਿੰਨਾ ਕਿੰਨਾ ਮਾਮਲਿਆਂ ਦੇ ਉੱਤੇ ਸਰਕਾਰਾਂ ਜਿਹੜੀਆਂ ਇਹ ਰਿਪੋਰਟਾਂ ਅੱਗੇ ਜਾਂਦੀਆਂ ਨੇ, ਤੇ ਇਹਦੇ ਸਿੱਟੇ ਦੂਰ ਗਾਮ ਹੀ ਫਿਰ ਭੁਗਤਣੇ ਪੈਂਦੇ ਆ। ਫਿਰ ਆਪਾਂ ਕਹਿੰਦੇ ਹਾਂ ਸਾਨੂੰ ਇੱਥੇ ਜੀ ਸਾਨੂੰ ਸੋਲਟ ਕੀਤਾ ਜਾ ਰਿਹਾ ਜਾਂ ਸਾਨੂੰ ਟਾਰਗੇਟ ਕੀਤਾ ਜਾ ਰਿਹਾ
0: ਜੀ। ਗੈਸ ਪ੍ਰਾਈਸ 7% ਅੱਜ ਵੱਧ ਜਾਣੀਆਂ ਤੇ ਕੱਲ ਨੂੰ ਵੀ ਵੱਧ ਜਾਣੀਆਂ। $1.92/9 liter ਹੋ ਸਕਦੀ ਹੈ ਗੈਸ ਦੀ ਪ੍ਰਾਈਸ ਇਸ ਵੀਕਐਂਡ ਦੇ। ਕਹਿੰਦੇ ਭਰ ਲਵੋ ਜ਼ਰੂਰ, ਜੇ ਭਰ ਸਕਦੇ ਆ ਭਰਨ ਵੇਲੇ ਬੰਦਾ ਸੋਚਦਾ ਵੀ $10 ਦੀ ਪੈਂਦੀ ਹੈ, ਮੁੜ ਕੇ ਫਿਰ ਪੈਸੇ ਨਹੀਂ ਹੁੰਦੇ। ਉਦੋਂ ਪੀਰ ਪੁਲਿਸ ਜਿਹੜੇ ਹੈਗੇ ਆ ਉਹ ਦੱਸ ਰਹੇ ਹਨ ਬਈ ਜਿਹੜਾ ਡਿਸਟਰੈਕਸ਼ਨ ਦਾ ਕ੍ਰਾਈਮ ਹੈਗਾ, ਥੈਫਟ ਹੈਗਾ, ਉਹ ਵੀ ਵੱਧ ਰਿਹਾ ਹੈਗਾ। BC ਵਾਲੇ ਨੇ ਡਿਕਲੇਅਰ ਕਰ ਦਿੱਤਾ ਹੈਗਾ ਵੀ BC ਹਾਈਵੇ ਤੇ ਮੋਸਟਲੀ ਜਿੰਨੇ ਵੀ ਹਾਈਵੇ ਹਨ ਤੇ ਵਿੰਟਰ ਟਾਇਰ ਬੜੇ ਹੋਣੇ ਜ਼ਰੂਰੀ ਹਨ, ਕੰਮ ਕਰਦੇ ਆ, ਕੰਮ ਫਾਇਦੇਮੰਦ ਹੁੰਦੇ ਆ, ਇਹ ਪਾ ਲਿਆ ਕਰੋ। ਤੇ ਮੈਂ ਸਰਕਾਰ ਨੂੰ ਕਹਿੰਦਾ ਲੋਕਾਂ ਕੋਲ ਪੈਸੇ ਐਨੀ ਟਾਇਰ ਚੇਂਜ ਕਰਾਉਣ ਵਾਸਤੇ, ਯੂਕਰੇਨ ਨੂੰ ਪੈਸੇ ਨਾ ਭੇਜੋ, ਥੋੜ੍ਹਾ ਇੱਥੇ ਲੋਕਾਂ ਵਾਸਤੇ ਵੀ ਕਹਿ ਦਿਓ, ਇੰਨੀ ਛੋੜ ਦਿੰਦੇ ਆ ਵੀ ਸਾਡੇ ਕੋਲ ਕਾਰ ਹੈਗੀ ਆ, ਟਾਇਰ ਆਪਾਂ ਪਾ ਕੇ ਦਿੰਦੇ ਆ, ਹੋ ਸਕਦਾ ਜੇ ਗੱਲ ਕਰੂੰਗੇ। ਜੇ ਨਹੀਂ ਕਰੂੰਗੇ ਸਰਕਾਰ ਨੇ ਬਾਹਰ ਪੈਸਾ ਭੇਜੀ ਜਾਣਾ ਹੈਗਾ, ਐਂਡ ਯੂ ਗੈਸ ਨੋ ਅਬਾਊਟ ਇਟ। ਤੇ ਪਹਿਲੀ ਔਰਤ ਸੀਗੀ 200 ਸਾਲਾਂ ਦੇ ਵਿੱਚ ਐਕਸੀਕਿਊਟ ਕਰੀ, ਜਿਹਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਟੀਕੇ ਦੇ ਥਰੂ। ਜਿਹੜੀ ਕ੍ਰਿਸਟਾ ਪਾਈਕ ਸੀਗੀ, 2 ਵਾਰੀ ਟੀਕਾ ਲਾਇਆ ਤੇ ਦੋਨੇ ਵਾਰੀ ਬਚ ਗਈ। ਤੇ ਹੁਣ ਕਹਿੰਦੇ ਵੀ ਬਹੁਤ ਸਾਰੇ ਕੁਐਸਚਨ ਰੇਜ਼ ਕਰ ਰਿਹਾ, ਜਿਸਨੂੰ ਮੌਤ ਦੀ ਸਜ਼ਾ ਦਿੱਤੀ ਹੋਵੇ ਤੇ ਟੀਕਾ ਲਗਾ ਕੇ ਲੀਥਲ ਦਵਾਈ ਨਾਲ ਇੰਜੈਕਟ ਕਰਕੇ ਉਹਨੂੰ ਮਾਰਨਾ ਹੋਵੇ ਤੇ ਮੁੜ ਕੇ ਫਿਰ ਜੀਂਦੀ ਰਹਿ ਜਾਵੇ, ਕਿਉਂਕਿ ਉਹਦਾ ਤੜਫਣਾ ਤੇ ਹੁਣ ਬਹੁਤ ਕੁਛ ਅੱਗੇ ਬਾਹਰ ਆਵੇਗਾ, ਕੌਣ ਸੂ ਕਰਦਾ ਕੌਣ ਕੀ ਕਰਦਾ, ਇਹ ਹੁਣ ਇਨਵੈਸਟੀਗੇਸ਼ਨ ਚੱਲੇਗੀ, ਜ਼ਰੂਰ ਇਹਦੀ ਵੀ ਖੋਜ ਕਰ ਰਹੇ ਹਨ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਜਿਹੜਾ $100 million ਦਾ ਕੌਂਟਰੈਕਟ ਡਿਸਕਨੈਕਟ ਕੀਤਾ ਤਾਂ ਡੱਗ ਫੋਰਡ ਨੇ, ਜਦੋਂ ਟੈਰਿਫ ਦੀ ਗੱਲਬਾਤ ਚੱਲ ਰਹੀ ਸੀਗੀ, ਕੋਈ ਜਵਾਬ ਨਹੀਂ ਮਿਲ ਰਿਹਾ, ਕੋਈ ਪੇਪਰ ਵਰਕ ਨਹੀਂ ਮਿਲ ਰਿਹਾ ਵੀ ਕਿੰਨਾ ਪੈਸਾ ਉਹਨਾਂ ਨੂੰ ਦਿੱਤਾ ਗਿਆ, ਛੋਟ ਕੀਤੀ ਗਈ, $25 million ਦਿੱਤਾ ਗਿਆ, $10 million ਦਿੱਤਾ ਗਿਆ ਇਹ ਕੌਂਟਰੈਕਟ ਕੈਂਸਲ ਕਰਨ ਵਾਸਤੇ। ਜਿਹੜੇ 15,000 ਕਸਟਮਰ ਸੀਗੇ ਉਹਨਾਂ ਨੂੰ ਇੰਟਰਨੈਟ ਮਿਲ ਗਿਆ, ਨਾ ਉਹਨਾਂ ਨੂੰ ਇੰਟਰਨੈਟ ਮਿਲਿਆ, ਅਤੇ ਆਪਣਾ ਪੈਸਾ ਉਹ ਵੀ ਲੱਗਦਾ ਗਵਾ ਬੈਠੇ ਹਨ। ਅਤੇ ਇੱਕ ਸਵਾਲ ਹੈਗਾ, ਹੁਣ ਮੈਂ ਮੋਨਾ ਮਹਿੰਗੀ ਤੁਹਾਨੂੰ ਮੈਸੇਜ ਕਰਦਾ, ਤੁਸੀਂ ਲਾਈਨ ਪਲੀਜ਼ ਡਰੋਪ ਕਰ ਦਿਓ, ਠਹਿਰ ਕੇ ਤੁਹਾਡਾ ਗੱਲਬਾਤ ਕਰਦੇ ਹਾਂ। ਹੋਰ ਜਿੰਨੇ ਦਰਸ਼ਕ ਦੇ ਸਰੋਤੇ ਲਾਈਨਾਂ ਡਰੋਪ ਕਰ ਦੇਵੋ, ਮੇਰੇ ਕੋਲ ਲਾਈਨਾਂ ਨਹੀਂ ਲੈ ਹੋਣੀਆਂ ਪਲੀਜ਼, ਸਾਡੀ ਗੱਲਬਾਤ ਹਰਪ੍ਰੀਤ ਗਰੇਵਾਲ ਨਾਲ ਚੱਲ ਰਹੀ ਹੈਗੀ ਆ। ਬਾਰੇ ਸਾਹਿਬ ਇੱਕ ਦੋ ਖਬਰਾਂ ਤੁਸੀਂ ਹੋਰ ਕਹਿੰਦੇ, ਫਿਰ ਮੈਂ ਹਰਪ੍ਰੀਤ ਨਾਲ ਗੱਲਬਾਤ ਕਰ ਲਵਾਂ ਪਲੀਜ਼।
1: ਮੈਂ ਇੱਕ ਮਿੰਟ ਹੀ ਹੋਰ ਲੈ ਕੇ ਫਿਰ ਆਪਾਂ ਇਹਨਾਂ ਨਾਲ ਗੱਲ ਕਰਾਂਗੇ, ਨਾਲ ਸਰੋਤਿਆਂ ਦੇ ਇਹਨਾਂ ਦੇ ਜਵਾਬ ਲਵਾਂਗੇ ਆਪਾਂ,
0: ਠੀਕ ਹੈ ਜੀ।
1: ਇੱਕ ਮਾਮਲਾ ਅਹਿਮ ਇਹ ਵੀ ਰਿਹਾ ਹੈਗਾ ਵਾ ਆਪਣਾ ਸੰਬੜ ਸਾਹਿਬ, ਕਿ ਮਨੀ ਲਾਂਡਰਿੰਗ ਕੈਨੇਡਾ ਦੇ ਵਿੱਚ ਇਸ ਪੱਧਰ ਤੇ ਵਰਤਾਰਾ ਚੱਲਿਆ ਸੀ ਕਿ ਵੱਡੀਆਂ ਵੱਡੀਆਂ ਬੈਂਕਾਂ ਨੂੰ ਇਹਦੇ ਤੇ ਜੁਰਮਾਨੇ ਹੋਏ ਆ।
0: ਕੋਈ ਕਹਿੰਦਾ ਬਾਬਿਆਂ ਦੇ ਪੈਸੇ, ਕੋਈ ਕਹਿੰਦਾ ਲੀਡਰਾਂ ਦੇ ਪੈਸੇ ਇੰਡੀਆ ਤੋਂ ਆਉਂਦੇ ਹਨ, ਟ੍ਰਾਂਸਫਰ ਹੁੰਦੇ ਹਨ। ਕੋਈ ਕਹਿੰਦਾ ਬਿਜ਼ਨਸ ਦੀ ਤਾਂ ਹੀ ਚੱਲਦੀ, ਇੰਡੀਆ ਤੋਂ ਪੈਸੇ ਬੜੇ ਲਿਆਂਦੇ ਗਏ, ਇਹ ਵਾਈਟ ਵਿੱਚ ਕਨਵਰਟ ਕੀਤੇ ਗਏ। ਸੋ ਇੱਕ ਦਿਨ ਤਾਂ ਇਹਨਾਂ ਨੇ ਮਗਰ ਪੈਣਾ ਹੀ ਸੀਗਾ।
1: ਸੋ ਬਿਲਕੁਲ, ਸੋ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਬਣਾਇਆ ਸੀਗਾ ਜੀ ਕੈਨੇਡਾ ਗਵਰਨਮੈਂਟ ਨੇ। ਮਨੀ ਲਾਂਡਰਿੰਗ ਦਾ ਜਦੋਂ ਵਰਤਾਰਾ ਇੰਨਾ ਵੱਧ ਗਿਆ ਤੇ ਫਿਰ ਜਿਹੜਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਹੈ ਉਹਨੇ ਇੱਕ ਅਹਿਮ ਰਿਪੋਰਟ ਪੇਸ਼ ਕੀਤੀ ਹੈ ਜੀ। ਉਹਦੇ ਵਿੱਚ ਕੀ ਖੁਲਾਸੇ ਹੋਏ ਮੈਂ ਪਿੰਟ ਪੁਇੰਟ ਕਰਕੇ ਫਿਰ ਮੈਂ ਜਾਜਾ ਚਾਹੂੰਗਾ,
0: ਠੀਕ
1: ਹੈ। ਉਹਨਾਂ ਨੇ ਕਿਹਾ ਕਿ ਦੇਖੋ ਇੱਦਾਂ ਜੇ ਤੁਸੀਂ ਕਹੋਗੇ ਕਿ ਅਸੀਂ ਇਸ ਵਰਤਾਰੇ ਨੂੰ ਬੰਦ ਕਰ ਲਾਂਗੇ ਜੋ ਉਹਨਾਂ ਨੇ ਪਿੰਡ ਪੰਡ ਕੀਤਾ, ਇਹ ਮੁਸ਼ਕਲ ਹੈਗਾ ਮੌਜੂਦਾ ਜਿਹੜੀ ਕੈਨੇਡਾ ਦੀ ਸਿਚੁਏਸ਼ਨ ਹੈਗੀ ਆ। ਉਹਨਾਂ ਕਿਹਾ ਕਿ ਜਿਹੜੀ ਮਨੀ ਲਾਂਡਰਿੰਗ ਦੇ ਕਈ ਮਸਲੇ ਇੰਨੇ ਜਟਲ ਤੇ ਗੁੰਝਲਦਾਰ ਹੈਗੇ ਆ ਅਣਭੇਤ ਹੈਗੇ ਆ, ਭਾਵ ਲੱਭ ਨੀ ਰਹੇ ਸਾਹਮਣੇ ਪਰ ਹੈਗੇ ਆ, ਠੀਕ ਹੈ ਨਾ। ਇਹਦਾ ਮਤਲਬ ਹੈ ਕਿ ਲੂਜ ਪੋਲ ਲੱਭਣੇ, ਲੂਜ ਪੋਲ ਲੱਭ ਕੇ ਜਿਹੜੇ ਮਨੀ ਲਾਂਡਰਿੰਗ ਲੋਕ ਕਰ ਰਹੇ ਆ, ਠੀਕ ਆ। ਤਾਂ ਇਹਨਾਂ ਦੀ ਜਾਂਚ ਅਤੇ ਇਹ ਤੋਂ ਵੱਡੀ ਗੱਲ ਕਾਨੂੰਨੀ ਕਾਰਵਾਈ ਲਈ ਕੈਨੇਡਾ ਨੂੰ ਸਖ਼ਤ ਹੋਣ ਦੀ ਲੋੜ ਹੈਗੀ ਆ। ਇਹਦੇ ਵਿੱਚ ਰਿਕਮੈਂਡੇਸ਼ਨ ਇਹ ਕੀਤੀ ਗਈ ਆ, ਉਹਨਾਂ ਨੇ ਇਹ ਵੀ ਗੱਲ ਕਹੀ ਹੈਗੀ ਆ ਕਿ ਜਿਹੜੀ ਮਨੀ ਲਾਂਡਰਿੰਗ ਹੈਗੀ ਆ ਇਹਦੇ ਵਿੱਚ ਕੈਨੇਡਾ ਕੋਲ ਇਹ ਤਾਂ ਸਮਰੱਥਾ ਫਿਲਹਾਲ ਹੈਗੀ ਆ ਕਿ ਮਨੀ ਲਾਂਡਰਿੰਗ ਦੀ ਜਾਂਚ ਇਨਵੈਸਟੀਗੇਸ਼ਨ ਲਈ ਹੈਗੀ, ਲੇਕਿਨ ਅੱਗੇ ਪ੍ਰੋਸੀਕਿਊਸ਼ਨ ਜਿਹੜੀ ਵੱਡੀ ਸਮੱਸਿਆ ਕੈਨੇਡਾ 'ਚ ਓਵਰਆਲ ਹੈਗੀ ਪ੍ਰੋਸੀਕਿਊਸ਼ਨ ਦੀ, ਠੀਕ ਹੈ ਨਾ। ਪ੍ਰੋਸੀਕਿਊਸ਼ਨ ਦੀ ਜਿਹੜੀ ਆ ਉਹ ਸਿਚੁਏਸ਼ਨ ਜਿਹੜੀ ਵਿਵਸਥਾ ਉਹ ਘੱਟ ਹੈਗੀ ਆ, ਉਹਦਾ ਲੈਕ ਹੈਗਾ, ਜਿਹਦੀ ਵਜ੍ਹਾ ਕਰਕੇ ਇਹ ਮਾਮਲੇ ਉਸ ਪੁਆਇੰਟ ਤੱਕ ਨਹੀਂ ਪਹੁੰਚ ਸਕਦੇ ਕਿ ਜਿੱਥੇ ਜਾ ਕੇ ਇਹਨੂੰ ਚੈੱਕ ਪੁਆਇੰਟ ਕੀਤਾ ਜਾ ਸਕੇ, ਰੋਕਿਆ ਜਾ ਸਕੇ, ਕਿਉਂਕਿ ਜਦੋਂ ਕਿਸੇ ਫਾਈਨੈਂਸ਼ੀਅਲ ਕ੍ਰਾਈਮ ਨੂੰ ਤਾਂ ਹੀ ਰੋਕਿਆ ਜਾ ਸਕੂਗਾ ਜਦੋਂ ਉਹਨੂੰ ਪ੍ਰੋਸੀਕਿਊਸ਼ਨ ਹੋਊਗਾ, ਐਗਜੀਕਿਊਟ ਹੋਊਗਾ, ਤਾਂ ਫਿਰ ਜਦੋਂ ਐਗਜੀਕਿਊਸ਼ਨ ਹੋਊਗੀ ਅਦਾਲਤ ਦੇ ਵਿੱਚ, ਠੀਕ ਹੈ ਨਾ, ਤਾਂ ਫਿਰ ਉਹ ਮਾਮਲਾ ਰੁਕੂਗਾ ਜੀ। ਟ੍ਰੈਂਡ ਤਾਂ ਫਿਰ ਹੀ ਰੁਕਦਾ ਨਾ ਜੇ ਕਾਰਵਾਈ ਹੋਵੇ ਤਾਂ, ਠੀਕ ਹੈ ਜੀ। ਸੋ ਇਹ ਮਾਮਲੇ ਜਿਹੜੇ ਆ ਉਹਨਾਂ ਨੇ ਦੱਸੇ ਹੈਗੇ ਆ, ਜਿਹੜੇ ਆਪਣੇ ਕੈਨੇਡਾ ਦੇ ਵਿੱਤ ਮੰਤਰੀ ਹੈਗੇ ਆ ਜੀ ਫ੍ਰੈਂਕਸ ਫਿਲਿਪਸ ਸ਼ੈਂਪੇਜ, ਉਹਨਾਂ ਨੇ ਕਿਹਾ ਕਿ ਅਸੀਂ ਵਿੱਤੀ ਕ੍ਰਾਈਮ ਨੂੰ ਬੜਾ ਸੀਰੀਅਸ ਲੈ ਰਹੇ ਹਾਂ ਤੇ ਅੱਗੇ ਪੂਰੀ ਪਲੈਨਿੰਗ ਦੇ ਨਾਲ ਇਸ ਤਰੀਕੇ ਨਾਲ ਕੰਮ ਕਰਾਂਗੇ ਕਿ ਸਾਡੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਜਾਂ ਜਿਹੜੀਆਂ ਵਿਸ਼ੇਸ਼ ਸਪੈਸ਼ਲ ਟਾਸਕ ਫੋਰਸ ਹੈਗੀ ਆ ਇਹਦੇ ਤੇ ਪੂਰੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰ ਸਕੇ। ਤੇ ਅੱਜ ਦਾ ਦਿਨ ਇੰਨੀ ਆਪਾਂ ਹਾਜ਼ਰੀ ਲਾਉਂਦੇ ਹਾਂ ਕਿਉਂਕਿ ਆਪਣੇ ਗੈਸਟ ਵੀ ਆਏ ਆ,
0: ਜੇ ਲੋੜ ਪਈ ਤਾਂ ਤੁਸੀਂ ਜਦੋਂ ਮਰਜ਼ੀ ਮੈਸੇਜ ਕਰ। ਛੋਟਾ ਜਿਹਾ ਸੀਗਾ, ਜਿਹੜੇ ਡਰੱਗ ਦੇ ਪੈਸੇ ਫੜਦੇ ਹਨ ਇਹਨਾਂ ਨੂੰ ਬਰਨ ਕਰ ਦਿੰਦੇ ਆ, ਕੀ ਕਰਦੇ ਇਹਨਾਂ ਨੂੰ ਬਾਅਦ ਵਿੱਚ, ਕਿਉਂਕਿ ਕਰੋੜਾਂ ਦੇ ਹਿਸਾਬ ਨਾਲ ਫੜੇ ਜਾਂਦੇ ਆ। ਮੈਂ ਕਹਿੰਦਾ ਲੋਕਾਂ ਵਿੱਚ ਵੰਡ ਦੇਣ, ਕਿਸੇ ਦਾ ਕੰਮ ਸੌਖਾ ਹੋ ਜਾਊਗਾ, ਅੱਗ ਜ਼ਰੂਰੀ ਲਾਣੀ ਆ, ਕੀ ਕਰਦੇ ਇਹਨਾਂ ਦਾ ਪੈਸਾ, ਕਹਿੰਦੇ ਖੋਜਿਆ ਨਹੀਂ ਹੈ, ਖੋਜੂਗਾ ਜ਼ਰੂਰ ਜੇ ਤੁਹਾਨੂੰ ਪਤਾ ਹੋ।

0: ਜਾਣਕਾਰੀ ਦੇ ਗਿਆ ਜੀ, ਘੱਟ ਖਬਰਾਂ ਰੱਖੀਆਂ ਕਿਉਂਕਿ ਸਾਡੇ ਸਟੂਡੀਓ ਵਿੱਚ ਹਰਪ੍ਰੀਤ ਗਰੇਵਾਲ ਜੀ। ਹਰਪ੍ਰੀਤ ਜੀ ਇੱਕ ਵਾਰੀ ਫੇਰ ਤੁਹਾਡਾ ਵੈਲਕਮ ਕਰ ਦਿੰਦੇ ਆ, ਬੋਰ ਤਾਂ ਨਹੀਂ ਹੋ ਰਹੇ?
1: ਹੋ
0: ਹੀ ਨਹੀਂ ਸਕਦੇ, ਬੰਦਾ ਸੋਚਿਆ ਵਿੱਚ ਪਿਆ ਹੁੰਦਾ ਮੈਂ ਕਿੱਥੇ ਡੋਰ ਨੌਕ ਕਰਨਾ ਤੇ ਗਾਹਾਂ ਕਿਹੜੀ ਮੀਟਿੰਗ ਵਿੱਚ ਜਾਣਾ। ਲਾਈਫ ਇਜ਼ ਬਿਜ਼ੀ ਲਾਈਫ। ਇੱਕ ਮੇਰਾ ਸਵਾਲ ਸੀਗਾ, ਮੈਂ ਉਹ ਅਨੈਟ ਗਰੋਵ ਨੂੰ ਵੀ ਕੀਤਾ ਸੀਗਾ, ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈਗਾ ਆ, ਕਿਉਂਕਿ ਜਿਹੜੀਆਂ ਸੜਕਾਂ ਹਨ ਉਹ ਰੀਜਨ ਦੇ ਥੱਲੇ ਆ ਜਾਂਦੀ ਹੈਗੀ ਆ, ਸਨੋ ਸਾਫ਼ ਕਰਨੀ, ਰਿਪੇਅਰ ਕਰਨੀ ਆ, ਅਤੇ ਉਹਦੀ ਜਿਹੜੀ ਪਿਗੀ ਬੈਕ ਸੀਗੀ ਉਹ ਮਿਸਪੀਲ ਕਰ ਰਿਹਾ, ਮਿਸਕ ਕਰ ਰਿਹਾ ਸੀ, ਬ੍ਰੈਮਡਰ ਕਰ ਰਿਹਾ ਸੀਗਾ। ਅਤੇ ਹੁਣ ਪਹਿਲਾਂ ਖਬਰ ਆਈ ਸੀਗੀ ਕਹਿੰਦੇ ਵੀ ਕੈਲਡਾਉਨ ਦਾ ਜਿਹੜਾ ਪ੍ਰੋਪਰਟੀ ਟੈਕਸ ਆ 70% ਵੱਧ ਸਕਦਾ ਹੈਗਾ, ਇਹਨਾਂ ਨੇ ਇਹ ਖਬਰ, ਇਹ ਖਬਰ ਹੈਗੀ ਆ, ਤੁਸੀਂ ਵੀ ਸਰਚ ਕਰ ਲਿਓ, ਜਿੰਨਾ ਹੀ ਪਤਾ ਸੁੱਕੇ ਪਾਰਟ ਬਾਰੇ ਖਬਰ ਹੈਗੀ ਆ ਵੀ 70% ਟੈਕਸ ਵੱਧ ਸਕਦਾ। ਕਹਿੰਦੇ ਵੀ ਅਸੀਂ ਹੀ ਕੈਲਡਾਉਨ ਦੀਆਂ ਸੜਕਾਂ ਸਾਫ਼ ਕਰਦੇ ਹਾਂ ਅਤੇ ਸਾਡੇ ਹੀ ਜਿਹੜੇ ਇੱਥੇ ਦੇ ਟੈਕਸ ਪੇਅਰ ਹਨ ਬ੍ਰੈਮਟਨ ਅਤੇ ਮਿਸਾਗਾ ਦੇ, ਉਹਦਾ ਟੈਕਸ ਕੈਲਡਾਉਨ ਨੂੰ ਵੀ ਜਾਂਦਾ ਸੜਕਾਂ ਸਾਫ਼ ਕਰਨ ਵਾਸਤੇ। ਅਤੇ ਇਹਨਾਂ ਨੇ ਸਰਕਾਰ ਨੇ ਕਿਹਾ ਸਾ 2027 ਦੇ ਵਿੱਚ ਵੀ ਆਪਾਂ ਕੋਸ਼ਿਸ਼ ਕਰਾਂਗੇ ਇਹ ਡਾਊਨਲੋਡ ਕੈਲਡਾਉਨ 'ਤੇ ਕਰਨ ਵਾਸਤੇ, ਕਿਉਂਕਿ ਤੁਹਾਡੀ ਬਹੁਤ ਵੱਡੀ ਡਿਊਟੀ ਆ ਜਾਣੀ ਹੈਗੀ ਆ ਕਿ ਐਡਾ ਵੱਡਾ ਪੈਸਾ ਤੁਹਾਡੇ ਡਾਊਨਲੋਡ ਕਰ ਦਿੱਤਾ, ਕਿਉਂਕਿ 2300 ਲੇਨ ਕਿਲੋਮੀਟਰ ਜਿਹੜੀਆਂ ਹਨ ਨਾ ਉਹਦੇ ਵਾਸਤੇ ਫੰਡ ਨਹੀਂ ਚਾਹੀਦੇ। ਪੋਟੈਂਸ਼ੀਅਲ ਜਾਂ ਟੈਕਸ ਇਨਕਰੀਸ ਹੈ ਕਹਿੰਦੇ 70% ਹੋ ਸਕਦਾ ਹੈਗਾ ਕੈਲਡਾਉਨ ਰੈਜੀਡੈਂਸ ਦਾ, ਪਰ ਮੈਨੂੰ ਅਨੈਟ ਗਰੋਵ ਨੇ ਕਿਹਾ ਸਰ ਅਸੀਂ ਸਰਕਾਰ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਹਾਂ ਵੀ ਟੈਕਸ ਇੰਨਾ ਨਾ ਵਧੇ ਵੀ ਸਾਨੂੰ ਫੰਡਿੰਗ ਮਿਲ ਜਾਵੇ ਅਤੇ ਉਹ ਜਿਹੜਾ ਆਫਸੈਟ ਹੈਗਾ ਆਪਾਂ ਇਸ ਹਿਸਾਬ ਨਾਲ ਕਰ ਦਈਏ। ਸੋ ਖਰਚ ਪੈਸਾ ਤਾਂ ਚਾਹੀਦਾ ਕੈਲਡਾਉਨ ਚਲਾਉਣ ਵਾਸਤੇ, ਖੇਤ ਹੀ ਖੇਤ ਆ, ਲੋਕੀ ਤਾਂ ਕਹਿੰਦੇ ਸਾਨੂੰ ਦੇ ਦੇਵੋ, ਆਪਾਂ ਕਰ ਦੇਵਾਂਗੇ ਟਰੱਕ ਖੜੇ ਅਤੇ ਤੁਹਾਨੂੰ ਪੈਸਾ ਵੀ ਦੇ ਦੇਵਾਂਗੇ ਜ਼ਰੂਰ, ਪਰ ਪ੍ਰੋਪਰਲੀ ਸਭ ਕੁਝ ਕਰਨਾ ਪੈਣਾ ਆ। ਸੋ ਕਿੱਦਾਂ ਟੈਕਸ ਬੈਲੈਂਸ ਕਰੋਗੇ, ਕਿਉਂਕਿ ਗਰੋਇੰਗ ਸਿਟੀ ਹੈਗੀ ਆ, ਇੱਥੇ ਬਹੁਤ ਵੱਡੀ ਕਿਸਾਨ ਇਹ ਵੀ ਆ ਰਹੀ ਹੈਗੀ ਆ ਵੀ ਇੱਥੇ ਪਲਾਜ਼ੇ ਘੱਟ ਆ ਰਹੇ ਨੇ, ਘਰ ਹੁਣ ਵੱਧ ਬਣਨ ਲੱਗ ਪਏ, ਵੀ ਸਾਨੂੰ ਸਹੂਲਤਾਂ ਪਲਾਜ਼ਿਆਂ ਦੀ ਵੀ ਚਾਹੀਦੀ ਆ।
1: ਹਾਂਜੀ, ਦੈਟ ਇਜ਼ ਦ ਮੇਨ ਇਸ਼ੂ ਵਿਦ ਦ ਹੋਲ ਡਿਵੈਲਪਮੈਂਟ ਦੈਟ ਇਜ਼ ਹੈਪਨਿੰਗ। ਰੀਜਨ ਆਫ ਪੀਲ ਪ੍ਰੋਵਿੰਸ ਨੇ ਲੈ ਕੇ ਆਉਂਦਾ ਕਿ ਜਿਹੜੀ ਰੀਜਨਲ ਰੋਡਸ ਦੀ ਜਿਹੜੀ ਮੇਨਟੇਨੈਂਸ ਐਂਡ ਐਵਰੀਥਿੰਗ ਉਹ ਡਾਊਨਲੋਡ ਕਰ ਰਹੇ ਨੇ ਸਿਟੀਜ਼ ਐਂਡ ਟਾਊਨ ਆਫ ਕੈਲਡਨ, ਰਾਈਟ? ਸੋ ਪੀਲ ਰੀਜਨ ਦੇ ਵਿੱਚ ਬ੍ਰੈਂਪਟਨ, ਮਿਸਿਸਾਗਾ ਐਂਡ ਕੈਲਡਨ, ਰਾਈਟ? ਅਤੇ ਉਹਦੇ ਨਾਲ ਜਿਵੇਂ ਹੁਣ ਜੇ ਖਰਚ ਦੇਖੀਏ ਤਾਂ ਕੈਲਡਨ ਇਜ਼ ਨਾਟ ਡੈਫੀਨੇਟਲੀ ਨਾਟ ਸੈਲਫ ਸਫੀਸ਼ੀਐਂਟ,
0: ਕਈ
1: ਰੀਜਨਲ ਰੋਡਸ ਦੇ ਟਰੱਕ ਬੰਦ ਕਰਤੇ ਉਹਨਾਂ ਨੇ, ਤਾਂ ਉਹਨਾਂ ਨੇ ਜਦੋਂ ਸਾਰੀਆਂ ਕੈਲਕੂਲੇਸ਼ਨ ਕਰਕੇ ਦੇਖਿਆ ਕਿ ਸਾਡੇ ਸਾਰੀਆਂ ਰੀਜਨਲ ਰੋਡਸ ਦੇ ਟਰੱਕ ਚੱਲ ਰਹੇ ਨੇ, ਸਾਡੇ ਤੇ ਮੇਨਟੇਨੈਂਸ ਆ ਜਾਣੀ ਆ, ਅਸੀਂ ਨਹੀਂ ਅਫੋਰਡ ਕਰ ਸਕਦੇ। ਸੋ ਹੁਣ ਤੁਸੀਂ ਦੇਖਿਆ ਉਹ ਹਾਈਵੇ ਟੈਨ ਤੇ ਬਹੁਤ ਰਸ਼ ਪੈਂਦਾ
0: ਜੀ,
1: ਬ੍ਰੈਂਪਟਨ ਤੋਂ ਜਦੋਂ ਤੁਸੀਂ ਜਾਂਦੇ ਹੋ ਨੌਰਥ, ਸੋ ਇਟਸ ਆਲ ਦ ਟਾਈਮ ਇਟਸ ਪੈਕਡ, ਕਿਉਂਕਿ ਸਾਰਾ ਟਰੱਕ ਟ੍ਰੈਫਿਕ ਹੁਣ ਹਾਈਵੇ ਟੈਨ ਤੇ ਆ ਗਿਆ
0: ਗਿਆ ਜੀ।
1: ਸੋ ਉਹ ਕਹਿ ਰਹੇ ਨੇ ਕਿ ਪ੍ਰੋਵਿੰਸ ਨੂੰ, ਓਕੇ ਸੋ ਯੂ ਆਰ ਡਾਊਨਲੋਡਿੰਗ ਦ ਕਾਸਟ ਆਫ ਰੀਜਨਲ ਰੋਡਸ ਔਨ ਅਸ, ਸੋ ਵੀ ਆਰ ਸੈਂਡਿੰਗ ਆਲ ਦ ਟਰੱਕਸ ਔਨ ਪ੍ਰੋਵਿੰਸ਼ਲ ਹਾਈਵੇ
0: ਜੀ,
1: ਰਾਈਟ? ਸੋ ਤੁਸੀਂ ਇਹ ਕਰੋ, ਬਟ ਐਟ ਦ ਸੇਮ ਟਾਈਮ, ਸੋ ਦੈਟ ਇਜ਼ ਵਾਈ ਆਈ ਸੇ ਵੀ ਆਰ ਬਿਲਡਿੰਗ ਇਨਫਰਾਸਟ੍ਰਕਚਰ ਰਾਈਟ ਨਾਓ, ਵੀ ਆਰ ਬ੍ਰਿੰਗਿੰਗ ਆਲ ਦ ਗਰੋਥ ਇਨ ਕੈਲਡਨ
0: ਜੀ,
1: ਸੋ ਵਾਈ ਡੋਂਟ ਵੀ ਮੇਕ ਇਟ ਰਾਈਟ, ਡੂ ਇਟ ਪ੍ਰੋਪਰਲੀ? We have Peel region de which we have Brampton and Mississauga, two big cities. We can learn from them while when we are putting so many houses, right? So apa commercial area de vich dhyan rakhiye
0: ji,
1: plaza jime apa tusi kya plaza katne utthe definitely katne, main door knocking kar rahi ha since May, right? Te mainu kai gore vi puchde ha ki itthe kuch nahi hai, this is the right time, I think this is the right time where they need to look at other

0: aspect as well, right? ki tusi ik passe hi nahi dekh sakde. Now when you have the opportunity to build, so build it right, build it properly, because eh ta hai nahi ki nahi sanu theek nahi lagya, sa to galti ho gayi, okay dobara kar de ha
1: ji,
0: right? It's not that easy. So inna nu balance karna pena between a residential, commercial and industrial, right? taki jehda property tax ha oh inna da diverse ho sake, right? And for any city or for any town, property tax is the main source of revenue.
1: ji tusi inne okhe time vich aaye ho, main kehna chahunda jithe pehla punjabiyan nu ta especially brown lokan nu keh dinda, ਇਹ ਤਾਂ ਕੋਈ ਰੇਸਨ ਦੀ ਗੱਲ ਨਹੀਂ ਹੈਗੀ, ਪੰਜਾਬੀ ਨੂੰ ਕਿਹਾ ਜਾ ਬੜੇ ਮਿਹਨਤੀ ਹੋ, ਤੁਸੀਂ ਮਿਹਨਤ ਕਰਕੇ ਘਰ ਵੀ ਲੈ ਲੈਂਦੇ ਹੋ, ਤੁਸੀਂ ਮਿਹਨਤ ਕਰਕੇ ਨਾ ਫਿਰ ਇੱਕ ਘਰ ਵਿੱਚ ਇਕੱਠੇ ਹੀ ਰਹਿ ਕੇ ਫਿਰ ਦੂਸਰਾ ਘਰ ਲੈ ਲੈਂਦੇ ਹੋ, ਬੜੇ ਬੜਾ ਕੰਮ ਕਰ। ਅੱਜ ਕੱਲ੍ਹ ਆਪਾਂ ਛਾਏ ਪਏ ਹਾਂ ਗਲਤ ਕੰਮਾਂ ਦੇ ਵਿੱਚ, ਪੰਜਾਬੀਆਂ ਨੇ ਆਹ ਕਰਤਾ, ਪੰਜਾਬੀਆਂ ਨੇ ਆਹ ਕਰਤਾ, ਇਹਨਾਂ ਨੇ ਇੱਥੇ ਗਲਤ ਪਾਰਕਿੰਗ ਕਰ ਦਿੱਤੀ, ਇੱਥੇ ਗਾਰਬੇਜ ਸਿੱਟ ਦਿੱਤਾ, ਇਹਨਾਂ ਨੇ ਚੋਰੀਆਂ, ਇਹਨਾਂ ਨੇ ਡਾਕੇ, ਇਹਨਾਂ ਨੇ ਗੋਲੀਆਂ ਚਲਾਤੀਆਂ। ਬੜੇ ਔਖੇ ਟਾਈਮ 'ਚ ਤੁਸੀਂ ਆਏ ਹੋ, ਦੇਸ਼ ਸਾਡਾ, ਸ਼ਹਿਰ ਸਾਡਾ, ਤੇ ਜੋ ਤੁਸੀਂ ਗੋਰਿਆਂ ਨੂੰ ਮਿਲਦੇ ਹੋ, ਬਹੁਤ ਸਾਰੇ ਗੋਰੇ ਹਨ ਕੈਲਡੋਨ ਦੇ ਵਿੱਚ, ਉਹ ਵੀ ਆਪਣੇ ਹਨ, ਪੰਜਾਬੀ ਵੀ ਆਪਣੇ ਹਨ, ਉਹ ਕੀ ਕਹਿੰਦੇ ਹਨ, ਕਿੱਦਾਂ ਲੱਗ ਰਿਹਾ ਜੋ ਤੁਸੀਂ ਡੋਰ ਨੋਕਿੰਗ ਕਰਦੇ ਹੋ, ਕੀ ਉਹਨਾਂ ਦੇ ਸਵਾਲ ਕੀ ਹਨ?
0: ਆਈ ਬੀਨ ਲੱਕੀ, ਮੈਨੂੰ ਕੋਈ ਕਿਸੇ ਨੇ ਐਵੇਂ ਕੁਐਸਚਨ ਪੁੱਛਿਆ ਨਹੀਂ ਜਿੱਥੇ ਉਹਨਾਂ ਨੇ ਮੈਨੂੰ ਸਪੈਸੀਫਾਈ ਕੀਤਾ ਹੋ ਕਿ ਯੋਰ ਕਮਿਊਨਿਟੀ ਇਜ਼ ਇਨ ਨਿਊਜ਼ ਫਾਰ ਆਲ ਦ ਰੋਂਗ ਥਿੰਗਸ, ਲਾਈਕ ਜਾਂ ਮੇਰੇ ਸਕਿਨ ਕਲਰ ਤੇ ਉਹਨਾਂ ਨੇ ਕੁਛ ਕਿਹਾ ਹੋਵੇ ਕਿ ਯੂ ਬਿਲੋਂਗ ਟੂ
1: that's a good
0: certain
1: thing.
0: community.
1: Ji.
0: So I can't complain on that, like to be honest, genuinely.
1: So manga ki mangde han jo tusi door knocking kar rahe, Caledon wale loki ki chahnde han?
0: See, that is the thing, Caledon is so diverse in itself ki ik passe community hai ki they want things, they want development, right?
1: Ji.
0: But at the same time they want like complete communities, which is good thing. That's how we should be building, right? Our town. And then there are other communities, unnanu kosh nahi chahida, they want to keep the Caledon the way it is,
1: they want the farmland, they want to keep it peaceful,
0: kyunki hun je dekhe jave oh farmers ne hai na, oh generations to reh rahe ne, hun aapan vi je apne piche dekhiye pindan de vich hai na, aapan vi nahi chahange ki apne khetan de vich kosh ko aa jaan ki buildings ban jaan and all that, right?
1: Ji.
0: ਉਹਨਾਂ ਦੇ ਵੀ ਇਹੀ ਸੈਂਟੀਮੈਂਟਸ ਨੇ। ਸੋ ਬਟ ਗੁੱਡ ਥਿੰਗ ਇਜ਼ ਲਾਈਕ ਕੈਲਡਨ ਇਜ਼ ਪ੍ਰੋਟੈਕਟਡ 80%, ਰਾਈਟ? ਐਂਡ ਨਾਓ ਵੀ ਨੋ ਕਿ ਵੀ ਹੈਵ 20% ਆਫ ਦ ਏਰੀਆ ਜਿੱਥੇ ਆਪਾਂ ਡਿਵੈਲਪਮੈਂਟ ਕਰਨੀ ਆ, ਸੋ ਲੈਟਸ ਫੋਕਸ ਔਨ ਦੈਟ। ਆਈ ਥਿੰਕ ਵੀ ਸਟਿਲ ਹੈਵ ਅ ਹਿਊਜ ਏਰੀਆ ਟੂ ਡਿਵੈਲਪ, ਤੇ ਆਪਾਂ ਉੱਥੇ ਫੋਕਸ ਕਰੀਏ। ਆਈ ਥਿੰਕ ਵੀ ਕੈਨ ਬੀ ਬਿਜ਼ੀ ਫੋਰ ਨੈਕਸਟ ਐਟ ਲੀਸਟ 15 ਟੂ 20 ਈਅਰਸ।
1: ਜੀ, ਜਿਹੜਾ ਪ੍ਰੋਟੈਕਟਡ ਲੈਂਡ ਵੀ ਹੈਗਾ ਉਹਦੇ ਵਿੱਚ ਵੀ ਤੁਸੀਂ ਹੌਲੀ ਹੌਲੀ ਚੇਂਜ ਲਿਆ ਸਕਦੇ ਹੋ, ਐਪਲੀਕੇਸ਼ਨ ਪਾ ਕੇ ਫਿਊਚਰ ਵਿੱਚ ਟਾਈਮ ਲੱਗਦਾ, ਆਖਰ ਕਿੰਨੇ ਸਾਲਾਂ ਬਾਅਦ ਉਹ ਚੇਂਜ ਲਿਆ ਦਿੰਦੇ ਹਨ। ਜੇ ਅਮਰੀਕਾ ਦੇਖੋ, ਉੱਥੇ ਹਾਈਵੇ ਦੇ ਜਿਹੜੇ ਆ ਜਾਲ ਵਿਛੇ ਪਏ ਹਨ, ਵੱਖ ਵੱਖ ਤਰ੍ਹਾਂ ਦੇ ਹਾਈਵੇ ਹਨ, ਤੁਹਾਡੇ ਜਾਣ ਵਾਸਤੇ ਕੋਈ ਜਗ੍ਹਾ ਹੋਊਗੀ, ਤੁਸੀਂ ਬਿਜ਼ਨਸ ਲੈ ਕੇ ਆ ਸਕਦੇ ਹੋ। ਕੈਨੇਡਾ ਗਰੋ ਹੋ ਰਿਹਾ, ਆਪਾਂ ਨੂੰ ਬੋਰਡਰ ਤੇ ਨਹੀਂ ਬੈਠ ਸਕਦੇ, ਸਾਨੂੰ ਕੈਨੇਡਾ ਨੂੰ ਚੇਂਜ ਕਰਨਾ ਪੈਣਾ, ਇਹਦੇ ਵਿੱਚ ਵੀ ਚੇਂਜ ਲੈਣਾ ਪੈਣਾ, ਜਿਹਦੇ ਵਿੱਚ ਬਹੁਤ ਸਾਰੀ ਕਮਰਸ਼ੀਅਲ ਬਿਜ਼ਨਸ ਵੀ ਆਣੀਆਂ।
0: ਹਾਂਜੀ, ਹੁਣ ਜਿਵੇਂ ਇਨ ਐਵਰੀਵਨ ਨੋਸ ਅਬਾਊਟ ਹਾਈਵੇ 413,
1: ਜੀ,
0: ਰਾਈਟ? ਸੋ ਉਹ ਪ੍ਰੋਵਿੰਸ ਨੇ ਆਲਰੇਡੀ ਕਰਤਾ ਗਾ, ਦੇ ਆਰ ਗੋਇੰਗ ਅਹੈਡ ਵਿਦ ਦੈਟ। ਸੋ ਆਫਟਰ ਦੈਟ ਵਾਂਸ ਇਟਸ ਬਿਲਟ, ਸੋ ਮੇ ਬੀ ਹੋਪਫੁਲੀ ਥਿੰਗਸ ਵਿਲ ਚੇਂਜ। ਉਹ ਤਾਂ ਹੋਣੀਆਂ ਹੀ ਨੇ
1: ਜੀ,
0: ਸੋ ਗਰੋਥ ਇਜ਼ ਇਨਵੈਟੇਬਲ, ਰਾਈਟ? ਸੋ ਇਟਸ ਜਸਟ ਕਿ ਕਿਸ ਏਰੀਏ 'ਚ ਆਪਾਂ ਕਰ ਰਹੇ ਹਾਂ, ਦੈਟ ਮੈਟਰਸ। ਆਪਾਂ ਨੂੰ ਆਪਾਂ ਗ੍ਰੀਨ ਬੈਲਟ ਆ ਉਹਨੂੰ ਵੀ ਨਹੀਂ ਟੱਚ ਕਰਨਾ ਚਾਹੀਦਾ, ਬਿਕਾਜ਼ ਦ ਥਿੰਗ ਇਜ਼ ਥਿੰਗ ਵਿਦ ਨੇਚਰ ਇਜ਼ ਜਦੋਂ ਤੁਸੀਂ ਇੱਕ ਵਾਰ ਉਹਨੂੰ ਛੇੜ ਲਿਆ, ਦੇਰ ਇਜ਼ ਨੋ ਗੋਇੰਗ ਬੈਕ।
1: ਐਵਰੀਥਿੰਗ ਰਨਸ ਬਾਈ ਇਕੋਸਿਸਟਮ, ਸੋ ਇੱਕ ਮੱਛੀ ਚਲੀ ਜਾਵੇ ਉਹਦਾ ਨੁਕਸਾਨ ਸਾਰੇ ਵਾਤਾਵਰਣ ਵਿੱਚ ਪੈਂਦਾ ਹੈਗਾ। ਖੋਜ ਕੇ ਦੇਖਿਓ, ਇਹ ਨਾ ਸੋਚਿਓ ਚੱਲ ਯਾਰ ਚਾਰ ਡੱਡੂ ਆ, ਚਾਰ ਮੱਛੀਆਂ ਹਨ, ਆਹ ਪਾਣੀ ਹੈਗਾ, ਘਾਹ ਹੈਗਾ ਨਾ, ਤੁਸੀਂ ਖੋਜੂਗੇ ਇਹ ਸਾਰਾ ਸਾਡੀ ਧਰਤੀ ਦੇ ਨਾਲ ਕਨੈਕਟਡ ਹੈਗਾ ਆ, ਤਾਂ ਪ੍ਰੋਟੈਕਟ ਕਰਕੇ ਆਪਾਂ ਬੈਲੈਂਸ ਕਰਕੇ ਇਹਨੂੰ ਚੱਲਣਾ, ਬੈਲੈਂਸ ਕਰਨਾ ਬੜਾ ਜ਼ਰੂਰੀ ਆ। ਸੋ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਕਿਹੜੀ ਆ ਰਹੀ ਹੈਗੀ ਜੇ ਤੁਸੀਂ ਜਾਂਦੇ ਹੋ? ਵਾਟ ਡੂ ਪੀਪਲ ਵਾਂਟ? ਤੁਸੀਂ ਹੁਣ ਖੜ੍ਹੇ ਹੋ, ਕੱਲੇ ਖੜ੍ਹੇ ਹੋ, ਕਿਹੜੀਆਂ ਮੁਸ਼ਕਿਲਾਂ ਦੂਰ ਕਰਨਾ ਚਾਹੁੰਦੇ ਹੋ?
0: ਲੈਕ ਆਫ ਪ੍ਰੋਪਰ ਇਨਫਰਾਸਟ੍ਰਕਚਰ
1: ਜੀ,
0: ਜਿਹੜੀ ਡਿਵੈਲਪਮੈਂਟ ਲਿਆਉਂਦੀ ਆ ਨਾ ਉਹ ਬਹੁਤ ਜਲਦੀ ਲੈ ਆਉਂਦੀ ਆ। ਈਵਨ ਦੋ ਕਿ ਪ੍ਰੋਵਿੰਸ ਆਸਕਡ ਟਾਊਨ ਆਫ ਕੈਲਡਨ ਟੂ ਬਿਲਡ 13,000 ਹਾਊਸਿਸ ਬਾਏ ਆਈ ਗੈਸ 2031 ਔਰ, ਰਾਈਟ? but we have given them 35,000 houses already.
1: ਅੱਛਾ 31,000 ਮੰਗੇ ਸੀ ਤੇ 35,000
0: 13,000 ਮੰਗੇ ਸੀ ਐਂਡ 35,000 ਬਣਾਤੇ ਆ
1: ਕਿਆ ਬਾਤ ਆ ਇੰਨੀ ਦੁਨੀਆ ਮੂਵ ਹੋ ਗਈ ਮੈਂ ਤਾਂ ਆਪਣੇ ਨੇਬਰਹੁੱਡ ਦੇਖੀ ਨਹੀਂ ਸੀਗੀ ਇੰਨੀ ਇੱਥੇ ਵਸਦੇ ਆ ਕਿਹੜੇ ਸੋ 13,000 ਮੰਗੇ ਸੀ 31,000 ਬਣਾਤੇ
0: 35,000
1: ਬਣਾਤੇ ਹੈਗੇ ਆ
0: ਸੋ ਐਂਡ ਜਦੋਂ ਆਪਾਂ ਕੁਝ ਰਸ਼ ਕਰਦੇ ਆ ਨਾ ਉਦੋਂ ਆਪਾਂ ਗਲਤੀਆਂ ਕਰਦੇ ਆ ਬਣਾ ਤਾਂ ਦਿੱਤੇ ਆ ਬਟ ਡੂ ਵੀ ਹੈਵ ਇਨਫਰਾਸਟ੍ਰਕਚਰ ਟੂ ਸਪੋਰਟ ਦੋਜ਼ ਹਾਊਸਿਸ
1: ਉਹ ਸਾਰੇ ਵਿਕੇ ਹੋਏ ਹਨ
0: ਬਣ ਰਹੇ ਨੇਗੇ ਸੋ ਹੈਵ ਯੂ ਐਵਰ ਬੀਨ ਟੂ ਮੇਫੀਲਡ ਵੈਸਟ ਏਰੀਆ
1: ਜੀ
0: ਹੈਵ ਯੂ ਸੀਨ ਦੈਟ ਡੂ ਯੂ ਲਾਈਕ ਦੈਟ ਏਰੀਆ
1: ਬੜੀ ਗਰੋਥ ਆ
0: ਬੜੀ ਗਰੋਥ ਆ ਦੋਸ ਪੀਪਲ ਹੈਵ ਬੀਨ ਲਿਵਿੰਗ ਵਿਦਆਊਟ ਅ ਸਿੰਗਲ ਪਾਰਕ ਫਾਰ ਦ ਲਾਸਟ 5 ਇਅਰਸ
1: ਵੈਲ ਸੈਡ ਇੱਥੇ ਮੈਂ ਆਣਾ ਚਾਹੁੰਦਾ ਤਾਂ ਤੁਸੀਂ ਖੁਦ ਆ ਗਏ ਸੋ ਜਿਹੜੀ ਡਿਵੈਲਪਮੈਂਟ ਹੋਣੀ ਹੈ ਰੀਜਨਲ ਕੌਂਸਲ ਦੀ ਬਹੁਤ ਵੱਡੀ ਦੇਣ ਹੁੰਦੀ ਆ ਵੀ ਇੰਨੇ ਲੋਕ ਆ ਗਏ ਇਹਨਾਂ ਦੀਆਂ ਸਹੂਲਤਾਂ ਕਿੱਥੇ ਜਾਣੀਆਂ ਸੋ ਤੁਸੀਂ ਪਕੜ ਕਰ ਲਈ ਤਾਂ ਗੁੱਡ ਥਿੰਗ ਆਮ ਸੋ ਹੈਪੀ ਫੋਰ ਯੂ ਵੀ ਇੰਨੇ ਘਰ ਆ ਗਏ ਨਾ ਕੋਈ ਪਾਰਕ ਆ ਸੋ ਬੱਚੇ ਖੇਡਣਗੇ ਕਿੱਥੇ ਖੇਡਣਗੇ
0: ਭਾਜੀ ਮੈਂ ਨਾ ਮਈ ਦੇ ਵਿੱਚ ਹੀ ਆਪਦਾ ਕੈਂਪੇਨ ਸਟਾਰਟ ਕੀਤਾ ਸੀ ਇਨ ਮਈ ਆਈ ਸਟਾਰਟਡ ਡੋਰ ਨੋਕਿੰਗ ਰਾਈਟ ਐਂਡ ਮੇਫੀਲਡ ਵੈਸਟ ਵਾਸ ਦਾ ਏਰੀਆ ਵੇਅਰ ਆਈ ਸਟਾਰਟਡ ਫਸਟ ਤੁਸੀਂ ਬਿਲੀਵ ਨਹੀਂ ਕਰੋਗੇ ਜਦ ਕੋਈ ਵੀ ਡੋਰ ਖੋਲਦਾ ਸੀ ਨਾ ਦੇ ਯੂਸ ਟੂ ਆਸਕ ਮੀ ਦਿਸ ਕੁਐਸਚਨ ਦੈਟ ਵਾਈ ਵੀ ਆਰ ਨੋਟ ਗੈਟਿੰਗ ਅ ਪਾਰਕ ਹਾਊ ਹਾਰਡ ਇਜ਼ ਇਟ ਟੂ ਪੁੱਟ ਅ ਸਿੰਗਲ ਪਾਰਕ ਇਨ ਦਾ ਏਰੀਆ ਦੇਰ ਆਰ ਮੋਰ ਦੈਨ 10,000 ਪੀਪਲ ਹੈਵ ਬੀਨ ਲਿਵਿੰਗ ਇਨ ਦੈਟ ਏਰੀਆ ਰਾਈਟ ਜਸਟ ਇਮੈਜਿਨ ਕਿ ਬੱਚਾ ਜਿਹੜਾ ਬੋਰਨ ਹੋਇਆ ਉਸ ਸਾਲ ਜਦੋਂ ਫੈਮਿਲੀ ਮੂਵ ਹੋਈ ਹੈ ਉਹਨੇ ਇਸ ਸਾਲ ਸਕੂਲ ਸਟਾਰਟ ਕਰ ਲਿਆ
1: ਜੀ
0: ਪਰ ਉਹ ਬੱਚੇ ਨੂੰ ਪਾਰਕ 'ਚ ਖੇਡਣ ਨੂੰ ਨਹੀਂ ਮਿਲਿਆ ਜਸਟ ਇਮੈਜਿਨ ਆਪਣੇ ਸੀਨੀਅਰਸ
1: ਜੀ
0: ਹੁਣ ਆਪਾਂ ਦੇਖਦੇ ਹਾਂ ਆਪਣੇ ਇੱਧਰ ਸਾਊਥ ਫੀਲਡ ਦੇ ਵਿੱਚ ਕਿੰਨੇ ਪਾਰਕ ਨੇ
1: ਜੀ
0: ਤੁਸੀਂ ਇੱਧਰ ਆਪਦੇ ਏਰੀਆ 'ਚ ਵੀ ਦੇਖਦੇ ਹੋ ਕਿੰਨੇ ਪਾਰਕ ਨੇ ਬਜ਼ੁਰਗ ਸ਼ਾਮ ਨੂੰ ਬੈਠਦੇ ਨੇਗੇ ਇਕੱਠੇ ਹੁੰਦੇ ਨੇਗੇ ਦੇ ਡੂ ਦੇਅਰ ਓਨ ਐਕਟੀਵਿਟੀਜ਼
1: ਜੀ
0: ਦੇ ਆਰ ਬਿਜ਼ੀ ਰਾਈਟ ਸੋ ਇਮੈਜਿਨ ਸੀਨੀਅਰਸ ਇਨ ਦੈਟ ਏਰੀਆ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਹੈ ਬੈਠਣ
1: ਪਰ ਅਲਾਓ ਕਿਉਂ ਕੀਤਾ ਪਹਿਲਾਂ ਕੌਣ ਸੀ ਇੱਥੇ ਇੱਥੇ ਦੇ ਕਾਉਂਸਲਰ ਕੌਣ ਸੀਗੇ ਪਹਿਲਾਂ
0: ਸ਼ੁਡ ਆਈ ਸੇ ਦਾ ਨੇਮ
1: ਵੀ ਕੈਨ ਸੀ ਦਾ ਨੇਮ ਵਾਈ ਨਾਟ ਆਪਾਂ ਕਰੋ ਜੂਰ ਬੋਲਦੇ ਆ ਇੱਥੇ ਇਸ ਕਾਉਂਸਲਰ ਕੌਣ ਸੀਗਾ ਮੈਂ ਖੋਜ ਨਹੀਂ ਕੀਤਾ
0: ਹਾਂਜੀ
1: ਤੁਹਾਡਾ ਜਿਹੜਾ ਵਾਰਡ ਹੈਗਾ 1 2 ਐਂਡ 3
0: 1 2 ਐਂਡ 3 ਹਾਂਜੀ ਸੋ ਵੀ ਆਰ ਟਾਕਿੰਗ ਅਬਾਊਟ ਵਾਰਡ 2 ਐਂਡ ਕ੍ਰਿਸਟੀਨਾ ਅਰਲੀ ਵਾਸ ਵਾਰਡ ਕਾਉਂਸਲਰ
1: ਜੀ
0: ਬਿਫੋਰ ਐਂਡ ਦੈਨ ਨਾਓ ਸਿਟਿੰਗ ਕਾਉਂਸਲਰ ਇਜ਼ ਡੇਵ ਸ਼ੀਨ ਸੋ
1: ਐਂਡ ਡੇਵ ਸ਼ੀਨ ਇਜ਼ ਰਨਿੰਗ
0: yes he is running against me for a regional councillor from what's one
1: main taan na puchya yaar saada vi itthe thoda bahut farz banda hega ya tusi mainu pata ghar chahida rehne waste bachya waste rehne waste parivar waste par thonu eh vi pata hona jadon sahoolatan kithe milngiyan so jehde thode ik regional councillor councillor se kade puchya ohna nu kade ohna nu email kiti hegi eh record jado rakhe jande na ਫਿਰ ਜਵਾਬ ਮਿਲਦੇ ਆ ਜੇ ਕਿਤੇ ਪਕੌੜੇ ਸ਼ਕੌੜੇ ਚਲਾ ਕੇ ਖਿਲਾ ਕੇ ਇਹਨਾਂ ਨੂੰ ਮਿਲੋ ਇਹਨਾਂ ਸੰਭਾਲ ਕਰਕੇ ਚੱਲ ਜਾਣਾ ਵੀ ਆਰ ਵਰਕਿੰਗ ਔਨ ਇਟ ਯਾਰ ਕਿੰਨਾ ਕਿੰਨੇ ਕੁ ਸਾਲ ਲੱਗਿਆ ਤੁਹਾਡੇ ਬੱਚਿਆਂ ਨੇ ਗਰੋ ਹੋ ਕੇ ਯੂਨੀਵਰਸਿਟੀ ਵੱਲ ਚਲੇ ਜਾਣਾ ਹੈਗਾ ਆ ਅਤੇ ਉਹਨੇ ਕਦੇ ਪਾਰਕ ਵਿੱਚ ਖੇਡਿਆ ਨਹੀਂ ਹੋਣਾ ਸ਼ਾਮ ਨੂੰ ਬੱਚੇ ਨੂੰ ਕਿੱਥੇ ਪਾਰਕ ਵਿੱਚ ਲੈ ਕੇ ਜਾਊਂਗੀ ਜੇ ਇੱਕ ਅੱਧੀ ਖੜੀ ਵੀ ਕਰ ਦਿੱਤੀ ਇੱਕ ਪਿੰਗ ਮਗਰ 25 ਜਣੇ ਲੜਨਗੇ ਜ਼ਰੂਰ ਫਿਰ ਕਹਿਣਾ ਆਪ ਵੀ ਲੜਦੇ ਆ ਇਹਨਾਂ ਇੰਡੀਆ ਨੂੰ ਰਹਿਣਾ ਇਹਨਾਂ ਲੋਕਾਂ ਨੂੰ ਰਹਿਣਾ ਨਹੀਂ ਆਉਂਦਾ ਹੈਗਾ ਸੋ ਸਹੂਲਤਾਂ ਹੋਣੀਆਂ ਬੜੀਆਂ ਜ਼ਰੂਰੀ ਹੈਗੀਆਂ ਜੇ ਤੁਸੀਂ ਇੱਕ ਚੀਜ਼ ਲੈ ਕੇ ਆਉਂਦੇ ਆ ਉਹਦੇ ਨਾਲ ਜਿਹੜੀਆਂ ਚੀਜ਼ਾਂ ਐਸੋਸੀਏਟ ਹੁੰਦੀਆਂ ਹਨ ਬੱਚੇ ਨੇ ਗੇਮਾਂ ਖੇਡੀਆਂ ਪਾਰਕ ਵਿੱਚ ਜਾਣਾ ਜੇ ਤੁਹਾਡੇ ਬੱਚੇ ਨੇ ਕੋਈ ਗੇਮ ਖੇਡਣੀ ਹੋਵੇ ਤੁਹਾਨੂੰ ਸ਼ਹਿਰ ਛੱਡ ਕੇ ਜਾਣਾ ਪੈਣਾ ਗੇਮ ਖੇਡਣ ਵਾਸਤੇ ਕਿੰਨੀ ਦੂਰ ਜਾਣਾ ਪੈਣਾ ਗੈਸ ਖਰਚਾ ਕਿੰਨਾ ਹੋਣਾ ਆ ਸੋ ਜਦੋਂ ਇਨਫਰਾਸਟ੍ਰਕਚਰ ਖੜਾ ਹੁੰਦਾ ਹੈ ਅਤੇ ਇਹਨਾਂ ਲੋਕਾਂ ਨੇ ਇਹਨਾਂ ਦੇ ਆਵਾਜ਼ ਕੱਲ੍ਹ ਨਹੀਂ ਉਠਾਈ ਲੋਕਾਂ ਨੇ ਕੱਲ੍ਹ ਆਵਾਜ਼ ਕੱਲ੍ਹ ਨਹੀਂ ਉਠਾਈ
0: ਉਹਨਾਂ ਨੇ ਈਮੇਲਸ ਭੇਜੀਆਂ
1: ਜੀ
0: ਮੈਨੂੰ ਕਈਆਂ ਨੇ ਕਿਹਾ ਕਿ ਅਸੀਂ ਈਮੇਲ ਭੇਜੀ ਆ ਉਹਨਾਂ ਨੂੰ ਜਵਾਬ ਮਿਲਦਾ ਸੀ ਇਟ ਡਿਪੈਂਡਸ ਔਨ ਦ ਬਿਲਡਰ ਆਈ ਕਾਂਟ ਡੂ ਐਨੀਥਿੰਗ
1: ਅੱਛਾ ਜੀ
0: ਹਾਂਜੀ ਬਟ ਮੈਂ ਇੱਥੇ ਦੱਸਣਾ ਚਾਹੂੰਗੀ ਸਾਰੇ ਤੁਹਾਡੇ ਸੁਣਨ ਵਾਲਿਆਂ ਨੂੰ ਕਿ ਕਾਉਂਸਲਰ ਦੀ ਐਡਵੋਕੇਸੀ ਹੁੰਦੀ ਆ
1: ਜੀ
0: ਕਾਉਂਸਲਰਸ ਕਿਉਂ ਹੁੰਦੇ ਨੇ ਉਹ ਕੋਈ ਐਕਸਪਰਟ ਨਹੀਂ ਹੁੰਦੇ ਹੈਗੇ ਕਿਸੇ ਏਰੀਆ ਦੇ ਵਿੱਚ
1: ਜੀ
0: ਉਹ ਇਲੈਕਟ ਹੁੰਦੇ ਨੇ ਫੋਰ ਦੇਅਰ ਵਿਜ਼ਨ
1: ਜੀ
0: ਕਿ ਦਿਸ ਇਜ਼ ਮਾਈ ਵਿਜ਼ਨ ਦਿਸ ਇਜ਼ ਵਟ ਆਈ ਵਿਲ ਡੂ ਐਂਡ ਫੋਰ ਦੈਮ ਟੂ ਬੀ ਐਕਸੈਸੀਬਲ ਟੂ ਬੀ ਦਾ ਵੋਇਸ ਆਫ ਦਾ ਪੀਪਲ
1: ਜੀ
0: ਹੈਨਾ ਤੇ ਉਹਨਾਂ ਨੇ ਇਹ ਜਿਹੜੀਆਂ ਬੇਸਿਕ ਨੈਸੈਸਿਟੀਜ਼ ਨੇ ਉਹਨਾਂ ਦੇ ਲਈ ਐਡਵੋਕੇਟ ਕਰਨਾ ਹੁੰਦਾ
1: ਮਿਲਦੇ ਨਹੀਂ ਐਕਸੈਸੀਬਲ ਨਹੀਂ ਹੈਗੇ ਮੈਂ ਇੱਕ ਲਾਈਨ ਟੈਸਟ ਕਰ ਲੈਂਦਾ ਕੱਲ੍ਹ ਹਜੇ ਨਾ ਕਰਿਓ 8731 ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਦਵਿੰਦਰ ਪਵਾਰ ਸਿੰਘ ਜੀ, ਕੀ ਹਾਲ ਚਾਲ? ਠੀਕ ਠਾਕ, ਪੈਸੇ ਧੇਲੇ ਦੀ ਗੱਲਬਾਤ ਕਰ ਲਈਏ, ਕੀ ਕਹਿਣਾ ਚਾਹੁੰਦੇ ਹੋ? ਲੱਗਦਾ ਗੈਸ ਹੋਰ ਮਹਿੰਗੀ ਹੋ ਜਾਣੀ ਹੈਗੀ ਆ, ਲੋਕਾਂ ਦੇ ਮੌਰਗੇਜ ਅੱਗੇ ਮਹਿੰਗੀ ਨੀ ਸਾਂਭਣੀ ਔਖੀ ਹੋ ਗਈ ਆ, ਪਤਾ ਲੱਗ ਰਿਹਾ ਬਹੁਤ ਸਾਰੇ ਮੌਰਗੇਜ ਡਿਫਾਲਟ ਵੀ ਹੋ ਰਹੀਆਂ ਹਨ, ਕੀ ਸਲਾਹ ਦੇਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ?
2: ਦੇਖੋ ਭਾਈ, ਗੱਲ ਇਹ ਹੈ ਕਿ ਕੱਲ ਸਾਡੀ ਇੱਕ ਮੀਟਿੰਗ ਸੀਗੀ, ਉਹਦੇ ਵਿੱਚ ਗੱਲਬਾਤ ਹੋ ਰਹੀ ਸੀਗੀ, ਜਿਹੜੇ ਮਹਾਰਾਜਾ ਦੇ ਬੈਂਕਾਂ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ ਉਸ ਵੇਲੇ
1: ਜੀ,
2: ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ 28 ਅਕਤੂਬਰ ਨੂੰ ਆਉਣ ਵਾਲੀ ਮੀਟਿੰਗ ਹੈ ਬੈਂਕ ਆਫ ਕੈਨੇਡਾ ਦੀ, ਕਹਿੰਦੇ ਹੋ ਸਕਦਾ ਕਿ ਉਹਦੇ ਵਿੱਚ ਜਿਹੜੇ 25 ਸੈਂਟ ਰੇਟ ਵੱਧ ਸਕਦਾ ਜੀ ਉਹ
1: ਜੀ।
2: ਤੇ ਇਸ ਕਰਕੇ ਦੇਖੋ, ਜਿਹੜੀ ਤੁਹਾਡੀ ਆਪਣੀ ਗੈਸ ਵੀ ਮਹਿੰਗੀ ਹੋ ਰਹੀ ਹੈ, ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਹੈ, ਉਹਦੇ ਕਾਰਨ ਕਰਕੇ ਉਹਨਾਂ ਨੂੰ ਇਹ ਵਧਾਉਣਾ ਪੈਣਾ, ਕਿਉਂਕਿ ਲੱਗ ਗਏ ਆਪਣੇ ਗੁਆਂਢੀ ਦੇਸ਼ਾਂ ਨੇ ਵੀ ਸਾਰੇ ਆਪਣੇ ਰੇਟ, ਯੂਰੋਪੀਅਨ ਦੇ ਵਿੱਚ ਵੀ ਸਾਰੇ ਰੇਟ ਵੱਧ ਚੁੱਕੇ ਆ
1: ਜੀ।
2: ਤੇ ਇਸ ਕਰਕੇ ਕੋਈ ਵੀ ਭੈਣ ਭਰਾ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੌਰਗੇਜ ਜਾਂ ਰੀਫਰਾਂਸ ਕਰਨੀ ਚਾਹੁੰਦਾ ਆ, ਜਾਂ ਉਹਨਾਂ ਦੀ ਰਿਨਿਊਲ ਆ ਰਹੀ ਆ, ਜਾਂ ਤੁਹਾਡੀ ਕੋਈ ਆਪਣੀ ਪਰਚੇਜ ਆ, ਤੇ ਤੁਸੀਂ ਕਾਲ ਕਰ ਲਓ, ਜੋ ਅੱਜ ਦਾ ਰੇਟ ਆਪਾਂ ਹੋਲਡ ਕਰਾਂਗੇ। ਕਈ ਦਫ਼ਾ ਸਾਡੇ ਭੈਣ ਭਰਾ ਸੋਚਦੇ ਰਹਿੰਦੇ ਨਵੰਬਰ ਦੇ ਵਿੱਚ ਸਾਡੀ ਰਿਨਿਊਲ ਹੈ ਜੀ, ਕੋਈ ਨੀ ਆਪਾਂ ਕਰ ਲਾਂਗੇ ਲਾਗੇ ਜੇ ਜਾ ਕੇ, ਅਗਰ 28 ਤਰੀਕ ਨੂੰ ਸਾਡੇ ਰੇਟ ਵੱਧ ਜਾਂਦੇ ਆ ਤੇ ਸਾਨੂੰ ਵਧਿਆ ਹੋਇਆ ਰੇਟ ਹੀ ਮਿਲਣਾ ਆ, ਅਗਰ ਅੱਜ ਦਾ ਰੇਟ ਅਸੀਂ ਹੋਲਡ ਕਰ ਲੈਂਦੇ ਹਾਂ ਤੇ ਸਾਡਾ 120 ਦਿਨ ਲਈ ਬੈਲਰ ਰਹਿਣਾ ਆ ਉਹ, ਤੇ ਫਿਰ ਭਾਵੇਂ ਰੇਟ ਵੱਧ ਵੀ ਜਾਂਦੇ ਸਾਨੂੰ ਜਿਹੜਾ ਅੱਜ ਦਾ ਹੋਲਡ ਕੀਤਾ ਰੇਟ ਹੀ ਮਿਲੂਗਾ। ਤੇ ਇਸ ਬਾਰੇ ਜਿਹੜਾ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਜੀ, 6479887731। ਬਾਕੀ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦੀ, ਕਿਸੇ ਵੀ ਤਰ੍ਹਾਂ ਦੀ ਕੋਈ ਹੀਲ ਘਰ ਤੇ ਬਣਾਉਣੀ ਆ, ਜਿਹਨੂੰ ਆਪਾਂ ਹੋਮ ਇਕਵਿਟੀ ਲਾਈਨ ਕਹਿੰਦੇ ਹਾਂ, ਜ਼ਰੂਰ ਬਣਾ ਕੇ ਰੱਖੋ, ਐਮਰਜੈਂਸੀ ਚ ਸਾਡੇ ਬਹੁਤ ਕੰਮ ਆਉਂਦੀ ਆ, ਜਦੋਂ ਸਾਨੂੰ ਪੈਸੇ ਧੇਲੇ ਲੋੜ ਪੈਂਦੀ ਹੈ, ਕਿਸੇ ਕੋਲ ਪੈਸਾ ਮੰਗਣ ਨਹੀਂ ਰਹੇ, ਤੁਹਾਡੇ ਕੋਲ ਆਪਣਾ ਪੈਸਾ ਪਿਆ ਆ ਹੋਮ ਇਕਵਿਟੀ ਲਾਈਨ ਚ, ਉਹਨੂੰ ਜਦੋਂ ਤੇ ਜਿੰਨਾ ਯੂਜ਼ ਕਰੋਗੇ ਉਦੋਂ ਇੰਟਰਸਟ ਪੇ ਕਰੋਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ, ਓਪਨ ਲੋਨ ਹੈ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ। ਤੇ ਇਹਦੇ ਤੋਂ ਇਲਾਵਾ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਫਾਈਨੈਂਸਿੰਗ ਆਪਸ਼ਨ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕੋਈ ਪੀਜ਼ਾ ਸ਼ੋਪ ਹੈ ਉਹਦਾ ਓਵਨ ਚ ਵਗੈਰਾ ਚੇਂਜ ਕਰਨਾ, ਉਹਦਾ ਲੋਨ ਕਰਾਉਣਾ ਚਾਹੁੰਦੇ ਆ, ਕਿਸੇ ਵੀ ਤਰ੍ਹਾਂ ਦਾ ਕੋਈ ਬਿਜ਼ਨਸ ਆ ਉਹਦੇ ਤੇ ਲਾਈਨ ਆਫ ਕ੍ਰੈਡਿਟ ਲੈਣੀ ਆ, ਤਾਂ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ, 6479887831, 6479887831 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਬਾਕੀ ਹਮੇਸ਼ਾ ਗੱਲ ਕਹੀਦੀ ਹੈ, ਇੱਕ ਵਾਰੀ ਫਾਈਲ ਦੇ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ ਜੀ। ਬਹੁਤ ਬਹੁਤ ਧੰਨਵਾਦ ਜੀ,
1: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਵੀਕਐਂਡ, ਹੈਵ ਅ ਗੁੱਡ ਡੇ। ਮੈਂ ਮੋਨਾ ਮਹਿੰਗੀ ਨੂੰ ਬੇਨਤੀ ਕਰਦਾ, ਤੁਸੀਂ ਵੀ ਕਾਲ ਕਰ ਲਿਓ, ਤੁਹਾਡੀ ਮੈਂ ਕਾਲ ਏਅਰ ਤੇ ਪਾ ਦੇਵਾਂਗਾ, ਹੋਰ ਕਾਲ ਮੈਂ ਹਜੇ ਨਹੀਂ ਲੈਣੀਆਂ। ਬਿਜ਼ਨਸ ਕਰਨਾ ਵੀ ਸਾਡੇ ਵਾਸਤੇ ਬੜਾ ਜ਼ਰੂਰੀ ਹੁੰਦਾ ਆ, ਕਿਉਂਕਿ ਇਹ ਸਾਡੇ ਨਾਲ ਜੁੜੇ ਹਨ, ਸਾਡੇ ਰੇਡੀਓ ਟੀਵੀ ਚੱਲਦੇ ਰਹਿੰਦੇ ਹਨ। ਮੀਡੀਆ ਮੇਰਾ ਪੈਸ਼ਨ ਹੈਗਾ, ਸ਼ੇਅਰਾਂ ਤੇ ਆਪਾਂ ਟੇਕ ਕੇਅਰ ਕਰੀਦੀ ਹੈਗੀ ਆ, ਮੀਡੀਆ ਆਪਣਾ ਪੈਸ਼ਨ ਹੈਗਾ, ਇੱਥੇ ਰਹਿੰਦੇ ਆ ਇਸ ਕੰਟਰੀ ਨੂੰ, ਇਸ ਤੁਸੀਂ ਸੂਬੇ ਨੂੰ, ਅਤੇ ਇਸ ਸ਼ਹਿਰ ਨੂੰ ਕਿਸ ਤਰ੍ਹਾਂ ਸੰਭਾਲਣਾ ਬੜਾ ਜ਼ਰੂਰੀ ਹੁੰਦਾ ਆ। ਸਾਡੇ ਕੋਲ ਵੀ ਹਰਪ੍ਰੀਤ ਜੀ 100 ਟੀਮਾਂ ਸੀਗੀਆਂ ਅਤੇ 1600 ਬੱਚਾ ਸੌਕਰ ਵਿੱਚ ਖੇਡਦਾ ਸੀਗਾ, ਗਰਾਊਂਡਾਂ ਲੈਣੀਆਂ ਬੜੀਆਂ ਔਖੀਆਂ ਸੀਗੀਆਂ। ਸੋ ਮੈਂ ਤੁਹਾਡੇ ਦੁੱਖ ਦਰਦ ਸਮਝਦਾ, ਜੋ ਤੁਹਾਡੇ ਏਰੀਏ ਵਿੱਚ ਕੋਈ ਪਾਰਕ ਨਾ ਹੋਵੇ ਨਾ, ਅਤੇ ਬੱਚੇ ਨੂੰ ਕਿੱਥੇ ਦੇ ਕਿੱਦਾਂ ਖੜਾਉਂਗੇ। ਲਓ ਜੀ ਮੋਨਾ ਜੀ ਕਾਲ ਆ ਗਈ ਆ, ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
1: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਤੁਸੀਂ ਇਕੱਲੇ ਨਹੀਂ ਸੀ ਸਵੇਰੇ ਸਵੇਰੇ ਉੱਠਦੇ, ਅੱਜ ਹਰਪ੍ਰੀਤ ਗਰੇਵਾਲ ਜੀ ਉੱਠੇ ਹੋਏ ਹਨ ਸਵੇਰੇ ਸਵੇਰੇ। ਗੁੱਡ ਮਾਰਨਿੰਗ ਟੂ ਹਰ ਟੂ ਜੀ, ਔਰਤਾਂ ਬੜੀਆਂ ਮਿਹਨਤ ਕਰਦੀਆਂ, ਰਿਸਪੈਕਟ ਐਂਡ ਸਲੂਟ, ਇਹ ਮੈਂ ਕਹਿਣਾ ਚਾਹੁੰਦਾ। ਹਰ ਇੱਕ ਚਾਹੁੰਦਾ ਮੈਂ ਆਪਣੀ ਬਿਜ਼ਨਸ ਅੱਗੇ ਲੈ ਕੇ ਜਾਵਾਂ, ਪਰਿਵਾਰ ਵਾਸਤੇ ਕੁਝ ਨਾ ਕੁਝ ਕਰਾਂ। ਇੰਡੀਆ ਹੁੰਦਾ ਨਹੀਂ, ਘਰ ਬੈਠੇ ਆਰਾਮ ਨਾਲ ਰੋਟੀਆਂ ਪਕਾਈ ਜਾਓ ਅਤੇ ਪਰਿਵਾਰੀ ਟੇਕ ਕਰੀ, ਇੱਥੇ ਸਭ ਕੁਝ ਕਰਨਾ ਚਾਹੁੰਦੇ। ਇਹਨਾਂ ਦੇ ਅੰਦਰ ਵੀ ਜਿੱਦਾਂ ਤੁਹਾਡੇ ਅੰਦਰ ਇੱਕ ਕੋਸ਼ਿਸ਼ ਹੈਗੀ ਨਾ, ਮੈਂ ਹੋਰ ਤਰੱਕੀ ਕਰਾਂ, ਹੋਰ ਤਰੱਕੀ ਕਰਾਂ, ਨਾਲ ਦੀ ਨਾਲ ਲੋਕਾਂ ਦੀ ਮਦਦ ਵੀ ਕਰਾਂ। ਮੈਂ ਕਹਿੰਦਾ ਇੰਸ਼ੋਰੈਂਸ ਬਿਜ਼ਨਸ ਵੀ ਹੈਗਾ ਆ, ਨਾਲ ਲੋਕਾਂ ਦੀ ਮਦਦ ਵੀ ਹੁੰਦੀ ਹੈਗੀ, ਔਖੇ ਵੇਲੇ ਕੰਮ ਆ ਜਾਂਦੀ ਹੈਗੀ ਆ। ਇਸੇ ਤਰ੍ਹਾਂ ਜੋ ਹਰਪ੍ਰੀਤ ਗਰੇਵਾਲ ਜੀ ਕਰ ਰਹੇ ਹਨ, ਪੜ੍ਹੇ ਲਿਖੇ ਹਨ, ਵੈਲ ਐਜੂਕੇਟਡ, ਮੈਂ ਖੁਦ ਦੇਰ 'ਤੇ ਕਹਿ ਦਿੰਦਾ ਹੈਗਾ, ਮੈਨੂੰ ਲੱਗਦਾ ਇਹ ਤੁਹਾਡੇ ਵਾਸਤੇ ਵਧੀਆ ਕੰਮ ਕਰ ਸਕਦੇ ਹਨ ਜਦੋਂ ਰੀਜਨਲ ਕੌਂਸਲਰ ਬਣ ਗਏ। ਪਰ ਕਿਨ ਬਣਾਉਣਾ ਉਹ ਤੁਸੀਂ ਬਣਾਉਣਾ, ਕੌਣ ਬਣਾ ਸਕਦਾ, ਕਿੱਦਾਂ ਬਣਾ ਸਕਦਾ, ਮੈਂ ਤੁਹਾਡੇ 'ਤੇ ਛੱਡ ਦਿੰਦਾ, ਅਤੇ ਆਪਾਂ ਇੰਸ਼ੋਰੈਂਸ ਦੀ ਗੱਲਬਾਤ ਕਰੀਏ ਮੋਨਾ ਜੀ।
3: ਬਿਲਕੁਲ ਬਲਜਿੰਦਰ ਜੀ, ਜਿੱਦਾਂ ਕਿ ਆਪਾਂ ਅਕਸਰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹੁੰਦੇ ਹਾਂ, ਕਿ ਸਾਡੀ ਪਰਸਨਲ ਪਾਲਿਸੀਜ਼ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਅਕਸਰ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਦਾ, ਨਵੇਂ ਕਲਾਇੰਟਸ ਮਿਲਦੇ ਹੈਗੇ ਹੈ, ਤਾਂ ਕਾਫੀ ਵਾਰ ਮੈਂ ਇੱਦਾਂ ਦੇਖ ਰਹੀ ਹੈਗੀ ਹਾਂ ਕਿ ਜਦੋਂ ਉਹਨਾਂ ਨੂੰ ਜੋਬ ਤੋਂ ਬੈਨੀਫਿਟਸ ਚੱਲ ਰਹੇ ਹੁੰਦੇ ਨੇ, ਗਰੁੱਪ ਬੈਨੀਫਿਟਸ, ਜਦੋਂ ਆਪਾਂ ਡਰੱਗ ਐਂਡ ਡੈਂਟਲ ਪਲੈਨਸ ਕਹਿ ਦਿੰਦੇ ਹਾਂ, ਤਾਂ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਸਾਡੇ ਕੋਲ ਕੰਮ ਵੱਲੋਂ ਇੰਸ਼ੋਰੈਂਸ ਹੈਗੀ ਹੈ, ਹੁਣ ਸਾਨੂੰ ਕੋਈ ਹੋਰ ਇੰਸ਼ੋਰੈਂਸ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਹੈ ਸੋ ਉਸ ਕਨਸੈਪਟ ਨੂੰ ਮੈਂ ਜ਼ਰੂਰ ਮਿਸ ਅੰਡਰਸਟੈਂਡਿੰਗ ਨੂੰ ਕਲੀਅਰ ਕਰਨਾ ਚਾਹੂੰਗੀ ਕਿ ਜਦੋਂ ਵੀ ਤੁਹਾਨੂੰ ਕਿਤੇ ਜੋਬ ਤੋਂ ਬੈਨੀਫਿਟਸ ਹੁੰਦੇ ਨੇ ਉੱਥੇ ਡਰੱਗ ਐਂਡ ਡੈਂਟਲ ਪਲਾਨਸ ਜ਼ਰੂਰ ਹੁੰਦੇ ਕਿ ਤੁਹਾਡੇ ਮੈਡੀਕੇਸ਼ਨਸ ਕਵਰ ਹੋ ਜਾਣਗੀਆਂ ਥੈਰੇਪੀਜ਼ ਹੋ ਜਾਣਗੀਆਂ ਡੈਂਟਲ ਦੀ ਕਵਰੇਜ ਹੋਏਗੀ ਪਰ ਜੇ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਅਕਸਰ ਉਹਦੇ ਵਿੱਚ 1 year ਦੀ ਸੈਲਰੀ ਇਨਕਲੂਡਿਡ ਹੁੰਦੀ ਹੈ ਓਨਲੀ ਮਤਲਬ ਇਹ ਹੈ ਕਿ ਜੇ ਤੁਸੀਂ 50,000 ਜਾਂ 100,000 ਦੀ ਸਾਲ ਦੀ ਇਨਕਮ ਹੈਗੀ ਹੈ ਤੋ ਓਨੀ ਅਮਾਊਂਟ ਦੀ ਹੀ ਲਾਈਫ ਇੰਸ਼ੋਰੈਂਸ ਹੁੰਦੀ ਹੈ ਉੱਥੇ ਜਾਂ ਫਿਰ ਮੋਸਟ ਆਫ ਦਾ ਟਾਈਮ ਉੱਥੇ ਐਕਸੀਡੈਂਟਲ ਡੈਥ ਨੂੰ ਹੀ ਕਵਰ ਕੀਤਾ ਜਾਂਦਾ ਹੈ ਸੋ ਮੇਕ ਸ਼ੋਰ ਕਰੋ ਕਿ ਸਿਰਫ ਜੋਬ ਦੇ ਜਿਹੜੇ ਗਰੁੱਪ ਬੈਨੀਫਿਟਸ ਆ ਉਹਨਾਂ ਦੇ ਉੱਤੇ ਡਿਪੈਂਡੈਂਟ ਨਾ ਰਹੋ ਕਿਉਂਕਿ ਕਈ ਵਾਰ ਇਹ ਵੀ ਚੀਜ਼ ਆ ਜਾਂਦੀ ਹੈ ਕਿ ਐਡੀਸ਼ਨਲ ਤੁਸੀਂ ਕੁਛ ਥੋੜਾ ਜਿਹਾ ਪ੍ਰੀਮੀਅਮ ਪੇ ਕਰਕੇ ਐਡੀਸ਼ਨਲ ਲਾਈਫ ਇੰਸ਼ੋਰੈਂਸ ਉੱਥੇ ਪਰਚੇਸ ਆਊਟ ਵੀ ਕਰ ਸਕਦੇ ਹੁੰਦੇ ਹੋ ਪਰ ਉਹਦੇ ਵਿੱਚ ਵੀ ਨੁਕਸਾਨ ਇਹ ਚੀਜ਼ ਹੈਗੀ ਹੈ ਕਿ ਜਦੋਂ ਤੱਕ ਉੱਥੇ ਜੋਬ ਕਰ ਰਹੇ ਹੋ ਤਦੋਂ ਤੱਕ ਹੀ ਉਹਨਾਂ ਨੇ ਕਵਰ ਕਰਨਾ ਇਨ ਕੇਸ ਤੁਸੀਂ ਕੱਲ੍ਹ ਨੂੰ ਜੋਬ ਛੱਡ ਦਿੰਦੇ ਹੋ ਤੁਹਾਨੂੰ ਬੈਟਰ ਅਪੋਰਚੁਨਿਟੀ ਮਿਲ ਜਾਂਦੀ ਹੈ ਤੁਸੀਂ ਆਪਣਾ ਕੰਟਰੈਕਟ ਬੇਸ ਤੇ ਕਰ ਰਹੇ ਹੋ ਸੈਲਫ ਇੰਪਲੋਇਡ ਹੋ ਜਾਂਦੇ ਹੋ ਉਹ ਤੁਹਾਡੀ ਇੰਸ਼ੋਰੈਂਸ ਜੋਬ ਦੇ ਨਾਲ ਹੀ ਖਤਮ ਹੋ ਜਾਂਦੀ ਹੈ ਸੋ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਪਰਸਨਲ ਆਪਣੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਹੋਵੇ ਤਾਂ ਕਿ ਕੱਲ੍ਹ ਨੂੰ ਚਾਹੇ ਜੋਬ ਦੇ ਵਿੱਚ ਚੇਂਜਿਸ ਆ ਜਾਂਦੀਆਂ ਤਾਂ ਵੀ ਤੁਹਾਡੇ ਕੋਲ ਉਹ ਪਾਲਿਸੀ ਜ਼ਰੂਰ ਚੱਲਦੀ ਰਹੂਗੀ ਨਹੀਂ ਤਾਂ ਕਾਫੀ ਵਾਰ ਹੁੰਦਾ ਕਿ ਜਦੋਂ ਨੂੰ ਜੋਬ ਜਾਂਦੀ ਹੈ ਉਸ ਟਾਈਮ ਤੱਕ ਕੋਈ ਨਾ ਕੋਈ ਹੈਲਥ ਇਸ਼ੂ ਆ ਜਾਂਦਾ ਹੈ ਐਂਡ ਉਸ ਟਾਈਮ ਤੇ ਪੂਰੀ ਸਟਰਗਲ ਕਰਨੀ ਪੈਂਦੀ ਹੈ ਕਿ ਪਾਲਿਸੀ ਹੁਣ ਮਿਲੂਗੀ ਕਿ ਨਹੀਂ ਮਿਲੂਗੀ ਸੋ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੇ ਕੰਸਰਨ ਹੈਗੇ ਸਾਡੇ ਲਿਸਨਰਸ ਨੂੰ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-509-1509-4165915-9 ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਕਿ ਕੱਲ ਨੂੰ ਜੇ ਰੱਬ ਨਾ ਕਰੇ ਕੁਛ ਮਿਸਹੈਪ ਹੁੰਦਾ ਹੈ ਤਾਂ ਸਾਡੀ ਫੈਮਿਲੀ ਨੇ ਕਿੱਦਾਂ ਸਰਵਾਈਵ ਕਰਨਾ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮੋਰਗੇਜਿਸ ਨੂੰ ਪੇ ਆਊਟ ਕਰਨਾ ਕਿਸ ਤਰੀਕੇ ਦੇ ਨਾਲ ਡੇਲੀ ਲਿਵਿੰਗ ਐਕਸਪੈਂਸਿਸ ਨੂੰ ਕਵਰ ਅਪ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਚਾਹੇ ਇੰਸ਼ੋਰੈਂਸ ਦੀ ਗੱਲ ਕਰ ਲਈਏ ਇਨਵੈਸਟਮੈਂਟ ਦੀ ਗੱਲ ਕਰ ਲਈਏ ਕੋਈ ਵੀ ਤੁਹਾਨੂੰ TFSA FHSA ਜਾਂ ਫਿਰ RRSP ਦੇ ਬਾਰੇ ਬੱਚਿਆਂ ਦੀ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਜਾਂ ਫਿਰ ਸੀਨੀਅਰ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੇ ਬਾਰੇ ਕੋਈ ਵੀ ਕੰਸਰਨ ਹੈਗਾ ਈਵਨ ਕਿ ਪ੍ਰੀਵੀਅਸ ਹਿਸਟਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਇਸ਼ੂਜ਼ ਆ ਚੁੱਕੇ ਨੇ ਇਸ ਟਾਈਮ ਤੇ ਉਹਨਾਂ ਦੀ ਏਜ 85 ਤੋਂ ਘੱਟ ਦੀ ਉਮਰ ਹੈਗੀ ਹੈ ਤਾਂ ਡੈਫੀਨੇਟਲੀ ਉਹਨਾਂ ਦੇ ਲਈ ਪਾਲਿਸੀ ਕੀਤੀ ਜਾ ਸਕਦੀ ਹੈ ਜਿਹੜੀ ਕਿ ਉਹਨਾਂ ਨੂੰ ਸਾਰੀ ਉਮਰ ਕਵਰ ਕਰੇਗੀ ਤੇ ਵਰਲਡ ਵਾਈਡ ਕਵਰੇਜ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਇੰਸ਼ੋਰੈਂਸ ਰਿਲੇਟਿਡ 416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵੀ ਵਿਜਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇਮਰਾਂਟਨ ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੈਗੇ ਹੋ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੈਗੇ ਹੋ ਤਾਂ ਵੀ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਹਿੰਗੀ
1: 416-452-1509 ਪੜਨਾ ਗੱਲਬਾਤ ਕਰਨਾ ਚਾਹੁੰਦੇ ਹਨ ਜਾਂ ਕੋਈ ਸਾਈਨ ਲਗਵਾਉਣਾ ਚਾਹੁੰਦਾ ਕਿੱਦਾਂ ਹੈਲਪ ਕਰ ਸਕਦੇ ਆ ਬਹੁਤ ਤਕੜਾ ਮੁੱਦਾ ਤੁਸੀਂ ਜਿਹੜਾ ਉਠਾਇਆ ਹੈਗਾ ਵੀ ਜਿਹੜੇ ਘਰ ਖੜ੍ਹੇ ਕਰ ਦਿੱਤੇ ਉਹਨਾਂ ਵਿੱਚ ਪਾਰਕਾਂ ਕੋਈ ਨਹੀਂ ਹੈਗੀਆਂ ਪਾਰਕਾਂ ਤੋਂ ਬਗੈਰ ਕੁਛ ਨਹੀਂ ਚੱਲਣਾ ਮੈਂ ਇੱਕ ਲਾਈਨ ਲੈ ਲੈਂਦਾ ਤਾਂ ਇਹ ਗੁੱਸੇ ਹੋ ਜਾਂਦੇ ਨੇ ਬਲਦੇਵ ਜੀ ਆ ਜਾਓ ਸਤਿ ਸ਼੍ਰੀ ਅਕਾਲ ਜੀ
2: ਗੁੱਸੇ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ
1: ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਗਰੇਵਾਲ ਜੀ ਵੀ ਹਨ ਜੀ
2: ਮੈਂ ਹਰਪ੍ਰੀਤ ਨੂੰ ਸਤਿ ਸ਼੍ਰੀ ਅਕਾਲ ਇਹ ਤਾਂ ਦੂਜੇ ਸ਼ਹਿਰ ਚ ਮੈਂ ਤਾਂ ਬ੍ਰੈਂਪਟਨ ਦੀ ਗੱਲ ਕਰਨੀ ਸੀ
1: ਖੜ ਲੈਣ ਦਿਓ ਪਰ ਤੁਸੀਂ ਹਰਪ੍ਰੀਤ ਦੀ ਸਪੋਰਟ ਕੀਤੀ ਤੁਹਾਡਾ ਧੰਨਵਾਦ ਹਰਪ੍ਰੀਤ ਜੀ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਸੀਂ ਮੁੱਦਾ ਉਠਾਇਆ ਬਹੁਤ ਤਕੜਾ ਉਠਾਇਆ ਕਿਉਂਕਿ ਮੇਰਾ ਬੱਚਿਆਂ ਨਾਲ ਬਹੁਤ ਫੈਮਿਲੀ ਨਾਲ ਮੈਂ ਬਹੁਤ ਜੁੜਿਆ ਹੋਇਆ ਹੈਗਾ ਕਿਉਂਕਿ ਫੈਮਿਲੀ ਸਭ ਕੁਛ ਹੈਗੀ ਆ ਮੈਂ ਸਦਾ ਕਹਿੰਦਾ ਹੁੰਦਾ ਨਾ ਹੋਰ ਕਿਸੇ ਨੇ ਤੁਹਾਡਾ ਕੁਛ ਨਹੀਂ ਸੰਭਾਲਣਾ ਤੁਸੀਂ ਆਪਣਾ ਪਰਿਵਾਰ ਸੰਭਾਲਣਾ ਲੋਕੀ ਤਾਂ ਫਾਇਦਾ ਹੀ ਲੈਂਦੇ ਆ ਲੋਕੀ ਤਾਂ ਸਵਾਦ ਹੀ ਲੈਂਦੇ ਹਨ ਸੋ ਆਪਣੇ ਪਰਿਵਾਰ ਨੂੰ ਆਪ ਸਾਂਭੋ ਆਪਣੇ ਏਰੀਆ ਬਾਰੇ ਆਪ ਖੁਦ ਸੋਚੋ ਜਿੱਥੇ ਆਪਾਂ ਰਹਿੰਦੇ ਸਾਡੇ ਵਾਸਤੇ ਕੀ ਕੁਝ ਹੋ ਸਕਦਾ ਹੈਗਾ ਜੇ ਹੁਣ ਨਹੀਂ ਆਵਾਜ਼ ਉਠਾਉਂਦੇ ਨਾ ਫਿਰ ਫਿਊਚਰ ਵਿੱਚ ਕੰਮ ਔਖਾ ਹੋ ਜਾਣਾ ਹੈਗਾ ਸੋ ਅਕਤੂਬਰ ਦਾ ਮਹੀਨਾ ਪੱਤੇ ਝੜ ਰਹੇ ਹਨ ਕੀ ਪੁਰਾਣੇ ਤੁਸੀਂ ਝਾੜ ਦਿਓਗੇ ਤੇ ਜਾਂ ਉਹਨਾਂ ਨੂੰ ਸਾਂਭ ਕੇ ਰੱਖੂਗੇ ਤੁਹਾਡੇ ਦੇ ਛੱਡ ਦਿੰਦੇ ਹੈਗੇ ਆ ਸੋ ਹਰਪ੍ਰੀਤ ਜੀ ਕੀ ਕਹਿਣਾ ਚਾਹੁੰਦੇ ਅਖੀਰ ਵਿੱਚ
0: ਹਾਂਜੀ ਥੈਂਕ ਯੂ ਸੋ ਮੱਚ ਫੋਰ ਦਾ ਓਪਰਚੁਨਿਟੀ ਟੂ ਗਿਵਿੰਗ ਮੀ ਦਾ ਪਲੈਟਫਾਰਮ ਆਈ ਵੁੱਡ ਵਾਂਟ ਟੂ ਟੈਲ ਆਲ ਯੂਅਰ ਲਿਸਨਰਸ ਸਪੈਸ਼ਲੀ ਦ ਵਨ ਹੂ ਲਿਵਸ ਇਨ ਕੈਲੇਡਨ ਦੈਟ the role of the regional counselor and counselor is to advocate for their residents, right? So I want to assure you guys that I will be available for you. I will be accessible, and I will raise the right issues, right concerns, whatever your concerns are, right? It's not like main aapde kolon hi kosh kehda hun. Te unhan nu right platform te leke jana, te unhan de solution provide karne. That is the main goal. Aap problems par ikalliyan gal nahi kar sakde. Problems are gal karan naalo apne aap solve nahi ho jandiyan. We need to find solutions, right? Solutions are there. It's just we need to implement those solutions
1: by the right person.
0: Yes, right?
1: Okay, thank you very
0: through
1: much.
0: The right channels as well, right? So I will be here for you. Please vote for me on October 26th, and we are having advanced voting on October 10th, which is Saturday, and October 19th. October 26th is the final voting date. Please do go out and write your exercise to vote. This is your democratic right. We fought for it. Please exercise your right to vote and vote.
1: Thank you very much. Harpreet Garewal, inhone advocacy galbaat kiti hai, je nahi karoge na kakh nahi milna. Ye karnge city of Brandon vich kalle kuch nahi mile, hospital nahi mileya. Federal leader ne dassya siga, kende advocacy karni pendi aa. Mississauga vich kalle chautha aa reha, Brandon vich kalle dusra nahi ban sakya. Je tusi awaaz uthaoge kuch karoge ta hi kuch na kuch ho sakda hai. Tuhadi city, tuhada parivar, ਤੁਸੀਂ ਵੋਟ ਪਾਉਣ ਜ਼ਰੂਰ ਜਾਣਾ। ਸਾਰੇ ਕੈਂਡੀਡੇਟ ਨੂੰ ਬੇਨਤੀ ਹੈਗੀ, ਤੁਹਾਡੇ ਵਾਸਤੇ ਚੇਅਰ ਅਵੇਲੇਬਲ ਹੁੰਦੀ ਆ, ਅਤੇ ਐਨੀ ਟਾਈਮ ਆ ਕੇ ਆਪਣੀ ਆਵਾਜ਼ ਬਣ ਕੇ ਸਾਡੇ ਇੱਥੇ ਸਟੂਡੀਓ 'ਚ ਪਹੁੰਚ ਕੇ ਆਪਣੇ ਜਿਹੜੇ ਕੀ ਕਰਨਾ ਚਾਹੁੰਦੇ ਹੋ ਉਹ ਦੱਸ ਸਕਦੇ ਹੋ। ਅਤੇ ਤੁਹਾਡਾ ਧੰਨਵਾਦ, ਅੱਜ ਮੇਰਾ ਕਹਿਣਾ ਮੰਨਿਆ, ਅਤੇ ਕਾਲਾ ਮੈਂ ਨਹੀਂ ਲੈ ਸਕਿਆ, ਅਤੇ ਕੱਲ੍ਹ ਨੂੰ ਕਾਲਾ ਆਪਾਂ ਜ਼ਰੂਰ ਲਵਾਂਗੇ। 416-451-2222 ਮੇਰਾ ਬਾਅਦ ਦਾ ਨੰਬਰ ਹੁੰਦਾ ਆ। ਹਲਵਿੰਦਰ ਦੀ ਕਾਲ ਮਿਸ ਹੋ ਗਈ ਆ, ਗੋਸਲ ਦੀ ਕਾਲ ਮਿਸ ਹੋ ਗਈ ਆ, ਕਸ਼ਮੀਰ ਧਰਨੀ, ਸੋ ਸਾਰਿਆਂ ਨੂੰ ਮੈਂ ਕਹਿੰਦਾ ਵੀ ਕੱਲ੍ਹ ਨੂੰ ਤੁਹਾਡੀਆਂ ਕਾਲਾਂ ਲੈ ਲਵਾਂਗਾ ਜ਼ਰੂਰ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਸਾਰੇ ਸਪੋਂਸਰ ਵੀਰਾਂ ਦਾ ਧੰਨਵਾਦ ਜਿਹੜੇ ਸਾਡੇ 'ਤੇ ਟਰੱਸਟ ਕਰਦੇ, ਸਾਨੂੰ ਸਪੋਂਸਰ ਕਰਦੇ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ ਵੈਲਕਮ ਨਿੱਘਾ ਸਵਾਗਤ ਅੱਜ 2 ਅਕਤੂਬਰ ਸੰਨ 2026 ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦਾ ਦਿਨ ਹਿਸਟਰੀ ਦੇ ਵਿੱਚ ਵੀ ਬੜਾ ਖਾਸ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਖਬਰਾਂ 'ਤੇ ਚਰਚਾ ਵੀ ਕਰਾਂਗੇ ਅਤੇ ਅੱਜ ਖਾਸ ਮਹਿਮਾਨ ਨਾਲ ਵੀ ਗੱਲਬਾਤ ਕਰਾਂਗੇ ਸੁਣਦੇ ਰਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਪ੍ਰੋਗਰਾਮ ਦਾ ਨੰਬਰ ਆ 416-233-7378
1: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਜ਼ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
4: ਕਿਉਂ ਕਹਿ ਰਹੇ ਹੋ ਪਰ
3: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
6: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
7: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
8: ਬਸ ਇੰਨੀ ਗੱਲ ਹੋ

0: Home Furniture. Address 6685 Tonkin Road in Mississauga. Number 647-262-0000. And Home Furniture.
1: Data grand furniture dalona baliye.
2: ਆਪਾਂ ਘਰ ਤਾਂ ਲੈ ਲਿਆ, ਹੁਣ ਮੌਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
3: ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੌਰਗੇਜ, ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
2: ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
3: 416-732-2611-416-732-2611। ਨਾਮ ਯਾਦ ਰੱਖੀ, ਜਸ ਭੁੱਲਰ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
6: ਔਰ ਵਿਜ਼ਿਟ insuranceforyou.ca।
7: ਉਹ ਦਲਜੀਤ ਦੋਸਾਂਝ
8: ਬੜੀ ਭਾਈ, ਆਪ ਕੀ ਲੈਣੇ ਆਏ ਹੋ?
7: ਸ਼ੁੱਧ ਦੇਸੀ ਘੀ।
8: ਲੋ ਭਾਜੀ, ਇਸਕਾ ਟੇਸਟ ਬਹੁਤ ਹੀ ਅੱਛਾ ਹੈ।
7: ਘੀ ਟੇਸਟ ਕੇ ਲੀਏ ਥੋੜੋ ਖਾਤੇ, ਘੀ ਸਿਹਤ ਕੇ ਲੀਏ ਖਾਤੇ। ਮੁਝੇ ਚਾਹੀਏ ਸ਼ੁੱਧ ਦੇਸੀ ਘੀ, ਜੋ ਘਰ ਵਾਲਾ ਟੇਸਟ ਦੇ, ਜੋ ਬ੍ਰਾਂਡ ਵੀ ਹੋ ਨਾ ਉਹ ਟ੍ਰਸਟਡ ਹੋ। ਉਹ ਇੱਕ ਨਾਮ ਮੇਰੇ ਦਿਮਾਗ ਵਿੱਚ ਆ ਰਿਹਾ,
8: ਨਾਨਕ ਘੀ ਭਾਜੀ,
7: ਨਾਨਕ ਘੀ ਚਾਹੀਏ ਯਾਰ। ਅਗਰ ਆਪਕੋ ਵੀ ਚਾਹੀਏ ਸ਼ੁੱਧ ਦੇਸੀ ਘੀ, ਤੋ ਕਹੀਏ ਨਾਨਕ ਘੀ ਚਾਹੀਏ। ਸੋ ਗੁੱਡ, ਸੋ ਪਿਓਰ, ਇਟਸ ਨਾਨਕ।
9: ਜੁੜੇ ਦੋਸਤੋ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ ਜਿਵੇਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਖਬਰ ਦਿੱਤੀ ਸੀ ਕਿ ਰਮੇਸ਼ ਹੁਸ਼ਿਆਰਪੁਰੀਆ ਜੀ ਉਹ ਸਾਡੇ ਨਾਲ ਜੁੜਿਆ ਕਰਨਗੇ, ਖਬਰਾਂ ਤੇ ਚਰਚਾ ਕਰਿਆ ਕਰਨਗੇ। ਸੋ ਅੱਜ ਉਹਨਾਂ ਨਾਲ ਪਲੈਨਿੰਗ ਕੀਤੀ ਕਿ ਉਹ ਕਹਿੰਦੇ ਖੁੱਲ੍ਹੀ ਗੱਲਬਾਤ ਕਰਨੀ ਆ, ਅਤੇ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਕਿਹਾ ਜੀ ਇੱਕ ਇੰਟਰਵਿਊ ਆ ਸਾਡੀ ਬੜੀ ਇੰਪੋਰਟੈਂਟ, ਅਤੇ 7:30 ਇੰਟਰਵਿਊ ਦਾ ਟਾਈਮ ਆ, ਅਤੇ ਕਿ ਆਪਣੇ ਲਈ ਟਾਈਮ ਘੱਟ ਜਾਏਗਾ, 20 ਮਿੰਟ ਹੀ ਰਹਿ ਜਾਣਗੇ। ਪਰ ਅੱਜ ਸੀਗਾ ਕਿ ਸਮਾਂ ਕਿ ਆਪਾਂ 30-40 ਮਿੰਟ ਖੁੱਲ੍ਹੀਆਂ ਗੱਲਾਂ ਬਾਤਾਂ ਕਰੀਏ, ਤੁਹਾਡੀਆਂ ਸਾਰੀਆਂ ਸਵਾਲਾਂ ਦੇ ਜਵਾਬ ਰਮੇਸ਼ ਜੀ ਦੇਣਗੇ, ਅਤੇ ਬਾਕੀ ਜੋ ਜੋ ਖਬਰਾਂ ਨੇ ਉਹਨਾਂ 'ਤੇ ਅਪਡੇਟ ਕਰਨਗੇ। ਸੋ ਅਸੀਂ ਥੋੜ੍ਹਾ ਜਿਹਾ ਰੀਅਰੇਂਜਮੈਂਟ ਕੀਤਾ ਜੀ, ਸਾਡੇ ਨਾਲ ਸਟੂਡੀਓ ਦੇ ਵਿੱਚ ਬਲਜਿੰਦਰ ਨਹਿਲ, ਜੋ ਕਿ ਸਿਟੀ ਕੌਂਸਲਰ ਲਈ ਕੈਂਡੀਡੇਟ ਨੇ ਵਾਰਡ 9 ਤੇ 10 ਤੋਂ, ਅਤੇ ਰੀਜਨ ਕੌਂਸਲ ਲਈ ਕੈਂਡੀਡੇਟ ਹਰਸਿਮਰਨ ਸਿੰਘ ਵਾਰਡ 9 ਤੇ 10 ਤੋਂ, ਉਹ ਸਾਡੇ ਕੋਲ ਪਹੁੰਚੇ ਨੇ, ਅਤੇ 15 ਮਿੰਟਾਂ ਨੂੰ ਰਮੇਸ਼ ਹੁਸ਼ਿਆਰਪੁਰੀਆ ਜੀ ਆਉਣੇ ਰਹਿਣਗੇ। ਤੁਸੀਂ ਆਪਣੇ ਸਵਾਲ ਜਵਾਬ ਵੀ ਰੈਡੀ ਰੱਖੋ, ਅਤੇ ਜੇ ਤੁਹਾਡਾ ਵਾਰਡ 9 ਤੇ 10 ਦੇ ਵਿੱਚ ਤੁਸੀਂ ਵਸਨੀਕ ਹੋ ਅਤੇ ਇੱਥੋਂ ਦੇ ਮੁੱਦਿਆਂ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਓਪਨ ਨੇ 416-233-7368, 416-233-7368 'ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਆ। ਬਲਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
10: ਸਤਿ ਸ਼੍ਰੀ ਅਕਾਲ ਜੀ, ਜਿੰਨਾ ਵੀ ਰੇਡੀਓ ਸੁਣ ਰਹੇ ਨੇ, ਗੁੱਡ ਮਾਰਨਿੰਗ ਸਾਰਿਆਂ ਨੂੰ, ਸਾਰਿਆਂ ਦਾ ਰੱਬ ਕਰੇ ਪਰਮਾਤਮਾ ਦਿਨ ਬਹੁਤ ਵਧੀਆ ਰਹੇ, ਤਰੱਕੀਆਂ ਕਰੂੰ।
9: ਧੰਨਵਾਦ ਜੀ। ਹਰਸਿਮਰਨ ਜੀ, ਤੁਹਾਡਾ ਵੀ ਸਵਾਗਤ, ਵੈਲਕਮ ਜੀ ਆਇਆਂ ਨੂੰ।
11: ਸਤਿ ਸ਼੍ਰੀ ਅਕਾਲ ਜੀ ਬਾਈ, ਥੈਂਕ ਯੂ ਜੀ, ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
9: ਸੋ ਬਲਜਿੰਦਰ ਜੀ, ਕੈਂਪੇਨ ਬਾਰੇ ਆਪਾਂ ਅਕਸਰ ਗੱਲ ਕਰਦੇ ਹਾਂ, ਕਿਵੇਂ ਚੱਲ ਰਹੀ ਆ ਉਹਦੀ, ਅਸੀਂ ਫੋਟੋ ਵੀਡੀਓ ਦੇਖ ਰਹੇ ਹਾਂ, ਅਤੇ ਤੁਸੀਂ ਦੱਸਦੇ ਰਹਿੰਦੇ ਹੋ ਕਿ ਜੋ ਜੋ ਪ੍ਰੋਗਰੈਸ ਹੋ ਰਹੀ ਆ, ਜੋ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਲੋਕ ਜੁੜ ਰਹੇ ਨੇ, ਐਂਡ ਜੁੜਨ ਦਾ ਕਾਰਨ ਤੁਸੀਂ ਇੱਕ ਦੱਸ ਰਹੇ ਹੋ ਬਦਲਾਅ, ਕਿ ਪੁਰਾਣੀ ਕੌਂਸਲਰ, ਜੋ ਪੁਰਾਣੀ ਪੂਰਾ ਸਿਸਟਮ ਆ, ਉਹਨਾਂ ਤੋਂ ਲੋਕ ਬਦਲਾਅ ਚਾਹੁੰਦੇ ਨੇ, ਇਹ ਤੁਸੀਂ ਦੱਸ ਰਹੇ ਹੋ, ਅਤੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ ਕਿ ਹਰ ਬੰਦਾ ਚਾਹੁੰਦਾ ਕਿ ਯਾਰ ਨਵੇਂ ਚਿਹਰੇ ਮੂਹਰੇ ਆਉਣੇ ਚਾਹੀਦੇ ਨੇ?
10: ਬਿਲਕੁਲ ਜੀ, 101% ਅਸੀਂ ਡੋਰ ਟੂ ਡੋਰ ਗਏ ਹਾਂ, ਮੈਂ ਗਿਆ, ਮੇਰੀ ਟੀਮ ਗਈ ਆ, ਹਰ ਇੱਕ ਬੰਦਾ ਚਾਹੁੰਦਾ ਵੀ ਚੇਂਜ ਆਉਣਾ ਚਾਹੀਦਾ। ਹੁਣ ਲੋਕ ਇੰਨੇ ਜ਼ਿਆਦਾ ਅਪਡੇਟ ਹੋ ਗਏ, ਲੋਕਾਂ ਦੇ ਬੱਚੇ ਸੋਸ਼ਲ ਮੀਡੀਆ 'ਤੇ ਅਪਡੇਟ ਆ, ਪਹਿਲਾਂ ਵਾਲੇ ਜ਼ਮਾਨੇ ਨਹੀਂ ਰਹੇ, ਉਹ ਉਹਨਾਂ ਨੂੰ ਹਰ ਇੱਕ ਚੀਜ਼ ਦਾ ਪਤਾ ਲੱਗਦਾ ਵੀ ਕਿਹੜਾ ਬੰਦਾ ਕਿਹੜਾ ਕਰਪਸ਼ਨ ਕਰ ਰਿਹਾ, ਸਿਟੀ ਹਾਲ ਦੇ ਵਿੱਚ ਕਿਹੜੇ ਲੀਡਰ 'ਤੇ ਕੀ ਕਰਪਸ਼ਨ ਦੇ ਐਲੀਗੇਸ਼ਨ ਲੱਗੇ ਹੋਏ ਨੇ। ਲੋਕ ਅਪਡੇਟ ਨੇ, ਹੁਣ ਪਹਿਲੀਆਂ ਗੱਲਾਂ ਨਹੀਂ ਰਹੀਆਂ, ਲੋਕ ਚੇਂਜ ਭਾਲਦੇ ਆ। ਅਤੇ ਰਹੀ ਗੱਲ ਕੰਪੇਨਿੰਗ ਦੀ, ਆਪਾਂ ਕੰਪੇਨਿੰਗ ਲਾਂਚ ਕੀਤੀ ਸੀ ਅਤੇ ਉਹਦੇ ਉੱਤੇ ਆਪਾਂ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਵੀ ਆਪਾਂ ਉਹ ਸ਼ਬਦਾਂ ਦੇ ਵਿੱਚ ਬਿਆਨ ਹੀ ਨਹੀਂ ਕਰ ਸਕਦੇ। ਆਪਾਂ ਨੂੰ ਐਸਟੀਮੇਟ ਸੀ ਵੀ ਆਪਣਾ ਟਾਰਗੇਟ ਸੀਗਾ ਸਾਡਾ 1000, ਵੀ ਆਪਾਂ 1000 ਦੇ ਅਰਾਊਂਡ ਉੱਥੇ ਵਲੰਟੀਅਰ ਪਹੁੰਚਣੇ ਆ, ਵੀ ਜਿੰਨੇ ਵੀ ਆਪਣੇ ਸੰਗਤ ਪਹੁੰਚਣੀ ਆ। ਉੱਥੇ 1500+ ਪਹੁੰਚੇ ਆ, ਤੇ ਮੈਨੂੰ ਡੇਲੀ ਮੰਨ ਲਓ ਹੁਣ ਤਾਂ ਚਲੋ ਦੋ ਦਿਨ ਹੋ ਗਏ ਟੈਕਸਟ ਮੈਸੇਜ ਫੋਨ ਆਉਂਦੇ ਸੀ ਭਾਜੀ ਅਸੀਂ ਪਹੁੰਚ ਨਹੀਂ ਸਕੇ ਸੋਰੀ ਬਹੁਤ ਜ਼ਿਆਦਾ ਵੀ ਪਿਆਰ ਮਿਲ ਰਿਹਾ ਜੀ ਲੋਕਾਂ ਦਾ ਲੋਕ ਚੇਂਜ ਚਾਹੁੰਦੇ ਹੀ ਚਾਹੁੰਦੇ ਆ
9: ਚਲੋ ਗੁੱਡ ਲੱਕ ਜੀ ਹਰਸਿਮਰ ਜੀ ਤੁਸੀਂ ਵੀ ਦੱਸੋ ਮੁੱਦੇ ਕਿਹੜੇ ਨੇ ਅਜਿਹੇ ਜਿਹੜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਅੱਗੇ ਆਉਣਾ ਚਾਹੀਦਾ ਜਾਂ ਇਹ ਸਹੀ ਕੰਮ ਨਹੀਂ ਕਰ ਰਹੇ
11: ਸਭ ਤੋਂ ਵੱਡਾ ਮੁੱਦਾ ਜੀ ਪ੍ਰੋਪਰਟੀ ਟੈਕਸ ਦਾ ਹਰ ਕੋਈ ਇੱਕ ਡਿਸਕਲੋਜ਼ਰ ਚਾਹੁੰਦਾ ਇੱਕ ਟ੍ਰਾਂਸਪੇਰੈਂਸੀ ਚਾਹੁੰਦਾ ਹਰੇਕ ਬੰਦਾ ਚਾਹੁੰਦਾ ਕਿ ਜਿਹੜਾ ਅਸੀਂ ਪ੍ਰੋਪਰਟੀ ਟੈਕਸ ਭਰ ਰਹੇ ਹਾਂ ਬਾਕੀਆਂ ਸਿਟੀਆਂ ਦੇ ਕੰਪੈਰੀਟਿਵ ਇੰਨਾ ਜ਼ਿਆਦਾ ਹਾਈ ਸਾਨੂੰ ਉਹਦੇ ਇਨ ਰਿਟਰਨ 'ਚ ਮਿਲ ਕੀ ਰਿਹਾ ਸਾਨੂੰ ਇੱਕ ਟ੍ਰਾਂਸਪੇਰੈਂਸੀ ਚਾਹੀਦੀ ਹੈ ਜੋ ਵੀ ਸਿਟੀ ਦਾ ਕੰਮ ਹੋ ਰਿਹਾ ਜੋ ਵੀ ਕੰਟਰੈਕਟ ਦਿੱਤੇ ਜਾ ਰਹੇ ਆ ਬਿਡਿੰਗ ਹੋ ਰਹੀ ਹੈ ਉਹ ਸਾਰੀ ਸਾਡੇ ਸਾਹਮਣੇ ਲਾਈਵ ਹੋਣੀ ਚਾਹੀਦੀ ਸਾਨੂੰ ਪਤਾ ਹੋਣਾ ਚਾਹੀਦਾ ਇਹ ਨਾ ਹੋਵੇ ਵੀ ਤੁਸੀਂ ਇੱਕ ਫਰਜ਼ੀ ਬਿਡਿੰਗ ਆਪਣੇ ਬੰਦਿਆਂ ਨੂੰ ਕੰਟਰੈਕਟ ਦੇਣ ਲਈ ਕਰ ਰਹੇ ਹੋ ਦੂਜੇ ਨੰਬਰ ਤੇ ਸੇਫਟੀ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਜੀ ਪੁਲਿਸ ਸਟੇਸ਼ਨ ਦੀ ਮੰਗ ਹੈਗੀ ਸੀਸੀਟੀਵੀ ਕੈਮਰੇ ਚਾਹੀਦੇ ਆ ਜਿੱਥੇ ਸਪੀਡ ਬੰਪਾਂ ਦੀ ਲੋੜ ਆ ਉਹ ਬੰਪ ਲੈ ਕੇ ਆਉਣੇ ਪੈਣੇ ਆ
9: ਸੋ ਤੁਹਾਡਾ ਇਹ ਜਿਹੜਾ ਬਲਿਊ ਪ੍ਰਿੰਟ ਉਹ ਲਿਖਿਆ ਹੋਇਆ
11: ਹਾਂਜੀ
9: ਸੋ ਕ੍ਰਾਈਮ ਨੂੰ ਲੈ ਕੇ ਤੁਸੀਂ ਹਮੇਸ਼ਾ ਗੱਲਬਾਤ ਕਰਦੇ ਹੋ ਕੀ ਲੱਗਦਾ ਕਿ ਇਹ ਕਈ ਵਾਰ ਇਕੱਲਾ ਸੋਸ਼ਲ ਮੀਡੀਆ 'ਤੇ ਆ ਅਤੇ ਗਰਾਊਂਡ ਲੈਵਲ 'ਤੇ ਕੋਈ ਇੱਦਾਂ ਦੀ ਗੱਲ ਹੈ ਨਹੀਂ
11: ਨਹੀਂ ਗਰਾਊਂਡ ਲੈਵਲ 'ਤੇ ਚੀਜ਼ਾਂ ਬਹੁਤ ਘਟਨਾਵਾਂ ਡੇਲੀ ਹੋ ਰਹੀਆਂ ਜੀ ਅਸੀਂ ਜੋ ਡੋਰ ਟੂ ਡੋਰ ਆਪਾਂ ਜਾਂਦੇ ਹਾਂ ਡੇਲੀ ਕਈ ਘਟਨਾਵਾਂ ਸੁਣਨ ਨੂੰ ਮਿਲਦੀਆਂ ਨੇ ਹੁਣ ਕੱਲ੍ਹ ਦੀ ਤੁਸੀਂ ਤਾਜ਼ੀ ਘਟਨਾ ਦੇਖ ਲਓ ਉੱਥੇ ਰਾਧੇ ਮਾਧਵ ਟੈਂਪਲ ਹੈ ਜੀ ਹਿੰਦੂ ਟੈਂਪਲ ਉੱਥੇ ਲੁੱਟਿਆ ਗਿਆ
9: ਹਾਂਜੀ
11: ਤੇ ਇੱਕ ਏਅਰਪੋਰਟ ਐਂਡ ਮੇਫੀਲਡ ਪਲਾਜ਼ੇ ਦੀ ਵੀਡੀਓ ਬਹੁਤ ਚੱਲ ਰਹੀ ਹੈ ਦੇਖੋ ਕਿਰਪਾਨ ਦਿਖਾ ਰਿਹਾ ਮੁੰਡਾ ਉਹ ਇਦੋਂ ਵੱਧ ਦੇਖੋ ਮਾਹੌਲ ਕੀ ਖਰਾਬ ਹੋਊਗਾ ਕਿੰਨੀ ਦੁਰਘਟਨਾ ਉਹ ਕਿੰਨੀ ਮਾੜੀ ਸਾਡੀ ਮਾੜੀ
9: ਕਿਸਮਤ
11: ਆਪਾਂ ਉੱਥੇ ਦੇਖੋ ਜੇ ਪੁਲਿਸ ਸਟੇਸ਼ਨ ਹੋਊਗਾ ਇੱਕ ਸਖਤਾਈ ਹੋਊ ਲੋਕਾਂ ਦੇ ਮਨ 'ਚ ਡਰ ਹੋਊਗਾ ਹੁਣ ਕੀ ਹੈ ਕਿਸੇ ਨੂੰ ਕੋਈ ਡਰ ਨਹੀਂ ਕਿਸੇ ਨੂੰ ਪ੍ਰਸ਼ਾਸਨ ਦਾ ਡਰ ਨਹੀਂ ਪੁਲਿਸ ਦਾ ਡਰ ਨਹੀਂ ਹਰ ਕਿਸੇ ਨੂੰ ਪਤਾ ਵੀ ਪੁਲਿਸ ਨੇ ਆਉਣਾ ਹੀ ਨਹੀਂ ਕੋਈ ਕੰਪਲੇਂਟ ਨਹੀਂ ਦਰਜ ਹੋਣੀ ਕੋਈ ਕੇਸ ਨਹੀਂ ਹੋਣਾ ਜਦੋਂ ਬੰਦੇ ਨੂੰ ਇੱਕ ਡਰ ਹੋਊ ਵੀ ਸਾਡੇ 'ਤੇ ਚਾਰਜ ਲੱਗਣਗੇ ਪੁਲਿਸ ਆਊਗੀ ਸਾਨੂੰ ਅਰੈਸਟ ਕਰੂ ਹਰ ਬੰਦਾ ਕਤਰਾਊਗਾ ਇਹੋ ਜਿਹੇ ਕੰਮ ਕਰਨ ਤੋਂ
9: ਤੇ ਜੇ ਪੁਲਿਸ ਸਟੇਸ਼ਨ ਜੇ ਤੁਸੀਂ ਆਉਂਦੇ ਹੋ ਕਈ ਵਾਰ ਰਾਤੋਂ ਰਾਤ ਨਹੀਂ ਆਪਾਂ ਕਹਿ ਸਕਦੇ ਕਿ ਅਸੀਂ ਆ ਗਏ ਜੀ ਅਗਲੇ ਮਹੀਨੇ ਪੁਲਿਸ ਸਟੇਸ਼ਨ ਵੀ ਲਾਏ ਇਹਦੇ ਇਮੀਡੀਏਟ ਜੇ ਕਰਨਾ ਹੋਵੇ ਇਮੀਡੀਏਟ ਇੰਪੈਕਟ ਉਹ ਕਿਵੇਂ ਕਰੋਗੇ
11: ਜਦੋਂ ਦੇਖੋ ਆਪਾਂ ਕਰਨ 'ਤੇ ਆਈਏ ਸਾਰੇ ਕੰਮ ਕਰ ਸਕਦੇ ਹਾਂ ਜੀ ਹੁਣ 90 ਆਫਿਸਰ ਆਪਾਂ ਪਾਰਕਿੰਗ ਟਿਕਟਾਂ ਦੇਣ ਲਈ ਵੀ ਤਾਂ ਹਾਇਰ ਕੀਤੇ ਨੇ ਉੱਥੇ ਉਹ ਪੈਟਰੋਲਿੰਗ ਆਫਿਸਰ ਵੀ ਹਾਇਰ ਕਰ ਸਕਦੇ ਸੀ ਇੱਕ ਆਪਾਂ ਸੈਟੇਲਾਈਟ ਪੁਲਿਸ ਸਟੇਸ਼ਨ ਟੈਂਪਰੇਰੀ ਜਿੱਦਾਂ ਆਪਾਂ ਕਹਿ ਦਿੰਦੇ ਟੈਂਪਰੇਰੀ ਪੁਲਿਸ ਸਟੇਸ਼ਨ ਉਹਨੇ ਟਾਈਮ ਲਈ ਲੈ ਕੇ ਆ ਸਕਦੇ ਹਾਂ ਜਿੰਨਾ ਚਿਰ ਪ੍ਰੋਪਰ ਇੱਕ ਡਿਵੀਜ਼ਨ ਨਹੀਂ ਬਣਦੀ ਇੱਥੇ ਪੈਟਰੋਲਿੰਗ ਆਫਿਸਰਾਂ ਦਾ ਵਾਧਾ ਕਰ ਸਕਦੇ ਹਾਂ ਹੱਲ ਬਹੁਤ ਤਰ੍ਹਾਂ ਦੇ ਨੇ ਜਦੋਂ ਆਪਾਂ ਕਰਨ 'ਤੇ ਆਈਏ ਤਾਂ ਹੱਲ ਸਾਰੇ ਨਿਕਲ ਜਾਣਗੇ ਜੀ
9: 416-233-7368 416-233-7368 ਆਪਣੇ ਵਾਰਡ ਬਾਰੇ ਦੱਸੋ ਨੇਹਲ ਸਾਹਿਬ ਕਿ ਕਿੰਨਾ ਵੱਡਾ ਵਾਰਡ ਆ ਕਿੰਨੀ ਵੋਟ ਆ ਅਤੇ ਕਿੱਥੇ ਬੂਥ ਹੋਣਗੇ ਇਹਦੇ ਬਾਬਤ ਥੋੜ੍ਹਾ
10: ਤਾਜੋ ਸਾਹਿਬ ਇਹਦੀ ਵਾਰਡ ਆਪਣਾ 410 ਹਾਈਵੇ 50 ਕੈਸਲ ਮੋਰ ਅਤੇ ਮੇਫੀਲਡ ਇੱਧਰੋਂ ਦਾਗੋਰ ਅਵਨੀਜ਼ਰ ਅਤੇ ਹਾਈਵੇ 50 ਲੱਗ ਜਾਂਦਾ
9: ਜੀ
10: ਇਹਦੇ ਅੰਡਰ 98,000 ਵੋਟ ਆ ਤੇ ਉਹਦੇ ਵਿੱਚੋਂ ਪੋਲ ਹੁੰਦੀ ਆ ਸਾਰੀ 20-25,000 ਹਰ ਵਾਰ ਪੋਲ ਹੁੰਦੀ ਆ ਤੇ ਮੈਂ ਇਹੀ ਕਹਿਣਾ ਵੀ ਆਪਾਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਤੁਸੀਂ ਵੋਟ ਜ਼ਰੂਰ ਪੋਲ ਕਰਕੇ ਆਓ ਤੁਸੀਂ ਕੈਂਡੀਡੇਟਾਂ ਬਾਰੇ ਜਿਹੜੇ ਵੀ
9: ਤੁਸੀਂ ਬੈਕਗ੍ਰਾਊਂਡ ਕਿਹੜੇ ਜ਼ਿਲ੍ਹੇ ਤੋਂ
10: ਆਪਣਾ ਸੰਗਰੂਰ ਡਿਸਟ੍ਰਿਕਟ ਆ ਜੀ ਮੇਰਾ ਤੇ ਪਿੰਡ ਹੈਗਾ ਨਮੋਲ
9: ਭਗਵੰਤ ਮਾਨ ਵਾਲਾ ਐਮਪੀ ਤੁਹਾਡੇ ਤੋਂ
10: ਹਾਂਜੀ ਆਪਣੇ ਨੀਅਰ ਬਾਈ ਪੈਂਦਾ ਜੀ ਭਗਵੰਤ ਮਾਨ ਸਾਹਿਬ ਦਾ ਪਿੰਡ ਤੇ ਸ਼ਹੀਦ ਊਧਮ ਸਿੰਘ ਸੁਨਾਮ ਸੁਣਿਆ ਹੋਣਾ
9: ਜੀ
10: ਉਹ 7-5 ਕਿਲੋਮੀਟਰ ਤੇ ਆ
9: ਸੋ ਤੁਹਾਡਾ ਇਲਾਕਾ ਤਾਂ ਇੱਕ ਇਨਕਲਾਬੀਆਂ ਵਾਲਾ ਇਲਾਕਾ ਗਾ ਤੇ ਇਹ ਉੱਥੋਂ ਦੀ ਜੋ ਵੋਟਰ ਨੇ ਲੋਕਲ ਉਹ ਵੀ ਆਲਰੇਡੀ ਚੇਂਜ ਬਦਲਾਅ ਜਦੋਂ ਆਲ ਇੰਡੀਆ ਦੇ ਵਿੱਚ ਹਜੇ ਆਮ ਆਦਮੀ ਦੀ ਗੱਲਬਾਤ ਨਹੀਂ ਸੀ ਭਗਵੰਤ ਮਾਨ ਦੀ ਸੀਟ ਇੱਥੋਂ ਨਿਕਲੀ ਸੀ ਸੋ ਤੁਹਾਡਾ ਇਲਾਕਾ ਹੀ ਇੱਦਾਂ ਦਾ ਵੀ ਬਦਲਾਅ ਲੈ ਕੇ ਆਓ ਸੋ ਉਹ ਬਦਲਾਅ ਤੁਸੀਂ ਹੁਣ ਇੱਥੇ ਲੈ ਕੇ ਆਉਣ ਲਈ ਤਤਪਰ ਹੋ
10: ਬਿਲਕੁਲ ਜੀ ਆਪਾਂ 101% ਇਹ ਚੀਜ਼ ਕਹਿਣੇ ਆ ਵੀ ਆਪਾਂ ਬਦਲਾਅ ਲੈ ਕੇ ਆਵਾਂਗੇ ਆਪਣਾ ਲੋਕ ਇੱਥੋਂ ਤੱਕ ਕਹਿ ਰਹੇ ਆ ਵੀ ਪੂਰੀ ਕੌਂਸਲ ਹੀ ਚੇਂਜ ਹੋਣੀ ਚਾਹੀਦੀ ਆ ਅਸੀਂ ਲੋਕਾਂ 'ਚ ਵਿਚਰਦੇ ਹਾਂ ਲੋਕਾਂ ਦੀਆਂ ਗੱਲਾਂ ਸੁਣਦੇ ਹਾਂ ਲੋਕ ਪੂਰੇ ਮੰਨ ਲਓ ਹੁਣ ਤਿਆਰ ਨੇ ਫੈਡਅਪ ਹੋਏ ਪਏ ਨੇ ਉਹਨਾਂ ਨੇ ਚੇਂਜ ਲੈ ਕੇ ਹੀ ਆਉਣਾ ਲੋਕ ਹਰੇਕ ਚੀਜ਼ ਲੋਕਾਂ ਦੇ ਹੱਥ 'ਚ ਆ ਲੋਕ ਹੀ ਬਣਾਉਣ ਵਾਲੇ ਹੁੰਦੇ ਆ ਲੋਕ ਹੀ ਥੱਲੇ ਤਾਰਨ ਵਾਲੇ ਹੁੰਦੇ ਆ ਲੋਕਾਂ ਨੇ ਹੀ ਬਣਾਉਣਾ ਭਾਜੀ ਹੁਣ
9: ਪ੍ਰਿਤਪਾਲ ਜੀ ਨੇ ਸਤਿ ਸ਼੍ਰੀ ਅਕਾਲ ਜੀ ਜਲਦੀ ਆ ਰਹੇ ਨੇ ਅੱਜ ਪੂਰਾ ਪ੍ਰੋਗਰਾਮ ਕਰਨਾ ਉਹਨਾਂ ਨਾਲ ਅਗਲੇ 5-10 ਮਿੰਟਾਂ 'ਚ ਆ ਜਾਣਗੇ ਅਤੇ 8 ਵਜੇ ਤੱਕ ਅੱਜ ਆਪਣੇ ਨਾਲ ਪ੍ਰੋਗਰਾਮ ਕਰਨਗੇ। ਬਹੁਤ ਸ਼ੁਕਰੀਆ ਜੀ, ਧੰਨਵਾਦ। ਸਟੂਡੀਓ ਨੰਬਰ ਆ 416-233-7368 ਦੱਸਦੀ ਹੈ। ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਬਲਜਿੰਦਰ ਸਿੰਘ ਨਹਿਲ ਜੀ, ਜੋ ਕਿ ਸਿਟੀ ਕੌਂਸਲ ਲਈ ਕੈਂਡੀਡੇਟ ਨੇ, ਉਮੀਦਵਾਰ ਨੇ ਵਾਰਡ 9-10 ਤੋਂ, ਅਤੇ ਹਰਸਿਮਰਨ ਸਿੰਘ ਜੀ ਰੀਜਨਲ ਕੌਂਸਲ ਲਈ ਉਮੀਦਵਾਰ ਨੇ ਵਾਰਡ 9-10 ਤੋਂ। ਅਤੇ ਇਹ ਦੋਨੇ ਇੱਕ ਟੀਮ ਬਣਾ ਕੇ ਕੰਮ ਕਰ ਰਹੇ ਨੇ। ਕਹਿੰਦੇ ਕਿ ਜਦੋਂ ਸਿਟੀ ਕੌਂਸਲ ਰੀਜਨਲ ਇਹ ਇੱਕ ਟੀਮ ਬਣਾ ਕੇ ਆਪਣੇ ਵਾਰਡ ਲਈ ਕੰਮ ਕਰਦੇ ਨੇ, ਉਹਦਾ ਫਰਕ ਪੈਂਦਾ ਜੀ? ਜਦੋਂ
11: ਬਿਲਕੁਲ ਇਹ ਚੀਜ਼ ਦਾ ਬਹੁਤ ਵੱਡਾ ਫਰਕ ਪੈਂਦਾ ਜੀ। ਹੁਣ ਇਹਦਾ ਮਸਲਾ, ਮੇਨ ਮਕਸਦ ਸਾਡਾ ਕੀ ਸੀ ਕਿ ਲੋਕਾਂ ਨੂੰ ਇਹ ਫੀਲ ਨਾ ਹੋਵੇ, ਇਹ ਬਹਾਨਾ ਨਾ ਮਿਲੇ ਵੀ ਹਾਂਜੀ ਜੇ ਸਿਟੀ ਵਾਲੇ ਕੋਲ ਜਾਈਏ ਤਾਂ ਇਹ ਕਹਿ ਦੇਣ ਵੀ ਇਹ ਕੰਮ ਰੀਜਨ ਦੇ ਅੰਡਰ ਆਉਂਦਾ, ਇਹ ਰੀਜਨਲ ਵਾਲੇ ਦੇਖਣਗੇ, ਜਾਂ ਰੀਜਨਲ 'ਚ ਜਾਂਦੇ ਹਾਂ ਤਾਂ ਉਹ ਕਹਿ ਦਿੰਦੇ ਸਿਟੀ ਵਾਲੇ ਦੇਖਣਗੇ। ਤੁਹਾਨੂੰ ਇੱਕੋ ਹੀ ਟੇਬਲ 'ਤੇ ਇੱਕ ਛੱਤ ਥੱਲੇ ਹਰੇਕ ਕੰਮ ਦਾ ਸਲਿਊਸ਼ਨ ਮਿਲੂਗਾ ਜੀ।
9: ਹਰਸਿਮਰਨ ਜੀ, ਸਾਰਾ ਸਾਰੀ ਸਿਟੀ ਇਲੈਕਸ਼ਨ ਆ ਇੱਕ ਪਾਸੇ ਬਰੈਂਪਟਨ ਦੀਆਂ, ਇੱਕ ਪਾਸੇ ਨੇ। ਬਰੈਂਪਟਨ ਦੇ ਵਿੱਚ ਜੇ ਕਰੀਏ ਮੇਅਰ ਵਾਲੀ ਇਲੈਕਸ਼ਨ ਇੱਕ ਪਾਸੇ ਰਹਿ ਗਈ, ਬਾਕੀ ਵਾਰਡਾਂ ਦੀ ਇਲੈਕਸ਼ਨ ਰਹਿ ਗਈ, ਵਾਰਡ 9-10 ਦੀ ਰੀਜਨਲ ਦੀ ਕੌਂਸਲਰ 'ਤੇ ਸਾਰਿਆਂ ਦੀ ਅੱਖ ਆ। ਅਤੇ ਇਹ ਮਤਲਬ ਕਿ ਟਾਕ ਆਫ ਦਾ ਟਾਊਨ ਇਹ ਵਾਰਡ ਆ, ਉਹਦੇ 'ਚ ਰੀਜਨਲ ਕੌਂਸਲ ਲਈ ਤੁਸੀਂ ਕਿਵੇਂ ਦੇਖਦੇ ਹੋ ਬਾਕੀ ਕੈਂਡੀਡੇਟਾਂ ਬਾਰੇ? ਤੁਹਾਨੂੰ ਕੀ ਲੱਗਦਾ ਜਿਹੜੇ ਬਾਕੀ ਕੈਂਡੀਡੇਟ ਨੇ ਉਹਨਾਂ ਨੂੰ ਛੱਡ ਕੇ ਜੇ ਤੁਹਾਨੂੰ ਲੋਕਾਂ ਨੇ ਚੁਣਨਾ, ਉਹਨਾਂ ਨੇ ਕੀ ਤਾਂ ਉਹਦੇ ਬਾਬਤ ਦੱਸੋ। ਅਤੇ ਇਹਦੇ ਵਿੱਚ ਤੁਸੀਂ ਮੁਕਾਬਲੇ 'ਚ ਕੁੱਦ ਗਏ ਹੋ, ਅਤੇ ਤੁਹਾਨੂੰ ਕਿਵੇਂ ਲੱਗਦਾ ਕਿ ਆਪਾਂ ਚੇਂਜ ਲੋਕਾਂ ਨੂੰ ਚਾਹੀਦਾ, ਅਤੇ ਇਹਨਾਂ ਦੇ ਵਿੱਚ ਤੁਸੀਂ ਚਾਹੁੰਦੇ ਕਿ ਲੋਕ ਸਾਡੇ ਨਾਲ ਤੁਰਨ?
11: ਬਿਲਕੁਲ, ਹੁਣ ਬਦਲਾਅ ਦੀ ਲੋੜ ਹੈ ਜੀ। ਲੋਕ ਸਮਝਦਾਰ ਨੇ, ਇਹ ਚੀਜ਼ ਸਮਝਦੇ ਨੇ ਲੋਕ। ਲੋਕ ਇਹ ਚੀਜ਼ ਰਿਪੋਰਟ ਕਾਰਡ ਹਰੇਕ ਬੰਦੇ ਤੋਂ ਮੰਗਦੇ ਨੇ ਵੀ ਜਿਹਨੇ ਪਹਿਲਾਂ, ਜਿਹੜਾ ਬੰਦਾ ਕੋਈ ਕੈਂਡੀਡੇਟ ਪਹਿਲਾਂ ਜਿੱਤਿਆ ਸੀ ਉਦੋਂ ਉਹਨੇ ਕੀ ਕੰਮ ਕੀਤਾ, ਕਿੱਥੇ ਕਿੱਥੇ ਉਹਨੇ ਸਟੈਪ ਬੈਕ ਕੀਤਾ, ਉਹਦੇ ਗੈਰ ਹਾਜ਼ਰੀ ਕਰਕੇ ਕਿੱਥੇ ਕਿੱਥੇ ਕਿਹੜੇ ਕਿਹੜੇ ਗਲਤ ਕੰਮ ਹੋਏ, ਕਿਹੜਾ ਬੰਦਾ ਪਹਿਲਾਂ ਕਿਹੜੀ ਚੀਜ਼ 'ਚ ਜਿੱਤਿਆ ਸੀ, ਉੱਥੇ ਕੀ ਹਾਲਾਤ ਹੋ ਗਏ, ਨਸ਼ਾ ਸਕੂਲਾਂ ਦੇ ਵਿੱਚ ਕਿੰਨਾ ਜ਼ਿਆਦਾ ਹੋ ਗਿਆ, ਜੋ ਅੰਡੋਰਸਮੈਂਟਾਂ ਮਿਲ ਰਹੀਆਂ ਨੇ ਕਈਆਂ ਨੂੰ, MPਆਂ ਦੀ, MPP, ਲੋਕ ਉਹ ਵੀ ਚੀਜ਼ ਦੇਖਦੇ ਆ। ਲੋਕਾਂ ਨੂੰ, ਲੋਕ ਸਿਆਣੇ ਆ, ਸਮਝਦੇ ਆ ਵੀ ਜਿਹੜੇ ਪਹਿਲਾਂ ਕਰਪਟ ਬੰਦੇ ਆਏ ਆ, ਜਿਹੜੇ ਪਹਿਲਾਂ ਬੰਦੇ ਕੰਮ ਸਹੀ ਨਹੀਂ ਕਰ ਰਹੇ, ਜਦੋਂ ਕਿਸੇ ਨੂੰ ਥਾਪੜਾ ਦੇ ਕੇ ਅੱਗੇ ਤੋਰ ਰਹੇ ਆ ਤਾਂ ਉਹਨਾਂ ਦੇ ਬੰਦੇ ਅੱਗੇ ਵਾਲੇ ਵੀ ਉਵੇਂ ਦੇ ਹੀ ਹੋਣੇ ਆ ਉਹ। ਲੋਕ ਸਮਝਦਾਰ ਨੇ, ਇਸ ਵਾਰ ਸਾਨੂੰ ਵਧੀਆ ਹੰਗਾਰਾ ਮਿਲਦਾ ਜੀ, ਪੋਜ਼ਿਟਿਵ ਰਿਸਪੌਂਸ ਮਿਲਦਾ।
9: ਅੱਛਾ, ਇੱਕ ਵਾਰ ਤੁਸੀਂ ਪਹਿਲਾਂ, ਮੈਂ ਤੁਹਾਡੀ ਇੱਕ ਇੰਟਰਵਿਊ ਸੁਣ ਰਿਹਾ ਸੀ ਨੇਹਲ ਸਾਹਿਬ, ਉਹਦੇ 'ਚ ਤੁਸੀਂ ਕਿਹਾ ਸੀ ਕਿ ਜਦੋਂ ਕੋਈ ਕੈਂਡੀਡੇਟ ਇਲੈਕਸ਼ਨ ਰਨ ਕਰਦਾ ਉਹਨੂੰ ਬੈਕਅਪ ਇੱਕ ਸਪੋਰਟ ਕੀਤੀ ਜਾਂਦੀ ਆ ਕੁਝ ਕੁ ਬਿਜ਼ਨਸ ਅਦਾਰਿਆਂ ਵੱਲੋਂ, ਕੁਝ ਕੁ ਲੋਕਾਂ ਵੱਲੋਂ, ਐਂਡ ਕੱਲ੍ਹ ਨੂੰ ਜਦੋਂ ਉਹ ਪਾਵਰ ਦੇ ਵਿੱਚ ਆਉਂਦੇ ਨੇ ਅਤੇ ਉਹ ਗਿਵ ਐਂਡ ਟੇਕ ਵਾਲਾ ਜੋ ਚੀਜ਼ ਚੱਲਦੀ ਆ, ਸੋ ਕੀ ਤੁਹਾਨੂੰ ਲੱਗਦਾ ਇਹਦੇ ਵਿੱਚ ਰਿਐਲਿਟੀ ਆ ਤੁਸੀਂ ਇਹਦੇ ਬਾਬਤ?
10: ਹਾਂਜੀ, 100% ਜੀ ਰਿਐਲਿਟੀ ਆ। ਜਿੰਨੇ ਆਪਾਂ ਦੇਖੋ ਸਿਟੀ ਦੇ ਜਿੰਨੇ ਕੰਟਰੈਕਟ ਨੇਗੇ ਆਪਣੇ ਬੰਦਿਆਂ ਨੂੰ ਦਿੰਦੇ ਆ, ਉਹਨਾਂ ਦੀ ਕੋਈ ਬਿੱਡ ਨਹੀਂ ਅਤੇ ਕੋਈ ਡਿਸਕਲੋਜ਼ਰ ਨਹੀਂ ਅਤੇ ਕੋਈ ਉਹਨਾਂ 'ਚ ਟ੍ਰਾਂਸਪੇਰੈਂਸੀ ਨਹੀਂ ਅਤੇ ਕੋਈ ਉਹਦੀ ਅਕਾਊਂਟੇਬਿਲਟੀ ਨਹੀਂ। ਆਪਣੇ ਬੰਦਿਆਂ ਨੂੰ ਸਨੋਅ ਦੇ ਕੰਟਰੈਕਟ ਦਿੱਤੇ ਆ, ਤੁਸੀਂ ਦੇਖੋ ਆਪਾਂ ਆਹ 2 ਸਾਲਾਂ ਦੇ ਦੇਖੋ ਸਨੋਅ ਦਾ ਕਿੰਨੀ ਜ਼ਿਆਦਾ ਪ੍ਰੋਬਲਮ ਫੇਸ ਕਰਦੇ ਆ। ਆਪਣੇ ਬੰਦਿਆਂ ਨੂੰ ਗਾਰਬੇਜ ਦੇ ਕੰਟਰੈਕਟ ਦਿੱਤੇ ਜਾਂਦੇ ਆ, ਆਪਦੇ ਬੰਦਿਆਂ ਨੂੰ ਹੀ ਬਿਲਡਿੰਗਾਂ ਦੇ ਕੰਟਰੈਕਟ ਦਿੱਤੇ ਜਾਂਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜੀ।
9: ਸਾਨੂੰ ਕੁਝ ਕਾਲਰ ਨੇ, ਮਨਦੀਪ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਮਨਦੀਪ ਢਿੱਲੋਂ ਜੀ, ਰੇਡੀਓ ਦੀ ਆਵਾਜ਼ ਘੱਟ ਕਰਿਓ।
12: ਹਾਂਜੀ ਹਾਂਜੀ, ਆ ਰਹੀ ਆਵਾਜ਼?
9: ਆ ਰਹੀ ਹੈ ਜੀ, ਆ ਰਹੀ ਹੈ।
12: ਹਾਂਜੀ ਭਾਈ, ਆਪਣਾ ਸਵਾਲ ਵੀ ਮੇਰਾ ਇਹੀ ਹੈ ਵੀ
9: ਰੇਡੀਓ ਦੀ ਆਵਾਜ਼ ਘੱਟ ਕਰਿਓ ਜੀ, ਤੁਹਾਡੀ ਆ ਰਹੀ ਹੈ?
12: ਨਹੀਂ, ਰੇਡੀਓ ਮੈਂ ਤਾਂ ਬੰਦ ਹੈ ਜੀ।
9: ਫਿਰ 7583 ਨੰਬਰ ਆ, ਤੁਸੀਂ ਆਪਦੀ ਆਵਾਜ਼ ਘੱਟ ਕਰਿਓ ਜੀ।
12: ਹਾਂਜੀ ਹਾਂਜੀ ਭਾਜੀ, ਹੁਣ ਆ ਰਹੀ ਹੈ? ਮੇਰਾ ਸਵਾਲ ਇਹ ਆ ਰਹੀ ਕਿ ਜਿੰਨੇ ਵੀ ਚਲੋ ਹੁਣ ਆਪਣੇ ਕਿਸੇ ਵੀ ਵਾਰਡ ਚ ਖਲੋਤੇ, ਚਾਹੇ ਸਿਟੀ ਕੌਂਸਲਰ ਚਾਹੇ ਕੌਂਸਲਰ ਹੈ ਨਾ, ਇਹ ਆਪਣੀ ਇੱਕ ਗੱਲ ਜ਼ਰੂਰ ਇਹਦੇ ਵਿੱਚ ਕਿਹਾ ਕਰਨ ਵੀ ਜੇ ਕੱਲ ਨੂੰ ਇਹਨਾਂ ਦਾ ਕਿਸੇ ਕਰਪਸ਼ਨ ਚ ਨਾ ਆਉਂਦਾ, ਜਾਂ ਆਪਣੇ ਵਾਅਦਿਆਂ ਦੇ ਸਰੀ ਨਹੀਂ ਉਤਰਦੇ, ਕੀ ਅਸਤੀਫਾ ਦੇਣਗੇ ਇਹ ਕੋਈ ਵੀ ਹੈ ਚਾਹੇ?
9: ਨਹੀਂ ਸਾਹਿਬ, ਲੋਕ ਕਹਿੰਦੇ ਕਿ ਚੋਣਾਂ ਤੋਂ ਪਹਿਲਾਂ ਹਰ ਬੰਦਾ ਵਾਅਦੇ ਕਰ ਜਾਂਦਾ ਤੇ ਬਾਅਦ ਦੇ ਵਿੱਚ ਉੱਥੇ ਜਾ ਕੇ ਇੱਕੋ ਜਿੱਕਾ ਹੋ ਜਾਂਦਾ, ਤੇ ਇਹਦੇ ਬਾਰੇ ਲੋਕ ਜਵਾਬ ਦੇ ਚਾਹੁੰਦੇ ਨੇ।
11: ਬਿਲਕੁਲ ਬਾਈ ਜੀ, ਆਪਾਂ ਹਰੇਕ ਚੀਜ਼ ਲਈ ਜਵਾਬਦੇਹ ਹੋਵਾਂਗੇ। ਇੱਥੇ ਕੋਈ ਡਿਕਟੇਟਰਸ਼ਿਪ ਨਹੀਂ ਹੈਗੀ ਵੀ ਆਪਾਂ ਅੰਦਰ ਜਾ ਕੇ ਤਾਂ ਖਾਨੀ ਉਹਨਾਂ ਨੇ ਕਿੱਦਾਂ ਗੁੰਮਰਾਹੀ ਕਰ ਲਿਆ। ਜੇ ਕੌਂਸਲ ਸਾਰੀ ਆਪਣੀ ਗੱਲ ਨਹੀਂ ਵੀ ਸੁਣਦੀ, ਆਪਾਂ ਆਪਣੇ ਲੋਕਾਂ ਕੋਲ ਜਾ ਕੇ ਅਪੀਲ ਕਰ ਸਕਦੇ ਹਾਂ। ਹੁਣ ਤਾਂ ਸੋਸ਼ਲ ਮੀਡੀਆ ਜ਼ਮਾਨਾ, ਇੱਕ ਬੰਦਾ ਵੀਡੀਓ ਪਾ ਸਕਦਾ ਵੀ ਇੱਥੇ ਆਹ ਚੀਜ਼ ਗਲਤ ਹੋ ਰਹੀ ਹੈ,
9: ਜੋ ਜੋ ਚੀਜ਼ਾਂ ਉੱਥੇ ਹੋ ਰਹੀਆਂ ਨੇ ਤੁਸੀਂ ਉਹ ਸਾਹਮਣੇ ਲੈ ਕੇ ਆਓਗੇ।
11: ਹਾਂਜੀ ਹਾਂਜੀ, ਬਿਲਕੁਲ ਬਿਲਕੁਲ
9: ਜੀ। 7583 ਨੰਬਰ, ਸਤਿ ਸ਼੍ਰੀ ਅਕਾਲ ਜੀ।
13: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ
9: ਜੀ।
13: ਪਹਿਲਾਂ ਤਾਂ ਨੌਜਵਾਨਾਂ ਨੂੰ ਸਲਾਮ ਆ ਜੀ, ਤੜਕੇ ਦੇ ਲੱਗੇ ਹੋਏ ਵਿੱਚ 4 ਵਜੇ ਦੇ ਅਸੀਂ ਸੁਣ ਰਹੇ ਹਾਂ ਤੁਹਾਨੂੰ
9: ਜੀ।
13: ਪਰਮਾਤਮਾ ਨੇ ਉਹਨੂੰ ਕਾਮਯਾਬੀ ਬਖਸ਼ੇ। ਮੇਰਾ ਸਵਾਲ ਇਹ ਹੈ ਜੀ, ਇੱਕ ਤਾਂ ਜੀ ਟਰਾਂਸਪੋਰਟ ਦਾ ਥੋੜਾ ਜਿਹਾ ਕਰਨ ਵਾਲਾ ਬਹੁਤ ਜ਼ਿਆਦਾ, ਅਸੀਂ ਬਜ਼ੁਰਗ ਆ, ਕਰਬ ਤੋਂ ਬਹੁਤ ਦੂਰ ਬੱਸਾਂ ਖੜਦੀਆਂ ਹਨਾ, ਸਵਾਰੀ ਨੂੰ ਚੜਨਾ ਹੀ ਬੜਾ ਔਖਾ, ਜੇ ਉਹਨਾਂ ਨੂੰ ਕਹੀਦਾ ਬੜੇ ਔਖੇ ਝਾਕਦੇ ਡਰਾਈਵਰ ਹਨਾ। ਇੱਕ ਸਵਾਲ ਆ ਮੇਰਾ, ਕਿਉਂ ਨਾ ਇੱਕ ਸਰਕਾਰੀ ਫਿਊਨਰ ਹੋਮ ਬਣਾਇਆ ਜਾਵੇ, ਸਾਨੂੰ ਸਸਤੀ ਸੇਵਾ ਪ੍ਰਦਾਨ ਕੀਤੀ ਜਾਵੇ ਉੱਥੇ, ਜਿਹੜੇ ਆਮ ਹੈਗੇ ਆਪਣੇ ਬੜੇ ਮਹਿੰਗੇ ਸਾਨੂੰ ਸੇਵਾ ਮਿਲ ਰਹੀ ਆ, ਉਹ ਚਲੋ ਉਹਨਾਂ ਦੇ ਵੀ ਖਰਚੇ ਹੋਣਗੇ, ਪਰ ਇਹੋ ਜੇ ਇਹ ਇੱਕ ਸੇਵਾ ਪ੍ਰਦਾਨ ਕੀਤੀ ਜਾਵੇ ਤਾਂ ਬੜਾ ਚੰਗਾ
9: ਹੋਊਗਾ ਇਹਨਾਂ ਦਾ। ਧੰਨਵਾਦ ਜੀ ਹਰਸਿਮਰਨ ਜੀ। ਟ੍ਰਾਂਜਿਟ ਨੂੰ ਲੈ ਕੇ,
11: ਟ੍ਰਾਂਜਿਟ ਨੂੰ ਲੈ ਕੇ ਜੀ ਦੇਖੋ ਬਹੁਤ ਵੱਡਾ ਮਸਲਾ ਇਹ, ਟ੍ਰਾਂਜਿਟ ਦੀ ਫ੍ਰੀਕੁਐਂਸੀ ਨਹੀਂ ਹੈਗੀ, ਬਹੁਤੀਆਂ ਸਟੇਟਾਂ ਦੇ ਬੱਸਾਂ ਆਉਂਦੀਆਂ ਹੀ ਨਹੀਂ, ਜਿੱਥੇ ਕਿਤੇ ਬੱਸ ਸਟਾਪ ਬਣੇ ਹੋਏ ਨੇ ਇੱਕ ਪੋਲ ਕੱਢਿਆ ਪਿਆ ਸਿਰਫ, ਨਾ ਉੱਥੇ ਕੋਈ ਸ਼ੈੱਡ ਆ ਨਾ ਬੈਠਣ ਲਈ ਥਾਂ ਹੈ, ਜਦੋਂ ਬਜ਼ੁਰਗਾਂ ਨੇ ਵਿੰਟਰ ਦੇ ਵਿੱਚ ਟਰੈਵਲ ਕਰਨਾ, ਕਿਸੇ ਨੇ ਗੁਰੂ ਘਰ ਜਾਣਾ, ਕਿਸੇ ਨੇ ਕਮਿਊਨਿਟੀ ਸੈਂਟਰ ਜਾਣਾ,
9: ਦੇ ਵਿੱਚ ਤਾਂ ਬੱਚੇ ਬਜ਼ੁਰਗ ਠੋਠਰ ਕਰਦੇ ਦੇਖੇ ਨੇ ਜੀ, ਜਿਨ੍ਹਾਂ ਕੋਲ ਗੱਡੀਆਂ ਦਾ ਸਾਧਨ ਨਹੀਂ ਹੈਗਾ, ਕਿਉਂਕਿ ਜ਼ਿਆਦਾਤਰ ਕੈਂਡੀਡੇਟ ਆਪਾਂ ਕਹਿੰਦੇ ਕਿ ਗੱਡੀਆਂ ਨੇ, ਉਹਨਾਂ ਨੂੰ ਬੱਸਾਂ ਦੀ ਉਡੀਕ ਕਰਦੇ ਬਜ਼ੁਰਗ ਤਾਂ ਦਿੰਦੇ ਨਹੀਂ,
11: ਲੋਕ ਪ੍ਰੈਫਰ ਨਹੀਂ ਕਰਦੇ ਜੀ ਜਾਣਾ ਹੁਣ ਉੱਥੇ ਉਸੇ ਕਾਰਨਾਂ ਕਰਕੇ, ਕਿਉਂਕਿ ਇੱਕ ਤਾਂ ਫ੍ਰੀਕੁਐਂਸੀ ਨਹੀਂ ਹੈਗੀ, ਟਾਈਮ ਬਾਅਦ ਬਹੁਤ ਬੱਸ ਆਉਂਦੀ ਹੈਗੀ, ਤੇ ਉੱਥੇ ਖੜਨ ਲਈ ਜੇ ਵੇਟ ਕਰਨੀ ਪਏ ਤਾਂ ਖੜਨ ਲਈ ਕੋਈ ਸਹੂਲਤ ਨਹੀਂ ਹੈਗੀ, ਉੱਥੇ ਕੰਮ ਕਰਨ ਦੀ ਲੋੜ ਆਪਣੇ ਧਿਆਨ 'ਚ ਨੇ ਜੀ ਗੱਲਾਂ ਸਾਰੀਆਂ, ਆਪਾਂ ਉੱਥੇ ਜ਼ਰੂਰ ਕੰਮ ਕਰਾਂਗੇ।
9: 3440 ਨੰਬਰ, ਸਤਿ ਸ਼੍ਰੀ ਅਕਾਲ ਜੀ।
14: ਸਤਿ ਸ਼੍ਰੀ ਅਕਾਲ ਜੀ। ਦੇਖੋ ਇਹਨਾਂ ਦੀ ਨੌਜਵਾਨ ਹੈਗੀ ਆ, ਕੰਮ ਕਰਨ ਦੀ ਹੈਗੀ ਆ, ਟੈਨਸ਼ਨ ਲੱਗਦੀ, ਪਰ ਪੰਜਾਬ ਨੂੰ ਜ਼ਿਆਦਾ ਲੋੜ ਆ ਸੁਧਾਰ ਦੀ, ਉੱਥੇ ਜਾ ਕੇ ਕਿਉਂ ਨਹੀਂ ਹਟਦੇ?
9: ਥੈਂਕ ਯੂ। ਇਹ ਕਹਿੰਦੇ ਜੇ ਬ੍ਰੈਂਪਟਨ ਨੂੰ ਤੁਸੀਂ ਸੁਧਾਰਨ ਦਾ ਬੀੜਾ ਚੱਕਿਆ ਤੇ ਪੰਜਾਬ ਨੂੰ ਵੀ ਸੁਧਾਰ ਦੀ ਬਹੁਤ ਲੋੜ ਆ, ਇਸੇ ਸੰਗਰੂਰ ਤੇ ਟਿੱਪਣੀ ਕਰ ਰਹੇ ਨੇ ਤੁਹਾਡੇ ਤੇ, ਪਰ ਤੁਸੀਂ ਹੁਣ ਇੱਥੋਂ ਦੀ ਸਿਟੀਜ਼ਨ ਹੋ ਤੇ ਵਾਰਡ 9 ਤੇ 10 ਚੋਂ ਕਿੰਨੇ ਟਾਈਮ ਚੋਂ ਰਹਿ ਰਹੇ?
10: ਵਾਰਡ 9 ਐ 10 ਦੇ ਵਿੱਚ 10 ਤੋਂ 15 ਸਾਲ ਹੋ ਗਏ ਰਹਿੰਦਿਆਂ ਨੂੰ ਜੀ, ਆਪਾਂ ਇੱਥੇ ਸਿਟੀਜ਼ਨ ਆ, ਇੱਥੋਂ ਦੀਆਂ ਪ੍ਰੋਬਲਮ ਦੇਖੀਆਂ ਨੇ, ਇੱਥੋਂ ਦੀਆਂ ਪ੍ਰੋਬਲਮ ਫੇਸ ਕੀਤੀਆਂ ਨੇ,
9: ਤੇ ਬਿਜ਼ਨਸ ਵੀ ਤੁਸੀਂ
10: ਇੱਥੋਂ ਹੀ, ਆਪਾਂ ਬਿਜ਼ਨਸ ਰਨ ਕਰਦੇ ਆ, ਆਪਣਾ ਏਅਰਪੋਰਟ ਐਂਡ ਕੰਟਰੀ ਸਾਈਡ ਤੇ ਘਰ ਆ ਜੀ, ਤਾਂ ਕਰਕੇ ਹੁਣ ਇੱਕ ਆਪਾਂ ਐ ਨਹੀਂ ਹੈਗੇ ਵੀ ਹਾਂ ਆਪਾਂ ਆਪ ਅੱਗੇ ਆਏ ਆ, ਆਪਣੇ ਇੱਥੇ ਮੰਨ ਲਓ ਘੱਟੋ ਘੱਟ 250-300 ਫੈਮਿਲੀ ਆ ਜਿਨ੍ਹਾਂ ਨੇ ਆਪਾਂ ਨੂੰ ਅੱਗੇ ਕੀਤਾ, ਉਹਨਾਂ ਨੇ ਕਿਹਾ ਵੀ ਤੁਸੀਂ ਜਦੋਂ ਮੰਨ ਲਓ ਆਪਾਂ ਕੋਈ ਵੀ ਆਪਣੇ ਫੰਕਸ਼ਨ ਤੇ ਗੈਦਰਿੰਗ ਤੇ ਇਕੱਠੇ ਹੁੰਦੇ ਸੀ
9: ਜੀ,
10: ਤਾਂ ਉੱਥੇ ਇੱਕ ਮੁੱਦਾ ਆ ਜਾਂਦਾ ਸੀ ਵੀ ਆਪਣਾ ਬੰਦਾ ਅੱਗੇ ਲਿਆਓ, ਆਹ ਮੇਰੀ ਪ੍ਰੋਬਲਮ ਨਹੀਂ ਹੋਈ, ਉਹ 50-50-60-60 ਸਾਲ ਹੋ ਗਏ ਰਹਿੰਦਿਆਂ ਨੂੰ ਇੱਥੇ ਵੀ ਆਪਣੀਆਂ ਪ੍ਰੋਬਲਮ ਕੋਈ ਸੁਣਦਾ ਨਹੀਂ, ਤਾਂ ਉਹਨਾਂ ਬੰਦਿਆਂ ਨੇ ਸਾਰਿਆਂ ਨੇ ਆਪਾਂ ਨੂੰ ਅੱਗੇ ਲਾਇਆ ਵੀ ਤੁਸੀਂ ਅੱਗੇ ਆਓ, ਉਹਨਾਂ ਲੋਕਾਂ ਦੇ ਵਿੱਚ ਰਹੋ, ਲੋਕਾਂ ਦੀ ਆਵਾਜ਼ ਨੂੰ ਅੱਗੇ ਤੱਕ ਲੈ ਕੇ ਜਾਓ।
9: ਬਹੁਤ ਸ਼ੁਕਰੀਆ ਜੀ, ਧੰਨਵਾਦ। ਕਲੋਜ਼ਿੰਗ ਰਿਮਾਰਕ ਲਵਾਂਗੇ ਇਸ ਤੋਂ ਬਾਅਦ, ਸਾਡੇ ਰਿਪੋਰਟਰ ਸਾਹਿਬ ਰੈਡੀ ਨੇ, ਰਮੇਸ਼ ਹੁਸ਼ਿਆਰਪੁਰੀਆ ਜੀ ਉਹ ਆਉਣੇ ਆ ਰਹੇ ਨੇ ਜੀ, ਤੇ ਉਹਨਾਂ ਨਾਲ 8 ਵਜੇ ਤੱਕ ਗੱਲਾਂ ਬਾਤਾਂ ਕਰਾਂਗੇ। ਆਖਰੀ ਕਾਲ ਇਸ ਸੈਗਮੈਂਟ ਦੀ, ਇਸ ਤੋਂ ਬਾਅਦ ਨੇਹਲ ਸਾਹਿਬ ਹੁਣਾਂ ਤੋਂ ਇਜਾਜ਼ਤ ਜਿਹੜੇ ਲੈਣਾ, ਤੁਸੀਂ ਕਾਲ ਡਰੋਪ ਹੀ ਕਰ ਗਏ ਆਲਰੇਡੀ। ਸੋ ਨੇਹਲ ਸਾਹਿਬ, ਕਲੋਜ਼ਿੰਗ ਰਿਮਾਰਕ, 26 ਤਰੀਕ ਨੂੰ ਵੋਟਾਂ ਆ ਰਹੀਆਂ ਨੇ, ਕਈ ਵਾਰ ਇੱਦਾਂ ਦੇ ਚਿਹਰੇ ਹੁੰਦੇ ਨੇ ਜਿਹੜੇ ਫਰੈਸ਼ ਹੁੰਦੇ ਨੇ, ਸੋ ਉਹਨਾਂ ਦੇ ਵਿੱਚ ਲੋਕ ਵਾਅਦਿਆਂ 'ਤੇ ਗੱਲ ਕਰਨ, ਉਹਨਾਂ ਦਾ ਬੈਕਗਰਾਊਂਡ ਦੇਖਣ, ਉਹਨਾਂ ਦੇ ਕੰਮ ਦੇਖਣ, ਅਤੇ ਨਵੇਂ ਚਿਹਰਿਆਂ 'ਚ ਜਦੋਂ ਇਲੈਕਟ ਕਰਨਾ ਹੋਵੇ ਕਿਵੇਂ ਲੋਕ ਵਿਸ਼ਵਾਸ ਕਰਨ?
10: ਦੇਖੋ ਆਪਾਂ ਉਹ ਚਿਹਰਿਆਂ ਨੂੰ ਦੇਖਦਿਆਂ ਨੂੰ 15-20 ਸਾਲ ਹੋ ਗਏ ਜੀ, ਜਦੋਂ ਉਹ ਚਿਹਰਿਆਂ ਨੇ ਪਹਿਲਾਂ ਨਹੀਂ ਕੁਛ ਕੀਤਾ ਤਾਂ ਹੁਣ ਆਪਾਂ ਕਿਉਂ ਉਮੀਦ ਕਰੀਏ ਵੀ ਉਹ ਅੱਗੇ ਬਾਰੇ ਕਰਨਗੇ
9: ਜੀ?
10: ਚੇਂਜ ਲੈ ਕੇ ਆਉਣਾ ਚਾਹੀਦਾ, ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ, ਹੁਣ ਚੇਂਜ ਦਾ ਟਾਈਮ ਆ, ਜੇ ਆਪਾਂ ਆਪਣੇ ਜਵਾਕਾਂ ਦਾ ਭਵਿੱਖ ਬੈਟਰ ਚਾਹੁੰਦੇ ਹਾਂ, ਆਪਾਂ 20-25 ਸਾਲ ਹੋ ਗਏ ਇੱਥੇ ਆਇਆਂ ਨੂੰ, ਆਪਾਂ ਇੱਕ ਇੱਥੇ ਬੈਟਰ ਫਿਊਚਰ ਲਈ ਆਏ ਸੀ, ਜੇ ਆਪਾਂ ਚਾਹੁੰਦੇ ਹਾਂ ਵੀ ਆਪਣੇ ਜਵਾਕਾਂ ਦਾ ਫਿਊਚਰ ਬੈਟਰ ਹੋਵੇ ਤਾਂ ਹੁਣ ਚੇਂਜ ਲੈ ਆਓ। ਇਹ ਮੇਰੀ ਇਕੱਲੇ ਦੀ ਜੰਗ ਨਹੀਂ, ਤੁਹਾਡੀ ਸਾਰਿਆਂ ਦੀ ਆ, ਰਲ ਮਿਲ ਕੇ ਆਪਾਂ ਚੇਂਜ ਲੈ ਕੇ ਆਈਏ। ਮੇਰੇ 'ਤੇ ਵਿਸ਼ਵਾਸ ਰੱਖੋ, ਮੈਂ ਲੋਕਾਂ ਲਈ ਕੰਮ ਕਰੂੰਗਾ, ਲੋਕਾਂ ਦੇ ਵਿੱਚ ਰਹੂੰਗਾ, ਲੋਕਾਂ ਦੀ ਆਵਾਜ਼ ਨੂੰ ਅੱਗੇ ਲੈ ਕੇ ਜਾਊਂਗਾ। ਪਿਆਰ ਬਹੁਤ ਜ਼ਿਆਦਾ ਮਿਲ ਰਿਹਾ, ਬਹੁਤ ਜ਼ਿਆਦਾ ਕਾਲਾਂ ਆ ਰਹੀਆਂ ਨੇ, ਟੈਕਸਟ ਮੈਸੇਜ ਆ ਰਿਹਾ, ਸਾਰਿਆਂ ਦਾ ਬਹੁਤ ਧੰਨਵਾਦ ਜੀ।
9: ਆਪਣਾ ਨੰਬਰ ਵੀ ਸਾਂਝਾ ਕਰਦੇ,
10: ਨੰਬਰ 6478060840-647-806-0840। ਕਿਸੇ ਨੂੰ ਵੀ ਕੋਈ ਕੁਐਸਚਨ ਆ, ਕੋਈ ਕੰਸਰਨ, ਸਵਾਲ ਆ ਤਾਂ ਮੈਨੂੰ ਇੱਥੇ ਟੈਕਸਟ ਮੈਸੇਜ 'ਤੇ ਕੰਟੈਕਟ ਕਰ ਸਕਦਾ। ਥੈਂਕ ਯੂ ਸੋ ਮਚ ਜੀ।
9: ਬਲਜਿੰਦਰ ਸਿੰਘ ਨਹਿਰ, ਸਿਟੀ ਕੌਂਸਲ ਲਈ ਕੈਂਡੀਡੇਟ ਵਾਰ 9 ਤੇ 10 ਚੋਂ, ਸੋ ਇਹਨਾਂ ਲਈ ਤੁਸੀਂ ਸਵਾਲ ਇਹਨਾਂ ਦੀ ਕੈਂਪੇਨ ਨਾਲ ਰਲਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ, 647-806-0840, 647-806-0840। ਜੀ ਹਰਸਿਮਰਨ ਜੀ, ਜਾਂਦਿਆਂ ਦੇ ਕੀ ਕਹਿਣਾ ਚਾਹੂੰਗਾ?
11: ਹਾਂਜੀ, ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ, ਪਹਿਲਾਂ ਤਾਂ ਵੀ ਵੋਟ ਪੋਲ ਕਰਨ ਜ਼ਰੂਰ ਜਾਇਓ, ਇਹ ਅੱਧੇ ਘੰਟੇ ਦਾ ਕੰਮ ਆ, ਹੁਣ ਤਾਂ ਉਦੋਂ ਬਾਅਦ ਨਹੀਂ ਆਪਾਂ ਨੂੰ 4 ਸਾਲ ਪਛਤਾਉਣਾ ਪੈਣਾ। ਹੁਣ ਉੱਥੋਂ ਚਾਹੇ ਪੇਡ ਛੁੱਟੀ ਲਓ ਚਾਹੇ ਅਨਪੇਡ ਜਿੱਦਾਂ ਵੀ ਮਿਲਦੀ ਹੈ ਘੰਟਾ ਦੋ ਘੰਟੇ ਕੱਢ ਕੇ ਅਰਲੀ ਵੋਟਿੰਗ ਦੇ ਵੀ ਦਿਨ ਨੇ ਤੇ ਫਾਈਨਲ ਡੇ ਵੀ ਆ ਟੋਟਲ 6 ਦਿਨ ਨੇ ਵੋਟਾਂ ਦੇ ਵੋਟ ਪੋਲ ਜ਼ਰੂਰ ਕਰਕੇ ਆਈਏ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਕਹੀਏ ਪ੍ਰੇਰੀਏ ਸਾਰਿਆਂ ਨੂੰ ਉਹਨਾਂ ਨੂੰ ਦੱਸੀਏ ਕਿ ਵੋਟ ਸਾਡਾ ਅਧਿਕਾਰ ਹੈ ਸਾਡਾ ਹੱਕ ਹੈ ਤੇ ਉਹ ਵੋਟ ਪੋਲ ਕਰਨੀ ਕਿੰਨੀ ਜ਼ਿਆਦਾ ਜ਼ਰੂਰੀ ਹੈ
9: ਬਹੁਤ ਸ਼ੁਕਰੀਆ ਜੀ ਹਰਸਿਮਰਨ ਸਿੰਘ ਜੋ ਕਿ ਰੀਜਨਲ ਕੌਂਸਲ ਲਈ ਕੈਂਡੀਡੇਟ ਨੇ ਵਾਰਡ 9 ਤੇ 10 ਚੋਂ ਸੋ 437-224-5205 ਇਹਨਾਂ ਦਾ ਨੰਬਰ ਆ 437-224-5205 4372245205 ਤੇ ਬਹੁਤ ਸ਼ੁਕਰੀਆ ਜੀ ਧੰਨਵਾਦ ਇਜਾਜ਼ਤ ਲਵਾਂਗੇ ਤੇ ਗੁੱਡ ਲੱਕ ਤੁਹਾਡੀ ਕੈਂਪੇਨ ਲਈ ਸਾਡੇ ਪਰਿਵਾਰ ਕਹਿ ਰਹੇ ਨੇ ਕਿ ਤੁਹਾਡੀ ਅਟੈਂਸ਼ਨ ਤੋਂ ਲੱਗ ਰਿਹਾ ਕਿ ਤੁਸੀਂ ਕੰਮ ਕਰਨ ਦੇ ਲਈ ਤਤਪਰ ਹੋ ਤੁਸੀਂ ਸਿਟੀ ਲਈ ਫਿਕਰਮੰਦ ਹੋ ਆਪਣੇ ਵਾਰ ਲਈ ਫਿਕਰਮੰਦ ਹੋ ਤੇ ਜੇ ਤੁਸੀਂ ਇਲੈਕਟ ਹੁੰਦੇ ਹੋ ਤੇ ਇਹੀ ਆ ਸਾਡਾ ਵੀ ਕਿ ਤੁਸੀਂ ਆਪਣੇ ਵਾਅਦਿਆਂ ਤੇ ਖਰੇ ਜ਼ਰੂਰ ਉਤਰਿਓ ਬਹੁਤ ਧੰਨਵਾਦ ਜੀ
10: ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ
9: ਆ ਰਹੇ ਵਾਪਸ ਰਮੇਸ਼ ਹੁਸ਼ਿਆਰਪੁਰੀ ਨਾਲ

0: ਬਠਿੰਡੇ ਜੇਲ੍ਹ ਦੇ ਦੋ ਮਸ਼ਹੂਰ ਡਾਕੂ ਜੇਲ੍ਹ ਚੋਂ ਫਰਾਰ ਹੋ ਕੇ ਇੱਕ ਬੀੜ ਵਿੱਚ ਬੈਠੇ ਆਪਣਾ ਸ਼ਿਕਾਰ ਭੁੰਨ ਰਹੇ ਹਨ। ਸ਼ਾਮ ਕੌਰ ਨਾਂ ਦੀ ਇੱਕ ਔਰਤ ਨੂੰ ਰਸਤੇ ਵਿੱਚ ਕੁਝ ਬਦਮਾਸ਼ਾਂ ਨੇ ਲੁੱਟ ਲਿਆ। ਔਰਤ ਦੇ ਰੋਣ ਦੀ ਆਵਾਜ਼ ਸੁਣ ਕੇ ਦੋਨੋਂ ਹੈਰਾਨ ਹੋ ਜਾਂਦੇ ਹਨ। ਅੱਗੋਂ ਬਾਅਦ ਦੀ ਕਹਾਣੀ ਗੀਤ ਰਾਹੀਂ ਸੁਣੋ।
1: ਦੋਸਤੋ, ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਸਟੂਡੀਓ ਦਾ ਨੰਬਰ ਆ 416-233-7368, 416-233-7368। ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਮੂਜ਼ ਬਲਾਇੰਡ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੂਜ਼ ਬਲਾਇੰਡ ਦੇ ਨਾਲ ਗੱਲਾਂਬਾਤਾਂ ਕਰਾਂਗੇ ਅਤੇ ਤੁਹਾਡੇ ਲਈ ਇੱਕ ਵਧੀਆ ਡੀਲ ਲੈ ਕੇ ਆਵਾਂਗੇ। ਇਸ ਦੇ ਨਾਲ ਨਾਲ ਕਟਾਰੀਆ ਟੂਰਸ ਐਂਡ ਟਰੈਵਲ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ। ਤੁਸੀਂ ਸਸਤੀਆਂ ਟਿਕਟਾਂ ਲੈਣੀਆਂ ਹੋਣ ਤਾਂ ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਜੇ ਤੁਸੀਂ ਘਰ ਬਾਏ ਕਰਨਾ ਤਾਂ ਗੁਰਸ਼ਰਨ ਬਾਜਵਾ ਜੀ, ਜੇ ਤੁਸੀਂ ਲਗਜ਼ਰੀ ਜਾਂ ਫਿਰ ਫਾਰਮ ਹਾਊਸ ਬਾਏ ਕਰਨਾ ਤਾਂ ਇਹਨਾਂ ਕੋਲ ਮਲਟੀਪਲ ਆਪਸ਼ਨ ਨੇ। ਸ਼ੈਲਬਰਨ ਦੇ ਵਿੱਚ ਜਿੱਥੇ ਕਿ ਇੱਕ 4 ਬੈੱਡ 2 ਦਾ ਹਾਊਸ ਆ, 2 ਬੈੱਡਰੂਮ ਦੀ ਫਿਨਿਸ਼ਡ ਬੇਸਮੈਂਟ ਬਣੀ ਹੋਈ ਆ, 5 ਵਾਸ਼ਰੂਮ ਨੇ, ਸੇਲ ਦੇ ਉੱਤੇ ਆ ਜੀ, ਕੀਮਤ ਬਹੁਤ ਜਾਇਜ਼ ਆ। ਇੱਥੇ ਮੋਨੋ ਦੇ ਵਿੱਚ ਏਅਰਪੋਰਟ ਰੋਡ ਦੇ ਉੱਤੇ ਇੱਕ ਘਰ ਆ, 8 ਏਕੜ ਜ਼ਮੀਨ ਦੇ ਵਿੱਚ ਡਿਟੈਚ ਘਰ ਬਣਿਆ ਹੋਇਆ, ਬਾਰਨ ਵੀ ਹੈਗਾ, ਸੋ ਇਹ ਘਰ ਵੀ ਸੇਲ ਦੇ ਉੱਤੇ ਆ ਜੀ। ਮਿਲਟਨ ਵੱਲ ਨੂੰ ਜਾਈਏ ਤਾਂ ਉੱਥੇ 4 ਬੈੱਡਰੂਮ 3 ਵਾਸ਼ਰੂਮ ਦਾ ਘਰ ਆ 10 ਏਕੜ ਜ਼ਮੀਨ ਦੇ ਵਿੱਚ। ਸੋ ਇਹ ਪ੍ਰੋਪਰਟੀਆਂ ਦੀ ਜਾਣਕਾਰੀ 647-299-5548 ਗੁਰਸ਼ਰਨ ਬਾਜਵਾ, 647-299-5548 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸਾਡਾ ਲਾਈਨ 'ਤੇ ਜੁੜ ਚੁੱਕੇ ਨੇ ਰਮੇਸ਼ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
2: ਪ੍ਰਵੀਰ ਧੁੰਦਰ ਜੀ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਚੜ੍ਹਦੀ ਕਲਾ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
1: ਰਮੇਸ਼ ਜੀ, ਜਦੋਂ ਇਲੈਕਸ਼ਨ ਆਉਂਦੀਆਂ ਨੇ, ਪਿੰਡਾਂ ਦੇ ਵਿੱਚ ਘਰਾਂ ਦੇ ਉੱਤੇ ਝੰਡੀਆਂ ਲੱਗਣ ਲੱਗ ਜਾਂਦੀਆਂ ਨੇ, ਉੱਥੋਂ ਅੰਦਾਜ਼ਾ ਹੋ ਜਾਂਦਾ ਕਿ ਕਿਸ ਪਿੰਡ ਦੀ ਕਿੰਨੀ ਕੁ ਵੋਟ ਕਿੱਧਰ ਨੂੰ ਆ, ਹਵਾ ਕਿੱਧਰ ਨੂੰ। ਆਪਣੇ ਜ਼ਿਆਦਾਤਰ ਇਹੀ ਕਹਿੰਦੇ ਆ ਕਿ ਹਵਾ ਦਾ ਰੁੱਖ ਹੁੰਦਾ, ਜਿੱਧਰ ਨੂੰ ਹਵਾ ਝੱਲ ਗਈ ਉਹ ਹਵਾ ਬਣਦੀ ਆ, ਰੈਲੀਆਂ ਤੋਂ, ਝੰਡੀਆਂ ਤੋਂ, ਜਾਂ ਕੋਈ ਯਾਤਰਾ ਦੀਆਂ ਰੈਲੀਆਂ ਦੀਆਂ ਫੋਟੋ ਵੀਡੀਓ ਆਉਂਦੀਆਂ ਨੇ, ਉੱਥੋਂ ਲੋਕਾਂ ਨੂੰ ਇਹ ਹੁੰਦਾ ਕਿ ਯਾਰ ਬੜਾ ਇਕੱਠ ਹੋ ਰਿਹਾ। ਸੋ ਇਹ ਜਿਹੜੀਆਂ ਫੋਟੋਆਂ ਤੁਸੀਂ ਭੇਜੀਆਂ ਨੇ ਯਾਤਰਾ ਦੀਆਂ, ਇਹ ਭੁਲੇਖੇ ਜੇ ਪਾ ਰਹੀਆਂ ਨੇ, ਕੀ ਹੈ ਜੀ ਪੂਰੀ ਗੱਲਬਾਤ?
2: ਪੁਲਰ ਸਾਹਿਬ, ਗੱਲ ਇੱਦਾਂ ਕਿ ਸਮੇਂ ਦੀ ਗੱਲ ਹੈ, ਵਾਕਈ ਕਦੇ ਸਮਾਂ ਹੁੰਦਾ ਸੀ ਜਦੋਂ ਜਨੇਰਿਆਂ ਦੇ ਉੱਪਰ ਲੱਗੀਆਂ ਝੰਡੀਆਂ ਤੋਂ ਪਤਾ ਲੱਗਦਾ ਸੀ ਕਿ ਪੰਜਾਬ ਦੀ ਸਿਆਸੀ ਹਵਾ ਕੀ ਆਖਦੀ ਹੈ। ਜਿਹੜੀਆਂ ਰੈਲੀਆਂ ਹੁੰਦੀਆਂ ਸੀ ਵੋਟਾਂ ਦੇ ਨੇੜੇ ਤੇੜੇ, ਉੱਥੋਂ ਅਸੀਂ ਥੋੜਾ ਜਿਹਾ ਸੋਚ ਵਿਚਾਰ ਪਿੰਡ ਕਰਨ ਲੱਗਦੇ ਸੀ ਕਿ ਸ਼ਾਇਦ ਆਹ ਪਾਰਟੀ ਜਿੱਤ ਜਾਵੇ, ਆਹ ਪਾਰਟੀ ਦੀ ਜ਼ਿਆਦਾ ਹਵਾ ਹੈ, ਪਿੰਡਾਂ ਦੀਆਂ ਸੱਥਾਂ ਕਿਉਂ ਪਤਾ ਲੱਗਦਾ। ਪਰੰਤੂ ਵਾਕਿਆ ਤੁਸੀਂ ਜ਼ਿਕਰ ਸਹੀ ਕੀਤਾ ਕਿ ਬਹੁਤ ਸਾਰੇ ਦ੍ਰਿਸ਼ ਜਿਹੜੇ ਇਸ ਵਾਰ ਵੱਖਰੇ ਵੱਖਰੇ ਨਜ਼ਰ ਆ ਰਹੇ ਹੈ।

0: ਕਿ ਹੋਰ ਦੋ ਘੜੀਆਂ ਨੂੰ ਖਬਰ ਦਿੱਲੀ ਵਾਲੇ ਪਾਸਿਓਂ ਆ ਜਾਣੀ ਹੈ ਕਿ ਪੰਜਾਬ ਦੀ ਕਾਂਗਰਸ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ, ਤੇ ਹੋਰ ਦੋ ਘੜੀਆਂ ਨੂੰ ਫਿਰ ਖਬਰ ਇਹ ਆ ਜਾਣੀ ਕਿ ਰਾਹੁਲ ਗਾਂਧੀ ਕਿਸ ਨੂੰ ਪੰਜਾਬ ਆ ਰਹੇ ਹੈ। ਔਰ ਹੋਰ ਹੈਰਾਨੀ ਵਾਲੀ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਵੀ ਐਲਾਨ ਕਰ ਦਿੱਤਾ ਕਿ ਅਸੀਂ ਵੀ ਘਰਾਂ 'ਚ ਜਾਵਾਂਗੇ, 6 ਅਕਤੂਬਰ ਤੋਂ ਕਹਿੰਦੇ ਅਸੀਂ ਮੁਹਿੰਮ ਸ਼ੁਰੂ ਕਰਾਂਗੇ, ਉਹ ਅਟਾਰੀ ਤੋਂ ਬਾਰਡਰ ਦੇ ਨੇੜੇ ਪੂਰੇ ਪੰਜਾਬ ਦੇ ਵਿੱਚ ਜਾਣਾ, ਘਰ ਘਰ ਜਾਣਾ, ਘਰ ਘਰ ਦਾ ਦਰਵਾਜ਼ਾ ਖੜਕਾਉਣਾ, ਲੋਕਾਂ ਨੂੰ ਪੁੱਛਣਾ ਕਿ ਭਾਈ ਦੱਸੋ ਅਸੀਂ ਚੋਣ ਮੈਨੀਫੈਸਟੋ ਕਿਹੋ ਜਿਹਾ ਤਿਆਰ ਕਰੀਏ, ਤੁਹਾਨੂੰ ਚਾਹੀਦਾ ਕੀ ਹੈ। ਔਰ ਬੀਬਾ ਹਰਸਿਮਰਤ ਕੌਰ ਉਹ ਕਹਿੰਦੀ ਮੈਂ ਮਾਵਾਂ ਧੀਆਂ ਦਾ ਸਤਿਕਾਰ ਯਾਤਰਾ ਕੱਢਣੀ ਹੈ, ਉਹ ਵੀ ਆਪਣੀ ਯਾਤਰਾ ਤਿਆਰ ਕਰੀ ਬੈਠੇ ਕਿ ਮਾਵਾਂ ਧੀਆਂ ਦਾ ਸਤਿਕਾਰ ਕਰਨਾ। ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਮੈਂ 10 ਤਰੀਕ ਤੋਂ ਅੱਜ 10 ਅਕਤੂਬਰ ਆਉਣੀ ਹੈ, ਬੱਸ ਯਾਤਰਾ ਕਰਨੀ ਹੈ, ਜਿਹੜੀ ਬੱਸ ਯਾਤਰਾ ਕਹਿੰਦੇ ਕਿ ਮੈਂ ਵੱਡੇ ਪੱਧਰ ਤੇ ਕਰਨੀ, ਤਲਵੰਡੀ ਸਾਹਿਬ ਤੋਂ ਸ਼ੁਰੂ ਕਰਨੀ ਹੈ। ਯਾਦ ਹੋਏਗਾ ਸਰੋਤਿਆਂ ਨੂੰ, ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਬੱਸ ਯਾਤਰਾ ਕੀਤੀ ਸੀ। ਉਹ ਤੋਂ ਅੱਗੇ ਚੱਲੀਏ, ਹਾਲਾਂਕਿ ਸਿਆਸੀ ਤੌਰ ਤੇ ਮੁੱਖ ਤੌਰ ਤੇ ਇਹੀ ਪਾਰਟੀਆਂ ਜਿਹੜੀਆਂ ਇਸ ਵੇਲੇ ਯਾਤਰਾ ਕੱਢ ਰਹੀਆਂ ਜਾਂ ਤਿਆਰੀ ਕਰਕੇ ਬੈਠੀਆਂ, ਆਮ ਆਦਮੀ ਪਾਰਟੀ ਵੱਖਰੇ ਅੰਦਾਜ਼ ਵਿੱਚ ਆਪਣੀ ਯਾਤਰਾ ਕਰ ਰਹੀ ਹੈ, ਉਹ ਵੀ ਘਰ ਘਰ ਦਾ ਦਰਵਾਜ਼ਾ ਖੜਕਾ ਰਹੀ ਹੈ। ਮੁੱਖ ਮੰਤਰੀ ਪਿੰਡਾਂ ਦੀਆਂ ਸੱਥਾਂ 'ਚ ਆ ਰਹੇ, ਕੁਰਸੀ ਜਾਂ ਸੋਫੇ ਦੇ ਉੱਪਰ ਬੈਠਣ ਦੀ ਬਜਾਏ ਮੰਜਿਆਂ ਤੇ ਬਹਿ ਕੇ ਗੱਦੇ ਬੈਠ ਕੇ ਲੋਕਾਂ ਦੇ ਨਾਲ ਤਕਰੀਰਾਂ ਕਰਦੇ ਆ। ਇਹ ਤੋਂ ਇਲਾਵਾ ਜੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਕਰਾਂ,
1: ਜੀ
0: ਪੁਲਿਸ ਸਾਹਿਬ ਬੀਤੇ ਦਿਨਾਂ 'ਚ ਪ੍ਰਬੰਧਕ ਕਮੇਟੀ ਨੇ ਖਾਲਸਾ ਮਾਰਚ, ਖਾਲਸਾ ਵਹੀਰ, ਦੋ ਵੱਡੀਆਂ ਵਹੀਰਾਂ ਪੰਜਾਬ ਦੇ ਵਿੱਚ ਕੱਢੀਆਂ। ਕੌਮੀ ਇਨਸਾਫ਼ ਮੋਰਚੇ ਨੇ ਅੱਜ ਤੋਂ ਇੱਕ ਵਿਸ਼ੇਸ਼ ਜਿਹੜੀ ਯਾਤਰਾ ਸ਼ੁਰੂ ਕੀਤੀ ਹੈ, ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਰੰਭ ਕੀਤੀ ਹੈ ਤਖ਼ਤ ਦਮਦਮਾ ਸਾਹਿਬ ਜਾਣੀ ਹੈ। ਸੋ ਪੰਜਾਬ ਦੇ ਵਿੱਚ ਅਸਲ ਵਿੱਚ ਸਾਰੀਆਂ ਪਾਰਟੀਆਂ ਇੱਕ ਨਵਾਂ, ਜਿਹਨੂੰ ਅਸੀਂ ਕਹਿੰਦੇ ਪ੍ਰਪੰਚ, ਇੱਕ ਨਵਾਂ ਪ੍ਰਪੰਚ ਨੂੰ ਜਨਮ ਦੇ ਚੁੱਕੀਆਂ। ਲੋਕਾਂ ਵਿੱਚ ਕਿਵੇਂ ਜਾਣਾ, ਲੋਕਾਂ ਦੀਆਂ ਵੋਟਾਂ ਨੂੰ ਕਿਵੇਂ ਬਟੋਰਨਾ, ਲੋਕਾਂ ਦੀ ਮਾਨਸਿਕਤਾ ਤੇ ਕਿਵੇਂ ਉਹਨਾਂ ਨੇ ਭਾਰੂ ਪੈਣਾ ਹੈਗਾ, ਉਹਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਪਾ ਰਹੇ, ਘੱਟ ਕੋਈ ਨਹੀਂ। ਇਸ ਵੇਲੇ ਪੰਜਾਬ ਦੇ ਵਿੱਚ ਸਿਆਸੀ ਯਾਤਰਾਵਾਂ ਦਾ ਹੜ੍ਹ ਆਇਆ ਹੋਇਆ, ਬਾਕੀ ਤੇ ਪੁਲਿਸ ਸਾਹਿਬ ਸਮਾਂ ਥੋੜਾ ਜਿਹਾ ਲੱਗਣਾ ਕਿ ਇਹ ਯਾਤਰਾਵਾਂ ਰੰਗ ਕੀ ਦਿਖਾਉਂਦੀਆਂ, ਕਿਹੜੀ ਯਾਤਰਾ ਵੱਧ ਸਿਆਸੀ ਤੌਰ ਤੇ ਪ੍ਰਾਪਤੀ ਕਰਦੀ ਹੈ, ਕੌਣ ਲੋਕਾਂ ਦੀਆਂ ਵੋਟਾਂ ਵੱਧ ਠੱਗਣ ਵਿੱਚ ਕਾਮਯਾਬ ਰਹਿੰਦਾ, ਇਹ ਸਮਾਂ ਦੱਸੇਗਾ। ਪਰੰਤੂ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਵਾਕਈ ਜਿਹੜੀ ਤੁਸੀਂ ਗੱਲ ਛੇੜੀ ਹੈ, ਪੰਜਾਬ ਕੇ ਪੱਬਾਂ ਭਾਰ ਹੈ, ਉਹ ਬਨੇਰਿਆਂ ਵਾਲੀਆਂ ਝੰਡੀਆਂ ਵਿੱਚ ਤਾਂ ਜੇ ਸਮਾਂ ਆ, ਪਰੰਤੂ ਪੰਜਾਬ ਦੀਆਂ ਸੜਕਾਂ ਦੇ ਉੱਪਰ ਤੁਸੀਂ ਆਏ ਦਿਨ ਵੇਖ ਲਿਓ ਸਿਆਸੀ ਲੀਡਰ ਤੁਹਾਨੂੰ ਨਜ਼ਰ ਆਉਣਗੇ।
1: ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਜੀ ਬ੍ਰੀਜ਼ ਏਅਰ ਡਕਟ ਕਲੀਨਿਕ ਵੱਲੋਂ। ਤੁਸੀਂ ਆਪਣੇ ਘਰ ਦੀਆਂ ਡਕਟਾਂ ਕਲੀਨ ਕਰਾਉਣੀਆਂ ਨੇ, ਜੇਕਰ ਅਪ ਟੂ 3000 ਸਕੇਅਰ ਫੀਟ ਆ, ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਆ, ਤਾਂ ਸਿਰਫ $149 ਦੇ ਵਿੱਚ ਇਹਦੇ ਵਿੱਚ ਡਕਟ ਕਲੀਨਿੰਗ, ਡਰਾਇਰ ਵੈਂਟ, ਸੈਨੇਟਾਈਜੇਸ਼ਨ ਕਲੀਨਿੰਗ, ਜਿਹੜਾ ਦੂਜਾ ਫਰਨਸ ਕਲੀਨਿੰਗ, ਸਾਰਾ ਕੁਝ ਵਿੱਚ ਹੋ ਜਾਏਗਾ। ਸੋ ਇਹਨੂੰ ਹੀ ਤੁਸੀਂ ਡਿਟੇਲ ਲਈ ਕਾਲ ਕਰ ਲਓ ਬ੍ਰੀਜ਼ ਏਅਰ ਡਕਟ ਕਲੀਨਿੰਗ 905-330-9900 905-330-9900 905-330-9900-9053-30-8900 ਤੇ ਅੱਜ ਗਰੋਸਰੀ ਦਾ ਦਿਨ ਵੀ ਆ, ਇਸ ਵੀਕਐਂਡ ਤੇ ਗਰੋਸਰੀ ਤੁਸੀਂ ਕਰਨੀ ਆ ਤਾਂ ਏਸ਼ੀਅਨ ਫੂਡ ਸੈਂਟਰ ਦੀ ਦਾ ਗੋਰ ਐਂਡ ਪੰਨਾ ਹਿੱਲ ਦੀ ਲੋਕੇਸ਼ਨ ਤੇ ਤੁਸੀਂ ਜ਼ਰੂਰ ਵਿਜਿਟ ਕਰਨਾ, ਤਾਜ਼ੀਆਂ ਸਬਜ਼ੀਆਂ ਘੱਟ ਜਾਇਜ਼ ਰੇਟਾਂ ਦੇ ਉੱਤੇ। ਸੋ ਰਮੇਸ਼ ਜੀ ਜੁੜੇ ਹੋਏ ਨੇ। ਰਮੇਸ਼ ਜੀ, ਬਹਿਰੀਨ ਵਾਲੀ ਬੀਬੀ ਪਿਛਲੇ ਕਈ ਹਫ਼ਤਿਆਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਆ ਤੇ ਲੋਕਾਂ ਨੂੰ ਅਸੀਂ ਕੀ ਬੋਲੇਗੀ, ਤੇ ਉਹਨਾਂ ਦੀ ਇੱਕ ਆਡੀਓ ਆਉਂਦੀ ਆ ਤੇ ਉਹ ਆਡੀਓ ਨੇ ਤੇ ਇੱਕ ਹੋਰ ਹੀ ਖਲਬਲੀ ਮਚਾਤੀ ਜੀ।
0: ਗੱਲ ਇਹ ਹੈ ਭੁੱਲਰ ਸਾਹਿਬ ਕੀ ਬਹਿਰੀਨ ਵਾਲੀ ਬੀਬੀ ਵਾਕੇ ਇਸ ਵੇਲੇ ਅਕਾਲੀ ਦਲ ਦੇ ਉੱਪਰ ਤੇ SCPC ਦੇ ਉੱਪਰ ਭਾਰੀ ਪਈ ਹੋਈ ਹੈ। ਬਹਿਰੀਨ ਵਾਲੀ ਬੀਬੀ ਦਾ ਕਿੱਸਾ ਜੇ ਆਪਾਂ ਛੇੜੀਏ ਤੇ ਕਰੀਬ ਕਰੀਬ 11 ਮਹੀਨੇ ਪੁਰਾਣੀ ਗੱਲ ਹੈ, ਜਦੋਂ ਉਹ ਪੰਜਾਬ ਦੇ ਵਿੱਚ ਆਏ, ਬਹਿਰੀਨ ਮੁਲਕ ਤੋਂ ਆਏ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਪਹਿਲੇ ਦਿਨ ਤੋਂ ਪੂਰੇ ਪੰਜਾਬ ਦੇ ਵਿੱਚ ਜਾਂ ਜਿੱਥੇ ਜਿੱਥੇ ਪੰਜਾਬੀ ਭਾਈਚਾਰਾ ਵਸਦਾ ਚਰਚਾ ਸੀ ਕਿ ਆਖਰ ਇਹ ਬੀਬੀ ਨੂੰ ਲਿਆਉਂਦਾ ਕਿਉਂ ਗਿਆ, ਬੀਬੀ ਨੂੰ ਲਿਆਉਣ ਵਾਲੇ ਕੌਣ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਲਾਹਾਂ 'ਚ ਇਹਨੂੰ ਰੱਖਿਆ ਕਿਉਂ ਗਿਆ, ਇਹਨੂੰ ਕਿਉਂ VIP ਟ੍ਰੀਟਮੈਂਟ ਦਿੱਤਾ ਗਿਆ, ਹੁਣ ਤੇ ਅਗਲੀਆਂ ਪਰਤਾਂ ਖੋਲ ਦਿੱਤੀਆਂ ਆਮ ਆਦਮੀ ਪਾਰਟੀ ਵਾਲਿਆਂ ਨੇ। ਹਾਲਾਂਕਿ ਕਿੰਨੀਆਂ ਸੱਚ ਹੈ ਕਿੰਨੀਆਂ ਝੂਠ ਹੈ ਇਹ ਆਪਣੇ ਆਪ 'ਚ ਜਾਂਚ ਦਾ ਮੁੱਦਾ ਹੈ। ਹਰ ਦੂਜੇ ਤੀਜੇ ਦਿਨ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਕੋਈ ਨਾ ਕੋਈ ਲੀਡਰ ਇੱਕ ਪ੍ਰੈਸ ਵਾਰਤਾ ਕਰਦਾ। ਪਹਿਲਾਂ ਉਹਨਾਂ ਨੇ ਖੁਲਾਸੇ ਕੀਤੇ ਜੀ ਕਿ SBP ਦੇ ਖਾਤੇ 'ਚ ₹1,00,000 SCPC ਵਾਲਿਆਂ ਨੇ ਪਾਇਆ। ਫਿਰ ਇਹ ਖੁਲਾਸੇ ਕੀਤੇ ਜੀ ਅਕਾਲੀ ਦਲ ਦੇ ਜਿਹੜੇ ਲੀਡਰ ਹੈ ਜਿਹਦੇ ਵਿੱਚ ਉਹ ਝੰਡਰ ਸਾਹਿਬ ਦਾ ਨਾਮ ਵੀ ਆਇਆ, ਬਿਰਸਾ ਸਿੰਘ ਬਲਟੋਹੇ ਦਾ ਨਾਮ ਵੀ ਆਇਆ ਕਿ ਉਹ ਲੈ ਕੇ ਆਏ, ਉਹਨਾਂ ਨੇ ਬੀਬੀ ਲਈ ਟਿਕਟ ਦਾ ਪ੍ਰਬੰਧ ਕੀਤਾ। ਫਿਰ ਇਹ ਵੀ ਪ੍ਰਬੰਧ ਹੋਇਆ ਕਿ SCPC ਨੇ ਜਿੱਥੇ ਉਹਨੂੰ ਸਰਾਵਾਂ 'ਚ ਰੱਖਿਆ ਬਕਾਇਦਾ ਗੱਡੀ ਮੋਟਰ ਪ੍ਰੋਵਾਈਡ ਕਰਾਈ SCPC ਦੀ, ਬਕਾਇਦਾ ਉਹਨੂੰ ਡਰਾਈਵਰ ਦਿੱਤਾ ਹੋਇਆ ਸੀਗਾ। ਫਿਰ ਇਹ ਵੀ ਗੱਲਾਂ ਚਰਚਾ 'ਚ ਆਈਆਂ ਕਿ ਉਸ ਬੀਬੀ ਨੂੰ ਕਿਸੇ ਵਿਸ਼ੇਸ਼ ਕੌਜ਼ ਲਈ ਲਿਆਂਦਾ ਗਿਆ, ਕਿਸੇ ਸਿਆਸੀ ਲੀਡਰ ਦੇ ਖਿਲਾਫ਼ ਉਹਨੂੰ ਵਰਤਣਾ ਸੀ ਇਸ ਲਈ ਲਿਆਂਦਾ ਗਿਆ। ਹੁਣ ਅੱਜ ਦੀ ਤਾਜ਼ਾ ਤਰੀਨ ਜਿਹੜੀ ਤੁਸੀਂ ਆਡੀਓ ਦੀ ਗੱਲ ਕੀਤੀ ਹੈ,

0: ਆਮ ਆਦਮੀ ਪਾਰਟੀ ਨੇ ਖੁਲਾਸੇ ਕੀਤੇ ਹੈ। ਆਮ ਆਦਮੀ ਪਾਰਟੀ ਕਹਿੰਦੀ ਜੀ ਕਿ ਇਸ ਬੀਬੀ ਦੀ ਇੱਕ ਪੁਰਾਣੀ ਆਡੀਓ ਰਿਕਾਰਡਿੰਗ ਜਿਹਦੇ ਵਿੱਚ ਉਹ ਵਿਰਸਾ ਸਿੰਘ ਬਲਟੋਹਾ ਨਾਲ ਗੱਲ ਕਰ ਰਹੀ ਹੈ, ਜਿਹਦੇ ਵਿੱਚ ਉਹ ਅਮਰਜੀਤ ਸਿੰਘ ਚਾਵਲਾ ਨਾਲ ਗੱਲ ਕਰ ਰਹੀ ਹੈ। ਉਹੀ ਅਮਰਜੀਤ ਸਿੰਘ ਚਾਵਲਾ ਜਿਹੜਾ ਪੰਜਾਬ ਛੱਡ ਕੇ ਫਰਾਰ ਹੋ ਚੁੱਕਾ ਆ, ਜਿਸ ਅਮਰਜੀਤ ਸਿੰਘ ਚਾਵਲਾ ਤੇ ਇਸ ਬੀਬੀ ਨੇ ਬਹੁਤ ਸੰਗੀਨ ਬੜੇ ਵੱਡੇ ਦੋਸ਼ ਲਾ ਦਿੱਤੇ ਹੈ ਕਿ ਇਸਨੇ ਤੇ ਮੇਰਾ ਬਲਾਤਕਾਰ ਕੀਤਾ, ਉਹ ਆਡੀਓ ਵਿੱਚ ਜਿਹੜੀਆਂ ਕੁਛ ਚੀਜ਼ਾਂ ਸਾਹਮਣੇ ਲਿਆਉਂਦੀਆਂ ਆਮ ਆਦਮੀ ਪਾਰਟੀ ਨੇ, ਅਸਲ ਵਿੱਚ ਉਹ ਖੁਲਾਸਾ ਇਹ ਹੈ ਕਿ ਕੁਛ ਪੈਸੇ ਦੇ ਲੈਣ ਦੇਣ ਦੀ ਗੱਲ ਹੋ ਰਹੀ ਹੈ। ਹੁਣ ਉਹ ਪੈਸੇ ਦੇ ਲੈਣ ਦੇਣ ਦੀ ਗੱਲ ਕਿਉਂ ਹੋ ਰਹੀ ਹੈ, ਸਵਾਲ ਇਹ ਵੱਡਾ ਫਿਰ ਦੁਬਾਰਾ ਖੜ ਗਿਆ। ਹੁਣ SGPC ਤੇ ਭੁੱਲਰ ਸਾਹਿਬ ਦੋ ਦਿਨ ਪਹਿਲਾਂ ਇਹ ਗੱਲ ਕਹਿ ਚੁੱਕੀ ਸੀ, ਭਾਈ ਸਾਨੂੰ ਕੋਈ ਇਤਰਾਜ਼ ਨਹੀਂ, ਜਾਂਚ ਚਾਹੇ CBI ਤੋਂ ਕਰਾ ਲਓ, ਕਿਉਂਕਿ ਲੋਕਾਂ ਨੇ ਸਵਾਲ ਖੜੇ ਕੀਤੇ ਸੀ ਕਿ ਐਡਵੋਕੇਟ ਧਾਨੀ ਸਾਹਿਬ ਤੁਸੀਂ ਕਹਿੰਦੇ ਕਿ ਅਸੀਂ ਇੱਕ ਟੀਮ ਬਣਾ ਦਿੱਤੀ ਜਾਂਚ ਲਈ, ਉਹ ਦੋਸ਼ੀ ਵੀ ਤੁਸੀਂ, ਸਰਾਵਾਂ ਵੀ ਤੁਹਾਡੀਆਂ, ਦੋਸ਼ ਕਰਨ ਵਾਲੇ ਵੀ ਤੁਸੀਂ ਤੇ ਜਾਂਚ ਵੀ ਤੁਸੀਂ ਆਪ ਹੀ ਕਰੋਗੇ, ਇਹ ਕਿਵੇਂ ਹੋ ਜਾਊਗਾ। ਫਿਰ SGPC ਕਹਿੰਦੇ ਜੀ CBI ਤੋਂ ਕਰਾ ਲਓ। ਹੁਣ ਪੰਜਾਬ ਦੀ ਸਰਕਾਰ ਕਹਿੰਦੀ ਕਿ ਤੁਸੀਂ ਪੰਜਾਬ ਪੁਲਿਸ ਦੇ ਅੱਗੇ ਪੇਸ਼ ਹੋਵੋ ਤੋਂ ਜਿਹੜੀ ਅਸੀਂ ਜਾਂਚ ਟੀਮ ਬਣਾਈ ਹੈ, ਅਸੀਂ CBI ਤੋਂ ਕਿਉਂ ਕਰਾਈਏ। ਹੁਣ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ, ਜਾਂਚ ਵਿੱਚ ਅਮਰਜੀਤ ਸਿੰਘ ਚਾਵਲਾ ਦੇ ਡਰਾਈਵਰ ਤੋਂ ਪੁੱਛ ਕੇ ਛੋੜ ਚੁੱਕੀ ਹੈ, ਉਹਨਾਂ ਦੀ ਧਰਮਪਤਨੀ ਤੋਂ ਵੀ ਪੁੱਛ ਕੇ ਛੋੜ ਚੁੱਕੀ ਹੈ, ਕੁਝ ਜਿਹੜੇ ਹੋਰ ਉਹਨਾਂ ਸਰਾਵਾਂ ਦੇ ਕੇਅਰ ਟੇਕਰ ਕਹਿ ਲਈਏ ਜਾਂ ਉੱਥੇ ਦਾ ਸਟਾਫ ਹੈ, ਉਹਨਾਂ ਕੋਲੋਂ ਪੁੱਛ ਪੜਤਾਲ ਹੋ ਚੁੱਕੀ ਹੈ। ਤੇ ਅੰਦਰਲੀਆਂ ਜਾਣਕਾਰੀਆਂ ਇਹ ਵੀ ਹੈ ਕਿ ਜਿੰਨੀ ਕੁ ਪੁੱਛਗਿੱਛ ਹੋਈ ਹੈ ਉਸ ਪੁੱਛਗਿੱਛ ਦੇ ਵਿੱਚ SGPC ਦਾ ਢਾਂਚਾ ਕਸੂਤਾ ਫਸਦਾ ਜਾ ਰਿਹਾ ਹੈ। ਅਮਰਜੀਤ ਸਿੰਘ ਚਾਵਲਾ ਦੇ ਉੱਪਰ ਵਾਰ ਵਾਰ ਉਂਗਲਾਂ ਉੱਠ ਰਹੀਆਂ, ਉਸ ਬੀਬੀ ਨੂੰ ਕਿਉਂ ਲਿਆਂਦਾ ਗਿਆ, ਉਧਰਲੇ ਪਾਸੇ ਨੂੰ ਵੀ ਉਂਗਲ ਤੇਜ਼ੀ ਨਾਲ ਚੱਲ ਰਹੀ ਹੈ। ਸੋ ਇਹ ਮਸਲਾ ਏਦਾਂ ਦਾ ਮਸਲਾ ਆ, ਨਾ ਅਜੇ ਠੰਡਾ ਪਿਆ, ਨਾ ਅਜੇ ਠੰਡਾ ਪੈਣਾ, ਔਰ ਮੈਨੂੰ ਤੇ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਮਸਲਾ ਫਿਰ ਇੱਕ ਵਾਰ ਉੱਪਰ ਉੱਠੇਗਾ, ਕਿਉਂਕਿ ਇਸ ਮਸਲੇ ਦੇ ਵਿੱਚ SGPC ਕਸੂਤੀ ਫਸੀ ਹੈ, ਇਸ ਮਸਲੇ ਦੇ ਵਿੱਚ ਅਕਾਲੀ ਦਲ ਦੇ ਲੀਡਰਾਂ ਦੇ ਖਿਲਾਫ ਉਂਗਲ ਉੱਠ ਰਹੀ ਹੈ। ਉਦੋਂ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਅਗਲਿਆਂ ਦੀ ਪੰਜਾਬ ਪੁਲਿਸ ਹੈ, ਸੋ ਇਸ ਵੇਲੇ ਮਸਲਾ ਬੜਾ ਹੀ ਟੇਢਾ ਮੇਢਾ ਕਿ ਉਹਦੇ ਵਿੱਚ ਇੱਕ ਤਾਜ਼ਾ ਤਰੀਨ ਆਡੀਓ, ਜਿਸ ਆਡੀਓ ਰਿਕਾਰਡਿੰਗ ਦੇ ਵਿੱਚ ਇਸ ਗੱਲ ਦੇ ਥੋੜੇ ਥੋੜੇ ਖੁਲਾਸੇ ਹੋ ਰਹੇ ਹੈ ਕਿ ਬੀਬੀ ਦੇ ਨਾਲ ਪੈਸੇ ਦੀ ਲੈਣ ਦੇਣ ਦੀ ਗੱਲ ਚੱਲ ਰਹੀ ਹੈ, ਤੇ ਆਮ ਆਦਮੀ ਪਾਰਟੀ ਨੇ ਜਿਸਨੇ ਉਹ ਆਡੀਓ ਜਨਤਕ ਕੀਤੀ ਹੈ ਉਹਨਾਂ ਦਾ ਦਾਅਵਾ ਇਹ ਹੈ ਕਿ ਇਹ ਵਿਰਸਾ ਸਿੰਘ ਬਲਟੋਹਾ ਤੇ ਅਮਰਜੀਤ ਸਿੰਘ ਚਾਵਲਾ ਦੀ ਆਵਾਜ਼ ਹੈ।
1: ਦੋਸਤੋ, ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਪ੍ਰੋਗਰਾਮ ਨੂੰ ਡੀਜ਼ੀ ਗ੍ਰਾਫਿਕ ਸਪੋਂਸਰ ਕਰ ਰਹੇ ਨੇ। ਸੋ ਜੇ ਤੁਸੀਂ ਇਲੈਕਸ਼ਨ ਦੇ ਕੈਂਡੀਡੇਟ ਹੋ, ਵੋਟਾਂ ਜਾਂ ਫਿਰ ਤੁਸੀਂ ਕੰਸਟਰਕਸ਼ਨ ਵੈਨ ਰੈਪ, ਕੋਈ ਫੂਡ ਕਿਸੇ ਵੀ ਤਰ੍ਹਾਂ ਦੀ ਵੈਨ ਨੂੰ ਰੈਪ ਕਰਵਾਉਣਾ, ਜਾਂ ਫਿਰ ਕੋਈ ਸਾਈਨ ਵਗੈਰਾ ਬਣਾਉਣੇ ਨੇ ਰੈਸਟੋਰੈਂਟਾਂ, ਜਾਂ ਫਿਰ ਤੁਹਾਡੀ ਇਲੈਕਸ਼ਨ ਦੇ ਵਿੱਚ ਤੁਸੀਂ ਫਲਾਇਰ ਪ੍ਰਿੰਟ ਕਰਵਾਉਣੇ ਨੇ, ਤੁਹਾਨੂੰ ਦੱਸ ਦਈਏ ਕਿ ਸਿਰਫ $999 'ਚ 50,000 ਫਲਾਇਰ ਡਬਲ ਸਾਈਡ ਪ੍ਰਿੰਟਰ ਹੋ ਸਕਦਾ। ਜੇ ਤੁਸੀਂ ਡੀਜ਼ੀ ਗ੍ਰਾਫਿਕ ਨੂੰ ਕਾਲ ਕਰੋਗੇ, ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦਿਓਗੇ, $1,000 'ਚ 50,000 ਫਲਾਇਰ ਡਬਲ ਸਾਈਡ ਪ੍ਰਿੰਟ, ਇਹਦੇ ਲਈ 647-549-7017 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 6475497017 'ਤੇ ਬੜਾ ਜਲਦੀ ਅਸੀਂ ਮੂਜ਼ ਬਲਾਈਨ ਨਾਲ ਗੱਲਬਾਤ ਕਰਾਂਗੇ ਅਤੇ ਉੱਥੇ ਵੀ ਅੱਜ ਤੁਹਾਨੂੰ ਕੋਈ ਨਾ ਕੋਈ ਡੀਲ ਤੁਹਾਡੇ ਲਈ ਲੈ ਕੇ ਆਵਾਂਗੇ। ਅਤੇ ਨਾਲ ਦੇ ਨਾਲ ਰਮੇਸ਼ ਜੀ ਸਾਡੇ ਨਾਲ ਜੁੜੇ ਰਹਿਣਗੇ, ਕਿਉਂਕਿ ਵਾਰਸ ਪੰਜਾਬ ਦੇ ਦਿੱਲੀ ਵਿੱਚ ਜਾ ਕੇ ਮੋਰਚਾ ਲਾ ਰਹੇ ਨੇ, ਕਿਉਂ ਲਾ ਰਹੇ ਨੇ ਇਹਦੇ ਬਾਰੇ ਰਮੇਸ਼ ਜੀ ਸਾਨੂੰ ਅੱਗੇ ਚੱਲ ਕੇ ਦੱਸਣਗੇ। ਸਾਡੇ ਲਾਈਨ ਮੋਨਾ ਜੀ ਨਾਲ ਜੁੜ ਚੁੱਕੇ ਹੈ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
2: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ।
1: ਮੋਨਾ ਜੀ, ਇਹ ਦੀਵਾਲੀ ਦਾ ਟਾਈਮ ਆ, ਬਹੁਤ ਲੋਕਾਂ ਨੇ, ਕਿਉਂਕਿ ਮੇਰੀ ਕੱਲ੍ਹ ਕਟਾਰੀਆ ਸਾਹਿਬ ਨਾਲ ਗੱਲਬਾਤ ਹੁੰਦੀ ਸੀ, ਉਹ ਕਹਿੰਦੇ ਟਿਕਟਾਂ ਕਰਵਾ ਰਹੇ ਨੇ ਲੋਕ, ਜਿੱਥੇ ਦਿੱਲੀ ਪਹੁੰਚ ਰਹੇ ਨੇ ਉੱਥੇ ਪੰਜਾਬ ਪਹੁੰਚ ਰਹੇ ਨੇ, ਦੀਵਾਲੀ ਅੰਮ੍ਰਿਤਸਰ ਦੀ ਅੰਮ੍ਰਿਤਸਰ ਪਹੁੰਚ ਰਹੇ ਨੇ, ਅਤੇ ਉੱਥੇ ਹੀ ਕੁਝ ਗੈਸਟ ਅੱਗੇ ਚੱਲ ਕੇ ਕ੍ਰਿਸਮਸ ਦੇ ਦਿਨਾਂ ਦੇ ਵਿੱਚ, ਕਿਉਂਕਿ ਵੀਜ਼ੇ ਲੱਗਦੇ ਨੇ ਕ੍ਰਿਸਮਸ ਅਸੀਂ ਦੇਖ ਕੇ ਆਉਂਦੇ ਹਾਂ ਕੈਨੇਡਾ ਦੀ, ਇੱਥੇ ਵੀ ਆ ਰਹੇ ਨੇ। ਸੋ ਜਦੋਂ ਬੰਦਾ ਟਰੈਵਲ ਕਰਦਾ ਤਾਂ ਕਿਹਦੀ ਪੋਲਿਸੀ ਲੈ ਕੇ ਜਾਈਏ ਜੀ, ਕਿਉਂਕਿ ਹੈਲਥ ਦਾ ਤਾਂ ਕੋਈ ਪਤਾ ਹੀ ਨਹੀਂ, ਕਿੱਥੇ ਜਾ ਕੇ ਫੂਡ ਪੋਇਜ਼ਨਿੰਗ ਹੋ ਗਈ, ਕਿੱਥੇ ਜਾ ਕੇ ਕੋਈ ਸਮੱਸਿਆ ਹੈਗੀ, ਉਹ ਤਾਂ ਉੱਥੇ ਜਾ ਕੇ ਪਤਾ ਲੱਗਦਾ ਜੀ।
2: ਬਿਲਕੁਲ ਠੀਕ ਹੈ ਹਰਵੀਰ ਜੀ, ਕਿਉਂਕਿ ਜਦੋਂ ਵੀ ਟਰੈਵਲ ਕਰਨਾ ਹੈਗਾ ਡੈਫੀਨੇਟਲੀ, ਕਿਉਂਕਿ ਆਪਣਾ ਹੈਲਥ ਕਾਰਡ ਜਿਹੜਾ ਹੈਗਾ ਓਨਟੇਰੀਓ ਤੋਂ ਬਾਹਰ ਉਹਦੀ ਕੋਈ ਵੈਲਿਊ ਨਹੀਂ ਰਹਿੰਦੀ, ਸਿਰਫ ਓਨਟੇਰੀਓ ਤੱਕ ਹੀ ਕਵਰ ਕਰਨਾ ਹੈਗਾ, ਉਸ ਤੋਂ ਬਾਹਰ ਆਪਾਂ ਕਿਤੇ ਵੀ ਜਾਵਾਂਗੇ ਅਸੀਂ ਖੁਦ ਰਿਸਪੋਂਸੀਬਲ ਹਾਂ, ਸਾਡੇ 'ਚ ਕੋਈ ਵੀ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਆਉਂਦੇ ਨੇ। ਸੋ ਮੇਕ ਸ਼ੋਰ ਕਰੀਏ ਕਿ ਇਸ ਤਰੀਕੇ ਦੀ ਪਾਲਿਸੀ ਹੋਵੇ ਜਿਹੜੀ ਕਿ ਕੋਈ ਵੀ ਸਿਕਨੈਸ, ਕੋਈ ਇੰਜਰੀ ਕਿਤੇ ਵੀ ਅਕਰ ਹੁੰਦੀ ਹੈਗੀ ਹੈ ਉਹ ਪੂਰੀ ਤਰ੍ਹਾਂ ਤੁਹਾਨੂੰ ਕਵਰ ਕਰੇ। ਡੈਫੀਨੇਟਲੀ ਇੱਦਾਂ ਵਿੱਚ ਇੱਦਾਂ ਦੀਆਂ ਪਾਲਿਸੀਜ਼ ਹੁੰਦੀਆਂ ਨੇ ਕਿ ਜੇ ਕੱਲ੍ਹ ਨੂੰ ਕੋਈ ਵੀ ਰੱਦ ਨਾ ਕਰੇ ਕੋਈ ਹੋਸਪਿਟਲਾਈਜੇਸ਼ਨ ਐਂਬੂਲੈਂਸ ਏਅਰ ਐਂਬੂਲੈਂਸ ਕਿਸੇ ਦੀ ਵੀ ਜ਼ਰੂਰਤ ਪੈਂਦੀ ਹੈਗੀ ਆ ਉਹ ਸਾਰੇ ਖਰਚੇ ਕੰਪਨੀ ਵੱਲੋਂ ਕਵਰ ਕੀਤੇ ਜਾਂਦੇ ਨੇ ਐਂਡ ਬੈਟਰ ਬੈਸਟ ਥਿੰਗ ਇਹ ਚੀਜ਼ ਆ ਐਕਸਕਿਊਜ਼ ਮੀ ਬੈਸਟ ਥਿੰਗ ਇਹ ਚੀਜ਼ ਆ ਜਾਂਦੀ ਹੈਗੀ ਸੋਰੀ
1: ਡਾਇਰੈਕਟ
2: ਕਾਲ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਕੋਈ ਵੀ ਅਪਫਰੰਟ ਪੇਮੈਂਟ ਨਹੀਂ ਕਰਨੀਆਂ ਪੈਂਦੀਆਂ ਮੋਸਟ ਆਫ ਦਾ ਕੰਪਨੀਜ਼ ਡਾਇਰੈਕਟ ਪੇਮੈਂਟ ਕਰ ਦਿੰਦੀਆਂ ਨੇ ਹੋਸਪਿਟਲਸ ਨੂੰ ਸੋ ਮੇਕ ਸ਼ੋਰ ਕਰੋ ਕਿ ਉੱਥੇ ਜਿੰਨੀ ਜਲਦੀ ਹੋ ਸਕਦਾ ਕਾਲ ਕਰੋ ਇਸੇ ਤਰੀਕੇ ਦੇ ਨਾਲ ਕੋਈ ਪਰਸਨ ਇੱਥੇ ਵਿਜ਼ਿਟਰ ਵੀਜ਼ਾ ਤੇ ਹੈਗੇ ਆ ਸੁਪਰ ਵੀਜ਼ਾ ਤੇ ਹੈਗੇ ਆ ਉਸ ਟਾਈਮ ਤੇ ਵੀ ਸੇਮ ਹੀ ਫਾਰਮੂਲਾ ਕਰਦਾ ਹੈਗਾ ਕੰਮ ਕਿ ਜਦੋਂ ਇੱਥੇ ਕਿਸੇ ਨੇ ਆਉਣਾ ਉਹਨਾਂ ਨੂੰ ਕੋਈ ਮੈਡੀਕਲ ਪ੍ਰੋਬਲਮ ਹੋ ਗਈ ਆ ਹੋਸਪਿਟਲ ਚੱਲਿਓ ਇਹ ਨਾ ਸੋਚੋ ਕਿ ਅਸੀਂ ਇੰਸ਼ੋਰੈਂਸ ਕੰਪਨੀ ਨੂੰ ਦੋ ਦਿਨਾਂ ਬਾਅਦ ਚਾਰ ਦਿਨਾਂ ਬਾਅਦ ਦੋ ਮਹੀਨੇ ਬਾਅਦ ਦੱਸ ਦੇਵਾਂਗੇ ਉਹਨਾਂ ਨੂੰ ਰਾਈਟ ਵੇ ਤੁਸੀਂ ਕਾਲ ਕਰਨੀ ਹੀ ਕਰਨੀ ਹੈਗੀ ਹੈ ਮੋਸਟ ਆਫ ਦਾ ਕੰਪਨੀਜ਼ ਵਿਦ ਇਨ 24 ਆਵਰ ਕਹਿੰਦੀਆਂ ਨੇ ਕਿ ਜ਼ਰੂਰ ਕਾਲ ਕਰੋ ਪਰ ਮੈਂ ਤਾਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਜੇ ਤੁਸੀਂ ਹੋਸਪਿਟਲ ਚੱਲੇ ਹੈਗੇ ਹੋ ਰਾਈਟ ਵੇ ਕਾਲ ਕਰੋ ਤਾਂ ਕਿ ਉਹ ਡਾਇਰੈਕਟ ਕੰਟੈਕਟ ਕਰ ਲੈਣ ਹੋਸਪਿਟਲ ਦੇ ਨਾਲ ਤੇ ਸਾਰਾ ਖਰਚਾ ਉਹਨਾਂ ਵੱਲੋਂ ਕਵਰ ਹੋ ਸਕੇ ਇੱਕ ਹੋਰ ਚੀਜ਼ ਹੈਗੀ ਹਰਵੀਰ ਜੀ ਇਸ ਟਾਈਮ ਤੇ ਸੁਪਰ ਵੀਜ਼ਾ ਤੇ ਕਾਫੀ ਪਰਸਨ ਆਉਂਦੇ ਨੇ ਵਿਜ਼ਿਟਰ ਵੀਜ਼ਾ ਤੇ ਕਾਫੀ ਪਰਸਨ ਆਉਂਦੇ ਨੇ ਪਰ ਜਦੋਂ ਇੱਥੇ ਆ ਜਾਂਦੇ ਹਾਂ ਅਸੀਂ ਤਾਂ ਉਸ ਟਾਈਮ ਤੇ ਹੁੰਦਾ ਕਿ ਚਲੋ ਅਸੀਂ 6 ਮਹੀਨੇ ਰਹਿਣਾ ਸਾਲ ਰਹਿਣਾ ਪਰ ਕਈ ਵਾਰ ਜਦੋਂ ਆਪਾਂ ਰਹਿੰਦੇ ਹਾਂ ਤਾਂ ਵਾਪਸੀ ਦੀ ਟਿਕਟ ਲੈਣ ਵੇਲੇ ਕਈ ਵਾਰ ਥੋੜੇ ਦਿਨ ਉੱਪਰ ਨੀਚੇ ਹੋ ਜਾਂਦੇ ਨੇ ਸੋ ਹੁਣੇ ਰੀਸੈਂਟਲੀ ਤੁਸੀਂ ਵੀ ਸ਼ਾਇਦ ਦੇਖਿਆ ਹੋਣਾ ਨਿਊਜ਼ ਦੇ ਵਿੱਚ ਇੱਕ ਆਈ ਸੀਗੀ ਖ਼ਬਰ ਵੈਨਕੂਵਰ ਦੇ ਵੱਲੋਂ ਤੇ ਵੈਨਕੂਵਰ ਦੇ ਵਿੱਚ ਕਿਸੇ ਦੇ ਫਾਦਰ ਸਾਹਿਬ ਆਏ ਹੋਏ ਸੀਗੇ ਤੇ ਉਹਨਾਂ ਨੇ ਜਿਹੜੀ ਵੀ ਪਾਲਿਸੀ ਕਰਵਾਈ ਹੋਈ ਸੀ ਮੈਡੀਕਲ ਇੰਸ਼ੋਰੈਂਸ ਉਹ ਖਤਮ ਹੋ ਗਈ ਐਂਡ ਉਸ ਤੋਂ 2 ਦਿਨ ਬਾਅਦ ਉਹਨਾਂ ਦੀ ਫਲਾਈਟ ਸੀਗੀ ਇੰਡੀਆ ਜਾਣ ਦੀ ਸੋ ਉਹਨਾਂ ਨੇ 2 ਦਿਨ ਦੀ ਕਾਲ ਕਰ ਲਈ ਕਿ 2 ਦਿਨਾਂ ਦੀ ਕਵਰੇਜ ਕੀ ਕਰਨੀ ਹੈ ਹੁਣ ਤੱਕ ਠੀਕ ਹੀ ਰਹੇ ਨੇ ਐਂਡ ਅਨਫੋਰਚੁਨੇਟਲੀ ਉੱਥੇ ਸਾਇਲੈਂਟ ਹਾਰਟ ਅਟੈਕ ਹੋਇਆ ਤੇ ਉਹ ਪਾਸ ਅਵੇ ਹੋ ਗਏ ਸੋ ਹੁਣ ਇਸ ਟਾਈਮ ਤੇ ਗੋ ਫੰਡ ਮੀ ਤੇ ਬਹੁਤ ਮੈਸੇਜਿਸ ਆ ਰਹੇ ਨੇ ਕਿ ਉਹਨਾਂ ਦੇ ਲਈ ਕੋਈ ਨਾ ਕੋਈ ਸੇਵਿੰਗਸ ਕੀਤੀ ਜਾਵੇ ਤਾਂ ਕਿ ਉਹਨਾਂ ਦਾ ਇਹ ਸਾਰਾ ਖਰਚਾ ਕਵਰ ਕੀਤਾ ਜਾਵੇ ਰਿਪੈਟਰੀਏਸ਼ਨ ਦੇ ਰਿਲੇਟਿਡ ਐਕਸਕਿਊਜ਼ ਮੀ
1: ਜੀ
2: ਸੋ ਇਹ ਚੀਜ਼ ਹੈਗੀ ਹੈ ਕਿ ਜਦੋਂ ਵੀ ਆਪਾਂ ਇਹ ਪਾਲਿਸੀਸ ਕਰਦੇ ਹੈਗੇ ਆ ਤਾਂ ਇਹਦੇ ਵਿੱਚ ਨਾਟ ਓਨਲੀ ਕਿ ਹੋਸਪਿਟਲਾਈਜੇਸ਼ਨ ਨਾਟ ਓਨਲੀ ਕਿ ਡਾਕਟਰ ਦੀ ਵਿਜ਼ਿਟ ਨਾਟ ਓਨਲੀ ਕਿ ਤੁਹਾਡਾ ਜਿਹੜਾ ਮੈਡੀਕਲ ਦੇ ਰਿਲੇਟਿਡ ਐਕਸਪੈਂਸਿਸ ਆ ਉਹ ਕਵਰ ਕੀਤੇ ਜਾਂਦੇ ਨੇ ਇਹ ਸਾਰਾ ਕੁਛ ਮਿਲਾ ਕੇ ਨਾਲ ਦੀ ਨਾਲ ਰੀਪੈਟਰੀਏਸ਼ਨ ਫਾਈਨਲ ਐਕਸਪੈਂਸਿਸ ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ ਇਹ ਸਾਰੀਆਂ ਕਵਰੇਜਿਸ ਵਿੱਚ ਇਨਕਲੂਡ ਹੁੰਦੀਆਂ ਨੇ ਸੋ ਮੇਕ ਸ਼ੋਰ ਕਰੋ ਜੇ ਕੋਈ ਵੀ ਪਰਸਨ ਚਾਹੇ 2 ਦਿਨ ਜ਼ਿਆਦਾ ਰਹਿਣੇ ਹੈ 10 ਦਿਨ ਜ਼ਿਆਦਾ ਰਹਿਣੇ ਹੈ 15 ਦਿਨ ਜ਼ਿਆਦਾ ਰਹਿਣੇ ਇਹ ਨਾ ਸੋਚੋ ਕਿ ਸਾਨੂੰ 6 ਮਹੀਨੇ ਵਾਲੀ ਪਾਲਿਸੀ ਐਕਸਟੈਂਡ ਕਰਨੀ ਪੈਣੀ ਹੈ ਜਾਂ ਸਾਲ ਵੀ ਕਰਨੀ ਪੈਣੀ ਹੈ ਪਰ ਜਿੰਨੇ ਦਿਨਾਂ ਦੀ ਐਕਸਟੈਂਸ਼ਨ ਤੁਸੀਂ ਲਿੱਤੀ ਹੈ ਓਨੇ ਦਿਨਾਂ ਦਾ ਹੀ ਪਰ ਡੇ ਦੇ ਹਿਸਾਬ ਨਾਲ ਤੁਸੀਂ ਕੋਸਟ ਪੇ ਕਰ ਸਕਦੇ ਹੋ ਕਿਉਂਕਿ ਤੁਸੀਂ ਇੰਨੀ ਦੇਰ ਤੱਕ ਜਦੋਂ ਕਵਰੇਜ ਲੈਂਦੇ ਹੈਗੇ ਹੋ ਕੁਛ ਦਿਨਾਂ ਦੇ ਲਈ ਰਿਸਕ ਫੈਕਟਰ ਨਾ ਚੱਕੋ ਆਪਣੇ ਆਪ ਤੇ ਕਿਉਂਕਿ ਲੱਖਾਂ ਹੀ ਡਾਲਰਾਂ ਦਾ ਖਰਚਾ ਆ ਜਾਂਦਾ ਜਦੋਂ ਇੱਦਾਂ ਦੀ ਕੋਈ ਕੰਡੀਸ਼ਨ ਆਉਂਦੀ ਹੈ ਕੋਈ ਵੀ ਡਿਟੇਲ ਚਾਹੀਦੀ ਹੋਵੇ ਜੀ ਕਾਲ ਕਰ ਸਕਦੇ ਹੋ ਜੀ 416-5509-1509
1: ਅਗਲੇ ਲਿੰਕ ਦੇ ਵਿੱਚ ਬੱਚਿਆਂ ਦੇ ਲਈ ਕਿਹੜੀ ਪਾਲਿਸੀ ਇਹਨਾਂ ਦੇ ਕੋਲ ਹੈਗੀ ਆ ਉਹਦੇ ਬਾਬਤ ਗੱਲਬਾਤ ਕਰਾਂਗੇ ਪ੍ਰਿਤਪਾਲ ਜੀ ਤੁਸੀਂ ਲੰਮੇ ਟਾਈਮ ਤੋਂ ਹੋਲਡ ਤੇ ਹੋ ਸਤਿ ਸ੍ਰੀ ਅਕਾਲ
3: ਜੀ ਰਮੇਸ਼
1: ਜੀ
3: ਸਤਿ ਸ੍ਰੀ ਅਕਾਲ ਤੇ ਰਮੇਸ਼ ਜੀ ਤੁਹਾਡਾ ਰੇਡੀਓ ਚੜ੍ਹਦੀ ਕਲਾ ਚ ਸਵਾਗਤ ਹੈ ਜੀ ਤੇ ਮੈਂ ਸਭ ਤੋਂ ਪਹਿਲਾਂ ਅੱਜ ਦੇ ਦਿਨ ਦੀ ਮਹਾਨਤਾ ਬਾਰੇ ਜ਼ਿਕਰ ਕਰਾਂਗਾ ਸ਼ੇਰ ਅਰਜ਼ ਹੈ ਆਜ ਹੈ ਦੋ ਅਕਤੂਬਰ ਕਾ ਦਿਨ ਆਜ ਕਾ ਦਿਨ ਹੈ ਬੜਾ ਮਹਾਨ ਆਜ ਕੇ ਦਿਨ ਦੋ ਫੂਲ ਖਿਲੇ ਹੈ ਜਿਨ ਸੇ ਮਹਿਕਾ ਹਿੰਦੁਸਤਾਨ ਨਾਮ ਇਨ ਨਾਮ ਏਕ ਕਾ ਬਾਪੂ ਗਾਂਧੀ ਔਰ ਇੱਕ ਲਾਲ ਬਹਾਦਰ ਹੈ ਏਕ ਕਾ ਨਾਰਾ ਅਮਨ ਏਕ ਕਾ ਜੈ ਜਵਾਨ ਜੈ ਕਿਸਾਨ ਸੋ ਅੱਜ ਮਹਾਤਮਾ ਗਾਂਧੀ ਜੀ ਔਰ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਨ ਹੈ ਮੁਬਾਰਕਾਂ ਹੋਣ ਤੁਹਾਨੂੰ ਤੇ ਹੁਣ ਮੈਂ ਆਪਣਾ ਸਵਾਲ ਕਰਨ ਵਾਂ ਹਾਂਜੀ ਮੈਂ ਹਾਂਜੀ ਮੈਂ ਅਰਜ਼ ਕਰਨੀ ਹੈ ਆਪਣਾ ਰਮੇਸ਼ ਜੀ ਕਿ 30 ਤਰੀਕ ਨੂੰ ਬਹੁਤ ਵੱਡੀ ਰੈਲੀ ਹੋਈ ਸੀ ਭਾਜਪਾ ਦੀ ਜਲੰਧਰ ਦੇ ਵਿੱਚ ਤੇ ਬੜੀਆਂ ਉਮੀਦਾਂ ਸਨ ਕਿ ਬਹੁਤ ਕੁਛ ਭਾਜਪਾ ਸੈਂਟਰ ਦੀ ਸਰਕਾਰ ਕੁਛ ਸਾਨੂੰ ਐਲਾਨ ਕਰੇਗੀ ਕੋਈ ਇਹ ਐਲਾਨ ਕਰੇ ਕਿ ਇਸ ਗੱਲ ਦਾ, ਖਾਸ ਕਰਕੇ ਕਿਸਾਨਾਂ ਦੀਆਂ ਮੰਗਾਂ ਬਾਰੇ, ਜਿਹਦੇ ਚ ਐਮ ਐਸ ਪੀ ਵੱਡੀ ਮੇਜਰ ਕਰਾਪਸ ਦਾ ਦੇਵੇਗੀ, ਇਸ ਤੋਂ ਇਲਾਵਾ ਜਿਹੜੇ ਬੰਦੀ ਆਪਣਾ ਸਿੰਘ ਨੇ ਉਹਨਾਂ ਦੀ ਰਿਹਾਈ ਦਾ ਐਲਾਨ ਕਰੇ ਕਿ, ਇਸ ਤੋਂ ਇਲਾਵਾ ਜਿਹੜੇ ਨਸ਼ਿਆਂ ਦਾ ਉਹਨਾਂ ਨੇ ਐਲਾਨ ਕੀਤਾ, ਪਰ ਉਹਦੀ ਇੰਨੀ ਲੰਮੀ ਤਰੀਕ ਦਿੱਤੀ ਕਿ ਬੰਦਾ ਉਹਨੀ ਲੰਮੀ ਤਰੀਕ ਚੋਣ ਜੀ ਬੰਦਾ ਭੁੱਲ ਜਾਵੇ ਵਾਅਦਾ ਕੀ ਕੀਤਾ ਸੀ ਉਹ ਜਿਹੜੀ ਦਿੱਤੀ ਉਹਨਾਂ ਤਰੀਕ 31 December 2019 ਜਿਹਦੇ ਚ ਉਹਨਾਂ ਨੇ ਆਪਣਾ ਮਤਲਬ ਦੇ ਹੱਲ ਕਰ ਲਿਆ ਤੇ ਵਿੱਚ ਵਿਧਾਨ ਸਭਾ ਦੇ
1: ਇਲੈਕਸ਼ਨ
3: ਵੀ ਆ ਜਾਣਗੇ ਤੇ ਵਿੱਚ ਲੋਕ ਸਭਾ ਦੇ ਇਲੈਕਸ਼ਨ
1: ਧੰਨਵਾਦ।
3: ਲੇਕਿਨ ਸਵਾਲ ਤਾਂ ਇਹ ਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਕੀ ਮਿਲੇਗਾ, ਕੋਈ ਮਿਲੇਗਾ ਨਹੀਂ, ਕਿਉਂਕਿ ਉਹ ਜੀ ਉਹ ਜਿਸ ਤਰ੍ਹਾਂ ਪਹਿਲਾਂ ਵਾਅਦੇ ਕੀਤੇ ਸਨ 5-5 ਲੱਖ ਰੁਪਇਆ ਹਰ ਕਿਸੇ ਅਕਾਊਂਟ ਚ ਆ ਜਾਏਗਾ ਤੇ ਉਹ ਬਾਅਦ ਚ ਕਹਿੰਦੇ ਸਨ ਵੀ
1: ਛੋਟਾ ਹੋਵੇ ਤਾਂ ਕਿ ਸਾਰੀਆਂ ਕਾਲਾਂ ਸਾਰਿਆਂ ਦੇ ਸਵਾਲ ਪਹੁੰਚ ਜਾਣ ਤੇ ਸਾਰਿਆਂ ਦੇ ਉੱਤਰ ਰਮੇਸ਼ ਜੀ ਵੱਲੋਂ ਦਿੱਤੇ ਹਨ। ਜੀ ਰਮੇਸ਼ ਜੀ, ਕੋਈ ਟਿੱਪਣੀ ਕਰਨਾ ਚਾਹੁੰਦੇ?
0: ਚਲੋ ਮੈਂ ਕਿਉਂਕਿ ਗੱਲ ਕਾਫੀ ਲੰਬੀ ਸੀ ਤੇ ਮੇਰਾ ਭੁੱਲਰ ਸਾਹਿਬ ਇੱਕ ਢੰਗ ਰਿਹਾ ਕਿ ਸਿਰਫ ਇੱਕ ਨੁਕਤੇ ਤੇ ਹੀ ਆਪਾਂ ਗੱਲ ਕਰਨੀ ਹੈ ਇੱਕ ਸਰੋਤੇ ਦੀ, ਬਾਕੀ ਕਿਉਂਕਿ ਨਹੀਂ ਤੇ ਇੱਕ ਹੀ ਗੱਲ ਤੇ ਲੰਬੀ ਡਿਬੇਟ ਹੋ ਜਾਏਗੀ। ਜਿਹੜੀ ਸਰੋਤਿਆਂ ਨੇ ਅੱਜ ਦੇ ਦਿਨ ਦੀ ਵਿਸ਼ੇਸ਼ਤਾ ਦੀ ਗੱਲ ਕੀਤੀ ਹੈ, ਉਹਨਾਂ ਨੇ ਗੱਲ ਕੀਤੀ ਲਾਲ ਬਹਾਦਰ ਸ਼ਾਸਤਰੀ ਦੀ, ਮੋਹਨਦਾਸ ਕਰਮਚੰਦ ਗਾਂਧੀ ਜੀ ਦੀ, ਇਹ ਤੇ ਕੁੱਲ ਦੁਨੀਆਂ ਜਾਣਦੀ ਹੈ। ਭੁੱਲਰ ਸਾਹਿਬ ਬੜੀ ਮਜ਼ੇ ਵਾਲੀ ਗੱਲ, ਮੈਂ ਅੱਜ ਦੇ ਦਿਨ ਦਾ ਜਿਹੜਾ ਇੱਕ ਨਵਾਂ ਇਤਿਹਾਸ ਬਣਿਆ ਉਹ ਜ਼ਰੂਰ ਮੈਂ ਸਰੋਤਿਆਂ ਦੇ ਕੰਨਾਂ 'ਚ ਪਾਉਣਾ। ਇਸ ਵੇਲੇ ਏਸ਼ੀਅਨ ਖੇਡਾਂ ਚੱਲ ਰਹੀਆਂ ਔਰ ਏਸ਼ੀਅਨ ਖੇਡਾਂ ਵਿੱਚ ਜਿੱਥੇ ਅੱਜ ਭਾਰਤ ਨੇ ਇੱਕ ਕਮਾਲ ਕੀਤਾ, ਪੁਨਰ ਸਾਹਿਬ 2 ਮਿੰਟ ਦੇ ਵਿੱਚ ਹੀ ਭਾਰਤ ਦੀ ਝੋਲੀ 2 ਗੋਲਡ ਮੈਡਲ ਪੈਂਦੇ ਆ। 2 ਮਿੰਟਾਂ ਦੇ ਵਿੱਚ ਵੱਖਰੇ ਵੱਖਰੇ ਜਿਹਨੂੰ ਆਪਾਂ ਮੁੱਕੇਬਾਜ਼ੀ ਦੇ ਮੁਕਾਬਲੇ ਚੱਲ ਰਹੇ ਸੀ, ਭਾਰਤੀ ਮੁੰਡਿਆਂ ਨੇ ਜਿਹਦੇ ਵਿੱਚ ਇੱਕ ਅੰਕੁਸ਼ ਪੁੰਗਾਲ ਹੈ ਤੇ ਦੂਜਾ ਸੁਰਜੀਤ ਕਲਕਲ ਹੈ, ਇੱਕ ਨੇ 80 ਕਿਲੋਗ੍ਰਾਮ ਵਿੱਚ, ਇੱਕ ਨੇ 65 ਕਿਲੋਗ੍ਰਾਮ ਦੇ ਵਿੱਚ ਜਿਹੜਾ ਗੋਲਡ ਮੈਡਲ ਜਿੱਤਿਆ। ਸਭ ਤੋਂ ਜਿਹੜਾ ਕਮਾਲ ਦਾ ਇਤਿਹਾਸ ਸੁਣਿਆ, ਮੁੱਕੇਬਾਜ਼ੀ ਦੇ ਵਿੱਚ ਏਸ਼ੀਅਨ ਖੇਡਾਂ ਦੇ ਵਿੱਚ ਪਹਿਲੀ ਵਾਰ ਪੰਜਾਬ ਦੀ, ਮਾਫ਼ ਕਰਨਾ, ਭਾਰਤ ਦੀ ਕਿਸੇ ਕੁੜੀ ਨੇ ਗੋਲਡ ਮੈਡਲ ਜਿੱਤਿਆ। 2 ਕੁੜੀਆਂ ਨੇ, ਇੱਕ ਦਾ ਨਾਂ ਲਵਲੀਨਾ ਬੋਰਗੇਨ ਹੈ, ਇੱਕ ਪ੍ਰਵੀਨ ਹੁੱਡਾ ਹੈ,
1: 75 ਕਿਲੋਗ੍ਰਾਮ
3: ਚ, ਇੱਕ ਨੇ 65 ਕਿਲੋਗ੍ਰਾਮ ਦੇ ਵਿੱਚ ਭਾਰਤ ਦੀ ਝੋਲੀ ਪਾਈ ਹੈ। ਇਹ ਵੀ ਆਪਣੇ ਆਪ ਦੇ ਇਤਿਹਾਸ ਹੈ, ਕੁੜੀਆਂ ਨੂੰ ਮੈਨੂੰ ਲੱਗਦਾ ਹੈ ਕਿ ਸ਼ਾਬਾਸ਼ ਹੈਗਾ ਜਿਹਨਾਂ ਨੇ ਏਸ਼ੀਅਨ ਖੇਡਾਂ ਦੇ ਵਿੱਚ ਇੱਕ ਨਵਾਂ ਰਿਕਾਰਡ ਬਣਾ ਦਿੱਤਾ। ਭਾਰਤ ਦੀ ਝੋਲੀ ਚ ਪਹਿਲੀ ਵਾਰ ਭਾਰਤ ਦੀਆਂ ਧੀਆਂ ਦੇ ਕੋਲ ਗੋਲਡ ਮੈਡਲ ਆਇਆ ਮੁੱਕੇਬਾਜ਼ੀ ਚ।
1: ਬਹੁਤ ਸ਼ੁਕਰੀਆ ਜੀ। ਤੇ ਲਾਈਨ ਤੇ ਇੱਧਰ 2 ਖਬਰਾਂ ਤੇ ਅਹਿਮ ਤੁਹਾਡੀ ਟਿੱਪਣੀ ਲਵਾਂਗੇ। ਇੱਕ ਜੋ ਮੋਰਚਾ ਅੰਮ੍ਰਿਤਪਾਲ ਫਰੰਟ ਵੱਲੋਂ ਲਾਇਆ ਜਾ ਰਿਹਾ ਤੇ ਇੱਕ ਮਜੀਠੀਆ ਤੇ ਵਿਕਰਮ ਮਜੀਠੀਆ ਤੇ ਐਲੀਗੇਸ਼ਨ ਬਹੁਤ ਪਾਰਟੀਆਂ ਬਹੁਤ ਟਾਈਮ ਤੋਂ ਲਾਉਂਦੀਆਂ ਆ ਰਹੀਆਂ ਨੇ, ਬਾਅਦ ਵਿੱਚ ਉਹ ਮਾਫ਼ੀ ਵੀ ਮੰਗ ਲੈਂਦੇ ਨੇ, ਕੋਈ ਚੀਜ਼ ਸਾਬਤ ਨਹੀਂ ਹੋਈ ਤੇ ਇੱਕ ਵਾਰ ਫਿਰ ਤਲਬ ਕੀਤਾ ਗਿਆ, ਉਹਦੇ ਬਾਬਤ ਵੀ ਤੁਹਾਡੀ ਟਿੱਪਣੀ ਜ਼ਰੂਰ ਲਵਾਂਗੇ। ਅਕਾਲ ਮੋਰਗੇ ਤੋਂ ਰਸ਼ਮੀ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ।
4: ਬਹੁਤ ਬਹੁਤ ਧੰਨਵਾਦ ਹੈਰੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਮੋਰਗੇਜ ਰਿਲੇਟਡ ਜੀ,
1: ਗੋ ਅਹੈਡ ਪਲੀਜ਼
4: ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਪ੍ਰਾਈਵੇਟ ਲਾਈਨ ਆਫ ਕ੍ਰੈਡਿਟ ਬਾਰੇ। ਹੁੰਦਾ ਕੀ ਹੈ, ਪ੍ਰਾਈਵੇਟ ਮਤਲਬ ਜਦੋਂ ਅਸੀਂ ਟ੍ਰੈਡੀਸ਼ਨਲ ਬੈਂਕਾਂ ਨਾਲ ਕੁਆਲੀਫਾਈ ਨਹੀਂ ਕਰ ਰਹੇ ਇਨਕਮ ਜਾਂ ਕ੍ਰੈਡਿਟ ਕਰਕੇ ਇਸ਼ੂਜ ਆ ਰਹੇ ਨੇ, ਬਟ ਐਟ ਦ ਸੇਮ ਟਾਈਮ ਘਰ ਵਿੱਚ ਇਨਫ ਐਕੁਇਟੀ ਹੈਗੀ ਹੈ, ਤਾਂ ਉਸ ਵੇਲੇ ਅਸੀਂ ਪ੍ਰਾਈਵੇਟ ਲੈਂਡਰ ਕੋਲ ਜਾ ਸਕਦੇ ਹੈਗੇ ਆ। ਜਦੋਂ ਲਾਈਨ ਆਫ ਕ੍ਰੈਡਿਟ ਦੀ ਗੱਲ ਆਉਂਦੀ ਹੈਗੀ ਹੈ, ਲਾਈਨ ਆਫ ਕ੍ਰੈਡਿਟ ਕੀ ਪ੍ਰੋਡਕਟ ਹੈ ਕਿ ਜਦੋਂ ਸਾਡੀ ਲਿਮਿਟ ਅਪਰੂਵ ਹੋ ਗਈ, ਸੇ ਸਪੋਜ਼ 2 ਲੱਖ ਦੀ ਲਿਮਿਟ ਅਪਰੂਵ ਹੋਈ, ਜਿੰਨਾ ਮੈਂ ਵਰਤਾਂਗੀ, ਅਗਰ ਮੈਂ 50,000 ਵਰਤਿਆ ਉਹਦੇ ਤੇ ਮੈਨੂੰ ਕਿਸ਼ਤ ਪਏਗੀ, ਸਿੰਪਲ ਇੰਟਰਸਟ ਓਨਲੀ ਪੇਮੈਂਟ ਕਰ ਸਕਦੀ ਹੈਗੀ ਆ, ਜਾਂ ਜਿੰਨਾ ਐਕਸਟਰਾ ਪਾਵਾਂਗੀ ਉਹ ਸਾਰਾ ਪ੍ਰਿੰਸੀਪਲ ਵੱਲ ਜਾਏਗਾ। ਸੋ ਬੇਸਿਕਲੀ ਓਪਨ ਲੋਨ ਮਿਲ ਜਾਏਗਾ। ਸੋ ਪ੍ਰਾਈਵੇਟ ਲਾਈਨ ਆਫ ਕ੍ਰੈਡਿਟ ਵਧੀਆ ਪ੍ਰੋਡਕਟ ਹੈ ਉਹਨਾਂ ਕਲਾਇੰਟਸ ਵਾਸਤੇ ਜੇ ਤੁਹਾਡੇ ਕੋਲ ਘਰ ਹੈਗਾ ਤੇ ਘਰ ਵਿੱਚ ਐਕੁਇਟੀ ਹੈਗੀ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
1: ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। 6475394499 ਰਸ਼ਮੀ ਜੀ ਅਕਾਲ ਮੋਰਗੇ ਤੋਂ, 6475394499 6475394499 4499 ਤੇ ਰਸ਼ਮੀ ਜੀ ਨਾਲ ਗੱਲਬਾਤ ਕੀਤੀ। ਜਾ ਸਾਡੇ ਬਹੁਤ ਸ਼ੁਕਰੀਆ ਜੀ, ਧੰਨਵਾਦ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਅੱਜ ਦਾ ਜਿਹੜਾ ਨਿਊਜ਼ ਸੈਗਮੈਂਟ ਆ ਰਮੇਸ਼ ਜੀ ਨਾਲ ਉਹ ਸਪੋਂਸਰ ਕੀਤਾ ਗਿਆ ਜੀ ਮੂਜ਼ ਬਲਾਈਂਡ ਵੱਲੋਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ, ਸਵਾਗਤ ਹੈ ਜੀ।
5: ਭੁੱਲਰ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਨੂੰ।
1: ਅੱਜ ਤੁਸੀਂ ਵਾਅਦਾ ਕੀਤਾ ਸੀ ਕਿ ਅੱਜ ਹਰ ਬੰਦਾ ਤੁਹਾਨੂੰ ਕਾਲ ਕਰੂਗਾ ਕਿਉਂਕਿ ਡੀਲ ਤੁਸੀਂ ਪਰਿਵਾਰਾਂ ਲਈ ਇਹੋ ਜਿਹੀ ਲੈ ਕੇ ਆਏ ਹੋ, ਕਿਉਂਕਿ ਹਰ ਕਿਸੇ ਨੂੰ ਬਲਾਈਂਡ ਚਾਹੀਦੇ ਨੇ, ਘੱਟ ਰੇਟ ਤੇ ਚਾਹੀਦੇ ਨੇ ਤੇ ਵਾਰੰਟੀ ਵੀ ਚਾਹੀਦੀ ਹੈ, ਤੁਸੀਂ ਪੂਰਾ ਕਰ ਦਿਓ ਜੀ।
5: ਬਿਲਕੁਲ ਜੀ ਬਿਲਕੁਲ, ਮੂਜ਼ ਬਲਾਈਂਡ ਲੈ ਕੇ ਜੀ, ਪ੍ਰੀਮੀਅਮ ਕੁਆਲਿਟੀ ਦੇ ਬਲਾਈਂਡਸ ਤੇ ਪ੍ਰੀਮੀਅਮ ਕੁਆਲਿਟੀ ਦਾ ਹਾਰਡਵੇਅਰ ਵਿਦ ਮਟੈਲਿਕ ਚੇਨ ਟੋਪ ਐਂਡ ਬੋਟਮ ਲੈ ਕੇ, ਤੇ ਪ੍ਰੀਮੀਅਮ ਕੁਆਲਿਟੀ ਦੇ ਬਲਾਈਂਡ ਨੇ ਜੀ, ਕਸਟਮ ਮੇਡ ਬਲਾਈਂਡਸ ਨੇ, ਕੈਨੇਡੀਅਨ ਮੇਡ ਬਲਾਈਂਡਸ ਨੇ,
1: ਜੋ
5: ਬਾਹਰੋਂ ਨਹੀਂ ਆਰਡਰ ਕੀਤੇ ਜਾਂਦੇ, ਕਿਤੇ ਆਨਲਾਈਨ ਜਾਂ ਚਾਈਨਾ ਤੋਂ ਨਹੀਂ ਮੰਗਾਏ ਜਾਂਦੇ, ਅਸੀਂ ਆਪ ਬਣਾਉਂਦੇ ਹਾਂ ਤੇ ਆਪ ਤੁਹਾਡੇ ਵਿੰਡੋਜ਼ ਦੇ ਸਾਈਜ਼ ਦੇ ਮੁਤਾਬਕ ਬਣਾਏ ਜਾਂਦੇ ਨੇ
1: ਜੀ।
5: ਤੇ ਡੀਲ ਆਫ ਦਾ ਵੀਕ, ਜਾਂ ਤੁਸੀਂ ਜਿਵੇਂ ਆਪਣੇ ਸਰੋਤੇ ਦੀ ਸੇਵਿੰਗ ਲਈ ਆਪਾਂ ਡੀਲ ਆਫ ਦਾ ਵੀਕ ਲੈ ਕੇ ਆਏ ਜੀ, ਤੁਸੀਂ ਸਾਡੇ ਤੋਂ ਬਲਾਈਂਡਸ ਲਗਵਾਓ, ਪ੍ਰੀਮੀਅਮ ਕੁਆਲਿਟੀ ਦੇ ਬਲਾਈਂਡਸ, ਕਸਟਮ ਬਲਾਈਂਡਸ, ਫਲੈਟ 50% ਆਫ ਆਪਾਂ ਸਾਰੇ ਭੈਣਾਂ ਦੇ ਭਰਾਵਾਂ ਨੂੰ ਆਫਰ ਕਰ ਰਹੇ ਹਾਂ ਜੀ ਇਸ ਵੀਕ ਲਈ।
1: ਵੈਰੀ ਗੁੱਡ। ਤੇ ਇੱਕ ਤੁਸੀਂ ਕਹਿੰਦੇ ਸੀ ਮੋਟਰ ਵੀ ਫ੍ਰੀ।
5: ਬਿਲਕੁਲ ਜੀ ਬਿਲਕੁਲ, ਜੇ ਤੁਸੀਂ ਕਹਿੰਦੇ ਭੁੱਲਰ ਸਾਹਿਬ ਰੇਡੀਓ ਚੜ੍ਹਦੀ ਕਲਾ ਦਾ ਹਵਾਲਾ ਦਿਓ, ਸਾਰੇ ਘਰ ਦੇ ਬਲਾਈਂਡਸ ਲਗਵਾਉਣ ਤੇ 50% ਡਿਸਕਾਊਂਟ ਪਲੱਸ ਇੱਕ ਮੋਟਰ ਐਂਡ ਰਿਮੋਟ ਬਿਲਕੁਲ ਫ੍ਰੀ ਆਫ ਕੋਸਟ ਆਪਾਂ ਇੰਸਟਾਲ ਕਰਕੇ
1: ਦੇਵਾਂਗੇ। 5 ਸਾਲ ਦੀ ਵਾਰੰਟੀ ਹੈ।
5: 5 ਸਾਲ ਦੀ ਵਾਰੰਟੀ।
1: ਨੰਬਰ ਬੋਲ ਦਿਓ ਜੀ।
5: 647-399-4646 647-399-4646
1: 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਆ। ਰਮੇਸ਼ ਜੀ ਸਾਡੇ ਨਾਲ ਜੁੜੇ ਹੋਏ ਨੇ, ਸਮਾਂ ਸਮਾਪਤੀ ਵਾਲਾ। ਰਮੇਸ਼ ਜੀ, ਆਪਾਂ ਵਨ ਲਾਈਨਰ ਦੇ ਵਿੱਚ ਹੀ ਥੋੜੀਆਂ ਟਿੱਪਣੀਆਂ ਕਰਾਂਗੇ ਮਜੀਠੀਆ ਬਾਰੇ, ਤੇ ਉਹਨਾਂ ਨੂੰ ਤਲਬ ਕੀਤਾ ਗਿਆ ਉਹਦੇ ਬਾਬਤ, ਤੇ ਇੱਕ ਅੰਮ੍ਰਿਤਪਾਲ ਦੇ ਫਰੰਟ ਬਾਰੇ, ਦੋਨਾਂ ਬਾਰੇ ਸਾਨੂੰ ਖਬਰ ਦੇ ਦਿਓ ਜੀ ਸ਼ਾਰਟ ਦੇ ਵਿੱਚ, ਕਿਉਂਕਿ ਇਸ ਤੋਂ ਬਾਅਦ ਸਾਡੇ ਮੁੰਡਾ ਮੰਗੀ ਨਾਲ ਅਸੀਂ ਅੱਗੇ ਗੱਲਬਾਤ ਕਰਨੀ ਆ।
0: ਸਰ ਜਿਹੜਾ ਤੇ ਵਿਕਰਮ ਸਿੰਘ ਮਜੀਠੀਏ ਦੀ ਗੱਲ ਹੈ, ਵਿਕਰਮ ਸਿੰਘ ਮਜੀਠੀਏ ਤੋਂ ਨਸ਼ਾ ਤਸਕਰੀ ਵਾਲੇ ਕੇਸਾਂ ਦੇ ਮਸਲੇ ਦੇ ਵਿੱਚ ਫਿਰ ਇੱਕ ਵਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਵਿਸ਼ੇਸ਼ ਜਾਂਚ ਟੀਮ ਵੱਲੋਂ, ਜਿਹੜੀ ਹੁਣ 5 ਤਰੀਕ ਆਉਣੀ ਹੈ ਸੋਮਵਾਰ। ਔਰ ਉਸ 5 ਤਰੀਕ ਨੂੰ ਜਿਹੜਾ ਕੰਨਾਂ ਚ ਸਾਡੇ ਆਵਾਜ਼ ਪਈ ਕਿ ਕੱਲੀ ਵਿਕਰਮ ਮਜੀਠੀਏ ਤੋਂ ਨਹੀਂ ਪੁੱਛਗਿੱਛ ਕਰਨੀ, ਵਿਕਰਮ ਮਜੀਠੀਏ ਦੇ ਸਾਹਮਣੇ ਆਖਦੇ ਹੈ ਕਿ ਜਿਹੜਾ ਜਗਦੀਸ਼ ਸਿੰਘ ਭੋਲਾ ਆ ਉਹਨੂੰ ਬਿਠਾਉਣਾ ਹੈ ਤੇ ਆਹਮੋ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕਰਨੀ। ਇਸ ਕਰਕੇ ਇਸ ਵਾਰੀ ਦੀ ਪੁੱਛ ਪੜਤਾਲ ਬੜੀ ਅਹਿਮ ਮੰਨੀ ਜਾ ਰਹੀ ਹੈ। ਹਾਲਾਂਕਿ ਜਿਹੜੀ ਤੁਸੀਂ ਟਿੱਪਣੀ ਵਿਸ਼ੇਸ਼ ਦਾ ਜ਼ਿਕਰ ਕੀਤਾ ਉਹ ਆਪਾਂ 5 ਤਰੀਕ ਨੂੰ ਕਰਨੀ ਆ, ਜਦੋਂ ਵਿਕਰਮ ਸਿੰਘ ਮਜੀਠੀਏ ਨੇ ਬਾਹਰ ਆਉਣਾ। ਫਿਰ ਵੇਖਾਂਗੇ ਕਿ ਮੁੱਛਾਂ ਨੂੰ ਕਿੰਨਾ ਤੇ ਵਿਕਰਮ ਸਿੰਘ ਮਜੀਠੀਆ ਤਾ ਦਿੰਦਾ, ਉਹਦੀ ਮੁੱਛ ਭੋਰਾ ਉੱਪਰ ਨੂੰ ਗਈ ਹੈ ਜੇ ਭੋਰਾ ਹੇਠਾਂ ਨੂੰ ਆਏਗੀ। ਜਿਹੜਾ ਮਸਲਾ ਵਾਰਸ ਪੰਜਾਬ ਦੇ ਪਾਰਟੀ ਦਾ ਹੈ, ਜਿਹੜੀ ਵਾਰਸ ਪੰਜਾਬ ਦੀ ਪਾਰਟੀ ਦਾ ਜਿਹੜਾ ਰਾਜਨੀਤਿਕ ਰੁਤਬਾ ਹੁੰਦਾ ਕਿਸੇ ਪਾਰਟੀ ਦਾ, ਉਸ ਰਾਜਨੀਤਿਕ ਰੁਤਬੇ ਤੇ ਬ੍ਰੇਕ ਲੱਗਦੀ ਨਜ਼ਰ ਆ ਰਹੀ, ਕਿਉਂਕਿ ਰਾਜਨੀਤਿਕ ਰੁਤਬਾ ਜਿਹੜਾ ਕਿਸੇ ਪੋਲੀਟੀਕਲ ਪਾਰਟੀ ਨੂੰ ਭਾਰਤ ਦਾ ਚੋਣ ਕਮਿਸ਼ਨ ਦਿੰਦਾ, ਇੱਕ ਲਿਖਤ ਦੇ ਰਾਹੀਂ ਮਾਨਤਾ ਦਿੰਦਾ। ਹੁਣ ਗੱਲ ਹੈ ਤਲਰ ਸਾਹਿਬ ਦੀ, 1 ਸਾਲ ਕਰੀਬ ਕਰੀਬ ਹੋ ਗਿਆ ਅਪਲਾਈ ਕੀਤੇ ਆ ਉਸ ਰਾਜਨੀਤਿਕ ਰੁਤਬੇ ਲਈ ਭਾਰਤ ਦੇ ਚੋਣ ਕਮਿਸ਼ਨ ਅੱਗੇ ਗਿਆਨੇਸ਼ ਕੁਮਾਰ ਦੇ ਕੇ। ਉਹ ਗਿਆਨੇਸ਼ ਕੁਮਾਰ ਜਿਹੜਾ ਇਸ ਵੇਲੇ ਆਪ ਵਿਵਾਦਾਂ ਚ ਕਿਰਿਆ, ਜਿਹਦੇ ਖਿਲਾਫ ਅੱਜ ਵੀ ਜਦੋਂ ਅੱਜ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ ਤੇ ਜੰਤਰ ਮੰਤਰ ਵਿਖੇ ਵੱਡਾ ਮੋਰਚਾ ਲੱਗ ਗਿਆ, ਉਸ ਗਿਆਨੇਸ਼ ਕੁਮਾਰ ਨੇ ਇਹ ਦਲੀਲ ਦੇ ਦਿੱਤੀ ਕਿ ਭਾਈ ਜਿਹੜੀ ਵਾਰਸ ਪੰਜਾਬ ਦੀ ਪਾਰਟੀ ਹੈ ਇਹਦਾ ਜਿਹੜਾ ਆਗੂ ਹੈ ਮੁਖੀ ਹੈ ਉੱਥੇ ਤੇ MLC ਲੱਗਾ ਸੀ, ਭਾਰਤੀ ਉੱਤੇ ਤੇ ਕਾਨੂੰਨ ਏਦਾਂ ਦਾ ਐਕਟ ਭਾਰਤ ਦਾ ਲੱਗਾ ਜਿਹਨੂੰ ਆਪਾਂ ਕਹਿੰਦੇ ਕਿ ਰਾਸ਼ਟਰੀ ਸੁਰੱਖਿਆ ਲਈ ਖਤਰਾ, ਇਸ ਕਰਕੇ ਇਹਨੂੰ ਕਿੱਦਾਂ ਮਾਨਤਾ ਦੇ ਸਕਦੇ ਹਾਂ। ਸੋ ਮਾਨਤਾ ਵਿਵਾਦਾਂ ਚ ਇਸ ਵੇਲੇ, ਉਹ ਮਾਨਤਾ ਮਿਲਦੀ ਜਾਂ ਨਹੀਂ ਮਿਲਦੀ ਕੁਛ ਨਹੀਂ ਪਤਾ। ਦੂਜੇ ਪਾਸੇ ਵਾਰਸ ਪੰਜਾਬ ਦੀ ਪਾਰਟੀ 9 ਉਮੀਦਵਾਰ ਐਲਾਨ ਕਰ ਚੁੱਕੀ ਹੈ ਪੰਜਾਬ ਦੇ ਵਿੱਚ, ਔਰ ਵਾਰਸ ਪੰਜਾਬ ਦੀ ਪਾਰਟੀ ਨੇ ਆਖ ਦਿੱਤਾ ਕਿ ਜੇ ਸਾਨੂੰ ਇਹ ਆਗਿਆ ਨਾ ਦਿੱਤੀ ਅਸੀਂ ਸੰਘਰਸ਼ ਕਰਾਂਗੇ, ਅਸੀਂ ਦਿੱਲੀ ਵਿੱਚ ਮੋਰਚਾ ਲਾਵਾਂਗੇ। ਔਰ ਇਹ ਵੀ ਗੱਲ ਆਖਦੀ ਕਿ ਜੇ ਚਾਰੇ ਸਿਰੇ ਫਿਰ ਵੀ ਸਰਕਾਰਾਂ ਰਲ ਮਿਲ ਕੇ ਗਿਆਨੇਸ਼ ਕੁਮਾਰ ਜਿਹੜਾ ਭਾਰਤ ਦਾ ਚੋਣ ਕਮਿਸ਼ਨ ਸਾਨੂੰ ਮਾਨਤਾ ਨਹੀਂ ਦਿੰਦਾ, ਅਸੀਂ ਚੋਣ ਫਿਰ ਵੀ ਲੜਾਂਗੇ ਭਾਵੇਂ ਆਜ਼ਾਦ ਉਮੀਦਵਾਰਾਂ ਦੇ ਤੌਰ ਤੇ ਲੜਨੀ ਪਵੇ। ਬਾਕੀ ਦੇਖਦੇ ਹਾਂ ਭਾਈ ਵਾਰਸ ਪੰਜਾਬ ਦੀ ਪਾਰਟੀ ਦਾ ਰਾਜਨੀਤਿਕ ਭਵਿੱਖ ਕੀ ਬਣਿਆ।
1: ਬਹੁਤ ਸ਼ੁਕਰੀਆ ਰਮੇਸ਼ ਜੀ। ਮੰਡੇ ਨੂੰ ਹੁੰਦੀਆਂ ਨੇ ਆਪਣੀਆਂ ਗੱਲਾਂ ਬਾਤਾਂ, ਤੇ ਟੋਰਾਂਟੋ ਦੇ ਟਾਈਮ ਦੇ ਹਿਸਾਬ ਨਾਲ ਸਹੀ 7 ਵਜੇ ਆਪਣੀ ਗੱਲਬਾਤ ਹੋਊਗੀ ਤੇ ਨੌਨ ਕਮਰਸ਼ੀਅਲ ਗੱਲਬਾਤ ਹੋਊਗੀ ਤਕਰੀਬਨ 7:30। ਬਹੁਤ ਸ਼ੁਕਰੀਆ ਜੀ, ਧੰਨਵਾਦ।
0: ਬਹੁਤ
1: ਧੰਨਵਾਦ ਜੀ। ਸੋ ਮੇਰਾ ਨੰਬਰ ਆ ਦੋਸਤੋ 647-921-2032, ਕਿਸੇ ਸਪੋਂਸਰ ਸਮਾਨ ਦਾ ਨੰਬਰ ਚਾਹੀਦਾ ਜਾਂ ਫਿਰ ਤੁਸੀਂ ਆਪਣੇ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ ਸਾਡੇ ਨਾਲ ਕਰਨਾ ਚਾਹੁੰਦੇ ਹੋ ਤਾਂ 647-921-2032 ਬੱਚਿਆਂ ਦੀ ਗੱਲਬਾਤ ਕੀਤੀ ਸੀ ਆਪਣੇ ਕੋਲ 1.5 ਮਿੰਟ ਦਾ ਸਮਾਂ। ਮੋਨਾ ਜੀ ਸਤਿ ਸ਼੍ਰੀ ਅਕਾਲ, ਤੇ ਇਹ ਦੱਸਿਓ ਬੱਚਿਆਂ ਲਈ ਕਿਹੜੀ ਪਾਲਿਸੀ ਪਰਿਵਾਰ ਤੁਹਾਡੇ ਲਈ ਕੰਟੈਕਟ ਕਰਨ।
2: ਬਿਲਕੁਲ ਹਰਵੀਰ ਜੀ, ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈਗੀ ਆ, ਮੈਂ ਹਮੇਸ਼ਾ ਹੀ ਮੰਨਦੀ ਹਾਂ ਕਿ ਉਹਨਾਂ ਦੇ ਲਈ ਸਭ ਨਾਲੋਂ ਵੱਡਾ ਐਸੈਟ ਹੈਗਾ ਉਹਨਾਂ ਦੀ ਐਜੂਕੇਸ਼ਨ। ਸਭ ਨਾਲੋਂ ਪਹਿਲਾਂ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਜਿਹਦੇ ਵਿੱਚ ਕਿ ਜੇ ਤੁਸੀਂ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੋ $208, ਡੈਫੀਨੇਟਲੀ ਉਸ ਤੋਂ ਬਾਅਦ ਆਪਾਂ ਨੈਕਸਟ ਸਟੈਪ ਲੈ ਸਕਦੇ ਹੁੰਦੇ ਹਾਂ ਕਿ ਉਹਨਾਂ ਦੇ ਲਈ ਕੋਈ ਏਦਾਂ ਦੀ ਇਨਵੈਸਟਮੈਂਟ ਕੀਤੀ ਜਾਵੇ ਜਿਹਦੇ ਵਿੱਚ ਕਿ ਉਹਨਾਂ ਦੀ ਪ੍ਰੋਟੈਕਸ਼ਨ ਦੇ ਨਾਲ ਉਹਨਾਂ ਦੇ ਵਿੱਚ ਕੈਸ਼ ਵੈਲਿਊਸ ਦੀ ਗਰੋਥ ਹੁੰਦੀ ਰਹੇ। ਕਿਉਂਕਿ ਕਈ ਵਾਰ ਜਦੋਂ ਵੀ ਅਸੀਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਹਾਂ, ਜਦੋਂ ਬੱਚਿਆਂ ਦੇ ਬਾਰੇ ਇਸ ਗੱਲ ਤੇ ਟੋਪਿਕ ਤੇ ਗੱਲ ਸ਼ੁਰੂ ਹੁੰਦੀ ਹੈ ਤਾਂ ਪਰਸਨ ਨੂੰ ਇਹ ਲੱਗਦਾ ਕਿ ਜਦੋਂ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ ਸ਼ਾਇਦ ਅਸੀਂ ਉਹਨਾਂ ਦੇ ਅੱਗਿਓਂ ਨੈਕਸਟ ਜਨਰੇਸ਼ਨ ਬਾਰੇ ਸੋਚ ਰਹੇ ਹਾਂ। ਪਰ ਬੇਸਿਕਲੀ ਦੇਖਿਆ ਜਾਵੇ ਤਾਂ ਇਸ ਟਾਈਮ ਤੇ ਏਦਾਂ ਕੁ ਦੀਆਂ ਪਾਲਿਸੀਜ਼ ਨੇ ਜਿਹਦੇ ਵਿੱਚ ਕਿ ਜਦੋਂ ਅੱਜ ਬੱਚੇ ਦੀ ਲਾਈਫ ਇੰਸ਼ੋਰੈਂਸ ਕਰਵਾਉਂਦੇ ਆ ਤਾਂ ਫਿਊਚਰ ਦੇ ਵਿੱਚ ਜਿਹੜੀ ਉਹਦੇ ਵਿੱਚ ਗਰੋਥ ਹੁੰਦੀ ਹੈਗੀ ਆ, ਸੋ ਉਹ ਗਰੋਥ ਉਹ ਆਪਣੇ ਲਈ ਕਢਾ ਸਕਦੇ ਹੁੰਦੇ ਨੇ, ਸੋ ਆਪਣੇ ਲਈ ਉਹ ਮਨੀ ਯੂਜ਼ ਕਰ ਸਕਦੇ ਹੁੰਦੇ ਨੇ। ਤੇ ਇਸ ਟਾਈਮ ਤੇ ਬਹੁਤ ਸਾਰੀਆਂ ਏਦਾਂ ਦੀ ਆਪਸ਼ਨਸ ਹੈਗੀਆਂ ਨੇ ਜਿਹਦੇ ਵਿੱਚ ਕਿ ਅੱਜ ਦੀ ਡੇਟ ਦੇ ਵਿੱਚ ਜੇ ਨਿਊ ਬੋਰਨ ਬੱਚੇ ਦੀ ਗੱਲ ਕਰੀਏ ਕਿ ਉਸਨੇ ਪਾਲਿਸੀ ਸ਼ੁਰੂ ਕੀਤੀ, ਬਾਏ ਦਾ ਟਾਈਮ ਬੱਚਾ 40s 50s ਤੇ ਪਹੁੰਚਦਾ ਤਾਂ ਉਸ ਟਾਈਮ ਤੇ ਉਹਦੇ ਕੋਲ $500,000 ਤੱਕ ਦੀ ਕੈਸ਼ ਵੈਲਿਊ ਹੋ ਜਾਂਦੀ ਹੈਗੀ ਆ ਇਕੱਠੀ, ਜਿਹੜੀ ਕਿ ਉਹ ਆਪਣੇ ਲਈ ਕਢਾ ਸਕਦੇ ਹੁੰਦੇ ਨੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ @416-5509-1509। ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509।
1: ਦੋਸਤੋ, ਕਿਸੇ ਵੀ ਤਰ੍ਹਾਂ ਦੀ ਕੋਈ ਪਾਲਿਸੀ, ਲਾਈਫ, ਕ੍ਰਿਟੀਕਲ ਡਿਸੇਬਿਲਟੀ, ਕੋਂਬੋ, ਬੱਚਿਆਂ ਲਈ ਟਰੈਵਲ, 416-509-1509, 416-509-1509, 416-509-1509। ਬਹੁਤ ਸ਼ੁਕਰੀਆ ਜੀ, ਧੰਨਵਾਦ, ਚੜ੍ਹਦੀ ਕਲਾ।
6: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ,
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da faida lao. Aaj hi visit ParadiseDevelopments.com ParadiseDevelopments.com
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984।
5: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

ਫਿਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 9058285800

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

va, viva! Programmet med Punjabi Arande vich sare hi sroteyan nu navri siddho te Punjabi Arande di puri team vallon bahut hi pyar ate satkar bhari sat shri akal namaskar adav and good morning sab nu kivein ho ki haal chaal ne ummeed hai ki tusi sab theek thaak ho enjoy kar rahe ho is bahut hi pyari mitthi khoobsurat saver nu ਸਵੇਰ ਤਾਂ ਖੂਬਸੂਰਤ ਹੈਗੀ ਹੈ ਮੌਸਮ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਬਟ ਸਭ ਨੂੰ ਹੈਪੀ ਹੈਪੀ ਫਰਾਈਡੇ ਸੋ ਫਰਾਈਡੇ ਦੀ ਸਵੇਰ ਹੈ ਤੇ ਫਰਾਈਡੇ ਯਾਰ ਮਾਰਨਿੰਗ ਹੋਵੇ ਤੇ ਹਰੇਕ ਬੰਦਾ ਬੈੱਡ 'ਚੋਂ ਛਾਲ ਮਾਰ ਕੇ ਉੱਠਦਾ ਕਿ ਇਟਸ ਫਰਾਈਡੇ ਦੈਨ ਗਾਣਾ ਨਹੀਂ ਸੀ ਆ ਇੰਗਲਿਸ਼ ਦਾ ਹੁਣ ਬੱਚੇ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਪਤਾ ਹੋਊਗਾ ਕੋਈ ਕੁੜੀ ਸੀਗੀ ਉਹਨੇ ਨਾ ਇੱਕ ਤਾਂ ਨਾਲੇ ਫਰਾਈਡੇ ਦਾ ਗਾਣਾ ਗਾਇਆ ਸੀ ਉਹ ਵੀ ਬੜਾ ਮਸ਼ਹੂਰ ਹੋਇਆ ਸੀਗਾ ਸੋ ਜਿੰਨੇ ਸਾਡੇ ਬੱਚੇ ਸੁਣ ਰਹੇ ਉਹਨਾਂ ਨੂੰ ਮੈਂ ਸੁਣਾ ਦਵਾਂ ਬੱਚਿਓ ਤੁਸੀਂ ਕਹੋਗੇ ਨਵੀਂ ਨੇ ਯਾਰ ਇਹ ਕੁੜੀ ਨੂੰ ਕਿੱਥੋਂ ਯਾਦ ਕਰ ਲਿਆ ਸੋ ਇੱਕ ਫਰਾਈਡੇ ਦਾ ਗੀਤ ਸੀਗਾ ਤੇ ਇਹ ਕੁੜੀ ਨੂੰ ਨਾ ਲੋਕਾਂ ਨੇ ਟ੍ਰੋਲ ਬਹੁਤ ਕੀਤਾ ਵੀ ਕਾਹਦਾ ਗਾਣਾ ਇਹਨੇ ਰਿਲੀਜ਼ ਕੀਤਾ ਉਹਦੇ ਬਾਰੇ ਮੰਦਾ ਚੰਗਾ ਬਹੁਤ ਬੋਲੇ ਬਟ ਤੁਸੀਂ ਦੇਖੋ ਕਿ ਇਸ ਗੀਤ ਤੇ 182 million ਵਿਊਜ਼ ਨੇ ਗਾਣਾ ਇਹਨੂੰ 15 ਸਾਲ ਹੋ ਗਏ ਸੁਣੀਏ ਦੋਕ ਬੋਲ ਬੱਚਿਓ ਟੈਲ ਯੂਰ ਪੇਰੈਂਟਸ ਵੀ ਇਹ ਗਾਣਾ ਕਿਹਦਾ ਸੀ

0: ਸੋ ਇਹਨਾਂ 2011 ਦੇ ਵਿੱਚ ਗਾਣਾ ਆਇਆ ਸੀਗਾ ਤੇ ਬੜੇ ਲੋਕਾਂ ਨੇ ਕੁੜੀ ਨੂੰ ਟ੍ਰੋਲ ਕੀਤਾ ਵੀ ਤੈਨੂੰ ਗਾਉਣਾ ਨਹੀਂ ਆਉਂਦਾ, ਆਹ ਕਾਹਦਾ ਗਾਣਾ, ਦਿਸ ਦੈਟ, ਬੜੀਆਂ ਚੀਜ਼ਾਂ ਕਹੀਆਂ। ਬਟ ਯਾਰ ਜੋ ਵੀ ਹੈ 182 million ਵਿਊਜ਼ ਹੋਣੇ ਕਿਸੇ ਗਾਣੇ 'ਤੇ ਕੋਈ ਨਿੱਕੀ ਮੋਟੀ ਗੱਲ ਨਹੀਂ ਹੈਗੀ। ਸੋ ਜਿੰਨਾ ਮਰਜ਼ੀ ਤੁਸੀਂ ਯੂ ਨੋ ਕਿਸੇ ਨੂੰ ਟ੍ਰੋਲ ਕਰ ਲਓ, ਕਿਸਦੀ ਨਿੰਦਿਆ ਕਰ ਲਓ, ਡਜ਼ਨਟ ਮੈਟਰ, ਅਗਲੇ ਨੇ ਐਟਲੀਸਟ ਕੁਛ ਕੀਤਾ ਹੀ ਆ। ਬਹੁਤ ਵਾਰ ਆਪਾਂ ਕਿਤੇ ਨਾ ਕਿਤੇ ਨਾ ਲੋਕਾਂ ਨੂੰ ਲੋਕਾਂ ਦੀ ਲੱਤਾਂ ਬਹੁਤ ਖਿੱਚਦੇ ਹਾਂ, ਹੁਣ ਆਪਣੇ ਵਰਗੇ ਕੋਲ ਹਿੰਮਤ ਹੀ ਨਹੀਂ ਪੈਂਦੀ ਕੋਈ ਗਾਣਾ ਯੂਟਿਊਬ 'ਤੇ ਉਹੀ ਪਾ ਦਈਏ ਚੱਕ ਕੇ। ਸੋ ਇਟਸ ਫਿਰ ਵੀ ਇੱਕ ਸਟੈਪ ਤਾਂ ਹੈ। ਸੋ ਬੱਚੇ ਯਾਰ ਜਿਹੜੇ ਸੁਣ ਰਹੇ ਆਪਣੇ ਪੇਰੈਂਟਸ ਨਾਲ ਜਾ ਰਹੇ ਸਕੂਲਾਂ ਨੂੰ, ਜੇ ਕਿਸੇ ਨੂੰ ਇਹ ਗਾਣਾ ਯਾਦ ਹੋਵੇ ਤਾਂ ਮੈਨੂੰ ਦੱਸਿਓ 15 years ago। ਸੋ ਜਿਹੜੇ ਤੁਸੀਂ ਦੇਖ ਲਓ 20 ਸਾਲ ਦੇ ਨੇ ਹੁਣ, ਉਦੋਂ 5 ਸਾਲਾਂ ਦੇ ਸੀ। ਜਿਹੜੇ 30 ਸਾਲ ਦੇ ਨੇ ਹੁਣ, ਉਦੋਂ 15 ਸਾਲਾਂ ਦੇ ਸੀ। ਜਿਹੜੇ 50 ਦੇ ਨੇ ਹੁਣ, 35 ਦੇ ਸੀ ਦੇਖ ਲਓ। ਜਿਹੜੇ 60 ਦੇ ਸੀ ਉਹ 45 ਦੇ ਸੀ। ਟਾਈਮ ਇੰਨੀ ਛੇਤੀ ਲੰਘਦਾ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 9056733337 9056633 7 905 673 33 33 7 9537 33 33 7 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਗੱਲਾਂ ਬਾਤਾਂ ਵੀ ਕਰਦੇ ਹਾਂ। ਤੁਸੀਂ ਕਹੋਗੇ ਨਵੀਂ ਯਾਰ ਪੰਜਾਬੀ ਗਾਣਾ ਲਾਉਂਦੇ ਨਹੀਂ, ਚੱਕ ਕੇ ਇੰਗਲਿਸ਼ ਵਾਲਾ ਲਾਤਾ, ਇਹ ਤਾਂ ਅੱਜ ਦੇ ਦਿਨ ਲਈ ਮੈਂ ਲਾਇਆ ਯਾਰ। ਸਕਾਈ ਹਾਲ ਐਕਸਪ੍ਰੈਸ ਨੂੰ ਤੁਸੀਂ ਯਾਦ ਰੱਖਣਾ। ਸਕਾਈ ਹਾਲ ਐਕਸਪ੍ਰੈਸ ਬੜੀ ਟੌਪ ਦੀ ਟਰੱਕਿੰਗ ਕੰਪਨੀ, ਇਹ ਹਾਇਰਿੰਗ ਕਰ ਰਹੇ ਆ। ਇਹਨਾਂ ਨੂੰ ਈਸਟ ਕੋਸਟ US ਦੇ ਰਨਸ ਲਈ ਏਜ਼ ਡਰਾਈਵਰ ਚਾਹੀਦੇ ਆ। ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ, ਮੈਰੀਲੈਂਡ, ਡਰਾਈਵ ਵੈਨ ਦਾ ਕੰਮ ਹੈ। ਬਹੁਤ ਹੀ ਬਿਜ਼ੀ ਕੰਮ ਹੈ, ਪੂਰਾ ਸਾਲ ਡੈਡੀਕੇਟਡ ਕੰਮ ਮਿਲੇਗਾ। ਸੇਮ ਲੋਕੇਸ਼ਨਸ, ਰੀਪੀਟ ਕਸਟਮਰ ਨੇ, ਅਤੇ ਹਰ 5 ਤਰੀਕ ਨੂੰ ਅਤੇ ਹਰ ਮਹੀਨੇ ਦੀ 20 ਤਰੀਕ ਨੂੰ ਡਾਇਰੈਕਟ ਡਿਪੋਜ਼ਿਟ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆਉਣਗੇ। ਹਰ ਮੰਥ ਤੁਹਾਨੂੰ 12 ਟ੍ਰਿਪਸ ਮਿਲਣਗੀਆਂ। ਸਟੀਲ ਅਤੇ ਵਿੰਸਟਨ ਚਰਚਲ 'ਤੇ ਇਹਨਾਂ ਦੀ ਯਾਰਡ ਹੈ। ਜੇ 1 ਸਾਲ ਦਾ ਐਕਸਪੀਰੀਅੰਸ ਹੈ ਜੀ, ਫੋਨ ਕਰੋ 8073555992 8073555992 8073555992 8073555992 'ਤੇ ਸਕਾਈ ਹਾਲ ਐਕਸਪ੍ਰੈਸ ਨੂੰ ਕਾਲ ਕਰੋ। ਸੌਰਭ ਰਤਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੌਰਭ ਜੀ, ਗੁੱਡ ਮਾਰਨਿੰਗ ਸਰ, ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਨਵੀ, ਇਸ ਵੇਲੇ ਜਿਹੜਾ ਬਜ਼ਵਰਡ ਬਣਿਆ ਹੋਇਆ ਹੈ ਉਹ ਇਰਾਨ ਦੀ ਵਾਰ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ, ਫਿਸਕਲ ਹੈਲਥ ਆਫ ਆਲ ਦ ਗਵਰਨਮੈਂਟਸ ਅਰਾਊਂਡ ਦ ਵਰਲਡ, ਉਹਨੂੰ ਲੈ ਕੇ ਬਣਿਆ ਹੋਇਆ ਹੈ। ਤੇ ਕੀ ਕੰਜ਼ਿਊਮਰ ਜਿਹੜਾ ਹੈਗਾ ਉਹ ਸਟਰੋਂਗਲੀ ਕੰਟੀਨਿਊ ਕਰੇਗਾ, ਜਿਹੜਾ ਰਨ ਰੇਟ ਮਾਰਕੀਟ ਨੂੰ ਚਾਹੀਦਾ ਹੈਗਾ ਇਨ ਟਰਮਸ ਆਫ ਪ੍ਰੋਡਿਊਸਿੰਗ ਦ ਸੇਮ ਅਰਨਿੰਗਸ ਇਨ ਦ ਬੁੱਕਸ ਆਫ ਵੇਰੀਅਸ ਕੰਪਨੀਜ਼, ਜਿਹੜੀਆਂ ਮਾਰਕੀਟ ਦੀਆਂ ਲੀਡਰਸ ਵੀ ਹੈਗੀਆਂ ਨੇ। ਆਮ ਨੋਟ ਟਾਕਿੰਗ ਅਬਾਊਟ ਦ ਕੰਪਨੀਜ਼ ਜਿਹੜੀਆਂ ਕੈਟਸ ਐਂਡ ਡੋਗਸ ਨੇ, ਕਿਉਂਕਿ ਉਹਨਾਂ 'ਤੇ ਪੈਸਾ ਲਾ ਕੇ ਮੂਮਨ ਤੌਰ 'ਤੇ ਤੁਸੀਂ ਪੈਸਾ ਗਵਾਉਣਾ ਹੀ ਹੋ। ਸੋ ਵੀ ਡੂ ਨੋਟ ਕੰਸਿਡਰ ਦੋਜ਼ ਵੈਨ ਇਟ ਕਮਸ ਟੂ ਕ੍ਰੀਏਟਿੰਗ ਅ ਪੋਰਟਫੋਲੀਓ। ਸੋ ਆਈ ਡੋਂਟ ਥਿੰਕ ਆਲ ਦੀਸ ਥਿੰਗਸ ਹੈਵ ਅ ਲੌਂਗ ਟਰਮ ਇੰਪੈਕਟ ਔਨ ਆਰ ਇਨਵੈਸਟਿੰਗ। ਕਿਉਂਕਿ ਸਿੰਪਲ ਜੀ ਗੱਲ ਹੈਗੀ ਹੈ ਕਿ ਵਾਟ ਆਈ ਵਾਜ਼ ਡੂਇੰਗ ਐਕਚੁਅਲੀ ਫੋਰ ਲੌਂਗ ਪੀਰੀਅਡ ਆਫ ਟਾਈਮ, ਫੋਰ ਐਗਜ਼ਾਮਪਲ S&P 500, ਨੈਸਡੈਕ, ਅਗਰ ਮੈਂ ਆਪਣੀ ਇਨਵੈਸਟਮੈਂਟ ਦੀ ਗੱਲ ਕਰਾਂ, ਡਿਡ ਆਈ ਮੇਕ ਅ ਬਿਗਰ ਚੇਂਜ ਬਿਕੋਜ਼ ਆਈ ਹੈਵ ਬੀਨ ਬੁਕਿੰਗ ਅਗਰੈਸਿਵ ਪ੍ਰੋਫਿਟ ਫੋਰ ਦ ਲਾਸਟ 14 years? No, it doesn't make sense to me. ਕਾਰਨ ਕੀ ਹੈ ਕਿ ਮੈਂ ਯੂਨਿਟ ਵੈਲਿਊ ਦੇ ਹਿਸਾਬ ਦੇ ਨਾਲ ਉਹ ਚੀਜ਼ ਉਦੋਂ ਖਰੀਦੀ ਸੀ ਜਦੋਂ ਲੋਸਟ ਲੈਵਲ ਤੇ ਸੀਗੀ। ਸੋ ਈਵਨ ਦੋ ਦੇਰ ਇਜ਼ ਅ ਲਿਟਲ ਬਿਟ ਆਫ ਕਰੈਕਸ਼ਨ ਵਿਚ ਕੈਨ ਐਟਰੀਬਿਊਟ ਟੂ 1/3 or 1/4 ਆਫ ਵਟ ਮਾਰਕੀਟ ਇਜ਼ ਗੋਇੰਗ ਡਾਊਨ, ਕੋਈ ਮੈਨੂੰ ਬਹੁਤਾ ਇੰਪੈਕਟ ਨਹੀਂ ਆਉਣਾ। ਇਹਦਾ ਮਤਲਬ ਕੀ ਹੈ ਕਿ ਕੰਪਾਊਂਡਿੰਗ ਤੁਹਾਨੂੰ ਡਾਊਨ ਸਾਈਡ ਰਿਸਕ ਤੋਂ ਵੀ ਬਚਾਉਂਦੀ ਹੈਗੀ ਹੈ। ਲੇਕਿਨ ਜਿਹੜੇ ਲੋਕਾਂ ਦੇ ਪੈਸੇ ਹੁਣ ਅਸੀਂ ਪਿਛਲੇ 6 ਮਹੀਨੇ, ਸਾਲ, 2 ਸਾਲ ਤੋਂ ਇਨਵੈਸਟ ਕਰ ਰਹੇ ਹਾਂ, ਵੀ ਆਰ ਨੋਟ ਇਨਵੈਸਟਿੰਗ ਪ੍ਰੈਡੋਮੀਨੈਂਟਲੀ ਇਨ US ਓਨਲੀ, ਵੀ ਆਰ ਨੋਟ ਇਨਵੈਸਟਿੰਗ ਮੋਰ ਦੈਨ 50-60%, ਵੀ ਹੈਵ ਅ ਡਾਇਵਰਸੀਫਾਈਡ ਸਕੇਲ ਬਿਟਵੀਨ ਕੈਨੇਡਾ, ਯੂਰਪ, ਜਪੈਨ, ਮੀਨਸ ਏਸ਼ੀਆ ਪੈਸੀਫਿਕ ਔਰ ਇਮਰਜਿੰਗ ਮਾਰਕੀਟ। ਕਾਰਨ ਕੀ ਹੈ ਕਿ ਰਿਲਾਇੰਸ ਔਨ 1 sector ਓਨਲੀ ਜਾਂ 1 geography ਓਨਲੀ ਜਾਂ 1 index ਓਨਲੀ ਕੈਨ ਲੀਡ ਟੂ ਮੋਰ ਵੋਲੇਟਿਲਿਟੀ ਇਨ ਦਾ ਪੋਰਟਫੋਲੀਓ ਫੋਰ ਦਾ ਸ਼ਾਰਟ ਰਨ, ਜਿਹਨੂੰ ਦੇਖਣਾ ਜ਼ਰੂਰੀ ਹੈ। ਸੋ ਇਸ ਕਰਕੇ ਪੈਸੇ ਦੀ ਇਨਵੈਸਟਮੈਂਟ ਨੂੰ ਲੈ ਕੇ ਅਸੀਂ ਹਮੇਸ਼ਾ ਇਸ ਗੱਲ ਦੇ ਉੱਪਰ ਰਹਿੰਦੇ ਹਾਂ ਕਿ ਤੁਹਾਨੂੰ ਲੌਂਗ ਟਰਮ ਸਸਟੇਨੇਬਲ ਰਿਟਰਨਸ ਮਿਲਣ। ਡੂ ਨੋਟ ਸਿਟ ਆਈਡਲ, ਕਿਉਂਕਿ ਜੇ ਤੁਸੀਂ 1% ਜਾਂ 2% ਪੈਸਾ ਜਿਹੜਾ ਹੈਗਾ ਕਮਾ ਰਹੇ ਹੋ ਆਪਣਾ ਵਿਆਜ, ਤੇ ਯਾਦ ਰੱਖੋ ਯੂ ਆਰ ਐਕਚੁਅਲੀ ਗੈਟਿੰਗ ਯੂਅਰ ਵੈਲਿਊ ਆਫ ਦਾ ਮਨੀ ਇਰੋਡਿਡ। ਤੁਹਾਡਾ ਪੈਸਾ ਉਲਟਾ ਉਹਨੂੰ ਖੋਰਾ ਲੱਗ ਰਿਹਾ, ਨਾ ਕਿ ਉਹ ਵੱਧ ਰਿਹਾ। 416 8 33 4168338533. Thank you, Navi.
0: Thank you, sir. 416-833-8533 number hai. Parson chauthe main khabar nahi si share kiti vi ek banda ohdi maut hui ਇੱਕ ਹਿੱਟ ਐਂਡ ਰਨ ਦੇ ਐਕਸੀਡੈਂਟ ਦੇ ਵਿੱਚ ਪੈਡੈਸਟ੍ਰੀਅਨ ਸੀ ਕੋਈ ਤੁਰਿਆ ਜਾ ਰਿਹਾ ਅਤੇ ਗੱਡੀ ਨੇ ਉਹਨੂੰ ਹਿੱਟ ਕਰਕੇ ਗੱਡੀ ਭੱਜ ਗਈ ਵਿੰਸਟਨ ਚਰਚਲ ਅਤੇ ਡੰਡਾਸ ਸਟਰੀਟ ਵੈਸਟ ਦੀ ਏਰੀਆ ਅਤੇ ਹੁਣ ਪੁਲਿਸ ਕਹਿੰਦੇ ਕਿ ਇੱਕ 69-year-old ਹੈਮਿਲਟਨ ਦਾ ਬੰਦਾ ਆਬਰੀ ਲੋਰੈਂਸ ਉਹਨੂੰ ਹੁਣ ਚਾਰਜ ਕੀਤਾ ਗਿਆ ਫੇਲਿੰਗ ਟੂ ਰਿਮੇਨ ਐਟ ਦ ਸੀਨ ਆਫ ਐਨ ਐਕਸੀਡੈਂਟ ਕੋਜ਼ਿੰਗ ਡੈਥ ਦੇਖ ਲਓ ਸੋ ਹਰੇਕ ਬੰਦਾ ਫੜਿਆ ਜਾਂਦਾ ਜੇ ਤੁਹਾਨੂੰ ਲੱਗਦਾ ਅਸੀਂ ਭੱਜ ਲਾਂਗੇ ਸਾਨੂੰ ਤਾਂ ਪੁਲਿਸ ਕਿੱਥੇ ਫੜ ਲੇਗੀ ਯਾਰ ਸਾਡੀ ਤਾਂ ਪਹੁੰਚ ਹੀ ਬੜੀ ਦੂਰ ਦੂਰ ਤੱਕ ਹੈ ਦੇਖੋ ਪਹੁੰਚ ਪਹੁੰਚ ਕਿਤੇ ਨਹੀਂ ਹੁੰਦੀ ਬੰਦਾ ਫੜਿਆ ਜ਼ਰੂਰ ਜਾਂਦਾ ਪੰਗੇ ਨਾ ਲਾਓ ਜੇ ਐਕਸੀਡੈਂਟ ਹੋ ਗਿਆ ਗਲਤੀ ਹੋ ਗਈ ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਉੱਥੇ ਰੁਕੋ ਉੱਥੇ ਖੜੋ ਅਤੇ ਐਵੇਂ ਬਿਨਾਂ ਕਿਸੇ ਗੱਲੋਂ ਭੱਜਣ ਦੀ ਕੋਸ਼ਿਸ਼ ਤੁਸੀਂ ਨਾ ਕਰੋ ਠੀਕ ਹੈ ਐਵੇਂ ਪਤਾ ਨਹੀਂ ਕਿਉਂ ਆਪਾਂ ਨੂੰ ਲੱਗਦਾ ਹੁੰਦਾ ਕਿ ਯਾਰ ਸਾਨੂੰ ਕਿਹੜਾ ਫੜ ਲੂਗਾ ਅਸੀਂ ਤਾਂ ਬਸ ਪੁਲਿਸ ਦੇ ਅੱਗੇ ਸਾਡਾ ਹੀ ਰਾਜ ਚੱਲਦਾ ਚੱਲਦਾ ਚੱਲਦਾ ਕਿਸੇ ਦਾ ਰਾਜ ਨਹੀਂ ਹੁੰਦਾ ਐਵੀ ਉਹਨਾਂ ਕਿਨੇ ਖਾ ਸੋ ਨੰਬਰ ਹੈ ਆਪਣਾ 905-673-3337 905-673-3337 ਲੋਕ ਯਾਰ ਬੜੇ ਕਮਾਲ ਦੇ ਨੇ ਇੱਕ ਹੋਰ ਬੰਦਾ ਬਰੈਂਪਟਨ ਦਾ ਉਹਨੂੰ ਇੱਕ ਇਲੈਕਟ੍ਰੀਕਲ ਕੰਟਰੈਕਟਿੰਗ ਫਰੋਡ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਚਾਰਜ ਕੀਤਾ ਜਾ ਰਿਹਾ 4 ਮਹੀਨੇ ਦੀ ਇਨਵੈਸਟੀਗੇਸ਼ਨ ਚੱਲੀ ਨਕਲੀ ਇਲੈਕਟ੍ਰੀਕਲ ਕੰਟਰੈਕਟਿੰਗ ਸੇਵਾਵਾਂ ਜੋ ਕਿ ਬਰੈਂਪਟਨ ਦੇ ਕੁਝ ਹੋਮ ਓਨਰਸ ਨੂੰ ਸਰਵ ਕੀਤੀਆਂ ਗਈਆਂ ਐਂਡ ਪ੍ਰੋਜੈਕਟ ਸਰਕਿਟ ਬ੍ਰੇਕਰ ਇਸ ਦਾ ਨਾਮ ਸੀਗਾ 2 ਕੰਟਰੈਕਟਿੰਗ ਬਿਜ਼ਨਸਿਸ ਦੀਆਂ ਕੰਪਲੇਂਟਾਂ ਮਿਲੀਆਂ ESA ਵੱਲੋਂ ਅਤੇ ਕਹਿੰਦੇ ਕਿ ਦੋਨੋਂ ਪ੍ਰੋਵਿੰਸ਼ਲ ਲਾਇਸੈਂਸਿੰਗ ਅਤੇ ਸੇਫਟੀ ਦੀਆਂ ਰਿਕੁਆਇਰਮੈਂਟਸ ਨੂੰ ਨਹੀਂ ਸੀ ਫੋਲੋ ਕਰ ਰਹੇ ਅਤੇ ESA ਦੇ ਨਾਲ ਕੰਮ ਕਰ ਕਰਕੇ ਇਹਨਾਂ ਨੂੰ ਫੜਿਆ ਇਲੈਕਟ੍ਰੀਕਲ ਗੱਡੀਆਂ ਦੇ ਚਾਰਜਰ ਲਾ ਰਹੇ ਸੀਗੇ LED ਲਾਈਟਿੰਗ ਇਲੈਕਟ੍ਰੀਕਲ ਪੈਨਲ ਵੀ ਰਿਪਲੇਸ ਕਰ ਰਹੇ ਸੀ ਅਗਲੇ ਯਾਰ ਅਤੇ ਇਨਵੈਸਟੀਗੇਟਰ ਕਹਿੰਦੇ ਕਿ ਕਸਟਮਰਾਂ ਨੂੰ ਇਹ ਵੀ ਪ੍ਰੋਮਿਸ ਕੀਤਾ ਗਿਆ ਸੀ ਕਿ ਗਵਰਨਮੈਂਟ ਦੀਆਂ ਰੀਬੇਟਸ ਵੀ ਤੁਹਾਨੂੰ ਮਿਲਣਗੀਆਂ ਐਂਡ ਤੁਹਾਡੀ ਕੋਸਟ ਵੀ ਕਵਰ ਹੋਊਗੀ ਸੋ ਹੁਣ ਪੁਲਿਸ ਨੇ ਅਰੈਸਟ 'ਤੇ ਚਾਰਜ ਕੀਤਾ ਬੰਦੇ ਨੂੰ ਸੋ ਤੁਸੀਂ ਵੀ ਕੋਈ ਕੰਮ ਕੁੰਮ ਕਰਾ ਰਹੇ ਹੋ ਨਾ ਤਾਂ ਮੇਕ ਸ਼ੋਰ ਕਰ ਲਿਆ ਕਰੋ ਕਿ ਜੋ ਵੀ ਤੁਹਾਡਾ ਕੰਮ ਹੈ ਉਹ ਵਾਕਈ ਇੱਕ ਆਥੋਰਾਈਜ਼ ਬੰਦਾ ਕਰ ਰਿਹਾ ਅਗਲੇ ਨੂੰ ਕਹੋ ਕਿ ਯਾਰ ਅਸੀਂ ਤੈਨੂੰ ਸਰਚ ਕਰਨਾ ਤੇਰੇ ਕੋਲ ਲਾਇਸੈਂਸ ਹੈਗਾ ਜਾਂ ਨਹੀਂ ਐਵੇਂ ਨਹੀਂ ਤਾਂ ਦੇਖੋ ਆਪਾਂ ਤਾਂ ਕੰਮ ਕਰਾ ਦਿੰਦੇ ਹਾਂ ਅਗਲਾ ਕਹਿ ਦਿੰਦਾ ਹਾਂਜੀ ਬਈ ਇਹ ਕਰਦੇ ਨੇ ਆ ਅਸੀਂ ਲਾਇਸੈਂਸ ਤਾਂ ਬਾਅਦ ਵਿੱਚ ਲਾਇਸੈਂਸ ਕਿਹਦੇ ਕੋਲ ਹੁੰਦਾ ਯਾਰ ਹਰੇਕ ਕੋਈ ਆਪਾਂ ਨੂੰ ਮੂਰਖ ਬਣਾਉਣ ਨੂੰ ਤੁਰੇ ਫਿਰਦੇ ਆ ਬਟ ਪਲੀਜ਼ ਬੀ ਕੇਅਰਫੁਲ
2: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 & 10
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ ਅੱਜ ਨਾ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਦੇਖੋ ਜ਼ਿੰਦਗੀ 'ਚ ਬੜੇ ਸਿਚੁਏਸ਼ਨ ਆਉਂਦੇ ਨੇ ਅਤੇ ਲਾਈਫ ਦੇ ਵਿੱਚ ਅਨਐਕਸਪੈਕਟਡਲੀ ਆਪਣੇ ਬੜੇ ਪਿਆਰੇ ਤੁਰ ਵੀ ਜਾਂਦੇ ਨੇ ਹੈਪਨਸ ਸੋ ਜਿਹਦੇ ਨਾਲ ਰਲਿਆ ਮਿਲਿਆ ਇੱਕ ਟੋਪਿਕ ਹੈ ਤੁਹਾਡੇ ਨਾਲ ਕਰਾਂਗੇ ਪਰ ਉਸ ਤੋਂ ਪਹਿਲਾਂ ਮਨਜੀਤ ਵੀ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਤੁਹਾਡੀ ਨਾਲ ਲੈ ਕੇ ਅਤੇ ਫਿਰ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ ਮਨਜੀਤ ਵੈਲਕਮ
3: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਇਹਦੇ ਵਿੱਚ 36-inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੈਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $4500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2799 'ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਡਰ ਨਾਲ ਨਵਾਂ ਘਰ ਬੁੱਕ ਕੀਤਾ ਤੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36-inch ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36-inch ਦਾ ਬਿਲਟ ਇਨ ਕੁੱਕਟਾਪ 30-inch ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਸੈੱਟ ਹੈ ਜਿਹੜਾ ਕਿ ਸਿਰਫ 6999 $6,999 'ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 75 ਇੰਚ ਦਾ 4K ਟੀਵੀ ਹੈ ਜਿਹੜਾ ਕਿ $1500 ਦੀ ਪ੍ਰਾਈਸ ਤੋਂ ਘਟਾ ਕੇ 899 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਜ਼ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ ਨੰਬਰ ਟੂ ਕਾਲ ਇਜ਼ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 5450054. ਸੋ ਕਿ ਗੱਲ ਇਹ ਹੈ ਕਿ ਇੱਕ ਮੁੰਡਾ ਤੇ ਉਹਦੀ ਵਾਈਫ ਅਚਾਨਕ ਕਿਤੇ ਯੰਗ ਏਜ ਦੇ ਵਿੱਚ ਪੈਸ ਵੇ ਹੋ ਜਾਂਦੀ ਹੈ, ਉਹਨਾਂ ਦੇ ਵਿਆਹ ਨੂੰ 4 ਸਾਲ ਹੋਏ ਨੇ ਤੇ ਵਾਈਫ ਦੀ ਡੈਥ ਹੋ ਜਾਂਦੀ ਆ। ਵਾਈਫ ਦੀ ਡੈਥ ਹੋ ਗਈ ਤੇ ਚਲੋ ਆਫਕੋਰਸ ਔਖਾ ਸਿਚੁਏਸ਼ਨ ਹੈ ਫੈਮਿਲੀਜ਼ ਲਈ, ਬਟ ਉਸ ਤੋਂ ਤਕਰੀਬਨ ਮਤਲਬ ਕਿ 1.5-2 ਸਾਲ ਬਾਅਦ ਜਿਹੜਾ ਮੁੰਡਾ ਉਹ ਹੁਣ ਪਤਾ ਲੱਗਦਾ ਕਿ ਕਿਸੇ ਹੋਰ ਕੁੜੀ ਨਾਲ ਉਹਦਾ ਰਿਸ਼ਤਾ ਚੱਲ ਰਿਹਾ, ਉਹਦੇ ਨਾਲ ਉਹ ਕਹਿ ਲਓ ਕਿ ਯੂ ਨੋ ਹੁਣ ਜ਼ਿੰਦਗੀ 'ਚ ਅੱਗੇ ਵੱਧ ਰਿਹਾ ਅਤੇ ਕੁੜੀ ਦੀ ਫੈਮਿਲੀ ਨੂੰ ਕਾਫੀ ਚੀਜ਼ ਨੇ ਅਪਸੈਟ ਕੀਤਾ ਅਤੇ ਉਹਨਾਂ ਨੇ ਉਹ ਮੁੰਡੇ ਨੂੰ ਅਪਰੋਚ ਕੀਤਾ ਕਿ ਯਾਰ ਆਪਣੀ ਸਾਡੀ ਕੁੜੀ ਗਈ ਨੂੰ ਜੇ 2 ਸਾਲ ਨਹੀਂ ਪੂਰੇ ਹੋਏ, ਤੂੰ ਤਾਂ ਆਲਰੇਡੀ ਅੱਗੇ ਵੱਧ ਚੁੱਕਿਆ। ਅਤੇ ਉਹ ਕਹਿੰਦਾ ਕਿ ਦੇਖੋ ਮੈਂ ਤਾਂ ਉਹਨੂੰ ਬੜਾ ਪਿਆਰ ਕਰਦਾ ਸੀਗਾ, ਬਟ ਹੁਣ ਮੈਨੂੰ ਵੀ ਲਾਈਫ ਦੇ ਵਿੱਚ ਯੂ ਨੋ ਆਈ ਹੈਵ ਟੂ ਮੂਵ ਔਨ, ਹੁਣ ਮੇਰੀ ਜੇ 35-36 ਸਾਲਾਂ ਦੀ ਉਮਰ ਹੈ, ਮੇਰੇ ਕੋਲ ਤਾਂ ਸਾਰੀ ਜ਼ਿੰਦਗੀ ਪਈ ਆ। ਉਹ ਅਪਸੈਟ ਨੇ ਕਿ ਯਾਰ ਤੂੰ ਥੋੜ੍ਹੇ ਆ ਹੋਰ ਤਾਂ ਠਹਿਰ ਜਾਂਦਾ, ਇੰਨੀ ਤੈਨੂੰ ਕਾਹਲੀ ਕਾਹਦੀ ਪਈ ਸੀਗੀ। ਅਤੇ ਜਿਹੜਾ ਮੁੰਡਾ ਉਹਦੀ ਫੈਮਿਲੀ ਉਹ ਕਹਿੰਦੇ ਯਾਰ ਹੁਣ ਇਹਦੀ ਮਰਜ਼ੀ ਹੈ, ਜੇ ਇਹਨੇ ਸਾਲ 'ਚ ਮੂਵ ਔਨ ਹੋਣਾ, ਇਹਨੇ 6 ਮਹੀਨਿਆਂ ਬਾਅਦ ਮੂਵ ਔਨ ਹੋਣਾ, ਇਹਨੇ 1.5 ਸਾਲ ਬਾਅਦ ਮੂਵ ਔਨ ਹੋਣਾ, 2-3-4 ਜਦੋਂ ਵੀ ਕਰਨਾ, ਇਹਦੀ ਆਪਦੀ ਇੱਕ ਡਿਸੀਜਨ ਹੈ। ਅਤੇ ਕੁੜੀ ਦੀ ਫੈਮਿਲੀ ਕਹਿ ਰਹੀ ਇਟਸ ਵੇ ਟੂ ਸੂਨ, ਇੰਨੀ ਛੇਤੀ ਨਹੀਂ ਸੀ, ਮੂਵ ਔਨ ਇਹਨੂੰ ਕਰ ਲੈਣਾ ਚਾਹੀਦਾ। ਤੁਹਾਡਾ ਕੀ ਖਿਆਲ ਹੈ, ਹੁਣ ਕਿਹੜਾ ਬੰਦਾ ਜਿਹੜਾ ਡਿਸਾਈਡ ਕਰੂਗਾ ਵੀ ਚਾਹੇ ਮੁੰਡਾ ਚਾਹੇ ਕੁੜੀ ਆ ਵੀ ਉਹ ਕਦੋਂ ਕੁ ਮੂਵ ਔਨ ਕਰਨ? ਹੁਣ ਯੰਗ ਏਜ ਹੈ, ਯੰਗ ਏਜ ਦੇ ਵਿੱਚ ਮੈਨੂੰ ਨੈਚੁਰਲੀ ਅਗਲੇ ਨੂੰ ਹੁੰਦਾ ਕਿ ਅਸੀਂ ਫਿਰ ਵੀ ਚਲੋ ਬਹੁਤ ਵੱਡਾ ਦੁੱਖ ਫੇਸ ਕੀਤਾ, ਬਟ ਲਾਈਫ ਦੇ ਵਿੱਚ ਅੱਗੇ ਵਧਣਾ ਵੀ ਜ਼ਰੂਰੀ ਹੈ। ਸੋ ਨੰਬਰ ਹੈ ਆਪਣਾ 9056733337। ਅਤੇ ਹੁਣ ਜਿਹੜੀ ਕੁੜੀ ਹੈ ਜਿਹੜੀ ਤੁਰ ਗਈ, ਇੱਕ ਗੱਲ ਹੋਰ ਹੈ ਕਿ ਕੀ ਉਹਦੀ ਫੈਮਿਲੀ ਕੋਲ ਇਹ ਰਾਈਟ ਇਹ ਹੱਕ ਹੈ ਕਿ ਉਹ ਕੁਐਸਚਨ ਕਰਨ ਉਹਨੂੰ ਵੀ ਤੂੰ ਮੂਵ ਔਨ ਕਿਉਂ ਕੀਤਾ, ਕਦੋਂ ਕਰਨਾ ਕਦੋਂ ਨਹੀਂ ਕਰਨਾ? ਸੌਰੀ ਟੂ ਸੇ, ਬਟ ਕੀ ਉਹਨਾਂ ਦਾ ਇੱਕ ਇਹ ਰਾਈਟ ਬਣਦਾ? ਠੀਕ ਹੈ ਉਹਦੇ ਇਨਲੋਸ ਸੀਗੇ ਇੱਕ ਪੁਆਇੰਟ ਦੇ ਉੱਤੇ, ਬਟ ਫਿਰ ਵੀ ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਉਹਦੀ ਜ਼ਿੰਦਗੀ 'ਚ ਕੋਈ ਲੈਣਾ ਦੇਣਾ ਨਹੀਂ ਹੈਗਾ, ਬਟ ਫਿਰ ਵੀ ਕਿਤੇ ਨਾ ਕਿਤੇ ਟੋਕਾ ਟਕਾਈ ਕਰਨੀ ਉਸ ਮੁੰਡੇ ਦੀ ਲਾਈਫ ਦੇ ਵਿੱਚ, ਆਈ ਡੋਂਟ ਨੋ ਜੇ ਉਹਨਾਂ ਕੋਲ ਕੋਈ ਰਾਈਟ ਹੈ। ਸੋ ਤੁਹਾਡੀ ਕਾਲਸ ਲੈਂਦੇ ਹਾਂ, ਨੰਬਰ ਹੈ ਆਪਣਾ 9056733337 ਐਂਡ HK ਮੂਵਰਸ, ਆਪਣੀ ਕਮਿਊਨਿਟੀ ਦੀ ਸਭ ਤੋਂ ਪੁਰਾਣੀ ਮੂਵਿੰਗ ਕੰਪਨੀ ਜਿਹਨਾਂ ਕੋਲ 30-35 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। ਸੋ ਘਰ ਲਿਆ ਤੁਸੀਂ, ਬਹੁਤ ਮੁਬਾਰਕਾਂ, ਹੁਣ ਵਧੀਆ ਟੌਪ ਦੀ ਮੂਵਿੰਗ ਕੰਪਨੀ ਲੱਭ ਰਹੇ ਹੋ। HK ਮੂਵਰਸ 416-524-6704 HK Movers 5997। ਹੈਲੋ ਜੀ, ਵੈਲਕਮ।
4: ਹੈਲੋ
0: ਜੀ, ਵੈਲਕਮ।
4: ਹੈਲੋ
0: ਜੀ, ਵੈਲਕਮ।
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਜੀ ਵੈਲਕਮ।
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਭਾਈ ਤੁਹਾਡਾ ਫੋਨ ਖਰਾਬ ਹੈ, ਨਵਾਂ ਲੈ ਦਈਏ?
4: ਠੀਕ ਆ, ਚਲੋ ਅਨਫੋਰਚੁਨੇਟਲੀ ਜੋ ਹੋ ਗਿਆ ਹਨਾ, ਬੈਡ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਤੇ ਪਰ ਕਿਉਂਕਿ ਉਹ ਮੁੰਡੇ ਦੀ ਵੀ ਲਾਈਫ ਹੈਗੀ ਆ ਮੁੰਡੇ ਦੀ ਕਿੰਨੀ ਏਜ ਹੋਊਗੀ 30 ਹੋਊਗੀ 28 ਹੋਊਗੀ 25 ਹੋਊਗੀ ਹੈ ਨਾ
0: ਹਾਂਜੀ
4: ਉਹਨੂੰ ਅਧਿਕਾਰ ਹੈਗਾ ਕਿਉਂਕਿ ਉਹਨੇ ਵੀ ਗਾਂ ਆਪਣੀ ਗਾਂ ਅੱਗੇ ਵੀ ਲਾਈਫ ਕਰਨੀ ਹੈ ਨਾ ਇੰਜੋਏ ਕਰਨੀ ਜੋ ਵੀ ਆਪਣੀ ਹਟਾਉਣੀ ਆ ਲਾਈਫ ਹੈ ਨਾ ਮੈਨੂੰ ਨੀ ਲੱਗਦਾ ਕਿ ਉਹਨਾਂ ਦੇ ਪੇਰੈਂਟ ਨੂੰ ਕੁੜੀ ਦੇ ਨੂੰ ਵੀ ਏਦਾਂ ਇੰਟਰਫੇਅਰ ਕਰਨਾ ਚਾਹੀਦਾ ਹਾਲਾਂਕਿ ਉਹਨਾਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਹੈ
0: ਪਰ ਜੇ ਹੁਣ ਉਹਨਾਂ ਨੂੰ ਇਹ ਹੈ ਕਿ ਤੂੰ ਸਿਰਫ ਸਾਲ ਡੇਢ ਸਾਲ ਠਹਿਰਿਆ ਥੋੜਾ ਜਿਹਾ ਹੋਰ ਠਹਿਰ ਜਾਂਦਾ ਸਾਲ ਖੰਡ
4: ਨਹੀਂ ਵੀਰ ਨਹੀਂ ਨਹੀਂ ਨਹੀਂ ਵੀਰ ਇੰਨਾ ਨੀ ਗਾ ਦੋ ਬੰਦਾ ਜੇ 2 ਮਹੀਨੇ ਵੀ ਠਹਿਰ ਜਾਵੇ ਨਾ ਉਹ ਵੀ ਨਾ ਫਾਇਦਾ
0: ਅੱਛਾ ਉਹ ਵੀ ਨਾ ਫਾਇਦਾ
4: ਉਹ ਵੀ ਨਾ ਫਾਇਦਾ ਹਾਂ ਕਿਉਂਕਿ ਲਾਈਫ ਹੈਗੀ ਆ ਇਹ ਜਿਹੜੀਆਂ ਚੀਜ਼ਾਂ ਇਹ ਕੁਦਰਤੀ ਚੀਜ਼ਾਂ ਇਹ ਕਿਸੇ ਬੰਦੇ ਦੇ ਕੰਟਰੋਲ ਦੇ ਵਿੱਚ ਨੀ ਹੈਗੀਆਂ ਮਰਨਾ ਜੰਮਣਾ ਇਹ ਕਿਸੇ ਦੇ ਕੰਟਰੋਲ ਦੇ ਵਿੱਚ ਨੀ ਹੈਗੀਆਂ ਸੋ ਮੇਰੀ ਤਾਂ ਬੇਨਤੀ ਆ ਉਹ ਪਰਿਵਾਰ ਨੂੰ ਵੀ ਹਾਂ ਵੀ ਭਾਣਾ ਮੰਨੋ ਤੇ ਉਹ ਮੁੰਡੇ ਦੀ ਸਪੋਰਟ ਤੁਹਾਨੂੰ ਕਰਨੀ ਚਾਹੀਦੀ ਆ ਮਿਲਦੇ ਗਿਲਦੇ ਰਹੋ ਪਿਆਰ ਨਾਲ ਰਹੋ ਆਉਂਦੇ ਜਾਂਦੇ ਰਹੋ
0: ਜੀ
4: ਤੇ ਉਹਨੂੰ ਵੀ ਜਿਹੜੀ ਕੁੜੀ ਆਈ ਆ ਉਹਨੂੰ ਵੀ ਆਪਣੀ ਧੀ ਮੰਨ ਕੇ ਚੱਲੋ
0: ਅੱਛਾ ਚਲੋ ਠੀਕ ਹੈ ਸਰ
4: ਹਾਂਜੀ ਹਾਂਜੀ
0: ਇੰਨੀ ਸਪੋਰਟ ਕਰਨੀ ਚਾਹੀਦੀ ਹੈ ਵੀ ਜਿਹੜੀ ਕੁੜੀ ਹੁਣ ਆਊਗੀ ਉਹਨੂੰ ਵੀ ਧੀ ਮੰਨੋ ਹੈ ਵਾਹ ਵੇ ਵਾਹ ਸੋ ਓਕੇ ਨੰਬਰ ਹੈ ਆਪਣਾ 9056 6733 3337 905 6733 3337 905 6 7 3 3 3 7 9 0 5 6 7 3 33 37 ਆਪਣਾ ਨੰਬਰ ਹੈ ਐਂਡ ਯਾਦ ਰੱਖੋ ਬਿਯੋਂਡ ਆਈਵਰ ਨੂੰ ਐਨਕਾਂ ਚਾਹੀਦੀਆਂ ਨੇ ਹੰਬਰ ਵੈਸਟ ਐਂਡ ਗੋਰਵੇ ਬਿਯੋਂਡ ਆਈਵਰ ਰੋਮੀ ਬਾਈ ਜੀ ਹਾਜ਼ਰ ਨੇ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ ਆਈ ਡਾਕਟਰ ਇੱਥੇ ਅਵੇਲੇਬਲ ਨੇ ਨਿਗਾਹ ਵੀ ਚੈੱਕ ਕਰਾਓ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਤੇ ਸਨ ਗਲਾਸਿਸ ਬਾਏ ਵਨ ਗਿਟ ਵਨ ਫ੍ਰੀ ਬਾਏ ਵਨ ਗਿਟ ਵਨ ਫ੍ਰੀ ਨੰਬਰ ਹੈ 9057933937 5786 ਹੈਲੋ
5: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
5: ਹਾਂਜੀ ਮੈਂ ਵੀ ਵੀਰ ਯਾਰ ਮੇਰੇ ਹਿਸਾਬ ਨਾਲ ਕੋਈ ਮਤਲਬ ਨੀ ਬਣਦਾ ਉਹਨਾਂ ਦਾ ਇੰਟਰਫੇਅਰ ਕਰਨ ਦਾ ਹਨਾ ਕਿਉਂਕਿ ਚਲੋ ਜੋ ਹੋ ਗਿਆ ਉਹ ਤਾਂ ਹੋ ਗਿਆ ਪਰ ਪਤਾ ਇੱਕ ਜਿਹੜੀ ਮੇਨ ਚੀਜ਼ ਆ ਇੱਥੇ ਹੁਣ ਆਪਾਂ ਸਿੰਗਲ ਵੀ ਬੱਚੇ ਕਿੰਨੇ ਦੇਖੇ ਆ 30-35 ਸਾਲ ਦੇ ਹੋ ਗਏ ਉਹਨਾਂ ਨੂੰ ਉਦਾਂ ਦਾ ਲਾਈਫ ਪਾਰਟਨਰ ਨੀ ਮਿਲ ਰਿਹਾ
0: ਬਿਲਕੁਲ
5: ਜੇ ਇਹਨੂੰ ਲੱਗ ਰਿਹਾ ਵੀ ਹਾਂ ਉਹ ਉਹਨਾਂ ਦੀ ਆਸ ਵਿੱਚ ਅੰਡਰਸਟੈਂਡਿੰਗ ਹੋ ਗਈ ਆ ਮੈਚ ਹੋ ਗਿਆ ਇੱਕ ਦੂਜੇ ਦਾ ਪਿਆਰ ਨਾ ਪੈ ਗਿਆ ਆ ਤਾਂ ਵਧੀਆ ਗੱਲ ਆ ਕਈ ਵਾਰ ਬੰਦਾ ਹੁਣ ਨਾਉਣ ਨਾ ਸੋਚੇ ਚਲੋ ਕਿ ਬਈ ਮੈਂ ਇੱਦਾਂ ਨਹੀਂ ਕਰਨੀ ਫੇਰ ਭਾਵੇਂ ਖਰੇ ਸਾਰੀ ਉਮਰ ਇਹਨਾਂ ਕੋਈ ਉਦਾਂ ਦਾ ਸਾਥੀ ਮਿਲੇ ਵੀ ਜਿਹਦੇ ਨਾਲ ਜੀਵਨ ਬਤਾ ਕਰਨਾ ਚਾਹੁੰਦਾ ਹੋਵੇ
0: ਨਹੀਂ ਸਹੀ ਗੱਲ ਹੈ ਹੁਣ ਕਈ 40-45 ਸਾਲਾਂ ਦੇ ਹੋਏ ਉਹਨਾਂ ਨੂੰ ਕੋਈ ਮਿਲੀ ਨੀ ਰਿਹਾ
5: ਮੇਰੇ ਨੂੰ ਨੇ ਭਾਜੀ ਇੱਥੇ ਦੇ ਬੋਨ ਨੇ 35-40 ਸਾਲ ਦੇ ਹੋ ਗਏ ਆ ਉਹ ਕਹਿੰਦੇ ਅਸੀਂ ਪੜ੍ਹ ਜਿੱਦ ਸਾਨੂੰ ਸਾਡੇ ਲੇਵਲ ਜਦੋਂ ਮਿਲ ਗਿਆ ਅਸੀਂ ਉਦੋਂ ਮੈਰਿਜ ਕਰਾਵਾਂਗੇ ਉਹ ਇੱਦਾਂ ਦਾ ਕੋਈ ਟਾਈਮ ਥੋੜੋ ਆ ਕੋਈ ਟਾਈਮ ਪੀਰੀਅਡ ਤਾਂ ਹੈ ਹੀ ਨਹੀਂ ਹੁਣ ਉਹ ਕਹਿੰਦੇ ਸ਼ਾਇਦ 2 ਸਾਲ ਬਾਅਦ ਕਰਾ ਲਈ ਓਕੇ ਕੌਣ ਸ਼ੋਰ ਕਰਦਾ ਵੀ 2 ਸਾਲ ਬਾਅਦ ਉਹਨੂੰ ਇਹਦੇ ਉਹਦੇ ਨਾਲ ਦੀ ਸਹਿਮਤੀ ਵਾਲੀ ਕੁੜੀ ਮਿਲ ਜਾਂਦੀ
0: ਬਿਲਕੁਲ ਬਿਲਕੁਲ
5: ਇਹਦੀ ਗਰੰਟੀ ਹੈ ਨੀਗੀ ਇਹ ਤਾਂ ਕੋਈ ਗਰੰਟੀ ਹੈ ਨੀ ਸਮਾਂ ਕੇ ਉਹਨੂੰ ਕਹਿ ਵੀ ਜਿੱਦਾਂ ਹੁਣ ਇੱਦਾਂ ਦੀਆਂ ਗੱਲਾਂ ਕਰਕੇ ਉਹਦੇ ਨਾਲ ਨੀ ਮਿਲਣਾ ਜੁੜਨਾ ਵੀ ਮਾੜਾ ਮੋਟਾ ਵੀ ਉਠਾ ਲੈਣਾ ਸਮਾਂ ਕੇ ਤੁਸੀਂ ਉਹਨੂੰ ਪਿਆਰ ਨਾਲ ਵਰਤੋ ਤੁਹਾਡਾ ਪਿਆਰ ਬਣਿਆ ਰਵੇ ਜਿਹੜਾ ਬੰਦੇ ਅੱਜ ਇੱਦਾਂ ਕਰਦੇ ਹੋ ਵਿਆਹ ਤੋਂ ਬਾਅਦ ਫਿਰ ਮੁੰਡਾ ਇਹਨਾਂ ਦੇ ਬੜੂਗਾ ਕਦੀ ਉਹ ਤਾਂ ਮੱਥੇ ਵੀ ਨੀ ਲੱਗੂਗਾ
0: ਸਹੀ ਗੱਲ
5: ਇਹ ਤੁਸੀਂ ਆਪ ਅਧੂਰੀਆਂ ਪਾ ਲੈ ਗਏ ਜਦੋਂ ਤੁਸੀਂ ਤੁਹਾਡੀ ਕੁੜੀ ਚੱਲ ਗਈ ਤੁਹਾਨੂੰ ਕੁੜੀ ਬਦਲੇ ਇੱਕ ਪੁੱਤ ਬਣ ਗਿਆ ਇੱਕ ਕਿਸਮ ਦਾ ਜੇ ਤੁਹਾਡੇ ਨਾਲ ਰਿਲੇਸ਼ਨ ਰੱਖੂਗਾ ਜੇ ਤੁਸੀਂ ਰੱਖੋਗੇ ਜੇ ਤੁਸੀਂ ਪਹਿਲਾਂ ਉਹਦੀ ਜ਼ਿੰਦਗੀ ਚ ਇੰਨਾ ਉਹਨੂੰ ਟੈਟ ਕਰਨਾ ਸ਼ੁਰੂ ਕਰਤਾ ਹੁਣ ਤੱਕ ਤੁਹਾਨੂੰ ਬੁਲਾਉਣਾ ਵੀ ਹੈ ਨੀ
0: ਬਿਲਕੁਲ ਸਹੀ ਗੱਲ
5: ਜਿਹਦਾ ਹੱਥੋਂ ਗਵਾ ਲਿਆ ਸਮਾਂ ਕਿ ਬੰਦਾ ਦੁਨੀਆਂ ਦੇ ਵਿੱਚ ਇੱਕ ਬੰਦਾ ਕੋਈ ਖਾਸ ਸੀਗਾ

0: 416-671-0577 ਤੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਜਾਂ ਇੱਕ ਦਫਾ ਆਓ, 10 ਦਫਾ ਆਓ ਸਾਡੇ ਆਫਿਸ ਵਿੱਚ, ਕੁਛ ਪੇ ਨਹੀਂ ਕਰਨਾ, ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਉਹਨੂੰ ਅਗਰ ਲੱਗਦਾ ਕਿ ਮੈਂ ਤੁਹਾਡੀ ਹੈਲਪ ਕਰ ਸਕਦਾ ਤਾਂ ਆਪਣਾ ਕੇਸ ਦਿਓ, ਅਦਰਵਾਈਜ਼ ਕੋਈ ਅਪਲੀਕੇਸ਼ਨ ਨਹੀਂ ਹੈਗਾ। ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਇੱਕ ਤੇ ਮੇਰੇ ਆਫਿਸ ਚੋਂ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ, ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਦੱਸਾਂਗਾ, ਰਿਲੀਫ ਲਓ, ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ। ਦੂਸਰਾ, ਅਗਰ ਮੈਂ ਤੁਹਾਡਾ ਕੇਸ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤਾਂ ਇਸ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ, ਔਰ ਅਗਰ ਤੁਹਾਡੇ ਦੇ ਕ੍ਰੈਡਿਟ ਖਰਾਬ ਹੁੰਦਾ ਜਾਂ ਅਜੇ ਖਰਾਬ ਹੋ ਚੁੱਕਿਆ ਤੇ ਕੋਈ ਵੱਡੀ ਗੱਲ ਨਹੀਂ ਹੈਗੀ, ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ, ਉਸ ਵਿੱਚ ਤੁਹਾਨੂੰ 6-7 ਸਾਲ ਵਾਸਤੇ ਵੇਟ ਵੀ ਨਹੀਂ ਕਰਨਾ ਪਏਗਾ। ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਆ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਬਹੁਤ ਜਲਦ ਤੁਹਾਡਾ ਕ੍ਰੈਡਿਟ ਵਾਪਸ ਬਿਲਡ ਹੋ ਸਕਦਾ। ਨੰਬਰ 416-671-0577 ਤੇ ਕਾਲ ਕਰ ਸਕਦੇ ਹੋ। ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ। ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ, ਇਨਫੋਰਮੇਸ਼ਨ ਲਓ ਔਰ ਫਿਰ ਡਿਸਾਈਡ ਕਰੋ ਕਰਦਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ ਜਾਂ ਬਿਜ਼ਨਸ ਦਾ। ਨੰਬਰ 416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ,
1: ਕੀ ਬਾਤ ਹੈ, ਮਿਸਟਰ ਸਦੀਕ ਇਜ਼ ਨੰਬਰ 1 ਜੀ, ਸੋ ਸਾਰੀ ਯਾਦ ਰੱਖੋ 416-671-0577 ਮਿਸਟਰ ਸਦੀਕ। ਸਦੀਕ ਜੀ, ਥੈਂਕ ਯੂ ਸਰ,
0: ਥੈਂਕ ਯੂ ਸੋ ਮਚ,
1: ਬਹੁਤ ਸ਼ੁਕਰੀਆ ਜੀ। 6800 ਹੈਲੋ,
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਨਵੀਂ ਜੀ,
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਹਾਂਜੀ ਹਾਂਜੀ ਨਵੀਂ, ਤੁਸੀਂ ਕਿਹਾ ਵੀ 2 ਸਾਲ ਕੱਢ ਲਏ, 2 ਸਾਲ ਤਾਂ ਇੱਕ ਲਾਈਕ ਇੱਕ ਮੇਲ ਵਾਲੀ ਸਾਈਡ ਤੋਂ ਦੇਖਣਾ ਵੀ ਤਾਂ 2 ਸਾਲ ਤਾਂ ਬਹੁਤ ਜ਼ਿਆਦਾ ਨੇ ਲਈ, 2 ਸਾਲ ਵੀ ਕੱਢ ਗਿਆ ਮੋਰ ਦਿਨ ਇਹਨਾਂ ਫਣ, ਇਹ ਤਾਂ ਬਹੁਤ ਜ਼ਿਆਦਾ ਨੇ। ਵੈਸੇ ਤਾਂ ਤਕਰੀਬਨ 3-3, 4-4 ਮਹੀਨੇ ਵੀ ਨਹੀਂ ਟੱਪਣ ਦਿੰਦੇ। ਹਾਂ, ਇਹਦੀ ਜਗ੍ਹਾ ਕਿਤੇ ਲੇਡੀਜ਼ ਹੁੰਦੀ ਜਾਂ ਆਪਣੇ ਫੀਮੇਲ ਹੁੰਦੀ ਲਾਈਕ, ਉਹ ਮੂਵ ਹੋਣ ਨੂੰ ਬਹੁਤ ਜ਼ਿਆਦਾ ਟਾਈਮ ਲੈਂਦੀਆਂ, ਜਸਟ ਰੂਮ ਉਹ ਸਾਰਾ ਉੱਥੇ 4-5 ਸਾਲ 3-4 ਸਾਲ ਮਿਨੀਮਮ ਲੈ ਜਾਂਦੀ ਹੈ ਨਾ, ਤੇ ਬੰਦੇ ਨਹਾਉਂਦੇ ਇਹ ਬਹੁਤ ਜਲਦੀ ਮੂਵ ਹੁੰਦੇ ਨੇ ਜਸਟ ਰੂਮ।
1: ਸੋ ਸੋ ਤੁਹਾਨੂੰ ਲੱਗਦਾ ਕਿ ਉਹ ਬਥੇਰਾ ਵੇਟ ਕਰ ਲਈ ਉਹਨੇ, ਹੋਰ ਨਹੀਂ ਵੇਟ ਕਰਨ ਦੀ ਲੋੜ?
2: ਹਾਂਜੀ ਹਾਂਜੀ, 2 ਸਾਲ ਤਾਂ ਬਹੁਤ ਬਹੁਤ ਜ਼ਿਆਦਾ ਨੇ ਲਾਈਕ, ਯਾ ਬਹੁਤ ਜ਼ਿਆਦਾ।
1: ਠੀਕ ਹੈ, ਚਲੋ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ ਫੋਰ ਯੂਰ ਕਾਲ ਜੀ। 0305 ਹੈਲੋ,
3: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ।
3: ਦੇਖੋ, ਲੜਕੀ ਚਲੀ ਗਈ ਹੈ, ਇਟ ਇਜ਼ ਰੀਲੀ ਅਨਫਾਰਚੂਨੇਟ, ਗੁਰੂ ਦਾ ਭਾਣਾ ਹੈਗਾ ਸੀ, ਤੇ ਹੁਣ ਅੱਗੋਂ ਤੋਂ ਉਹ ਜਿਹੜਾ ਕੁੜੀ ਦਾ ਪਰਿਵਾਰ ਹੈ, ਅਗਰ ਪਿਆਰ ਮੁਹੱਬਤ ਨਾਲ ਰੱਖਣਗੇ, ਪਿਆਰ ਮੁਹੱਬਤ ਉਸ ਬੱਚੇ ਨਾਲ ਕਰਨਗੇ, ਲੜਕੇ ਨਾਲ, ਤੇ ਅੱਗੋਂ ਗਾਹਾਂ ਜਿਹੜੇ ਬੱਚੇ ਬੁੱਚਿਆਂ ਨਾਲ ਵੀ ਉਹਨਾਂ ਨੂੰ ਮਿਲਣੇ ਦਾ ਇੱਕ ਜ਼ਰੀਆ ਬਣਿਆ ਰਹੇਗਾ। ਅਗਰ ਪਿਆਰ ਮੁਹੱਬਤ ਨਹੀਂ ਹੈਗਾ ਤਾਂ ਰਿਸ਼ਤਾ ਖਤਮ ਹੈ, ਤੇ ਦੇ ਡੋਂਟ ਹੈਵ ਐਨੀ ਰਾਈਟ ਉਹਨੂੰ ਕੁਛ ਕਹਿਣ ਦਾ, ਉਹਨੂੰ ਰਾਦਰ ਦੈਨ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ ਕਿ ਬੇਟਾ ਤੇਰੀ ਵੀ ਇਤਨੀ ਲੰਬੀ ਜ਼ਿੰਦਗੀ ਪਈ ਹੈ, ਯੂ ਸ਼ੁਡ ਮੂਵ ਔਨ, ਤੇ ਤੂੰ ਆਪਣਾ ਪਿਆਰ ਮੁਹੱਬਤ ਬਣਾਈ ਰੱਖ, ਤੇ ਤੂੰ ਇਹ ਤੇਰਾ ਹੀ ਘਰ ਹੈਗਾ, ਤੂੰ ਸਾਡੇ ਘਰ ਤੇਰਾ ਹਮੇਸ਼ਾ ਵੈਲਕਮ ਹੈਗਾ। ਇਹਦੇ ਨਾਲ ਉਹ ਜਿਹੜੇ ਉਹਨਾਂ ਦੇ ਜਿਹੜੇ ਕੋਈ ਇਨ ਕੇਸ ਉਹਨਾਂ ਦਾ ਕੋਈ ਦੋਤਾ ਬੋਤਾ ਹੈ, ਤੇ ਉਹਨਾਂ ਨਾਲ ਵੀ ਮਿਲਣ ਜੁਲਣ ਦਾ ਜਿਹੜਾ ਰਸਤਾ ਖੁੱਲਿਆ ਰਹੇਗਾ। ਦੇ ਡੋਂਟ ਹੈਵ ਐਨੀ ਰਾਈਟ ਟੂ ਸਟਾਪ ਹਿਮ, ਰਾਦਰ ਉਹਨੂੰ ਐਨਕਰੇਜ ਕਰਨ ਕਿ ਤੇਰੀ ਲਾਈਫ ਹੈ, ਹੁਣ ਜਿਹੜਾ ਚਲਾ ਗਿਆ ਉਹਦੇ ਨਾਲ ਤੇ ਤੂੰ ਜਾਣਾ ਨੀ ਹੈਗਾ, ਚਲੋ ਯੂ ਕੀਪ ਔਨ ਮੂਵਿੰਗ।
1: ਠੀਕ ਹੈ, ਬਿਲਕੁਲ। ਐਂਡ ਦੇਖੋ, ਉਹਨਾਂ ਲਈ ਵੀ ਕਿਤਨਾ ਕਿਤੇ ਉਹ ਮੁਸ਼ਕਿਲ ਹੋਰ ਹੀ ਕ੍ਰੀਏਟ ਕਰ ਰਿਹਾ, ਕਿਉਂਕਿ ਜੇ ਉਹ ਵੀ ਨਹੀਂ ਮੂਵ ਔਨ ਹੋ ਰਹੇ ਸਾਰੀ ਜ਼ਿੰਦਗੀ, ਫਿਰ ਯੂ ਨੋ ਉਹਨਾਂ ਲਈ ਵੀ ਜੀਣਾ ਹੀ ਮੁਸ਼ਕਿਲ ਹੋਵੇਗਾ
2: ਬਹੁਤ ਜ਼ਿਆਦਾ।
1: ਸੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056-6733-37 ਤੇ ਗੱਲਬਾਤ ਤੁਹਾਡੀ ਸਾਡੀ ਤੁਹਾਡੀ ਹੋ ਰਹੀ ਹੈ। ਇੱਕ ਮੈਂ ਤੁਹਾਡੇ ਲਈ ਮੈਸੇਜ ਲਾ ਰਿਹਾ ਹਰਸਿਮਰਨ ਸਿੰਘ ਹੁਣਾਂ ਵੱਲੋਂ।
4: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ

0: ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ ਜ਼ਰੂਰ ਐਂਡ ਇੱਕ ਅਸੀਂ ਤੁਹਾਨੂੰ ਅਕਸਰ ਹੀ ਜਾਣਕਾਰੀ ਦਿੰਦੇ ਹੁੰਦੇ ਹਾਂ ਗ੍ਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫਿਲ ਦੇ ਐਨ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਲੋਕੇਟਡ ਹੈ 12570 ਕੈਨੇਡੀ ਰੋਡ 'ਤੇ ਜਾਓ ਅਤੇ ਆਪਣੇ ਮਨਪਸੰਦ ਦੀ ਤੁਸੀਂ ਗ੍ਰੋਸਰੀ ਕਰੋ ਬੜਾ ਸਾਫ਼ ਸੁਥਰਾ ਬੜਾ ਸੋਹਣਾ ਗ੍ਰੋਸਰੀ ਸਟੋਰ ਹੈ ਫਰੈਸ਼ ਫੂਡ ਸੈਂਟਰ ਐਂਡ ਇੱਕ ਅਸੀਂ ਫੈਸ਼ਨ ਆਈ ਕਿਊ ਦੀ ਵੀ ਇਨਫੋਰਮੇਸ਼ਨ ਤੁਹਾਨੂੰ ਅਕਸਰ ਹੀ ਦਿੰਦੇ ਹੁੰਦੇ ਹਾਂ ਕੱਪੜੇ ਚਾਹੀਦੇ ਆ ਫੈਸ਼ਨ ਆਈ ਕਿਊ ਇਜ਼ ਨੰਬਰ 1 ਫੈਸ਼ਨ ਆਈ ਕਿਊ 'ਤੇ ਜਾਓਗੇ ਤਾਂ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਇੱਕ ਤੁਸੀਂ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਫੈਸ਼ਨ ਆਈ ਕਿਊ ਜੋ ਕਿ ਹੁਣ ਬਹੁਤ ਹੀ ਯਾਰ ਵੱਡਾ ਨਾਮ ਬਣ ਚੁੱਕਿਆ ਐਮੀ ਵਿਰਕ ਇਹਨਾਂ ਦੇ ਬ੍ਰਾਂਡ ਅੰਬੈਸਡਰ ਨੇ ਕੈਨੇਡਾ ਦੇ ਨੰਬਰ ਹੈ ਫੈਸ਼ਨ ਆਈ ਕਿਊ ਦਾ 9054532252 9054532252 ਸੋ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਇੱਕ ਕਪਲ ਬਾਰੇ ਉਹਨਾਂ ਦੇ ਵਿਆਹ ਹੋਏ ਨੂੰ 4-5 ਸਾਲ ਹੋਏ ਅਤੇ ਜਿਹੜੀ ਕੁੜੀ ਆ ਉਹਦੀ ਅਚਾਨਕ ਡੈਥ ਹੋ ਜਾਂਦੀ ਹੈ ਕੁੜੀ ਦੀ ਡੈਥ ਹੋ ਜਾਂਦੀ ਹੈ ਅਤੇ ਸਾਲ ਡੇਢ ਸਾਲ ਬਾਅਦ ਜਿਹੜਾ ਮੁੰਡਾ ਉਸਦਾ ਜਿਹੜਾ ਘਰ ਵਾਲਾ ਸੀਗਾ ਉਹ ਹੁਣ ਰਿਲੇਸ਼ਨਸ਼ਿਪ ਦੇ ਵਿੱਚ ਹੈ ਇੱਕ ਨਵੀਂ ਲੜਕੀ ਦੇ ਨਾਲ ਅਤੇ ਜਿਹੜੀ ਕੁੜੀ ਤੁਰ ਗਈ ਉਹਦਾ ਪਰਿਵਾਰ ਕਹਿ ਰਿਹਾ ਕਿ ਤੂੰ ਆਹ ਕੀ ਕੀਤਾ ਇੰਨੀ ਛੇਤੀ ਤੂੰ ਮੂਵ ਔਨ ਹੋ ਗਿਆ ਵੀ ਹਜੇ ਸਾਡੀ ਕੁੜੀ ਗਈ ਨੂੰ 2 ਸਾਲ ਵੀ ਨਹੀਂ ਪੂਰੇ ਹੋਏ ਤੂੰ ਤਾਂ ਯੂਨੋ ਪਹਿਲਾਂ ਹੀ ਅੱਗੇ ਵੱਧ ਗਿਆ ਅਤੇ ਉਹ ਕਹਿੰਦਾ ਕਿ ਦੇਖੋ ਜੀ ਮੈਂ ਤਾਂ ਹੁਣ ਮੈਂ ਯੰਗ ਬਹੁਤ ਹਾਂ ਮੇਰੀ 35-36 ਸਾਲਾਂ ਦੀ ਉਮਰ ਹੈ ਮੈਂ ਹੁਣ ਅੱਗੇ ਵਧਣਾ ਹੀ ਹਾਂ ਜੇ ਮੈਂ ਆਏ ਬੈਠਾ ਰਹੂੰਗਾ ਤਾਂ ਮੈਂ ਜ਼ਿੰਦਗੀ ਕਿਵੇਂ ਜੀਵਾਂਗਾ ਅਤੇ ਉਹਦੇ ਵੀ ਪੇਰੈਂਟਸ ਮੁੰਡੇ ਦੇ ਵੀ ਇਹ ਕਹਿ ਰਹੇ ਕਿ ਸਾਡਾ ਮੁੰਡਾ ਦੇਖੋ ਯਾਰ ਇਹਦੀ ਮਰਜ਼ੀ ਹੈ ਜਦੋਂ ਇਹਨੇ ਮੂਵ ਔਨ ਕਰਨਾ ਕਰ ਸਕਦਾ ਕੁੜੀ ਦੇ ਪਰਿਵਾਰ ਨੂੰ ਲੱਗ ਰਿਹਾ ਕਿ ਤੂੰ ਤਾਂ ਬਈ ਸਾਲ ਡੇਢ ਸਾਲ 'ਚ ਹੀ ਅੱਗੇ ਵੱਧ ਗਿਆ ਅਸੀਂ ਤਾਂ ਹਜੇ ਰੋਜ਼ ਰੋਂਦੇ ਹਾਂ ਸਾਨੂੰ ਤਾਂ ਸਾਡਾ ਤਾਂ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੂੰ ਇੱਕ ਨਵਾਂ ਰਿਸ਼ਤਾ ਲੱਭ ਲਿਆ ਸੋ ਤੁਹਾਡਾ ਕੀ ਓਪੀਨੀਅਨ ਹੈ ਤੁਹਾਡਾ ਕੀ ਖਿਆਲ ਹੈ ਡੂ ਯੂ ਥਿੰਕ ਵੀ ਮੁੰਡੇ ਨੇ ਕੁਛ ਗਲਤ ਕੀਤਾ ਤੁਹਾਨੂੰ ਲੱਗਦਾ ਕਿ ਉਹਨੂੰ ਹੋਰ ਵੀ ਵੇਟ ਕਰ ਲੈਣੀ ਚਾਹੀਦੀ ਸੀ ਜਾਂ ਨਹੀਂ ਯਾਰ ਹੁਣ ਜੇ ਉਹਨੇ ਆਲਰੇਡੀ ਸਾਲ ਡੇਢ ਸਾਲ ਬਿਤਾਇਆ ਇੰਜ ਤਾਂ ਠੀਕ ਹੈ ਹੀ ਕੈਨ ਮੂਵ ਔਨ ਅਤੇ ਮੈਂ ਨਾਲ ਪੁੱਛ ਰਿਹਾ ਸੀ ਕਿ ਕੀ ਕੁੜੀ ਦੇ ਪਰਿਵਾਰ ਦਾ ਕੋਈ ਹੱਕ ਬਣਦਾ ਕਿ ਉਹ ਉਹਨੂੰ ਕ੍ਰਿਟੀਸਾਈਜ਼ ਕਰਨ ਉਹਦੇ 'ਤੇ ਟੋਕਾ ਟਕਾਈ ਕਰਨ ਵੀ ਤੂੰ ਇੰਨੀ ਛੇਤੀ ਕਿਉਂ ਮੂਵ ਔਨ ਕੀਤਾ ਹੁਣ ਉਹਦੀ ਲਾਈਫ ਹੈ ਮੁੰਡੇ ਦੀ ਉਹ ਜੋ ਮਰਜ਼ੀ ਕਰ ਸਕਦਾ ਖੈਰ ਤੁਹਾਡਾ ਕੀ ਖਿਆਲ ਹੈ ਨੰਬਰ ਹੈ ਆਪਣਾ 9056736337 905-673-3337 'ਤੇ ਗੱਲਬਾਤ ਆਪਣੀ ਹੋ ਰਹੀ ਹੈ 9056733337 4284 ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਬਸ ਠੀਕ ਆ ਦੇਖੋ ਗੱਲ ਇਹ ਆ ਕਿ ਜਦੋਂ ਉਹਨਾਂ ਨੂੰ ਪਤਾ ਆਇਆ ਜਾਂ ਤਾਂ ਉਹ ਡਿਸਾਈਡ ਕਰੇ ਮੈਂ ਮੂਵ ਔਨ ਹੋਣਾ ਹੀ ਨਹੀਂ ਤੇ ਜੇ ਉਹ ਡਿਸਾਈਡਡ ਆ ਗਏ ਨੇ ਅੱਜ ਨਹੀਂ ਕੱਲ ਨਹੀਂ ਸਾਲ ਬਾਅਦ ਨਹੀਂ 2 ਸਾਲ ਬਾਅਦ ਮੂਵ ਔਨ ਹੋਣਾ ਹੀ ਆ ਤੇ ਉਹਦੇ ਵਿੱਚ ਉਹਨਾਂ ਨੂੰ ਸੋਚਣਾ ਚਾਹੀਦਾ ਆ ਇਸ ਬਾਰੇ ਕਿ ਜੇ ਉਹ ਐਗਰੀ ਨੇ ਕਿ ਹਾਂ ਮੂਵ ਔਨ ਹੋ ਕਿਉਂਕਿ ਜੇ ਬੱਚੇ ਹੈਗੇ ਆ ਇਹਦੇ ਚਲੋ ਸਿਚੁਏਸ਼ਨ ਵੱਖਰੀ ਆ ਕਿਉਂਕਿ ਫਿਰ ਉਹਨੂੰ ਸੋਚਣਾ ਚਾਹੀਦਾ ਕਿਉਂਕਿ ਬੱਚਿਆਂ ਦਾ ਕੰਮ ਕਾਊਂਟ ਕਰਦਾ ਬੱਚੇ ਹੈਗੇ ਆ ਤੇ ਔਖਾ ਆ ਪਰ ਬੱਚੇ ਹੋਣ ਤਾਂ ਫੇਰ ਵੀ ਔਖਾ ਆ ਕਿਉਂਕਿ ਬੱਚਿਆਂ ਦਾ ਰੱਖ ਰਖਾਅ ਕਰਨਾ ਉਹਨਾਂ ਦੀ ਤਿਆਰੀ ਉਹਨਾਂ ਦਾ ਸਭ ਕੁਛ ਤੇ ਬੰਦਾ ਕੋਈ ਐਸਾ ਹੀ ਹੋਵੇ ਜਿਹੜਾ ਸਾਰਿਆਂ ਨੂੰ ਰਿਜੈਕਟ ਕਰ ਸਕੇ ਜਿਹਦੇ ਨਾਲ ਮੂੰਹ ਆਉਣਾ ਲੇਕਿਨ ਹੋਣ ਚ ਕੋਈ ਹਰਜ ਨਹੀਂ ਹੈ ਹਰਜ ਕਿਉਂਕਿ 6 ਮਹੀਨੇ ਬਾਅਦ ਜੇ ਹੋਣਾ 6 ਮਹੀਨੇ ਪਹਿਲਾਂ ਹੋ ਗਿਆ ਤਾਂ ਕੀ ਉਹਦੇ ਨਾਲ ਉਹਨਾਂ ਨੂੰ ਇੰਨਾ ਨਹੀਂ ਹੋਣਾ ਚਾਹੀਦਾ ਬਲਕਿ ਮੈਂ ਤਾਂ ਕਹਿੰਦਾ ਆ ਕਿ ਉਹਨਾਂ ਨੂੰ ਇੰਨਾ ਉਹਦੇ ਨਾਲ ਨਜ਼ਦੀਕ ਹੋਣਾ ਚਾਹੀਦਾ ਕਿ ਆਉਣ ਵਾਲੀ ਕੁੜੀ ਨੂੰ ਵੀ ਉਹ ਕੁੜੀ ਮੰਨ ਕੇ ਤੇ ਉਹਦਾ ਉਨਾ ਹੀ ਸਤਿਕਾਰ ਕਰਨ ਕਿਉਂਕਿ ਜਿਹੜਾ ਹਾਰਡ ਟਾਈਮ ਆ ਉਹਦਾ ਬੀਤ ਗਿਆ ਕਿਉਂਕਿ ਬੱਚਾ ਤਾਂ ਹੁਣ ਰਿਹਾ, ਜਿਹੜੀ ਚੀਜ਼ ਚਲੇ ਗਈ ਆ ਤੇ ਉਹਦਾ ਤਾਂ ਆਉਣਾ ਔਖਾ ਆ, ਲੇਕਿਨ ਗਾਂ ਦਾ ਇਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ।
1: ਬਾਕੀ
2: ਬੱਚੇ ਹੈਗੇ ਤਾਂ ਵੀ ਸੋਚਣਾ ਚਾਹੀਦਾ, ਨਹੀਂ ਹੈਗੇ ਤਾਂ ਵੀ ਸੋਚਣਾ ਚਾਹੀਦਾ।
1: ਠੀਕ ਹੈ, ਨਹੀਂ ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਜੀ 6455 ਹੈਲੋ।
3: ਹਾਂਜੀ ਸਤਿ ਸ਼੍ਰੀ ਅਕਾਲ ਵੀਰੇ।
1: ਸਤਿ ਸ਼੍ਰੀ ਅਕਾਲ ਜੀ।
3: ਭਾਜੀ ਮੈਂ ਤਾਂ ਕਹਿਣਾ ਚਾਹੁੰਦਾ ਸੀਗਾ ਵੀ ਜਿੱਦਾਂ ਹੁਣ ਉਹਨੇ ਮੂਵ ਹੋਣ, ਮੂਵ ਤਾਂ ਉਹਨੇ ਹੋਣਾ ਹੀ ਹੈ ਇੱਕ ਨਾ ਇੱਕ ਦਿਨ, ਹਨਾ ਅੰਤਨੀ ਦਾ ਹੋਣ, ਜਿੱਦਾਂ ਭਾਜੀ ਨੇ ਪਹਿਲਾਂ ਵੀ ਦੱਸਿਆ ਤੁਹਾਨੂੰ ਹਨਾ ਵੀ ਹੋਰ 6 ਮਹੀਨੇ ਬਾਅਦ ਚ ਹੋ ਜਾਵੇ ਜਾਂ ਪਹਿਲਾਂ ਹੋ ਜਾਵੇ। ਪਰ ਸੋਚਣ ਵਾਲੀ ਗੱਲ ਇਹ ਹੈ ਵੀ ਜਿਹਦੇ ਨਾਲ ਉਹਨੇ ਮੂਵ ਹੋਣਾ ਮੂਹਰੇ, ਜਿਹੜੀ ਕੁੜੀ ਨਾਲ ਉਹ ਦੁਬਾਰਾ ਅੱਗੇ ਮੂਵ ਹੋ ਰਿਹਾ, ਉਹਦਾ ਕੀ ਹਿਸਾਬ ਕਿਤਾਬ ਹੈ? ਜੇ ਉਹਦੇ ਬੱਚੇ ਆ ਵੀ ਉਹ ਐਕਸੈਪਟ ਕਰਦੀ ਆ ਆਪਣੇ ਉਹਦੇ ਬੱਚਿਆਂ ਨੂੰ ਐਨ ਪ੍ਰੋਪਰ ਉਹ ਤਰੀਕੇ ਨਾਲ ਉਹਨੂੰ ਜਿੱਦਾਂ ਸੇਮ ਆਪਣੇ ਬੱਚਿਆਂ ਨੂੰ ਰੱਖੂਗੀ, ਇਹ ਵੀ ਗਾਂਹ ਇੱਕ ਮੁੱਦਾ ਸੋਚਣ ਵਾਲਾ ਆ ਨਾ ਵੀ ਉਹ ਕੁੜੀ ਕਿਸ ਹਿਸਾਬ ਨਾਲ ਉਹਦੇ ਨਾਲ ਚੱਲਦੀ ਆ। ਮੈਂ ਇਹ ਚਾਹੁੰਦਾ ਵੀ ਉਹਨਾਂ ਨੂੰ ਇਹਦੀ ਬਜਾਏ ਇਹ ਚੀਜ਼ ਸੋਚਣੀ ਚਾਹੀਦੀ ਹੈ ਵੀ ਜਿਹੜੀ ਕੁੜੀ ਦੇ ਨਾਲ ਉਹਨੇ ਅੱਗੇ ਮੂਵ ਹੋਣਾ ਆ ਉਹਦਾ ਕੀ ਹਿਸਾਬ ਕਿਤਾਬ ਆ, ਵੀ ਉਹਦੇ ਨਾਲ ਕਿੱਦਾਂ ਉਹ ਰਹੂਗੀ, ਉਹ ਉਹਦੇ ਬੱਚਿਆਂ ਨਾਲ ਕਿੱਦਾਂ ਰਹੂਗੀ, ਵੀ ਉਹਨਾਂ ਕਾਨੂੰ ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ।
1: ਨਹੀਂ ਪਰ ਉਹ ਹੁਣ ਦੇਖੋ ਮੈਂ ਤੁਹਾਡੀ ਗੱਲ ਸਮਝਦਾ, ਬਟ ਜਿਹੜਾ ਲੜਕਾ ਉਹ ਤਾਂ ਹੁਣ ਉਹਦੀ ਇੱਕ ਸੋਚ ਹੈ, ਉਹ ਉਹਦਾ ਇੱਕ ਫੈਸਲਾ। ਹੁਣ ਜਿਹੜੇ ਕੁੜੀ ਦੇ ਪੇਰੈਂਟਸ ਨੇ ਉਹ ਥੋੜਾ ਕਹਿ ਸਕਦੇ ਵੀ ਕੁੜੀ ਕਿੱਦਾਂ ਦੀ ਹੈ ਸਾਨੂੰ ਦੱਸ।
3: ਕੁੜੀ ਦੇ ਪੇਰੈਂਟਸ ਤਾਂ ਨਹੀਂ ਕਹਿ ਸਕਦੇ, ਉਹ ਤਾਂ ਹੁਣ ਭਾਈ ਉਹ ਆਪ ਹੀ ਯਾਨੀ ਆਪ ਉਹ ਇਸ ਚੀਜ਼ ਨੂੰ ਡਿਫੈਂਡ ਕਰ ਸਕਦਾ ਆ ਹਨਾ, ਸੋਚਣਾ ਚਾਹੀਦਾ। ਚਲੋ ਉਹ ਥੋੜਾ ਬਹੁਤ ਜੇ ਉਹਦੇ ਬੱਚੇ ਆ ਤਾਂ ਉਹ ਥੋੜਾ ਬਹੁਤ ਉਹਦੇ ਮੁੰਡੇ ਨਾਲ ਤਾਂ ਗੱਲ ਕਰ ਹੀ ਸਕਦੇ ਆ ਵੀ ਬੇਟਾ ਚਲੋ, ਪਰ ਹਾਂ ਆਹ ਮੂਵ ਆਨ ਹੋਣ ਤੋਂ ਜਿਹੜਾ ਰੋਕਣਾ ਜਾਂ ਉਹਨਾਂ ਨੂੰ ਉਹ, ਚਲੋ ਉਹਨਾਂ ਦੀ ਵੀ ਬੇਟੀ ਸੀਗੀ ਉਹਨਾਂ ਨੂੰ ਦੁੱਖ ਤਾਂ ਹਰੇਕ ਨੂੰ ਹੁੰਦਾ, ਪਰ ਮੂਵ ਹੋਣ ਤਾਂ ਉਹ ਹੋਣਾ ਹੀ ਆ ਭਾਈ। ਟਾਈਮ ਤਾਂ ਹੁਣ ਬਹੁਤ ਹੋ ਗਿਆ, ਜੇ 2 ਸਾਲ ਹੋ ਗਿਆ ਇੰਨਾ ਤਾਂ ਠੀਕ ਆ, ਇਕੱਲੇ ਬੰਦੇ ਨੂੰ ਬੱਚੇ ਸੰਭਾਲਣੇ ਵੀ ਔਖੇ ਆ, ਸਾਰਾ ਕੁਛ ਔਖਾ ਹੋ ਜਾਂਦਾ ਆ, ਨਾ ਕਰਾਵੇ ਤਾਂ ਵੀ ਔਖਾ ਆ, ਜੇ ਕਰਾਉਣ ਜੇ ਸੋਚਿਆ ਜਾਵੇ ਤਾਂ ਇੱਕ ਟਾਈਮ ਤਾਂ ਉਹਨੂੰ ਮੂਵ ਹੋਣਾ ਹੀ ਪੈਣਾ।
1: ਨਹੀਂ ਹੁਣ ਕਿਹਨੇ ਕਿਹਾ ਕਿ ਸਾਲ ਬਾਅਦ ਮੂਵ ਆਨ ਕਰੋ ਜਾਂ ਦੋਵਾਂ ਬਾਅਦ ਕਰੋ ਜਾਂ ਨਹੀਂ ਬਈ, ਤੁਹਾਨੂੰ ਤਾਂ 4 ਸਾਲ ਦੀ ਉਡੀਕ ਕਰਨੀ ਚਾਹੀਦੀ ਹੈ। ਹੁਣ ਕਿਸੇ ਨੇ ਇਹ ਕਦੇ ਕਿਹਾ ਤਾਂ ਹੈ ਨਹੀਂ
3: ਤੇ ਭਾਈ, ਇਹ ਤਾਂ ਗੱਲਾਂ ਬਣਾਈਆਂ। ਹੁਣ ਦੇਖੋ ਮੂਵ ਆਨ ਜਿਹਨੇ ਹੋਣਾ ਉਹਨੇ ਤਾਂ ਹੋ ਹੀ ਜਾਣਾ ਭਾਈ, ਇਹਦੇ ਵਿੱਚ ਕੋਈ ਨੀ ਹੈਗਾ, ਚਾਹੇ 6 ਮਹੀਨਿਆਂ ਬਾਅਦ ਹੋ ਜਾਓ, ਭਾਵੇਂ ਤੁਸੀਂ 2 ਮਹੀਨਿਆਂ ਬਾਅਦ ਹੋ ਜਾਓ, ਭਾਵੇਂ ਸਾਲ ਬਾਅਦ ਹੋ ਜਾਓ। ਚਲੋ ਹਾਂ ਇੱਕ ਆਪਣੇ ਕਲਚਰ ਦੇ ਵਿੱਚ ਇਹ ਥੋੜਾ ਜਿਹਾ ਉਹ ਹੈਗਾ ਆ ਵੀ ਥੋੜਾ ਸਬਰ ਰੱਖ ਲਿਆ ਜਾਂਦਾ ਹੈ ਹਨਾ,
1: ਸੋਰੀ ਟੂ ਸੇ, ਮੈਨੂੰ ਪਤਾ ਕਿ ਥੋੜੀ ਜਿਹੀ ਗੱਲ ਕੌੜੀ ਹੈ, ਬਟ ਉਹ ਹੁਣ ਕੌਣ ਹੁੰਦੇ ਆ ਉਸ ਮੁੰਡੇ ਦੀ ਇੱਕ ਡਿਸੀਜਨ ਨੂੰ ਕ੍ਰਿਟੀਸਾਈਜ਼ ਕਰਨ ਵਾਲੇ? ਮੈਨੂੰ ਨਹੀਂ ਲੱਗਦਾ ਕਿ ਯਾਰ ਉਹਨਾਂ ਦਾ ਕੋਈ ਇੱਕ ਰਾਈਟ ਬਣਦਾ, ਇਟਸ ਅਪ ਟੂ ਦ ਮੀਨੋ ਬੰਦੇ ਤੱਕ ਹੈ। ਓਕੇ, ਜਗਜੀਤ ਬੋਗਨੀ ਸਾਡੇ ਨਾਲ ਨੇ, ਬੜੇ ਚਿਰ ਤੋਂ ਹੋਲਡ ਤੇ ਸੀ, ਫਿਰ ਅਗਲੀਆਂ ਕਾਲਾਂ ਲੈਂਦੇ ਹਾਂ। ਜਗਜੀਤ ਜੀ ਵੈਲਕਮ ਪਹਿਲਾਂ ਤਾਂ।
4: ਥੈਂਕ ਯੂ ਨਵੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ,
1: ਵੈਲਕਮ ਸਰ। ਸੋ ਜਗਜੀਤ ਬੋਗਨ ਸਾਡੇ ਇੰਸ਼ੋਰੈਂਸ ਦੇ ਮਾਹਰ ਨੇ, ਖਾਸ ਤੌਰ ਤੇ ਹੁਣ ਜਿਹੜੇ ਸਾਡੇ ਕੋਈ ਵੀ ਸੱਜਣ ਮਿੱਤਰ ਕਮਰਸ਼ੀਅਲ ਕੋਈ ਕੰਮ ਕਰਦੇ ਆ, ਟਰੈਕਿੰਗ ਕੰਪਨੀ ਹੈ ਤੁਹਾਡੀ, ਕੋਈ ਤੁਹਾਡੀ ਕਮਰਸ਼ੀਅਲ ਵੈਨ ਹੈ, ਕੋਈ ਤੁਹਾਡਾ ਕੋਈ ਯੂਨੋ ਕੋਈ ਸਲੋਨ ਆਦਿ ਗੱਲ ਕੀ, ਕੋਈ ਵੀ ਕਮਰਸ਼ੀਅਲ ਇੰਸ਼ੋਰੈਂਸ, ਤਾਂ ਜਗਜੀਤ ਜੀ ਕੋਲ 15-20 ਸਾਲ ਦਾ ਤਜਰਬਾ ਤੇ ਵਧੀਆ ਕਵਰੇਜ, ਵਧੀਆ ਰੇਟ। ਜੀ ਜਗਜੀਤ ਜੀ
4: ਇੰਸ਼ੋਰੈਂਸ ਕੰਪਨੀਆਂ ਦੇ ਨਾਲ, ਇੱਕ ਦੋ ਕੰਪਨੀ ਦਾ ਸਾਨੂੰ ਰੀਸੈਂਟਲੀ ਕੰਟਰੈਕਟ ਮਿਲਿਆ ਜੀ, ਅੱਗੇ ਸਾਨੂੰ ਥਰਡ ਪਾਰਟੀ ਦੇ ਥਰੂ ਅਸੀਂ ਉਹਨਾਂ ਨਾਲ ਕਨੈਕਟ ਕਰਦੇ ਸੀਗੇ ਹਨਾ, ਹੁਣ ਉਹਦੇ ਵਿੱਚ ਇੱਕ ਤਾਂ ਐਕਸਟਰਾ ਫੀਸ ਐਡ ਹੋ ਜਾਂਦੀ ਸੀ, ਪ੍ਰੀਮੀਅਮ ਐਡ ਹੋ ਜਾਂਦੇ ਸੀਗੇ, ਸੋ ਹੁਣ ਛੱਡ ਨਾ ਉਹਨਾਂ ਦਾ ਬਿਲਕੁਲ ਜਿਹੜੀ ਸੇਮ ਪ੍ਰਾਈਸ ਕਸਟਮਰ ਨੂੰ ਬਾਹਰੋਂ 3-4 ਹਜ਼ਾਰ ਦੀ ਮਿਲਣੀ ਆ, ਸਾਡੇ ਨਾਲ ਉਹ ਸਿਮਲਰ ਜਿਹੜਾ ਸਿਮਲਰ ਰਿਸਕ ਹੋਵੇ, ਸਿਮਲਰ ਐਡਰੈਸ ਹੋਵੇ, ਜੇ ਤੁਸੀਂ ਉਸ ਕੰਪਨੀ ਨਾਲ ਕੁਆਲੀਫਾਈ ਕਰਦੇ ਆ, ਉਹੀ ਚੀਜ਼ ਤੁਹਾਨੂੰ $500-700 ਤਾਂ ਬਿਗਨਿੰਗ ਦੇ ਵਿੱਚ ਹੀ ਘੱਟ ਮਿਲ ਜਾਣੀ ਆ, ਪਲੱਸ ਇਹਦੀ ਫਾਈਨੈਂਸਿੰਗ ਦੀ ਕੋਸਟ ਬੜੀ ਮਿਨੀਮਮ ਰਹਿ ਜਾਂਦੀ ਜੇ ਤੁਹਾਡਾ ਪ੍ਰੀਮੀਅਮ ਜ਼ਿਆਦਾ ਵਾ। ਸੋ ਮੇਰਾ ਮਤਲਬ ਕਹਿੰਦਾ ਵੀ ਜਦੋਂ ਆਲ ਇਨ ਆਲ ਜੇ ਤੁਹਾਡਾ ਇਹਦੇ ਸਾਡੇ ਕੋਲ ਸਪੈਸ਼ਲੀ ਜਿਹੜਾ ਸਾਡੇ ਕੋਲ ਜਿਹੜੀ ਹੈ ਜਿਹੜੀ ਆਪਣੀ ਹੈਗੀ ਆ ਜੀ, ਇਹ ਜਿਹੜੀ ਸਾਨੂੰ ਆਪਣੀ ਮਿਲੀ ਆ ਜੀ ਆਪਣੀ ਨਵੀਂ ਇੰਸ਼ੋਰੈਂਸ ਕੰਪਨੀ ਦਾ ਐਕਸੈਸ, ਤੁਹਾਡਾ ਜੇ ਤੁਹਾਡਾ ਕੋਈ ਬਿਊਟੀ ਸਲੂਨ ਆ, ਜੇ ਤੁਹਾਡਾ ਨਵਾਂ ਬ੍ਰਾਂਡ ਨਿਊ ਰੈਸਟੋਰੈਂਟ ਨੂੰ ਕਈ ਵਾਰੀ ਇੰਸ਼ੋਰੈਂਸ ਲੈਣ ਚ ਕਾਫੀ ਪ੍ਰੋਬਲਮ ਆਉਂਦੀ ਹੈ ਜਾਂ ਪ੍ਰੀਮੀਅਮ ਮਿਲਦੇ ਤਾਂ ਪ੍ਰੀਮੀਅਮ ਬਹੁਤ ਹਾਈ ਮਿਲਦਾ ਵਾ, ਤੇ ਜੇ ਤੁਸੀਂ ਬ੍ਰਾਂਡ ਨਿਊ ਰੈਸਟੋਰੈਂਟ ਖੋਲਿਆ ਵਾ, ਤੁਹਾਡਾ ਕੋਈ ਐਕਸਪੀਰੀਅੰਸ ਨਹੀਂ ਹੈਗਾ, ਨੋ ਪ੍ਰਾਇਰ ਇੰਸ਼ੋਰੈਂਸ ਆ, ਤਾਂ ਵੀ ਸਾਨੂੰ ਕਾਲ ਕਰ ਲਿਆ ਕਰੋ, ਸਾਨੂੰ ਕੋਈ ਪੁੱਛ ਜ਼ਰੂਰ ਲਿਆ ਕਰੋ ਜੀ। ਲਾਸਟ ਮਿੰਟ ਕਲੋਜ਼ਿੰਗ ਆ ਨਵੀਂ ਜੀ, ਸਾਨੂੰ 2 ਤੋਂ 3 ਘੰਟੇ ਚਾਹੀਦੇ ਆ ਕਿਸੇ ਵੀ ਕਮਰਸ਼ੀਅਲ ਪਾਲਿਸੀ ਦੀ, ਜੇ ਤੁਹਾਨੂੰ ਬਾਈਂਡਿੰਗ ਚਾਹੀਦੀ ਆ ਲਾਸਟ ਮਿੰਟ ਤੇ। ਸੋ ਹੋਰ ਕੋਈ ਰੀਟੇਲ ਸਾਈਡ ਤੇ ਬਿਜ਼ਨਸ ਆ, ਕਨਵੀਨੀਅੰਟ ਸਟੋਰ ਹੋ ਗਿਆ, ਤੁਹਾਡੀਆਂ ਗਰਾਜ ਦੇ ਵਿੱਚ ਸਾਡੇ ਕੋਲ ਅਨਲਿਮਿਟਡ ਆਪਸ਼ਨ ਨੇ ਨਵੀਂ ਜੀ, ਮਤਲਬ ਕਿ ਇੰਸ਼ੋਰੈਂਸ ਕੰਪਨੀਆਂ ਦਾ ਇੱਦਾਂ ਨੀ ਹੁੰਦਾ ਵੀ ਸਾਨੂੰ ਇਹ ਬਿਜ਼ਨਸ ਚਾਹੀਦਾ ਹੀ ਚਾਹੀਦਾ ਵਾ। ਸੋ ਜਿਹੜੇ ਗਰਾਜ ਓਨਰ ਆਪਣੀ ਗੱਲਬਾਤ ਅੱਜ ਦੀ ਸੁਣ ਰਹੇ ਆ ਤੇ ਉਹਨਾਂ ਨੇ ਆਪਣੀ ਪਾਲਿਸੀ ਰਿਵਿਊ ਨਹੀਂ ਕੀਤੀ, ਜਿਹੜੀ ਮੋਸਟ ਇੰਪੋਰਟੈਂਟ ਪ੍ਰੋਪਰਟੀ ਜਿਹੜੀ ਮੈਂ ਦੇਖੀ ਆ ਬਿਜ਼ਨਸ ਦੇ ਵਿੱਚ, ਉਹਦੇ ਵਿੱਚ ਇਹ ਹੁੰਦਾ ਵਾ ਵੀ ਤੁਸੀਂ ਅੰਡਰ ਇਨਸ਼ੋਰਡ ਹੁੰਦੇ ਆ, ਤੁਹਾਡੇ ਇਕੁਇਪਮੈਂਟ ਪ੍ਰੋਪਰਲੀ ਇਨਸ਼ੋਰਡ ਨੇ, ਤੁਹਾਡੇ ਤੁਹਾਡੀ ਆਪਣੀ ਇਨਕਮ ਜਿਹੜੀ ਆ ਉਹ ਤੁਹਾਡੀ ਪ੍ਰੋਪਰਲੀ ਆਪਣੀ ਨੀ ਇੰਸ਼ੋਰੈਂਸ ਕੰਪਨੀ ਨੂੰ ਡਿਸਕਲੋਜ਼ ਕੀਤੀ ਹੋਈ। ਸੋ ਕਿਸੇ ਵੀ ਤਰੀਕੇ ਦਾ ਬਿਜ਼ਨਸ ਆ, ਤੁਸੀਂ ਬਿਲਡਿੰਗ ਓਨਰ ਆ, ਤਾਂ ਵੀ ਸਾਨੂੰ ਇੱਕ ਵਾਰੀ ਕਾਲ ਕਰ ਲਓ ਜੀ, 647-2992-14-6472-9923-14। ਕੋਈ ਪ੍ਰੋਬਲਮ ਨੀ ਹੈਗੀ ਸਾਨੂੰ, ਸਰ ਮੈਕਸੀਮਮ ਸਾਨੂੰ ਤੁਹਾਡੇ ਕੋਲ 5 ਮਿੰਟ ਚਾਹੀਦੇ ਆ ਜੀ, ਤੇ ਸਾਡੀ ਟੀਮ ਨੇ ਸਾਰੀ ਇਨਫੋਰਮੇਸ਼ਨ ਲੈ ਲੈਣੀ ਆ। 6472992314-647-2993-14।
1: ਵੈਰੀ ਗੁੱਡ, 6472992314। ਜਗਜੀਤ ਬੋਗਨ 8568, ਹੈਲੋ
5: ਸਰ, ਕੀ ਹਾਲ ਨੇ ਤੁਹਾਡੇ?
1: ਵਧੀਆ ਜੀ, ਕੀ ਹਾਲ ਸਰ?
5: ਆਲ ਗੁੱਡ ਬ੍ਰਦਰ, ਆਲ ਗੁੱਡ। ਮੈਨੂੰ ਲੱਗਦਾ ਮੁੰਡੇ ਨੇ ਜਲਦੀ ਕੀਤੀ ਆ, ਔਰ ਜਾਂ ਗਲਤ ਕੀਤਾ ਕਹਿ ਸਕਦੇ ਹੋ। ਜੇ ਉਹਨੂੰ 5-6 ਸਾਲ ਹੋ ਗਏ ਸੀ ਕੁੜੀ ਦੇ ਨਾਲ ਵਿਆਹ ਦੇ ਵਿੱਚ, ਤੁਹਾਨੂੰ ਪਤਾ ਵੀ ਅੱਜ ਕੱਲ ਦੀ ਜਨਰੇਸ਼ਨ ਦੇ ਡੋਂਟ ਗੈਟ ਮੈਰਿਡ ਰਾਈਟ ਅਵੇ
1: ਜੀ,
5: ਉਹ ਪਹਿਲਾਂ ਡੇਟ ਕਰਦੇ ਨੇ ਹਨਾ, ਤੇ ਥੋੜਾ ਟਾਈਮ ਸਪੈਂਡ ਕਰਦੇ ਜਾਂਦੇ ਮੂਵ ਇਨ ਟੂ ਦ ਰਿਲੇਸ਼ਨਸ਼ਿਪ। ਸੋ ਜੇ ਆਪਾਂ ਵੇਕ ਤਰੀਕੇ ਨਾਲ ਵੀ ਦੇਖਿਆ ਜਾਵੇ, ਸੋ ਕੁੜੀ ਮੁੰਡੇ ਕਾਫੀ ਟਾਈਮ ਉਹਨਾਂ ਨੇ ਸਪੈਂਡ ਕੀਤਾ, ਤੇ ਆਪਣੀ ਕਲਚਰ ਦੇ ਵਿੱਚ ਇੱਕ ਸੇਇੰਗ ਹੈਗੀ ਆ ਕਿ ਕੁੜੀ ਮੁੰਡੇ ਦਾ ਵਿਆਹ ਨਹੀਂ ਹੁੰਦਾ, ਪਰਿਵਾਰਾਂ ਦਾ ਵਿਆਹ ਹੁੰਦਾ ਵਾ। ਕਿਤੇ ਨਾ ਕਿਤੇ ਉਹ ਬੰਦਾ ਜਦੋਂ ਪੇਰੈਂਟ ਆਪਣੇ ਬੱਚਿਆਂ ਦੇ ਵਿਆਹ ਕਰਦੇ ਆ, ਦੇ ਹੈਵ ਅ ਡਿਫਰੈਂਟ ਗੇਮਸ, ਤੇ ਉਹ ਮੂਵ ਔਨ ਕਰਨਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੇ 5 ਸਾਲ ਹੋ ਗਏ ਸੀ ਵਿਆਹ ਨੂੰ, ਉਸ ਤੋਂ ਪਹਿਲਾਂ ਉਹਨਾਂ ਨੇ ਡੇਟਿੰਗ ਵਗੈਰਾ ਕੀਤੀ ਹੋਣੀ ਆ ਕੁੜੀ ਮੁੰਡੇ ਨੇ, ਤੇ ਉਹ ਕੁੜੀ ਮੁੰਡੇ ਦਾ ਆਪਸ ਇਨ ਲਾਸ ਦੇ ਨਾਲ ਅੱਛਾ ਰਿਲੇਸ਼ਨਸ਼ਿਪ ਹੋਏਗਾ, ਉਹਨੇ ਆਪਣੇ ਪੇਰੈਂਟਸ ਨੂੰ ਵੀ ਤਾਂ ਦੱਸਿਆ ਹੀ ਹੋਏਗਾ ਕਿ ਆਮ ਡੇਟਿੰਗ ਸੱਚ ਐਂਡ ਸੱਚ ਗਰਲ, ਆਮ ਰੈਡੀ ਟੂ ਮੂਵ ਔਨ। ਜੇ ਕਿਤੇ ਨਾ ਕਿਤੇ ਉਹ ਜਿਹੜਾ ਆਪਣੇ ਇਨ ਲਾਸ ਨੂੰ ਵੀ ਨਾਲ ਲੈ ਲੈਂਦਾ ਕਿ ਹਾਂਜੀ ਇਟਸ ਮੋਰ ਦੈਨ ਇਨਫ ਟਾਈਮ, ਵੀ ਮੈਂ ਰਹਿ ਨਹੀਂ ਰਿਹਾ, ਜਾਂ ਜਿਵੇਂ ਵੀ ਐਕਸ ਵਾਈ ਜ਼ੈਡ ਆਪਾਂ ਕਹਿ ਸਕਦੇ ਹਾਂ, ਤੇ ਆਮ ਥਿੰਕਿੰਗ ਆਫ ਮੂਵਿੰਗ ਔਨ, ਜਾਂਦਾ ਤਾਂ ਕੁਛ ਵੀ ਨੀ ਹੈਗਾ। ਠੀਕ ਆ, ਜਦੋਂ ਤੁਸੀਂ ਇੱਕ ਸਡਨ ਏਜ ਤੇ ਆ ਜਾਂਦੇ ਹੋ, ਯੂ ਡੋਂਟ ਕੇਅਰ ਅਬਾਊਟ ਐਨੀਥਿੰਗ ਬੇਸਿਕਲੀ, ਸਪੈਸ਼ਲੀ ਜਦੋਂ ਤੁਸੀਂ ਉਹ ਏਜ ਦੇ ਵਿੱਚ ਹੁੰਦੇ ਹੋ।
1: ਨਹੀਂ ਥੈਂਕ ਯੂ ਭਾਈ।
5: ਠੀਕ ਆ, ਕਿਤੇ ਨਾ ਕਿਤੇ ਹੁਣ ਜੇ ਆਪਣੇ ਪੇਰੈਂਟਸ ਨੂੰ ਲੈ ਕੇ ਨਾਲ ਚੱਲ ਰਿਹਾ ਵਾ, ਠੀਕ ਹੈ, ਜੇ ਉਹ ਆਪਣੇ ਇਨ ਲਾਜ਼ ਨੂੰ ਵੀ ਨਾਲ ਲੈ ਕੇ ਚੱਲਦਾ, ਟੈਕਨੀਕਲੀ ਵੀ ਆਲ ਗੋਨਾ ਲੀਵ, ਹੈਨਾ?
1: ਠੀਕ ਹੈ, ਤੁਹਾਡੀ ਗੱਲ, ਤੁਸੀਂ ਦੇਖੋ ਸਾਰਿਆਂ ਦਾ ਇੱਕ ਇੱਕ ਸਾਰਿਆਂ ਦੀ ਕਦਰ ਰੱਖ ਕੇ ਰਿਸਪੈਕਟ ਕਰਕੇ ਫਿਰ ਆਪਣਾ ਫੈਸਲਾ ਜਾਂ ਆਪਣਾ ਓਪੀਨੀਅਨ ਕਹਿ ਰਹੇ ਹੋ, ਬਟ ਯਾਰ ਹੁਣ ਕੀ ਉਹਨੂੰ ਲੋੜ ਹੈ ਰੀਅਲਿਸਟਿਕਲੀ ਇੰਨੀਆਂ ਚੀਜ਼ਾਂ ਕਰਨ ਦੀਆਂ ਜਾਂ ਨਹੀਂ, ਆਈ ਡੋਨਟ ਨੋ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਬਿਲਕੁਲ, ਐਂਡ ਤੁਸੀਂ ਸਕਾਈ ਹਾਲ ਐਕਸਪ੍ਰੈਸ ਨੂੰ ਯਾਦ ਰੱਖਣਾ, ਸਕਾਈ ਹਾਲ ਐਕਸਪ੍ਰੈਸ ਵਾਲੇ ਹਾਇਰਿੰਗ ਕਰ ਰਹੇ ਆ। ਇਹਨਾਂ ਨੂੰ ਚਾਹੀਦੇ ਨੇ ਏਜ਼ ਡਰਾਈਵਰ, ਈਸਟ USA ਦੇ ਰਨ ਨੇ, ਪੈਨਸਲਵੇਨੀਆ, ਨਿਊਯਾਰਕ, ਨਿਊਜਰਸੀ ਤੇ ਮੇਰਲੈਂਡ। ਹਰ ਮਹੀਨੇ ਦੀ 5 ਤਰੀਕ ਤੇ 20 ਤਰੀਕ ਨੂੰ ਤੁਹਾਡੇ ਅਕਾਊਂਟ ਦੇ ਵਿੱਚ ਡਾਇਰੈਕਟ ਡਿਪੋਜ਼ਿਟ ਆਊਗਾ। ਡੈਡੀਕੇਟਡ ਕੰਮ ਹੈ, ਬਹੁਤ ਬਿਜ਼ੀ ਕੰਮ ਹੈ, 12 ਟ੍ਰਿਪਾਂ ਤੁਹਾਡੀਆਂ ਲੱਗਣਗੀਆਂ ਮਹੀਨੇ 'ਚ। ਨੰਬਰ ਹੈ 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, 807-355-9992, ਹੀ ਜੁੜੇ ਨੇ, ਨੰਬਰ ਹੈ ਕਲੀਨਿਕ ਦਾ 6478562516। ਪਰਮਿੰਦਰ ਜੀ ਅੱਜ ਥੋੜ੍ਹਾ ਜਿਹਾ ਬਰੀਫ ਰੱਖਾਂਗੇ ਪਲੀਜ਼, ਟਾਈਮ ਇਜ਼ ਰਨਿੰਗ ਐਂਡ ਕੁਝ ਕਾਲਸ ਹੋਰ ਨੇ, ਬਟ ਥੋੜ੍ਹੀ ਜਿਹੀ ਗੱਲਬਾਤ ਅੱਜ ਕਰਨਾ ਚਾਹਵਾਂਗੇ ਪਲਸੀਬੋ ਇਫੈਕਟ ਬਾਰੇ, ਇਹ ਕੀ ਹੈ ਤੇ ਇਹਨੂੰ ਹੋਮਿਓਪੈਥੀ ਦੇ ਨਾਲ ਕਿਉਂ ਲਿੰਕ ਕੀਤਾ ਜਾਂਦਾ?
6: ਬਿਲਕੁਲ ਨਵੀਂ, ਸੋ ਵੈਰੀ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਆਰ ਲਿਸਨਰਸ। ਐਂਡ ਪਲਸੀਬੋ ਇਫੈਕਟ ਤੋਂ ਮਤਲਬ ਖਾਲੀ ਮਿੱਠੀ ਗੋਲੀ, ਐਂਪਟੀ ਪੈਲਟ, ਫਿੱਕਾ, ਉਹਦੇ ਚ ਕੁਛ ਨਹੀਂ ਹੈ, ਦੇਰ ਇਜ਼ ਨੋ ਮੈਡੀਸਨਲ ਇਨਗਰੀਡੀਐਂਟ ਇਨ ਇਟ। ਤੇ ਹੁਣ ਕਿਹਾ ਇਹ ਜਾਂਦਾ ਹੈ ਕਿ ਹੋਮਿਓਪੈਥੀ ਦੀ ਗੋਲੀ ਚ ਕੁਛ ਨਹੀਂ ਹੈ, ਮਰੀਜ਼ ਸਿਰਫ ਫਿੱਕੀ ਗੋਲੀ ਖਾ ਕੇ ਸਮਝਦਾ ਹੈ ਕਿ ਦਵਾਈ ਖਾ ਲਈ, ਉਸ ਅਸਰ ਨਾਲ ਉਸਦੇ ਆਪਣੇ ਦਿਮਾਗ ਦੇ ਜਾਂ ਬਾਡੀ ਦੇ ਉਸ ਅਸਰ ਨਾਲ ਉਹ ਠੀਕ ਹੋ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਤਾਂ ਇਫ ਦਿਸ ਇਜ਼ ਟਰੂ, ਆਈ ਥਿੰਕ ਦੈਟ ਇਜ਼ ਅ ਬਲੈਸਿੰਗ, ਵੀ ਜੇ ਦਵਾਈ ਤੋਂ ਬਗੈਰ ਹੀ ਮਰੀਜ਼ ਠੀਕ ਹੋ ਗਿਆ ਹੋਰ ਤਾਂ ਕੁਛ ਚਾਹੀਦਾ ਹੀ ਨਹੀਂ। ਬਟ ਯੂ ਨੋ ਵਟ, ਦੈਟਸ ਅ ਮਿਥ, ਕਿਉਂਕਿ ਹੋਮਿਓਪੈਥੀ ਚ ਪੇਸ਼ੈਂਟ ਕਨਵੈਨਸ਼ਨਲ ਅਪਰੋਚ, ਆਯੁਰਵੈਦਿਕ ਅਪਰੋਚ, ਕੋਈ ਬਾਡੀ ਦੀ ਪੇਨ ਹੈਗੀ ਉਹਦੇ ਸਾਰੇ ਤਰ੍ਹਾਂ ਦੇ ਡਾਇਗਨੋਸਟਿਕਸ ਹਨ ਉਹਦੇ ਵਾਸਤੇ, ਜੇ ਉਹਨਾਂ ਨੂੰ ਕਾਇਰੋ ਐਡਜਸਟਮੈਂਟ ਚਾਹੀਦੀਆਂ, ਫਿਜ਼ੀਓ ਐਡਜਸਟਮੈਂਟ ਚਾਹੀਦੀਆਂ, ਬੈਕ ਦੁਖਦੀ ਹੈ, ਇਹ ਸਭ ਕਰਾ ਕੇ ਆਉਂਦਾ ਹੈ। ਸੋ ਜੇ ਉਹਨਾਂ ਦੀ ਕਨਵੈਨਸ਼ਨਲ ਅਪਰੋਚ, ਆਯੁਰਵੈਦਿਕ ਅਪਰੋਚ, ਉਹ ਫਿਜ਼ੀਕਲ ਮਨੂਵਰਿੰਗ, ਫਿਜ਼ੀਕਲ ਹੈਲਪ, ਫਿਜ਼ੀਓਥੈਰੇਪੀ, ਇਹ ਚੀਜ਼ਾਂ ਨੇ ਜੇ ਪਲਸੀਬੋ ਇਫੈਕਟ ਨਹੀਂ ਦਿੱਤਾ ਪੇਸ਼ੈਂਟ ਦੇ ਅੰਦਰ, ਤਾਂ ਹੋਮਿਓਪੈਥੀ ਨੇ ਕਿਸ ਤਰ੍ਹਾਂ ਠੀਕ ਕਰ ਦਿੱਤਾ? ਹੋਮਿਓਪੈਥੀ ਨੇ ਕਿੱਦਾਂ ਪਲਸੀਬੋ ਇਫੈਕਟ ਕ੍ਰੀਏਟ ਕਰ ਦਿੱਤਾ? ਓਨਲੀ ਹੋਮਿਓਪੈਥੀ ਦੀ ਦਿੱਤੀ ਹੋਈ ਫਿੱਕੀ ਗੋਲੀ ਦੇ ਅੰਦਰ ਉਹ ਤਾਕਤ ਹੈ? ਅਮੇਜ਼ਿੰਗ। ਸਭ ਤੋਂ ਪਹਿਲਾਂ ਤਾਂ ਦਿਸ ਇਜ਼ ਅ ਮਿਥ। ਸੈਕਿੰਡ ਇਜ਼ ਮਾਡਰਨ ਮੈਡੀਸਨ ਬਿਲੀਵਸ ਇਨ, ਆਬਵੀਅਸਲੀ ਮਾਡਰਨ ਮੈਡੀਸਨ ਇਜ਼ ਬੇਸਡ ਔਨ ਕੈਮਿਸਟਰੀ, ਤੇ ਉਹ ਕੈਮਿਸਟਰੀ ਦੇ ਨਾਪ ਤੋਲ ਤੇ ਰੂਲਸ ਦੇ ਨਾਲ ਹੀ ਹੋਮਿਓਪੈਥੀ ਦੇ ਅੰਦਰ ਕੈਮੀਕਲਸ ਲੱਭਦੇ ਨੇ, ਕੁਆਂਟਿਟੀ ਐਂਡ ਅਮਾਊਂਟ ਆਫ ਕੈਮੀਕਲ ਲੱਭਦੇ ਨੇ, ਤੇ ਜਦੋਂ ਉਹਨਾਂ ਨੂੰ ਕੈਮੀਕਲ ਨਹੀਂ ਮਿਲਦੇ ਉਹ ਡਿਸਅਪੁਆਇੰਟ ਹੋ ਕੇ ਹੀ ਕਹਿੰਦੇ ਨੇ ਵੀ ਫਿੱਕੀ ਗੋਲੀ ਹੈ। ਐਂਡ ਦਿਸ ਇਜ਼ ਵਟ ਪੀਪਲ ਸਟਾਰਟ ਥਿੰਕਿੰਗ, ਓਕੇ ਦੈਟ ਇਜ਼ ਐਨ ਐਮਟੀ ਪੈਲਟ, ਵੇਅਰ ਐਜ਼ ਹੋਮਿਓਪੈਥੀ ਟੂ ਅਪੋਜ਼ ਟੂ ਦੈਟ ਇਜ਼ ਐਨ ਐਨਰਜੀ ਮੈਡੀਕੇਸ਼ਨ। ਨਵੀਂ ਜੇ ਅਸੀਂ ਤਾੜੀ ਮਾਰਦੇ ਹਾਂ ਦੋਵੇਂ ਹੱਥਾਂ ਦੇ ਨਾਲ ਤਾਂ ਸੇਕ ਨਿਕਲਦਾ ਹੈ, ਜੇ ਹਵਾ ਦੀ ਐਨਰਜੀ ਹੈ ਤਾਂ ਆਪਾਂ ਹਵਾ ਨੂੰ ਨਹੀਂ ਦੇਖ ਸਕਦੇ ਪਰ ਹਵਾ ਦੀ ਤਾਕਤ ਨੂੰ ਦੇਖ ਸਕਦੇ ਹਾਂ। ਸੋ ਇਟਸ ਐਨ ਐਨਰਜੀ ਮੈਡੀਕੇਸ਼ਨ ਜਿਹਦੇ ਅੰਦਰ ਡਾਇਲਿਊਸ਼ਨ ਪ੍ਰੋਸੈਸ ਦੇ ਨਾਲ ਮੈਡੀਸਨਲ ਇਨਗਰੀਡੀਐਂਟ ਜਿਹੜਾ ਕਿ ਐਨੀਮਲ ਪਲਾਂਟ ਔਰ ਕੈਮੀਕਲ ਸੋਰਸਿਸ ਔਰ ਈਵਨ ਫਾਰ ਮਿਨਰਲ ਸੋਰਸਿਸ ਔਰ ਐਨੀਮਲ ਸੋਰਸਿਸ ਤੋਂ ਆਉਂਦਾ ਹੈ, ਉਹਨੂੰ ਲੈ ਕੇ ਉਸਨੂੰ ਡਾਇਲਿਊਟ ਕੀਤਾ ਜਾਂਦਾ, ਸ਼ੇਕ ਕੀਤਾ ਜਾਂਦਾ ਹੈ ਤੇ ਐਨਰਜੀ ਪ੍ਰੋਡਿਊਸ ਕੀਤੀ ਜਾਂਦੀ ਹੈ। ਐਨਰਜੀ ਉਹ ਜਿਹੜੀ ਤੁਹਾਡੇ ਸਰੀਰ ਦੇ ਅੰਦਰ ਦੇ ਇਮਿਊਨ ਸਿਸਟਮ ਨੂੰ ਸਿਰਫ ਇੱਕ ਬੂਸਟ ਦੇਵੇ, ਜਿਵੇਂ ਸਾਡੀ ਗੱਡੀਆਂ ਦੀ ਬੈਟਰੀ ਡਾਊਨ ਹੁੰਦੀ ਤੇ ਉਹਨੂੰ ਸਿਰਫ ਬੂਸਟ ਚਾਹੀਦੀ ਹੁੰਦੀ ਹੈ, ਬੂਸਟ ਦੇਵੇ ਐਂਡ ਇਮਿਊਨ ਸਿਸਟਮ ਅਵੇਕਨ ਹੋ ਕੇ ਆਪਣੇ ਆਪ ਨੂੰ ਕਿਉਰ ਕਰੇ। ਹੋਮਿਓਪੈਥੀ ਜੇ ਕਿਸੇ ਜਾਨਵਰ ਨੂੰ, ਆਈ ਹੈਵ ਪੈਟ ਐਜ਼ ਮਾਈ ਪੇਸ਼ੈਂਟਸ ਐਜ਼ ਵੈਲ, ਜਿਹਨਾਂ ਨੂੰ ਡਾਇਰੀਆ, ਵੋਮਿਟਿੰਗ, ਬਲੱਡੀ ਸਟੂਲਸ ਤੱਕ ਆਉਂਦੇ ਨੇ, ਤੇ ਦਵਾਈ ਦੇਣ ਨਾਲ ਠੀਕ ਹੋ ਜਾਂਦੇ ਆ, ਉਹਨਾਂ ਨੂੰ ਕਿੱਦਾਂ ਪਤਾ ਲੱਗਦਾ ਵੀ ਮੈਂ ਦਵਾਈ ਖਾਧੀ ਤੇ ਮੈਂ ਠੀਕ ਹੋ ਗਿਆ? ਉਹਨੂੰ ਤਾਂ ਪਤਾ ਵੀ ਨਹੀਂ ਉਹਨਾਂ ਦੇ ਤੇ ਪਾਣੀ ਚ ਮਿਕਸ ਹੁੰਦੀ। ਸੋ ਕਹਿਣ ਤੋਂ ਭਾਵ ਇਹ ਹੈ, ਦਿਸ ਇਜ਼ ਐਨ ਐਨਰਜੀ ਮੈਡੀਕੇਸ਼ਨ ਦੈਟ ਬੂਸਟ ਯੂਅਰ ਇਮਿਊਨ ਸਿਸਟਮ, ਸਟਰੈਂਥਨ ਯੂਅਰ ਇਮਿਊਨ ਸਿਸਟਮ, ਐਂਡ ਦੈਟਸ ਹਾਊ ਯੂ ਗੈਟ ਕਿਉਰਡ। ਇਫ ਯੂ ਸਟਿਲ ਹੈਵ ਐਨੀ ਮਿਥਸ ਅਬਾਊਟ ਹੋਮਿਓਪੈਥੀ, ਸੋ ਜੋਕ ਹੋਮਿਓ ਕਲੀਨਿਕ ਇਜ਼ ਦ ਨੰਬਰ ਵੇਅਰ ਯੂ ਕੈਨ ਕਾਲ ਐਂਡ ਵੀ ਆਰ ਦੇਅਰ ਟੂ ਹੈਲਪ ਯੂ।
1: ਨੰਬਰ ਹੈ 6478566 5516 6475256 16। ਥੈਂਕ ਯੂ ਸੋ ਮਚ ਪਰਮਿੰਦਰ ਜੀ। 6478562516 ਸੁਜੋਕ ਹੋਮਿਓ ਕਾਲਰਸ ਪਲੀਜ਼ ਬਰੀਫ ਰੱਖਿਓ। 1981 ਹਾਂਜੀ
7: ਬਹੁਤ ਵਧੀਆ ਗੱਲ ਆ। ਡਿਪਰੈਸ ਹੋ ਗਿਆ, ਲਾਈਕ ਮੈਂ ਇੰਡੀਆ ਦੀ ਗੱਲ ਕਰ ਰਿਹਾ, ਲਾਈਕ ਬਹੁਤ ਸਿਆਣੀ ਉਮਰ ਦਾ ਸੀਗਾ ਤੇ ਉਹਦੀ ਡੈਥ ਹੋ ਗਈ ਉਹਦੀ ਵਾਈਫ ਦੀ, ਤੇ ਉਹਦਾ ਮੂਵੀ ਨੀ ਹੋਇਆ ਗਿਆ ਉਸ ਤੋਂ, ਤੇ ਉਹਨੇ ਵਿਆਹ ਪਤਾ ਨੀ ਕਿੰਨੇ ਟਾਈਮ ਬਾਅਦ ਕਰਵਾਇਆ। ਤਾਂ ਬਹੁਤ ਅੱਛੀ ਗੱਲ ਆ ਜੋ ਡਿਸੀਜਨ ਲੈ ਕੇ ਆਪਣੀ ਲਾਈਫ ਨੂੰ ਇੱਕ ਨਵੀਂ ਲਾਈਫ ਨਾਲ ਜਾਣਾ ਚਾਹੁੰਦਾ। ਹਾਂ, ਉਹਦੇ ਨਾਲ ਨਾਲ ਪ੍ਰੋਪਰ ਜਿਹੜੀ ਰਿਸਪੈਕਟ ਆ ਉਹ ਰੱਖੇ ਆਪਦੇ, ਹਨਾ, ਜਿਹੜੇ ਉਹਨੇ ਲੋਸਟ ਫੈਮਿਲੀ ਆ, ਤੇ ਆਈ ਥਿੰਕ ਉਹਨਾਂ ਨੂੰ ਸਮਝਣਾ ਚਾਹੀਦਾ, ਨਹੀਂ ਇੰਟਰਫੇਅਰ ਕਰਨਾ ਚਾਹੀਦਾ, ਕੋਈ ਰੂਲ ਆਊਟ ਨਹੀਂ ਕਰਨਾ ਚਾਹੀਦਾ।
1: ਬਿਲਕੁਲ, ਵੈਰੀ ਗੁੱਡ। ਨਹੀਂ, ਮੈਂ ਸਮਝ ਤੁਹਾਡੇ ਨਾਲ ਸਕਦ ਤੇ ਖੁਸ਼ ਹੋਣਾ ਚਾਹੀਦਾ। ਕੁਝ ਕਿ ਨਾ ਘਰ ਆ ਰਹੇ ਆ ਪੈਰਾਡਾਈਸ ਡਿਵੈਲਪਮੈਂਟਸ ਵੱਲੋਂ, ਬ੍ਰੈਂਪਟਨ, ਮਿਲਟਨ, ਵਿਟਬੀ ਤੇ ਸੀਟਨ ਚ 6,39,990 ਤੋਂ ਘਰ ਨੇ। ਤੁਸੀਂ ਆਨਲਾਈਨ ਜਾਓ ਪੈਰਾਡਾਈਸ ਡਿਵੈਲਪਮੈਂਟਸ.com ਤੇ ਫਿਰ ਇੱਕ ਵਿੰਡੋ ਆਊਗੀ ਤੇ ਉਹਦੇ ਤੇ ਫਿਰ ਸਾਰੀ ਇਨਫੋਰਮੇਸ਼ਨ ਹੈ। ਤੁਸੀਂ ਕਾਲ ਕਰ ਸਕਦੇ ਹੋ 905-840-7135 ਜਾਂ paradisedevelopments.com ਜਾਓ, ਰਜਿਸਟਰ ਕਰੋ, ਜਾਣਕਾਰੀ ਮਿਲ ਜੂਗੀ। ਤੁਹਾਡੀ ਨਿਗਾਹ ਕਮਜ਼ੋਰ ਹੋ ਰਹੀ ਹੈ, ਕੈਟਰੈਕਟ ਡੈਮੇਜ ਹੋ ਰਹੇ ਨੇ, ਤੁਸੀਂ ਆਈ ਸਰਜਰੀ ਕਰਾਓ, ਇੱਕ ਜਿਹੜੀ ਕਿ ਦੁਨੀਆ ਭਰ ਦੀ ਵਨ ਆਫ ਦਾ ਸੇਫੇਸਟ ਸਰਜਰੀ ਹੈ। ਮੇਰੇ ਡੈਡ ਨੇ ਵੀ ਇੱਥੋਂ ਹੀ ਸਰਜਰੀ ਕਰਾਈ ਹੈ, ਨਿਗਾਹ ਐਨ ਪਰਫੈਕਟ ਹੋ ਜਾਂਦੀ ਹੈ। 2899829597 ਤੁਹਾਡੀ ਬੋਲੀ ਬੋਲਦੇ ਡਾਕਟਰ ਹੈ। 2899829597 ਹਾਂਜੀ ਭਾਜੀ।
8: ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਜੀ ਜੇ ਤਾਂ ਉਹਦੇ ਰਿਲੇਸ਼ਨ ਵਧੀਆ ਉਹਦੇ ਸਹੁਰਿਆਂ ਨਾਲ, ਫਿਰ ਤਾਂ ਉਹਦੇ ਸਹੁਰਿਆਂ ਨੂੰ ਆਪਣੀ ਫੈਮਿਲੀ ਚੋਂ ਕਿਸੇ ਕੁੜੀ ਦਾ ਰਿਸ਼ਤਾ ਕਰਾ ਦੇਣਾ ਚਾਹੀਦਾ, ਵੀ ਸਾਰੇ ਉਹ ਰਿਸ਼ਤੇਦਾਰ ਹੀ ਬਣੇ ਰਹਿਣਗੇ, ਪਿਆਰ ਨਹੀਂ ਰਹੂਗਾ।
1: ਚਲੋ ਥੈਂਕ ਯੂ। ਬਟ ਇਹ ਨਹੀਂ ਯਾਰ, ਇਹ ਹੁਣ ਫੈਮਿਲੀ ਨਾਲੋਂ ਤਾਂ ਫਿਰ ਥੋੜ੍ਹੀ ਜਿਹੀ ਔਕਵਰਡ ਜਿਹੀ ਗੱਲ ਹੋ ਜਾਂਦੀ ਹੈ। ਸੋ ਖੈਰ, ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਰਿਪੇਅਰ, ਟਰੱਕ ਦਾ ਓਇਲ ਚੇਂਜ। ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਖੁੱਲ੍ਹੀ ਹੈ, ਗ੍ਰੈਂਡ ਓਪਨਿੰਗ, ਸੇਲਾਂ ਈਗਲ ਟਰੱਕ, 10874 Steeles Avenue East। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ।
9: Everyone knows you don't let a kid swim unsupervised. You don't touch a baking tray straight out of the oven.
10: Ouch!
9: You're careful when using a sharp knife.
10: Ah!
9: And you don't drive without a seatbelt.
10: Buckle up!
9: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
1: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮੰਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
2: 50 Sunnyvale Gate, Brampton, Montlash and Boveda intersection, ya visit karo www.tawakitchen.ca 905-790-1699-TAWA-kitchen.ca।
0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ। ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ, 50 Sunnyvale Gate, Brampton, Montlash and Boveda intersection, ਜਾਂ ਵਿਜ਼ਿਟ ਕਰੋ www.tawakitchen.ca 905-790-1699-TAWA-kitchen.ca। www.tawakitchen.ca।
4: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
5: You are listening to your favorite radio show, Radio Awaaz, The Voice, Zindabad, Zindabad. For advertising, please call 416-518-3200.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them. Their number is 905-452-9955.
6: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941।
7: ਬਾਈ ਇਟ

ਨਿਕਲੀਆਂ ਤਾਂ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: बुलकन CHLO डिजिटल AM फ्रीक्वेंसी रही टोरंटो पेंसिल्वेनिया न्यूयॉर्क वाशिंगटन न्यूजर्सी तक सुन रहे हो। आप सबका हार्दिक स्वागत करते हैं। उम्मीद दिन खुशगवार रहेगा, चढ़दी कला वाला निरपो निर्वैर रहेगा, मुस्कुराहट चेहरे का हिस्सा, रोशनी रस्ते दिखावेगी, तुसी चलते रहोगे। छोटिया मोटिया गल्लां बातां प्रॉब्लम्स ये वो दिस दैट जिंदगी चाहते रहेंगे, यू डोंट गिव दैम टाइम, थोड़ा केयर करने की जरूरत नहीं, चलते जाओ पॉजिटिविटी चढ़ती कला के नाल। एक बार फिर तो तुसी साढ़े नाल और इस साथ के दौरान 10 बजे तक तो इस साथ के दौरान तुसी सानू स्टूडियो में कॉल कर रहे हो 905-673-3337 9056733337 ते तुसी सानू कॉल कर रहे हो। और अज दे इस शो दे विच फ्राइडे दे विच यानी कल वीकेंड आ, वीकेंड ते असीं तुहाडे लई 10 तो लैके 1 बजे तक लगातार 3 घंटे जिहड़ा हैगा शो प्रेजेंट करदे आ। तुहानू जरूर कल दे शो दे विदियां वी गलबात करांगे, कुछ खबरां कुछ गल्लां कुछ बातां जिहड़ियां तुहाडा शेयर करूंगा, कुछ अपडेट्स ने मार्केट दे जिहड़े उहनां ते वी गल करांगे। फिलहाल तुसी स्टूडियो च कॉल कर रहे हो 905-673-3337 9056733337 ਤੇ ਤੁਹਾਡੀ ਗੱਲਬਾਤ ਹੋ ਰਹੀ ਹੈ ਮਨਜੀਤ ਦੇ ਨਾਲ। ਮਨਜੀਤ ਜੀ ਤੁਸੀਂ ਔਨ ਏਅਰ, ਸਤਿ ਸ਼੍ਰੀ ਅਕਾਲ ਜੀ।
1: ਪੰਜਾਬ ਜੀ ਦੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਫੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਪੁਰਾਣੇ ਅਪਲਾਈਂਸਸ ਕੱਢ ਕੇ ਨਵਿਆਂ ਨਾਲ ਚੇਂਜ ਕਰਨਾ ਚਾਹੁੰਦੇ ਨੇ, ਤੁਸੀਂ ਕੋਈ ਨਵਾਂ ਘਰ ਲਿਆ ਤੇ ਉੱਥੇ 3 ਦੇ 3 ਅਪਲਾਈਂਸਸ ਦਾ ਜੇ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਫਰਿੰਚ ਟੂ ਡਿਜ਼ਾਈਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟਾਲ ਟਾਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, $4,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਈਂਸਸ ਦਾ ਸੈੱਟ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਡਰ ਦੇ ਨਾਲ ਨਵਾਂ ਘਰ ਬੁੱਕ ਕੀਤਾ ਤੇ ਪ੍ਰੀਮੀਅਮ ਬਿਲਟ ਇਨ ਅਪਲਾਈਂਸਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਂਸਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, ਰੈਗੂਲਰ ਪ੍ਰਾਈਸ $13,000 ਦੀ ਵੈਲਿਊ ਦਾ ਪੂਰਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਸੈੱਟ ਹੈ ਜਿਹੜਾ ਕਿ ਸਿਰਫ $69,996 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,400 ਦੀ ਪ੍ਰਾਈਸ ਤੋਂ ਘਟਾ ਕੇ $15,999 ਚ ਇਸ ਵੀਕਐਂਡ ਅਪਲਾਈਂਸ ਫੰਕਸ਼ਨ ਤੇ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ ਸੈਮਸੰਗ ਬ੍ਰਾਂਡ ਦਾ 75 ਇੰਚ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1,500 ਦੀ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਈਂਸ ਫੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ। ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਂਸ ਫੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਜ਼ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਭਾਜੀ।
0: ਥੈਂਕ ਯੂ ਸੋ ਮਚ। ਔਰ ਅਪਲਾਈਂਸ ਜੰਕਸ਼ਨ ਤੇ ਤੁਸੀਂ ਜਿਹੜੇ ਵੀ ਨਵੇਂ ਪ੍ਰਾਈਜ਼ ਤੁਹਾਨੂੰ ਵੱਡੇ ਸਟੋਰ ਦੇ ਰਹੇ, ਬਿਗ ਬਾਕਸ ਬਿਕੋਜ਼ ਆਹ ਹੋ ਗਿਆ ਜੀ, ਟੈਰਿਫ ਹੋ ਗਿਆ, ਫਲਾਣਾ ਹੋ ਗਿਆ, ਉਹਦੇ ਕਰਕੇ ਤੁਸੀਂ ਉਹਨਾਂ ਤੋਂ ਰਾਹਤ ਮਹਿਸੂਸ ਕਰ ਸਕਦੇ ਹੋ। ਔਰ ਕੁਝ ਖਬਰਾਂ ਜਿਹਨਾਂ ਵਿੱਚੋਂ ਇੱਕ ਤਾਂ ਜੋ ਅਮੈਰੀਕਾ ਦੀ ਮਹਿੰਗਾਈ ਹੈ ਉਹ ਇਸ ਸਮੇਂ ਬੰਬਸ਼ੈਲ ਬਣ ਚੁੱਕੀ ਹੈ ਡੋਨਲਡ ਟਰੰਪ ਵਾਸਤੇ। ਇਸੇ ਮਹਿੰਗਾਈ ਦੇ ਚੱਲਦਿਆਂ ਜਿਹੜਾ ਇੱਕ ਸਟੇਟਮੈਂਟ ਹੈ ਸੈਕਟਰੀ ਆਫ ਜਿਹੜਾ ਟੈਰਿਫ ਦੇ ਲਈ ਸੈਟਲਮੈਂਟ ਜਿਹੜੀ ਇੱਕ ਕਮੇਟੀ ਬਣਾਈ ਉਹਦੇ ਵੱਲੋਂ ਦਿੱਤਾ ਗਿਆ ਕਿ ਜੀ ਕੈਨੇਡਾ ਦੇ ਨਾਲ ਕਈ ਮੁੱਦੇ ਨੇ ਸੁਲਝ ਨਹੀਂ ਪਾ ਰਹੇ, ਅਤੇ ਮਤਲਬ ਹੈ ਕਿ ਉਹ ਡੀਲ ਸੈੱਟ ਕਰਨਾ ਚਾਹੁੰਦੇ ਨੇ ਪਰ ਡੀਲ ਸੈੱਟ ਨਹੀਂ ਹੋ ਰਹੀ। ਇਨਡਾਇਰੈਕਟਲੀ ਨਾਲ ਧਮਕੀ ਵੀ ਦੇ ਰਹੇ ਨੇ ਕਿ ਜੀ ਕੈਨੇਡਾ ਤੋਂ ਬਿਨਾਂ ਤਾਂ ਸਭ ਕੁਝ ਚੱਲ ਜਾਣਾ, ਲੱਕੜ ਬਥੇਰੀ ਪਈ ਆ, ਤੇਲ ਬਥੇਰਾ ਪਿਆ, ਕੋਲਾ ਬਥੇਰਾ ਪਿਆ। ਪਿਛਲੇ ਦਿਨ ਹੀ ਟਰੰਪ ਨੇ ਇੱਕ ਅਨਾਊਂਸਮੈਂਟ ਕੀਤਾ ਸੀਗਾ ਪੋਟਾਸ਼ ਦੇ ਉੱਪਰ ਕਿ ਜੀ ਪੋਟਾਸ਼ ਜਿਹੜਾ ਹੈਗਾ ਬਲਗੇਰੀਆ ਤੋਂ ਲਿਆਇਆ ਕਰੂਗਾ, ਉੱਥੋਂ ਤੋਂ ਇਹ ਜਿਹੜਾ ਹੈਗਾ ਪ੍ਰੈਜ਼ੀਡੈਂਟ ਉਹਨੇ ਕਿਹਾ ਸਾਡੇ ਕੋਲ ਤਾਂ ਹੈ ਹੀ ਨਹੀਂਗਾ। ਉਹ ਤੋਂ ਬਾਅਦ ਕਹਿੰਦਾ ਠੀਕ ਹੈ ਜੀ ਕੈਨੇਡਾ ਤੋਂ ਬੈਕ ਲੈ ਲਿਆ ਕਰਾਂਗੇ। ਫਿਰ ਉਸ ਤੋਂ ਬਾਅਦ ਇੱਕ ਸਟੇਟਮੈਂਟ ਆਇਆ ਸੀਗਾ ਕਿ ਚਾਈਨਾ ਦਾ ਸ਼ਿੰਗਪਿੰਗ ਆ ਜਿਹੜਾ ਕੋਲਾ ਖਰੀਦਣ ਲਈ ਹਾਂ ਕਰ ਗਿਆ ਆਪਾਂ ਨੂੰ, ਹੁਣ ਆਪਾਂ ਕੋਲੇ ਦੇ ਉੱਤੇ ਬਹੁਤ ਵੱਡੀ ਇੱਕ ਡੀਲ ਬਣਾ ਰਹੇ ਹੈਗੇ ਹਾਂ, ਅਤੇ ਕੋਲੇ ਨੂੰ ਅਗਰ ਅਮੈਰੀਕਾ ਐਕਸਪੋਰਟ ਕਰਦਾ ਹੈਗਾ ਤਾਂ ਉਹਨਾਂ ਨੂੰ ਜਿਹੜਾ ਬੰਦਰਗਾਹ ਹੈਗਾ ਉਹ ਬ੍ਰਿਟਿਸ਼ ਕੋਲੰਬੀਆ ਦਾ ਹੀ ਯੂਜ਼ ਕਰਨਾ ਪੈਣਾ, ਯਾਨੀ ਕਿ ਕੈਨੇਡਾ ਦੇ ਰਾਹੀਂ ਹੀ ਉਹ ਇਸ ਕੋਲੇ ਨੂੰ ਅੱਗੇ ਭੇਜ ਸਕਦੇ ਨੇ। ਫਿਰ ਉਸ ਤੋਂ ਬਾਅਦ ਇੱਕ ਹੋਰ ਸਟੇਟਮੈਂਟ ਜਿਹੜਾ ਆਇਆ ਕਿ ਜੀ ਸਟੈਲਕੋ ਆ ਜਿਹੜੀ ਹੈਮਿਲਟਨ ਦੇ ਵਿੱਚ ਜਿਹਨੇ ਕਿਹਾ 150 ਬੰਦਾ ਅਸੀਂ ਕੰਮ ਤੋਂ ਕੱਢਾਂਗੇ, ਜੀ ਸਟੈਲਕੋ ਆਪਣਾ ਪਲਾਂਟ ਪੱਟ ਕੇ ਇੱਥੇ ਲੈ ਕੇ ਆ ਰਹੀ ਹੈ ਜੀ, ਬੜਾ ਤਕੜਾ। ਸਟੈਲਕੋ ਨੇ ਕਿਹਾ ਜੀ ਅਸੀਂ ਕੈਨੇਡਾ ਦਾ ਪਲਾਂਟ ਐਜ਼ ਇਜ਼ ਚੱਲਦਾ ਰੱਖਾਂਗੇ, ਕਿਉਂਕਿ ਮਾਰਕ ਕਾਰਨੀ ਗਵਰਨਮੈਂਟ ਵੱਲੋਂ ਇੱਧਰੋਂ ਸਟੇਟਮੈਂਟ ਆ ਗਈ ਕਿ ਜੇ ਸਟੈਲਕੋ ਜੋ ਵੀ ਰਿਬੇਟ ਜਾਂ ਜੋ ਵੀ ਲੈਣ ਦੇਣ ਹੁੰਦਾ ਫੈਡਰਲ ਲੈਵਲ 'ਤੇ, ਕੰਪਨੀਆਂ ਜਦੋਂ ਲੱਗਦੀਆਂ ਨੇ ਇਹਨਾਂ ਦੇ ਇੱਕ ਕੰਟਰੈਕਟ ਹੁੰਦੇ ਨੇ ਜਿਹਦੇ ਵਿੱਚ ਸਬਸਿਡੀਜ਼ ਅਤੇ ਰਿਬੇਟਸ ਵਗੈਰਾ ਮਿਲਦੀਆਂ ਨੇ, ਵੀ ਸਟੈਲਕੋ ਨੂੰ ਅਸੀਂ ਉਹਦੇ ਲਈ ਖਿੱਚਾਂਗੇ। ਫਿਰ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਸਟੇਟਮੈਂਟ ਆਇਆ ਕਿ ਬੇਸਿਕਲੀ ਟਰੰਪ ਐਡਮਿਨਿਸਟ੍ਰੇਸ਼ਨ ਤਰਲੋ ਮੱਛੀ ਹੈ, ਕਿਉਂਕਿ ਡੀਜ਼ਲ ਦੇ ਉੱਪਰ ਰਿਪੋਰਟ ਆ 7 ਸੈਂਟ ਡੀਜ਼ਲ ਹੋਰ ਵੱਧ ਜਾਣਾ ਆਹ ਵੀਕਐਂਡ ਦੇ ਉੱਤੇ। ਅੱਜ ਤੇ ਕੱਲ੍ਹ ਤੁਸੀਂ ਅੱਜ ਗੈਸ ਪਾ ਲਓਗੇ, ਕੱਲ੍ਹ ਤੋਂ ਬਾਅਦ ਗੈਸ ਦੇ ਪ੍ਰਾਈਸ 'ਤੇ ਵੀ 6-7 ਸੈਂਟ ਉੱਪਰ ਜਾਣ ਦੇ ਚਾਂਸਿਸ ਹੈਗੇ ਨੇ। ਸੋ ਇਹ ਜਿਹੜੀ ਇੱਕ ਰਿਪੋਰਟ ਹੈ ਲੋਕਲ ਫੂਡ ਬੈਂਕ ਦੀ, ਉਹਨਾਂ ਨੇ $20,000 ਐਕਸਟਰਾ ਡੀਜ਼ਲ ਦੇ ਉੱਪਰ ਖਰਚਿਆ, $20,000 ਟੂ ਪਿਕਅਪ ਐਂਡ ਡਿਲੀਵਰ ਦ ਮੀਲਸ। ਉਹਨਾਂ ਨੇ ਕਿਹਾ ਕਿ ਇਹ $20,000 ਨੂੰ ਤੁਸੀਂ ਇੱਦਾਂ ਕੰਪੇਅਰ ਕਰੋ ਕਿ ਅਸੀਂ 20,000 ਮੀਲਸ ਘਟਾਤੀਆਂ ਲੋਕਾਂ ਦੀਆਂ, 20,000 ਖਾਣੇ, ਯਾਨੀ $1 ਪਰ ਮੀਲ ਪੈਂਦਾ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਡਿਲੀਵਰ ਕਰਦੇ ਫੂਡ ਬੈਂਕ ਵਾਲੇ। ਉਹ ਕਹਿੰਦੇ 20,000 ਮੀਲਸ ਅਸੀਂ ਘੱਟ ਕੱਢੀਆਂ, 20,000 ਫੂਡ ਦੇ ਡਿਲੀਵਰੀ ਘੱਟ ਕੱਢੇ ਅਸੀਂ, ਕਿਉਂਕਿ ਡੀਜ਼ਲ 'ਚ ਉਨੇ ਜ਼ਿਆਦਾ ਪੈਸੇ ਅਸੀਂ ਪੇ ਕਰ ਦਿੱਤੇ। ਸੋ ਇਹ ਇੱਕ ਮੁੱਦਾ ਜਿਹੜਾ ਹੈਗਾ ਅਮੈਰੀਕਾ 'ਚ ਡੇਂਜਰਸ ਬਣਦਾ ਜਾ ਰਿਹਾ, ਅਤੇ ਬਹੁਤ ਸਾਰੇ ਲੋਕ ਅੰਡ ਭਗਤਾਂ ਦੀ ਤਰ੍ਹਾਂ ਜਿਸ ਤਰ੍ਹਾਂ ਸਿਆਸਤਦਾਨ ਹੋ ਚੁੱਕੇ ਨੇ, ਜਿਵੇਂ ਕੱਲ੍ਹ ਬੋਨੀ ਕਰੋਂਬੀ ਅਤੇ ਪੈਰਿਸ ਜਿਹੜੀਆਂ ਨੇ ਦੋਨੋਂ ਮੇਅਰ ਦੇ ਲਈ ਰਹਿ ਚੁੱਕੀਆਂ ਨੇ, ਕੱਲ੍ਹ ਸਿੱਧੀਆਂ ਤੂੰ ਤੂੰ ਮੈਂ 'ਤੇ ਉਤਰ ਗਈਆਂ, ਅਤੇ ਲੈਂਗੁਏਜ ਇਸ ਤਰ੍ਹਾਂ ਦੀ ਸੀ ਕਿ ਇੱਕ ਦੂਸਰੇ 'ਤੇ ਭੱਦੇ ਸ਼ਬਦਾਵਲੀ ਆ ਜਿਹੜੀ ਡਿਬੇਟ ਦੇ ਵਿੱਚ ਕਰਨੀ ਸ਼ੁਰੂ ਕਰਤੀ। ਦੀਪਿਕਾ ਡਰਮਲਾ ਚੁੱਪ ਰਹੀ, ਕਿਉਂਕਿ ਪਹਿਲਾਂ MPP ਸੀਗੀ ਲਿਬਰਲਾਂ 'ਚ, ਜਦੋਂ ਦੇਖਿਆ ਲਿਬਰਲ ਹਾਰ ਜਾਣ ਨੇ ਫਟਾਫਟ ਕੌਂਸਲਰ ਖੜੀ ਹੋ ਗਈ, ਕੌਂਸਲਰ ਖੜੀ ਹੋਣ ਤੋਂ ਬਾਅਦ ਹੁਣ ਮੇਅਰ ਦੇ ਵਿੱਚ ਖੜੀ ਹੋ ਗਈ ਅਗਲੇ ਸਾਲ ਦੀਪਿਕਾ ਡਰਮਲਾ। ਸੋ ਉਹ ਚੁੱਪ ਰਹੀ, ਉਹਨੂੰ ਫਾਇਦਾ ਹੋ ਰਿਹਾ ਹੈਗਾ, ਇਹ ਦੋਵੇਂ ਲੜਦੀਆਂ ਪਈਆਂ ਆਪਸ 'ਚ, ਅਤੇ ਇੱਕ ਹੋਰ ਕੈਂਡੀਡੇਟ ਉਹ ਚੁੱਪ ਰਿਹਾ। ਯਾਨੀ ਕਹਿਣ ਤੋਂ ਭਾਵ ਹੈ ਕਿ ਸਿਆਸਤ ਦਾ ਕੀ ਮਾੜਾ ਹਾਲ ਹੋਇਆ ਪਿਆ, ਕਾਰਨ ਦੱਸਾਂ ਕੀ ਹੈ, ਬੋਲਾਂ ਤੁਹਾਨੂੰ ਦੱਸਾਂ ਕੀ ਕਾਰਨ ਆ। ਕਾਰਨ ਇਹ ਆ ਕਿ ਆਮ ਲੋਕ ਸਿਆਸਤ 'ਚ ਜਾਣੋਂ ਹਟ ਗਏ, ਕਹਿੰਦੇ ਕੋਈ ਫਾਇਦਾ ਨਹੀਂ, ਪਰ ਆਮ ਲੋਕਾਂ ਦੀਆਂ ਵੋਟਾਂ ਨਾਲ ਮਾੜੇ ਲੋਕ ਚੁਣੇ ਜਾ ਰਹੇ ਨੇ। ਬ੍ਰੈਂਪਟਨ 'ਚ ਕੀ ਹਾਲਾਤ ਚੱਲਦੇ ਪਏ ਨੇ, ਐਂ ਲੱਗਦਾ ਪਿਆ ਵੀ ਇਲੈਕਸ਼ਨ ਬ੍ਰੈਂਪਟਨ 'ਚ ਨਹੀਂ, 9 ਤੋਂ 10 ਵਾਰਡ ਦੇ ਵਿੱਚ ਨੇ ਬਸ। ਹਰੇਕ ਨੇ ਹਰੇਕ ਬੰਦਾ ਖੜਾ ਕੀਤਾ ਹੋਇਆ, ਆਹ ਟਾਈਮਾਂ ਦੇ ਵਿੱਚ ਲੋਕ ਇਕੱਠੇ ਹੋ ਕੇ ਗਰੁੱਪ ਪਿਕਚਰਸ ਪਾਉਂਦੇ ਨੇ, ਠੀਕ ਹੈ, ਤੁਸੀਂ ਪਾਰਟੀਸਪੇਟ ਕਰੋ ਇਲੈਕਸ਼ਨ ਦੇ ਵਿੱਚ। ਇਲੈਕਸ਼ਨ ਨੂੰ ਮੈਨੀਪੁਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਦਿਖਾਇਆ ਜਾਂਦਾ ਕਿ ਆਹ ਬੰਦਾ ਤਾਂ ਬਈ ਜਿੱਤ ਗਿਆ ਬਸ, ਫਿਰ ਸਰਵੇ ਆ ਗਏ, ਮਤਲਬ ਇਟਸ ਅ ਹੈਲ ਰਾਈਟ ਨਾਓ ਨਾ। ਦੁਨੀਆ ਦੇ ਵਿੱਚ ਜਿੰਨਾ ਕੁਛ ਮਾੜਾ ਚੱਲਦਾ ਪਿਆ ਉਹਦੇ ਪਿੱਛੇ ਰਾਜਨੀਤੀ ਅਤੇ ਰਾਜਨੀਤਿਕ ਲੋਕ, ਅਤੇ ਇਹਨਾਂ ਵੱਲੋਂ ਬਣਾਏ ਹੋਏ ਕਾਨੂੰਨ ਤੁਸੀਂ ਦੇਖੋ, ਬਈ ਮੈਂ ਕਹਿਣਾ ਨਹੀਂ ਚਾਹੁੰਦਾ, ਕਿਰਾਏਦਾਰ ਮਕਾਨ ਮਾਲਕਾਂ ਨੂੰ ਡਰਾਉਣ ਲੱਗੇ ਹੋਏ ਨੇ, ਕੰਮਾਂ 'ਤੇ ਕੰਮ ਕਰਨ ਵਾਲੇ ਬੰਦੇ ਕੰਮ ਵਾਲੇ ਨੂੰ ਡਰਾਉਣ ਲੱਗੇ ਹੋਇਆ, ਕੋਈ ਕਿਸੇ ਨੂੰ ਡਰਾਉਣ ਲੱਗਿਆ ਹੋਇਆ, ਮਤਲਬ ਪੀਸ ਨਹੀਂ ਹੈ ਲੋਕਾਂ ਦੇ ਵਿੱਚ, ਪੀਸ ਹੈ ਨਹੀਂ, ਖਤਮ ਹੋ ਗਈ ਪੀਸ। ਕੋਈ ਬੰਦਾ ਆਪਣੀ ਕੋਈ ਵੀ ਚੀਜ਼ ਕਿਸੇ 'ਤੇ ਵੀ ਥੋਪਣ ਨੂੰ ਤਿਆਰ ਬੈਠਾ ਹੈਗਾ, ਕੋਈ ਬੰਦਾ ਕਿਰਾਇਆ ਨਹੀਂ ਪੇ ਕਰ ਰਿਹਾ, ਥੋਪ ਰਿਹਾ ਕਿ ਤੂੰ ਪੇ ਕਰ ਕਿਸ਼ਤਾਂ ਘਰ ਦੀਆਂ, ਮੈਂ ਤਾਂ ਸਾਲਾ ਫ੍ਰੀ 'ਚ ਰਹੂੰਗਾ, ਤੇਰੀ ਐਸੀ ਕੀਤੇ ਸੀ। ਮਤਲਬ ਲੋਕ ਫ੍ਰੀ ਦਾ ਖਾਣ ਦੇ ਲਈ ਕਾਨੂੰਨੀ ਪੈਂਤਰੇ ਵਰਤਣ ਲੱਗ ਗਏ, ਮਤਲਬ ਦੂਸਰਿਆਂ ਨੂੰ ਹਰਾਸ ਕਰਨ ਲਈ ਕਾਨੂੰਨੀ ਪੈਂਤਰੇ ਜਾਲੀ ਤੌਰ 'ਤੇ ਵਰਤਣ ਲੱਗ ਗਏ, ਜਦੋਂ ਕਿ ਸਜ਼ਾ ਹੋਣੀ ਚਾਹੀਦੀ ਹੈ ਜਾਲੀ ਵਾਲੇ ਬੰਦੇ ਨੂੰ, ਕਿਉਂਕਿ ਜਿਹੜਾ ਦੂਜਾ ਬੰਦਾ ਉਹ ਕੁਛ ਕਰਦਾ ਨਹੀਂ ਗਾ, ਮਕਾਨ ਮਾਲਕ ਉਹ ਮਗਰ ਨਹੀਂ ਜਾਂਦਾ, ਇਹ ਵਿਹਲੇ ਨੇ, ਇਹਨਾਂ ਨੂੰ ਡਿਸੇਬਿਲਟੀਆਂ ਜਾਂ ਅਜਿਹੀ ਚੀਜ਼ਾਂ ਲਵਾਈ ਬੈਠੇ ਨੇ, ਸ਼ੌਂਕ ਪੂਰੇ ਕਰ ਰਹੇ ਨੇ। ਹੁਣ ਮੇਰੇ ਕੋਲ ਇੱਕ ਬੰਦੇ ਨੇ, ਉਹਨਾਂ ਨੇ ਫੋਨ ਕੀਤਾ, ਉਹਨਾਂ ਨੇ ਪਹਿਲਾਂ ਤਾਂ 9 ਮਹੀਨੇ ਬਾਅਦ ਘਰੋਂ ਕੱਢੇ, ਉਹ ਡੱਕਫੋਰਡ ਦੀ ਰੇਟਿੰਗ ਪਤਾ ਕਿਉਂ 0 ਆ, ਆਹ ਬੱਲਾਂ ਕਰਕੇ 0 ਆ, ਲਾਅ ਐਂਡ ਆਰਡਰ ਕਰਕੇ, ਆਪ ਜਿਹੜੇ ਪਿਛਲੇ ਸਮੇਂ 'ਚ ਧਾਂਦਲੀਆਂ ਹੋਈਆਂ ਸੜਕਾਂ 'ਤੇ, ਲੜਾਈਆਂ, ਗਲਿਚ, ਝਗੜੇ, ਕ੍ਰਾਈਮ, ਡਰੱਗਸ ਕਿਵੇਂ ਵਿਕ ਰਹੀ ਹੈ, ਇਹ ਸਭ ਚੀਜ਼ਾਂ ਦੇ ਵਿੱਚ, ਅਤੇ ਮੈਡੀਕਲ ਸਿਸਟਮ ਦੇ ਵਿੱਚ ਡਿਲੇ, ਇਹ ਸਾਰਿਆਂ ਦੇ ਵਿੱਚ ਡੱਕਫੋਰਡ ਹੁਣੇ ਫੇਲ ਹੋ ਗਏ, ਲੋਕਾਂ ਨੂੰ ਆਮ ਸਹੂਲਤਾਂ ਨਹੀਂ ਮਿਲ ਪਾਈਆਂ ਪ੍ਰੋਪਰਲੀ। ਅਤੇ ਵਧਾਈਆਂ ਜੀ ਬ੍ਰੈਂਪਟਨ ਦੇ MPP ਨੂੰ, ਹੁਣ ਜੀ ਉਹ ਫਲਾਣਾ ਸੈਕਟਰੀ ਬਣਾ ਦਿੱਤਾ, ਢਮਕਾਣਾ ਬਣਾ ਦਿੱਤਾ, ਹਾਂਜੀ ਇੱਥੇ ਲੋਕ ਜਿਹੜੇ ਹੈਗੇ ਨੇ ਸਟਰਗਲ ਕਰ ਰਹੇ ਨੇ ਇਸ ਸਮੇਂ। ਸੋ ਰਾਜਨੀਤੀ ਇੱਕ ਐਸਾ ਮਤਲਬ ਗਲਿਆਰਾ ਬਣ ਚੁੱਕੀ ਹੈ ਜਿਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਕੁਛ ਵੀ ਸਾਫ਼ ਹੈ ਕਿ ਨਹੀਂ ਹੈਗਾ, ਪਰ ਕਹਿੰਦੇ ਹੁੰਦੇ ਨੇ ਕਿ ਡਾਇਪਰ ਨੂੰ ਚੇਂਜ ਕਰਦੇ ਰਹੋ ਕਿਉਂਕਿ ਡਾਇਪਰ ਗੰਦਾ ਹੋ ਕੇ ਸਮੈਲ ਮਾਰਦਾ। ਇਸੇ ਤਰ੍ਹਾਂ ਰਾਜਨੀਤੀ 'ਚ ਜਦ ਤੁਸੀਂ ਲੋਕਾਂ ਨੂੰ ਬੜਾ ਲੰਬਾ ਟਾਈਮ ਰੱਖ ਲੈਂਦੇ ਨਾ, ਉਹ ਗਾਰੰਟੀ ਸਮਝ ਲੈਂਦੇ ਨੇ ਵੀ ਗਾਰੰਟੀ ਆ, ਹੁਣ ਤਾਂ ਸਾਡੀ ਹੀ ਚੱਲਣੀ ਹੈ ਅਤੇ ਅਸੀਂ ਹੀ ਚਲਾਵਾਂਗੇ, ਸਾਨੂੰ ਸਮਝ ਆ ਗਿਆ ਲੋਕ ਕਿੱਦਾਂ ਦੇ ਨੇ, ਲੋਕ ਉਵੇਂ ਚੱਲ। ਅਸੀਂ ਕਹਿੰਦੇ ਉਹਦੇ ਬਰਾਬਰ ਕੋਈ ਹੋਰ ਹੈ ਨਹੀਂ, ਜੇ ਤੁਹਾਨੂੰ ਦੂਜਾ ਪਸੰਦ ਨਹੀਂ ਹੈਗਾ, ਹਾਂਜੀ ਲੋਕ ਪਤਾ ਕਹਿਣਗੇ ਟਰੰਪ ਦੇ ਬਰਾਬਰ ਕੋਈ ਹਜੇ ਸਟਰੋਂਗ ਖੜਾ, ਉਹ ਤੁਹਾਡਾ ਸੱਤਿਆਨਾਸ ਮਾਰਤਾ ਉਸ ਆਦਮੀ ਨੇ, ਸੜਕਾਂ 'ਤੇ ਲਿਆ ਕੇ ਖੜ੍ਹੇ ਕਰਤਾ, ਉਹ ਬੇਵਕੂਫ ਹੋ, ਤੁਸੀਂ ਇਹਦਾ ਕੰਪੀਟੀਸ਼ਨ ਲੱਭਦੇ ਹੋ, ਤੁਸੀਂ ਇਹ ਕਹੋ ਵੀ ਇਹਨੂੰ ਪਰੇ ਕਿਵੇਂ ਕਰ ਸਕਦੇ ਹਾਂ ਅਸੀਂ, ਐਗਜ਼ਾਮਪਲ ਦੇ ਰਿਹਾ ਕਿਹੜੇ, ਉਹਦੇ ਜੀ ਉਹਨਾਂ ਮੁਕਾਬਲੇ 'ਚ ਤਕੜਾ ਨਹੀਂ ਹੈ ਬੰਦਾ, ਤਕੜਾ ਸਾਡਾ ਕੁਸ਼ਤੀ ਘੁਲਣੀ ਆ, ਤੁਸੀਂ ਦੂਜੇ ਨੂੰ ਮੌਕਾ ਦਿਓਗੇ ਤਾਂ ਹੀ ਪਤਾ ਲੱਗੂ ਇੱਕ ਬੰਦਾ ਸ਼ਾਤਰ ਹੈ ਮੈਨੂਪਲੇਸ਼ਨਸ ਕਰਨ ਦੇ ਵਿੱਚ, ਚਲਾਕੀਆਂ 'ਚ ਤੇਜ਼ ਹੈ, ਅਤੇ ਉਹ ਤਕੜਾ ਹੋ ਗਿਆ। ਤਕੜੇ ਹੁੰਦੇ ਨੇ ਲੋਕ ਆਪਣੇ ਕਰਮ ਦੇ ਨਾਲ। ਜੇ ਨਾ ਮੈਂ ਰਾਜਨੀਤੀ ਦੀ ਗੱਲ ਕਰਾਂ ਤਾਂ ਰਾਜਨੀਤੀ 'ਚ ਬੜੇ ਮਹਾਨ ਲੋਕ ਵੀ ਹੋਏ ਨੇ, ਡਾਕਟਰ ਨੈਲਸਨ ਮੰਡੇਲਾ ਵਰਗੇ ਲੋਕ, ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਮੈਂ ਪਿਛਲੇ ਦਿਨਾਂ ਤੋਂ ਪੜ੍ਹ ਰਿਹਾ, ਕਿੰਨੇ ਦਿਨਾਂ ਤੋਂ, ਕਿ ਕਹਿੰਦੇ ਵੀ ਕੋਲੇ ਦੇ ਵਿੱਚ ਜਾ ਕੇ ਵੀ ਸਰਦਾਰ ਸਾਫ਼ ਸੁਥਰਾ ਹੋ ਕੇ ਬਾਹਰ ਨਿਕਲਿਆ ਆ, ਕਿਸੇ ਨੇ ਕਿਹਾ ਮੈਨੂੰ ਬੜਾ ਅੱਛਾ ਲੱਗਿਆ, ਬੜਾ ਭਾਵਕ ਲੱਗਿਆ, ਕੋਲਾ ਦੇ ਕੋਲ ਕੇਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੂੰ ਉਲਝਾਇਆ ਕਿ ਕੋਲਾ ਘੁਟਾਲਾ ਹੋਇਆ। ਡਾਕਟਰ ਮਨਮੋਹਨ ਸਿੰਘ ਹੋਣਾਂ ਨੇ 3G ਸਪੈਕਟਰਮ 'ਚ ਘਟਾਇਆ, ਸਪੈਕਟਰਮ ਵਾਲਾ ਕੇਸ ਵੀ ਕਲੀਅਰ ਹੋ ਗਿਆ, ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ, ਕੋਲ ਵਾਲੇ ਕੇਸ ਦੇ ਵਿੱਚ ਵੀ ਸਜ਼ਾ ਨਹੀਂ ਹੋਈ, ਮਤਲਬ ਉਹ ਰੌਲਾ ਸੀ ਘੁਟਾਲਾ ਵੱਡਾ ਬਣਾ ਦਿੱਤਾ। ਡਾਕਟਰ ਮਨਮੋਹਨ ਸਿੰਘ ਲਈ ਇੱਕ ਬੰਦੇ ਨੇ ਕਿਹਾ ਸੀ ਕਿ ਕਹਿੰਦਾ ਸਰਦਾਰ ਕੋਲੇ ਦੀ ਕਾਲਸ ਵਿੱਚ ਜਾ ਕੇ ਵੀ ਸਾਫ਼ ਸੁਥਰਾ ਬਾਹਰ ਨਿਕਲਿਆ ਆ, ਵੀ ਇੱਦਾਂ ਦੇ ਕਰੈਕਟਰ ਦਾ ਸਰਦਾਰ ਮਾਲਕ ਸੀਗਾ। ਅਤੇ ਜਾਣ ਲੱਗੇ ਮਨਮੋਹਨ ਸਿੰਘ ਇੱਕ ਸਪੀਚ ਦੇ ਕੇ ਗਏ ਸੀ ਕਿ ਤੁਸੀਂ ਜਿਸ ਬੰਦੇ ਨੂੰ ਦੇਸ਼ ਪੜਾਉਣ ਲੱਗੇ ਉਹਨਾਂ ਦੇ ਹੱਥਾਂ 'ਚ, ਤੁਸੀਂ ਪਛਤਾਓਗੇ ਇੱਕ ਦਿਨ। ਇਹ ਗੱਲ ਕਹਿ ਕੇ ਗਏ ਸੀ, ਉਹ ਰਿਕਾਰਡਡ ਆ, ਔਨ ਰਿਕਾਰਡ ਆ। ਅਤੇ ਨਾਲ ਜਾਣ ਲੱਗੇ ਕਹਿ ਕੇ ਗਏ ਸੀ ਹਿਸਟਰੀ ਮੈਨੂੰ ਰਿਪੀਟ ਕਰੂਗੀ, ਲੋਕਾਂ ਨੂੰ ਦੁੱਖ ਮਹਿਸੂਸ ਹੋਊਗਾ ਕਿ ਡਾਕਟਰ ਮਨਮੋਹਨ ਸਿੰਘ ਹਿਸਟਰੀ ਦੇ ਵਿੱਚ ਆਇਆ ਸੀ ਅਤੇ ਅਸੀਂ ਉਹਦੀ ਉਸ ਸਮੇਂ ਇੱਜ਼ਤ ਨਹੀਂ ਕਰ ਪਾਏ, ਅੱਜ ਲੋਕ ਉਹਨਾਂ ਦੀ ਇੱਜ਼ਤ ਕਰ ਰਹੇ ਨੇ। ਰਾਜਨੀਤੀ ਵਿੱਚ ਡਾਕਟਰ APJ ਕਲਾਮ ਵਰਗੇ ਲੋਕ, ਸੈਕਿੰਡ ਟਰਮ ਆਉਂਦੀ ਆ, ਸੈਕਿੰਡ ਟਰਮ ਦੇ ਉੱਤੇ ਡਾਕਟਰ ਕਲਾਮ ਜਿਹੜੇ ਨੇ ਉਹ ਮਨਾ ਕਰ ਦਿੰਦੇ ਕਿ ਮੇਰੇ ਲਈ ਰਾਜਨੀਤੀ ਨਹੀਂ ਹੈ, ਮੈਂ ਇਹਦੇ 'ਚ ਨਹੀਂ ਆ ਸਕਦਾ ਹੈਗਾ, ਪ੍ਰੈਜ਼ੀਡੈਂਟ ਆਫ ਇੰਡੀਆ ਮੈਂ ਨਹੀਂ ਰਹਿ ਸਕਦਾ, ਕਿਸੇ ਹੋਰ ਨੂੰ ਬਣਾ ਦਿਉ। ਹੁਣ ਜਦੋਂ ਕਹਿੰਦੇ ਆ ਵੀ ਜਦੋਂ APJ ਕਲਾਮ ਗਏ, ਉਸ ਤੋਂ ਬਾਅਦ ਉਹ ਲੇਡੀ ਪ੍ਰੈਜ਼ੀਡੈਂਟ ਆਏ ਨੇ, ਮੈਂ ਨਾ ਭੁੱਲ ਗਿਆ, ਹੁਣ ਮੇਰੇ ਦਿਮਾਗ 'ਚ ਸੀਗਾ, ਹੁਣ 2 ਸੈਕਿੰਡ ਪਹਿਲਾਂ ਦਿਮਾਗ 'ਚ ਸਲਿੱਪ ਹੋ ਗਿਆ। ਉਹ ਲੇਡੀ ਪ੍ਰੈਜ਼ੀਡੈਂਟ ਜਦੋਂ ਆਏ ਨੇ, ਹਾਂਜੀ, ਉਹਨਾਂ ਦੇ 7 ਟਰੱਕ ਭਰ ਕੇ ਆਏ ਸੀ ਸਮਾਨ ਦੇ, ਅਤੇ ਜਦੋਂ ਕਲਾਮ ਸਾਹਿਬ ਦਾ ਸਮਾਨ ਲੱਭੀ ਗਏ ਵੀ ਕਿਵੇਂ ਜਾਣਾ, ਤਾਂ ਕਲਾਮ ਸਾਹਿਬ ਟੈਕਸੀ 'ਚ ਆਪਣੇ ਟੈਚੀ ਲੈ ਕੇ ਨਿਕਲ ਗਏ ਸੀ, ਕੱਪੜੇ ਲੈ ਕੇ ਬੜੇ ਸੀ ਉੱਥੇ, ਕੱਪੜੇ ਲੈ ਕੇ ਨਿਕਲ ਗਏ ਸੀ ਉੱਥੋਂ, ਕੋਈ ਹਾਈ ਐਂਡ ਲਗਜ਼ਰੀਅਸ ਚੀਜ਼ਾਂ ਲੈ ਕੇ ਨਹੀਂ ਆਏ ਸੀਗੇ। ਕਲਾਮ ਸਾਹਿਬ ਇੰਨੇ ਨਰਮਦਲ ਸੀ, ਕਹਿੰਦੇ ਸੀ ਕਿ ਜਿਹੜੇ ਮੋਰ ਹੁੰਦੇ ਸੀ ਨਾ ਰਾਸ਼ਟਰਪਤੀ ਭਵਨ 'ਚ, ਉਹਨਾਂ ਨੂੰ ਦੇਖਣ ਨਿਕਲ ਜਾਂਦੇ ਸੀ ਕਿ ਉਹਨਾਂ ਨੂੰ ਖੁਰਾਕ ਵੀ ਸਹੀ ਮਿਲਦੀ ਹੈ ਕਿ ਨਹੀਂ ਮਿਲਦੀ, ਵਾਕ ਕਰਦੇ ਚਲੇ ਜਾਂਦੇ ਸੀ। ਮੋਰਾਂ ਨਾਲ ਵੀ ਦੋਸਤੀ ਸੀ ਉਹਨਾਂ ਦੀ, ਕਹਿੰਦੇ ਸੀ ਕਿ ਇਹ ਕਮਜ਼ੋਰ ਹੋ ਗਿਆ, ਇਸਕੀ ਟੇਕ ਕੇਅਰ ਕੀਜੀਏ ਪ੍ਰੋਪਰਲੀ। ਜਿਹੜੇ ਉੱਥੇ ਗਾਰਡ ਵਗੈਰਾ ਹੁੰਦੇ ਸੀ ਉਹਨਾਂ ਨੂੰ ਕਹਿੰਦੇ ਸੀ ਵੀ ਜਿਹੜਾ ਵੀ ਬੰਦਾ ਇਹਨਾਂ ਦੀ ਟੇਕ ਕੇਅਰ ਕਰ ਰਿਹਾ, ਰਾਸ਼ਟਰਪਤੀ ਭਵਨ 'ਚ ਮੋਰ ਹੁੰਦੇ ਸੀ। ਅਤੇ ਇਸ ਤਰ੍ਹਾਂ ਦੇ ਨਰਮਦਲ ਅੱਛੇ ਲੋਕ, ਠੀਕ ਹੈ ਜ਼ਿੰਦਗੀ 'ਚ ਉਹਨਾਂ ਤੋਂ ਵੀ ਗਲਤੀਆਂ ਹੋਈਆਂ ਨੇ, ਐਂ ਨਹੀਂ ਹੈਗੇ ਕਿ ਉਹ ਗਲਤੀਆਂ ਤੋਂ ਮੁਕਤ ਹੋਏ ਨੇ, ਬੜੇ ਲੋਕਾਂ ਤੋਂ ਬਹੁਤ ਗਲਤੀਆਂ ਹੁੰਦੀਆਂ ਨੇ, ਮੇਰੇ ਤੋਂ ਬਹੁਤ ਗਲਤੀਆਂ ਹੋਈਆਂ, ਜ਼ਿੰਦਗੀ ਸਾਰੀ ਜ਼ਿੰਦਗੀ ਗਲਤੀਆਂ ਹੋਈ ਗਈਆਂ ਮੇਰੇ ਤੋਂ, ਪਰ ਕੋਸ਼ਿਸ਼ ਇਹ ਕੀਤੀ ਜੋ ਵਿਚਾਰ ਨੇ ਇਹਦੇ ਆਸ ਪਾਸ ਆਪ ਰਹੀਏ, ਜ਼ਿੰਦਗੀ ਇੱਦਾਂ ਦੀ ਜੀਏ। ਬੜੇ ਲੋਕ ਇੱਥੇ ਮਿਲਦੇ ਨੇ, ਆਹ ਲੈ ਲਓ ਬਾਈ ਜੀ, ਤੁਹਾਨੂੰ ਐਂ ਕਰ ਲਓ ਜੀ, ਤੁਹਾਨੂੰ ਐਂ ਕਰ ਦਾਂਗੇ, ਨੋਰਮਲ ਐਡਵਰਟਾਈਜ਼ਮੈਂਟ ਅਸੀਂ ਲੋਕਾਂ ਤੋਂ ਲਈ, ਕਦੇ ਅਸੀਂ ਕਿਸੇ ਤੋਂ ਇਹ ਨਹੀਂ ਕਿ 10 ਆਰਡਰ ਲੈ ਕੇ ਉਹ ਠੱਗੀਆਂ ਮਾਰਦਾ ਫਿਰਦਾ, ਜੋ ਰੇਟ ਚੱਲਦੇ ਨੇ ਉਹ ਰੇਟ ਕਹੀਦੇ ਨੇ, ਜਿਹੜਾ ਕੋਈ ਲੱਗਦਾ ਵੀ ਠੀਕ ਚੱਲਦਾ ਠੀਕ ਹੈ, ਜਿਹੜਾ ਲੱਗਦਾ ਠੀਕ ਨਹੀਂ ਹੈ ਆਪਾਂ ਨੂੰ ਕਹਿ ਦਈਦਾ ਵੀ ਬਾਈ ਜੀ ਅਸੀਂ ਐਡ ਨਹੀਂ ਤੁਹਾਡੀ ਕਰ ਸਕਦੇ, ਕਿਉਂਕਿ ਆਪਾਂ ਕਿਹੜਾ ਕੋਈ ਮੋਨੀਟਰਿੰਗ ਏਜੰਸੀ ਆ ਵੀ ਕਿਸੇ ਨੂੰ ਜਾ ਕੇ ਚੈੱਕ ਕਰਨਾ ਹਰੇਕ ਬਿਜ਼ਨਸ ਨੂੰ। ਵੀ ਟਰਾਈ ਅਵਰ ਬੈਸਟ ਕਿ ਜਿੰਨਾ ਹੋ ਸਕੇ, ਬਹੁਤ ਵਾਰੇ ਲੋਕ ਵੀ ਉਈਓ ਕੰਪਲੇਂਟ ਕਰੀ ਜਾਂਦੇ ਨੇ, ਲੋਕਾਂ ਦੀ ਬਿਨਾਂ ਗੱਲ ਤੋਂ ਕੰਪਲੇਂਟ ਕਰੀ ਜਾਂਦੇ ਹੁੰਦੇ ਨੇ, ਹੈ ਨਾ। ਸੋ ਇਹ ਚੀਜ਼ਾਂ ਨੇ, ਜ਼ਿੰਦਗੀ ਵਧੀਆ ਜੀਓ ਬਾਈ ਜੀ, 9-24 ਹੋ ਗਏ ਨੇ, ਇੰਜੋਏ ਕਰੋ। ਅੱਛਾ ਹੁਣ ਬਹੁਤ ਸਾਰੇ ਲੋਕ ਮੈਨੂੰ ਸੁਣਦੇ ਪਏ ਨੇ ਜਿਹੜੇ ਨਾ ਸੈਲਫ ਇੰਪਲੋਇਡ ਨੇ ਜਾਂ ਕੰਮਾਂ 'ਤੇ ਚੱਲ ਪਏ। ਮੇਰੀ ਕੱਲ੍ਹ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਬੋਕਸ ਪ੍ਰਿੰਟਿੰਗ ਦਾ ਕੰਮ ਕਰਦੇ ਨੇ ਇੱਥੇ ਆਪਣੇ ਸਟੂਡੀਓ ਦੇ ਕੋਲ ਨੇ। ਮੈਂ ਉਹਨਾਂ ਨੂੰ ਕਾਲ ਕੀਤੀ, ਕੰਮ ਪੁੱਛਿਆ ਕੁਛ, ਉਹ ਮੈਨੂੰ ਕਹਿੰਦੇ ਬਾਈ ਜੀ ਤੁਸੀਂ ਰੇਡੀਓ ਕਰਦੇ, ਮੈਂ ਤੁਹਾਡੀ ਆਵਾਜ਼ ਪਛਾਣ ਲਈ। ਮੈਂ ਕਿਹਾ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਸੋਹਣੀ ਗੱਲ ਹੋਈ। ਮੈਨੂੰ ਅੱਜ ਕਹਿੰਦੇ ਵੀ ਤੁਹਾਡੇ ਲਈ ਅਸੀਂ ਕਾਰਡ ਬਣਾ ਕੇ ਦੇਵਾਂਗੇ ਕੰਪਲੀਮੈਂਟਰੀ ਜਾਂ ਕਿਸੇ ਵੀ ਤਰੀਕੇ ਨਾਲ, ਮੈਨੂੰ ਨਹੀਂ ਪਤਾ ਲੱਗਿਆ ਸੀ ਕਿਸ ਤਰੀਕੇ ਨਾਲ। ਕਹਿੰਦੇ ਵੀ ਤੁਸੀਂ ਉਹ ਦਿਵਾਲੀ ਵਗੈਰਾ 'ਤੇ ਲੋਕਾਂ ਨੂੰ ਦਿਓ ਜ਼ਰੂਰ। ਅਤੇ ਮੈਨੂੰ ਸੀ, ਚੱਲ ਮੈਨੂੰ ਯਾਦ ਨਹੀਂ ਇਹਨਾਂ ਦੀ ਕੰਪਨੀ ਦਾ ਨਾ, RK ਜਾਂ ਕੁਛ ਇਹੋ ਜਿਹਾ ਬੋਕਸ, ਕੁਛ ਬੋਕਸਿਸ ਕਰਕੇ ਹੈ ਨਾ ਉਹਦਾ, ਵੀ ਮੈਂ ਦੱਸੂੰਗਾ। ਹੁਣ ਬਹੁਤ ਸਾਰੇ ਲੋਕ ਨੇ, ਉਹ ਕਹਿੰਦੇ ਸੀ ਸਾਰੀ ਜ਼ਿੰਦਗੀ ਬੋਕਸ ਹੀ ਬਣਾਏ ਨੇ ਬਾਈ ਜੀ, ਬੜੀ ਮਿਹਨਤ ਕੀਤੀ ਹੈ, ਮਿਹਨਤ ਕਰਕੇ ਕਾਰੋਬਾਰ ਖੜ੍ਹੇ। ਅਤੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਮਿਹਨਤ ਕਰ ਰਹੇ ਨੇ ਰਾਈਟ ਨਾਓ, ਵੀ ਜ਼ਿੰਦਗੀ ਨੂੰ ਪੈਰਾਂ 'ਤੇ ਖੜ੍ਹਾ ਕਰਨਾ ਚਾਹੁੰਦੇ ਨੇ, ਤਾਂ ਉਹ ਚਾਹੁੰਦੇ ਹੋਣਗੇ ਕਿ ਸਾਡੀ ਇੱਕ ਸੈਕਿੰਡ ਇਨਕਮ ਸਟਾਰਟ ਹੋ ਜਾਵੇ ਨਾਲ ਨਾਲ। ਸੈਕਿੰਡ ਇਨਕਮ ਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਨਾ ਰੀਅਲ ਸਟੇਟ ਦਾ ਐਗਜ਼ਾਮ ਦੀ ਤਿਆਰੀ ਕਰਾਉਂਦੇ ਆ, ਜਿਹੜਾ ਹੈਗਾ ਮਾਸਟਰ ਯੂਰ ਐਗਜ਼ਾਮ। ਹਾਂਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
2: ਹਾਂਜੀ, ਸਤਿ ਸ਼੍ਰੀ ਅਕਾਲ ਅਮਨ ਭਾਜੀ। ਹਾਂਜੀ, ਮੈਂ ਬਿਲਕੁਲ, ਆਪ ਕੈਸੇ
0: ਹੋ? ਮੈਂ ਅੱਛਾ ਹਾਂ ਜੀ, ਮੈਂ ਅੱਛਾ ਹਾਂ। ਸੋ ਸਭ ਸੇ ਪਹਿਲੇ ਮੈਂ ਪੰਜਾਬੀ 'ਚ ਕੁਐਸਚਨ ਕਰ ਲਾਂ ਮੈਂ?
2: ਹਾਂਜੀ ਹਾਂਜੀ।
0: ਅੱਛਾ, ਤੁਹਾਡੇ ਜਿਹੜਾ ਐਗਜ਼ਾਮ ਪ੍ਰੈਪਰੇਸ਼ਨ ਹੈ ਤੁਸੀਂ ਕਰਾਉਂਦੇ ਹੋ?
2: ਹਾਂਜੀ।
0: ਤੁਸੀਂ ਕਿਹੜੇ ਕਿਹੜੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਾਉਂਦੇ ਹੋ?
2: ਅਮਨ ਭਾਜੀ, ਹਮਾਰੇ ਪਾਸ ਜੋ ਐਗਜ਼ਾਮ ਹੈ ਵੋ ਹੈ ਜੈਸੇ ਕਿ ਬੋਰਡ ਦੇ ਐਗਜ਼ਾਮ ਹੈ, ਓਮਿਕ ਉਸਕੇ ਸਾਥ ਸਾਥ ਰੀਅਲ ਸਟੇਟ ਕਾ ਐਗਜ਼ਾਮ ਹੈ, ਔਰ ਅਗਰ ਕਿਸੀ ਕੋ ਰੀਬੋ ਕਾ ਐਗਜ਼ਾਮ ਕਰਨਾ ਹੈ ਜੋ ਕਿ ਹਮਾਰਾ ਜੋ ਕਿ ਹਮਾਰਾ ਇੰਸ਼ੋਰੈਂਸ ਕਾ ਐਗਜ਼ਾਮ ਹੋਤਾ ਹੈ, ਔਰ
0: ਆਟੋ ਇੰਸ਼ੋਰੈਂਸ ਕਾ ਹੈ ਨਾ, ਰੀਬੋ ਹੈ ਨਾ।
2: ਹਾਂਜੀ, ਆਟੋ
0: ਇੰਸ਼ੋਰੈਂਸ ਦਾ ਕੰਮ ਕਰਨਾ ਚਾਹਾਂ ਜੀ।
2: ਹਾਂਜੀ, ਔਰ ਜੈਸੇ ਕਿ ਇਸੇ ਕੋ ਗਿਆ CSE ਵੀ ਹੈ, ਬੈਂਕਿੰਗ
0: ਇਫਿਕਸ CSE ਬੈਂਕਿੰਗ ਦੇ ਵਿੱਚ ਜੌਬ ਮਿਲ ਜਾਂਦੀ ਹੈ ਜੀ, ਹੈ ਨਾ।
2: ਐਂਟਰੀ ਲੈਵਲ ਦਾ ਐਗਜ਼ਾਮ ਹੈ, ਲੇਕਿਨ ਅਗਰ ਕਿਸੀ ਕੋ ਬੈਂਕ ਮੇ ਔਰ ਵੀ ਆਗੇ ਜ਼ਰੂਰਤ ਕਰਨਾ ਤੋ ਉਸਕੇ ਲਈ ਸਰਟੀਫਿਕੇਸ਼ਨ ਹੋਤੇ ਹੈ, ਉਸਕੇ ਲਈ ਵੀ ਹਮ ਪ੍ਰਿਪਰੇਸ਼ਨ ਕਰਾਤੇ ਹੈ, ਔਰ ਉਸਕੇ ਸਾਥ ਸਾਥ ਜੋ ਹਮਾਰਾ ਲਾਈਕ ਇੱਕ ਵੈਰੀ ਇੰਪੋਰਟੈਂਟ ਥਿੰਗ, ਜੋ ਵੀ ਲਾਈਕ HCRA ਦੇ ਐਗਜ਼ਾਮ ਹੈ, ਬਿਲਡਰ ਦੇ ਐਗਜ਼ਾਮ ਹੈ, ਜੋ ਬਹੁਤ ਐਸੇ ਐਗਜ਼ਾਮ ਹੈ ਅਗਰ ਕਿਸੀ ਕੋ ਇੰਟਰਸਟ ਹੈ,
0: ਜੋ ਕੋਈ ਕੰਸਟਰਕਸ਼ਨ ਦਾ ਕੰਮ ਕਰਦਾ ਬਿਲਡਰ ਦਾ ਐਗਜ਼ਾਮ ਲਿਖ
2: हाँ जी, वो है दूसरे दिन का एग्जाम हमारा, जिसमें कि हम आर्किटेक्चर की जो स्टडी है वो होती है, और उसके दो एग्जाम्स होते हैं।
0: हाँ जी, सो तुसी सपोज आर्किटेक्ट ਦੇ ਨਾਲ ਕਰਨਾ ਚਾਹੁੰਦੇ ਹੋ, ਕੰਸਟਰਕਸ਼ਨ ਕਰ ਰਹੇ ਹੋ, ਤੁਸੀਂ ਟਰੱਕ ਚਲਾ ਰਹੇ ਹੋ, ਨਾਲ ਤੁਸੀਂ ਰੀਬੋ ਦਾ ਕਰ ਲੈਂਦੇ ਹੋ, ਆਟੋ ਇੰਸ਼ੋਰੈਂਸ ਦਾ ਜੇ ਕਰਨਾ, ਜਿਵੇਂ ਮਨਮੋਹਨ ਨੇ ਕੀਤਾ ਟਰੱਕ ਛੱਡ ਕੇ ਆਟੋ ਇੰਸ਼ੋਰੈਂਸ ਫੁੱਲ ਟਾਈਮ ਚਲੇ ਗਿਆ, ਤੁਸੀਂ ਮੌਰਗੇਜਸ 'ਚ ਜਾਣਾ ਚਾਹੁੰਦੇ ਹੋ, ਨਾਲ ਨਾਲ ਤੁਸੀਂ ਊਬਰ ਚਲਾ ਰਹੇ ਹੋ, ਮੌਰਗੇਜਸ ਦਾ ਸਿੱਖ ਲੈਂਦੇ ਹੋ, ਫਾਈਨਾਂਸ ਦੀ ਨੌਲੇਜ ਆ, ਤੁਸੀਂ ਰੀਅਲ ਸਟੇਟ ਦਾ ਕਰਨਾ ਚਾਹੁੰਦੇ ਹੋ ਐਗਜ਼ਾਮ, ਹੈ ਨਾ, ਇਹ ਸਾਰੇ ਐਗਜ਼ਾਮ ਦੇ ਵਿੱਚ ਮਾਸਟਰ ਯੂਰ ਐਗਜ਼ਾਮ ਸਕਸੈਸ ਰੇਟ 95%, ਔਰ ਤੁਹਾਡੀ ਪੜ੍ਹਾਈ ਕਿੱਦਾਂ ਦੀ ਕੀਤੀ ਹੈ ਇਹ ਨਾ ਸੋਚੋ, ਆਪਣੀ ਏਜ ਬਾਰੇ ਨਾ ਸੋਚੋ ਕਿ ਮੇਰੀ ਏਜ ਇੰਨੀ ਆ, ਯੂ ਜਸਟ ਕਾਲ ਦੈਮ ਐਂਡ ਦੇ ਵਿਲ ਟਰਾਈ ਦੇਅਰ ਬੈਸਟ ਟੂ ਜਿਹੜਾ ਹੈਗਾ ਤੁਹਾਨੂੰ ਤੁਹਾਡੀ ਮੰਜ਼ਿਲ 'ਤੇ ਪਹੁੰਚਣ ਲਈ ਰਸਤਾ ਦਿਖਾਉਣ 'ਚ ਮਦਦ ਕਰ ਸਕਦੇ ਨੇ, ਅਤੇ ਤੁਸੀਂ ਕੰਡੀਸ਼ਨਸ ਲਾਗੂ ਹੁੰਦੀਆਂ ਨੇ, ਸਾਰੀਆਂ ਕੰਡੀਸ਼ਨਸ ਇਹਨਾਂ ਨਾਲ ਕਲੀਅਰ ਕਰੋ, ਕਾਲ ਕਰੋ 4373756656, 437-376-5656, ਜੋ ਕੰਮ ਕਰ ਰਹੇ ਹੋ ਨਾਲ ਨਾਲ ਸੈਕਿੰਡ ਪ੍ਰੋਪੋਰਸ਼ਨ ਪਿੱਕ ਕਰ ਲਓ, ਐਂ ਨਾ ਕਰੋ ਕਿ ਊਬਰ ਚਲਾ ਰਿਹਾ ਮੈਂ 40 ਘੰਟੇ, ਹੁਣ ਮੈਂ ਇਹਨੂੰ 90 ਘੰਟੇ ਕਰ ਦੇਵਾਂ, ਊਬਰ 40-50 ਕਰ ਲਓ, ਪਰ ਨਾਲ ਆਪਣਾ ਕੋਈ ਹੋਰ ਕੰਮ ਲਈ 10-20 ਘੰਟੇ ਕੱਢੋ ਵੀਕ ਦੇ, ਅਤੇ ਕੰਟੈਕਟ ਕਰਨ ਲਈ ਨੰਬਰ ਹੈ 437-376-5656, ਕਈ ਵਾਰੀ ਤੁਹਾਡੀ ਕਾਲ ਮਿਲਦੀ ਨਹੀਂ, ਟੈਕਸਟ ਮੈਸੇਜ ਕਰ ਦਿਓ 437-376-5656, ਆਪਣਾ ਨਾਮ ਔਰ ਆਪਣੀ ਐਜੂਕੇਸ਼ਨ ਕਿ ਮੈਂ ਆਹ ਪੜ੍ਹਿਆ ਹੋਇਆ ਹੈਗਾ, ਅਤੇ ਕਿੱਥੋਂ ਪੜ੍ਹਿਆ, ਇੰਡੀਆ ਤੋਂ ਪੜ੍ਹਿਆ, ਇੱਥੋਂ ਪੜ੍ਹਿਆ, ਕਿ ਮੈਂ ਮੇਰੀ ਪੜ੍ਹਾਈ ਜਿਹੜੀ ਹੈ ਕੰਪੈਟੀਟਿਵ ਹੈਗੀ ਆ, ਮੈਂ ਐਗਜ਼ਾਮ 'ਚ ਇੰਟਰਸਟ ਲੈ ਸਕਦਾ, ਸੋ ਸ਼ੀ ਵਿਲ ਕਾਲ ਯੂ ਬੈਕ ਵਿਦ ਫੁੱਲ ਪ੍ਰੈਪਰੇਸ਼ਨ। ਨੰਬਰ ਬੋਲ ਦਿਓ ਆਪਣਾ ਦੁਬਾਰਾ।
2: ਹਾਂਜੀ, ਸੋ ਜੋ ਨੰਬਰ ਹੈ ਮਾਸਟਰ ਯੂਰ ਐਗਜ਼ਾਮ ਕਾ, ਵੋ ਹੈ 437-376-5656। ਮੈਂ ਦੁਬਾਰਾ ਰਿਪੀਟ ਕਰਦੀ ਹੂੰ, 437-376-5656। और अगर आपको किसी भी एग्जाम के टॉवर्ड्स कोई भी अगर आपको गाइडेंस चाहिए या आपको कंसल्ट करना है कि ये एग्जाम हो जाएगा या इस एग्जाम की प्रिपरेशन कैसी होगी, तो हम बिल्कुल आपके स्टार्टिंग एग्जाम एनरोलमेंट से लेके आपको प्रॉपर प्रिपरेशन तक एग्जाम होल तक की गारंटी देते हैं, और साथ में आपको फुल उसकी गाइडेंस दी जाएगी। आपको किसी और कोर्स के बारे में भी अगर आपको जानना है, आपको गाइडेंस चाहिए कि आपको इंटरेस्ट है, तो उसके बारे में भी आपको बता दिया जाएगा फुल गाइडेंस के साथ।
0: थैंक यू। 437-376-5656 कोई एग्जाम हो थोड़े माइंड चेगा वो भी तुसी कॉल कर सकते हो, 437-376-5656 आपका फोन बजना चाहिए था अभी तक। हाँ जी, ते हाँ जी, सो जो 437-376 जो 5656 नंबर दे उत्ते तुसी कॉल करना, ते 437-376-5656। बहुत शुक्रिया, थैंक यू, थैंक यू। वापस आ रहे हैं, यूं गए यूं वापस आए।
3: रियल एस्टेट दी दुनिया विच आओ, अपने सुपनियां नु सच कर वखाओ, फेयरडील रियलिटी इंक ब्रोकरेज नाल हाथ मिलाओ,
4: रियल एस्टेट दी बारीकियां सीखो ते कंपनी वालों क्लाइंट्स लीड्स भी पाओ।
3: फेयरडील रियलिटी इंक ब्रोकरेज नवे एजेंट हायर कर रहे ने,
4: आज ही कॉल करो फेयरडील दे ब्रोकर ऑफ रिकॉर्ड हरदीप पंदेर नु
3: 905-671-2000-905-671-2000।
4: फेयरडील नाल हाथ मिलाओ, अपने सुपनियां नु सच कर दिखाओ।
5: हाँ वीर रणवीर, किधर फाइलां चक्की फिरदा सवेरे सवेरे?
6: ओ पाजी, मॉर्गेज लई महीना हो गया, एक दफ्तर तो दूजे दफ्तर टक्कर कटदे होए।
5: यार आ किन्ने सवाल जवाब करदे ने मॉर्गेज वाले।
7: देख भाई, जे तू लेना मॉर्गेज या लोन
8: ते तेरा काम 24 घंटे च करणगे मिस्टर संधू।
5: अच्छा जी।
9: आहो जी, नीड प्राइवेट मॉर्गेज एंड लोन्स, देन कॉल मिस्टर संधू एट 905-671-2000। नो क्वेश्चंस, नो क्रेडिट चेक, लोन अप्रूवल विद इन 24 आवर्स। नंबर रखो याद, 905-671-2000, 905-671-2000। Mr. Sandhu
10: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है, तो टेंशन मत लीजिए।
11: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810,
12: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8416-416-8416-8401
13: ਰੁਪਿੰਦਰ ਗਰੇਵਾਲ ਲਾ ਆਫਿਸ ਰੀਅਲ ਇਸਟੇਟ ਟ੍ਰਾਂਜੈਕਸ਼ਨ ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ ਆਲ ਸਰਵਿਸਿਜ਼ ਅੰਡਰ ਵਨ ਰੂਫ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ ਬੈਰਿਸਟਰ ਸੋਲਿਸਟਰ ਐਂਡ ਨੋਟਰੀ ਪਬਲਿਕ ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ ਫਾਰ ਆਲ ਸਰਵਿਸਿਜ਼ ਕਾਲ 905-497-1211 905-497-1211
14: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ ਇੰਸ਼ੋਰੈਂਸ ਨਾਲ ਡੀਲ ਕਰਨਾ ਗੱਡੀ ਪੇਂਟ ਕਰਾਉਣਾ ਕਿੰਨੇ ਝੰਜਟ ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221
15: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਓਨੈਸਟਲੀ ਬੈਸਟ ਡਿਸੀਜਨ ਸੀ ਹਾਂ ਬ੍ਰੋ ਫੂਡ ਵਾਸ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ ਸਰਵਿਸ ਵੀ ਟੌਪ ਨੋਟ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ ਮੈਨਿਊ ਵੀ ਬਹੁਤ ਫਲੈਕਸੀਬਲ ਸੀ ਕਰੀਜ਼ ਰੋਟੀ ਰਾਈਸ ਐਵਰੀਥਿੰਗ ਵਾਸ ਪਰਫੈਕਟ ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
16: ਭੈਣ ਜੀ ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ
17: ਮੈਨੂੰ ਪਤਾ ਹੈ ਕਿਉਂ ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
18: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਉਂਟਨੈਸ਼ ਐਂਡ ਬੋਵੇਡ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699
19: ਨਿਰਬਲ
20: ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ ਨਿੰਬੂ ਮਿਰਚਾਂ ਟੰਗੋ ਪਰ ਕਿਰਪਾ ਤਾਂ ਹੋਈ ਨਹੀਂ
21: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ
22: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ
23: ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ

9-5 ਸਟੂਡੀਓ ਦੇ ਘੜੇ ਉੱਤੇ ਹੋ ਚੁੱਕੇ ਨੇ ਔਰ ਮੈਂ ਨਾ ਇੱਕ ਛੋਟਾ ਜਿਹਾ ਕਾਰਡ ਸੀ ਕਿਸੇ ਦਾ ਪੋਸਟ ਕੀਤਾ ਹੋਇਆ ਅਤੇ ਉਹਦੇ 'ਚ ਨਾ ਇੱਕ ਅਰਾਊਂਡ 17-18 ਈਅਰ ਓਲਡ ਲੜਕਾ ਹੋਣਾ ਹੈ, ਅਮੈਰੀਕਾ ਦਾ ਸੀਗਾ, ਬੋਪਾ ਰਾਏ ਪਰਿਵਾਰ, ਅਤੇ ਉਹ ਦੁਨੀਆ ਤੋਂ ਚਲਿਆ ਗਿਆ। ਮੈਂ ਬੜਾ ਹੈਰਾਨ ਉਹਨਾਂ ਨਾਲ, ਬਹੁਤ ਛੋਟੀਆਂ ਛੋਟੀਆਂ ਉਮਰਾਂ ਦੇ ਜਿਹੜੇ ਲੋਕ ਨੇ ਦੁਨੀਆ ਛੱਡ ਕੇ ਜਾ ਰਹੇ, ਦੇਖਣ ਨੂੰ ਬੜਾ ਡੀਸੈਂਟ ਅਤੇ ਬਹੁਤ ਪਿਆਰਾ ਲੜਕਾ ਲੱਗ ਰਿਹਾ ਸੀ ਨਿੱਕੀ ਨਿੱਕੀ ਉਮਰਾਂ ਦੇ। ਇੱਥੋਂ ਦਾ ਇੱਕ ਸਿਸਟਮ ਐਜੂਕੇਸ਼ਨ ਦਾ, ਉਹ ਐਜੂਕੇਸ਼ਨ ਸਿਸਟਮ ਇਹ ਆ ਕਿ 10ਵੀਂ ਤੱਕ ਬੱਚਿਆਂ ਨੂੰ ਕੁਛ ਨਹੀਂ ਪੁੱਛਿਆ ਜਾਂਦਾ ਪੜ੍ਹਾਈ 'ਚ, ਪੁੱਛਦਾ ਹੀ ਨਹੀਂ ਕੋਈ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ। ਇੱਕ ਸਿਸਟਮ ਬਣਿਆ ਹੋਇਆ, ਉਹਨੂੰ ਫੋਲੋ ਕਰੀ ਜਾਂਦੇ। 8ਵੀਂ ਤੋਂ ਬਾਅਦ ਬੱਚਿਆਂ 'ਤੇ ਪ੍ਰੈਸ਼ਰ ਵੱਧਦਾ ਅਤੇ ਇਹ ਕਹਿੰਦੇ ਬੱਚਿਆਂ ਨੂੰ ਖੇਡਣ ਦਿਓ, ਪਰ ਇਹਦੇ ਉਲਟ ਇੱਕ ਸਿਸਟਮ ਹੈ ਇੰਡੀਆ ਦੇ ਵਿੱਚ ਚੱਲਦਾ। ਇੰਡੀਆ ਦੇ ਵਿੱਚ ਬੱਚਿਆਂ 'ਤੇ ਵਜ਼ਨ 10ਵੀਂ ਤੱਕ ਆ, ਸਕੂਲ ਜਾਣ ਤੋਂ ਬਾਅਦ ਬੱਚਿਆਂ ਨੂੰ ਕੋਈ ਨਹੀਂ ਪੁੱਛਦਾ ਹੈਗਾ ਕਿ ਉਹ ਕੀ ਪੜ੍ਹਦੇ ਆ, ਕੀ ਕਰਦੇ ਆ, ਕੀ ਨਹੀਂ ਕਰਦੇ, ਕਿਉਂਕਿ ਕਾਲਜ ਜਾਣਾ ਉੱਥੇ ਇੱਕ ਮਸਤੀ ਦਾ ਰੂਪ ਮੰਨਿਆ ਜਾਂਦਾ, ਯੂਨੀਵਰਸਿਟੀ ਜਾਣਾ ਇੰਟਰਟੇਨਮੈਂਟ ਅਤੇ ਪੜ੍ਹਾਈ ਦੋਨੋਂ ਮੰਨੇ ਜਾਂਦੇ ਨੇ, ਕਿ ਇੰਟਰਟੇਨਮੈਂਟ ਵੀ ਆ, ਪੜ੍ਹਾਈ ਵੀ ਆ, ਜ਼ਿੰਦਗੀ ਵੀ ਬਹੁਤ ਵਧੀਆ ਯੂਨੀਵਰਸਿਟੀ ਦੀ ਅਤੇ ਪੜ੍ਹਾਈ ਵੀ। ਬਹੁਤਾਤ ਲੋਕ ਆਪਣੇ ਕਾਲਜ ਅਤੇ ਯੂਨੀਵਰਸਿਟੀ ਦੇ ਦਿਨਾਂ ਨੂੰ ਯਾਦ ਕਰਦੇ ਨੇ, ਇੱਕ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕਰਦੇ। ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਤੁਸੀਂ ਆਪਣੇ ਸਕੂਲ ਦੇ ਡੇਜ਼ ਨੂੰ ਜ਼ਿਆਦਾ ਯਾਦ ਕਰਦੇ ਹੋ ਕਿ ਆਪਣੇ ਯੂਨੀਵਰਸਿਟੀ ਜਾਂ ਕਾਲਜ ਦੇ ਦਿਨਾਂ ਨੂੰ ਯਾਦ ਕਰਦੇ ਹੋ? ਅਗਰ ਕੋਈ ਹੈ, ਜਿਵੇਂ ਮੈਂ 10ਵੀਂ ਤੋਂ ਬਾਅਦ 11ਵੀਂ 'ਚ ਕਾਲਜ ਗਿਆ, ਮੈਂ ਅੱਜ ਕੱਲ੍ਹ ਤਾਂ ਤੇਰੇ ਤੋਰੀ ਹੈ, ਕੱਲ੍ਹ ਮੇਰੇ ਪ੍ਰੋਫੈਸਰ ਨੇ ਜੋ ਇੱਥੇ ਆਏ ਹੋਏ ਨੇ, ਮੈਂ ਨਾਮ ਅਤੇ ਉਹਨਾਂ ਨਾਲ ਸ਼ਾਇਦ ਇੱਕ ਇੰਟਰਵਿਊ ਵੀ ਕਰੂੰਗਾ, ਪੋਡਕਾਸਟ ਕਰੂੰਗਾ, ਉਹਨਾਂ ਦੇ ਬ੍ਰਦਰ ਜਿਹੜੇ ਨੇ, ਕੱਲ੍ਹ ਉਹਨਾਂ ਦੱਸਿਆ ਕਿ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ। ਮੈਂ ਹੈਰਾਨ ਹਾਂ ਕਿ ਇੱਕ ਛੋਟੇ ਟਾਊਨ 'ਚੋਂ ਜਾ ਕੇ ਪਦਮ ਸ਼੍ਰੀ ਵਰਗਾ ਅਵਾਰਡ ਲੈਣਾ। ਉਹਨਾਂ ਦੇ ਬ੍ਰਦਰ ਦਿੱਲੀ ਦੇ ਵਿੱਚ ਨੇ, ਇੰਡੀਆ ਦੇ ਟੌਪ ਹਾਰਟ ਸਰਜਨ ਨੇ, ਅਤੇ ਉਹਨਾਂ ਦੇ ਭਾਬੀ ਜੀ ਜਿਹੜੇ ਨੇ ਬੱਚਿਆਂ ਦੇ ਸਭ ਤੋਂ ਵੱਡੇ ਡਾਕਟਰਸ ਨੇ ਜਿਹੜੇ ਇੰਡੀਆ ਦੇ, ਉਹਨਾਂ ਦੇ ਵਿੱਚ ਆਉਂਦੇ, ਉਹਨਾਂ ਨੂੰ ਵੀ ਅਵਾਰਡ ਮਿਲਿਆ ਹੋਇਆ। ਕੱਲ੍ਹ ਉਹ ਮੈਨੂੰ ਦੱਸ ਰਹੇ ਸੀਗੇ ਕਿ ਜੋ ਅਵਾਰਡ ਜਦੋਂ ਮਿਲਿਆ, ਮੈਂ ਭਾਅ ਜੀ ਨਾਲ ਗਿਆ, ਸ਼ਾਹਰੁਖ ਖਾਨ ਨੂੰ ਮਿਲਿਆ, ਡਾਕਟਰ ਏ ਪੀ ਜੇ ਕਲਾਮ ਸਾਹਿਬ ਨੂੰ ਮਿਲਿਆ, ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਮੈਂ ਮਿਲਿਆ, ਅਤੇ ਉਹਦੇ ਨਾਲ ਨਾਲ ਮੈਂ ਜਿਹੜੇ ਮੁਹੱਬਤ ਦੇ ਫਿਲਮ ਜੀ ਨੇ ਬਣਾਈ ਸੀ, ਮੈਂ ਨਾਂ ਭੁੱਲ ਗਿਆ ਉਹਦਾ, ਉਹਨੂੰ ਮਿਲਿਆ, ਮੈਂ ਇੰਨੇ ਲੋਕਾਂ ਨੂੰ ਮਿਲਿਆ, ਉਹਨਾਂ ਨਾਲ ਖੜ ਕੇ ਚਾਹ ਪੀਤੀ, ਮੇਰੇ ਭਾਈ ਸਾਹਿਬ ਨੂੰ ਜਦੋਂ ਪਦਮ ਸ਼੍ਰੀ ਅਵਾਰਡ ਮਿਲਿਆ। ਸੋ ਉਹ ਮੈਨੂੰ ਕਾਲਜ ਦੇ ਵਿੱਚ ਮਿਲੇ ਸੀ, ਮੈਂ ਕਾਲਜ 'ਚ ਸਿਰਫ 7 ਮਹੀਨੇ ਲਾ ਚੁੱਕਿਆ, ਉਹ ਤੋਂ ਬਾਅਦ ਮੈਨੂੰ ਪੜ੍ਹਾਈ ਛੱਡਣੀ ਪੈ ਗਈ ਫਾਈਨੈਂਸ਼ੀਅਲ ਰੀਜ਼ਨਸ ਕਰਕੇ। ਉਹ 7 ਮਹੀਨੇ ਮੈਨੂੰ ਹਮੇਸ਼ਾ ਯਾਦ ਰਹਿੰਦੇ ਨੇ, ਮੇਰੇ ਸੁਪਨੇ 'ਚ ਵੀ ਆਉਂਦੇ ਰਹਿੰਦੇ ਨੇ, ਚੱਲਦੇ ਰਹਿੰਦੇ ਨੇ। ਪਰ ਸਕੂਲ ਦਾ ਟਾਈਮ ਸੀ ਜਿਹੜਾ, ਉਹ ਵੀ ਮੈਂ ਹੱਸ ਕੇ ਕਹਿੰਦਾ ਹੁੰਦਾ ਕਿ ਘੁੱਟ ਬਹੁ ਪੈਂਦੀ ਸੀ, ਕਦੇ ਬਾਹਾਂ ਉੱਪਰ ਕਰ ਦਿੰਦੇ ਸੀ, ਕਦੇ ਸਟੇਜ 'ਤੇ ਚੜ੍ਹਾ ਦਿੰਦੇ ਸੀ, ਕਦੇ ਡੈਸਕ ਦੇ ਉੱਪਰ ਖੜ੍ਹਾ ਕਰਦੇ ਸੀ, ਕਦੇ ਗੈਲਰੀ ਦੇ ਵਿੱਚ ਖੜ੍ਹਾ ਕਰ ਦਿੰਦੇ ਸੀ। ਮੇਰੀ ਸਿਸਟਰ ਕਹਿੰਦੀ ਸੀ ਮੈਂ ਨੰਗਣਾ ਨਹੀਂ, ਮੈਂ ਮੰਮਾ ਪਾਣੀ ਪੀਣ ਨਹੀਂ ਜਾ ਸਕਦੀ ਕਿਉਂਕਿ ਉੱਥੇ ਖੜ੍ਹਾ ਹੁੰਦਾ, ਬਾਹਰ ਕਲਾਸ 'ਚੋਂ ਬਾਹਰ ਕੱਢਣ ਦੇ ਮੇਰੇ ਫਰੈਂਡਸ ਮੇਰਾ ਮਜ਼ਾਕ ਉਡਾਉਂਦੇ ਆ, ਅਤੇ ਮੇਰੇ ਬ੍ਰਦਰ ਨੇ ਕਹਿ ਦੇਣਾ ਕਿ ਤੂੰ ਪੜ੍ਹ ਲਿਆ ਕਰ, ਕੋਈ ਕਿਸੇ ਪੀਰੀਅਡ 'ਚ ਤੈਨੂੰ ਅੰਦਰ ਖੜ੍ਹਾ ਦੇਖ ਲਈਏ ਹਰ ਪੀਰੀਅਡ ਬਾਅਦ। ਮਤਲਬ ਸਕਸੈਸ ਇਸ ਗੱਲ 'ਤੇ ਵੀ ਨਿਰਭਰ ਨਹੀਂ ਕਰਦੀ ਕਿ ਤੁਸੀਂ ਪੜ੍ਹੇ ਕਿੰਨੇ ਕੋ, ਅਤੇ ਫੇਲ ਹੋਣਾ ਇਸ ਗੱਲ 'ਤੇ ਵੀ ਨਿਰਭਰ ਨਹੀਂ ਕਰਦਾ ਕਿ ਤੁਸੀਂ ਜਮਾਂ ਹੀ ਪੜ੍ਹੇ ਲਿਖੇ ਨਹੀਂ ਹੈਗੇ, ਹੈ ਨਾ। ਸੋ ਇਹ ਚੀਜ਼ ਆ। ਮੇਰਾ ਇੱਕ ਸਵਾਲ ਸੀ, ਤੁਹਾਨੂੰ ਕਿਹੜੇ ਦਿਨ ਸਭ ਤੋਂ ਵੱਧ ਯਾਦ ਆਉਂਦੇ ਨੇ, ਕਾਲਜ ਦੇ ਜਾਂ ਸਕੂਲ ਦੇ ਜਾਂ ਯੂਨੀਵਰਸਿਟੀ, ਜਿਹੜਾ ਮਤਲਬ ਯੂਨੀਵਰਸਿਟੀ ਜਾਂ ਕਾਲਜ ਹਾਇਰ ਐਜੂਕੇਸ਼ਨ ਦੇ ਲਈ? ਇੱਥੋਂ ਦਾ ਜਿਹੜਾ ਸਿਸਟਮ ਆ, ਉਸ ਸਿਸਟਮ ਦੇ ਵਿੱਚ ਬੱਚਿਆਂ ਦੇ ਜਿਹੜੇ ਕਾਲਜ ਯੂਨੀਵਰਸਿਟੀ ਦੇ ਦਿਨ ਨੇ, ਉਹ ਬਹੁਤ ਇੰਟਰਟੇਨਮੈਂਟ ਵਾਲੇ ਨਹੀਂ ਹੁੰਦੇ, ਬੜੇ ਸਟ੍ਰੈਸਫੁਲ ਹੁੰਦੇ ਨੇ, ਭਾਰ ਹੁੰਦਾ, ਅਤੇ ਕਈ ਜਾਂਦੇ ਨੇ ਪੜ੍ਹਨ ਵਿੱਚੋਂ ਛੱਡ ਕੇ ਆਉਂਦੇ ਨੇ, ਉਹ ਆਪਣਾ ਇੰਟਰਟੇਨਮੈਂਟ 'ਚ ਪੈਂਦੇ ਨੇ, ਜਦੋਂ ਉਹ ਇੰਟਰਟੇਨਮੈਂਟ ਉਹਨਾਂ ਨੂੰ ਅਫੋਰਡ ਨਹੀਂ ਕਰਨ ਦਿੰਦਾ ਪੜ੍ਹਾਈ ਨੂੰ, ਇਹੀ ਕਰਨਾ ਕਿ ਬਹੁਤ ਸਾਰੇ ਡਰੋਪ ਕਰਕੇ ਭੱਜੇ ਆਉਂਦੇ ਨੇ ਵਿੱਚੋਂ, ਕਿਉਂਕਿ ਉਹ ਘੁੰਮਣ ਫਿਰਨ ਗਿੱਜ ਜਾਂਦੇ, ਜ਼ਿਆਦਾ ਪੜ੍ਹਾਈ 'ਤੇ ਟਾਈਮ ਨਹੀਂ ਦਿੰਦੇ। 905-673-33-33-37 ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਕਿਹੜੇ ਦਿਨ ਜ਼ਿਆਦਾ ਵਧੀਆ ਲੱਗਦੇ ਸੀ, ਕਾਲਜ ਦੇ, ਸਕੂਲ ਦੇ, ਯੂਨੀਵਰਸਿਟੀ ਜਾਂ ਕਾਲਜ, ਦੋਨਾਂ ਨੂੰ ਕਹਿ ਸਕਦਾ ਮੈਂ। ਮੈਂ ਜਿਹੜਾ ਹੈਗਾ ਪੀ ਏ ਯੂ ਜਾਂਦਾ ਰਿਹਾ, ਪੀ ਯੂ ਜਾਂਦਾ ਰਿਹਾ, ਪੰਜਾਬ ਯੂਨੀਵਰਸਿਟੀ, ਪੀ ਏ ਯੂ 'ਚ ਮੇਰੇ ਦੋਸਤ ਹੁੰਦੇ ਸੀ, ਹਰਮਨ ਹੁਣੇ, ਮੱਲੀ ਹੁਣੇ ਸਾਰੇ, ਹੈ ਨਾ। ਅਤੇ ਉੱਥੇ ਜਾ ਕੇ ਉਹਨਾਂ ਕੋਲ ਬਹਿਣਾ, ਫੀਲ ਕਰਨਾ ਕਿ ਮੈਂ ਵੀ ਇੱਥੇ ਪੜ੍ਹਦਾ ਪਿਆ, ਮੈਂ ਵੀ ਇੱਥੇ ਦਾ ਸਟੂਡੈਂਟ, ਬਸ ਮਨ ਨੂੰ ਖੁਸ਼ ਕਰ ਲੈਣਾ ਆਪਣੇ ਨੂੰ। ਚੰਡੀਗੜ੍ਹ ਜਾਣਾ ਯੂਨੀਵਰਸਿਟੀ 6 ਨੰਬਰ ਹੋਸਟਲ ਤੇਜਾ ਸਿੰਘ 'ਚ ਰਹਿਣਾ ਆਪਣੇ ਦੋਸਤਾਂ ਦੇ ਨਾਲ, ਬੜੀ ਵਧੀਆ ਫੀਲਿੰਗ ਆਉਣੀ। ਰਾਤ ਨੂੰ ਸੌਣਾ, ਦੌਣ ਵਾਲੇ ਮੰਜੇ ਜਿਹੇ ਹੁੰਦੇ ਸੀ, ਜਿਹੜੇ ਉਹ ਪਾਈਪਾਂ ਵਾਲੇ ਮੰਜੇ ਹੁੰਦੇ ਨੇ, ਉਹਾਂ 'ਤੇ ਗੱਦੇ ਪਾਏ ਹੁੰਦੇ ਸੀਗੇ, ਬਿਸਤਰੇ 'ਚ ਬੜ ਬੁੜ ਕੇ ਇੱਕ ਦੂਜੇ ਲੱਤੜ ਕੇ ਪੈ ਜਾਣਾ, ਸਵੇਰੇ ਉੱਠ ਕੇ ਟਾਕੀ 'ਚ ਆਵਾਜ਼ਾਂ ਮਾਰਨੀਆਂ, ਚਾਹ ਲਿਆ ਓਏ, ਉਹਨੇ ਭੱਜਿਆ ਫਿਰਨਾ, ਮਤਲਬ ਉਹ ਦਿਨਾਂ ਨੂੰ ਯਾਦ ਕਰ ਦਿੰਦੇ। 905-673-33-37 ਹੁਣ ਐਜੂਕੇਸ਼ਨ ਸਿਸਟਮ ਉੱਥੇ ਦਾ ਇਹ ਬਣਾਇਆ ਸੀ ਕਿ ਬੱਚੇ ਜਿਹੜੇ ਵੱਡੇ ਪੜ੍ਹ ਕੇ ਅੱਗੇ ਜਾਣ, ਸਾਰੇ ਉੱਥੇ ਦੇ ਪੜ੍ਹ ਕੇ ਅੱਗੇ ਜਾਣ। ਅਤੇ ਸੰਤੋਸ਼ ਵੀ ਮੇਰੇ ਨਾਲ, ਸੰਤੋਸ਼ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?

0: ਬਹੁਤ ਹੀ ਪਿਆਰਾ ਜਿਹਾ ਦਿਨ ਹੈ ਅਮਨ ਜੀ, ਔਰ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕਰ ਰਹੇ ਤੁਸੀਂ।
1: ਹਾਂ, ਮੇਰੇ ਨਾਲ ਕਪਿਲ ਵੀ ਆ ਤੇ ਕਪਿਲ, ਹੈਲੋ, ਕੀ ਹਾਲ ਚਾਲ ਹੈ ਤੁਹਾਡਾ ਕਪਿਲ?
2: ਹਾਂਜੀ ਸਰ, ਕੀ ਹਾਲ ਚਾਲ ਹੈ? ਗੁੱਡ ਮਾਰਨਿੰਗ।
1: ਮਾਰਨਿੰਗ।
2: ਦੇਖੋ ਜੀ, ਗੱਲ ਇਹ ਹੈ ਕਿ ਸਕੂਲ ਦੇ ਜਿਹੜੇ ਦਿਨ ਹੈ ਉਹ ਤਾਂ ਕਦੀ ਨਹੀਂ ਭੁਲਾਏ ਜਾ ਸਕਦੇ, ਕਿਉਂਕਿ 11 ਸਾਲ ਤਾਂ ਆਪਾਂ ਮੈਂ ਸਕੂਲ 'ਚ ਪੜ੍ਹੇ ਹਾਂ, ਹਾਇਰ ਸੈਕੰਡਰੀ ਉਦੋਂ ਕਹਿੰਦੇ ਸੀਗੇ, ਤੇ ਉਸ ਤੋਂ ਬਾਅਦ 3 ਸਾਲ ਮੈਂ ਬੈਚਲਰ ਆਫ ਕਾਮਰਸ ਕੀਤੀ ਸੀ DAV ਕਾਲਜ ਜਲੰਧਰ ਤੋਂ।
1: ਅੱਛਾ।
2: ਲੇਕਿਨ ਜਿਹੜੇ ਉਹ 11 ਸਾਲ ਸੀ ਉਹਦੇ 'ਚ ਹਜੇ ਵੀ ਸਾਡੇ ਗਰੁੱਪ ਹੈਗਾ ਜਿਹਦੇ 'ਚ 40 to 45 ਬੰਦੇ ਸਾਡੇ ਗਰੁੱਪ 'ਚ ਹੈਗੇ ਆ ਸਕੂਲ ਦੇ ਟਾਈਮ ਦੇ, ਉਹ ਤਾਂ ਦਿਨ ਕਦੀ ਨਹੀਂ ਭੁੱਲ ਸਕਦੇ।
1: ਸੋ ਜਾਨ, ਤੁਸੀਂ ਸਕੂਲ ਦੇ ਦਿਨਾਂ ਨੂੰ ਜ਼ਿਆਦਾ ਯਾਦ ਕਰਦੇ ਹੋ ਇਨਸਟੈਡ ਆਫ ਕਾਲਜ, ਹੈ ਨਾ?
2: ਬਿਲਕੁਲ ਜੀ, ਬਿਲਕੁਲ।
1: ਤੁਸੀਂ ਇਹਦਾ ਮਤਲਬ ਤੁਸੀਂ ਸਕੂਲ ਨੂੰ ਜ਼ਿਆਦਾ ਇੰਜੋਏ ਕੀਤਾ?
2: ਨਹੀਂ, ਸਕੂਲ ਨੂੰ ਬਹੁਤ ਇੰਜੋਏ ਕੀਤਾ ਜੀ, ਬਹੁਤ ਜ਼ਿਆਦਾ। ਸਾਡੇ ਟੀਚਰਸ ਵੀ ਇੰਨੇ ਡੈਡੀਕੇਟਿਡ ਸੀਗੇ ਤੇ ਬਹੁਤ ਰਿਸਪੈਕਟ ਕਰਦੇ ਸੀ ਅਸੀਂ ਆਪਣੇ ਟੀਚਰਸ
1: ਦੀ। ਸ਼ੁਕਰੀਆ ਆਪ ਦਾ, ਬਹੁਤ ਬਹੁਤ ਸ਼ੁਕਰੀਆ। ਕਪਿਲ, ਪਾਰਟਿਸਪੇਟ ਕਰਨ ਲਈ 905-673-3337। ਤੁਸੀਂ ਕਾਲਜ ਜਾਂ ਯੂਨੀਵਰਸਿਟੀ ਨੂੰ ਜ਼ਿਆਦਾ ਇੰਜੋਏ ਕੀਤਾ ਸੰਤੋਸ਼, ਕਿ ਸਕੂਲ ਨੂੰ ਜ਼ਿਆਦਾ ਕੀਤਾ? ਆਪਾਂ ਬਾਕੀਆਂ ਨੂੰ ਵੀ ਪੁੱਛਦੇ
0: ਹਾਂ। ਅਮਨ ਜੀ, ਬਿਲਕੁਲ ਬਿਲਕੁਲ, ਬਹੁਤ ਹੀ ਇੰਟਰਸਟਿੰਗ ਕੁਐਸਚਨ ਤੁਸੀਂ ਲੈ ਕੇ ਆਏ ਹੋਏ ਹੋ ਅੱਜ।
1: ਹਾਂਜੀ,
0: ਤੁਸੀਂ ਸਾਰੇ ਸੋਚਣਗੇ।
1: ਨਹੀਂ, ਤੁਸੀਂ ਦੱਸੋ, ਤੁਸੀਂ ਕਿਹੜੀ ਚੀਜ਼ ਜ਼ਿਆਦਾ ਇੰਜੋਏ
0: ਕੀਤੀ? ਮੈਂ ਤੇ ਕੀਤਾ ਸਕੂਲ ਲਾਈਫ ਆਪਣੀ ਵੈਸਟ ਬੰਗਾਲ 'ਚ। ਮੈਂ ਸਕੂਲ ਦੇ ਉਹੀ ਜਿਹੜੇ 10 ਸਾਲ ਸੀਗੇ ਨਾ ਮੇਰੇ, ਬਹੁਤ ਹੀ ਵਧੀਆ ਸੀਗੇ। ਔਰ ਲੇਕਿਨ ਕਈ ਵਾਰ ਅਮਨ ਜੀ ਇਹ ਵੀ ਹੁੰਦਾ ਕਿ ਜਦੋਂ ਅਸੀਂ ਸਕੂਲ ਲਾਈਫ ਤੋਂ ਨਿਕਲਦੇ ਹਾਂ ਕਾਲਜ ਲਾਈਫ, ਤੇ ਸਾਡੀ ਲਾਈਫ ਹੀ ਬਿਲਕੁਲ ਟਰਨ ਓਵਰ ਹੁੰਦੀ ਹੈ। ਅਸੀਂ ਪਹਿਲਾਂ ਸ਼ੈਤਾਨੀਆਂ ਵਿੱਚ ਮੈਂ ਬਹੁਤ ਸੀਗੀ, ਉਸ ਤੋਂ ਬਾਅਦ ਮੈਂ ਬਹੁਤ ਵਧੀਆ ਪੜ੍ਹਾਕੂ ਹੋ ਗਈ ਸੀਗੀ 10ਵੀਂ ਤੱਕ, ਤੇ ਮੇਰੀਆਂ ਕੰਪਲੇਂਟਸ ਹੀ ਆਉਂਦੀਆਂ ਸੀ।
1: ਨਹੀਂ, ਪਰ ਸੰਤੋਸ਼, ਤੁਸੀਂ ਜ਼ਿਆਦਾ ਇੰਜੋਏ ਕਿਹਨੂੰ ਕੀਤਾ, ਕਾਲਜ ਨੂੰ ਕਿ ਸਕੂਲ ਨੂੰ?
0: ਸਕੂਲ, ਸਕੂਲ,
1: ਸਕੂਲ ਨੂੰ ਜ਼ਿਆਦਾ ਇੰਜੋਏ ਕੀਤਾ ਹੈ
0: ਜੀ ਜੀ।
1: ਪਰ ਮੈਂ 6 ਮਹੀਨੇ ਜਿਹੜੇ ਕਾਲਜ 'ਚ ਲਾਏ ਸੀ ਨਾ, ਮੈਂ ਉਹ 6 ਮਹੀਨਿਆਂ ਨੂੰ ਬਹੁਤ ਇੰਜੋਏ ਕੀਤਾ। ਮਤਲਬ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਸਵੇਰੇ ਸਵੇਰੇ ਬਸ ਨਾ ਉਈ ਫਿਕਰ ਨਹੀਂ ਹੁੰਦਾ ਸੀ ਵੀ ਕੋਈ ਹੋਮਵਰਕ ਨਹੀਂ ਮਿਲਿਆ ਹੋਇਆ, ਫਿਕਰ ਨਹੀਂ ਹੁੰਦਾ ਸੀ ਕੋਈ ਐਗਜ਼ਾਮ ਹੈਗਾ। ਉਹ ਯਾਦ ਆ ਕਾਲਜ 'ਚ ਕਾਪੀ ਇਕੱਠੀ ਕਰਕੇ ਜੇਬ 'ਚ ਪਾ ਕੇ ਜਾਂਦੇ ਸੀਗੇ, ਹੈ ਨਾ? ਉਹ ਇਕੱਠੀ ਜੀ ਕਰ ਲੈਣੀ, ਜੇਬ 'ਚ ਪਾ ਲੈਣੀ। 6 ਮਹੀਨੇ ਮੈਂ ਲਾਇਆ, 7 ਮਹੀਨੇ ਮਾਲਵਾ ਕਾਲਜ 'ਚ, ਹੈ ਨਾ? ਤਾਂ ਕਾਪੀ ਇਕੱਠੀ ਕਰਕੇ ਪਾ ਲੈਣੀ, ਸਕੂਟਰ ਮਿਲ ਗਿਆ ਸੀਗਾ, ਕਿੱਕ ਮਾਰਨੀ ਤੇ ਭੱਜ ਲੈਣਾ, ਹੈ ਨਾ? ਤੇ ਸੱਜ ਸਮਝ ਕੇ ਜਾਣਾ, ਤੇ ਮਤਲਬ ਇਟ ਵਾਜ਼ ਅ ਵੰਡਰਫੁਲ ਟਾਈਮ, ਅਮੇਜ਼ਿੰਗ ਟਾਈਮ। ਮਤਲਬ ਇਹ ਹੁੰਦਾ ਸੀ ਕੋਈ ਦੁਨੀਆ ਦੀ ਕੋਈ ਚੀਜ਼ ਚੇਤੇ ਨਹੀਂ ਹੁੰਦੀ ਸੀਗੀ। ਠੀਕ, ਬਹਾਦਰ ਜੀ ਕੀ ਕਹਿਣਾ ਚਾਹੋਗੇ? 905-673-3337 ਲਾਈਨ ਖਾਲੀ ਹੈ ਤੁਹਾਡੀ। ਹਾਂਜੀ
3: ਹਾਂਜੀ, ਅਮਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ। ਹਾਂਜੀ,
3: ਤੇ ਮੈਂ ਜੀ ਸਕੂਲ ਦਾ ਜ਼ਿਆਦਾ ਲਾਈਕ ਕੀਤਾ ਜੀ।
1: ਸਕੂਲ ਦਾ ਜ਼ਿਆਦਾ ਲਾਈਕ ਕੀਤਾ?
3: ਜਿੱਦਾਂ ਕਿ ਮੈਂ ਕਾਲਜ ਤਾਂ ਮੈਂ 1 ਸਾਲ ਗਿਆ, ਤੇ ਬਾਅਦ ਚ ਮੈਂ ਇੱਧਰ ਨੂੰ ਆ ਗਿਆ ਸੀ।
1: ਨਹੀਂ, ਤੁਹਾਨੂੰ ਕਾਲਜ ਵਧੀਆ ਨਹੀਂ ਲੱਗਿਆ? ਉੱਥੇ ਤਾਂ ਕੋਈ ਫਿਕਰ ਫਾਕਾ ਨਹੀਂ ਹੁੰਦਾ ਸੀ, ਕੋਈ ਟੈਨਸ਼ਨ ਨਹੀਂ ਸੀ?
3: ਮੈਂ ਕਦੇ ਪੀਰੀਅਡ ਅਟੈਂਡ ਨਹੀਂ ਕੀਤਾ ਸੀ।
1: ਉਹ ਕਿੰਨੀ ਮੌਜ ਸੀ ਦੇਖੋ।
3: ਹਾਂਜੀ ਹਾਂਜੀ, ਤੇ
1: ਉਹਦੇ ਤੇ ਡਿਪੈਂਡ ਹੁੰਦਾ ਤੁਸੀਂ ਅਟੈਂਡ ਕਰਨਾ ਕਿ ਨਹੀਂ।
3: ਜਦੋਂ ਮੈਂ 10ਵੀਂ ਕੀਤੀ ਸੀ ਨਾ,
1: ਹਾਂ,
3: ਉਦੋਂ ਪ੍ਰੈਪ ਟੁੱਟੀ ਸੀ। ਪਹਿਲਾਂ ਸਿੱਧਾ ਬੰਦਾ ਕਾਲਜ ਜਾਂਦਾ ਸੀ, ਤੇ ਹਾਈ ਸੈਕੰਡਰੀ 2 ਸਾਲ ਪਲੱਸ 1 ਪਲੱਸ 2 ਲਾਣੇ ਪਏ ਸੀ।
1: ਅੱਛਾ, ਬੜੇ ਔਖਾ ਹੋ ਗਿਆ। ਹਾਂਜੀ,
3: ਇਹ ਮੇਰਾ ਘਰ 87 ਦੀਆਂ ਗੱਲਾਂ।
1: ਅੱਛਾ, ਠੀਕ ਹੈ।
3: ਹਾਂਜੀ ਹਾਂਜੀ, ਮੈਂ ਕਾਲਜ 1 ਸਾਲ ਗਿਆ ਜੀ ਬਸ।
1: ਚਲੋ, ਥੈਂਕ ਯੂ ਤੁਹਾਡਾ ਐਕਸਪੀਰੀਅੰਸ ਲਈ। ਤੇ ਪੰਕਜ, ਕੈਸੇ ਆਪ? ਪੰਕਜ ਜੀ
4: ਬੜੀਆ ਸਰ,
1: ਸਤਿ ਸ਼੍ਰੀ ਅਕਾਲ। ਪੰਕਜ ਪੰਜਾਬੀ, ਪੰਕਜ ਆਪਕੋ ਸਕੂਲ ਕੀ ਲਾਈਫ ਜ਼ਿਆਦਾ ਅੱਛੀ ਲੱਗੀ ਕਿ ਕਾਲਜ ਕੀ ਲਾਈਫ ਅੱਛੀ ਲੱਗੀ ਜ਼ਿਆਦਾ?
4: ਹੋਨੈਸਟਲੀ ਬੋਲੋ ਤਾਂ ਕਾਲਜ ਮੈਂ ਕਾਫੀ ਸਾਰਾ ਮਜ਼ਾ ਕੀਆ, ਪੜ੍ਹਾਈ ਵੀ ਕੀ, ਤੋ ਆਈ ਥਿੰਕ ਮੁਝੇ ਕਾਲਜ ਕੀ ਲਾਈਫ ਥੋੜੀ ਜ਼ਿਆਦਾ ਮਜ਼ੇਦਾਰ ਲੱਗੀ।
1: ਹਾਂ, ਸਕੂਲ ਕੀ ਲਾਈਫ ਸਟ੍ਰੈਸਫੁਲ ਥੀ ਕੈਸੀ ਥੀ?
4: ਮੈਂ ਸਕੂਲ ਕੀ ਲਾਈਫ ਖੇਲ ਕੂਦ ਭਰੀ ਥੀ, ਲੇਕਿਨ ਜਬ ਕਾਲਜ ਮੈਂ ਗਏ ਤੋ ਮੁਝੇ ਐਕਸਪੈਕਟ ਨਹੀਂ ਥਾ, ਲੇਕਿਨ ਵਹਾਂ ਪੇ ਜ਼ਿਆਦਾ ਖੇਲ ਕੂਦ ਹੋਈ, ਇਸੀਲੀਏ ਕਾਲਜ ਕੀ ਲਾਈਫ ਥੋੜੀ ਜ਼ਿਆਦਾ ਬੜੀਆ ਲੱਗੀ।
1: ਆਪਨੇ ਮੈਂ ਕਿਹਾ ਯੂਨੀਵਰਸਿਟੀ ਮੇਂ ਵੀ ਗਏ, ਆਪਕਾ ਕੈਸੇ ਹੈ?
4: ਹਾਂਜੀ ਹਾਂਜੀ, ਯੂਨੀਵਰਸਿਟੀ ਮੈਂ ਵੀ ਗਿਆ ਥਾ, ਆਈ ਥਿੰਕ ਮੈਨੇ ਕਿਆ ਬੋਲਦੇ ਮਾਸਟਰਸ ਕੀਆ ਹੈ, ਬੈਚਲਰਸ ਵੀ ਕੀਆ ਹੈ।
1: ਹਾਂਜੀ,
4: ਤੋ ਦੋਨੋਂ ਕਾਲਜ ਕੀ ਲਾਈਫ ਮੈਂ ਮਤਲਬ ਕਾਫੀ ਸਾਰੇ ਇੰਜੋਏ ਕੀਏ। ਆਈ ਥਿੰਕ ਨਸੀਬ ਸੇ ਅੱਛੇ ਫਰੈਂਡਸ ਮਿਲੇ, ਅੱਛਾ ਫਰੈਂਡ ਸਰਕਲ ਮਿਲਾ, ਤੋ ਉਨਕੇ ਜੋ ਆਪ ਕਹਿ ਰਹੇ ਥੇ ਨਾ, ਮਤਲਬ ਖਿੜਕੀ ਸੇ ਆਵਾਜ਼ ਦੇ ਕੇ ਬਾਜੂ ਮੈਂ ਵੋ ਇੱਕ ਛੋਟਾ ਸਾ
1: ਕੰਟੀਨ ਦਵਾ, ਨਹੀਂ ਹੋਸਟਲ ਮੈਂ ਸੇ 6 ਨੰਬਰ ਹਸਪੀਟਲ ਬਹੁਤ ਮਸ਼ਹੂਰ ਹੈ ਯੂਨੀਵਰਸਿਟੀ ਕਾ, ਕਸਤੂਰਬਾ, ਸਰੋਜਨੀ, ਰਾਣੀ ਚਾਂਸੀ, ਇਹ ਲੜਕੀਆਂ ਕੇ ਹੋਸਟਲ ਹੈ, ਲੜਕੋ ਕੇ ਜੈਸੇ 6 ਨੰਬਰ ਹੈ, 4 ਨੰਬਰ ਲਾਅ ਵਾਲਾ ਕਾ ਹੈ, ਲਾਅ ਜੋ ਪੜ੍ਹਤੇ ਥੇ, 6 ਨੰਬਰ ਮੈਂ ਸਬਸੇ ਨਲਾਇਕ ਲੋਕ ਹੋਤੇ ਥੇ ਪੰਜਾਬ ਯੂਨੀਵਰਸਿਟੀ ਮੇਂ, ਕਿਉਂਕਿ ਵੋ ਲੋਕ ਫਿਜ਼ੀਕਲ ਐਜੂਕੇਸ਼ਨ ਮੇਂ ਐਡਮਿਸ਼ਨ ਲੇ ਲੇਤੇ ਥੇ, ਉਨਕੀ ਸਟ੍ਰੀਮ ਸਿਰਫ ਟੀਚਰ ਹੋਤੀ ਥੀ, ਵਹਾਂ ਸੇ ਪੜ੍ਹ ਕੇ ਨਾ ਮਾਸਟਰਸ ਕਰਕੇ ਟੀਚਰ ਕੇ ਲੀਏ ਅਪਲਾਈ ਕਰ ਸਕਤੇ ਹੋ ਫਿਜ਼ੀਕਲ ਐਜੂਕੇਸ਼ਨ ਮੇਂ, ਔਰ ਕੁਛ ਨਹੀਂ, ਜਾਂ ਕਿਸੀ ਪੁਲਿਸਿੰਗ ਮੇਂ ਜਾਂ ਕਿਸੀ ਮੇਂ, ਉਹ ਸਾਰੇ ਲੰਡਰ ਫੰਡਰ ਜੇ ਟਾਈਪ ਦੇ ਹੁੰਦੇ ਸੀਗੇ ਜਿਵੇਂ ਦਾ ਮੈਂ ਹੁੰਦਾ ਸੀ ਹੋਜੇ ਸੀ, ਤੋ ਉਹ ਪੜ੍ਹਨੇ ਵਾਲਾ ਉਨਮੇਂ ਸੇ ਕੋਈ ਵੀ, ਉਨਮੇਂ ਸੇ ਕੋਈ ਵੀ ਪੜ੍ਹ ਕੇ ਆਗੇ ਕੁਛ ਨਹੀਂ ਕੀਆ, ਇੱਕ ਬੰਦਾ ਮਾਸਟਰ ਲਗਾ, ਉਸਕਾ ਨਾਮ ਹੀ ਮਾਸਟਰ ਰੱਖ ਦਿਆ ਸਭੀ ਨੇ। ਹਾਂਜੀ, ਉਸਕਾ ਨਾਮ ਲੜਕੀਓ ਵਾਲਾ ਥਾ, ਰੋਜ਼ੀ, ਉਸਕੋ ਸਭ ਪਿਆਰ ਸੇ ਬੁਲਾਤੇ ਰੋਜ਼ੀ, ਐਸੇ ਕਰਕੇ ਨਾ, ਤੋ ਵੋ ਇੱਕ ਰੋਜ਼ੀ ਜੋ ਹੈ ਮਾਸਟਰ ਲਗਾ, ਉਸਕਾ ਨਾਮ ਹੀ ਮਾਸਟਰ ਪੜ ਗਿਆ ਰੋਜ਼ੀ ਸੇ, ਬਾਕੀ ਸਾਰੇ ਬੇਲੜ ਫਰਤੇ ਰਹੇ ਬਾਅਦ ਮੇਂ ਵੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
5: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
1: ਚੜ੍ਹਦੀ ਕਲਾ ਜੀ, ਹਾਂਜੀ,
5: ਭਾਜੀ ਕਾਲਜ ਲਾਈਫ ਕਾਲਜ ਥੋੜ੍ਹਾ ਜ਼ਿਆਦਾ ਫਨ ਕੀਤਾ ਮੈਂ ਇੰਨਾ ਲੱਕੀ ਰਿਹਾ ਕਿ ਸਕੂਲ 'ਚ ਚਲੋ ਠੀਕ ਸੀ ਮਤਲਬ ਗੁੱਡ ਸੀ ਵਧੀਆ ਰਿਹਾ ਸਕੂਲ ਬਟ ਥੋੜ੍ਹਾ ਪ੍ਰੈਸ਼ਰ ਜ਼ਿਆਦਾ ਹੁੰਦਾ ਸੀ ਪੜ੍ਹਾਈ ਥੋੜ੍ਹੀ ਠੀਕ ਸੀ
6: ਹਾਂਜੀ
5: ਅਤੇ ਥੋੜ੍ਹਾ ਤਾਂ ਥੋੜ੍ਹਾ ਹੁੰਦਾ ਸੀ ਪੇਰੈਂਟ 'ਚ ਮੀਟਿੰਗ ਹੋਵੇ ਜਾਂ ਥੋੜ੍ਹਾ ਤੁਹਾਨੂੰ ਜੱਜ ਕਰਦੇ ਨਾ ਕਿ ਬੱਚੇ ਇੰਨਾ ਲੈ ਕੇ ਆਏ ਸ਼ਹਿਰ 'ਚ ਪਰ ਜਦੋਂ ਕਾਲਜ ਗਏ ਹਾਂ 3-7 ਸਾਲ ਕਾਲਜ ਲਾਏ ਉੱਥੇ ਅਤੇ ਬਾਅਦ 'ਚ ਇੱਥੇ ਇੱਕ ਸਾਲ ਲਾਇਆ ਕੈਨੇਡਾ 'ਚ ਉਹ ਦੋਵੇਂ ਲੱਕੀਲੀ ਮੇਰੇ ਬਹੁਤ ਜ਼ਿਆਦਾ ਮਤਲਬ ਮੈਮਰੇਬਲ ਹੈ
6: ਅੱਛਾ ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੇ 'ਤੇ ਫਰਕ ਪੈਂਦਾ ਬਾਈ ਜਿਹੜਾ ਸਕੂਲ 'ਚ ਤੁਹਾਨੂੰ ਸਟ੍ਰੈਸ ਨਹੀਂ ਦਿੰਦੇ ਟੀਚਰਸ ਉਹ ਸਟ੍ਰੈਸ ਲੈਵਲ ਨਾ ਤੁਹਾਡਾ ਜ਼ਿੰਦਗੀ 'ਚ ਅਪਲਾਈ ਹੋ ਜਾਂਦਾ ਕਹਾਂ ਜਾ ਕੇ ਮੈਂ ਜਿਵੇਂ ਮੈਥ ਦਾ ਹੋਮਵਰਕ ਮੇਰੇ ਤੋਂ ਹੁੰਦਾ ਨਹੀਂ ਹੁੰਦਾ ਸੀ ਮੇਰੇ ਤੋਂ ਸਾਇੰਸ ਨਹੀਂ ਪੜ੍ਹ ਹੁੰਦੀ ਸੀਗੀ ਮੈਨੂੰ ਹਿਸਟਰੀ ਅੱਛੀ ਲੱਗਦੀ ਸੀ ਪੰਜਾਬੀ ਅੱਛੀ ਲੱਗਦੀ ਹਿੰਦੀ ਅੱਛੀ ਲੱਗਦੀ ਸੀ ਬਾਕੀਆਂ 'ਚ ਮੈਂ ਫੇਲ ਹੁੰਦਾ ਸੀ ਮੈਥ ਦੇ ਵਿੱਚ ਮੈਂ 10th ਗ੍ਰੇਡ ਤੱਕ ਫੇਲ ਹੋਇਆ ਸੰਤੋਸ਼ ਜਿਹੜਾ ਟੀਚਰ ਸੀ ਨਾ ਮੈਨੂੰ ਹਜੇ ਤੱਕ ਟੀਚਰ ਯਾਦ ਨੇ ਚੰਗੀ ਤਰ੍ਹਾਂ ਪ੍ਰੋਫੈਸਰ ਨੇ ਚੰਗੀ ਤਰ੍ਹਾਂ ਯਾਦ ਹੈ ਕਿ ਕਾਲਜ ਦੇ ਕਿਉਂਕਿ ਉਹਨਾਂ ਦੇ ਕੇਅਰ ਹੀ ਨਹੀਂ ਕਰਦੇ ਸੀ ਹੈਨਾ ਸੋ ਉਹ ਜਿਹੜੀ ਪੜ੍ਹਾਈ ਦਾ ਪ੍ਰੈਸ਼ਰ ਹੈ ਉਹ ਇਨਸਾਨ ਨੂੰ ਵਧੀਆ ਵੀ ਬਣਾ ਦਿੰਦਾ ਉਸ ਵੇਲੇ ਦਾ ਉੱਥੇ ਦਾ ਸਿਸਟਮ ਹੈ ਹੁਣ ਇੱਥੇ ਦਾ ਸਿਸਟਮ ਇਹ ਹੈ ਕਿ ਯੂਨੀਵਰਸਿਟੀਆਂ 'ਚ ਲੋਕ ਰੁਲ ਜਾਂਦੇ ਨੇ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਇਹ ਲੇਬਰ 'ਚ ਬੰਦੇ ਜ਼ਿਆਦਾ ਕੱਢਣ ਦੇ ਲਈ ਇਹਨਾਂ ਨੇ ਸਕੂਲ ਸਿਸਟਮ ਇਹੋ ਜਿਹਾ ਬਣਾਤਾ ਕਿ ਬੰਦੇ ਲੇਬਰ 'ਚ ਜ਼ਿਆਦਾ ਨਿਕਲਣ ਵੱਡੀਆਂ ਜੋਬ ਮੰਗਣੇ ਨਾ ਸੜ ਤੋਂ ਗਾਹਾਂ ਪਹੁੰਚ ਨਾ ਸਕਣ ਜ਼ਿਆਦਾ ਲੋਕ ਹੈ ਨਾ ਇਹ ਨਹੀਂ ਕਿ ਯੂਨੀਵਰਸਿਟੀ 'ਚ ਬੱਚੇ ਪੜ੍ਹ ਨਹੀਂ ਰਹੇ ਬਹੁਤ ਬੱਚੇ ਪੜ੍ਹ ਰਹੇ ਨੇ ਡਾਕਟਰੇਟ ਕਰ ਜਾਂਦੇ ਨੇ ਮੈਂ ਹੁਣ ਹੋਸਪਿਟਲ 'ਚ ਘੁੰਮ ਕੇ ਆਇਆ ਸਾਰੇ ਹੀ ਡਾਕਟਰ ਆਪਣੇ ਸਾਊਥ ਏਸ਼ੀਅਨ ਸੀ ਜਿਹਨੇ ਇਹਨੂੰ ਮਿਲਿਆ ਮੈਂ ਜੂਇਸ਼ ਡਾਕਟਰ ਸੀ ਜਿਹਨੇ ਮੇਰਾ ਲਾਸਟ ਟ੍ਰੀਟਮੈਂਟ ਮੇਰਾ ਕੀਤਾ ਸੋ ਉਹ ਜੂਇਸ਼ ਸੀਗਾ ਹੈ ਨਾ ਸੋ ਮਤਲਬ ਵੀ ਬੱਚੇ ਸੀ ਸਾਰੇ ਨਵੇਂ ਨਵੇਂ ਮੁੰਡੇ ਕੁੜੀਆਂ ਨੇ ਪੁਰਾਣੇ ਡਾਕਟਰਸ ਬੜੇ ਘੱਟ ਦੇਖੇ ਮੈਂ ਕਹਿ ਲਿਆ ਵੀ ਐਕਸਪੈਰੀਮੈਂਟ ਵੀ ਸਾਡੇ 'ਤੇ ਹੀ ਕਰ ਰਹੇ ਨੇ ਇਹ ਲੋਕ ਤਾਂ ਹੈ ਨਾ ਅਤੇ 905-600-33-37 ਸਾਡੀ ਗੱਲਬਾਤ ਚੱਲ ਰਹੀ ਹੈ ਔਰ ਰੇਡੀਓ ਆਵਾਜ਼ ਨੂੰ ਤੁਸੀਂ ਸੁਣ ਰਹੇ ਹੋ ਤੁਸੀਂ ਨਾ ਪਵਨ ਅੱਗੇ ਕਾਲ ਕਰਨੀ ਹੁੰਦੀ 9:30 ਤੋਂ ਪਹਿਲਾਂ ਕਰਿਆ ਕਰੋ ਕਾਲ ਮੈਂ ਤੁਹਾਨੂੰ ਪਹਿਲਾਂ ਵੀ ਕਾਲ ਕੀਤੀ ਸੀ ਪਵਨ ਜੀ ਮੇਰੇ ਨਾਲ ਇਸ ਸਮੇਂ ਕਿਉਂਕਿ ਆਪਣੇ ਕੋਲ ਬਾਅਦ 'ਚ ਟਾਈਮ ਘੱਟ ਜਾਂਦਾ ਸੋ ਪਵਨ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ
7: ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ
6: ਅੱਛਾ ਪਵਨ ਆਟੋ ਇੰਸ਼ੋਰੈਂਸ ਦੇ ਵਿੱਚ ਡੀਲ ਕਰਦੇ ਨੇ ਤੁਸੀਂ ਕਿੰਨੇ ਵੀ ਲੋਕ ਸੁਣਦੇ ਪਏ ਹੋ ਮੈਨੂੰ ਇਹ ਯਕੀਨ ਹੈ ਕਿ ਤੁਹਾਡੇ ਤੁਸੀਂ 100 ਬੰਦੇ ਦੇ ਜੇ ਕਾਲ ਕਰਦੇ ਹੋ ਟੋਟਲ ਲਾ ਲਓ ਇੱਕ ਮਹੀਨੇ ਦੇ ਵਿੱਚ ਜਾਂ 2 ਮਹੀਨੇ 'ਚ ਹੈ ਨਾ 100 ਦੇ ਵਿੱਚੋਂ ਤੁਹਾਡੀਆਂ ਅਰਾਊਂਡ 40-60% ਪੋਲਿਸੀਸ ਚੇਂਜ ਹੋ ਰਹੀਆਂ ਨੇ 40-60% ਪੋਲਿਸੀਸ ਚੇਂਜ ਹੋ ਰਹੀਆਂ ਨੇ ਪੁਰਾਣੀਆਂ ਪੋਲਿਸੀਸ ਨਾਲ ਸਟਿੱਕ ਰਹਿਣਾ ਉਹਨਾਂ ਨੂੰ ਰਿਵਿਊ ਨਾ ਕਰਨਾ ਕਲੇਮ ਦੇ ਟਾਈਮ 'ਤੇ ਪਤਾ ਨਾ ਲੱਗਣਾ ਕਿ ਕਲੇਮ ਜਿਹੜਾ ਹੈਗਾ ਉਹ ਕਿਵੇਂ ਲੈਣਾ ਕੀ ਲੈਣਾ ਇਹ ਬੜੇ ਇਸ਼ੂਜ਼ ਨੇ ਲੋਕਾਂ ਦੇ ਪਵਨ ਕੌਰ ਗਿੱਲ ਜਿਹੜੇ ਡਾਇਮੰਡ ਨਾਲ ਕੰਮ ਕਰਦੇ ਨੇ ਅਤੇ ਤੁਹਾਡੀ ਸੇਵਾ 'ਚ ਹਾਜ਼ਰ ਨੇ ਪਵਨ ਤੁਸੀਂ ਦੱਸੋਗੇ ਥੋੜਾ ਜਿਹਾ ਇੰਸ਼ੋਰੈਂਸ ਬਾਰੇ
7: ਹਾਂਜੀ ਹਾਂਜੀ ਅਮਨ ਜੀ ਆਪਾਂ ਆਟੋ ਹੋਮ ਕਮਰਸ਼ੀਅਲ ਹਰੇਕ ਤਰ੍ਹਾਂ ਦੀਆਂ ਇੰਸ਼ੋਰੈਂਸ ਵਿੱਚ ਆਪਾਂ ਡੀਲ ਕਰਦੇ ਹਾਂ ਕਿਸੇ ਕੋਲ ਮਲਟੀਪਲ ਪ੍ਰੋਪਰਟੀਜ਼ ਨੇ ਜਿਵੇਂ ਸਟੂਡੈਂਟਸ ਨੂੰ ਦਿੱਤੀਆਂ ਹੋਈਆਂ ਨੇ ਤੇ ਕਈ ਪ੍ਰੋਪਰਟੀਜ਼ ਹੈਗੀਆਂ ਨੇ ਜੀ ਉਹਨਾਂ ਵਿੱਚ ਵੀ ਡੀਲ ਕਰਦੇ ਮਲਟੀਪਲ ਵਹੀਕਲਸ ਆ ਜੀ ਕਿਸੇ ਵੀ ਤਰ੍ਹਾਂ ਦਾ ਕਮਰਸ਼ੀਅਲ ਚਾਹੇ ਉਹ ਰੈਸਟੋਰੈਂਟ ਆ ਜੀ ਚਾਹੇ ਕੋਈ ਸੈਲੂਨ ਆ ਚਾਹੇ ਕੋਈ ਕਮਰਸ਼ੀਅਲ ਕੰਸਟਰਕਸ਼ਨ ਵਗੈਰਾ ਦਾ ਕੰਮ ਆ ਜੀ ਹਰੇਕ ਤਰ੍ਹਾਂ 'ਚ ਆਪਾਂ ਡੀਲ ਕਰਦੇ ਹਾਂ ਇੰਸ਼ੋਰੈਂਸ ਵਿੱਚ
6: ਸੋ ਮੈਜੋਰਟੀ ਜਿਹੜੇ ਰੇਟ ਨੇ ਲੋਕਾਂ ਦੇ ਨਾ ਘਟਣ ਦਾ ਕਾਰਨ ਕੀ ਹੁੰਦਾ ਵੀ ਉਹਨਾਂ ਨੂੰ ਪਤਾ ਕਿਉਂ ਨਹੀਂ ਹੁੰਦਾ
7: ਹਾਂਜੀ ਜੀ ਮੈਜੋਰਿਟੀ ਲੋਕ ਨਾ ਚੈੱਕ ਨਹੀਂ ਕਰਦੇ ਹੈਗੇ ਕੰਟੀਨਿਊਸਲੀ ਸੇਮ ਇੰਸ਼ੋਰੈਂਸ ਨਾਲ ਰਹਿੰਦੇ ਆ ਕਾਫੀਆਂ ਦੇ ਰੇਟ ਵੱਧ ਰਹੇ ਨੇ ਹੁਣ ਜਿਵੇਂ ਹੁਣ ਰਿਨਿਊਅਲਸ ਆ ਰਹੀਆਂ ਨੇ ਤੇ ਕਾਫੀ ਵੱਧ ਕੇ ਆਉਂਦੇ ਆ ਜੀ ਪ੍ਰੋਪਰਟੀਜ਼ ਦੇ ਰੇਟ ਗੱਡੀਆਂ ਦੇ ਰੇਟ ਕਾਫੀ ਵੱਧ ਕੇ ਆਉਂਦੇ ਨੇ ਜੀ ਸਾਡੇ ਕੋਲ ਪ੍ਰੋਪਰਟੀਜ਼ ਦੇ ਤਾਂ ਇੰਨੇ ਬੈਸਟ ਰੇਟ ਆਉਂਦੇ ਆ ਅਸੀਂ ਹਾਫ ਐਂਡ ਹਾਫ ਨੂੰ ਬੀਟ ਕਰ ਦਿੰਦੇ ਆ ਜੇ ਬੰਦਾ 200 ਪੇ ਕਰਦਾ ਨਾ ਆਪਣੇ ਕੋਲ ਆਰਾਮ ਨਾਲ 100-125 ਪ੍ਰੋਪਰਟੀ ਦਾ ਰੇਟ ਆ ਜਾਂਦਾ ਹੈ
6: ਤੇ ਕਿਸੇ ਨੇ ਵੀ ਕਾਲ ਕਰਨੀ ਹੈ ਇਸ ਸਮੇਂ ਸਿਰਫ ਤੁਸੀਂ 3 ਮਿੰਟ ਦੇਣਾ ਪਵਨ ਨੂੰ 3 ਮਿੰਟ ਜਿਹੜੇ ਹੈਗੇ ਨੇ ਤੁਹਾਡੇ ਲਈ ਉਹ ਵੱਡੀ ਸੇਵਿੰਗ ਕਰ ਦੇਣਗੇ ਗੈਸ ਪ੍ਰਾਈਸ ਦੇ ਵਿੱਚ ਤੁਸੀਂ 60 ਸੈਂਟ ਬਚਾਉਂਦੇ ਫਿਰਦੇ ਹੋ ਆਟੋ ਇੰਸ਼ੋਰੈਂਸ ਦੇ ਵਿੱਚ ਅਸੀਂ ਦੇਖਿਆ ਸਾਡੇ $200 ਬਚੇ ਜਦੋਂ ਅਸੀਂ ਕੰਪਨੀ ਸਵਿੱਚ ਕਰਕੇ ਦੇਖੀ ਅਤੇ ਕਵਰੇਜ ਸੇਮ ਮਿਲ ਗਈ 6473259100 ਪਵਨ ਕੌਰ ਗਿੱਲ 6473259100 6473259100 ਨੰਬਰ ਦੇ ਉੱਤੇ ਪਵਨ ਨੂੰ ਤੁਸੀਂ ਕੰਟੈਕਟ ਕਰਨਾ ਪਵਨ ਥੈਂਕ ਯੂ ਸੋ ਮਚ ਮੈਂ ਹੋਰ ਡਿਟੇਲ 'ਚ ਗੱਲ ਕਰਨੀ ਚਾਹੁੰਦਾ ਸੀ ਅੱਜ ਤੁਹਾਡਾ ਥੋੜ੍ਹੀ ਜਿਹੀ ਆਟੋ ਇੰਸ਼ੋਰੈਂਸ 'ਤੇ ਪਰ ਟਾਈਮ ਘੱਟ ਆਪਣਾ ਪਵੇਗਾ 6473259100 ਪਵਨ ਕੌਰ ਗਿੱਲ ਜੀ ਨੂੰ ਤੁਸੀਂ ਕਾਲ ਕਰਨੀ ਹੈ ਔਰ ਹੰਬਲ ਔਰ ਡੀਸੈਂਟ ਵੇ ਦੇ ਨਾਲ ਬਹੁਤ ਪਿਆਰ ਦੇ ਸੁਭਾਅ ਨਾਲ ਤੁਹਾਨੂੰ ਸਾਰੀ ਪੋਲਿਸੀ ਸਮਝਾਉਣਗੇ ਪੰਕਜ ਜੀ ਕੈਸੇ ਹੈ
8: ਬੜੀਆ ਸਰ ਅਮਨ ਜੀ
1: ਪੰਕਜ ਜੀ ਮੈਂ ਪ੍ਰਾਪਰਟੀ ਮੈਨੇਜਮੈਂਟ ਤੁਹਾਡੇ ਪ੍ਰਾਪਰਟੀਜ਼ ਦੇ ਇਸ਼ੂ ਕੋਈ ਸਿਟੀ ਬਾਏ ਲਾਅ ਆਫਿਸ ਦਾ ਕੋਈ ਇਸ਼ੂ ਹੈਗਾ ਤੁਹਾਡਾ ਕੋਈ ਫਾਇਰ ਡਿਪਾਰਟਮੈਂਟ ਦਾ ਇਸ਼ੂ ਹੈਗਾ ਤੁਹਾਡੇ ਕੋਈ ਟੈਨੈਂਟਸ ਦਾ ਇਸ਼ੂ ਹੈਗਾ ਤੁਹਾਡਾ ਕੋਈ ਮੇਨਟੇਨੈਂਸ ਦਾ ਇਸ਼ੂ ਹੈਗਾ ਇਹਦੇ ਉੱਪਰ ਕੰਮ ਕਰਦੇ ਨੇ ਕਰੰਟਲੀ ਇਹ ਨਾਇਗਰਾ ਫਾਲ ਅਤੇ ਹੈਮਿਲਟਨ ਦੇ ਵਿੱਚ ਦੋ ਪ੍ਰੋਜੈਕਟ 'ਤੇ ਕੰਮ ਕਰਦੇ ਪਏ ਨੇ ਕਿਸੇ ਕੋਲ ਵੀ ਕੋਈ ਵੀ ਰਿਪੇਅਰ ਜਾਂ ਮੈਂਟੇਨੈਂਸ ਕਰਾਉਣ ਦਾ ਕੋਈ ਕੰਮ ਹੈਗਾ ਪ੍ਰੋਪਰਟੀ ਮੈਨੇਜਮੈਂਟ ਦਾ ਪੰਕਜ ਨੂੰ ਤੁਸੀਂ ਕੋਂਟੈਕਟ ਕਰਨਾ 4373882327 437-388-2327 ਰਾਈਟ ਨਾਓ ਇਹ ਨਾਇਗਰਾ ਫਾਲ 'ਚ ਇੱਕ ਪ੍ਰੋਪਰਟੀ ਹੈ ਜਿਹਦੇ ਵਿੱਚੋਂ ਰੈਂਟਲ ਇਨਕਮ ਨਹੀਂ ਆ ਰਹੀ ਸੀ ਉੱਪਰ ਅਪਾਰਟਮੈਂਟਸ ਦੇ ਵਿੱਚ ਇਸ਼ੂਜ਼ ਚੱਲਦੇ ਸੀ ਬਹੁਤ ਸਾਰੇ ਕਦੇ ਕੋਈ ਹੋਮਲੈਸ ਪੜ ਗਿਆ ਕਦੇ ਕੁਛ ਪੜ ਗਿਆ ਹੁਣ ਉਹਨੂੰ ਸੈੱਟ ਕਰਕੇ ਇਹਨਾਂ ਨੇ ਉਹ ਅਰਾਊਂਡ $3200 ਅਤੇ ਦੋਨੋਂ ਅਪਾਰਟਮੈਂਟ ਰੈਂਟ ਕਰਤੇ ਨੇ ਅਤੇ ਜਿਹੜੇ 6 ਬੈਡਰੂਮ ਦੇ ਦੋ ਅਪਾਰਟਮੈਂਟ ਨੇ 437-388-2327 4373-388-2327 ਹੈਮਿਲਟਨ ਨਾਇਗਰਾ ਫਾਲ ਜਾਂ ਬ੍ਰੈਂਪਟਨ ਮਿਸਾਗਾ ਵੈਸੇ ਇਹਨਾਂ ਦੀ ਟੀਮ ਇਸ ਵੇਲੇ ਉੱਧਰ ਲੱਗੀਆਂ ਹੋਈਆਂ ਨੇ ਤੁਸੀਂ ਕਈ ਵਾਰੀ ਕੋਈ ਕੰਮ ਕਰਾਉਣਾ ਦਾ ਸਪੈਸ਼ਲੀ ਬੰਦਾ ਜਾਣ ਦਾ ਪੈਸਾ ਬਹੁਤ ਮੰਗਦਾ ਇਸ ਸਮੇਂ ਇਹਨਾਂ ਕੋਲ ਇਲੈਕਟ੍ਰੀਸ਼ਨ ਉੱਥੇ ਲੱਗਿਆ ਡਰਾਈ ਵੋਲਰ ਲੱਗੇ ਨੇ ਫਲੋਰ ਪੇਂਟ ਵਾਲੇ ਬੰਦੇ ਮਤਲਬ ਫਲੋਰ ਵਾਲਾ ਬੰਦਾ ਲੱਗਿਆ ਪੇਂਟ ਵਾਲਾ ਤਾਂ ਨਹੀਂ ਫਲੋਰ ਵਾਲੇ ਬੰਦਾ ਲੱਗਿਆ ਹੋਇਆ ਫਲੋਰ ਪਾ ਰਿਹਾ ਇੱਕ ਬੰਦਾ ਅਤੇ ਤੁਸੀਂ ਕੋਈ ਵੀ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਪ੍ਰੈਪਰੇਸ਼ਨ ਕਰਾਉਣੀ ਹੈ 437-388-2327 437-388-2327 ਦੇ ਉੱਤੇ ਤੁਸੀਂ ਵਾਈਟ ਰਿਵਰ ਮੈਨੇਜਮੈਂਟ ਤੋਂ ਪੰਕਜ ਦੇ ਨਾਲ ਗੱਲ ਕਰਨੀ ਹੈ 437-388-2327 ਔਰ ਮੇਰਾ ਪ੍ਰਨੀਤ ਹੈ ਪ੍ਰਨੀਤ ਲੇਟ ਹੋ ਗਿਆ ਵੀ ਸ਼ੋਅ ਦੇ ਐਂਡ 'ਚ ਕਾਲ ਨਹੀਂ ਕਰਨੀ ਕਿਸੇ ਦੀ ਬਣਦੀ ਤੁਹਾਡੀ ਸਾਰੇ ਤੁਸੀਂ ਸਾਰੇ 9:50 'ਤੇ ਕਾਲਾਂ ਮਿਲਾਉਣੀ ਸ਼ੁਰੂ ਕਰ ਦਿੰਦੇ ਸਟੂਡੀਓ ਦੇ ਵਿੱਚ ਤੁਹਾਨੂੰ ਇਨਫੋਰਮ ਬਹੁਤ ਪਹਿਲਾਂ ਕਰ ਦਿੰਦੇ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਹਾਲ ਹੈ ਕਿੰਨੇ
7: ਸਰ ਪਿਛਲੇ 48 ਆਵਰਸ ਦੇ ਵਿੱਚ ਅਸੀਂ ਆਈ ਥਿੰਕ 7-8 ਇਵੈਂਟ ਅਸੀਂ ਆਲਰੇਡੀ ਕਰ ਚੁੱਕੇ ਹਾਂ ਤੇ ਸਾਡੇ ਕੋਲ ਨਜ਼ਾਰਾ ਤੇ ਅਸੀਂ ਰਿੰਗ ਸੈਰੇਮਨੀ ਤੋਂ ਲੈ ਕੇ ਬਰਥਡੇ ਪਾਰਟੀ ਫੈਮਿਲੀ ਗੈਟ ਟੂਗੈਦਰ ਅਸੀਂ ਪਿਛਲੇ 48 ਆਵਰਸ ਦੇ ਵਿੱਚ ਅਸੀਂ ਕੰਪਲੀਟ ਕਰ ਚੁੱਕੇ ਹਾਂ ਬੈਕ ਟੂ ਬੈਕ ਇੱਕ ਦਿਨ ਦੇ ਵਿੱਚ 3-3 ਇਵੈਂਟ ਅਸੀਂ ਕਰਕੇ ਦੇ ਚੁੱਕੇ ਹਾਂ ਆਲਰੇਡੀ ਐਂਡ ਸਾਡੇ ਕੋਲ ਡਾਇਨਿੰਗਸ ਵੀ ਆ ਰਹੀਆਂ ਨੇ ਨਾਲ ਦੀ ਨਾਲ ਤੇ ਸਾਡੇ ਕੋਲ ਅਸੀਂ ਓਵਰਲੀ ਬੁੱਕ ਚੱਲਦੇ ਹਾਂ ਸਾਡੇ ਕੋਲ ਹੋਰ ਵੀ ਬੁਕਿੰਗ ਆ ਰਹੀਆਂ ਨੇ ਕੇਟਰਿੰਗ ਨੈਕਸਟ ਬੁੱਕ ਕਰਨ ਵਾਸਤੇ ਵੀ ਸਾਡੇ ਕੋਲ ਆ ਰਹੀਆਂ ਨੇ ਕਿਉਂਕਿ ਸਾਡੀ ਡੀਲ ਚੱਲਦੀ ਪਈ ਆ ਸਾਡੀ ਡੀਲ ਚੱਲਦੀ ਹੈ ਵੀਕਡੇਜ਼ ਦੇ ਉੱਤੇ $900 ਦੇ ਵਿੱਚ ਤੁਸੀਂ 30 ਪੀਪਲ ਸਾਡੇ ਕੋਲ ਗੈਦਰ ਕਰ ਸਕਦੇ ਹੋ ਅਨਲਿਮਿਟਡ ਫੂਡ ਤੇ ਅਨਲਿਮਿਟਡ ਸੋਫਟ ਡਰਿੰਕਸ ਅਸੀਂ ਤੁਹਾਨੂੰ ਸਰਵ ਕਰਦੇ ਹਾਂ ਐਂਡ ਉਹਦੇ ਨਾਲ ਨਾਲ ਤੁਹਾਨੂੰ ਡੀਜੇ ਸਿਸਟਮ ਮਿਲੂਗਾ ਐਂਬੀਅੰਸ ਮਿਲੂਗੀ ਵਧੀਆ ਐਂਡ ਉਹਦੇ ਨਾਲ ਨਾਲ ਹੀ ਤੁਹਾਨੂੰ ਡੈਕੋਰੇਸ਼ਨ ਦਾ ਵੀ ਤੁਹਾਨੂੰ ਪੂਰਾ ਅਰੇਂਜ ਕਰਕੇ ਦਿੰਦੇ ਹਾਂ ਫੋਟੋਗ੍ਰਾਫਰ ਦਾ ਅਰੇਂਜ ਕਰਕੇ ਦਿੰਦੇ ਹਾਂ ਤੁਹਾਨੂੰ ਤੁਹਾਡੀ ਟੋਟਲ ਟੇਕ ਕੇਅਰ
1: ਸੋ ਤੁਸੀਂ ਫੋਟੋ ਬੂਥ ਲਗਵਾਉਣਾ ਉੱਥੇ ਨਾ ਕਿ ਪੂਰਾ ਪੈਕੇਜ ਭੇਜਦੇ ਨੇ ਜਿਹਦੇ ਵਿੱਚ ਫੋਟੋ ਬੂਥ ਹੁੰਦਾ ਫੋਟੋ ਬੂਥ ਦੇ ਵਿੱਚ ਤੁਸੀਂ ਜਿਹੜਾ ਹੈਗਾ ਹੁਰੇ ਫੋਟੋ ਬੂਥ ਵਾਲੇ ਨੇ ਹੁਰੇ 360 ਵੀਡੀਓ ਬੂਥ ਲਾ ਦਿੰਦੇ ਨੇ ਉੱਥੇ ਸਰਵਿਸਿਸ ਦੇ ਵਿੱਚ ਫੋਟੋ ਬੂਥ ਆ ਕਸਟਮ ਫਰਿੱਜ ਮੈਗਨੇਟ ਕਸਟਮ ਕੀ ਚੇਨ ਬਣਾ ਕੇ ਦਿੰਦੇ ਨੇ ਫੋਟੋਆਂ ਪਾ ਕੇ ਤੁਹਾਡੀਆਂ ਸਾਰਿਆਂ ਦੇ ਗੈਸਟ ਜਿਹੜੇ ਆਏ ਨੇ ਡਾਂਸਿੰਗ ਮੈਸਕੋਟ ਜਿਹੜਾ ਹੈਗਾ ਭਾਲੂ ਜਾਂ ਗੁਰੇਲਾ ਡਾਂਸ ਕਰਦਾ ਲੋਕਾਂ ਦੇ ਵਿੱਚ ਘੁੰਮਦਾ ਹੈਗਾ ਵੀਡੀਓ ਗੈਸਟ ਬੁੱਕ ਆ ਜਿਹਦੇ 'ਚ ਤੁਸੀਂ ਜਿਨ੍ਹਾਂ ਦੇ ਗਏ ਹੋ ਉਹਨਾਂ ਦੇ ਵੀਡੀਓ ਰਿਕਾਰਡ ਕਰਦੇ ਹੋ ਅਤੇ ਉਹ ਵੀਡੀਓ ਜਿਹੜੇ ਉਹਨਾਂ ਨੂੰ ਪਹੁੰਚ ਜਾਂਦੇ ਨੇ ਯਾਦਗਾਰ ਬਣ ਜਾਂਦੇ ਈਮੇਲ 'ਚ ਪਏ ਰਹਿੰਦੇ ਨੇ ਵਟਸਐਪ 'ਤੇ ਪਏ ਰਹਿੰਦੇ ਨੇ ਅਤੇ ਕੈਂਡੀ ਆਈਸਕ੍ਰੀਮ ਕਾਰਡ ਤੁਸੀਂ ਲਾਉਣੀ ਹੈ ਤੁਸੀਂ ਉਹਦੇ ਲਈ ਕਾਲ ਕਰਨੀ ਹੈ 437-988-2315 ਅਤੇ ਇਹ ਪੈਕੇਜ ਦਿੰਦੇ ਨੇ ਨਜ਼ਾਰਾ 'ਤੇ ਜੇ ਤੁਸੀਂ ਬੁਕਿੰਗ ਕਰਦੇ ਹੋ ਹੈਵੀ ਡਿਸਕਾਊਂਟ ਬਹੁਤ ਵੱਡਾ ਡਿਸਕਾਊਂਟ 437-988-2315 ਨੰਬਰ ਹੈ ਪ੍ਰੀਤ ਦਾ ਅਤੇ ਨਜ਼ਾਰਾ 'ਤੇ ਕਾਲ ਕਰਨੀ ਹੈ ਤੁਸੀਂ ਤਾਂ ਤੁਸੀਂ 416-803-1616 ਨਜ਼ਾਰਾ ਵਾਸਤੇ ਤੁਸੀਂ ਕੋਂਟੈਕਟ ਕਰ ਸਕਦੇ ਹੋ ਅਤੇ 416-803-1616 ਨੰਬਰ ਦੇ ਉੱਤੇ ਕੋਂਟੈਕਟ ਕੀਤਾ ਜਾ ਸਕਦਾ ਨਜ਼ਾਰਾ ਵਾਸਤੇ ਅਤੇ ਤੁਸੀਂ ਡਾਇਨਿੰਗ ਕਰਨੀ ਆ ਤੁਹਾਡਾ ਜਨਮਦਿਨ ਹੈਗਾ ਸਪੈਸ਼ਲੀ ਤੁਹਾਡਾ ਜਨਮਦਿਨ ਹੈ ਐਡਵਾਂਸ ਬੁੱਕ ਕਰੋ ਜੇ 10 ਜਣੇ ਦੀ ਬੁਕਿੰਗ ਹੈ 10 ਜਣੇ ਪਲੱਸ ਦੇ ਉੱਪਰ ਤੁਹਾਡੀ ਜਿਹੜੀ ਕੇਕ ਹੈ ਉਹਦੀ ਸਰਵਿੰਗ ਬਿਲਕੁਲ ਫਰੀ ਹੈ ਤੁਹਾਨੂੰ 10 ਜਣੇ ਤੱਕ ਦੇ ਜਨਮਦਿਨ 'ਤੇ ਕੇਕ ਬਿਲਕੁਲ ਫਰੀ ਹੈ ਤੁਹਾਡਾ ਬਰਥਡੇ ਕੇਕ ਔਰ ਉਹਦੇ ਲਈ ਤੁਸੀਂ ਕੋਂਟੈਕਟ ਕਰਨਾ 416-803-1616 ਡੇਟਸ ਲਿਮਿਟਡ ਨੇ ਤਾਂ ਹੀ 2-2-3-3 ਫੰਕਸ਼ਨ ਇੱਕ ਦਿਨ 'ਚ ਹੁੰਦੇ ਨੇ ਕਿਉਂਕਿ ਹੁਣ ਇਨਡੋਰ ਫੰਕਸ਼ਨ ਜ਼ਿਆਦਾ ਹੋਣ ਲੱਗ ਗਏ ਲੋਕ ਬਾਹਰ ਘੱਟ ਗਏ ਨੇ ਟੈਂਟ ਟੁੱਟ ਲਾਉਣੇ ਬੰਦ ਕਰਤੇ 416-803-1616 ਤੇ ਤੁਸੀਂ ਕਾਲ ਕਰਨੀ ਹੈ। ਬਹੁਤ ਸ਼ੁਕਰੀਆ। ਤੇ ਨਾਲ ਨਜ਼ਾਰਾ ਇੰਡੀਅਨ ਰੈਸਟੋ ਲਾਂਚ ਤੁਸੀਂ ਗੂਗਲ ਤੇ ਪਾਲਣਾ ਫੋਟੋ ਤੇ ਇਨਵਾਇਰਮੈਂਟ ਦੇਖ ਲਿਓ। ਔਰ ਖਾਣ ਦੀ ਉਹ ਗੱਲ ਚੱਲ ਰਹੀ ਹੈ, ਖਾਣ ਦੀ ਗੱਲ ਦੇ ਵਿੱਚ ਮੈਂ ਗੱਲ ਕਰੂੰਗਾ ਸਮੋਸਾ ਐਂਡ ਸਵੀਟ ਫੈਕਟਰੀ ਦੀ। ਸਮੋਸਾ ਐਂਡ ਸਵੀਟ ਫੈਕਟਰੀ ਹਰਪਾਲ ਸਿੰਘ ਸੰਧੂ ਹੋਣਾ ਦਾ ਇੱਕ ਕਾਰੋਬਾਰ ਆ ਜਿਹੜਾ 3 ਦਹਾਕੇ ਪਹਿਲਾਂ ਖੋਲ੍ਹਿਆ ਗਿਆ ਸੀ। ਮੈਂ ਹਮੇਸ਼ਾ ਕਹਿੰਦਾ ਚੰਗਾ ਖਾਓ, ਚੰਗਾ ਪਹਿਨੋ, ਚੰਗਾ ਬੋਲੋ, ਚੰਗਾ ਜੀਓ। ਚੰਗਾ ਖਾਣ ਦੇ ਲਈ ਕੈਨੇਡੀਅਨ ਜਿਹੜੀ ਹੈਗੀ ਹੈ ਹੈਲਥ ਸੇਫਟੀ ਦੀ ਨਜ਼ਰ 'ਚ ਇੱਕ ਇੱਕ ਪੀਸ ਬਣਦਾ ਹੈਗਾ। ਜਿਹੜੀ ਮਿਨਿਸਟਰੀ ਆ ਉਹ ਹਰ ਮਹੀਨੇ ਚੈੱਕ ਕਰਦੀ ਹੈ ਪ੍ਰੋਡਕਟ ਨੂੰ, ਕੁਆਲਿਟੀ ਨੂੰ। ਵਨ ਆਫ ਦਾ ਬੈਸਟ ਕੁਆਲਿਟੀ ਸਮੋਸਾ ਐਂਡ ਸਵੀਟ ਫੈਕਟਰੀ ਇੰਡੀਆ ਤੋਂ ਆਈਆਂ ਹੋਈਆਂ $4.50 ਵਾਲੀਆਂ ਮਠਿਆਈਆਂ ਦੇ ਨਾਲ ਆਪਣੇ ਆਪ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਬਿਮਾਰ ਨਾ ਕਰੋ। ਲੋਕਲ ਬਣਿਆ ਖਰੀਦੋ, ਲੋਕਲ ਬਣਿਆ ਖਾਓ। ਸਮੋਸਾ ਐਂਡ ਸਵੀਟ ਫੈਕਟਰੀ ਕਹਿੰਦੇ ਨੇ ਕੋਈ ਵੀ ਵੱਡਾ ਇਵੈਂਟ ਤੁਹਾਡਾ ਕੋਈ ਕੇਟਰਿੰਗ ਵੱਡੀ ਜਾਂ ਤੁਹਾਡਾ ਕੋਈ ਵਿਆਹ ਸ਼ਾਦੀ ਹੈ, ਤੁਸੀਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਕਸਟਮ ਡੱਬੇ ਪੈਕ ਕਰਾਓ। ਔਰ ਨਾਲ ਨਾਲ ਦਿਵਾਲੀ ਦਾ ਇੰਤਜ਼ਾਮ ਤਿਆਰੀ ਪੂਰੀ ਕਰ ਰਹੇ ਨੇ ਸਮੋਸਾ ਐਂਡ ਸਵੀਟ ਫੈਕਟਰੀ। ਆਪਣਾ ਟੇਸਟ ਬ੍ਰਾਂਡ ਇਹਨਾਂ ਦਾ, ਕਿਸੇ ਵੀ ਭਾਰਤੀ ਗਰੋਸਰੀ ਸਟੋਰ ਤੋਂ ਆਪਣਾ ਟੇਸਟ ਵੀ ਪੈਕ ਕਰ ਸਕਦੇ ਹੋ। ਅਤੇ ਕੋਈ ਵੀ ਜਾਣਕਾਰੀ ਲਈ ਹੈੱਡ ਆਫਿਸ ਨੂੰ 416-213-1165 416-213-1165। ਜੋਰਾ ਸਿੰਘ ਗਰਚਾ ਨੇ ਤੁਸੀਂ ਕੋਈ ਵੀ ਕਸਟਮ ਸੋਫੇ, ਕਸਟਮ ਬੈੱਡ, ਸੋਰੀ ਮਾਫੀ ਚਾਹੂੰਗਾ, ਮੈਂ ਮਾਫੀ ਆਰ ਐੱਸ ਜੀ ਦਾ ਮੈਂ ਇੱਕ ਪੇਪਰ ਹੱਥ ਚਾਗਾ। ਜੋਰਾ ਸਿੰਘ ਗਰਚਾ ਦਾ ਬਾਈ ਜੀ ਦਾ ਮੂੰਹ ਜਵਾਨੀ ਬੋਲਣ ਲੱਗਿਆ ਸੀ। ਜੋਰਾ ਸਿੰਘ ਗਰਚਾ ਰੀਮੈਕਸ ਨਾਲ ਕੰਮ ਕਰਦੇ ਨੇ। 20 acre ਲੈਂਡ ਦੇ ਨਾਲ ਘਰ ਹੈ 4 bedroom ਦਾ, ਅਤੇ ਇਹਦੇ ਡੈਗਰਾ ਫੋਲ ਦੇ ਏਰੀਏ ਦੀ ਇਹ ਫਾਰਮ ਹਾਊਸ ਆ ਜਿਹੜਾ 9 lakh ਦੇ 970-980 ਦੇ ਵਿੱਚ ਤੁਹਾਨੂੰ ਮਿਲ ਜਾਣਾ। ਜੋਰਾ ਸਿੰਘ ਗਰਚਾ ਉਹਨਾਂ ਨੂੰ ਕੰਟੈਕਟ ਕਰਨਾ। ਦੂਸਰਾ ਹੈਗਾ ਕੈਲੇਡਨ ਦੇ ਵਿੱਚ ਕਮਰਸ਼ੀਅਲ ਪ੍ਰੋਪਰਟੀ ਆ ਜਿਹ 'ਚ ਕਾਰ ਸੇਲ, ਡੀਲਰਸ਼ਿਪ, ਰਿਪੇਅਰ, ਡੈਂਟਿੰਗ ਪੇਂਟਿੰਗ ਤੋਂ ਲੈ ਕੇ 1 acre ਜ਼ਮੀਨ ਨਾਲ ਆ। ਹਾਈਵੇ 10 ਦੇ ਉੱਪਰ ਫਰੰਟ ਲੱਗਦਾ ਇਹਦਾ, ਹਰ ਅੰਟਾਰੀਓ ਸਟਰੀਟ ਦੇ ਉੱਤੇ। ਰੈਸਟੋਰੈਂਟ ਤੋਂ ਲੈ ਕੇ ਹਰ ਕੰਮ ਕਰ ਸਕਦੇ ਤੁਸੀਂ ਇੱਥੇ। 416-274-6339 416-274-6339 'ਤੇ ਕੰਟੈਕਟ ਕੀਤਾ ਸਰ। ਆਰ ਐੱਸ ਜੀ ਕਸਟਮ ਸੋਫਾ ਅਪਹੋਸਟਰੀ ਵਾਲੇ ਨੇ, ਤੁਸੀਂ ਕਸਟਮ ਸੋਫੇ ਬੈੱਡ ਤਿਆਰ ਕਰਾਉਣੇ ਨੇ। ਆਰ ਐੱਸ ਜੀ ਕਸਟਮ ਸੋਫਾ ਅਪਹੋਸਟਰੀ 647-705-1317 647-705-1317 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰੋਗੇ। ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ 11 ਦੇ 11 905-463-6363। ਕਈ ਲੋਕ ਨਾ ਜ਼ਿੰਦਗੀ 'ਚ 1 way ਹੁੰਦੇ ਨੇ, ਆਏ ਹੋ ਤਾਂ ਕੀ ਲੈ ਕੇ ਆਏ ਹੋ, ਜਾਣ ਲੱਗੇ ਕੀ ਛੱਡ ਕੇ ਜਾਓਗੇ, ਪੈਸੇ ਨਾਲ ਤੁਹਾਡੇ ਨਾਲ ਡੀਲ ਕਰਦੇ ਨੇ। ਗੈਰੀ ਗਰੇਵਾਲ ਐਸੇ ਇਨਸਾਨ ਨੇ ਜੋ ਰਿਸ਼ਤੇ ਨਾਲ ਡੀਲ ਕਰਦੇ ਨੇ। ਤੁਸੀਂ ਆਪਣੀ ਆਟੋ ਗੱਡੀ ਦੀ ਰਿਪੇਅਰ ਕਿਸੇ ਦੀ ਵੀ ਹਾਈ ਐਂਡ ਤੋਂ ਲੈ ਕੇ ਜਿਹੋ ਜਿਹੀ ਮਰਜ਼ੀ ਗੱਡੀ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-463-6363 905-463-6363 ਪੰਜਾਬ ਟੈਕਸ ਸੋਲਿਊਸ਼ਨ ਜਗਜੀਤ ਸਾਚਾ। ਤੁਸੀਂ ਕਿਸੇ ਨੇ ਵੀ ਟੈਕਸ ਭਰਾਉਣਾ ਹੈਗਾ, ਟੈਕਸ ਭਰਾਉਣ ਦੇ ਲਈ ਸਪੈਸ਼ਲੀ ਸੈਲਫ ਇੰਪਲੋਇਡ ਲੋਕਾਂ ਲਈ 416-720-3642 ਜਗਜੀਤ ਸਾਚਾ ਜੀ ਦਾ ਨੰਬਰ ਆ। ਅਤੇ ਇੱਕ ਨਾ ਛੋਟੀ ਜਿਹੀ ਗੱਲ ਦੱਸੂਗਾ ਸੰਤੋਸ਼ ਜੀ, ਮੈਂ ਰੀਅਲ ਸਟੇਟ ਦੀ ਕੋਈ ਆਪਾਂ ਨੂੰ ਸੁਣਦੇ ਪੈਸੇ ਉਹਨਾਂ ਨੇ ਬੋਲੀ ਸੀ, ਮੈਂ ਤੁਹਾਨੂੰ ਦੱਸੂਗਾ ਹੁਣ 1 ਮਿੰਟ 'ਚ। ਅਤੇ ਕੋਮਲ ਨੂੰ ਕਾਲ ਕਰਨੀ ਆ ਆਨਲਾਈਨ ਟਰੈਵਲ ਤੋਂ, ਕਿਤੇ ਵੀ ਘੁੰਮਣ ਜਾਣਾ ਦੁਨੀਆ 'ਚ 905-239-7711 ਸਪੈਸ਼ਲ ਟਿਕਟਾਂ ਇੰਡੀਆ ਦੀਆਂ ਲਾਈਆਂ ਹੋਈਆਂ ਨੇ ਕੋਮਲ ਨੇ 9052397711। ਔਰ ਰਾਈਟ ਵਿੰਡੋ ਫੋਰਸ ਵਾਲੇ ਨੇ, ਤੁਸੀਂ ਵਿੰਡੋਜ਼ ਔਰ ਡੋਰਸ ਚੇਂਜ ਕਰਾਉਣੇ ਨੇ 416-206-3200 416-206-3200 416-206-3200 'ਤੇ ਵਿੰਡੋਜ਼ ਔਰ ਡੋਰਸ ਚੇਂਜ ਕਰਾਉਣ ਲਈ। ਔਰ ਨਾਨਕ ਡਕਟ ਕਲੀਨਿੰਗ ਕਹਿੰਦੇ ਆ, ਡਕਟ ਕਲੀਨਿੰਗ ਕਰਾਓ, ਅਤੇ ਨਾਲ ਨਾਲ ਤੁਸੀਂ ਡਕਟ ਕਲੀਨਿੰਗ ਦੇ ਜਿਹੜਾ ਫਿਲਟਰ ਬਿਲਕੁਲ ਫਰੀ ਚੇਂਜ ਕਰਕੇ ਜਾਵਾਂਗੇ 416-729-1521 416-729-1521 ਰਾਜਰੀਂਦਾ ਮੇਰੀ ਬਾਕਸ ਵਾਲਿਆਂ ਨਾਲ ਗੱਲ ਹੋਈ ਸੰਤੋਸ਼, ਉਹ ਕਹਿੰਦੇ ਵੀ ਮੈਂ ਨਾ ਤੁਹਾਡੀ ਪ੍ਰੋਪਰਟੀ ਬੋਲੀ ਸੀ ਕੈਂਬਰਿਜ ਦੇ ਵਿੱਚ, ਤੁਸੀਂ ਵੀ ਉਹ ਕੈਂਬਰਿਜ ਦੀ ਪ੍ਰੋਪਰਟੀ ਜਿਹੜੀ ਤੁਸੀਂ ਕੰਪੈਰੀਜ਼ਨ ਕੀਤਾ ਵੀ ਵਿੱਚੇ ਉਹਦੇ ਘਰ, ਵਿੱਚੇ ਫੈਕਟਰੀ, ਵਿੱਚੇ ਨਾਲ ਰੈਂਟਲ ਇਨਕਮ 2 ਆਉਣਗੀਆਂ, ਅਤੇ ਬੰਦੇ ਆਪਣੇ ਕੋਲੋਂ ਕੁਛ ਨਹੀਂ ਪੇ ਕਰਨਗੇ, ਉਹ ਕਹਿੰਦੇ ਮੈਂ ਛੋਟੀ ਜਿਹੀ ਯੂਨਿਟ ਦੀ ਉਹ ਤੋਂ ਵੱਧ ਮੋਰਗੇਜ ਪੇ ਕਰਦਾ ਜਿੰਨੀ ਅਮਾਊਂਟ 'ਤੇ ਤੁਸੀਂ ਫੈਕਟਰੀ ਦੱਸੀ ਹੈ। ਇਹ 2.5 acre ਦੇ ਵਿੱਚ ਕੈਂਬਰਿਜ ਦੇ ਵਿੱਚ 23 lakh ਦੇ ਨੰਬਰਾਂ 'ਚ ਪ੍ਰੋਪਰਟੀ ਲੈ ਕੇ ਦਿੱਤੀ ਗਈ ਹੈ, 2 ਸੜਕਾਂ ਨੂੰ ਲੱਗਦੀ ਹੈ, 401 ਐਂਡ ਹੈਸਪਲਰ ਦੇ ਕੋਲ, ਅਤੇ 16,000 square feet ਦੀਆਂ ਬਿਲਡਿੰਗਾਂ ਵਿੱਚ ਨਾਲ ਘਰ ਡਿਊਪਲੈਕਸ। ਅਤੇ ਇੱਦਾਂ ਦੀਆਂ ਚੰਗੀਆਂ ਡੀਲਸ ਲੈਣੀਆਂ ਚਾਹੁੰਦੇ ਹੋ, ਕੰਪਨੀ ਆਪਣਾ ਇੱਥੇ 2,000 square feet ਦਾ ਯੂਨਿਟ ਰਨ ਕਰਦੀ ਸੀ, ਨਾ 'ਚ ਸਮਾਨ ਆਉਂਦਾ ਸੀ ਨਾ ਲੈਣਾ ਨਾ ਵਾਸਤਾ ਬਰੈਂਪਟਨ 'ਚ, ਹੁਣ ਇੱਥੇ ਮੂਵ ਹੋ ਰਹੀ ਹੈ ਫੈਕਟਰੀ 'ਚ। ਬਜਟ ਜਿਹੜਾ ਫੈਕਟਰੀ 'ਚ ਮੂਵ ਹੋਣ ਤੋਂ ਬਾਅਦ ਬਰੈਂਪਟਨ ਦੇ ਯੂਨਿਟ ਨਾਲੋਂ ਕਿਤੇ ਥੱਲੇ ਚਲਿਆ ਗਿਆ। ਤੁਸੀਂ ਕੋਈ ਵੀ ਰੀਅਲ ਸਟੇਟ ਦੀ ਟ੍ਰਾਂਜੈਕਸ਼ਨ ਲਈ 416-473-4242 ਔਰ ਨਾਲ ਨਾਲ ਐੱਮ ਕੇ ਪੈਲਟਸ ਨੂੰ ਕਾਲ ਕਰਨੀ ਹੈ 365-866-380 ਨੰਬਰ ਦੇ ਉੱਤੇ ਐਮ ਕੇ ਪੈਲਟਸ ਸਕਿਡ ਵਾਸਤੇ ਕਿਸੇ ਵੀ ਦੁਨੀਆ ਦੀ ਤੁਸੀਂ ਬਣਾਉਣੀ ਹੈ। ਕੱਲ੍ਹ ਨੂੰ ਸਵੇਰੇ ਸਾਨੂੰ ਤੁਸੀਂ ਮਿਲਣਾ 9 to 10 ਅਤੇ ਤੁਸੀਂ ਅੱਜ ਤਵਾ ਕਿਚਨ 'ਤੇ ਜ਼ਰੂਰ ਪਹੁੰਚਣਾ। ਜਿੰਨੇ ਵੀ ਲੋਕ ਸੁਣਦੇ ਪਏ ਨੇ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਭਰ ਕਿਸੇ ਦਾ।
8: Your weekend just isn't complete without it. You know the show I'm talking about. And it's on CTV and Crave.
9: Live from New York, it's Saturday Night!
8: It's Saturday Night Live, the iconic comedy series with all the laughs, surprises, and OMG, did you see that? Moments. From Weekend Update to those show-stopping musical guests. And of course, all those must-see sketches.
10: We talking TV?
8: Don't miss SNL. Saturday on its new home, CTV and Crave.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy. ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਅਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002 6479-919-1002।
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054-9051।

ਤੁਸੀਂ ਜੁੜਿਆ ਜੀ ਐਮ 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਅਕਤੂਬਰ ਮਹੀਨੇ ਦੀ 2 ਤਰੀਕ ਸਾਲ 2026 ਦਾ, ਅਤੇ ਅੱਜ ਦਿਨ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਫਰਾਈਡੇ ਹੋ ਗਿਆ, ਅਤੇ ਜੇ ਆਪਾਂ ਗੱਲ ਕਰੀਏ ਦੇਸੀ ਮਹੀਨੇ ਅੱਸੂ ਦੀ, ਅੱਜ ਹੋ ਗਈ ਜੀ 16 ਤਰੀਕ, ਸਮਾਂ ਚੱਲ ਰਿਹਾ ਨਾਨਕਸ਼ਾਹੀ 558, ਸਮਾਂ ਹੋ ਗਿਆ ਜੀ 10:08। 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ, ਤੁਸੀਂ ਵੀ ਗੱਲਬਾਤ ਕਰੋਗੇ, ਫਿਰ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਨੀ ਹੈ, ਅਤੇ ਨੰਬਰ ਹੈਗਾ 6478741313, 6478741313, ਅਤੇ ਤੁਹਾਡੀ ਸਾਡੀ ਗੱਲਬਾਤ ਹੋਏਗੀ ਜੀ ਸਟੂਡੀਓ ਦੇ ਵਿੱਚ। ਅਤੇ ਅੱਜ ਫਰਾਈਡੇ ਦਾ ਦਿਨ ਹੈ, ਤੁਹਾਡੇ ਲਈ ਐਂਟਰਟੇਨਮੈਂਟ ਵੀ ਕਰਾਂਗੇ, ਗੀਤ ਸੰਗੀਤ ਵੀ ਲਵਾਂਗੇ। ਸੋ ਅੱਜ ਜੁੰਮਾ ਵੀ ਹੈ, ਜੁੰਮੇ ਦੀ ਮੁਬਾਰਕਬਾਦ ਸਾਡੀ ਸਾਰੀ ਹੀ ਮੁਸਲਿਮ ਕਮਿਊਨਿਟੀ ਨੂੰ। ਸੋ ਸਪੈਸ਼ਲ ਡੇ ਅੱਜ ਉਹਨਾਂ ਦਾ ਹੁੰਦਾ, ਅਤੇ ਬਾਕੀ ਫਿਰ ਸਾਰਿਆਂ ਦਾ ਸਪੈਸ਼ਲ ਡੇ ਵੈਸੇ ਹੋ ਜਾਂਦਾ, ਫਰਾਈਡੇ ਆ ਜਾਂਦਾ ਜਦੋਂ, ਹੈਂ। ਸੋ ਅੱਜ ਸ਼ੁੱਕਰਵਾਰ ਹੈ ਜੀ, ਫਰਾਈਡੇ ਦਾ ਦਿਨ ਹੈ, ਅਤੇ ਗੁੱਡ ਫਰਾਈਡੇ, ਹੈਪੀ ਫਰਾਈਡੇ, ਜੋ ਮਰਜ਼ੀ ਕਹਿ ਲਓ ਅੱਜ, ਹੈ। ਜਿਵੇਂ ਕਈ ਕਹਿੰਦੇ ਆ ਸ਼ੁਕਰ ਹੈ ਅੱਜ ਸ਼ੁੱਕਰਵਾਰ ਹੈ, ਹੈ। ਸੋ ਬਾਕੀ ਫਿਰ ਉਸ ਤੋਂ ਬਾਅਦ ਸੈਟਰਡੇ ਸੰਡੇ ਆ ਜਾਂਦਾ। ਸੋ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਜਿਹੜਾ ਬੜਾ ਔਸਮ ਬਣਿਆ ਹੋਇਆ, ਮੀਂਹ ਪਈ ਜਾ ਰਿਹਾ ਜੀ ਰਾਤ ਦਾ। 14 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ, ਫੀਲ ਤੁਸੀਂ ਕਰ ਰਹੇ ਹੋ 11 ਡਿਗਰੀ, ਹਾਈ ਜਾਣਾ 19 ਡਿਗਰੀ, ਲੋ ਜਾਣਾ 10 ਡਿਗਰੀ। ਸੋ ਇੱਦਾਂ ਹੀ ਬੱਦਲਵਾਈ ਅੱਜ ਸਾਰਾ ਦਿਨ ਬਣੀ ਰਹਿਣੀ ਹੈ, ਅਤੇ ਜੇ ਹਵਾ ਦੀ ਗੱਲ ਕਰੀਏ 29 ਕਿਲੋਮੀਟਰ ਪਰ ਆਵਰ ਦੇ ਨਾਲ ਚੱਲ ਰਹੀ ਜੀ ਹਵਾ, ਅਤੇ ਤੁਸੀਂ ਟੈਂਪਰੇਚਰ ਪਤਾ ਕਿੰਨਾ ਫੀਲ ਕਰ ਰਹੇ ਹੋ, 11 ਡਿਗਰੀ ਸੈਲਸੀਅਸ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ, ਅਤੇ ਸੁਣਦੇ ਰਹੋ ਗੁਣਤਾਸ ਰੇਡੀਓ।

0: ਇਹ ਕਵਾਲੀ ਵੀ ਤੁਹਾਨੂੰ ਸੁਣਾਵਾਂਗੇ, ਸੋ ਤੁਸੀਂ ਜੁੜੇ ਰਹਿਣਾ ਪੂਰੇ 11 ਵਜੇ ਤੱਕ, ਕਿਉਂਕਿ ਬੜੇ ਕਮਾਲ ਦੀ ਕਵਾਲੀ ਹੈ ਇਹ, ਤੇ ਟੋਟਲ 20 ਮਿੰਟ ਦੀ ਆ, ਕਿਉਂਕਿ ਕਵਾਲੀਆਂ ਜਿਹੜੀਆਂ ਕਾਫੀ ਲੰਬੀਆਂ ਹੁੰਦੀਆਂ, ਤੇ ਜ਼ਰੂਰ ਤੁਹਾਨੂੰ ਸੁਣਾਵਾਂਗੇ। ਹੁਣ 10:12 ਹੋ ਚੁੱਕੇ ਆ ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲਣੀ ਹੈ, ਤੇ ਅੱਜ ਫਰਾਈਡੇ ਦਾ ਦਿਨ ਹੁੰਦਾ, ਤੇ ਤੁਸੀਂ ਪਹਿਲਾਂ ਨੰਬਰ ਇੱਕ ਨੋਟ ਕਰ ਲਓ ਜੀ, ਬੜਾ ਵਧੀਆ ਇਹ ਨੰਬਰ ਹੈਗਾ ਜੀ ਦੁਆਬਾ ਟਰੈਵਲਸ ਦਾ। ਤੁਸੀਂ ਕਿਤੇ ਵੀ ਘੁੰਮਣ ਫਿਰਨ ਜਾਣਾ ਨਾ ਤੇ ਦੁਆਬਾ ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ, ਕਿਉਂਕਿ ਇਹ ਕਹਿੰਦੇ ਆ ਕਿ ਇੰਨੇ ਕਮਾਲ ਦੇ ਰੇਟ ਤੁਹਾਨੂੰ ਦੁਆਬਾ ਟਰੈਵਲਸ ਤੋਂ ਮਿਲਣੇ ਆ। ਤੁਸੀਂ ਕਿਤੇ ਵੀ ਘੁੰਮਣ ਫਿਰਨ ਜਾਣਾ ਚਾਹੁੰਦੇ ਹੋ, ਚਾਹੇ ਯੂਰਪ ਜਾਣਾ, ਚਾਹੇ ਏਸ਼ੀਆ ਦੇ ਕਿਸੇ ਹੋਰ ਕੰਟਰੀ 'ਚ ਜਾਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਜਾਣਾ ਚਾਹੁੰਦੇ ਹੋ ਇੰਡੀਆ ਨੂੰ, ਪਾਕਿਸਤਾਨ ਨੂੰ, ਸ਼੍ਰੀਲੰਕਾ ਨੂੰ, ਕਿਤੇ ਵੀ ਤੁਸੀਂ ਜਾਣਾ, ਤੇ ਤੁਸੀਂ ਦੁਆਬਾ ਟਰੈਵਲਸ ਦਾ ਨੰਬਰ ਨੋਟ ਕਰੋਗੇ। ਨੰਬਰ ਹੈਗਾ ਜੀ 905-673-1405-673-1400 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਤੇ ਇੱਕ ਜਿਹੜੀ ਅੱਜ ਵਧੀਆ ਖਬਰ ਤੁਹਾਨੂੰ ਆਪਣਾ ਸੁਣਾਈਏ, ਤੇ ਇਹ ਖਬਰ ਹੈਗੀ ਹੈ ਕਿ ਕਿਉਂਕਿ ਏਸ਼ੀਅਨ ਗੇਮਸ ਚੱਲ ਰਹੀਆਂ ਹੈ ਨਾ, ਏਸ਼ੀਅਨ ਗੇਮਸ ਦੇ ਵਿੱਚ ਕੁੜੀਆਂ ਨੇ ਮਾਰਕਾ ਮਾਰਿਆ, ਕੁੜੀਆਂ ਦੀ ਟੀਮ ਨੇ, ਔਰ ਉਹ ਵੀ ਹਾਕੀ ਨੇ। ਕਿਉਂਕਿ ਨਾ ਆਪਾਂ ਜ਼ਿਆਦਾਤਰ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਜ਼ਿਆਦਾ ਕ੍ਰਿਕਟ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜੇ ਕਿਤੇ ਕੋਈ ਵੀ ਮੈਚਿਸ ਹੋਣੇ ਹੁੰਦੇ ਆ, ਚਾਹੇ T20 ਚਾਹੇ ਟੈਸਟ ਮੈਚਿਸ, ਤੇ ਬੜੇ ਦੇਰ ਪਹਿਲਾਂ ਹੀ ਉਹਨਾਂ ਬਾਰੇ ਜਾਣਕਾਰੀ ਜਿਹੜੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਪਰ ਆਪਣੀ ਨਾ ਜਿਹੜੀ ਹਾਕੀ ਹੈ ਉਹ ਨੈਸ਼ਨਲ ਗੇਮ ਹੈ ਇੰਡੀਆ ਦੀ, ਪਰ ਚਲੋ ਹੁਣ ਥੋੜ੍ਹਾ ਜਿਹਾ ਚੇਂਜ ਆ ਰਿਹਾ ਕਿ ਇਸ ਗੇਮ ਨੂੰ ਦੇਖਿਆ ਜਾ ਰਿਹਾ, ਪਸੰਦ ਕੀਤਾ ਜਾ ਰਿਹਾ ਜ਼ਿਆਦਾ, ਜਾਂ ਇਹਦੇ ਵੱਲ ਧਿਆਨ ਦਿੱਤਾ ਜਾ ਰਿਹਾ, ਤੇ ਹੁਣ ਵਧੀਆ ਵਧੀਆ ਮੈਡਲ ਵੀ ਆਉਣੇ ਸ਼ੁਰੂ ਹੋ ਗਏ ਹੈ ਨਾ। ਜੇ ਆਪਾਂ ਵਿਮੈਨਸ ਹਾਕੀ ਦੀ ਗੱਲ ਕਰੀਏ, ਏਸ਼ੀਅਨ ਗੇਮਸ ਦੇ ਵਿੱਚ ਗੋਲਡ ਮੈਡਲ ਲੈ ਕੇ ਆਉਂਦਾ, ਤੇ ਇਹ 44 ਸਾਲ ਬਾਅਦ ਜਿਹੜਾ ਕਹਿੰਦੇ ਪੋਸੀਬਲ ਹੋ ਪਾਇਆ। ਸੋ ਚਾਈਨਾ ਨੂੰ ਹਰਾਇਆ ਜੀ, ਇੱਕ ਗੋਲ ਹੀ ਕੀਤਾ ਬਸ ਕਹਿੰਦੇ। ਸੋ ਚਾਈਨਾ ਨੂੰ ਹਰਾ ਕੇ ਇੰਡੀਆ ਨੇ ਏਸ਼ੀਅਨ ਗੇਮਸ, ਉਹ ਵੀ ਸਾਡੀਆਂ ਧੀਆਂ ਨੇ ਹੈ, ਕੁੜੀਆਂ ਨੇ, ਸੋ ਮੈਚ ਜਿੱਤਿਆ, ਤੇ ਬੜਾ ਹੀ ਆਪਾਂ ਕਹਿ ਸਕਦੇ ਹਾਂ ਲੋਕਾਂ 'ਚ ਖੁਸ਼ੀ ਹੈਗੀ ਆ। ਸੋ ਏਸ਼ੀਅਨ ਗੇਮਸ 2026 ਚੱਲ ਰਹੀਆਂ ਜੀ, ਸੋ ਇੰਡੀਆ ਦੀ ਵਿਮੈਨਸ ਹਾਕੀ ਟੀਮ ਨੇ ਚਾਈਨਾ ਨੂੰ ਹਰਾਇਆ 1-0 ਦੇ ਨਾਲ, ਤੇ ਗੋਲਡ ਮੈਡਲ ਜਿੱਤ ਲਿਆ, ਤੇ 44 ਈਅਰਸ ਤੋਂ ਬਾਅਦ। ਸੋ ਵਾਓ, ਸੋ ਬਹੁਤ ਬਹੁਤ ਮੁਬਾਰਕਾਂ ਸਾਡੀ ਇੰਡੀਆ ਨੂੰ, ਸਾਡੀਆਂ ਧੀਆਂ ਨੂੰ, ਹੈ ਨਾ, ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਅਤੇ ਇੱਥੇ ਤੱਕ ਪਹੁੰਚੀਆਂ। ਅਤੇ ਉਸ ਤੋਂ ਇਲਾਵਾ ਆਪਾਂ ਕਹਾਂਗੇ ਜਿਹੜੇ ਹਾਕੀ ਨੂੰ ਪਸੰਦ ਕਰਦੇ ਆ, ਜਿਹੜੇ ਫੈਨ ਹੈਗੇ ਆ ਹਾਕੀ ਗੇਮ ਦੇ, ਸੋ ਉਹਨਾਂ ਸਾਰਿਆਂ ਦੇ ਲਈ ਬਹੁਤ ਬਹੁਤ ਮੁਬਾਰਕਾਂ। ਬੜੀ ਵਧੀਆ ਇਹ ਖਬਰ ਹੈ। ਸੋ ਮੋਰਨਿੰਗ ਦੇ ਵਿੱਚ ਮੈਂ ਦੇਖ ਰਹੀ ਸੀ ਨਿਊਜ਼ ਦੇ ਵਿੱਚ, ਅਤੇ ਆਪਾਂ ਇਹਨਾਂ ਧੀਆਂ ਨੂੰ ਥੈਂਕ ਯੂ ਵੀ ਕਹਾਂਗੇ, ਕਿਉਂਕਿ ਹਾਕੀ ਨੂੰ ਜਿੰਨਾ ਬੜਾਵਾ ਦਿੱਤਾ ਜਾਵੇ, ਹੈ ਨਾ, ਐਨਕਰੇਜ ਕੀਤਾ ਜਾਵੇ, ਉਨਾ ਵਧੀਆ। ਸੋ ਬਿਲਕੁਲ ਜੀ, ਜਿਹੜੀਆਂ ਗੇਮਸ ਆ ਵੈਸੇ ਉਹ ਦੇਖਿਆ ਕਰੋ, ਜਿਵੇਂ ਆਪਾਂ ਚਲੋ ਆਪਾਂ ਕਹਿੰਦੇ ਵੀ ਰਹਿੰਦੇ ਹਾਂ ਕਿ ਪੜ੍ਹਾਈ ਤਾਂ ਬੱਚਿਆਂ ਨੇ ਕਰਨੀ ਹੈ, ਪਰ ਉਹਦੇ ਨਾਲ ਨਾਲ ਗੇਮਸ ਦੇ ਵਿੱਚ ਵੀ ਬੱਚਿਆਂ ਦੀ ਪਾਰਟੀਸਪੇਸ਼ਨ ਜਿਹੜੀ ਹੋਣੀ ਚਾਹੀਦੀ ਆ, ਸੋ ਹੈਲਥ ਵੀ ਜਿਹੜੀ ਆ ਉਹ ਸਹੀ ਰਹਿੰਦੀ ਆ। ਸੋ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਜੀ, ਅਤੇ ਲਓ ਜੀ, ਕਿਉਂਕਿ ਨਾ ਗੋਲਡ ਮੈਡਲ ਹੋਰ ਵੀ ਜਿੱਤੇ ਆ, ਸੋ ਕੋਈ ਨਹੀਂ, ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਅਤੇ ਹੁਣ ਇੰਡੀਆ ਵੀ ਗੇਮਸ ਦੇ ਵਿੱਚ ਕਾਫੀ ਜਿਹੜੇ ਆ ਮੈਡਲ ਆ ਉਹ ਲੈਣੇ ਸ਼ੁਰੂ ਹੋ ਗਏ, ਅਤੇ ਜਿਹੜੀਆਂ ਕੁੜੀਆਂ ਹੈਗੀਆਂ ਉਹ ਬਹੁਤ ਅੱਗੇ ਜਾ ਰਹੀਆਂ, ਹੈ ਨਾ, ਸੋ ਘਰ ਦੇ ਸਾਥ ਦਿੰਦੇ ਆ, ਕਿਉਂਕਿ ਨਾ ਪਹਿਲਾਂ ਹੁੰਦਾ ਸੀਗਾ ਕਿ ਇੰਨਾ ਨਹੀਂ, ਕੁੜੀਆਂ ਨੂੰ ਕਹਿੰਦੇ ਸੀ ਚਲੋ ਤੁਸੀਂ ਘਰੇ ਰਹੋ, ਰੋਟੀ ਪਾਣੀ ਬਣਾਓ, ਅਤੇ ਬਸ ਕੀ ਕਰਨਾ, ਕੁਛ ਨਹੀਂ ਕਰਨਾ, ਹੈ ਨਾ, ਈਵਨ ਕਿ ਪਹਿਲਾਂ ਤਾਂ ਪੜ੍ਹਨ ਵੀ ਨਹੀਂ ਸੀ ਦਿੰਦੇ। ਹੁਣ ਦੇਖੋ ਕਿੰਨੀਆਂ ਕਿੰਨੀਆਂ ਡਿਗਰੀਆਂ ਕੁੜੀਆਂ ਲੈਂਦੀਆਂ, ਔਰ ਕੋਈ ਵੀ ਅਜਿਹਾ ਖੇਤਰ ਨਹੀਂ ਹੈਗਾ ਜਿੱਥੇ ਕੁੜੀਆਂ ਨੇ ਮਾਰਕਾ ਨਾ ਮਾਰਿਆ ਹੋਵੇ। ਸੋ ਬਿਲਕੁਲ ਜੀ, ਬੱਲੇ ਆਪਣੀ ਪੰਜਾਬ ਦੀ ਇਹ ਸ਼ੇਰ ਬੱਚੀ ਹੈ। ਸੋ ਇਹ ਮੈਂ ਗੀਤ ਲਾਉਂਦੀ ਹਾਂ ਥੋੜ੍ਹੀ ਦੇਰ ਤੱਕ, ਸੋ ਜੁੜਿਆ ਜੀ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਅਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਕਰਾਂਗੇ। ਅਤੇ ਲਓ ਜੀ, ਮੈਂ ਇੱਕ ਨੰਬਰ ਪਹਿਲਾਂ ਦੇਵਾਂ ਤੁਹਾਨੂੰ ਇੱਕ ਹੋਰ, ਇਹ ਨੰਬਰ ਤੁਸੀਂ ਨੋਟ ਕਰੋਗੇ ਜੇ ਤੁਸੀਂ ਲੈਣੀ ਹੈ ਬੇਸਮੈਂਟ। ਬੇਸਮੈਂਟ ਬੜੇ ਕਮਾਲ ਦੀ ਹੈ ਇਹ, ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਕਿਉਂਕਿ ਭਾਅ ਜੀ ਕਹਿੰਦੇ ਕਿ ਸਾਨੂੰ ਨਾ ਬੰਦੇ ਬੜੇ ਵਧੀਆ ਚਾਹੀਦੇ, ਕਈ ਵਾਰੀ ਕੋਈ ਇੱਦਾਂ ਹੀ ਮਿਲ ਜਾਂਦੇ ਆ ਅਤੇ ਬੜੀ ਖਿੱਚ ਖਿੱਚ ਚੱਲੀ ਜਾਂਦੀ ਹੈ, ਅਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋਗੇ, ਕਿਉਂਕਿ ਨਾ ਰੌਲਾ ਰੱਪਾ ਬੜਾ ਪੈਂਦਾ, ਲੇਟ ਨਾਈਟ ਕਈ ਆਉਂਦੇ ਆ, ਜਾਂ ਸ਼ੋਰ ਸ਼ਰਾਬਾ ਬਹੁਤ ਪਾਉਂਦੇ ਆ, ਅਤੇ ਫਿਰ ਕਹਿੰਦੇ ਆ ਵੀ ਹੁਣ ਕਰੀਏ ਤਾਂ ਕਰੀਏ ਕਿ ਬੜਾ ਔਖਾ ਹੋ ਜਾਂਦਾ। ਪਰ ਇਹ ਕਹਿੰਦੇ ਆ ਨਾ ਪੈਟ ਹੋਵੇ ਕੋਈ, ਨਾ ਮੀਟ ਮੱਛੀ ਖਾਂਦੇ ਹੋਣ, ਯਾਨੀ ਕਿ ਵੈਜੀਟੇਰੀਅਨ ਬੰਦੇ ਚਾਹੀਦੇ ਆ। 647-3773-7171 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। 6478332771 ਤੇ ਜਿਹੜੀ ਗੱਲਬਾਤ ਹੈ ਉਹ ਤੁਸੀਂ ਕਰ ਸਕੋਗੇ। ਤੇ ਲਓ ਜੀ, ਜੁੜਿਆ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਕਰੀ ਜਾਵਾਂਗੇ, ਪਰ ਪਹਿਲਾਂ ਆਪਾਂ ਸਕਾਈਡੋਮ ਗਰੁੱਪ ਆਫ ਕੰਪਨੀਜ਼ ਦਾ ਜਿਹੜਾ ਸੁਨੇਹਾ ਹੈਗਾ ਉਹ ਵੀ ਤੁਹਾਡੇ ਤੱਕ ਆਪਾਂ ਪਹੁੰਚਾ ਦਈਏ, ਉਸ ਤੋਂ ਬਾਅਦ ਅਗਲੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ।
1: ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9878।
0: ਜੀ ਬਿਲਕੁਲ ਜੀ, ਜੁੜਿਆ ਤੁਸੀਂ ਗੁਣਤਾਸ ਰੇਡੀਓ ਦੇ ਨਾਲ ਤੇ ਸਾਡੇ ਨਾਲ ਇੱਕ ਕਾਲਰ ਜੁੜਿਆ, ਉਹਨਾਂ ਦੀ ਗੱਲਬਾਤ ਆਪਾਂ ਸੁਣਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ।
3: ਹਾਂਜੀ ਬੇਟੇ ਸਤਿ ਸ੍ਰੀ ਅਕਾਲ।
0: ਹਾਂਜੀ ਕੀ ਹਾਲ ਚਾਲ?
3: ਬਹੁਤ ਵਧੀਆ, ਮੈਂ ਕਿਹਾ ਮੈਂ ਵੀ ਮੈਚ ਸਾਰੇ ਦੇਖਦੀ ਹਾਂ। ਹਾਂ ਹਾਂ, ਅੱਜ ਵੀ ਮੈਂ ਹਾਕੀ ਦਾ ਸਾਰਾ ਪੂਰਾ ਦੇਖਿਆ ਮੈਚ।
0: ਅੱਛਾ ਜੀ,
3: ਤੇ ਹਾਂ ਵਧਾਈਆਂ ਜੀ, ਬੇਟੀਆਂ ਜਿੱਤੀਆਂ ਹਨਾ, ਤੇ 44 ਈਅਰ ਬਾਅਦ ਵਧੀਆ, ਬਹੁਤ ਸੋਹਣਾ ਗੋਲਡ ਮੈਡਲ, ਤੇ ਕੱਲ ਪਰਸੋਂ ਖੇਡੇ ਲੜਕੇ ਤੇ ਵੈਸਟ ਇੰਡੀਜ਼ ਨੂੰ ਉਹਨਾਂ ਨੇ ਹਰਾਇਆ, ਤੇ ਕੱਲ ਨੂੰ ਫਿਰ ਪਾਕਿਸਤਾਨ ਨਾਲ ਮੈਚ ਆਇਆ ਆਪਣੇ ਇੰਡੀਆ ਦਾ। ਤੇ ਬਾਕੀ ਇਹਨਾਂ ਨੇ ਦੇਖੋ ਟੋਟਲ ਆਪਣੇ 75 ਮੈਡਲ ਹੋ ਗਏ ਹਨਾ ਇੰਡੀਆ, ਤੇ 16 ਗੋਲਡ ਹੋ ਗਏ, ਤੇ ਕੱਲ ਵੀ ਲੜਕੀਆਂ ਦੋ ਲੜਕੀਆਂ ਨੇ 75 ਕਿਲੋ ਜਿੱਦਾਂ ਭਾਰ ਚੁੱਕ ਕੇ ਵੇਟ ਦੇ ਹਿਸਾਬ ਨਾਲ ਉਹਨੂੰ ਜਿੱਤੀਆਂ। ਬਹੁਤ ਪੱਲਾ ਮਾਰ ਰਹੀਆਂ ਬੇਟੀਆਂ, ਆਪਾਂ ਉਹਨਾਂ ਨੂੰ ਹੌਸਲਾ ਦਿੱਤੇ ਹਾਂ, ਤੇ ਬਹੁਤ ਮੋਟੀਵੇਟ ਕਰਨਾ ਚਾਹੀਦਾ ਆਪਾਂ ਨੂੰ।
0: ਜੀ ਜੀ ਬਿਲਕੁਲ,
3: ਬਹੁਤ
0: ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ ਜੀ, ਇਹ ਬਹੁਤ ਵੱਡੀ ਜਿੱਤ ਹੈਗੀ ਆ, ਸੋ ਸਾਡੇ ਲਿਸਨਰ ਜਿਹੜੇ ਸੁਣ ਰਹੇ ਆ ਜ਼ਰੂਰ ਕਾਲ ਕਰਕੇ ਮੁਬਾਰਕਾਂ ਦਿਓ। ਦੇਖੋ ਕੁੜੀਆਂ ਨੇ ਕਿੰਨਾ ਵਧੀਆ ਜਿਹੜੀ ਗੇਮ ਹੈ ਉਹਦਾ ਪ੍ਰਦਰਸ਼ਨ ਕੀਤਾ। ਥੈਂਕ ਯੂ ਜੀ,
3: ਥੈਂਕ ਯੂ
0: ਜੀ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਵਾਕਈ ਕਮਾਲ ਹੀ ਕਰ ਦਿੱਤੀ ਵੈਸੇ ਤਾਂ, ਕਿਉਂਕਿ ਨਾ ਚਾਈਨਾ ਦੇਖੋ ਗੋਲਡ ਮੈਡਲ ਟੈਲੀ ਚ ਆਈ ਥਿੰਕ ਸਭ ਤੋਂ ਉੱਪਰ ਹੈਗਾ, ਔਰ ਜੇ ਸਭ ਤੋਂ ਉੱਪਰ ਨਾ ਵੀ ਹੈਗਾ ਬਹੁਤ ਸਾਰੇ ਗੋਲਡ ਮੈਡਲ ਲੈ ਕੇ ਜਾਂਦੇ ਉਹ ਜਿੰਨੀਆਂ ਵੀ ਗੇਮਸ ਹੁੰਦੀਆਂ। ਜਿਮਨਾਸਟਿਕ ਵਿੱਚ ਤਾਂ ਉਹਨਾਂ ਕੋਲ ਹੀ ਜ਼ਿਆਦਾ ਜਾਂ ਜਪਾਨ ਹੁੰਦਾ ਜਾਂ ਚਾਈਨਾ ਹੁੰਦਾ, ਪਤਾ ਨਹੀਂ ਉਹ ਬਿਲਕੁਲ ਛੋਟੀ ਏਜ ਤੋਂ ਹੀ ਉਸ ਗੇਮ ਦੇ ਵਿੱਚ ਉਹ ਪਾ ਦਿੰਦੇ ਆ।
1: ਕਾਰਵਾਂ ਪੰਜਾਬੀ

0: ਜੀ ਮੈਂ ਨਾ ਮੈਡਲ ਟੈਲੀ ਦੇਖ ਰਹੀ ਹਾਂ, ਚਾਈਨਾ ਜਿਹੜਾ ਹੈਗਾ ਟੋਟਲ 316 ਮੈਡਲ ਹੈ ਉਹਨਾਂ ਦੇ, 162 ਗੋਲਡ ਤੇ 81 ਸਿਲਵਰ, 73 ਬ੍ਰੋਂਜ਼, ਤੇ ਜਪਾਨ ਦੂਜੇ ਨੰਬਰ 'ਤੇ ਆ, ਫਿਰ ਤੀਜੇ 'ਤੇ ਸਾਊਥ ਕੋਰੀਆ, ਫਿਰ ਉਜ਼ਬੇਕਿਸਤਾਨ ਹੈਗਾ, ਤੇ ਉਸ ਤੋਂ ਬਾਅਦ ਇੰਡੀਆ, ਯਾਨੀ ਕਿ ਆਪਣਾ ਇੰਡੀਆ ਹੈਗਾ ਜੀ 1, 2, 3, 4 ਪੰਜਵੇਂ ਨੰਬਰ 'ਤੇ, 16 ਗੋਲਡ ਹੈਗੇ ਆ, 25 ਸਿਲਵਰ ਹੈ, 35 ਬ੍ਰੋਂਜ਼ ਹੈ, ਜਿਵੇਂ ਸਾਡੇ ਆਂਟੀ ਜੀ ਵੀ ਦੱਸ ਕੇ ਗਏ ਆ, 76 ਟੋਟਲ ਹੋ ਗਏ ਇੰਡੀਆ ਦੇ। ਸੋ ਵਧੀਆ ਜੀ, 5th ਪਲੇਸ 'ਤੇ ਚੱਲ ਰਿਹਾ ਇੰਡੀਆ ਸਾਡਾ, ਸੋ ਚੱਕ ਦੇ ਇੰਡੀਆ ਹੈ, ਕਮਾਲ ਹੀ ਕਰ ਰਹੇ ਇੰਡੀਆ ਵਾਲੇ। ਤੇ ਲਓ ਜੀ ਆਪਾਂ ਹੁਣ ਚੱਲੀਏ ਮਨਜੀਤ ਦੇ ਕੋਲ, ਤੇ ਮਨਜੀਤ ਸਾਨੂੰ ਦੇਣਗੇ ਬੜੀਆਂ ਵਧੀਆ ਡੀਲਸ ਅਪਲਾਈਂਸਿਸ ਦੇ ਵਿੱਚ। ਮਨਜੀਤ ਆ ਜਾਓ, ਦੋ ਸੁਨੇਹਾ।
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਪੁਰਾਣੇ ਅਪਲਾਈਂਸਿਸ ਕੱਢ ਕੇ ਨਵੇਂ ਨਾਲ ਚੇਂਜ ਕਰ ਰਹੇ ਨੇ, ਜਾਂ ਤੁਸੀਂ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ, ਤੇ 3 ਪੀਸ ਦਾ ਅਪਲਾਈਂਸ ਬੰਡਲ ਦੇਖ ਰਹੇ ਹੋ। ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $4,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਈਂਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਦੇ 4 ਦੇ 4 ਅਪਲਾਈਂਸਿਸ ਦਾ ਸੈੱਟ ਹੈ, ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਂਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,599 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਲਾਂਡਰੀ ਦੇ ਵਿੱਚ ਡੀਲ ਦੇਖ ਰਹੇ ਨੇ, ਸੋ ਇਸ ਵੀਕਐਂਡ ਸਪੈਸ਼ਲ ਤੇ ਅਵੇਲੇਬਲ ਹੈ ਜੀ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,400 ਦੀ ਪ੍ਰਾਈਸ ਤੋਂ ਘਟਾ ਕੇ $1,599 ਦੇ ਵਿੱਚ ਤੁਸੀਂ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਬਿਗ ਸਕਰੀਨ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ $1,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $899 ਚ, ਤੇ 85 ਇੰਚ $1,099 ਦੇ ਵਿੱਚ ਇਸ ਵੀਕਐਂਡ ਅਪਲਾਈਂਸ ਫੰਕਸ਼ਨ ਤੁਸੀਂ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਇਨ ਫਰਾਂਕ। ਨੰਬਰ ਟੂ ਕਾਲ ਇਜ 905-450-0054-405-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਥੈਂਕ ਯੂ ਮਨਜੀਤ, ਥੈਂਕ ਯੂ ਵੈਰੀ ਮੱਚ। ਤੇ ਨੰਬਰ ਇੱਕ ਵਾਰ ਫਿਰ ਲੈ ਲਓ ਤੁਸੀਂ ਅਪਲਾਈਂਸ ਜੰਕਸ਼ਨ ਦਾ, 905-450-0054 ਤੇ ਤੁਸੀਂ ਗੱਲਬਾਤ ਅਪਲਾਈਂਸਿਸ ਲੈਣ ਦੇ ਲਈ ਕਰ ਸਕਦੇ ਹੋ, ਕਿਉਂਕਿ 2 ਲੋਕੇਸ਼ਨਾਂ ਤੋਂ ਇਹ ਸਰਵ ਕਰਦੇ ਆ, ਬਹੁਤ ਵਧੀਆ ਡੀਲਸ ਜਿਹੜੀ ਆ ਤੁਹਾਡੀ ਬਣ ਜਾਣੀ ਹੈ। ਤੇ ਲਓ ਜੀ ਇਹਦੇ ਨਾਲ ਨਾਲ ਮੈਂ ਨੰਬਰ ਇੱਕ ਹੋਰ ਦੇਵਾਂ ਤੁਹਾਨੂੰ ਮੈਟਰੈਸ ਦੇ ਲਈ, ਕਿਉਂਕਿ ਨਾ ਜੇ ਨੀਂਦ ਤੁਹਾਡੀ ਵਧੀਆ ਨਹੀਂ ਹੈਗੀ ਤਾਂ ਫਿਰ ਤੁਸੀਂ ਫਰੈਸ਼ ਮਹਿਸੂਸ ਨਹੀਂ ਕਰੋਗੇ, ਸੋ ਇਸ ਕਰਕੇ ਜ਼ਰੂਰ ਆਪਣੇ ਆਪ ਨੂੰ ਵਧੀਆ ਜਿਹੜਾ ਤੁਸੀਂ ਰੈਸਟ ਦੇ ਟਾਈਮ ਪ੍ਰੋਪਰ ਰੈਸਟ ਹੋਣੀ ਚਾਹੀਦੀ ਆ, ਸੋ ਉਹ ਤਾਂ ਹੀ ਹੋਊਗੀ ਜੇ ਮੈਟਰਸ ਤੁਹਾਡੇ ਵਧੀਆ ਹੋਣਗੇ। ਸੋ ਤੁਸੀਂ ਇਹ ਮੈਟਰਸਿਸ ਲੈਣਾ ਚਾਹੁੰਦੇ ਹੋ ਤੇ ਫੈਕਟਰੀ ਇਹਨਾਂ ਦੀ ਆਪਣੀ ਹੈ, ਨੰਬਰ ਨੋਟ ਕਰ ਲਓ ਜੀ, ਨੰਬਰ ਹੈਗਾ ਜੀ 905-495-9041। ਬਰੈਂਪਟਨ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਆਸ ਪਾਸ ਦੇ ਸਿਟੀਜ਼ ਦੇ ਵਿੱਚ ਸੁਣ ਰਹੇ ਹੋ, ਵਧੀਆ ਮੈਟਰਸਿਸ ਲੈਣਾ ਚਾਹੁੰਦੇ ਹੋ ਤੇ ਰੇਟ ਤੁਹਾਨੂੰ ਬੜਾ ਵਧੀਆ ਮਿਲਣਾ, ਮੈਟਰਸਿਸ ਬੜੇ ਕਮਾਲ ਦੇ ਮਿਲਣੇ ਆ, ਤੇ ਤੁਸੀਂ ਇਹਨਾਂ ਦੀ ਜਿਹੜੀ ਫੈਕਟਰੀ ਹੈ ਨਾ ਇਹ ਹੈਗੀ ਸ਼ੈਲਬਰਨ ਦੇ ਵਿੱਚ, ਤੁਸੀਂ ਜਾ ਕੇ ਦੇਖ ਵੀ ਸਕਦੇ ਹੋ। ਤੇ ਨੰਬਰ ਹੈਗਾ 905-495-9041 ਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ। ਤੇ ਲਓ ਜੀ ਇੱਕ ਨਾ ਮੈਨੂੰ ਮੈਸੇਜ ਆਇਆ ਸੀਗਾ ਭਾਅ ਜੀ ਦਾ, ਅਮਰਜੀਤ ਚੀਮਾ ਭਾਅ ਜੀ ਦਾ, ਸੋ ਉਹਨਾਂ ਦੇ ਕਹਿੰਦੇ ਬੇਟੇ ਦਾ ਬਰਥਡੇ ਹੈ, ਸੋ ਇਸ ਕਰਕੇ ਉਹਨਾਂ ਨੇ ਬੜਾ ਵਧੀਆ ਗੀਤ ਵੀ ਭੇਜਿਆ। ਮੈਂ ਟਰਾਈ ਕਰਦੀ ਹਾਂ ਵੀ ਉਹ ਗੀਤ ਹੈ ਕਿ ਕੋਈ ਹੋਰ ਹੈ, ਹੁਣ ਕਈ ਵਾਰੀ ਨਾ ਸੇਮ ਉਹ ਮਿਲਦਾ ਨਹੀਂ ਹੈ। ਤੇ ਇਹਨਾਂ ਦੇ ਬੇਟੇ ਦਾ ਜਨਮ ਦਿਨ ਹੈ ਅੱਜ, ਸੋ ਰਨਸ਼ੇਰ ਚੀਮਾ, ਵਾਹ ਜੀ ਵਾਹ, ਬੜਾ ਸੋਹਣਾ ਨਾਮ ਹੈ ਜੀ। ਸੋ ਕਹਿੰਦੇ ਗੀਤ ਲਾ ਦਿਓ, ਉਹਦਾ ਅੱਜ ਬਰਥਡੇ ਆ, ਸੋ ਬਿਲਕੁਲ ਜੀ ਆਪਾਂ ਵਧਾਈ ਵੀ ਦਿੰਦੇ ਹਾਂ ਗੁਰਦਾਸ ਰੇਡੀਓ ਵੱਲੋਂ ਬੇਟੇ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਬੇਟਾ ਹੈਲਦੀ ਵੈਲਦੀ ਵਾਈਜ਼ ਪ੍ਰੋਸਪਰ ਰਹੇ ਤੇ ਬਹੁਤ ਤਰੱਕੀ ਕਰੇ ਆਪਣੀ ਲਾਈਫ ਦੇ ਵਿੱਚ, ਤੇ ਆਪਣਾ ਨਾਮ ਰੋਸ਼ਨ ਕਰੇ ਤੇ ਆਪਣੇ ਪੇਰੈਂਟਸ ਦਾ ਨਾਮ ਵੀ ਰੋਸ਼ਨ ਕਰੇ। ਸੋ ਕਿਹੜਾ ਗੀਤ ਲਾਈਏ, ਉਹ ਨਹੀਂ ਮੈਨੂੰ ਦਿਖ ਰਿਹਾ, ਆਹੀ ਮਾਪਿਆਂ ਨੂੰ ਪੁੱਤਰ ਪਿਆਰੇ, ਇਹ ਵੀ ਨਹੀਂ ਹੈਗਾ। ਸੋ ਮੈਂ ਜਿਹੜਾ ਇਹਨਾਂ ਨੇ ਕਿਹਾ ਉਹ ਨਹੀਂ ਮੈਨੂੰ ਤਾਂ ਮਿਲ ਰਿਹਾ, ਤੇ ਮੈਂ ਚਲੋ ਟਰਾਈ ਕਰ ਲੈਂਦੀ ਪੁੱਤਰ ਮੇਰਿਆ ਆ ਹੋਣਾ ਸ਼ਾਇਦ, ਚਲੋ ਕੋਈ ਵੀ ਹੋਇਆ ਲਾ ਲੈਣਾ। ਤੇ ਇਹ ਲਾਉਂਦੇ ਹਾਂ ਤੇ ਤੁਹਾਨੂੰ ਸੁਣਾਉਂਦੇ ਹਾਂ ਗੀਤ ਉਹਨਾਂ ਦੇ ਬੱਚੇ ਦੇ ਬਰਥਡੇ ਦਾ। ਸੋ ਦੇਖ ਲਓ ਜਿਹੜਾ ਬਰਥਡੇ ਹੈ ਨਾ ਉਹਦਾ ਕਿੰਨਾ ਸ਼ੌਂਕ ਹੁੰਦਾ ਸਾਰਿਆਂ ਨੂੰ, ਜਦੋਂ ਛੋਟੇ ਹੁੰਦੇ ਫਿਰ ਤਾਂ ਬਹੁਤ ਹੁੰਦਾ, ਕਿੰਨੇ ਮਹੀਨੇ ਪਹਿਲਾਂ ਹੀ ਨਾ ਉਹ ਮਹੀਨੇ ਨੂੰ ਬਾਰ ਬਾਰ ਬਾਰ ਬਾਰ ਬੱਚੇ ਯਾਦ ਕਰਾਈ ਜਾਂਦੇ ਵੀ ਹੁਣ ਆਹ ਵਾਲਾ ਮਹੀਨਾ ਚੱਲ ਰਿਹਾ ਤੇ ਫਲਾਣੇ ਮਹੀਨੇ 'ਚ ਮੇਰਾ ਬਰਥਡੇ ਹੈ, ਹੈ ਨਾ। ਸੋ ਬੱਚਿਆਂ ਨੂੰ ਸ਼ੌਂਕ ਹੁੰਦਾ ਜੀ ਵੀ ਮੇਰਾ ਬਰਥਡੇ ਜਿਹੜਾ ਮਨਾਇਆ ਜਾਵੇ। ਸੋ ਪੁੱਤਰ ਮੇਰਿਆ ਮੈਂ ਸੌਂਗ ਮੈਂ ਲਾਉਣ ਲੱਗੀ ਹਾਂ, ਹੁਣ ਦੇਖਦੇ ਹਾਂ।

0: ਚਲੋ ਜੀ, ਮੁਬਾਰਕਾਂ ਹੋ ਗਈਆਂ, ਹੈਪੀ ਬਰਥਡੇ ਹੋ ਗਿਆ। ਤੇ ਬਾਕੀ ਇਹਨਾਂ ਨੇ ਹਰਮੇਸ਼ ਮੈਸ਼ੀ ਦਾ ਭੇਜਿਆ ਗੀਤ, ਹੈ ਨਾ, ਮੈਂ ਟਰਾਈ ਕਰਦੀ, ਜੇ ਉਹ ਆ ਗਿਆ ਦੁਬਾਰਾ ਹੋਰ ਲਾ ਦਾਂਗੇ। ਤੇ ਲਓ ਜੀ, ਆਪਾਂ ਹੁਣ ਰੀਅਲ ਐਸਟੇਟ ਦੁਨੀਆ 'ਚ ਚੱਲੀਏ। ਸਾਡੇ ਨਾਲ ਪਰਮਜੀਤ ਦਿਓਲ ਜੀ ਜੁੜਿਆ। ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਪੀਜ਼ਾ ਸਟੋਰ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਡਿਕਸੀ ਐਂਡ ਗਲਿੰਗਟਨ ਏਰੀਆ ਦੇ ਵਿੱਚ ਮਿਲ ਰਿਹਾ ਵਾ। ਸੇਲ ਇਸ ਦੀ 9 to 10,000 ਪਰ ਵੀਕ, ਰੈਂਟ $4,100 ਪਰ ਮੰਥ, ਲੀਜ਼ 5+5, ਤੇ ਪ੍ਰਾਈਸ ਆਸਕਿੰਗ ਪ੍ਰਾਈਸ $149,000 ਰੱਖੀ ਗਈ ਆ। ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਦੂਸਰਾ ਇੱਕ ਡਿਟੈਚ ਘਰ ਜਿਹੜਾ ਕਿ ਬਰੈਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਚਿੰਕੂਜ਼ੀ ਅਤੇ ਕੁਈਨ ਸਟਰੀਟ ਦੇ ਨਜ਼ਦੀਕ ਮਿਲ ਰਿਹਾ ਵਾ, ਜਿਸ ਦੇ ਵਿੱਚ 4 ਬੈਡਰੂਮ ਹਨ। ਇੱਕ ਬੈਡਰੂਮ ਦੀ ਬੇਸਮੈਂਟ ਬਣੀ ਹੋਈ ਆ, ਲਿਵਿੰਗ ਰੂਮ ਡਾਇਨਿੰਗ ਰੂਮ ਸੈਪਰੇਟ ਸੈਪਰੇਟ, ਅਤੇ ਕਾਰਨਰ ਯੂਨਿਟ ਆ 2400 ਸਕੁਆਇਰ ਫੁੱਟ ਦਾ ਇਹ ਘਰ ਤੁਹਾਨੂੰ ਮਿਲ ਰਿਹਾ ਵਾ। ਡਬਲ ਕਾਰ ਗਰਾਜ ਆ, ਡਬਲ ਡੋਰ ਐਂਟਰੀ ਆ, ਬਹੁਤ ਹੀ ਖੂਬਸੂਰਤ ਇਹ ਘਰ ਤੁਹਾਨੂੰ ਬਹੁਤ ਹੀ ਸਸਤੀ ਪ੍ਰਾਈਸ ਦੇ ਵਿੱਚ ਮਿਲ ਰਿਹਾ ਵਾ। ਆਸਕਿੰਗ ਪ੍ਰਾਈਸ ਸਿਰਫ $899,000 ਰੱਖੀ ਗਈ ਆ। ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਘਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬਵੇੜ ਅਤੇ ਟੋਰਬ੍ਰਾਮ ਦੇ ਨਜ਼ਦੀਕ ਲਿਸਟ ਕੀਤਾ ਗਿਆ ਵਾ, ਇਹ ਬੜੇ ਪਲਾਜ਼ੇ ਦੇ ਵਿੱਚ ਤੁਹਾਨੂੰ ਮਿਲ ਰਿਹਾ ਵਾ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ, ਅਤੇ ਇਹ ਯੂਨਿਟ 1400 ਸਕੁਆਇਰ ਫੁੱਟ ਦਾ ਵਾ। ਪ੍ਰਾਈਸ ਬੇਹੱਦ ਲੋ ਆ। ਅਗਰ ਤੁਸੀਂ ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ ਜਾਂ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਜਾਂ ਤੁਸੀਂ ਮਿਸੀਸਾਗਾ ਦੇ ਵਿੱਚ ਇੱਕ ਹੋਰ ਯੂਨਿਟ ਲਿਸਟ ਕੀਤਾ ਹੋਇਆ ਉਹ ਦੇਖਣਾ ਚਾਹੁੰਦੇ ਹੋ ਜਿਹੜਾ ਕਿ ਡਿਕਸੀ ਇਗਲਿੰਗਟਨ ਤੇ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਪ੍ਰਾਪਰਟੀ ਵੇਚਣੀ ਚਾਹੁੰਦੇ ਹੋ ਜਾਂ ਕੋਈ ਖਰੀਦਣੀ ਚਾਹੁੰਦੇ ਹੋ ਜਾਂ ਕੋਈ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਨੈਕਸਟ ਕਾਲ ਤੇ ਚੱਲਦੇ ਹਾਂ। ਨੈਕਸਟ ਕਾਲ ਡਰੋਪ ਹੋ ਗਈ ਤੇ ਤੁਸੀਂ ਦੁਬਾਰਾ ਕਰ ਲਓ ਕਾਲ ਤੇ ਕਰਦੇ ਹਾਂ ਤੁਹਾਡੇ ਨਾਲ ਵੀ ਗੱਲਬਾਤ। ਤੇ ਲਓ ਜੀ, ਇੱਕ ਨਾ ਜਿਹੜਾ ਆਪਾਂ ਕੱਲ ਗੱਲ ਕਰ ਰਹੇ ਸੀ, ਹੈ ਨਾ, ਫਲਾਈਟ ਦੇ ਵਿੱਚ ਜੋ ਵੀ ਹੋਇਆ, ਹੈ ਨਾ, ਬਹੁਤ ਮਾੜਾ ਹੋਇਆ। ਸਾਡੇ ਨਾਲ ਕਾਲਰ ਹੈ ਜੀ, ਇਹਨਾਂ ਨੂੰ ਲੈ ਲਈਏ ਪਹਿਲਾਂ। ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਤਾਂ ਸਾਰੇ ਸਰੋਤਿਆਂ ਦੇ ਅੱਗੇ ਬੇਨਤੀ ਕਰਨੀ ਹੈ ਵੀ ਚੋਣਾਂ ਹੋ ਰਹੀਆਂ ਮਿਊਂਸਪਲ ਕਮੇਟੀ ਦੀਆਂ, ਮੈਂ ਕਿਸੇ ਤੇ ਇਲਜ਼ਾਮ ਬਿਲਕੁਲ ਨਹੀਂ ਲਾਊਂਗਾ। ਲੋਕ ਤਾਂ ਤੜਾ ਤੜ ਲਾਈ ਜਾ ਰਹੇ ਹੈ ਜਿਹੜੇ ਖਾਸ ਕਰ ਕੈਂਡੀਡੇਟ ਖੜੇ ਹੈ। ਇੱਕੋ ਬੇਨਤੀ ਕਰਦਾ ਦੋਸਤੋ, ਸਾਥੀਓ, ਸਾਰਿਆਂ ਨੂੰ ਐਤਕੀ ਬਦਲ ਦਿਓ। ਨਹੀਂ ਫੇਰ ਯਾਦ ਹੈ ਕਿਸੇ ਟਾਈਮ ਨਿੱਕੀ ਨੇ ਕਿਹਾ ਸੀ ਵੀ ਤੁਸੀਂ ਮੱਥਾ ਮਾਰ ਮਾਰ ਨਾ ਰੋਇਆ ਕਰੋਗੇ, ਔਰ ਤੁਸੀਂ ਮੰਨੇ ਨਹੀਂ ਸੀਗੇ। ਜੇ ਬਦਲ ਦਿਓਗੇ ਬਿਲਕੁਲ ਠੀਕ ਹੈ, ਨਹੀਂ ਟੈਕਸ ਉਸੇ ਤਰ੍ਹਾਂ ਤੜਾ ਤੜ ਵਧੂਗਾ। ਸਭ ਤੋਂ ਜ਼ਿਆਦਾ ਜ਼ੋਰ ਹੈ ਕਿ ਜੋ ਲਗਾ ਹੋਇਆ ਉਹ ਵਾਰਡ ਨੰਬਰ 9 ਅਤੇ 10 ਦੇ ਉੱਤੇ ਹੈ। ਉੱਥੇ ਇੱਕੋ ਹੀ ਵਿਅਕਤੀ ਹੈ, ਉਸ ਵਿਅਕਤੀ ਨੇ ਅਖਬਾਰ ਦੇ ਵਿੱਚ ਅਜੀਤ ਪੜ੍ਹ ਲਓ ਇਸ ਹਫ਼ਤੇ ਦਾ, ਉਹਦੇ ਕੀਤੇ ਹੋਏ ਕੰਮ ਉਹਨੇ ਸਾਫ਼ ਲਿਖਤਾ ਹੈ, ਔਰ ਉਹਨੇ ਇਹ ਵੀ ਲਿਖਤਾ ਕਿ ਅੱਗੇ ਮੈਂ ਕਿਹੜੇ ਕਿਹੜੇ ਕੰਮ ਕਰੂੰਗਾ। ਉਹ ਹੈ ਗੁਰਪ੍ਰੀਤ ਸਿੰਘ ਢਿੱਲੋਂ, ਜਿਹਨੂੰ ਮੈਂ 16 ਸਾਲ ਤੋਂ ਜਾਣਦਾ ਹੈ। ਉਹ ਤਾਂ ਮੇਰਾ ਪੋਤਾ ਵੀ ਇੱਕ ਦਿਨ ਕਹਿੰਦਾ ਸੀ ਕਿ ਬਾਪੂ ਜੀ ਇਹ ਵਿਅਕਤੀ ਤਾਂ ਸਾਰਾ ਦਿਨ ਘੁੰਮਦਾ ਹੀ ਰਹਿੰਦਾ। ਮੈਂ ਇੱਥੇ ਸੱਦਿਆ ਸੀ ਉਹਨੂੰ ਵਾਰਡ ਨੰਬਰ 5 ਅਤੇ 1 ਦੇ ਵਿੱਚ, ਉਹਦਾ ਵਾਰਡ ਹੈਗਾ 9 ਅਤੇ 10। ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ, ਜਿੱਥੇ ਸਦੋਗੇ ਉਹਨੇ ਆ ਜਾਣਾ ਉਹਨੂੰ ਹਰਾਉਣ ਵਾਸਤੇ। MPP ਜਾ ਕੇ ਵੀ ਭਾਸ਼ਣ ਦੇ ਕੇ ਆਏ ਹੈ, ਸਾਰੇ ਉਹਦੇ ਮਗਰ ਪਏ ਹੋਏ ਹੈ। ਤੇ ਮੈਂ ਬੇਨਤੀ ਕਰਦਾ ਕਿ ਸਾਰੇ ਹੀ ਬਦਲ ਦਿਓ, ਜੇ ਸੁਖੀ ਵਸਣਾ
0: ਜੀ। ਬਹੁਤ ਬਹੁਤ ਧੰਨਵਾਦ ਜੀ, ਬਿਲਕੁਲ ਤੁਹਾਡੇ ਵਿਚਾਰ ਚਲੇ ਗਏ, ਬਿਲਕੁਲ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਹੈ ਨਾ। ਹੁਣ ਐਜ਼ ਏ ਹੋਸਟ ਆਪਾਂ ਸਾਡੀ ਡਿਊਟੀ ਹੈਗੀ ਹੈ ਇਲੈਕਸ਼ਨ ਬਾਰੇ ਤੁਹਾਨੂੰ ਜਾਣਕਾਰੀ ਦੇਣਾ, ਕੌਣ ਕੌਣ ਕਿੱਥੇ ਖੜੇ ਆ, ਹੈ ਨਾ, ਐਜ਼ ਏ ਹੋਸਟ ਸਾਡੇ ਲਈ ਸਾਰੇ ਬਰਾਬਰ ਹੈ, ਪਰ ਜਿਵੇਂ ਆਪਾਂ ਕਹਿੰਦੇ ਪਰਸਨਲ, ਆਪਣੇ ਪਰਸਨਲ ਜਿਹੜੇ ਵਿਚਾਰ ਹੈ ਉਹ ਆਪਣੇ ਹੋ ਸਕਦੇ ਆ, ਹੈ ਨਾ। ਸੋ ਬਿਲਕੁਲ ਜੀ, ਆਪਣੇ ਵਿਚਾਰ ਅੰਕਲ ਜੀ ਦੇ ਕੇ ਗਏ ਆ, ਬਿਲਕੁਲ ਜਿਹੜਾ ਤੁਹਾਨੂੰ ਕੈਪੇਬਲ ਲੱਗਦਾ, ਹੈ ਨਾ। ਕਿਉਂਕਿ ਜਿਹੜੇ ਤਾਂ ਪਹਿਲਾਂ ਵੀ ਰਹਿ ਚੁੱਕੇ ਆ ਸਿਆਸਤ ਦੇ ਵਿੱਚ, ਉਹਨਾਂ ਬਾਰੇ ਪਤਾ ਹੈ। ਹੁਣ ਜਿਵੇਂ ਚਲੋ ਗੁਰਪ੍ਰੀਤ ਸਿੰਘ ਢਿੱਲੋਂ ਦੀ ਗੱਲ ਇਹਨਾਂ ਨੇ ਕੀਤੀ, ਸੋ ਵੈਸੇ ਉਹਨਾਂ ਨੇ ਕੰਮ ਬੜੇ ਵਧੀਆ ਕੀਤੇ ਆਪਣੇ ਸਮੇਂ ਦੇ ਵਿੱਚ। ਸੋ ਤੁਹਾਡੀ ਆਵਾਜ਼ ਅੱਗੇ ਤੱਕ ਲੈ ਕੇ ਜਾਂਦੇ ਆ, ਸੋ ਤੁਸੀਂ ਉਹਨਾਂ ਨੂੰ ਵੋਟ ਪਾ ਕੇ ਜਿਤਾਓ। ਅਤੇ ਬਾਕੀ ਜੇ ਤੁਹਾਨੂੰ ਕੋਈ ਹੋਰ ਕੈਂਡੀਡੇਟ ਵਧੀਆ ਲੱਗਦਾ ਤੁਸੀਂ ਉਹਨੂੰ ਵੋਟ ਪਾਓ, ਠੀਕ ਹੈ। ਬਾਕੀ ਜਿਵੇਂ ਕਹਿੰਦੇ ਆ, ਸੁਣੋ ਸਭ ਦੀ, ਪਰ ਡਿਸੀਜਨ ਐਂਡ ਦੇ ਵਿੱਚ ਤੁਸੀਂ ਆਪ ਲੈਣਾ, ਨਾ ਕਿ ਕਿਸੇ ਹੋਰ ਦੇ ਡਿਸੀਜਨ ਨੂੰ ਤੁਸੀਂ ਮੰਨਣਾ, ਹੈ ਨਾ। ਕਿਉਂਕਿ ਸਾਰੇ ਕੈਂਡੀਡੇਟਸ ਨੇ ਆਪਣੀ ਆਪਣੀ ਗੱਲਬਾਤ ਰੱਖਣੀ ਹੈ, ਔਰ ਇੱਥੇ ਇਹ ਵੀ ਹੈਗਾ ਬਹੁਤ ਸਾਰੇ ਕੈਂਡੀਡੇਟਸ ਹੈਗੇ ਆ ਉਹਨਾਂ ਬਾਰੇ ਪਤਾ ਹੀ ਨਹੀਂ ਹੈਗਾ ਕਿਸੇ ਕਿਸੇ ਵਾਰਡ ਦੇ ਵਿੱਚ। ਕੱਲ੍ਹ ਵੀ ਮੈਂ ਦੇਖ ਰਹੀ ਸੀ, ਹੈ ਨਾ, ਜਿਵੇਂ ਚਲੋ ਆਪਾਂ ਨੂੰ ਇੰਟਰਸਟ ਹੈਗਾ ਪੋਲੀਟਿਕਸ ਦੇ ਵਿੱਚ, ਕਿਤੇ ਕਿਤੇ 9-10 ਕੈਂਡੀਡੇਟ ਹੈਗੇ, ਪਰ ਉਹਨਾਂ ਨੂੰ ਕਿਤੇ ਨਾ ਉਹ ਡਿਬੇਟ 'ਚ, ਨਾ ਉਹ ਕਿਤੇ ਰੇਡੀਓ 'ਤੇ, ਹੈ ਨਾ। ਚਲੋ ਉਹੀ ਗੱਲ ਹੁੰਦੀ ਹੈ ਕਿ ਆਪਾਂ ਕਿਹੜਾ ਸਾਰੇ ਰੇਡੀਓ ਸੁਣਦੇ ਹਾਂ, ਪਰ ਸਮੇਂ ਦੇ ਨਾਲ ਕਈ ਵਾਰ ਆਪਾਂ ਉਸ ਟਾਈਮ ਗੱਡੀ 'ਚ ਜਾ ਰਹੇ ਹੁੰਦੇ ਹਾਂ ਅਤੇ ਆਪਾਂ ਵੱਖ ਵੱਖ ਲਾ ਕੇ ਦੇਖ ਲੈਂਦੇ ਹਾਂ ਇੱਥੇ ਕੀ ਚੱਲ ਰਿਹਾ, ਇੱਥੇ ਕੀ ਚੱਲ ਰਿਹਾ, ਹੈ ਨਾ। ਪਰ ਪਤਾ ਲੱਗ ਜਾਂਦਾ ਕੌਣ ਐਕਟਿਵਲੀ ਪਾਰਟੀਸਪੇਟ ਕਰ ਰਿਹਾ ਅਤੇ ਕੌਣ ਨਹੀਂ ਕਰ ਰਿਹਾ। ਪਰ ਜੇ ਤੁਸੀਂ ਜਿਵੇਂ ਆਉਣਾ ਚਾਹੁੰਦੇ ਹੋ, ਕੌਂਸਲ 'ਚ ਬਹਿਣਾ ਚਾਹੁੰਦੇ ਹੋ, ਆਪਣੀ ਜਾਂ ਲੋਕਾਂ ਦੀ ਪ੍ਰੋਬਲਮ ਨੂੰ ਅੱਗੇ ਤੱਕ ਲੈ ਕੇ ਜਾਣਾ ਚਾਹੁੰਦੇ ਹੋ, ਸੁਲਝਾਉਣਾ ਚਾਹੁੰਦੇ ਹੋ, ਅਤੇ ਤੁਸੀਂ ਐਜ਼ ਏ ਕੈਂਡੀਡੇਟ ਇਲੈਕਸ਼ਨ ਕੰਟੈਸਟ ਕਰ ਰਹੇ ਹੋ, ਤਾਂ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਜ਼ਰੂਰ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਓ। ਨਹੀਂ ਤਾਂ ਉਹੀ ਹੈ, ਬੈਲਟ ਪੇਪਰ ਹੀ ਵੱਡਾ ਕਰਨ ਦੀ ਗੱਲ ਹੈ ਕਿ ਬੈਲਟ ਪੇਪਰ ਦੇ ਉੱਪਰ ਲੱਭੀ ਜਾਊਗਾ ਬੰਦਾ ਕਿਹੜਾ ਕਿੱਥੇ ਹੈ, ਹੈ ਨਾ। ਅਤੇ ਜੇ ਤੁਸੀਂ ਨਹੀਂ ਕੁਛ ਕਰਨਾ, ਜੇ ਇਹ ਨਹੀਂ ਹੈਗਾ, ਹੁਣ ਜਦੋਂ ਇਹ ਐਪਲੀਕੇਸ਼ਨ ਫੋਰਮ ਭਰਨਾ ਨਾ, $100 ਹੈ ਆਈ ਥਿੰਕ ਫੀਸ ਸਾਰੀ। ਜੇ ਇਹ ਨਹੀਂ ਹੈਗਾ ਵੀ ਜੀ $100 ਤਾਂ ਕਿ ਭਰੋ ਅਤੇ ਸਾਡਾ ਨਾਮ ਜਾਂ ਮਾੜਾ ਮੋਟਾ ਹੋ ਜਾਊਗਾ, ਪਰ ਇੱਦਾਂ ਨਹੀਂ ਹੁੰਦਾ। ਜੇ ਤੁਸੀਂ ਐਕਟਿਵਲੀ ਪਾਰਟੀਸਪੇਟ ਨਹੀਂ ਕਰਨਾ ਚਾਹੁੰਦੇ, ਤੁਹਾਨੂੰ ਪਤਾ ਹੀ ਨਹੀਂ ਹੈਗਾ, ਸਿਰਫ ਊਈਂ ਵੀ ਜਿਵੇਂ ਕਹਿੰਦੇ ਆ ਨਾ, ਤੁਸੀਂ ਬਸ ਤੀਰ ਚਲਾ ਦੇਣਾ ਅਤੇ ਜਿੱਦਣ ਨੂੰ ਚੱਲ ਗਿਆ ਠੀਕ ਆ, ਉਹ ਗੱਲ ਨਹੀਂ ਬਣਨੀ ਹੈਗੀ। ਸੋ ਇਸ ਕਰਕੇ ਜਿਹੜੇ ਫਿਰ ਪਤਾ ਕੀ ਹੁੰਦਾ, ਵੋਟਾਂ ਵੰਡੀਆਂ ਜਾਂਦੀਆਂ 2-2, 4-4, 8-8, 10-10, ਇੱਧਰ ਉੱਧਰ ਜੇ ਪੈ ਗਈਆਂ, ਪ੍ਰੋਪਰ ਮੈਜੋਰਟੀ ਨਹੀਂ ਮਿਲਦੀ ਜਾਂ ਥੋੜ੍ਹੇ ਜਿਹੇ ਵੋਟਾਂ ਨਾਲ ਫਿਰ ਬੰਦਾ ਜਿੱਤਦਾ। ਜੇ ਸਿਰਫ ਕੈਪੇਬਲ ਜਾਂ ਵਧੀਆ ਜਿਹੜੇ ਕੈਂਡੀਡੇਟ ਆ ਉਹ ਖੜ੍ਹੇ ਹੋ ਰਹੇ ਆ, ਮਤਲਬ ਜਿਹਨਾਂ ਨੂੰ ਇੰਟਰਸਟ ਹੈ, ਵਾਕਿਆ ਹੀ ਇੰਟਰਸਟ ਹੈ ਕੌਂਸਲ ਦੇ ਵਿੱਚ ਜਾਣ ਦਾ ਅਤੇ ਕੰਮ ਕਰਨ ਦਾ ਆਪਣੇ ਲਈ, ਆਪਣੀ ਜਿਹੜੇ ਲੋਕ ਹੈ ਆਪਣੀ ਸਿਟੀ ਲਈ, ਫਿਰ ਤਾਂ ਠੀਕ ਹੈ। ਜੇ ਐਵੇਂ ਆ ਵੀ ਫਿਰ ਕੋਈ ਫਾਇਦਾ ਨਹੀਂ ਹੈਗਾ, ਫਿਰ ਤਾਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਉਵੇਂ ਤੁਸੀਂ ਦੂਜਿਆਂ ਨੂੰ ਵੀ ਪਰੇਸ਼ਾਨ ਕਰ ਰਹੇ ਹੋ ਆਪ ਵੀ। ਜਿਵੇਂ ਉੱਦਣ ਭਾਜੀ ਵੀ ਕਹਿ ਕੇ ਗਏ ਕਿ ਵੋਟਾਂ ਹੀ ਖਰਾਬ ਹੁੰਦੀਆਂ, ਫਿਰ ਵੋਟ ਹੀ ਖਰਾਬ ਹੋਣੀ ਆ। ਸੋ ਇਸ ਕਰਕੇ ਸੋਚੋ ਵਿਚਾਰੋ ਅਤੇ ਬਿਲਕੁਲ ਪਾਰਟੀਸਪੇਟ। ਔਰ ਮੈਂ ਕਹੂੰਗੀ ਇਸ ਵਾਰ 100% ਵੋਟਾਂ ਪੈਣੀਆਂ ਚਾਹੀਦੀਆਂ। ਜਿਹਦੀ ਜਿਹਦੀ ਵੋਟ ਬਣੀ ਹੋਈ ਆ, ਵੋਟਰ ਕਾਰਡ ਤੁਹਾਡੇ ਕੋਲ ਆਏ ਹੋਏ ਆ, ਤੁਸੀਂ ਦੇਖੋ

0: ਠੀਕ ਹੈ, ਥੈਂਕ ਯੂ,
1: ਓਕੇ, ਸਤਿ ਸ਼੍ਰੀ ਅਕਾਲ
0: ਜੀ ਜੀ ਜੀ ਸਤਿ ਸ਼੍ਰੀ ਅਕਾਲ, ਬਿਲਕੁਲ। ਤੇ ਵੈਸੇ ਤਾਂ ਨਾ ਚਲੋ, ਕਿਉਂਕਿ ਨਾ ਉਹਨਾਂ ਨੇ ਵਿੱਚ ਕੁਛ ਕਈ ਵਾਰ ਵਰਡਿੰਗ ਇੱਦਾਂ ਦੀ ਹੁੰਦੀ, ਆਪਾਂ ਪਰਿਵਾਰ 'ਚ ਬੈਠੇ ਹੁੰਦੇ ਹਾਂ ਫਿਰ ਉਹ ਨਹੀਂ ਸੁਣਿਆ ਜਾਂਦਾ ਨਾ, ਪਰ ਉਂਝ ਜੇ ਤੁਸੀਂ ਵੈਸੇ ਗਾਣੇ ਸੁਣੋ ਨਾ ਚਮਕੀਲੇ ਦੇ ਤੇ ਨਾਲ ਅਮਰਜੋਤ ਕੌਰ, ਉਹਨਾਂ ਦੀਆਂ ਆਵਾਜ਼ਾਂ ਵੈਸੇ ਨਾ ਮੈਂ ਕਿ ਜਿਵੇਂ ਹੁੰਦਾ ਨਾ ਗੋਡ ਗਿਫਟਡ ਹੀ ਹੁੰਦੇ ਕਈ ਤਾਂ, ਬਈ ਦੇਖ ਲਓ ਕਈ ਉਹਨਾਂ ਦੇ ਗੀਤ ਇੱਦਾਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਕੀ ਕਹਿੰਦੇ ਹੁੰਦੇ ਆ, ਇੱਥੇ ਤਾਂ ਆਪਾਂ ਕੌਨਸਰਟ ਕਹਿ ਦਿੰਦੇ ਹਾਂ ਹੈ ਨਾ, ਅਖਾੜਾ ਹੈ ਨਾ, ਅਖਾੜੇ ਜਿਹੜੇ ਲੱਗੇ ਹੋਏ ਹੁੰਦੇ ਸੀਗੇ ਉੱਥੇ ਤਾਂ ਕੋਈ ਇੱਦਾਂ ਨਹੀਂ ਹੁੰਦਾ ਹਾਂ ਵੀ ਕੋਈ ਸਾਊਂਡ ਸਿਸਟਮ ਵਧੀਆ ਹੈਗਾ, ਪਰ ਉਹਨਾਂ ਦੀਆਂ ਆਵਾਜ਼ਾਂ ਦੇਖੋ ਹੈ ਨਾ ਕਿੰਨੀ ਕਲੀਅਰ ਔਰ ਕਿੰਨੇ ਮਜ਼ੇ ਹੋਏ, ਕੋਈ ਐਂ ਨਹੀਂ ਉਹਨਾਂ ਦੇ ਲੈ ਕੋਈ ਆਵਾਜ਼ ਇੱਧਰ ਉੱਧਰ ਚਲੀ ਜਾਊਗੀ। ਸੋ ਅਮਰਜੋਤ ਕੌਰ ਦੇਖੋ ਉਹਨਾਂ ਦੀ ਆਵਾਜ਼ ਕਿੰਨੀ ਤਿੱਖੀ ਐਨ ਹੈ। ਸੋ ਇੱਦਾਂ ਹੀ ਜਿਹੜਾ ਅਮਰ ਚਮਕੀਲਾ, ਉਹਨਾਂ ਦੀ ਆਵਾਜ਼ ਵੈਸੇ ਤਾਂ ਕਮਾਲ ਹੀ, ਗੋਡ ਗਿਫਟਡ ਹੀ ਹੁੰਦੇ ਵੈਸੇ ਇੱਦਾਂ ਦੇ ਬੰਦੇ, ਪਰ ਥੋੜ੍ਹੇ ਜਿਹੇ ਕਈ ਵਾਰ ਗੀਤ ਇੱਧਰ ਉੱਧਰ ਗਾ ਜਾਂਦੇ ਫਿਰ ਉਹ ਔਖਾ ਹੋ ਜਾਂਦਾ ਸੁਣਾਉਣਾ। ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਕੀ ਹਾਲ ਚਾਲ ਜੀ?
1: ਠੀਕ ਹੈ ਜੀ, ਵਧੀਆ, ਕਿਉਂਕਿ ਜਿਹੜੀ ਵੀ ਵੋਟ ਪਾਉਣੀ ਹੈ ਨਾ ਲੋਕ ਸੋਚ ਸਮਝ ਕੇ ਪਾਉਣ, ਜਿਵੇਂ ਸਕੂਲ ਟਰਸਟੀ ਲਈ ਸਤਪਾਲ ਜੌਲ ਨੂੰ ਪਾਈਆਂ ਜਾਣ ਜੀ, ਸਕੂਲ ਬਹੁਤ ਵਧੀਆ ਕੰਮ ਕਰ ਰਹੇ ਆ ਸਕੂਲਾਂ ਦਾ।
0: ਉਹ ਹੁਣ ਨੀ ਹੈਗੇ, ਉਹ ਪਹਿਲਾਂ ਸੀਗੇ ਸਕੂਲ ਟਰਸਟੀ ਲਈ। ਹਾਂਜੀ ਹਾਂਜੀ, ਹੁਣ ਤਾਂ ਉਹ ਜਿਹੜੇ ਕੌਂਸਲਰ ਐਜ਼ ਏ ਕੌਂਸਲਰ ਜਿਹੜਾ ਵੋਟ ਲਈ ਆਪਣਾ ਕੰਟੈਸਟ ਕਰ ਰਿਹਾ ਇਲੈਕਸ਼ਨ।
1: ਹਾਂਜੀ, ਕਿਉਂਕਿ ਉਸੇ ਨੂੰ ਪਾਈ ਜਾਵੇ ਜਿਹੜੇ ਸਕੂਲ ਦੇ ਵਧੀਆ ਲਿਆਉਣ ਹਨਾ ਜੀ, ਨਿਯਮ ਵਗੈਰਾ, ਕਿਉਂਕਿ ਬਹੁਤ ਬੁਰਾ ਹਾਲ ਆ ਨੀ ਸਕੂਲਾਂ ਦਾ।
0: ਜੀ ਜੀ ਜੀ, ਨਹੀਂ ਉਹਨਾਂ ਨੇ ਕੰਮ ਬੜੇ ਵਧੀਆ ਕੀਤੇ, ਫਿਰ ਜਿਹੜੇ ਕਰਦੇ ਸੀ ਉਹ ਲੋਕਾਂ ਤੱਕ ਪਹੁੰਚਦੇ ਵੀ ਸੀਗੇ ਵੀ ਹਾਂ ਮੈਂ ਆਹ ਚੀਜ਼ ਦੀ ਕੋਸ਼ਿਸ਼ ਕਰ ਰਿਹਾ, ਫਿਰ ਉਹ ਜਦੋਂ ਡਨ ਹੋ ਜਾਂਦਾ ਸੀ ਫਿਰ ਉਹ ਦੱਸਦੇ ਸੀ ਵੀ ਆਹ ਮੈਂ ਕੀਤਾ ਤਾਂ ਆਹ ਹੋ ਗਿਆ ਹੈ ਨਾ। ਵੈਸੇ ਹੁਣ ਇੱਦਾਂ ਹੀ ਚਾਹੀਦਾ, ਨਾਲ ਦੀ ਨਾਲ ਜਿਹੜੀ ਫੀਡਬੈਕ ਆਉਣੀ ਚਾਹੀਦੀ ਆ ਉਹ ਕੰਮ ਦੀ ਲੋਕਾਂ ਤੱਕ ਪਹੁੰਚਣਾ ਚਾਹੀਦਾ।
1: ਬਿਲਕੁਲ, ਉਹਨਾਂ ਨੇ ਕੰਮ ਬਹੁਤ ਵਧੀਆ ਕੀਤੇ ਨੇ ਸਕੂਲ ਲਈ, ਵਧੀਆ ਕੰਮ ਕੀਤੇ ਨੇ। ਹਾਂਜੀ
0: ਜੀ ਜੀ ਜੀ, ਥੈਂਕ ਯੂ ਜੀ,
1: ਹਾਂਜੀ
0: ਜੀ ਵੈਲਕਮ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਕਾਲਾਂ ਤੁਹਾਡੀਆਂ ਆ ਰਹੀਆਂ, ਆਪਾਂ ਲੈਂਦੇ ਹਾਂ ਕਾਲਾਂ ਤੁਹਾਡੀਆਂ। ਤੇ ਇੱਕ ਕਾਲ ਆਈ ਹੋਰ, ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਹੈਲੋ ਭਾਜੀ, ਸਤਿ ਸ਼੍ਰੀ ਅਕਾਲ।
0: ਹਾਂਜੀ ਭਾਜੀ, ਕਿਵੇਂ ਹੋ? ਹਾਂਜੀ ਹਾਂਜੀ, ਤੁਹਾਡੇ ਬੇਟੇ ਦਾ ਬਰਥਡੇ ਅੱਜ, ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ।
2: ਤੁਸੀਂ ਬਹੁਤ ਸੋਹਣਾ ਵਿਸ਼ ਕੀਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਭਾਵੇਂ ਗੀਤ ਤੋਂ ਲੱਤਾਂ ਨੇ ਤੁਹਾਨੂੰ ਜਿਹੜਾ ਮੈਂ ਭੇਜਿਆ ਸੀ
0: ਜੀ ਜੀ,
2: ਹਾਂ ਬਹੁਤ ਬਹੁਤ ਧੰਨਵਾਦ। ਇੱਕ ਹੋਰ ਜਾਣਕਾਰੀ ਦੇ ਦਿੰਦੇ ਹਾਂ, ਮਹਾਤਮਾ ਗਾਂਧੀ ਦਾ ਵੀ ਜਨਮ ਦਿਨ ਹੈ।
0: ਹਾਂਜੀ ਹਾਂਜੀ, ਤੁਹਾਡੀ ਆਵਾਜ਼ ਨੀ ਕਲੀਅਰ ਆ ਰਹੀ ਭਾਜੀ।
2: ਹਾਂ ਮੀਂਹ ਪੈ ਰਿਹਾ ਤੇ ਕਰਕੇ, ਚਲੋ ਮੇਰੇ ਕੋਲ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਧਿਆਨ ਪਈ, ਸਤਿ ਸ਼੍ਰੀ ਅਕਾਲ
0: ਜੀ ਜੀ, ਥੈਂਕ ਯੂ ਥੈਂਕ ਯੂ, ਬਿਲਕੁਲ ਥੈਂਕ ਯੂ ਜੀ। ਤੇ ਮੀਂਹ ਦੀ ਆਵਾਜ਼ ਨਾਲ ਆਉਣ ਲੱਗ ਗਈ ਹੈ, ਸੋ ਵਾਕਈ ਮੀਂਹ ਪੈ ਰਿਹਾ ਕਿਤੇ ਕਿਤੇ। ਤੇ ਹਾਂ, ਅੱਜ 2 ਅਕਤੂਬਰ ਹੈ, ਤੇ ਆਪਾਂ ਜਦੋਂ ਇੰਡੀਆ 'ਚ ਹੁੰਦੇ ਸੀ ਛੁੱਟੀ ਹੁੰਦੀ ਸੀ, ਜਾਂ ਸਕੂਲ 'ਚ ਵੀ ਪੜ੍ਹਦੇ ਹੁੰਦੇ ਸੀ ਜਾਂ ਪੜ੍ਹਾਉਂਦੇ ਹੁੰਦੇ ਸੀ, ਤੇ 2 ਅਕਤੂਬਰ ਅੱਜ ਰਾਸ਼ਟਰ ਪਿਤਾ ਕਹਿੰਦੇ ਆ ਹੈ ਨਾ, ਮਹਾਤਮਾ ਗਾਂਧੀ ਉਹਨਾਂ ਦਾ ਜਨਮ ਦਿਨ ਹੈ, ਤੇ ਲਾਲ ਬਹਾਦਰ ਸ਼ਾਸਤਰੀ ਉਹਨਾਂ ਦਾ ਵੀ ਜਨਮ ਦਿਨ ਹੈ, ਜਿਹੜੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਔਰ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਜਿੰਨਾ ਟਨਿਓਰ ਕੰਮ ਕੀਤਾ, ਥੋੜ੍ਹੀ ਦੇਰ ਹੀ ਕੀਤਾ ਉਹਨਾਂ ਨੇ, ਪਰ ਫਿਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ਹੈ ਨਾ, ਜਦੋਂ ਇੱਕ ਸਮਝੌਤਾ ਜਿਹੜਾ ਉਹ ਕੀਤਾ ਗਿਆ ਸੀਗਾ ਉਸ ਤੋਂ ਬਾਅਦ। ਤੇ ਲਓ ਜੀ, ਅੱਜ ਉਹਨਾਂ ਨੂੰ ਵੀ ਆਪਾਂ ਯਾਦ ਕਰਦੇ ਹਾਂ, ਮੁਬਾਰਕਾਂ ਬਹੁਤ ਬਹੁਤ। ਤੇ ਬੱਚਿਆਂ ਨੂੰ ਤਾਂ ਛੁੱਟੀ ਹੁੰਦੀ ਹੈ, ਬੱਚਿਆਂ ਨੂੰ ਤਾਂ ਉਹੀ ਚਾਹ ਚੜਿਆ ਹੁੰਦਾ ਵੀ ਛੁੱਟੀ ਹੋ ਜਾਣੀ ਹੈ। ਸੋ ਲਓ ਜੀ, ਆ ਬਰਥਡੇ ਵਾਲਾ ਜਿਹੜਾ ਗੀਤ ਥੋੜ੍ਹਾ ਜਿਹਾ ਹੋਰ ਸੁਣ ਲੈਂਦੇ ਹਾਂ, ਕਿਉਂਕਿ ਭਾਜੀ ਆਏ ਸੀਗੇ।

0: ਹਾਂਜੀ ਭਾਜੀ, ਹੁਣ ਹੋਰ ਕੀ ਕਹਿਣਾ?
1: ਦੇਖੋ ਜੀ, ਮੈਂ ਇਹ ਕਹਿਣਾ ਵੀ ਜਿਹੜਾ ਵਿਅਕਤੀ ਜਿੱਥੇ ਲੱਗਾ, ਜੇ ਉਹਨੇ ਚੰਗਾ ਕੰਮ ਕੀਤਾ ਸੀ ਤੇ ਉੱਥੇ ਕਿਉਂ ਨੀ ਖੜਾ ਹੋਇਆ?
0: ਨਹੀਂ ਚਲੋ, ਕਿਸੇ ਬਾਰੇ ਇਹ ਨੀ, ਉਹ ਅਗਲਿਆਂ ਦੀ ਆਪਣੀ ਮਰਜ਼ੀ ਹੈ ਨਾ, ਆਪਾਂ ਇਹ ਨੀ ਕਿਸੇ ਨੂੰ ਵੀ ਕਹਿ ਸਕਦੇ ਵੀ ਇੱਥੇ ਨੀ ਖੜਾ ਹੋਇਆ। ਉੱਥੇ ਐਲੀਜੀਬਿਲਟੀ ਉਹਨਾਂ ਦੀ ਬਣਦੀ ਹੋਣੀ ਹੈ ਵੀ ਕਿੱਥੇ ਉਹ ਇਲੈਕਸ਼ਨ ਕੰਟੈਸਟ ਕਰ ਸਕਦੇ ਆ। ਕਿਹਨੂੰ ਕਹਿ ਰਿਹਾ ਆਈ ਡੋਂਟ ਨੋ, ਬਟ ਆਪਾਂ ਇਹ ਗੱਲ ਆਪਾਂ ਸੁਣਨਾ ਹੀ ਨਹੀਂ ਚਾਹੁੰਦੇ, ਹੈ ਨਾ, ਵੀ ਕਿਉਂ ਆਪਾਂ ਕਿਸੇ ਨੂੰ ਕਹੀਏ ਵੀ ਫਲਾਣਾ ਇੱਥੇ ਖੜਾ ਹੋ ਜਾਵੇ ਉੱਥੇ। ਉਹਨੂੰ ਬੈਟਰ ਪਤਾ ਹੈ ਕਿ ਮੇਰੇ ਲਈ ਕੀ ਸਹੀ ਹੈ ਜਾਂ ਮੈਂ ਕੀ ਕਰ ਸਕਦਾ। ਸੋ ਭਾਜੀ, ਇੱਦਾਂ ਆਪਾਂ ਕਿਸੇ ਨੂੰ ਨਹੀਂ ਕਹਿਣਾ ਹੈਗਾ, ਠੀਕ ਹੈ ਨਾ? ਉਂਝ ਤੁਸੀਂ ਕਿਸੇ ਦੀ

0: ਭਰਪੂਰ ਰਹੇ ਹੋ, ਇਹਨੂੰ ਵੋਟ ਪਾਓ, ਉਹ ਠੀਕ ਹੈ। ਜੇ ਤੁਸੀਂ ਕਹਿੰਦੇ ਫਲਾਣੇ ਨੂੰ ਵੋਟ ਨਾ ਪਾਓ, ਉਹ ਆਪਾਂ ਇੱਦਾਂ ਦੀ ਰੋਂਗ ਗੱਲ ਨਹੀਂ ਕਰਨੀ ਹੈਗੀ ਜਿਹੜੀ ਕਿਸੇ ਨੂੰ ਚੁਬੇ ਜਾਂ ਵਧੀਆ ਨਾ ਲੱਗੇ, ਤਕਲੀਫ ਹੋਵੇ ਕਿਸੇ ਨੂੰ, ਕਿਉਂ ਕਹਿਣਾ ਹੈ ਨਾ। ਅਤੇ ਵਧੀਆ ਹੀ ਕਹੋ, ਬਾਕੀ ਤਾਂ ਹਰੇਕ ਨੇ ਆਪਣੀ ਮਰਜ਼ੀ ਕਰਨੀ ਆ। ਔਰ ਮੈਂ ਇੱਥੇ ਤੁਹਾਨੂੰ ਇਹ ਵੀ ਕਹਿ ਦਿੰਦੀ ਹਾਂ, ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਹਾਂ 100% ਵੋਟਾਂ ਪੈਣ, ਜਿਹਦੀਆਂ ਵੋਟਾਂ ਬਣੀਆਂ ਉਹ ਜ਼ਰੂਰ ਪਾ ਕੇ ਆਉਣ, ਪਰ ਬਹੁਤੇ ਇੱਦਾਂ ਹੋਣਗੇ ਜਿਹੜੇ ਜਾਣਗੇ ਹੀ ਨਹੀਂ, ਜਾਣਗੇ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਅੱਧਿਆਂ ਨੂੰ ਵੀ ਇਹ ਕੋਈ ਇਲੈਕਸ਼ਨ ਵੀ ਹੈਗੇ ਆ। ਜਦਕਿ ਦੇਖੋ ਸਾਰੇ ਨਾ ਆਪਾਂ ਮੀਡੀਆ 'ਚ ਦੇਖ ਰਹੇ ਹਾਂ ਕਿ ਕੋਸ਼ਿਸ਼ ਹਰੇਕ ਵੱਲੋਂ ਕੀਤੀ ਜਾ ਰਹੀ ਵੀ ਆਵਾਜ਼ ਪਹੁੰਚੇ ਲੋਕਾਂ ਤੱਕ, ਕਿਉਂਕਿ ਬੜਾ ਇੰਪੋਰਟੈਂਟ ਹੈ। ਜਿਹੜੇ ਤੁਹਾਡੇ ਪੈਸੇ ਟੈਕਸ ਤੁਸੀਂ ਦੇਈ ਜਾਂਦੇ ਹੋ, ਕੰਮ ਕਰੀ ਜਾਂਦੇ ਹੋ, ਟੈਕਸ ਦੇਈ ਜਾਂਦੇ ਹੋ, ਕੀ ਚੱਲ ਰਿਹਾ, ਕਿੱਥੇ ਟੈਕਸ ਘਟਣਾ ਚਾਹੀਦਾ, ਕਿੱਥੇ ਵਧਣਾ ਚਾਹੀਦਾ, ਕਿੱਥੇ ਨਹੀਂ ਦੇਣਾ ਚਾਹੀਦਾ, ਜਾਂ ਗੌਰਮੈਂਟ ਕੀ ਕਰ ਰਹੀ ਹੈ, ਉਹ ਤਾਂ ਹੀ ਪਤਾ ਲੱਗੂਗਾ ਤੁਹਾਨੂੰ। ਸੋ ਇਸ ਕਰਕੇ ਥੋੜ੍ਹਾ ਅਵੇਅਰ ਰਿਹਾ ਕਰੋ, ਠੀਕ ਹੈ ਨਾ। ਸੋ ਲਓ ਜੀ ਆਪਾਂ ਇੱਕ ਸੁਨੇਹਾ ਸਕਾਈਡੋਮ ਗਰੁੱਪ ਆਫ ਕੰਪਨੀਆਂ ਦਾ ਸੁਣ ਲਈਏ।
1: ਰਾਹ ਤਾਂ ਮੈਂ ਛੱਡ ਦਿੰਦੀ ਹਾਂ, ਪਰ ਜਨਾਬ ਚੱਲੇ ਕਿੱਥੇ ਹੋ?
2: ਮੈਂ ਚੱਲਿਆ ਸਕਾਈਡੋਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
1: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਆਂ, ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955 905-452-9955।

0: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੂ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
3: ਬ੍ਰੈਂਪਟਨ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ।
4: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ, ਉਹਨਾਂ 'ਚ ਅਕਾਊਂਟੇਬਿਲਟੀ, ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ, ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ, ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ, ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ, ਲੋਕਲ ਡਿਵੈਲਪਮੈਂਟ, ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨ ਨਾਲ ਕਨੈਕਟੀਵਿਟੀ, ਫੁੱਲ ਪੁਲਿਸ ਸਟੇਸ਼ਨ, ਇੰਡਸਟਰੀਅਲ ਡਿਵੈਲਪਮੈਂਟ, ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ।
3: ਇਲੈਕਸ਼ਨ ਡੇਟ 26 October 2026, ਐਡਵਾਂਸ ਵੋਟਿੰਗ ਔਨ 9, 10, 11, 16 and 17 October. ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ azadgoyat.ca. ਪੇਡ ਫੋਰ ਐਂਡ ਆਥੋਰਾਈਜ਼ਡ ਬਾਈ ਕੈਂਪੇਨ ਆਫ ਡਾਕਟਰ ਆਜ਼ਾਦ ਗੋਇਤ।
5: ਬ੍ਰੈਂਪਟਨ ਵਾਸੀਓ, ਹੁਣ ਬਦਲਾਅ ਦਾ ਸਮਾਂ ਹੈ, ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੇ। ਸੁਰੱਖਿਆ ਪਹਿਲੀ ਤਰਜੀਹ, ਵੱਧ ਰਹੇ ਪ੍ਰੋਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ। ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ। ਹੱਦ ਤੋਂ ਵੱਧ ਵਧੀ ਹੋਏ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤਾਕਤ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2 ਅਤੇ 6 ਬ੍ਰੈਂਪਟਨ। ਧੰਨਵਾਦ।
6: ਬਿਲਕੁਲ ਵੀ, ਜਿੰਨੇ ਵੀ ਆਪਣੇ ਕੈਂਡੀਡੇਟ ਖੜੇ ਹੋਏ ਆ ਨਾ, ਸਾਰਿਆਂ ਬਾਰੇ ਜਾਣਕਾਰੀ ਰੱਖੋ, ਫਿਰ ਤੁਸੀਂ ਚੂਜ਼ ਕਰੋ ਕੌਣ ਤੁਹਾਨੂੰ ਕੈਪੇਬਲ ਲੱਗਦਾ, ਕਿਹਨੂੰ ਤੁਸੀਂ ਵੋਟ ਪਾਉਣੀ ਹੈ ਨਾ, ਫਿਰ ਵੋਟ ਪਾਓ। ਅਤੇ ਲਓ ਜੀ, ਹੁਣ ਸਾਡੇ ਨਾਲ ਨਿਰਦੇਵ ਸਿੱਧੂ ਜੀ ਜੁੜੇ ਆ ਔਰ ਇਹਨਾਂ ਤੋਂ ਆਪਾਂ ਲੈਂਦੇ ਹਾਂ ਮੌਰਗੇਜ ਦੀ ਜਾਣਕਾਰੀ। ਨਿਰਦੇਵ ਜੀ, ਸਵਾਗਤ ਤੁਹਾਡਾ।
7: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਪਿੰਡ ਭਾਵਾਂ ਨੂੰ ਗੁੱਡ ਮਾਰਨਿੰਗ ਜੀ, ਹੈਪੀ ਫਰਾਈਡੇ ਟੂ ਆਲ ਆਫ ਯੂ
6: ਜੀ।
7: ਆਪਾਂ ਗੱਲਬਾਤ ਕਰਾਂਗੇ ਜੀ ਅੱਜ ਡੈਟ ਕੰਸੋਲੀਡੇਸ਼ਨ ਦੇ ਬਾਰੇ। ਜਸਵਿੰਦਰ ਜੀ, ਬਹੁਤ ਸਾਰੀਆਂ ਕਾਲਸ ਇਸ ਤਰ੍ਹਾਂ ਦੀਆਂ ਆਉਂਦੀਆਂ, ਬਹੁਤ ਸਾਰੀਆਂ ਚੀਜ਼ ਤੇ ਕੰਮ ਕਰੀਦਾ ਹੈਗਾ। ਭੈਣ ਭਾਅ ਦੱਸਦੇ ਕਿ ਸਾਡੇ ਤੇ ਮੌਰਗੇਜ ਦੇ ਨਾਲ ਨਾਲ ਹੋਰ ਵੀ ਕਰਜ਼ੇ ਚੜ ਗਏ ਆ, ਜਿਵੇਂ ਆਮ ਤੌਰ ਤੇ ਹੁੰਦੇ ਆ ਕ੍ਰੈਡਿਟ ਕਾਰਡਾਂ ਦੇ ਕਰਜ਼ੇ, ਲਾਈਨ ਆਫ ਕ੍ਰੈਡਿਟ ਜਾਂ ਹੋਰ ਪੇਡੇ ਲੋਨਸ ਵਗੈਰਾ, ਜੋ ਮਹਿੰਗੇ ਜਿਹੜੇ ਕਰਜ਼ੇ ਕਈ ਵਾਰ ਦੇਖਣ 'ਚ ਆਉਂਦੇ ਹੈਗੇ ਆ, ਤੇ ਕਿਉਂਕਿ ਇਹਨਾਂ ਦੀ ਮਿਨੀਮਮ ਪੇਮੈਂਟ ਕਾਫੀ ਜ਼ਿਆਦਾ ਬਣ ਜਾਂਦੀ ਹੈ, ਕਈ ਵਾਰੀ ਮਿਨੀਮਮ ਪੇਮੈਂਟ ਕਰਨ ਵਾਸਤੇ ਪੈਸੇ ਨਹੀਂ ਹੁੰਦੇ, ਉਹਦੇ ਨਾਲ ਫਿਰ ਕੀ ਹੁੰਦਾ ਕਿ ਆਪਣਾ ਪੇਮੈਂਟਸ ਲੇਟ ਹੋਣੀਆਂ ਸ਼ੁਰੂ ਹੋ ਜਾਂਦੀਆਂ, ਮਿਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉਹਦੇ ਨਾਲ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਤੇ ਕਈ ਵਾਰੀ ਭੈਣ ਭਾਈ ਸੋਚਦੇ ਆ ਕਿ ਹੁਣ ਵੀ ਜੋ ਏਦਾਂ ਦੀ ਸਿਚੁਏਸ਼ਨ ਹੈਗੀ, ਜੇ ਮਿਨੀਮਮ ਪੇਮੈਂਟ ਕਰਨ 'ਚ ਦਿੱਕਤ ਆ ਰਹੀ ਹੈ, ਤੇ ਉਹ ਕਈ ਵਾਰੀ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦੇਈਏ। ਪਰ ਜਿਹੜੀ ਕੰਜ਼ਿਊਮਰ ਪ੍ਰਪੋਜ਼ਲ ਹੈ ਜੀ, ਉਹਦੀ ਪ੍ਰੋਬਲਮ ਇਹ ਹੁੰਦੀ ਕਿ ਉਹਦੇ ਨਾਲ ਕੋਈ, ਇਹ ਤਾਂ ਹੈ ਨਹੀਂ ਕਿ ਸਾਰਾ ਤੁਹਾਡਾ ਕਰਜ਼ਾ ਮਾਫ ਹੋ ਜਾਂਦਾ, ਕੁਛ ਤੁਹਾਡਾ ਮਾਫ ਹੋ ਜਾਂਦਾ, ਕੁਛ ਤੁਹਾਨੂੰ ਸਟਿਲ ਪੇ ਕਰਨਾ ਪੈਂਦਾ। ਪਰ ਜਿਹੜੀ ਪੱਕੀ ਗੱਲ ਉਹਦੇ 'ਚ ਇਹ ਹੁੰਦੀ ਕਿ ਕ੍ਰੈਡਿਟ ਤੁਹਾਡਾ ਇੱਕਦਮ ਖਰਾਬ ਹੋ ਜਾਂਦਾ, ਮੁੜ ਕੇ ਤੁਹਾਨੂੰ ਕ੍ਰੈਡਿਟ ਨੂੰ ਠੀਕ ਕਰਦਿਆਂ ਕਈ ਸਾਲ ਲੱਗ ਜਾਂਦੇ ਆ, ਤੇ ਇਹਦੇ ਦਰਮਿਆਨ ਤੁਸੀਂ ਕੋਈ ਮੌਰਗੇਜ ਕਰਾਉਣੀ ਹੈ, ਕੋਈ ਰੀਫਾਈਨਾਂਸ ਕਰਾਉਣਾ, ਕੋਈ ਹੋਰ ਕ੍ਰੈਡਿਟ ਫੈਸਿਲਿਟੀ ਲੈਣੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏ, ਤੁਹਾਡੇ ਡਾਲਰ ਵੀ ਸੇਵ ਹੋਣ ਤੇ ਤੁਹਾਡਾ ਕ੍ਰੈਡਿਟ ਵੀ ਇੰਪਰੂਵ ਹੋ ਜਾਏ। ਬਿਲਕੁਲ ਇਸ ਤਰ੍ਹਾਂ ਹੋ ਸਕਦਾ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ ਤੁਹਾਡੇ ਐਕੁਇਟੀ ਹੈਗੀ ਹੈ, ਇਹਦੇ ਬੇਸ ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨ ਆਮ ਤੌਰ ਤੇ ਅਵੇਲੇਬਲ ਹੋ ਸਕਦੀਆਂ ਜੀ। ਪਹਿਲੀ ਜਿਹੜੀ ਹੈਗੀ ਹੈ, ਸਾਰਾ ਕੁਛ ਰੀਫਾਈਨਾਂਸ ਕਰਕੇ ਅਚੀਵ ਕੀਤਾ ਜਾ ਸਕਦਾ ਹੈ। ਸੈਕਿੰਡ ਆਪਸ਼ਨ ਹੁੰਦੀ ਹੈਗੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ, ਤੇ ਤੀਜੀ ਆਪਸ਼ਨ ਕੁਝ ਕੇਸ ਦੇ ਵਿੱਚ ਸੈਕਿੰਡ ਮੌਰਗੇਜ ਵੀ ਕੀਤੀ ਜਾ ਸਕਦੀ ਹੈ। ਅਗੇਨ ਇਹ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਰਿਕਮੈਂਡ ਕਰਦੇ ਹੈਗੇ ਆ। ਮੰਨ ਲਓ ਤੁਸੀਂ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ ਤੇ ਚੱਕੇ ਹੈ, ਤੇ $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੋ, ਤੇ ਆਹ ਹੁਣ ਜਿਹੜੀਆਂ ਆਪਾਂ ਤਿੰਨ ਆਪਸ਼ਨ ਆਪਾਂ ਡਿਸਕਸ ਕੀਤੀਆਂ, ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪ ਕਰਦੇ ਹੋ, ਤੇ ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $150 ਤੋਂ ਲੈ ਕੇ $350-400 ਰਹਿ ਜਾਂਦੀ ਹੈ। ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ 50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ ਤਕਰੀਬਨ 1100 ਤੋਂ ਲੈ ਕੇ $1,350 ਤੱਕ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫ੍ਰੀ ਹੋ ਸਕਦਾ ਹੈ। ਪਹਿਲਾਂ ਤੁਹਾਡੇ ਲਾਈਨ ਆਫ ਕ੍ਰੈਡਿਟ ਕਾਰਡ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ। ਪੇਮੈਂਟ ਵੀ ਇੱਕ ਬਣ ਜਾਏਗੀ, ਡਾਲਰ ਵੀ ਸੇਵ ਹੋਣਗੇ ਤੇ ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪਏਗੀ, ਕ੍ਰੈਡਿਟ ਵੀ ਬੈਟਰ ਹੋ ਜਾਏਗਾ। ਕਰਜ਼ੇ ਚੜੇ ਹੋਏ ਆ, ਘਰ ਹੈਗਾ, ਘਰ ਚੈੱਕ ਵੀ ਹੈਗੀ ਆ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਮੌਰਗੇਜ ਤੁਹਾਡੀ ਹੁਣ ਰਿਨਿਊਅਲ ਵਾਸਤੇ ਆਈ ਆ, ਤੁਸੀਂ ਰੀਫਾਈਨੈਂਸ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ, ਦੇਖਣਾ ਚਾਹੁੰਦੇ ਹੋ ਕਿੰਨੇ ਦਾ ਘਰ ਲੈ ਸਕਦੇ ਹੋ, ਪ੍ਰੀ ਅਪਰੂਵਲ ਲੈਣੀ ਚਾਹੁੰਦੇ, ਗੱਲ ਕੀ ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-5503। ਨਰਦੇਵ ਸਿੱਧੂ 6472945503।
6: ਨਰਦੇਵ ਸਿੱਧੂ ਜੀ ਦੇ ਨਾਲ ਕਰ ਲਓ ਕੋਈ ਵੀ ਕੁਐਸਚਨ ਕੰਸਰਨ ਹੁੰਦਾ ਮੌਰਗੇਜ ਨੂੰ ਲੈ ਕੇ, ਤੇ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਤੇ ਤੁਹਾਨੂੰ ਬਹੁਤ ਵਧੀਆ ਸਲਾਹ ਜਿਹੜੀ ਦੇਣਗੇ। ਤੇ ਇੱਕ ਮੈਂ ਨੰਬਰ ਹੋਰ ਦੇ ਦੇਵਾਂ, ਜਿਵੇਂ ਆਪਾਂ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ, ਤੇ ਹੁਣ ਨਾ ਜਿਵੇਂ ਬਦਲਾਅ ਦਾ ਸਮਾਂ ਹੈਗਾ, ਆਪਾਂ ਸੁਣ ਰਹੇ ਹਾਂ ਸਾਰੇ ਕੈਂਡੀਡੇਟਸ ਤੋਂ ਤਕਰੀਬਨ, ਸੋ ਤੁਸੀਂ ਉਸ ਬਾਰੇ ਐਨ ਸੋਚ ਵਿਚਾਰ ਕਰਨਾ ਕਿ ਪਿਛਲੇ ਸਮਿਆਂ 'ਚ ਕੀ ਹੋਇਆ ਅਤੇ ਕੀ ਹੋਣਾ ਚਾਹੀਦਾ ਹੈ, ਕੌਣ ਕਿਹੜੇ ਕੈਂਡੀਡੇਟ ਦੀਆਂ ਕੀ ਸਟ੍ਰੈਟਜੀਜ਼ ਹੈਗੀਆਂ, ਹੈ ਨਾ, ਉਹ ਕਿਵੇਂ ਵਰਕ ਕਰਨਗੇ ਇਹਦੇ ਉੱਪਰ। ਅਤੇ ਇੱਕ ਨਾਮ ਮੈਂ ਹੋਰ ਦੇ ਦੇਵਾਂ ਤੁਹਾਨੂੰ, ਅਤੇ ਕੱਲ੍ਹ ਜਿਹੜੇ ਇਹਨਾਂ ਨਾਲ ਆਪਣੀ ਗੱਲਬਾਤ ਵੀ ਹੋਈ ਸੀਗੀ, ਜੁਗਰਾਜ ਸਿੰਘ ਖਿੰਦਾ ਐਜ਼ ਏ ਸਿਟੀ ਕੌਂਸਲਰ ਇਹ ਹੋ ਸਕਦੇ ਤੁਹਾਡੇ, ਵਾਰਡ ਨੰਬਰ 3 ਤੇ 4 ਦੇ ਵਿੱਚੋਂ ਇਹ ਖੜ੍ਹੇ ਹੋਏ ਆ। ਸੋ ਬੜਾ ਵਧੀਆ ਇਹਨਾਂ ਦੀ ਮੈਨੂੰ ਗੱਲਬਾਤ ਲੱਗੀ। ਔਰ ਜੇ ਨਾ ਆਪਾਂ ਵੈਸੇ ਦੇਖੀਏ ਯੰਗਸਟਰਸ, ਜਿਹੜਾ ਯੰਗ ਬਲੱਡ ਅੱਗੇ ਆਉਣਾ ਚਾਹੀਦਾ, ਇਹਦੀ ਜੁਗਰਾਜ ਦੀ ਜਿਹੜੀ ਏਜ ਆ ਸਿਰਫ 22 ਈਅਰਸ ਆ। ਇੱਦਾਂ ਹੀ ਮੈਨੂੰ ਇੱਕ ਹੋਰ ਜਿਹੜੇ ਮਿਲੇ ਆਪਣੇ ਇੱਦਾਂ ਕੈਂਡੀਡੇਟ ਜਿਹੜੇ ਖੜ੍ਹੇ ਹੋਏ, ਵਿਦਾਂਤ, ਸੋ ਹੀ ਇਜ਼ ਓਨਲੀ 25 ਈਅਰਸ ਓਲਡ। ਤੇ ਤੁਸੀਂ ਲਾ ਲਓ ਹੁਣ ਇਹਨਾਂ 'ਚ ਚਿਣਕ ਕਿੰਨੀ ਆ, ਕਿੰਨੀ ਨੌਲੇਜ ਵੀ ਆ, ਜਾਂ ਕਿੰਨਾ ਕੁਛ ਬਦਲਣ ਦੀ ਗੱਲ ਇਹ ਕਰਦੇ ਆ। ਸੋ ਮੇਰੇ ਤਾਂ ਵਿਚਾਰ 'ਚ ਆਪ ਇਹੀ ਆ ਕਿ ਜਿਵੇਂ ਜਿਹੜੇ ਯੰਗਸਟਰਸ ਹੈਗੇ ਯੰਗ ਬਲੱਡ, ਅਤੇ ਜਿਨ੍ਹਾਂ ਨੂੰ ਨੌਲੇਜ ਵੀ ਹੈਗੀ ਹੈ, ਹੈ ਨਾ, ਚਲੋ ਸਾਰੇ ਉਸ ਏਜ ਦੇ ਵੀ ਨਹੀਂ ਹੋ ਸਕਦੇ, ਬਟ ਜੇ ਇਹਨਾਂ ਏਜਿਸ ਦੇ ਹੈਗੇ ਆ ਕੋਈ ਕੈਂਡੀਡੇਟਸ, ਜ਼ਰੂਰ ਤੁਸੀਂ ਉਹਨਾਂ ਨੂੰ ਵੀ ਤਰਜੀਹ ਦਿਓ, ਤਾਂ ਕਿ ਕਿਉਂਕਿ ਇਹ ਇੱਥੇ ਦੇ ਤਕਰੀਬਨ ਹੁੰਦਾ ਵੀ ਹਾਂ ਪੜ੍ਹੇ ਲਿਖੇ ਇੱਥੇ ਦੇ, ਇਹਨਾਂ ਨੂੰ ਇੱਥੇ ਦੀਆਂ ਪ੍ਰੋਬਲਮਸ ਜਾਂ ਪਤਾ, ਜਿਹੜੇ ਯੰਗਸਟਰ ਹੈਗੇ ਉਹਨਾਂ ਨੂੰ ਕੀ ਕੀ ਪ੍ਰੋਬਲਮਸ ਇੱਥੇ ਆਉਂਦੀਆਂ ਸਕੂਲ ਦੇ ਵਿੱਚ, ਕਾਲਜ 'ਚ, ਯੂਨੀਵਰਸਿਟੀਆਂ 'ਚ, ਜਾਂ ਕੋਈ ਜਿਵੇਂ ਡਰੱਗ ਐਡਿਕਸ਼ਨ ਦੀ ਗੱਲ ਹੋ ਗਈ, ਜਾਂ ਸਕੂਲਾਂ 'ਚ ਹੋਰ ਕੁਛ ਕੀ ਹੁੰਦਾ। ਕਈ ਵਾਰ ਆਪਾਂ ਕਿਉਂਕਿ ਇੱਥੇ ਨਹੀਂ ਵਿਚਰੇ ਸਕੂਲ 'ਚ, ਜਿਹੜੇ ਉਹਨਾਂ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਇਹ ਚੀਜ਼ਾਂ ਦਾ, ਹੈ ਨਾ। ਸੋ ਇਸ ਕਰਕੇ ਜ਼ਰੂਰ ਜਿਹੜਾ ਜੁਗਰਾਜ ਸਿੰਘ ਖਿੰਦਾ ਇਹ ਐਜ਼ ਏ ਸਿਟੀ ਕੌਂਸਲਰ ਤੁਹਾਡੇ ਹੋ ਸਕਦੇ ਆ, ਅਤੇ ਤੁਸੀਂ ਇਹਨਾਂ ਨੂੰ ਵੋਟ ਪਾਉਣੀ ਵਾਰਡ ਨੰਬਰ 3 ਤੇ 4। ਸੋ ਇਹਨਾਂ ਨੂੰ ਕੁਝ ਵਲੰਟੀਅਰ ਵੀ ਚਾਹੀਦੇ ਆ, ਸੋ ਇਹਨਾਂ ਨੇ ਆਪਣੀ ਜਿਹੜੀ ਕੰਪੇਨ ਲਾਂਚ ਵੀ ਕਰਨੀ ਹੈ ਸੈਟਰਡੇ ਨੂੰ, ਕੱਲ੍ਹ ਨੂੰ। ਸੋ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਉੱਥੇ ਆ ਸਕਦੇ ਹੋ, ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਨਾਲ, ਅਤੇ ਨੰਬਰ ਤੁਸੀਂ ਲੈ ਲਓ ਜ਼ਿਆਦਾ ਜਾਣਕਾਰੀ ਲਈ। ਇਹਨਾਂ ਨੇ ਇਹਨਾਂ ਨਾਲ ਤੁਸੀਂ ਵਲੰਟੀਅਰ ਕਰਨਾ ਚਾਹੁੰਦੇ ਹੋ, ਜਾਂ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਜਾਂ ਤੁਹਾਡੇ ਕੋਈ ਕੁਐਸਚਨ ਕੰਸਰਨ ਹੈਗੇ ਤੁਸੀਂ ਇਹਨਾਂ ਨੂੰ ਆਲਰੇਡੀ ਦੱਸਣਾ ਚਾਹੁੰਦੇ ਹੋ, ਤਾਂ ਕਿ ਉਹ 'ਤੇ ਵੀ ਗੱਲਬਾਤ ਕਰ ਸਕਣ, ਜਾਂ ਉਹ 'ਤੇ ਵੀ ਗੌਰ ਕਰ ਸਕਣ। ਨੰਬਰ ਹੈਗਾ ਜੀ ਜੁਗਰਾਜ ਦਾ 6478033858, 647-803-3858, ਤੇ ਤੁਸੀਂ ਗੱਲਬਾਤ ਜਿਹੜੀ ਕਰ ਸਕਦੇ ਹੋ 6478033858। ਅਤੇ ਇੱਦਾਂ ਹੀ ਆਪਾਂ ਪ੍ਰੇਮਪਾਲ ਗਿੱਲ ਭਾਅ ਜੀ ਦੀ ਗੱਲਬਾਤ ਕਰਦੇ ਹਾਂ, ਸੋ ਇਹ ਵੀ ਰੀਜਨਲ ਕੌਂਸਲਰ ਦੇ ਲਈ ਖੜ੍ਹੇ ਹੋਏ ਆ। ਸੋ ਤੁਸੀਂ ਇਹ ਖੜ੍ਹੇ ਹੋਏ ਆ ਵਾਰਡ 2 ਤੇ 6 ਦੇ ਵਿੱਚ। ਸੋ ਤੁਸੀਂ ਇਹਨਾਂ ਨੂੰ ਤੁਸੀਂ ਕੰਟੈਕਟ ਕਰਨਾ, ਵਲੰਟੀਅਰ ਵਰਕ ਇਹਨਾਂ ਨਾਲ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਕੋਈ ਉਹੀ ਕੁਐਸਚਨ ਕੰਸਰਨ ਹੈ ਤੁਹਾਡਾ ਉਹ ਡਿਸਕਸ ਕਰਨਾ ਚਾਹੁੰਦੇ ਹੋ, ਅਤੇ ਨੰਬਰ ਤੁਸੀਂ ਨੋਟ ਕਰ ਲਓ ਜੀ ਇਹਨਾਂ ਦਾ, ਨੰਬਰ ਹੈਗਾ 6476649-6476-4931 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਜੇ ਤੁਸੀਂ ਮਿਸਟਰ ਆਜ਼ਾਦ ਗੋਇਤ, ਇਹ ਡਾਕਟਰ ਆਜ਼ਾਦ ਗੋਇਤ ਹੈ ਜੀ, ਸਿਟੀ ਕੌਂਸਲਰ ਦੇ ਲਈ ਇਹ ਇਲੈਕਸ਼ਨ ਕੰਟੈਸਟ ਕਰ ਰਿਹਾ, ਵਾਰਡ ਹੈਗਾ 9 ਤੇ 10, ਇਹਨਾਂ ਨੂੰ ਵੀ ਤੁਸੀਂ ਕਾਲ ਕਰਨੀ ਹੈ, ਬੜੇ ਇਹ ਵੀ ਐਕਟਿਵ ਹੈ। ਪਿਛਲੇ ਸਮਿਆਂ 'ਚ ਸਿਟੀ 'ਚ ਕੀ ਹੋਇਆ, ਕੀ ਚੱਲ ਰਿਹਾ, ਕਿਵੇਂ ਉਹਦੇ 'ਚ ਸੁਧਾਰ ਕਰਨਗੇ, ਹੈ ਨਾ, ਕਾਫੀ ਐਕਟਿਵਲੀ ਪਾਰਟੀਸਪੇਟ ਕਰਦੇ ਆ ਇਹ ਵੀ ਪੋਲਿਟਿਕਸ ਦੇ ਵਿੱਚ। ਸੋ ਤੁਸੀਂ ਇਹਨਾਂ ਨੂੰ ਵੀ ਕੰਟੈਕਟ ਕਰ ਸਕਦੇ ਹੋ, ਜਾਂ ਆਪਣੀ ਕੋਈ ਗੱਲਬਾਤ ਤੁਸੀਂ ਇਹਨਾਂ ਨਾਲ ਕਰਨੀ ਹੈ, ਹੈ ਨਾ। ਅਤੇ ਨੰਬਰ ਤੁਸੀਂ ਨੋਟ ਕਰ ਲਓ ਜੀ ਇਹਨਾਂ ਦਾ 647-999 9951 ਨੰਬਰ ਹੈ ਮਿਸਟਰ ਆਜ਼ਾਦ ਗੋਇਤ ਦਾ, 6479999951 ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਬਲਦੇਵ ਭਾਅ ਜੀ, ਕੀ ਹਾਲ ਚਾਲ?
8: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਭੈਣ ਜੀ।
6: ਜੀ ਜੀ ਸਤਿ ਸ੍ਰੀ ਅਕਾਲ।
8: ਚੜ੍ਹਦੀ ਕਲਾ ਚੋਂ
6: ਜੀ? ਚੜ੍ਹਦੀ ਕਲਾ ਹਮੇਸ਼ਾ
8: ਮਾ ਵੋਟਾਂ ਦੇ ਨਾਲ ਚੜ੍ਹਦੇ ਚੱਲ ਰਿਹਾ, ਹਰਫ ਚੀਮੇ ਦਾ ਲਾ ਦੇ ਵੋਟਾਂ ਹੁਣ।
6: ਅੱਛਾ ਹਰਫ ਚੀਮਾ ਵੋਟਾਂ, ਉਹ ਕੀ ਕਹਿੰਦਾ ਵੀ ਵੋਟਾਂ ਪਾਓ
8: ਇਹ ਟੈਕਟ ਦਾ ਸਹੀ ਹੀਲਾ ਕਰ ਲਵੇ।
6: ਅੱਛਾ
8: ਬਾਜੀ ਮਾਰ ਜਾਵਾਂਗੇ।
6: ਅੱਛਾ
8: ਬਹੁਤ ਸੋਹਣਾ ਗਾਣਾ ਲਾ ਦਿਓ।
6: ਠੀਕ ਹੈ, ਵੋਟਾਂ ਹਰਫ ਚੀਮਾ ਹੈ। ਲਾ ਦਿੰਦੇ ਆ ਤੇ ਲੈ। ਮੈਂ ਵੈਸੇ ਨਾ ਕੱਢਿਆ ਸੀ ਕਰਨ ਔਜਲਾ ਦਾ ਗੀਤ, ਹੁਣ ਇਹ ਕਹਿੰਦੇ ਆ ਵੀ ਵੋਟਾਂ ਵਾਲਾ ਲਾਓ। ਵੈਸੇ ਗੱਲ ਤਾਂ ਠੀਕ ਹੈ, ਵੋਟਾਂ ਦਾ ਦਿਨ ਟਾਈਮ ਚੱਲ ਰਿਹਾ, ਇਹੀ ਲਾ ਦਿੰਦੇ ਆ। ਹੈ ਹਰਫ ਚੀਮਾ, ਇਹਨਾਂ ਦੇ ਵੈਸੇ ਗਾਣੇ ਹੁੰਦੇ ਵਧੀਆ, ਆਵਾਜ਼ ਵੀ ਵਧੀਆ ਹੈਗੀ ਆ, ਤੇ ਇਹ ਗੀਤ ਤੁਹਾਡੇ ਲਈ ਆਪਾਂ ਲਾਉਂਦੇ ਹਾਂ। ਆ ਜਾਓ ਬਈ, ਕਹਾਂ ਹੋ ਆਪ, ਦੀਪਕ ਢਿੱਲੋਂ ਵੀ ਆ ਨਾਲ, ਤੇ ਇਹ ਲਾਉਂਦੇ ਹਾਂ ਗੀਤ ਆਪਾਂ ਤੁਹਾਡੇ ਲਈ। ਪਰ ਪਹਿਲਾਂ ਮੈਂ ਇੱਕ ਨੰਬਰ ਹੋਰ ਦੇ ਦੇਵਾਂ ਸਗਨਦੀਪ ਦਾ। ਵਧੀਆ, ਤੁਸੀਂ ਸੋਫੇ ਬਣਾਉਣਾ ਚਾਹੁੰਦੇ ਹੋ ਨਾ, ਤੇ ਕਹਿੰਦੇ ਆ ਵੀ ਤੁਸੀਂ ਵੈਬਸਾਈਟ ਕਰੋ, ਵਿਜ਼ਿਟ ਦੇਖੋ, ਕਮਾਲ ਦੇ ਸੋਫੇ ਡਿਜ਼ਾਇਨ ਇੱਕ ਤੋਂ ਇੱਕ, ਤੇ ਨੰਬਰ ਹੈਗਾ 9057998877 ਤੇ ਜਿਹੜੀ ਗੱਲਬਾਤ ਆ ਉਹ ਹੋ ਸਕਦੀ ਹੈ। ਤੇ ਜੇ ਤੁਸੀਂ ਲੈਣੇ ਟਰੱਕ, ਨਵਿਆਂ ਵਰਗੇ ਟਰੱਕ, ਫਿਰ ਤੁਹਾਨੂੰ ਗੱਲਬਾਤ ਕਰਨੀ ਪੈਣੀ ਹੈ ਕਿਹਦੇ ਨਾਲ? ਬਿੱਲ ਸੇਖੋਂ ਜੀ ਦੇ ਨਾਲ। ਬਿੱਲ ਸੇਖੋਂ ਭਾਅ ਜੀ ਕਹਿੰਦੇ ਕਿ ਬੜੇ ਕਮਾਲ ਦੇ ਜਿਹੜੇ ਟਰੱਕ ਹੈ ਬਿਲਕੁਲ ਰੈਡੀ ਖੜੇ ਆ, ਤੇ ਤੁਸੀਂ ਬਸ ਕਾਲ ਕਰੋ, ਅਪੁਆਇੰਟਮੈਂਟ ਬਣਾਓ, ਜਾਓ ਤੇ ਬਸ ਚਾਬੀ ਲੈ ਕੇ ਆ ਜਾਓ, ਕਿਉਂਕਿ ਫਾਈਨਾਂਸਿੰਗ ਵੀ ਇਹਨਾਂ ਨੇ ਤੁਹਾਨੂੰ ਔਨ ਦੀ ਸਪੋਟ ਕਰ ਦੇਣੀ ਹੈ। ਨੰਬਰ ਤੁਸੀਂ ਨੋਟ ਕਰੋ ਈਗਲ ਟਰੱਕ ਸੇਲਸ ਦੇ, ਬਿੱਲ ਸੇਖੋਂ ਜੀ ਦਾ 4168196000, ਤੇ ਆਲ ਟਰੱਕ ਲਿਊਬ ਐਂਡ ਵਾਸ਼ ਤੇ ਟਰੱਕ ਵਾਸ਼ ਕਰਾਓ ਅੰਦਰੋਂ ਬਾਹਰੋਂ, ਐਨ ਕਮਾਲ ਦੇ ਟਰੱਕ। ਤੇ ਇਹ ਕਹਿੰਦੇ ਆ ਵੀ ਨਾ ਕਈ ਵਾਰ ਇਹ ਹੁੰਦਾ ਵੀ ਟਰੱਕ ਬੜੇ ਗੰਦੇ ਹੁੰਦੇ ਅੰਦਰੋਂ ਵੀ ਬਾਹਰੋਂ ਵੀ, ਤੇ ਵਿਚਾਰੇ ਕੰਮ ਹੀ ਕਰੀ ਜਾਂਦੇ ਜਿਹੜੇ ਟਰੱਕ ਡਰਾਈਵਰ ਹੁੰਦੇ, ਚਾਹੇ ਵੀਰ ਆ ਸਾਡੇ, ਚਾਹੇ ਭੈਣਾਂ ਹੈਗੀਆਂ। ਤੇ ਆਪਣਾ ਟਰੱਕ ਤੁਹਾਡਾ ਦੂਜਾ ਘਰ ਹੈ ਨਾ, ਘਰ ਤਾਂ ਆਪਣੇ ਜਿਵੇਂ ਕਹਿੰਦੇ ਖਾਣ ਤੇ ਸੌਣ ਹੀ ਜਾਂਦਾ ਬੰਦਾ, ਜ਼ਿਆਦਾਤਰ ਸਮਾਂ ਤਾਂ ਟਰੱਕ 'ਚ ਹੀ ਲੰਘ ਰਿਹਾ, ਉਹਨੂੰ ਚਮਕਾ ਕੇ ਰੱਖੋ। ਆਲ ਟਰੱਕ ਲਿਊਬ ਐਂਡ ਵਾਸ਼ ਤੇ ਪਹੁੰਚੋ, ਕੋਈ ਲੀਕੇਜ ਡੈਮੇਜ ਆ ਉਹ ਵੀ ਠੀਕ ਕਰਕੇ ਦੇਣਗੇ, 9054529955। ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ, ਸੋ ਕੱਲ ਮੈਨੂੰ ਕਾਲ ਆਈ ਸੀਗੀ ਸਾਡੇ ਇੰਸ਼ੋਰੈਂਸ ਸੰਬੰਧ ਵਿੱਚ, ਹੈ ਨਾ, ਸੋ ਕਹਿੰਦੇ ਵੀ ਜਗਤਾਰ ਰਮਨ ਭਾਅ ਜੀ ਸਾਡੇ ਨੋਨ ਹੈ, ਸੋ ਮੈਂ ਕਿਹਾ ਬਈ ਸਾਡੇ ਨਾਲ ਵੀ ਜੁੜੇ ਹੋਏ ਆ ਪਹਿਲੇ ਦਿਨ ਤੋਂ। ਸੋ ਕੈਨ ਟਰੱਕ ਦੇ ਜਗਤਾਰ ਰਮਨ ਜੀ, ਉਹ ਕਹਿੰਦੇ ਵੀ ਮੈਂ ਕਾਲ ਹੀ ਤੁਹਾਨੂੰ ਤਾਂ ਕੀਤੀ ਆ ਉਹਨਾਂ ਕਰਕੇ ਹੈ। ਸੋ ਲਓ ਜੀ, ਤੁਸੀਂ ਵਧੀਆ ਜੋਬ ਚਾਹੁੰਦੇ ਹੋ ਨਾ, ਵਧੀਆ ਪੇ ਚਾਹੁੰਦੇ ਹੋ, ਅਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। ਬੜੇ ਵਧੀਆ ਇਹਨਾਂ ਨੇ ਓਨਰ ਓਪਰੇਟਰ ਅਤੇ ਟਰੱਕ ਡਰਾਈਵਰ ਹਾਇਰ ਕਰ ਰਹੇ ਆ। 6472927557 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ, ਗੀਤ ਸੁਣਾ ਦੀਏ, ਕਿਤੇ ਟਾਈਮ ਹੀ ਨਾ ਲੰਘ ਰਿਹਾ।

0: ਜੀ ਹੋ ਕੇ ਕੀ ਕਹਿੰਦੀ ਆ, ਲੀਡਰ ਸਾਹਿਬ ਕੀ ਜਵਾਬ ਦਿੰਦੇ ਨੇ, ਸੁਣੋ ਸਾਰਾ ਮਾਹੌਲ ਗੀਤ ਦੇ ਰਾਹੀਂ। ਆ ਜਾਵੇ ਮੈਡਮ।
1: ਅੱਛਾ ਇੱਕ ਨਾ ਮੈਂ ਪਹਿਲਾਂ ਨਿਊਜ਼ ਦੇ ਦੇਵਾਂ ਕਿਉਂਕਿ ਫਿਰ ਗੀਤ ਆਪਣਾ ਲੱਗਿਆ ਰਹਿਣਾ ਇਹ, ਇਹਨਾਂ ਨੂੰ ਫਿਰ ਟਾਈਮ ਵੀ ਹੋ ਜਾਣਾ। ਜਿਹੜੇ ਨਾ ਆਪਾਂ ਫਲਾਈਟ ਦੀ ਗੱਲ ਕਰ ਰਹੇ ਸੀ ਕਿਉਂਕਿ ਮੈਂ ਪਹਿਲਾਂ ਵੀ ਦੱਸਣ ਲੱਗੀ ਸੀ ਉਹ ਵਿੱਚ ਕਾਲ ਆ ਗਈ। ਸੋ ਗੁਜਰਾਤ ਗੌਰਮੈਂਟ ਨੇ ਕਹਿੰਦੇ ਅਨਾਊਂਸ ਕੀਤਾ ਕਿਉਂਕਿ ਜਿਹੜਾ ਆਪਾਂ ਫਲਾਈਟ ਦੀ ਗੱਲ ਕੀਤੀ ਸੀ ਨਾ ਕਿ ਦੂਜੇ ਕੋ ਪਾਇਲਟ ਨੇ ਪਾਇਲਟ ਨੂੰ ਸਟੈਬ ਕੀਤਾ ਪਰ ਉਹ ਫਿਰ ਵੀ ਸੁੱਖੀ ਸੰਦੀ ਜਹਾਜ਼ ਨੂੰ ਸਿਰੇ ਲੈ ਗਿਆ ਅਤੇ ਉਹ ਵੀ ਸੇਫ ਰਿਹਾ ਅਤੇ ਬਾਕੀ 180 ਪੈਸੰਜਰ ਵੀ ਜਿਹੜੇ ਆ ਉਹ ਸੇਫ ਰਹੇ, ਨਹੀਂ ਤਾਂ ਕੁਛ ਵੀ ਹੋ ਸਕਦਾ ਸੀਗਾ। ਅਤੇ ਕਹਿੰਦੇ ਆ ਵੀ ਗੁਜਰਾਤ ਗੌਰਮੈਂਟ ਨੇ ਅਨਾਊਂਸ ਕੀਤਾ ਕਿ ਇਸ ਕੈਪਟਨ ਸਮਿਤ ਮਛਾਰ ਨੂੰ ਓਨਰ ਕੀਤਾ ਜਾਊਗਾ। ਸੋ ਓਨਰ ਕੀਤਾ ਜਾਣਾ, ਅਵਾਰਡ ਦਿੱਤਾ ਜਾਣਾ ਉਹਨੂੰ, ਬਰੇਵਰੀ ਐਂਡ ਸੈਕਰੀਫਾਈਸ ਦਾ ਅਵਾਰਡ, ਵਿਸ਼ਿਸ਼ਟ ਗੁਜਰਾਤ ਗਰਿਮਾ ਅਵਾਰਡ ਅਤੇ ਨਾਲ ਦੀ ਨਾਲ 25 ਲੱਖ ਰੁਪਏ ਜਿਹੜੇ ਕੈਸ਼ ਰਿਵਾਰਡ ਜਿਹੜਾ ਦਿੱਤਾ ਜਾਣਾ। ਸੋ ਸੋਸ਼ਲ ਮੀਡੀਆ ਤਾਂ ਇਹਨਾਂ ਇਹਦੇ ਨਾਲ ਹੀ ਭਰਿਆ ਹੋਇਆ ਕਿ ਕੋਈ ਕਈ ਵਾਰ ਕੁਛ ਕਹਿ ਰਿਹਾ, ਕੋਈ ਕਹਿੰਦਾ ਵੀ ਇੱਦਾਂ ਹੈ ਨਾ, ਪੋਲਿਟਿਕਸ ਵੀ ਹੈਗੀ ਆ, ਪਰ ਨਹੀਂ ਕੋਈ ਜਾਨ 'ਤੇ ਕੋਈ ਕਿੱਦਾਂ ਖੇਲ ਜੂਗਾ, ਹੈ ਨਾ, ਇੱਕ ਦੂਜੇ ਨੂੰ ਮਾਰ ਹੀ ਦੇਣਾ। ਥੋੜ੍ਹਾ ਬਹੁਤਾ ਤਾਂ ਕੁਛ ਹੋ ਸਕਦਾ ਵੀ ਹਾਂ ਜੇ ਡਰਾਮਾ ਕੋਈ ਕਰਨਾ ਹੁੰਦਾ ਹੋਰ, ਪਰ ਚਲੋ ਸੇਫ ਹੈ ਜੀ ਸਾਰੇ। ਅਤੇ ਲਓ ਜੀ ਵੀਕਐਂਡ ਹੈ, ਵੀਕਐਂਡ ਇੰਜੋਏ ਕਰੋ ਅਤੇ ਮਿਲਦੇ ਹਾਂ ਤੁਹਾਨੂੰ ਮੰਡੇ ਨੂੰ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।

ਅੱਛਾ ਟਰੱਕ ਇੰਸ਼ੋਰੈਂਸ ਤੁਸੀਂ ਕਰਾਉਣੀ ਹੈ ਨਾ, ਤੁਹਾਡੀ ਰਿਨਿਊਅਲ ਆ ਗਈ ਫਸਟ ਟਾਈਮ, ਤੇ ਤੁਸੀਂ ਨਾ ਗੁਣਤਾਸ ਨੂੰ ਕਾਲ ਕਰ ਲਓ, ਆਟੋ ਅਤੇ ਹੋਮ ਅਤੇ ਟਰੱਕ ਇੰਸ਼ੋਰੈਂਸ ਦੇ ਲਈ ਬਹੁਤ ਵਧੀਆ ਇਹਨਾਂ ਕੋਲ ਕੰਪਨੀ ਹੈ ਜਿਹੜੀ ਕਿ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਦਊਗੀ। ਨੰਬਰ ਹੈਗਾ ਗੁਣਤਾਸ ਦਾ 647-919-1002, 6479119102, ਤੇ ਮੌਜਾ ਮਾਰੋ ਜੀ, ਵੀਕਐਂਡ ਤੇ ਮਿਲਦੇ ਹਾਂ ਮੰਡੇ ਨੂੰ। ਸਤਿ ਸ਼੍ਰੀ ਅਕਾਲ।

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: इंश्योरेंस स्पेशलिस्ट फ्रॉम टॉप चॉइस इंश्योरेंस एजेंसी।
1: लाओ जी चक्को फिर खुशखबरी, ब्रैम्पटन निवासियों ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ, चाहे 15 फैंडोवे ब्रैम्पटन होवे, जां दूजी लोकेशन 45 डस्ट ड्राइव ब्रैम्पटन, या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड, ते हुण चौथी नवीं लोकेशन 1465 मेफील्ड रोड ब्रैम्पटन। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 9054569900।
2: ਰੈਵ ਸਿੰਘ ਕੈਨੇਡੀਅਨ ਟੈਂਪਲ, ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600। 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।
0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
3: ਤੁਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-3300-3100
4: या मिलो 70 डेल्टा पार्क बुलेवार्ड यूनिट 11 ब्रैम्पटन।
5: मैं गुरप्रीत सिंह ढिल्लों वार्ड 9-10 तो रीजनल काउंसलर उम्मीदवार। मैं 2014 तो 2022 तक तुहानू रिप्रेजेंट कीता। मेरी एबसेंस विच असी देखिया टैक्स इंक्रीज, हाई क्राइम अते एक अजिही काउंसल जिस दे रेजिडेंस नू अनदेखिया कीता। जदों मैं तुहानू रिप्रेजेंट कीता, मैं टैक्स घट रखे, बुजुर्गां लई बस सर्विस मुफ्त कीती, सैटेलाइट पुलिस स्टेशन लियांदा अते हजारां नौकरियां लियांदियां। सब तो इंपोर्टेंट, मैं फजूल खर्च विरुद्ध आवाज उठाई अते तुहाडे कॉल्स अटेंड कीतियां। हुण मैनू करप्शन नू रोकण लई तुहाडी मदद ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
6: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
7: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
9: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
10: ਆਜ
11: ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 ਈਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
12: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
11: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ ਵੀਡੀਓ.com। ਹੋਰ ਕੋਈ ਸੇਵਾ?

0: ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੁਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ

0: ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਹੈ? ਸਾਰੇ ਸੁੱਖ ਸਾਂ ਦਾ ਭਾਈ, ਘਰ ਪਰਿਵਾਰ, ਰਿਸ਼ਤੇਦਾਰ ਪੰਜਾਬ ਵਿੱਚ, ਇੰਡੀਆ 'ਚ, ਜਿੱਥੇ ਜਿੱਥੇ ਵੀ ਪਾਕਿਸਤਾਨ ਦੇ ਵਿੱਚ ਤੁਹਾਡੇ ਪਰਿਵਾਰ ਦੇ ਸੁੱਖਾਂ ਦੇ ਨਾਲ ਜੀ ਰਹਿ ਰਿਹਾ, ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ ਔਰ ਸਾਰੇ ਦੀਆਂ ਚੜ੍ਹਦੀ ਕਲਾਂ। ਗੁਰੂ ਸਾਹਿਬ ਅੱਗੇ ਅਰਦਾਸ ਹੈ, ਬੇਨਤੀ ਹੈ ਕਿ ਆਪ ਸਾਰੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਹੋਣ ਔਰ ਬਾਬਾ ਜੀ ਆਪ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਪੰਜਾਬੀ ਵਿਰਸਾ ਰੇਡੀਓ ਦੇ ਨਾਲ ਤੁਸੀਂ ਜੁੜ ਗਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਫਿਰ ਥੋੜ੍ਹਾ ਜਿਹਾ ਮੌਸਮ ਠੰਡਾ ਹੋ ਗਿਆ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਡੈਫੀਨੇਟਲੀ ਹੀਟਸ ਤੁਹਾਡੀਆਂ ਜਿਹੜੀਆਂ ਘਰਾਂ ਦੀਆਂ ਹੋਣਗੀਆਂ ਔਨ ਹੋ ਜਾਣਗੀਆਂ, ਪਰ ਹਾਲੇ ਤਾਂ ਮੇਰਾ ਨਹੀਂ ਖਿਆਲ ਹਾਲੇ ਲੋੜ ਹੈ ਹੀਟ ਦੀ। ਪਰ ਫਿਰ ਵੀ ਜੇ ਕਿਸੇ ਦੀ ਬੋਡੀ ਵੀਕ ਹੈ, ਜਿਨ੍ਹਾਂ ਦੀ ਬੋਡੀ ਦੇ ਵਿੱਚ ਥੋੜ੍ਹਾ ਮੋਟਾ ਤਾਕਤ ਘੱਟ ਗਈ ਹੈ, ਅਤੇ ਉਹਨਾਂ ਨੂੰ ਹੀਟ ਦੀ ਸ਼ਾਇਦ ਲੋੜ ਜ਼ਿਆਦਾ ਪੈਂਦੀ ਹੈ। ਵੈਸੇ ਤਾਂ ਸਿਸਟਮ ਸਾਰਾ ਕਹਿੰਦੇ ਵੀ ਦੇਖ ਲਓ, ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਨੈਚੁਰਲ ਜਿਹੜੀਆਂ ਚੀਜ਼ਾਂ ਸੀ ਉਹ ਚੀਜ਼ਾਂ ਇਸਤੇਮਾਲ ਕੀਤੀਆਂ ਜਾਂਦੀਆਂ ਸੀ। ਠੰਡੇ ਉੱਥੇ ਪਾਣੀ ਨਾਲ ਨਹਾਉਣਾ, ਤਾਜ਼ੇ ਪਾਣੀ ਨਾਲ ਨਹਾਉਣਾ, ਮੋਟਰ ਦੇ ਨਹਾਉਣਾ, ਜਾ ਕੇ ਘਰ ਦੇ ਨਲਕੇ ਮੋਟਰ ਲੱਗੀਆਂ ਹੋਣੀਆਂ, ਜਿਹਦੇ ਘਰਾਂ 'ਚ ਮੋਟਰ ਦੇ ਨਹੀਂ ਸੀ ਉਹ ਘਰੇ ਨਹਾਉਂਦੇ ਸੀ। ਬਾਲਟੀ ਥੱਲੇ ਰੱਖ ਕੇ ਫੜਿਆ ਵੀ ਡੱਬਾ ਜਿਹਾ ਨਹਾਉਣ ਵਾਲਾ ਅਤੇ ਪਾਣੀ ਪਾਇਆ ਉੱਤੇ, ਵਾਹਿਗੁਰੂ ਦਾ ਨਾਂ ਲੈ ਕੇ, ਅੱਲਾਹ ਤਾਲਾ ਦਾ ਨਾਂ ਲੈ ਕੇ, ਚਲੋ ਜੀ ਨਹਾ ਕੇ ਉਹ ਗਏ ਅਤੇ ਉਹ ਗਏ, ਬੰਦੇ ਵੀ ਫਰੈਸ਼ ਹੁੰਦੇ ਸੀ। ਇੱਥੇ ਪਾਣੀ ਵੀ ਹਿਸਾਬ ਤਾਬ ਕਹਿੰਦੇ ਬੜਾ ਇੱਥੇ ਦਾ ਕਹਿੰਦਾ ਡਰਾਈ ਕਰ ਦਿੰਦਾ ਤੁਹਾਡੀ ਸਕਿਨ ਨੂੰ, ਔਰ ਗਰਮ ਪਾਣੀ ਤੋਂ ਬਿਨਾਂ ਅਸੀਂ ਨਹਾ ਨਹੀਂ ਸਕਦੇ। ਅੱਛਾ, ਕੈਸੀ ਕਮਾਲ ਦੀ ਗੱਲ ਹੈ, ਜਿੰਨੀ ਮਰਜ਼ੀ ਗਰਮੀ ਹੋਵੇ ਤੁਸੀਂ ਇੱਥੇ ਘਰ ਠੰਡੇ ਪਾਣੀ ਨਾਲ ਨਹਾ ਨਹੀਂ ਸਕਦੇ। ਕੋਈ ਹੈ ਸੱਜਣ ਇੱਦਾਂ ਦਾ ਜਿਹੜਾ ਸੁਣਦਾ ਹੋਵੇ ਸਵੇਰੇ ਸਵੇਰੇ, ਜਿਹੜਾ ਕਹੇ ਮੈਂ ਘਰ ਠੰਡੇ ਪਾਣੀ ਨਾਲ? ਬੀਚ 'ਤੇ ਜਾ ਕੇ ਤਾਂ ਮਾਰਦੇ ਛਾਲਾਂ, ਜਾ ਕੇ ਸਿੱਧੀਆਂ ਪੁੱਠੀਆਂ, ਉਹ ਡਿਫਰੈਂਟ ਸਟੋਰੀ ਹੈ। ਪਰ ਘਰ ਦੇ ਵਿੱਚ ਪੂਰੀ ਗਰਮੀ ਦੇ ਵਿੱਚ, ਮੰਥ ਆਫ ਜੂਨ ਜੁਲਾਈ ਦੇ ਵਿੱਚ ਜਾਂ ਔਗਸਤ ਦੇ ਵਿੱਚ ਅਸੀਂ ਕਿਤੇ ਠੰਡੇ ਪਾਣੀ ਨਾਲ ਨਹਾਉਂਦੇ? ਇੱਥੇ ਹੈਗਾ ਕੋਈ ਸੱਜਣ ਗੁਰਮੁਖ ਪਿਆਰਾ ਇੱਦਾਂ ਦਾ ਜਿਹੜਾ ਠੰਡੇ ਪਾਣੀ ਨਾਲ ਨਹਾਉਂਦਾ ਹੋਵੇ? ਮੇਰਾ ਨਹੀਂ ਖਿਆਲ ਹੋਊਗਾ ਇੱਥੇ ਕੋਈ ਵੀ ਇੱਦਾਂ ਦਾ ਕੋਈ ਰੱਬ ਦਾ ਭਗਤ ਬੰਦਾ ਜਿਹੜਾ ਕਿ ਠੰਡੇ ਪਾਣੀ ਨਾਲ ਨਹਾਉਂਦਾ ਹੋਵੇ ਗਰਮੀਆਂ ਦੇ ਵਿੱਚ। ਸਰਦੀਆਂ 'ਚ ਤਾਂ ਚਲੋ ਕੀ ਨਹਾਉਣਾ ਬੰਦੇ ਨੇ, ਗਰਮੀਆਂ 'ਚ ਵੀ ਨਹੀਂ ਨਹਾ ਸਕਦੇ ਠੰਡੇ ਪਾਣੀ ਨਾਲ। ਅੱਛਾ ਦੇਖੋ, ਇੱਥੋਂ ਦਾ ਸਿਸਟਮ ਕੈਸਾ ਹੈ, ਇਸ ਕੰਟਰੀ ਦਾ ਸਿਸਟਮ ਕੈਸਾ ਹੈ, ਜਿਸ ਵੇਲੇ ਲੇਡੀਜ਼ ਬੱਚੇ ਨੂੰ ਬੋਰਨ ਕਰਦੀਆਂ, ਬੇਬੀ ਬੋਰਨ ਹੁੰਦਾ, ਇੰਡੀਆ ਵਿੱਚ ਉਹਨੂੰ ਕਿੰਨਾ ਨਿੱਘੇ ਰੱਖਿਆ ਜਾਂਦਾ, ਬੱਚੇ ਨੂੰ ਵੀ ਅਤੇ ਸਾਰਿਆਂ ਨੂੰ, ਹੈ ਨਾ। ਕਿੰਨੀਆਂ ਗਰਮ ਚੀਜ਼ਾਂ ਖਵਾਈਆਂ ਜਾਂਦੀਆਂ ਲੇਡੀਜ਼ ਨੂੰ ਕਿ ਇਹਦੇ ਪੇਨ ਨਾ ਹੋਵੇ ਡਿਲੀਵਰੀ ਦੇ ਟਾਈਮ। ਇੱਥੇ ਖਵਾਓ, ਦੇਖੋ ਕੁੜੀਆਂ ਨੂੰ ਖਵਾਓ ਤਾਂ ਜਿਹੜਾ ਚੋਰੀ ਚਾਰੀ ਜੇ ਪਿੰਨੀਆਂ ਕਿਤੇ ਖਾਂਦੀਆਂ, ਚੱਕ ਕੇ ਮਾਰਦੀਆਂ ਪਰੇ। ਡਿਲੀਵਰੀ ਤੋਂ ਬਾਅਦ ਜਦੋਂ ਬੱਚਾ ਬੋਰਨ ਹੋ ਜਾਂਦਾ ਅਤੇ ਡਾਕਟਰਸ ਜਿਹੜੀਆਂ ਨਰਸਿਸ ਹੁੰਦੀਆਂ ਹੋਸਪਿਟਲ ਦੇ ਵਿੱਚ, ਉਹ ਤੁਹਾਨੂੰ ਬਿਲਕੁਲ ਚਿੱਲ ਪਾਣੀ ਦੇ ਨਾਲ, ਜਿਹੜਾ ਠੰਡਾ ਪਾਣੀ ਬਿਲਕੁਲ ਨਾਲ ਸ਼ਾਵਰ ਲਿਆਉਂਦੀਆਂ ਤੁਹਾਨੂੰ। ਇਹਦੇ ਪਿੱਛੇ ਵੀ ਕੋਈ ਨਾ ਕੋਈ ਤਾਂ ਰੀਜ਼ਨ ਤਾਂ ਹੋਏਗਾ। ਜਿਹੜੀਆਂ ਲੇਡੀਜ਼ ਦੀ ਡਿਲੀਵਰੀ ਇੱਥੇ ਹੋਸਪਿਟਲ 'ਚ ਹੁੰਦੀ ਹੈ, ਮੋਸਟਲੀ ਹੋਸਪਿਟਲ 'ਚ ਸਾਰਿਆਂ ਦੀ ਡਿਲੀਵਰੀ ਹੁੰਦੀ ਹੈ। ਔਰ ਇਹ ਦੇਖੋ ਕਿ ਜਿਸ ਵੇਲੇ ਤੁਹਾਡੀ ਡਿਲੀਵਰੀ ਬੱਚਾ ਬੋਰਨ ਹੋ ਜਾਂਦਾ, ਆਫਟਰ ਤੁਹਾਨੂੰ ਨਰਸ ਕਹਿੰਦੀ ਹੈ ਕਿ ਜਿਹੜਾ ਤੁਸੀਂ ਸ਼ਾਵਰ ਲੈਣਾ ਹੈ ਬਿਲਕੁਲ ਠੰਡੇ ਪਾਣੀ ਨਾਲ ਲੈਣਾ। ਉਸ ਵੇਲੇ ਤੁਸੀਂ ਵਾਰਮ ਵਾਟਰ ਯੂਜ਼ ਨਹੀਂ ਕਰਦੇ ਉੱਥੇ, ਜਾਂ ਆਪਣੇ ਪਾਣੀ ਨੂੰ ਮਿਕਸ ਨਹੀਂ ਕਰਦੇ ਹੌਟ ਔਰ ਕੋਲਡ ਵਾਟਰ ਦੇ, ਜੇ ਵਾਰਮ ਨਹੀਂ ਕਰਦੇ ਉਹਨੂੰ। ਦੇਖੋ ਕੈਸਾ ਸਿਸਟਮ ਹੈ। ਇੰਡੀਆ ਵਿੱਚ ਤਾਂ ਇੱਦਾਂ ਸਾਂਭ ਸਾਂਭ ਕੇ ਰੱਖਦੇ ਆ, ਕੋਈ ਚੱਕਣ ਵਾਲੀ ਚੀਜ਼ ਭਾਰ ਨਹੀਂ। ਇੱਥੇ ਕੁੜੀਆਂ ਮੇਰਾ ਨਹੀਂ ਖਿਆਲ 10-15 ਦਿਨ ਬੇਬੀ ਬੋਰਨ ਕਰਨ ਵਾਲੇ ਜਾਂ ਮਹੀਨਾ ਬਾਅਦ ਦੇ ਵਿੱਚ, ਠੀਕ ਹੈ ਉਹਨਾਂ ਨੂੰ ਮਿਲ ਜਾਂਦੀ ਹੈ 2 ਸਾਲ ਵਾਸਤੇ ਵੀ ਘਰੇ ਰਹੋ, ਬੱਚੇ ਟੇਕ ਕੇਅਰ ਕਰੋ, ਗਵਰਨਮੈਂਟ ਪੈਸੇ ਪੇ ਕਰ ਦਿੰਦੀ ਹੈ। ਪਰ ਫਿਰ ਵੀ ਕਈ ਵਾਰੀ ਅਸੀਂ ਕੰਮਾਂ ਕਾਰਾਂ 'ਤੇ ਜਾਣ ਵਾਸਤੇ ਰੈਡੀ ਹੋ ਜਾਂਦੇ ਹਾਂ, ਜਿਹੜੇ ਬਾਹਰ ਕੰਮ ਕਰਨ ਦੇ ਯੂਜ਼ ਟੂ ਹੋਏ ਹੁੰਦੇ ਆ ਉਹ ਘਰ ਨਹੀਂ ਬਹਿ ਸਕਦੇ। ਬਿਜ਼ਨਸਮੈਨ ਜਿਹੜਾ ਬੰਦਾ ਹੁੰਦਾ ਨਾ, ਉਹਨੂੰ ਸੈਚਰਡੇ ਸੰਡੇ ਜਾਂ ਵੀਕਐਂਡ 'ਤੇ ਕਿਤੇ ਘਰ ਬਹਿਣਾ ਪੈ ਜਾਵੇ, ਉਹਦੇ ਵਾਸਤੇ ਬੜਾ ਔਖਾ ਹੋ ਜਾਂਦਾ। ਉਹਦਾ ਦਿਲ ਕਰਦਾ ਮੈਂ ਉੱਡ ਜਾਂ ਘਰ ਦੇ ਵਿੱਚੋਂ, ਉਹਦਾ ਮਨ ਕਾਹਲਾ ਪੈਂਦਾ। ਪਰ ਜਿਹੜੇ ਜੋਬਸ ਸਾਡੇ ਵੀਰ ਸਾਡੀਆਂ ਲੇਡੀਜ਼ ਕਰਦੀਆਂ, ਉਹ ਆਪਣੇ ਨੂੰ ਰਿਲੈਕਸ ਫੀਲ ਕਰਦੀਆਂ ਕਿ ਵੀਕਐਂਡ ਆ ਗਿਆ। ਪਰ ਲੇਡੀਜ਼ ਵਾਸਤੇ ਕਾਹਦਾ ਰਿਲੈਕਸ ਯਾਰ, ਘਰ ਦੇ ਕੰਮ ਕਾਰ, ਲਾਂਡਰੀ ਕਰਨੀਆਂ, ਸਫਾਈਆਂ ਕਰਨੀਆਂ, ਸੱਜੇ ਖੱਬੇ ਬੱਚਿਆਂ ਦੀਆਂ ਜੇ ਉਹ ਬੜੀਆਂ ਚੀਜ਼ਾਂ ਹੋ ਜਾਂਦੀਆਂ। ਧੰਨ ਮੈਂ ਕਹਿੰਦਾ ਇੱਥੇ ਲੇਡੀਜ਼ ਆ ਜਿਹੜੇ ਇੰਨਾ ਕੰਮ ਕਰਦੀਆਂ। ਇੰਡੀਆ ਪਾਕਿਸਤਾਨ 'ਚ ਤਾਂ ਘਰ ਕੰਮ ਕਰਨ ਲੱਗੀਆਂ, ਭਾਂਡੇ ਧੋਣ ਵਾਲੀ ਵੱਖਰੀ ਆਉਣੀ ਆ, ਕੱਪੜੇ ਧੋਣ ਵਾਲੀ ਵੱਖਰੀ ਆਉਣੀ ਆ, ਹੈਂ ਸਫਾਈਆਂ ਕਰਨ ਵਾਲੀ ਵੱਖਰੀ ਆਉਣੀ ਆ। ਬਹੁਤ ਜਿਹੜੇ ਹਾਈ ਫਾਈ ਹਾਊਸ ਆ ਉੱਥੇ ਘਰ ਰੋਟੀ ਬਣਾਉਣ ਵਾਲੇ ਵੀ ਬੰਦੇ ਲੱਗੇ ਹੋਏ ਆ, ਵੀ ਰੋਟੀ ਵੀ ਬਣਾਉਂਦੇ ਆ ਉੱਥੇ, ਹੈ ਅਤੇ ਘਰ ਦੇ ਵਿੱਚ ਛੋਟੂ ਵੀ ਇੱਕ ਜ਼ਰੂਰ ਹੁੰਦਾ, ਕੋਈ ਦੁੱਧ ਦੁੱਧ ਲਿਆਉਣ ਨੂੰ, ਕੋਈ ਮਾੜਾ ਮੋਟਾ ਗਰੋਸਰੀ ਚੀਜ਼ ਚੱਕਣ ਨੂੰ, ਅੱਜ ਕਿੱਥੇ ਹਰਜੀਤ ਜੀ? ਅੱਜ ਤਾਂ ਪੁਰਾਣੀਆਂ ਪੁਰਾਣੀਆਂ ਗੱਲਾਂ ਛੇੜੀਆਂ ਨੇ. ਦੇਖ, ਸਟੂਡੀਓ ਦਾ ਨੰਬਰ ਤੁਹਾਡੇ ਵਾਸਤੇ ਰੋਜ਼ ਸੇਮ ਹੀ ਹੁੰਦੇ ਆ, 905-6733337, 905-673-3333. ਹੈਲੋ.
1: ਹੈਲੋ
0: ਜੀ ਸਰ.
1: ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਬੋਲਦਾ ਜੀ.
0: ਬਲਵਿੰਦਰ ਜੀ, ਤੁਸੀਂ ਗਰਮੀਆਂ ਦੀ ਠੰਡੇ ਪਾਣੀ ਨਹਾਤੇ ਆ ਪੂਰੇ?
1: ਨਹੀਂ ਬਾਈ, ਠੰਡੇ ਪਾਣੀ ਨਹਾਈਦਾ, ਇੱਥੇ ਸਿਸਟਮ ਹੋਰ ਆ.
0: ਕਿੱਦਾਂ?
1: ਇੱਥੇ ਮਤਲਬ ਕਿ ਕੋਸੇ ਨਾਲ ਨਹਾ ਲਈਦਾ, ਗਰਮੀ ਠੰਡੇ ਪਾਣੀ ਨਹਾਈਦਾ.
0: ਪੂਰੇ ਠੰਡੇ ਪਾਣੀ ਨਾਲ?
1: ਹਾਂ, ਪੂਰੇ ਟਕਾ ਕੇ ਬਾਈ ਜੀ, ਠੰਡੇ ਪਾਣੀ ਨਾਲ.
0: ਨੋ ਨੋ ਨੋ, ਮੈਂ ਨਹੀਂ ਮੰਨਦਾ.
1: ਪਾਣੀ ਪਾਣੀ ਦਾ ਕੋਈ ਚੱਕਰ ਕੋਈ ਨਹੀਂ.
0: ਹੈ,
1: ਸਿਰ 'ਚ ਵੀ ਠੰਡਾ ਪਾਣੀ ਪਾਲੀਦਾ, ਪਰ ਇੰਡੀਆ 'ਚ ਹਿਸਾਬ ਨਾਲ ਬਹੁਤ ਫਰਕ ਆ.
0: ਨਹੀਂ ਨਹੀਂ ਨਹੀਂ, ਇੱਕ ਸੈਕਿੰਡ. ਜਦੋਂ ਤੁਸੀਂ ਸ਼ਾਵਰ ਲੈਂਦੇ ਆ,
1: ਹਾਂਜੀ,
0: ਤੁਸੀਂ, ਮੈਂ ਤੁਹਾਨੂੰ ਇੱਕ ਇਹ ਕਹਿ ਰਿਹਾ, ਮੇਰਾ ਕੁਐਸਚਨ ਹੈ, ਕੋਈ ਬਿਲਕੁਲ ਠੰਡੇ ਬਣੇ ਜਾਂ ਥੋੜਾ ਜਿਹਾ ਵਿੱਚ ਮਿਕਸ ਕਰ ਲੈਂਦੇ ਆ? ਜਦੋਂ
1: ਤੁਸੀਂ ਗੱਲ ਬਾਈ ਇੰਡੀਆ ਦੀ ਕਰਦੇ, ਕੈਨੇਡਾ ਦੀ ਗੱਲ ਕਰਦੇ ਆ?
0: ਕੈਨੇਡਾ ਦੀ,
1: ਕੈਨੇਡਾ ਦੀ. ਤੇ ਬਾਈ ਜੀ, ਹੁਣ ਮੈਂ ਨਾਤਾ ਸਿਰੇ ਨਾਤਾ ਮੈਂ,
0: ਹਾਂ,
1: ਮੈਂ ਬਹੁਤ ਠੰਡੇ ਪਾਣੀ ਨਹੀਂ ਨਾਸਦਾ, ਕੋਸੇ ਪਾਣੀ ਨਾਸਦਾ.
0: ਤੇ ਕੋਸਾ ਹੀ ਹੋਇਆ ਉਹ? ਮੈਂ ਵੀ ਉਹੀ ਤੁਹਾਨੂੰ ਕਹਿ ਰਿਹਾ ਗੁਰਮੁਖੋ, ਰੱਬ ਦੇ ਬੰਦੇ ਹੋ, ਮੈਂ ਕਿਹਾ ਬਿਲਕੁਲ ਠੰਡੇ ਪਾਣੀ ਨਾਲ ਨਹੀਂ ਨਹਾਉਂਦਾ ਇੱਥੇ ਕੋਈ ਬੰਦਾ?
1: ਇਹ ਬਾਈ ਜੀ ਨਹੀਂ, ਠੰਡੇ ਪਾਣੀ ਨਾਲ ਜਿਵੇਂ ਜੰਮ ਜੰਮ ਕੇ ਫਾਇਦਾ, ਅੱਗੇ ਅੱਗੇ ਟੈਂਪਰੇਚਰ ਡਾਊਨ ਦਾ ਰਿਹਾ.
0: ਚਲੋ, ਥੈਂਕ ਯੂ. ਉਹ ਇਹੀ ਤਾਂ ਮੈਂ ਪੁੱਛ ਰਿਹਾ ਕਿ ਬੰਦਾ ਠੰਡੇ ਪਾਣੀ ਨਾਲ ਇੱਥੇ ਨਹੀਂ ਨਹਾਉਂਦਾ. ਮੈਂ ਤਾਂ ਉਹੀ ਕਿਹਾ ਕਿ ਰੱਬ ਦਾ ਭਗਤ ਬੰਦਾ ਹੋਵੇ ਸ਼ਾਇਦ, ਜਿਹਨੇ ਕਿਤੇ ਸਵੇਰੇ ਸਵੇਰੇ ਠੰਡੇ ਪਾਣੀ ਨਾਲ ਨਹਾ ਕੇ ਕਿਤੇ ਰੱਬ ਦੀ ਤਪੱਸਿਆ ਕਰਨੀ ਹੋਵੇ, ਸਮਾਧੀ ਲਾਉਣੀ ਹੋਵੇ. ਭਗਤ ਲੋਕ ਹੋਣ ਜਿਹਨਾਂ ਨੂੰ ਇਸ ਸੰਸਾਰ ਦੇ ਚੀਜ਼ਾਂ ਦਾ ਕੋਈ ਫਰਕ ਨਾ ਪੈਂਦਾ ਹੋਵੇ, ਸ਼ਾਇਦ ਉਹਨਾਂ 'ਚੋਂ ਕੋਈ ਜਪ ਅਤੇ ਤਪ ਕਰਨ ਵਾਲਾ ਕੋਈ ਇਨਸਾਨ ਹੋਵੇ, ਗੁਰਮੁਖ ਪਿਆਰਾ ਹੋਵੇ, ਉਹ ਸ਼ਾਇਦ ਨਹਾਉਂਦਾ ਹੋਵੇ. ਅੱਛਾ, ਹੇਮਕੁੰਡ ਸਾਹਿਬ ਦੇ ਦਰਸ਼ਨ ਕੀਤੇ ਕਿਸੇ ਨੇ? ਅੱਜ ਹੀ ਕੈਸੀਆਂ ਕਮਾਲ ਦੀਆਂ ਗੱਲਾਂ ਯਾਦ ਆ ਰਹੀਆਂ ਹਰਜੀਤ ਜੀ. ਹੇਮਕੁੰਡ ਸਾਹਿਬ ਦੇ ਵਿੱਚ ਜਿਸ ਵਿੱਚ ਤੁਸੀਂ ਜਾਂਦੇ ਹੋ, ਉੱਤੇ ਪਹਿਲੀ ਗੱਲ ਤੁਹਾਨੂੰ ਅਰਲੀ ਮਾਰਨਿੰਗ 4 o'clock ਜਾਂ 3:30 5 o'clock ਤੁਹਾਨੂੰ ਉੱਥੋਂ ਆਪਣੀ ਯਾਤਰਾ ਸ਼ੁਰੂ ਕਰਨੀ ਪੈਂਦੀ ਹੈ ਗੋਬਿੰਦ ਧਾਮ ਤੋਂ, ਆਈ ਬਿਲੀਵ, ਹੈ ਨਾ ਜੀ? ਅਤੇ ਜਦੋਂ ਤੁਸੀਂ ਯਾਤਰਾ ਕਰਕੇ ਹੇਮਕੁੰਡ ਸਾਹਿਬ ਪਹੁੰਚਦੇ ਆ, ਤਾਂ ਤੁਹਾਨੂੰ ਤਕਰੀਬਨ ਆਈ ਥਿੰਕ, ਮੈਨੂੰ ਨਹੀਂ ਪਤਾ ਕਿੰਨਾ ਟਾਈਮ, 2:30-3 ਤਾਂ ਵੱਜ ਹੀ ਜਾਂਦੇ ਹੋਣੇ ਨਾ ਉੱਥੇ. ਅਤੇ ਫਿਰ ਤੁਸੀਂ ਉੱਥੇ ਜਾਂਦੇ ਨਾ ਰਾਈਟ ਵੇ ਮੱਥਾ ਬਾਅਦ 'ਚ ਟੇਕਦੇ, ਜਾਂਦੇ ਨਾਲ ਨਾ ਪਾਣੀ 'ਚ ਵੜਦੇ ਆ ਵੀ ਜਾ ਕੇ ਨਹਾ ਲਓ. ਮੈਂ ਤੁਹਾਨੂੰ ਇੱਕ ਆਪਣੀ ਸਟੋਰੀ ਸੁਣਾਉਂਦਾ. ਹੈਲੋ,
2: ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ ਦਲਵੀਰ ਜੀ, ਕੀ ਹਾਲ ਹੈ ਵੀਰੇ?
2: ਬਹੁਤ ਵਧੀਆ, ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ ਜੀ?
0: ਅੱਜ ਯਾਰ ਮੈਨੂੰ ਪੁਰਾਣੀਆਂ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ, ਮੈਂ ਕਿਹਾ ਇਹ ਕਿੱਦਾਂ ਆ ਗਈਆਂ ਯਾਦ ਗੱਲਾਂ?
2: ਵਧੀਆ ਗੱਲਾਂ, ਫਰਾਈਡੇ ਹੈ ਨਾ, ਕਦੇ ਚਿੱਲ ਮੂਡ 'ਚ ਅੱਜ.
0: ਅੱਛਾ, ਇੱਥੇ ਠੰਡੇ ਪਾਣੀ ਨਾਲ ਨਹਾਉਂਦਾ ਨਹੀਂ ਹੋਣਾ ਦਲਵੀਰ ਕੋਈ ਬੰਦਾ?
2: ਨਹੀਂ, ਨਹਾ ਲੈਂਦਾ, ਮੈਂ ਬੜੀ ਨਹੀਂ ਨਹਾਉਂਦਾ, ਗਰਮੀਆਂ ਠੰਡੇ ਪਾਣੀ ਦਾ ਮਜ਼ਾ ਹੀ ਬੜਾ ਹੁੰਦਾ ਨਹਾਉਂਦਾ.
0: ਨਹੀਂ, ਬਿਲਕੁਲ ਠੰਡੇ ਪਾਣੀ ਨਾਲ, ਕੋਈ ਮਿਕਸ ਨਹੀਂ ਕਰਦੇ ਵਿੱਚ, ਜਿਵੇਂ ਆਪਾਂ ਸ਼ਾਵਰ ਥੋੜਾ ਚੇਂਜ ਕਰ ਲੈਂਦੇ ਹਾਂ.
2: ਦੇਖੋ, ਜੇ ਤੁਸੀਂ ਬਿਲਕੁਲ ਇੱਕਦਮ ਅੰਦਰ ਸ਼ਾਵਰ ਜਾਂਦੇ ਸਾਰੀ ਸਿੱਧਾ ਠੰਡਾ ਪਾਲੋ, ਉਹ ਤਾਂ ਨਹੀਂ ਪੈਂਦਾ. ਇੱਕ ਵਾਰੀ ਮਾੜਾ ਜਿਹਾ ਥੋੜਾ ਗੁੱਸਾ ਬਾਅਦ ਨੂੰ ਕਰਦੇ ਕਰਦੇ ਕਰਦੇ ਉਹਨੂੰ ਠੰਡੇ ਨਾਲ ਲਈ ਚੱਲੋ.
0: ਅੱਛਾ, ਬਿਲਕੁਲ ਠੰਡੇ ਆ ਜਾਣੇ ਫਿਰ ਤਾਂ?
2: ਆ ਜਾਂਦੇ, ਉਹਦਾ ਨਜ਼ਾਰਾ ਹੀ ਬੜਾ. ਤੁਸੀਂ ਵੇਖੋ ਬਾਅਦ ਜਦੋਂ ਸਰੀਰ 'ਚ ਸੇਕ ਨਿਕਲਦਾ ਜਦੋਂ ਸ਼ਾਵਰ ਕੰਪਲੀਟ ਕਰਦੇ ਆ ਤੁਸੀਂ, ਉਹ ਫਿਰ ਨਜ਼ਾਰਾ ਹੀ ਵੱਖਰਾ. ਇੱਕ ਤਾਂ ਤੁਹਾਡੇ ਬਲੱਡ ਪ੍ਰੈਸ਼ਰ ਲਈ ਬੜੀ ਵਧੀਆ ਉਹ ਚੀਜ਼,
0: ਠੰਡਾ ਪਾਣੀ ਨਾਲ ਨਹਾਉਣਾ
2: ਬਿਲਕੁਲ ਠੰਡੇ ਨਾਲ. ਆਈ ਨੋ, ਜੇ ਤੁਸੀਂ ਇੱਕਦਮ ਬਿਲਕੁਲ ਠੰਡਾ ਕਰੋਗੇ ਉਹ ਨਹੀਂ ਪੈਣਾ ਤੁਹਾਡੇ ਸਰੀਰ ਤੇ.
0: ਮੈਂ ਉਹੀ ਕਹਿ ਰਿਹਾ, ਉਹ ਨਹੀਂ ਪੈਂਦਾ ਨਾ, ਹੁਣ ਹੌਲੀ ਹੌਲੀ ਹੋ ਜਾਂਦਾ ਮੇਰਾ ਖਿਆਲ ਨਾ.
2: ਬਾਅਦ ਬਾਅਦ ਇੱਕ ਵਾਰੀ ਤੁਸੀਂ ਆਪਣਾ ਜਦੋਂ ਸਰੀਰ ਆਪਣਾ ਜਦੋਂ ਪੈ ਗਿਆ ਪਾਣੀ ਸ਼ਾਵਰ ਦਾ, ਫੇਰ ਬਾਅਦ ਜਦੋਂ ਹੌਲੀ ਹੌਲੀ ਉਦੋਂ ਠੰਡੇ ਹੋ ਲਿਆ, ਬੜੀ ਵਾਰੀ ਕੀਤਾ ਇੱਦਾਂ, ਬਹੁਤ ਮਜ਼ਾ ਆਉਂਦਾ. ਤੁਸੀਂ ਵੀ ਕਰਕੇ ਦੇਖਿਓ ਅੱਜ, ਨਹੀਂ ਕੀਤਾ ਤੇ?
0: ਨਹੀਂ, ਮੈਂ ਤਾਂ ਨਹੀਂ ਬਿਲਕੁਲ ਠੰਡੇ ਬਣੇ ਨਹਾਤਾ, ਕਦੀ ਨਹੀਂ ਨਹਾਤਾ ਇੱਥੇ ਵੈਸੇ. ਸਹੀ ਗੱਲ ਆ, ਮੁੜ ਕੇ ਤੁਸੀਂ ਡਾਕਟਰ ਦਲਵੀਰ ਸਾਹਿਬ ਕਿਤੇ ਉਹੀ ਗੱਲ ਆਵੇ, ਬੰਦੇ ਦਾ ਸਰੀਰ ਹੀ ਤੁਸੀਂ ਪੁੱਠਾ ਸਿੱਧਾ ਕਰ ਦਿਓ ਠੰਡੇ ਨਾਲ ਆ ਗਏ ਇੱਥੇ,
2: ਬੰਦਾ ਜੋੜੀ ਜਾਵੇ. ਹਾਂ,
0: ਤੁਸੀਂ ਸਾਡੀ ਜਾਨ ਨੂੰ ਨਵਾਂ ਨਾ ਜਾ ਪਾ ਦਿਓ ਵਾਪਸ. ਕਿਹੜਾ ਮੂਡ ਆ ਸੁਣਨ ਦਾ ਗੀਤ ਅੱਜ? ਤੁਸੀਂ ਤਾਂ ਠੰਡੇ ਗਰਮ ਦੇ ਚੱਕਰ ਜੀ ਪੈ ਗਏ ਆਪਾਂ ਸਵੇਰੇ ਸਵੇਰੇ, ਕੋਈ ਗੀਤ ਵੀ ਦੱਸੋ, ਕੋਈ ਢੋਲ ਢਮਾਕਾ ਲਾਇਆ ਤੁਹਾਡੇ ਵਾਸਤੇ ਸਵੇਰੇ ਸਵੇਰੇ, ਕਿਹੜਾ ਗੀਤ ਤੁਹਾਡੇ ਵਾਸਤੇ ਲਾਇਆ ਜਾਵੇ ਜਿਹੜਾ ਕਿ ਤੁਹਾਨੂੰ ਸੁਣ ਕੇ ਫਿਰ ਅੱਜ ਮਨ ਤੁਹਾਡਾ ਵੀ ਰਾਜੀ ਹੋ ਜਾਵੇ, ਨਾਲ ਸਾਡਾ ਵੀ ਰਾਜੀ ਹੋਵੇ. ਇੱਕ ਜਸਪਿੰਦਰ ਨਰੂਲਾ ਦਾ ਗੀਤ ਸੀ, ਮੈਂ ਲਾਉਂਦਾ ਹੁੰਦਾ, ਤੁਹਾਨੂੰ ਯਾਦ ਆ ਯਾਰ? ਮੈਨੂੰ ਉਹ ਗਾਣੇ ਦਾ ਯਾਦ ਭੁੱਲ ਗਿਆ. ਅੱਜ ਰਲ, ਹਾਂ ਆ ਗਿਆ ਯਾਦ, ਅੱਜ ਰਲ ਕੇ ਗੁਜ਼ਾਰਾਂਗੇ ਰਾਤ, ਅੱਲਾ ਕਰੇ ਦਿਨ ਨਾ ਚੜੇ. ਕਿਆ ਬਾਤ ਹੈ ਯਾਰ ਹਰਜੀਤ ਜੀ, ਅੱਜ ਉੱਥੇ ਹੀ ਸ਼ੁਰੂ ਕਰ ਦਿਓ. 905-673-3337. ਔਰ ਜੇ ਕਿਸੇ ਨੂੰ ਹੋਰ ਸੌਂਗ ਮਨ 'ਚ ਆ ਰਿਹਾ ਕਿਸੇ ਦਾ, ਤੇ ਉਹ ਵੀ ਜ਼ਰੂਰ ਮੈਂ ਦੱਸ ਦਿੰਦਾ. ਇੰਡੀਆ 'ਚ ਦੇਖੋ, ਕਈ ਵਾਰੀ ਨਾ ਅਸੀਂ ਲੋਕ ਉੱਥੇ ਬੜੀ ਠੰਡੇ ਪਾਣੀ ਆਮ ਨਹਾਉਂਦੇ, ਉੱਥੇ ਦਾ ਨਲਕੇ ਦਾ ਪਾਣੀ ਗੇੜਿਆ, ਜਿਹਨਾਂ ਦੇ ਘਰ ਨਲਕੇ ਲੱਗੇ ਆ, ਮੋਟਰ ਲੱਗੀ ਹੋਈ ਆ, ਜਾਂ ਖੂਹ 'ਤੇ ਜਾ ਕੇ ਮੋਟਰ 'ਤੇ ਨਹਾਉਣਾ ਜਾ ਕੇ, ਉਹ ਪਾਣੀ ਦਾ ਸਵਾਦ ਕਿੱਥੇ ਮਿਲਦੇ ਇੱਥੇ ਯਾਰ? ਗੱਲਾਂ ਹੈ. ਹੈਲੋ,
3: ਸਤਿਕਾਲ ਜੀ।
0: ਸਤਿਕਾਲ ਬਾਈ ਜੀ, ਕੀ ਹਾਲ ਵੀਰਾ ਜੀ?
3: ਠੀਕ ਠਾਕ ਜੀ, ਤੁਸੀਂ ਸੁਣਾਓ?
0: ਮੈਂ ਕਿਹਾ ਕਿਰਪਾ ਤੁਹਾਡੇ ਵੀਰਾਂ ਦੀ ਸਰ।
3: ਗਾਣਾ ਲਾ ਦੀ ਸੀ ਸੁਰਿੰਦਰ ਸਿੰਨੇ ਦਾ, ਨਿੱਕੀ ਨਿੱਕੀ ਪੈਂਦੀ ਸੀ ਕਣੀ, ਮੈਂ ਤੇ ਮੇਰਾ ਰੱਬ ਜਾਣਦਾ।
0: ਹੁਣ ਕਣੀਆਂ ਤਾਂ ਬਾਹਰ ਪੈਂਦੀਆਂ ਨੀ, ਹੁਣ ਧੱਕੇ ਨਾਲ ਲਵਾ ਦੀਆ ਤੁਸੀਂ, ਮਤਲਬ ਅੱਜ ਤਾਂ ਪੈ ਨੀ ਰਹੀਆਂ। ਅੱਛਾ, ਪੈਂਦੀਆਂ ਪਈਆਂ, ਚਲੋ ਕੋਈ ਨਾ। ਅੱਛਾ, ਤੁਸੀਂ ਠੰਡੇ ਬਣੇ ਨਹਾਤੇ ਵੀਰੇ ਕਦੀ ਇੱਥੇ ਤਾਂ ਨਹੀਂ ਨਹਾਤੇ? ਹਾਂਜੀ ਭਾਜੀ, ਲਾਈਨ ਕੱਟ ਗਏ। ਠੰਡੇ ਪਾਣੀ ਨਹਾਉਣ ਵਾਲਾ ਲੱਗਦਾ ਮੈਨੂੰ, ਇਹ ਦਲਬੀਰ ਸਿੰਘ ਆ ਕੱਲਾ ਸਾਡਾ ਵੀਰ, ਬਾਕੀ ਹੋਰ ਤਾਂ ਕੋਈ ਨੀ ਨਹਾਉਂਦੇ ਨਹਾਉਂਦੇ ਹੋਣੇ। 905-673-3337 ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਔਰ ਜਗਜੀਤ ਸਿੰਘ ਸਾਚਾ ਸਾਹਿਬ ਕੱਲ ਵੀ ਲਾਈਨ ਤੇ ਆਏ ਸੀ, ਅਗਰ ਤੁਸੀਂ ਵੀ ਆਪਣੇ ਬਿਜ਼ਨਸ ਦੀਆਂ ਕਮਰਸ਼ੀਅਲ ਮੌਰਗੇਜ ਕਰਵਾਉਣੀ ਆ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਜਗਜੀਤ ਸਿੰਘ ਸਾਚਾ ਸਾਹਿਬ ਦਾ। ਵੇਅਰ ਹਾਊਸ ਦੀ, ਤੁਹਾਡੀਆਂ ਦੁਕਾਨਾਂ ਦੀ, ਤੁਹਾਡੇ ਘਰਾਂ ਦੀ ਤਾਂ ਨਹੀਂ ਕਰਦੇ ਹੋਣੇ ਵੀ, ਕਿਉਂਕਿ ਕਮਰਸ਼ੀਅਲ ਬੰਦੇ ਆ। ਜਗਜੀਤ ਸਿੰਘ ਸਾਚਾ ਸਾਹਿਬ ਨੂੰ ਤੁਸੀਂ ਕਾਲ ਕਰਨੀ ਆ 6472992314 ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਨੰਬਰ ਤੇ ਤੁਸੀਂ ਕਾਲ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਔਰ ਜਗਜੀਤ ਸਿੰਘ ਸਾਚਾ ਸਾਹਿਬ ਬਹੁਤ ਪੁਰਾਣੇ ਬੰਦੇ ਆ, ਲੰਬੇ ਸਮੇਂ ਤੋਂ ਕਮਰਸ਼ੀਅਲ ਵੇਅਰ ਹਾਊਸ ਦੀ, ਕਿਤੇ ਕਹਿੰਦੇ ਹੁੰਦੇ ਆ ਕਿ ਤੁਹਾਡੀਆਂ ਦੁਕਾਨਾਂ ਦੀ, ਆਫਿਸ ਦੀ, ਕੋਈ ਰੈਂਟਲ ਪ੍ਰੋਪਰਟੀ ਦਿੱਤੀ ਆ ਤੁਸੀਂ ਜਿਹੜੀਆਂ ਕਮਰਸ਼ੀਅਲ, ਉਹਦੀ ਮੌਰਗੇ ਕਰਦੇ ਆ ਜਗਜੀਤ ਸਿੰਘ ਸਾਚਾ ਸਾਹਿਬ। 647-299-2314 ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਨੰਬਰ ਤੇ ਜਲਦੀ ਜਲਦੀ ਜਲਦੀ ਤੁਸੀਂ ਕਾਲ ਕਰ ਲਿਓ, ਤੇ ਜ਼ਰੂਰ ਕੋਡ ਲਓ ਬਈ, ਜੇ ਤੁਸੀਂ, ਤੁਹਾਡੀ ਰਿਨਿਊਅਲ ਆ ਲਈ ਆ, ਵਾਈ ਨਾਟ, ਜੇ ਤੁਹਾਡੇ ਪੈਸੇ ਬਚਦੇ ਆ ਜ਼ਰੂਰ ਬਚਾਉਣੇ ਚਾਹੀਦੇ ਆ। ਹੈਲੋ,
4: ਹੈਲੋ ਜੀ,
0: ਸਤਿ ਸ਼੍ਰੀ ਅਕਾਲ ਜੀ।
4: ਜਸਵਿੰਦਰ
0: ਸਿੰਘ ਜੀ, ਕੀ ਹਾਲ ਆ? ਤੁਸੀਂ ਨਹਾਤੇ ਕਰੀ ਠੰਡੇ ਪਾਣੀ ਨੇ ਇੱਥੇ?
4: ਅਜੇ ਬੜੀ ਵਾਰੀ ਨਹਾਤਾ ਜੀ, ਮੈਂ ਤੁਹਾਡੀਆਂ ਗੱਲਾਂ ਸੁਣਦਾ ਪਿਆ, ਮੈਂ ਕਿਹਾ ਐਵੇਂ ਹੁਣ ਕਾਲ ਕੀ ਕਰਨੇ ਆ, ਮੈਂ ਬੜੀ ਵਾਰੀ ਨਹਾਤਾ ਜੀ।
0: ਬਿਲਕੁਲ ਠੰਡੇ ਪਾਣੀ ਨਾਲ?
4: ਬਿਲਕੁਲ ਠੰਡੇ ਪਾਣੀ ਨਾਲ, ਕੋਈ ਚੱਕਰ ਨਹੀਂ ਹੈਗਾ।
0: ਬੜੇ ਯਾਰ ਤੁਸੀਂ ਤਾਂ, ਮਤਲਬ ਨਹੀਂ, ਪਰ ਮੇਰਾ ਖਿਆਲ ਠੰਡੇ ਬਣੇ ਤਾਂ ਇੱਕ ਬਹੁਤ ਘੱਟ ਹੀ ਸੱਜਣ ਹੋਣਗੇ ਜਿਹੜੇ ਨਹਾਉਂਦੇ ਹੋਣਗੇ ਇੱਥੇ, ਮੇਰਾ ਖਿਆਲ।
4: ਹਾਂਜੀ, ਉਹ ਘੱਟ ਦੇ ਵਿੱਚ ਮੈਂ ਵੀ ਹੈਗਾ ਜੀ।
0: ਅੱਛਾ, ਤੁਸੀਂ ਉਹ ਪਰਸੈਂਟੇਜ ਘੱਟ ਦੇ ਵਿੱਚ ਹੈਗੇ ਆ?
4: ਹਾਂਜੀ।
0: ਚਲੋ ਠੀਕ ਹੈ ਸਰ, ਨੈਕਸਟ ਕਾਲ। ਹੈਲੋ
5: ਪ੍ਰਜੀਤ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
5: ਕੀ ਹਾਲ ਚਾਲ ਸਰ ਜੀ? ਬੜਾ ਮੂਡ ਵਧੀਆ ਤੁਹਾਡਾ, ਪੋਜ਼ਿਟਿਵ ਚੱਲ ਰਿਹਾ।
0: ਉਹ ਪਰ ਅੱਜ ਯਾਰ ਮੈਂ ਨਾ, ਦੇਖੋ ਤੁਸੀਂ ਕਈ ਵਾਰੀ ਕੰਮ ਤੋਂ ਥੱਕੇ ਆਓ, ਟਰੱਕ ਤੋਂ ਸ਼ਾਮਾਂ ਨੂੰ ਆਓ ਵਾਪਸ, ਜਾਂ ਜੋਬ ਕਰਦੇ ਲੇਡੀਜ਼ ਆਉਣ ਜਾਂ ਬੰਦੇ ਆਉਣ, ਉਹ ਕਹਿੰਦੇ ਥੋੜਾ ਵਾਰਮ ਵਾਟਰ ਨਾਲ ਤੁਹਾਡੀ ਬਾਡੀ ਰਿਲੈਕਸ ਹੋ ਜਾਂਦੀ ਹੈ।
5: ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ।
0: ਤੇ ਠੰਡੇ ਪਾਣੀ ਨਾਲ ਇਹ ਭਾਜੀ ਹੁਣ ਜਿਹੜੇ ਆਏ ਸੀ ਜਸਵਿੰਦਰ ਭਾਜੀ, ਯਾਨੀ ਇੱਕ ਸਾਡਾ ਵੀਰ ਹੋਰ ਆਇਆ ਦਲਵੀਰ, ਕਹਿੰਦਾ ਪਹਿਲਾਂ ਥੋੜੇ ਜਿਹੇ ਕੋਸੇ ਨਾ ਕਰੋ, ਹੌਲੀ ਹੌਲੀ ਹੌਲੀ ਹੌਲੀ ਕਰਦੇ ਠੰਡਾ ਗਾ, ਉਹ ਮੈਂ ਮੰਨਦਾ ਗੱਲ, ਪਰ ਸਿੱਧਾ ਨਹੀਂ ਤੁਸੀਂ ਗਰਮ ਪਾਣੀ ਨਾਲ, ਠੰਡੇ ਪਾਣੀ ਨਾਲ ਹੁੰਦਾ ਯਾਰ।
5: ਸ਼ਮੀ ਭਾਜੀ, ਮੈਂ ਤੁਹਾਨੂੰ ਦੱਸਦਾ ਇਹ ਗੱਲ।
0: ਕਿਹੜੇ ਭਾਜੀ?
5: ਜ਼ਿਆਦਾ ਮਤਲਬ ਜਿਹੜਾ ਕੋਸਾ ਜਿਹਾ ਪਾਣੀ ਹੈ ਨਾ, ਉਸ ਤੋਂ ਥੋੜਾ ਜਿਹਾ ਹੋਰ ਥੋੜਾ ਜਿਹਾ ਠੰਡਾ ਹੋਵੇ, ਜਿਵੇਂ ਆਪਾਂ ਇੰਡੀਆ ਨਹਾਉਂਦੇ ਹੁੰਦੇ ਸੀਗੇ, ਉਸ ਤੋਂ ਉਸੇ ਪਾਣੀ ਨਾਲ ਆਪਾਂ ਨੂੰ ਇੱਥੇ ਨਹਾਉਣਾ ਚਾਹੀਦਾ। ਮੈਂ ਵੀ ਉਦਾਂ ਹੀ ਨਹਾਉਣਾ ਵਾ। ਇਹਦਾ ਗਰਮ ਪਾਣੀ ਨਾਲ ਨਾ ਤੁਹਾਨੂੰ ਖੁਸ਼ਕੀ ਬੜੀ ਪੈਂਦੀ ਭਾਜੀ।
0: ਹਾਂ ਇਹ ਵੀ ਸਹੀ ਹੈ।
5: ਜਾਂ ਫਿਰ ਤੁਸੀਂ ਬੋਡੀ ਨੂੰ ਜ਼ਿਆਦਾ ਰਿਲੈਕਸ ਕਰਨਾ, ਫਿਰ ਇੱਕੋ ਤਰੀਕਾ ਹੋਰ ਵਧੀਆ ਹੈਗਾ, ਪਹਿਲਾਂ ਤੁਸੀਂ ਸੋਨਾ ਬਾਅਦ ਚ ਬੈਠੋ, ਉਸ ਤੋਂ ਬਾਅਦ ਫਿਰ ਠੰਡੇ ਪਾਣੀ ਚ ਜਾਓ।
0: ਅੱਛਾ, ਉਸ ਤੋਂ ਬਾਅਦ ਠੰਡੇ ਚੱਲ ਜਾਈਏ।
5: ਬਿਲਕੁਲ, ਤੁਸੀਂ ਇਹ ਤਜਰਬਾ ਕਰਕੇ ਦੇਖ ਲਓ, ਤੁਹਾਡੀ ਬੋਡੀ ਦੇਖੋ, ਤੁਹਾਨੂੰ ਆਪੇ ਦੱਸੇਗੀ ਵਾਕਈ ਇਹ ਗੱਲ ਸਹੀ ਹੈ।
0: ਚਲੋ ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹਾਂ ਸਿੰਘ ਹਰਜੀਤ ਦੇ ਨਾਲ, ਤੁਹਾਡਾ ਹੋਸਟ ਸਿੰਘ ਹਰਜੀਤ ਹਾਜ਼ਰ ਹੈ ਜੀ। ਜੀ ਨੈਕਸਟ ਵਨ। ਹੈਲੋ,
6: ਹੈਲੋ
0: ਜੀ ਸਰ।
6: ਹਾਂਜੀ ਸਰ ਜੀ, ਉਹ ਤੁਸੀਂ ਕਾਲ ਕੱਟ ਦੇ ਸੀ, ਮੈਂ ਕਿਹਾ ਗਾਣਾ ਉਹੀ ਲਾ ਦਿਓ ਜਸਪਿੰਦਰ ਨਰੋਲ
0: ਲਾ ਦੇਣਾ ਜੀ, ਹੁਣੇ ਲਾ ਦੇਣਾ। ਥੈਂਕ ਯੂ ਵੈਰੀ। ਸੁਲਤਾਨ ਜੀ ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਵਿੱਚੋਂ ਆਉਂਦੇ ਆ, ਔਰ ਅੱਜ ਫਰਾਈਡੇ ਦਾ ਦਿਨ ਹੈ। ਫਰਾਈਡੇ ਦਾ ਦਿਨ ਤੁਹਾਨੂੰ ਪਤਾ ਕਿ ਵੀਕਐਂਡ ਦੇ ਹਰ ਪਰਿਵਾਰ ਦੇ ਵਿੱਚ, ਘਰ ਦੇ ਵਿੱਚ ਕਿਤੇ ਆਉਣਾ ਜਾਣਾ ਹੁੰਦਾ, ਕੋਈ ਗਿਫਟ ਦੀ ਲੋੜ ਪੈ ਜਾਂਦੀ ਹੈ, ਘਰਾਂ 'ਚ ਕੋਈ ਟੈਲੀਵਿਜ਼ਨ ਖਰਾਬ ਹੋਇਆ, ਰਿਪੇਅਰ ਇੱਥੇ ਮਹਿੰਗੀ ਪਾਉਂਦੀ ਹੈ, ਆਰਾਮ ਨਾਲ ਨਵੇਂ ਲਿਆਓ। ਫਰਿੱਜ ਖਰਾਬ ਹੋ ਗਿਆ ਕਿਸੇ ਕਿਰਾਏਦਾਰ, ਬੇਸਮੈਂਟ ਦਾ ਫਰਿੱਜ ਖਰਾਬ ਹੋ ਗਿਆ, ਕੋਈ ਸਟੋਵ ਖਰਾਬ ਹੋ ਗਿਆ, ਤੇ ਠੀਕ ਕਰਾਉਣ ਵਾਲੇ ਘੱਟੋ ਘੱਟ 250-300 ਲੈ ਹੀ ਜਾਂਦੇ ਆਉਣ ਲੱਗੇ ਆ, 400-500 ਦੀ ਨਵੀਂ ਡਿਸ਼ ਵਾਸ਼ਰ ਤੁਹਾਨੂੰ ਮਿਲ ਜਾਂਦੀ ਹੈ। ਆਰਾਮ ਦੇ ਨਾਲ ਸੁਲਤਾਨ ਜੀ ਦੇ ਸਟੋਰ ਤੇ ਜਾਓ ਤੇ ਨਾਲੇ ਪੈਸੇ ਬਚਾਓ ਜੀ। ਸੁਲਤਾਨ ਜੀ,
7: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ, ਖਾਸ ਤੌਰ ਤੇ ਜਿਹੜੇ ਕਸਟਮਰ ਬੰਡਲ ਪੈਕੇਜ ਲੈਣਾ ਚਾਹੁੰਦੇ ਜਾਂ ਸਿੰਗਲ ਸਿੰਗਲ ਪੀਸ ਲੈਣਾ ਚਾਹੁੰਦੇ, ਉਹਨਾਂ ਵਾਸਤੇ ਸਪੈਸ਼ਲ ਡਿਸਕਾਊਂਟਸ ਜਿਹੜੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਦਿੱਤੇ ਜਾ ਰਹੇ ਆ। ਸਿੰਗਲ ਪੀਸ ਦੀ ਗੱਲ ਕਰੀਏ ਤੇ 36-inch ਵਾਈਡ ਫਰੈਂਚ ਡੋਰ ਫਰਿੱਜ ਹੈ, ਜਿਹੜਾ ਕਿ $2200 ਟੈਰਿਫ ਲੱਗੀ ਪ੍ਰਾਈਸ ਹੈ, ਪਰ $1499 ਦਾ ਮਿਲੇਗਾ, $700 ਇਕੱਲੇ ਫਰਿੱਜ ਚ ਤੁਸੀਂ ਸੇਵ ਕਰ ਲੈਣੇ ਆ। ਇਸੇ ਤਰ੍ਹਾਂ ਸਾਡੇ ਕੋਲ ਟੀਵੀ ਸੈਕਸ਼ਨ ਦੇ ਵਿੱਚ 75-inch ਦਾ ਟੀਵੀ ਹੈ, ਜਿਹੜਾ ਕਿ ਸਿਰਫ ਤੇ ਸਿਰਫ $799 ਦਾ ਦੇ ਰਹੇ ਹਾਂ। ਸੈਮਸੰਗ ਦਾ ਟੀਵੀ ਹੈ, $799 ਚ ਜਿਹੜੇ ਕਸਟਮਰ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਚਾਹੁੰਦੇ $1200 ਵਾਲਾ, $799 ਦਾ ਲੈ ਕੇ $500 ਇਕੱਲੇ ਸਟੋਵ ਤੇ ਵੀ ਸੇਵ ਕੀਤੇ ਜਾ ਸਕਦੇ ਆ ਜੀ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $1099 ਦਾ ਮਿਲੇਗਾ, ਇਹਦੇ ਚ ਵੀ $600 ਦੀ ਸੇਵਿੰਗ ਹੈ। ਵਾਸ਼ਰ ਡਰਾਇਰ ਦਾ ਪੇਅਰ ਹੈ $1099 ਚ ਦੋਨੇ ਚੀਜ਼ਾਂ ਜੀ,
0: ਠੀਕ ਹੈ।
7: ਤੇ ਬੰਡਲ ਪੈਕੇਜ ਦੇ ਵਿੱਚ ਹਰਜੀਤ ਜੀ, ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗ ਹੈਗੀਆਂ ਜਾਂ ਬੰਡਲ ਪੈਕੇਜ ਲੈਣਾ, 5 home appliances ਲੈਣੇ, 4 home appliances ਲੈਣੇ, 3 home appliances ਲੈਣੇ, ਉਹਨਾਂ ਨੂੰ 30% ਡਿਸਕਾਊਂਟ ਵੀ ਮਿਲਣਾ। ਤੇ ਨਾਲੇ ਬਾਏ ਮੋਰ ਸੇਵ ਮੋਰ ਇਵੈਂਟ ਚ ਬਾਏ 2 piece ਗੈਟ ਅਡੀਸ਼ਨਲ $200 ਡਿਸਕਾਊਂਟ, ਬਾਏ 3 piece ਗੈਟ ਅਡੀਸ਼ਨਲ $300 ਡਿਸਕਾਊਂਟ। ਸੋ ਇਹ ਜਿਹੜੇ ਬੰਡਲ ਪੈਕੇਜ ਦੇ ਵਿੱਚ ਅਡੀਸ਼ਨਲ ਡਿਸਕਾਊਂਟ ਵੀ ਦਿੱਤੇ ਜਾ ਰਹੇ ਆ। ਇਹਦੇ ਲਈ ਤੁਸੀਂ ਪਹੁੰਚਣਾ 801 Bovade Drive West ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, Brampton Appliances.com ਸਾਡੀ ਵੈਬਸਾਈਟ ਹੈ ਜੀ, 905-450-2828 ਨੰਬਰ ਹੈ। ਤੇ ਜਿਹੜੇ ਕਸਟਮਰ $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, $2600 ਵਾਲਾ ਟੈਰਿਫ ਲੱਗੀ ਪ੍ਰਾਈਸ $1799 ਅੱਜ ਮਿਲੇਗਾ। 3 ਜਾਂ 4 ਪੇਅਰ ਇਨ ਸਟਾਕ ਹੈ ਜੀ $1799 ਚ, ਫ੍ਰੀ ਡਿਲੀਵਰੀ ਹੋਣੀ ਹੈ, 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਤੇ ਹਰਜੀਤ ਜੀ, ਤੁਹਾਨੂੰ ਯਾਦ ਹੋਣਾ ਆਪਾਂ 1599 ਦਾ 85-inch ਟੀਵੀ ਲਾਇਆ ਸੀ,
0: ਹਾਂਜੀ ਹਾਂਜੀ,
7: ਅੱਜ 1399 ਦਾ ਦਵਾਂਗੇ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ, ਕਿੰਨੇ ਇੰਚ ਦਾ?
7: 85-inch ਟੀਵੀ ਸਿਰਫ $1399।
0: ਹਾਂ ਤਾਂ ਤੁਸੀਂ ਕਮਾਲ ਕਰਤੀ, ਅੱਜ ਮੇਲਾ ਹੀ ਲੁੱਟ ਲਿਆ ਤੁਸੀਂ ਮਹਾਰਾਜ ਵੀਕਨ ਦੇ। 85-inch ਦਾ ਟੀਵੀ $1399 ਚ, ਵਾਹ ਬਈ ਵਾਹ ਸੁਲਤਾਨ ਜੀ।
7: 75-inch ਟੀਵੀ $799 ਦਾ,
0: 75 ਕਿੰਨੇ ਦਾ?
7: $799 ਜੀ, $799।
0: ਇਹ ਰੇਟ ਤਾਂ ਤੁਸੀਂ ਏਦਾਂ ਲੈ ਗਿਆ ਜਿੱਦਾਂ ਕਿਤੇ ਕ੍ਰਿਸਮਸ ਤੇ ਸੇਲ ਲਾਉਣੀ ਹੁੰਦੀ ਹੈ, ਜਦੋਂ ਕ੍ਰਿਸਮਸ ਆਉਣੀ ਹੁੰਦੀ ਹੈ, ਇਹ ਤਾਂ ਕ੍ਰਿਸਮਸ ਤੋਂ ਪਹਿਲਾਂ ਹੀ ਤੁਸੀਂ ਬੰਬ ਚਲਾਤੇ ਸਾਰੇ ਇੰਨੇ ਸਸਤੇ ਰੇਟ ਕਰਕੇ। ਕਿਹੜੇ ਨੰਬਰ ਤੇ ਬੁਕਿੰਗ ਹੋ ਸਕਦੀ ਹੈ ਸੁਲਤਾਨ ਜੀ ਟੈਲੀਵਿਜ਼ਨਾਂ ਦੀ?
7: 905-450-2828 ਨੰਬਰ ਹੈ ਜੀ। 32-inch ਤੋਂ ਲੱਗ ਕੇ 98-inch ਤੱਕ ਕੋਈ ਵੀ ਟੀਵੀ ਲੈਣਾ
0: ਜੀ,
7: ਗਰੰਟੀਡ ਤੁਹਾਡੇ $300-$500 ਸੇਵ ਹੋਣਗੇ। ਤੁਸੀਂ ਵਿਜ਼ਿਟ ਕਰ ਲੈਣਾ, ਕੰਪੇਅਰ ਕਰਨਾ, ਚੈੱਕ ਕਰਨਾ, ਪ੍ਰਾਈਸ ਚੈੱਕ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਾਉਣਾ। ਪਰ ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ। ਹਿਊਜ ਡਿਸਕਾਊਂਟ ਹੈ ਇਸ ਵੀਕਐਂਡ ਤੇ, ਅੱਜ ਸ਼ਾਮ 7 ਵਜੇ ਤੱਕ ਸਟੋਰ ਓਪਨ ਹੈ ਜੀ। 905-450-2828, 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਜਨਾਬ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਨੈਕਸਟ ਕਾਲ ਤੇ ਜਾਂਦੇ ਆ। ਪੰਜਾਬੀ ਵਿਰਸਾ, ਹੈਲੋ, ਬੋਲੋ ਜੀ ਗੁਰਮੁਖੋ। ਹੈਲੋ ਜੀ, ਬੋਲੋ ਜੀ। ਜੀ ਸਰ,
8: ਹੈਲੋ
0: ਜੀ, ਜੀ ਬੋਲੋ ਜੀ।
8: ਜੁਗਰਾਜ ਸਿੰਘ ਕਲਕੱਤੇ ਵਾਲਾ।
0: ਉਹ ਬੱਲੇ ਸ਼ੇਰ ਦੇ, ਉਹ ਬੱਲੇ ਜੁਗਰਾਜ ਸਿੰਘ ਜੀ, ਕਿੱਥੇ ਜੁਗਰਾਜ? ਤੁਹਾਡਾ ਨੰਬਰ ਤਾਂ ਇੰਡੀਆ ਦਾ ਆਇਆ, ਤੁਸੀਂ ਇੰਡੀਆ ਹੀ ਹੋ?
8: ਗੁੱਡ ਮਾਰਨਿੰਗ ਸਰ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ ਜੀ।
0: ਗੁੱਡ ਮਾਰਨਿੰਗ, ਅਸੀਂ ਜੁਗਰਾਜ ਜੀ ਤੁਹਾਨੂੰ ਮਿਸ ਕਰ ਰਹੇ ਹਾਂ ਟੋਰਾਂਟੋ ਚ। ਤੁਸੀਂ ਕਦੋਂ ਮੁੜ ਕੇ ਆ ਰਹੇ ਹਾਂ ਹੁਣ ਇੰਡੀਆ ਤੋਂ?
8: ਓ ਬਸ ਮਹਾਰਾਜ ਨੂੰ ਪਤਾ ਤੇ ਮੇਰਾ ਗੀਤ ਲਾ ਦਿਓ ਇੱਕ।
0: ਅੱਛਾ ਬਈ ਬਾ, ਇੰਡੀਆ ਦਾ ਮਤਲਬ ਪ੍ਰੋਗਰਾਮ ਸੁਣ ਰਹੇ ਆ ਬੈਠੇ? ਕਿਹੜੇ ਪਿੰਡ ਬੈਠੇ ਆ ਇਸ ਵੇਲੇ?
8: ਮੈਂ ਮੋਗੀ ਖਾਸ।
0: ਓਹੋ, ਕਿਹੜਾ ਗੀਤ? ਮੋਗੇ ਨੂੰ ਦਿਲ ਮੋਗਾ ਦਾ ਚਾਹ ਜੋਗਾ ਕਰਲਾ, ਤੁਸੀਂ ਗੀਤ ਕੀ ਲਾਈਏ ਤੁਹਾਡੇ ਵਾਸਤੇ ਹੁਣ ਅਸੀਂ, ਦੱਸੋ।
8: ਓ ਬਾਈ ਜੀ, ਬਾਈ ਮੇਰਾ ਕਹਿ ਕੇ ਹਟਿਆ ਵੀ ਕਣੀਆਂ ਵਾਲਾ ਲਾ ਦਿਓ, ਕਣੀਆਂ ਨੂੰ ਸ਼ਰਾਟੇ ਵੀ ਕਹਿੰਦੀ ਹੈ।
0: ਓ ਅੱਛਾ, ਮੈਨੂੰ ਨੀ ਪਤਾ ਸੀ ਇਹਦੇ ਬਾਰੇ, ਬਿਲਕੁਲ ਚੰਗਾ ਕੀਤਾ ਤੁਸੀਂ ਦੱਸਤਾ ਅੱਜ ਮਹਾਰਾਜ।
8: ਤੇ ਮਿਸ ਪੂਜਾ ਗਾਉਂਦੀ ਹੈ ਸਾਉਣ ਸਾਉਣ ਵਿੱਚ ਰਾਤਿਆਂ ਚ ਭਿੱਜ ਗਈ, ਸਾਉਣ ਵਿੱਚ ਰਾਤਿਆਂ ਚ ਭਿੱਜ ਗਈ, ਦੇ ਮੈਨੂੰ ਛੇਤਰੀ ਦੇ ਲੁਕਾ ਲੈ। ਉਹ ਕਹਿੰਦਾ ਨੀ ਮੇਰਾ ਜਿੱਤ ਕਰ ਇੱਕ ਨਾਲੀ ਲਾਉਣ ਨੂੰ, ਨੀ ਮੇਰਾ ਜਿੱਤ ਕਰ ਇੱਕ ਨਾਲੀ ਲਾਉਣ ਨੂੰ, ਪਰ ਬਿੰਦ ਵਿੱਚ ਉਹ ਜੁਲਾ ਲਾ ਲਾ ਲਾ
0: ਪਿੰਡ ਚ ਲਾ ਹੋ ਗਿਆ, ਫਿਰ ਪੰਗਾ ਪੈ ਜਾਣਾ। ਤੁਸੀਂ ਹੁਣ ਪਿੰਡ ਚ ਬੈਠੇ ਐਵੇਂ ਪੰਗਾ ਨਾ ਉੱਥੇ ਪਵਾ ਲਿਓ, ਉੱਥੇ ਟਾਈਮ ਵੀ ਰਾਤ ਦਾ ਆ। ਬੜੀ ਮਿਹਰਬਾਨੀ ਜਗਰਾਜ ਸਿੰਘ ਜੀ, ਜਿਉਂਦੇ ਰਹੋ, ਜੁਗ ਜੁਗ ਜੀਓ, ਥੈਂਕ ਯੂ, ਬੜੀ ਮਿਹਰਬਾਨੀ। ਪ੍ਰੋਗਰਾਮ ਪੰਜਾਬੀ ਵਿਰਸਾ, ਨੈਕਸਟ ਕਾਲ ਤੇ ਜਾਣੇ। ਹੈਲੋ,
9: ਜਗਰਾਜ
0: ਭਾਜੀ ਦੇਖ ਲੋ ਕਿੰਨੇ ਦਿਨਾਂ ਬਾਅਦ ਆਏ ਹੈ ਇੰਡੀਆ ਦੇ। ਦੇਖੋ ਇੱਕ ਸੋਚਣ ਦੀ ਗੱਲ ਇਹ ਹੈ ਕਿ ਦੇਖੋ ਬੰਦਾ ਫਿਰ ਉੱਥੇ ਜਾ ਕੇ ਵੀ ਨੀ ਭੁੱਲਿਆ ਯਾਰ, ਕਮਾਲ ਦੀ ਗੱਲ ਹੈ ਹਰਜੀਤ ਹਾਜ਼ਰ ਹੈ। ਕੋਈ ਆਖੇ ਹਰਜੀਤ ਸਿੰਘ ਤੇ ਕੋਈ ਆਖੇ ਸਿੰਘ ਹਰਜੀਤ, ਕੋਈ ਆਖੇ ਇਹਨੂੰ ਦੀਵਾਨਾ ਤੇ ਕੋਈ ਆਖੇ ਲਵ ਬੋਏ।

ਵਾਹ ਬਈ ਵਾਹ, ਜਗਰਾਜ ਸਿੰਘ ਜੀ ਕਲਕੱਤੇ ਵਾਲੇ ਹੋ, ਜਿਉਂਦੇ ਰਹੋ, ਜੋ ਜੋ ਜੀਓ। ਮੋਗੇ 'ਚ ਬੈਠੇ ਹਾਂ, ਮਾੜਾ ਜਿਹਾ ਰਾਤ ਦਾ ਉੱਥੇ ਸਮਾਂ ਹੋਇਆ, ਤਕਰੀਬਨ ਲੱਗਦਾ ਮੈਨੂੰ 9 ਵੱਜ ਗਿਆ ਮੋਗੇ ਇਸ ਵੇਲੇ, ਰਾਤ ਨੂੰ 9:02 ਹੋ ਗਏ ਆ ਮੋਗੇ ਇਸ ਵੇਲੇ। ਲਾਏ ਹੋਣੇ ਪੈਗ ਸ਼ੈਗ ਬਾਈ ਯਾਰਾਂ ਨੇ, ਇਸ ਵੇਲੇ ਬੈਠੇ ਕਿਤੇ ਮੁਰਗੀ ਸ਼ੁਰਗੀ ਭੁੰਨ ਰਹੇ ਹੋਣੇ ਆ। ਪ੍ਰੋਗਰਾਮ ਪੰਜਾਬੀ ਵਿਰਸਾ ਬਰੀਜ਼ ਡਕਟ ਕਲੀਨਿਕ ਵੱਲੋਂ ਸਪੈਸ਼ਲ ਤੌਰ 'ਤੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ। $149 ਦੇ ਵਿੱਚ ਤੁਹਾਡੇ ਘਰਾਂ ਦੀ ਡਕਟ ਕਲੀਨਿੰਗ ਕਰ ਰਹੇ ਆ। ਡਕਟ ਕਲੀਨਿੰਗ ਕਾਹਦੀ ਕਰ ਰਹੇ ਆ, ਪਹਿਲਾਂ ਕੈਮਰੇ ਨਾਲ ਦਿਖਾਉਣਗੇ, ਆਹ ਚੱਕੋ ਜੀ ਇੰਨਾ ਗੰਦ ਤੁਹਾਡੇ ਡਕਟ 'ਚ ਪਿਆ, ਅਤੇ ਮੁੜ ਕੇ ਦੁਬਾਰਾ ਕੈਮਰੇ ਪਾ ਕੇ ਦਿਖਾਉਣਗੇ ਉੱਥੇ, ਆਹ ਲਓ ਜੀ ਆਹ ਚੱਕੋ, ਫੋਟੋਆਂ ਖਿੱਚ ਕੇ ਤੁਹਾਨੂੰ ਦੇਣਗੇ, ਬਈ ਆਹ ਲਓ ਜੀ ਆਹ ਹੁਣ ਹੋ ਗਈ ਆ ਕਲੀਨ, ਬਿਲਕੁਲ ਦੁੱਧ ਵਰਗੀ ਚਿੱਟੀ ਕਰ ਦਿੰਦੇ ਆ ਤੁਹਾਡੀ ਫਰਨਸ ਨੂੰ ਇੱਕ ਚੈੱਕ ਕਰਕੇ। ਅਤੇ ਜੇ ਤੁਸੀਂ ਵੀ ਡਕਟ ਕਲੀਨਿੰਗ ਕਰਾਉਣੀ ਆ, ਦੇਖੋ ਇਹ ਸਮਾਂ ਹੁੰਦਾ, ਕਰਾਉਣੀ ਵੀ ਜ਼ਰੂਰ ਚਾਹੀਦੀ ਹੈ ਜਿਸ ਵੇਲੇ ਹੀਟ ਘਰ 'ਚੋਂ ਆਉਣ ਹੁੰਦੀ ਹੈ ਨਾ। ਆਪਾਂ ਸਾਰੀਆਂ ਫੈਮਿਲੀਜ਼ ਖਾਸ ਕਰਕੇ, ਚਲੋ ਵੱਡੇ ਤਾਂ ਜਿਹੜੇ ਹੁੰਦੇ ਹੁੰਦੇ ਆ, ਜਦੋਂ ਘਰ ਦੇ 'ਚ ਬੱਚੇ ਹੁੰਦੇ ਨਾ ਛੋਟੇ, ਖਾਸ ਕਰਕੇ ਨਿਊ ਬੋਰਨ ਬੇਬੀ ਹੁੰਦੇ ਆ, ਉਹਨਾਂ ਵਾਸਤੇ ਬਹੁਤ ਡੇਂਜਰਸ ਹੈ ਡਸਟ। ਜਸਟ ਆਸਕ ਕਿਸੇ ਐਕਸਪਰਟਸ ਨੂੰ, ਤੁਸੀਂ ਜ਼ਰੂਰ ਪੁੱਛੋ ਇਸ ਬਾਰੇ। ਪਲੀਜ਼ ਡੋ ਨੋਟ ਕੰਪੇਅਰ ਇੰਡੀਆ ਔਰ ਪਾਕਿਸਤਾਨ। ਜੇ ਆਪਾਂ ਇੱਥੇ ਰਹਿ ਰਹੇ ਹਾਂ ਨਾ, ਅਸੀਂ ਇੱਥੋਂ ਦੇ ਰੂਲਸ ਐਂਡ ਰੈਗੂਲੇਸ਼ਨਸ, ਇੱਥੋਂ ਦੀ ਜਿਹੜੀਆਂ ਸਾਨੂੰ ਟਰਮਸ ਔਰ ਕੰਡੀਸ਼ਨਸ ਦੱਸੀਆਂ ਜਾਂਦੀਆਂ, ਕਈ ਵਾਰੀ ਡਾਕਟਰਸ ਵੱਲੋਂ ਬੜੀਆਂ ਚੀਜ਼ਾਂ ਦੱਸੀਆਂ, ਉਹਨੂੰ ਫੋਲੋ ਅਸੀਂ ਕਰਦੇ ਹਾਂ। ਜ਼ਰੂਰ ਡਕਟ ਕਲੀਨਿੰਗ ਕਰਾਓ ਘਰ ਦੇ 'ਚ, ਕਿਉਂਕਿ ਇਹ ਨਾ ਮੈਂ $250 ਜਾਂ $200 ਤੋਂ ਘੱਟ ਕੋਈ ਨਹੀਂ ਕਰਦਾ, ਆਪਾਂ ਤਾਂ ਸਾਫ ਸਾਰਿਆਂ ਨੂੰ ਪਤਾ ਹੀ ਹੈਗਾ, ਕੋਈ ਕਹਿਣ ਦੀ ਲੋੜ ਨਹੀਂ ਅਰਚਨਾ। $149 ਦੇ ਵਿੱਚ ਤੁਹਾਡੇ ਵੀਕਾਂ ਦੇ ਡਕਟ ਕਲੀਨਿੰਗ ਕਰ ਰਹੇ ਆ। ਔਰ ਦੂਸਰੀ ਗੱਲ ਇਹ ਹੈ ਕਿ 3000 ਤੁਹਾਡੀ ਸਕੇਅਰ ਫੁੱਟ ਹੋਏਗਾ ਨਾ ਘਰ, ਉਹਦੇ ਤਾਂ ਕਰ ਰਹੇ ਆ। ਮੈਂ ਕਿਉਂ ਇੰਨਾ ਇਹਨਾਂ ਨੂੰ ਕਹਿ ਰਿਹਾ, ਕਿਉਂਕਿ ਮੈਂ ਖੁਦ ਡਕਟ ਕਲੀਨਿੰਗ ਕਰਾਈ ਇਹਨਾਂ ਕੋਲ ਘਰੇ, ਅਤੇ ਐਸਾ ਕਮਾਲ ਦਾ ਇਹਨਾਂ ਨੇ ਮੈਨੂੰ ਕੈਮਰੇ ਦਿਖਾਏ, ਓ ਹੋ ਹੋ ਹੋ ਹੋ ਹੋ ਹੋ। ਅਤੇ ਜਦੋਂ ਕਰਕੇ ਹਟੇ ਉਦੋਂ ਕੈਮਰੇ ਦਿਖਾਏ ਇਹਨਾਂ ਨੇ ਮੈਨੂੰ, ਅਤੇ ਮੈਂ ਸਰਪ੍ਰਾਈਜ਼ ਹੋ ਗਿਆ। ਅਤੇ ਨਾਲ ਹੀ ਮੈਨੂੰ ਕਹਿ ਕੇ ਕਹਿੰਦੇ, ਹਰਜੀਤ ਜੀ ਤੁਹਾਡੇ ਘਰ ਦਾ ਬਿੱਲ ਦੇਖਿਓ $25 ਤੋਂ $50 ਘੱਟ ਜਾਣਾ ਮਹੀਨੇ ਦਾ। ਮੈਂ ਕਿਹਾ ਯਾਰ ਇਹ ਤਾਂ ਹੋਰ ਵਧੀਆ ਹੋ ਗਿਆ। ਤੁਸੀਂ $149 ਪੇ ਕਰਨੇ ਆ, ਉਹਦੇ ਵਿੱਚ ਦੇਖੋ ਤੁਹਾਡੇ ਸਾਰੇ ਵੈਂਟ ਸਾਫ਼ ਕੀਤੇ ਜਾ ਰਹੇ, ਅਨਲਿਮਿਟਡ ਵੈਂਟ ਆ, 25, 40, 50, 20 ਜਿੰਨੇ ਵੀ ਘਰ ਦੇ ਘਰ 'ਚ ਵੈਂਟ ਆ, $149 ਕਲੀਨ ਹੋਣਗੇ। ਫਿਰ ਦੂਸਰੇ ਪਾਸੇ ਤੁਹਾਡੀ ਫਰਨਸ ਕਲੀਨ ਕਰਨਗੇ, ਸਾਰੀ ਸੈਨੀਟਾਈਜ਼ ਕਰਕੇ ਜਾਣਗੇ। ਫਿਰ ਤੁਹਾਡੇ ਫਿਲਟਰ ਚੈੱਕ ਕਰਨਗੇ ਸਾਰੇ ਘਰ ਦੇ ਵੀ, ਫਿਲਟਰ 'ਚ ਦੇਖੋ, ਫਿਲਟਰ ਬੜੀ ਇੱਕ ਨਾ ਵੱਡੀ ਚੀਜ਼ ਹੁੰਦੀ ਹੈ, ਜਿੱਥੋਂ ਤੁਹਾਡੀ ਏਅਰ ਕ੍ਰੋਸ ਹੁੰਦੀ ਹੈ। ਗੱਡੀਆਂ 'ਚ ਵੀ ਫਿਲਟਰ ਹੁੰਦੇ ਨਾ ਕਈ ਵਾਰੀ, ਆਪਾਂ ਜਦੋਂ ਆਇਲ ਚੇਂਜ ਕਰਾਉਂਦੇ ਹਾਂ ਫਿਲਟਰ ਚੇਂਜ ਕਰਦੇ ਹਾਂ, ਕਾਲਾ ਜਿਹਾ ਹੋਇਆ ਹੁੰਦਾ ਬਿਲਕੁਲ, ਕਿਉਂ ਚੇਂਜ ਕਰਦੇ ਹਾਂ, ਹੁਣ ਤੁਸੀਂ ਅੰਡਰਸਟੈਂਡ ਇਸ ਗੱਲ ਨੂੰ ਕਰ ਲਓ। ਜਿਹੜੀ ਉਹ ਮਸ਼ੀਨਰੀ ਚੱਲਦੀ ਆ, ਉਹ ਫਿਲਟਰ ਦੇ ਵਿੱਚੋਂ ਪਾਸ ਹੋਣ ਕੇ ਜਦੋਂ ਜਾਂਦੀ ਨਾ ਏਅਰ ਦਿੰਦੀ ਤੁਹਾਨੂੰ ਫਰੈਸ਼ ਏਅਰ, ਅਤੇ ਫਿਰ ਉਹਦਾ ਇੱਕ ਨਜ਼ਾਰਾ ਅਲੱਗ ਹੀ ਹੁੰਦਾ। ਅਤੇ ਤੁਸੀਂ ਵੀ ਜੇ ਡਕਟ ਕਲੀਨਿੰਗ ਕਰਾਉਣੀ ਆ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਇਸ ਨੰਬਰ 'ਤੇ ਕਾਲ ਕਰ ਲਓ। ਰੇਟ ਸਿਰਫ $149 ਆ, ਮੈਂ ਔਨ ਏਅਰ ਕਹਿ ਰਿਹਾ ਵੀਰੋ, ਸਾਡੀਆਂ ਲੇਡੀਜ਼ ਸੁਣ ਰਹੀਆਂ, ਸਾਡੀਆਂ ਫੈਮਿਲੀ ਸੁਣ ਰਹੀਆਂ।

0: 4631301. ਕੱਲ ਜਿਹੜੀਆਂ ਟਿਕਟਾਂ ਸੀ ਤੁਹਾਨੂੰ ਕਹੀਆਂ ਸੀ 14-15 ਟਿਕਟਾਂ ਨਾ ਦੀਵਾਲੀ ਵਾਲੀਆਂ ਹੋ ਗਈਆਂ ਖਤਮ। ਆਈ ਐਮ ਸੋਰੀ। ਕਈ ਵਾਰੀ ਨਾ ਕੋਈ ਟਰੈਵਲ ਏਜੰਟ ਕੋ ਇੱਕ ਪ੍ਰਾਈਸ ਹੁੰਦੀ ਹੈ, ਇਹ ਟਿਕਟਾਂ ਚੱਕ ਲੈਂਦੇ ਆ ਇਕੱਠੀਆਂ ਬਲਕ ਦੇ ਵਿੱਚ, ਅਤੇ ਉਹ ਫਿਰ ਉਸ ਦਿਨ ਇਹਨਾਂ ਨੂੰ ਵੇਚਣੀਆਂ ਪੈਂਦੀਆਂ। ਜੇ ਨਾ ਵੇਚਣਗੇ ਫਿਰ ਇਹ ਆਪ ਤਾਂ ਹੁਣ ਇੰਨੀਆਂ ਟਿਕਟਾਂ ਦਾ ਸਫ਼ਰ ਨਹੀਂ ਕਰ ਸਕਦੇ, ਨਹੀਂ ਤਾਂ ਆਪ ਹੀ ਸਾਰੀਆਂ ਸੀਟਾਂ 'ਤੇ ਸੌ ਕੇ ਚੱਲ ਜਾਵੇ ਬੰਦਾ। ਹੁਣ ਦਸੰਬਰ ਮਹੀਨੇ ਦੀਆਂ ਟਿਕਟਾਂ ਆਈਆਂ, ਜਿਹੜੇ ਪਰਿਵਾਰ ਦਸੰਬਰ ਮਹੀਨੇ 'ਚ ਇੰਡੀਆ ਜਾ ਰਹੇ ਆ ਨਾ, ਅਤੇ ਉਹਨਾਂ ਵਾਸਤੇ ਸਪੈਸ਼ਲ ਔਫਰ ਆਈਆਂ। ਜਿਹੜੇ ਦਸੰਬਰ 25-26 ਨੂੰ ਜਾਣਗੇ ਕ੍ਰਿਸਮਿਸ ਤੋਂ ਬਾਅਦ, ਜਾਂ ਕ੍ਰਿਸਮਿਸ ਤੋਂ ਪਹਿਲਾਂ ਜਾਣਗੇ, ਦੋ ਲਗੇਜ ਦੇ ਨਾਲ ਇੱਕ ਟਿਕਟ ਆਈ ਹੈ ਏਅਰਲਾਈਨ ਦੀ। ਮੈਂ ਏਅਰਲਾਈਨ ਦਾ ਨਾਂ ਨਹੀਂ ਦੱਸਣਾ, ਆਈ ਐਮ ਸੋਰੀ, ਕਿਉਂਕਿ ਫਿਰ ਨਾ ਉਹ ਚੋਰੀ ਹੋ ਜਾਂਦੀ ਏਅਰਲਾਈਨ, ਫਿਰ ਉਹ ਦੂਜੇ ਜਿਹੜੇ ਮੇਰੇ ਵੀਰ ਹੋਰ ਟਰੈਵਲ ਏਜੰਟ ਫਿਰ ਉਹ ਏਅਰਲਾਈਨ ਨਾਲ ਫੋਨ ਕਰਨ ਲੱਗ ਪੈਂਦੇ ਆ ਵੀ ਤੁਸੀਂ ETN ਵਾਲਿਆਂ ਨੂੰ ਇਹ ਰੇਟ ਕਿੱਦਾਂ ਦੇ ਦਿੱਤਾ, ਸਾਨੂੰ ਤਾਂ ਰੇਟ ਦਿੱਤਾ ਨਹੀਂ ਤੁਸੀਂ ਇਹ। ਇਸ ਕਰਕੇ ਜਿਹੜੇ ਸਾਡੇ ਫੈਮਲੀਜ਼ ਨੇ ਇੰਡੀਆ ਮੰਥ ਆਫ ਦਸੰਬਰ 'ਚ ਜਾਣਾ ਹੈ, ਉਹਨਾਂ ਵਾਸਤੇ ਰੇਟ ਸਪੈਸ਼ਲ ਆ। ਟਿਕਟਾਂ ਓਨੀਆਂ ਹੀ ਹੁੰਦੀਆਂ, ਕਿਉਂਕਿ ਇਹ ਵੀ ਫਿਰ ਤੁਹਾਨੂੰ ਪਤਾ ਕਿ ਪੈਸੇ ਦੇ ਕੇ ਖਰੀਦਦੇ ਆ ਨਾ, ਅੱਗੋਂ 14-15 ਟਿਕਟਾਂ ਦੇਖੋ ਕਿੰਨੇ ਦੀ ਬਣ ਜਾਂਦੀਆਂ। ਅਤੇ ਜੇ ਤੁਸੀਂ ਉਹ ਟਿਕਟਾਂ ਲੈਣੀਆਂ ਤਾਂ ਫੋਨ ਕਰ ਲਿਓ 905-463-1301, 905-463-1301 'ਤੇ ਕਾਲ ETN ਟਰੈਵਲ ਵਾਲਿਆਂ ਨੂੰ ਕਰ ਲਿਓ। ਟਿਕਟਾਂ ਦਾ ਰੇਟ ਘੱਟ ਘੱਟ ਘੱਟ। ਵਕਾਰ ਖਾਨ ਸਾਹਿਬ ਜੀ, ਕਿਆ ਹਾਲ ਚਾਲ ਹੈ ਸਰ
1: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ
0: ਜੀ ਜੀ।
1: ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ,
0: ਠੀਕ ਹੈ।
1: ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰਮੋਸ਼ਨ ਦਿਲਾ ਦੇਂਗੇ,
0: ਠੀਕ ਹੈ।
1: ਨੰਬਰ ਅਗੇਨ 6478648000, 6478648000।
0: ਨੰਬਰ ਇੱਕ ਵਾਰ ਵਕਾਰ ਖਾਨ ਸਾਹਿਬ ਜੀ ਦੁਬਾਰਾ ਦੇ ਦੇ ਪਲੀਜ਼
1: ਸਰ। ਨੰਬਰ ਹੈ 6478648000, 6478648000।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ। ਰਾਜਨ ਜੀ, ਕੀ ਹਾਲ ਚਾਲ ਹੈ ਸਰ?
2: ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ ਅਜੀਤ ਜੀ।
0: ਰਾਜਨ ਜੀ, ਵੀਕਐਂਡ ਹੈ, ਸਾਰੇ ਪਰਿਵਾਰਾਂ ਨੇ ਨਿਗਾਹ ਚੈੱਕ ਕਰਾਉਣੀ ਹੈ, ਐਨਕਾਂ ਬਣਾਉਣੀ ਹੈ, ਵੀਕਐਂਡ ਦੇ ਕੁਛ ਲਾਓ ਸਪੈਸ਼ਲ, ਨਾਲੇ ਲੋਕੇਸ਼ਨਾਂ ਬਾਰੇ ਦੱਸੋ ਪਲੀਜ਼।
2: ਬਿਲਕੁਲ ਜੀ ਬਿਲਕੁਲ। ਸੋ ਜਿਹੜੇ ਵੀ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦਈਏ ਕਿ ਡਾਕਟਰ ਦਾ ਸਪੈਸ਼ਲ ਅਰੇਂਜਮੈਂਟ ਹੈ। ਅੱਜ ਸ਼ਾਮੀ ਸਾਡੇ ਕੋਲ ਡਾਕਟਰ 4 ਵਜੇ ਤੋਂ ਲੈ ਕੇ ਤਕਰੀਬਨ 7:30 ਵਜੇ ਤੱਕ ਨੇ, ਤੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਸਵੇਰੇ ਡਾਕਟਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਹੈ, ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਔਰ ਹਰਜੀਤ ਜੀ, ਤੁਹਾਨੂੰ ਪਤਾ ਹੀ ਹੈ ਵੀ ਐਡਵਾਂਸ ਟੈਕਨੋਲੋਜੀ ਦੀਆਂ ਅਸੀਂ ਮਸ਼ੀਨਾਂ ਲਗਾਈਆਂ ਹੋਈਆਂ ਨੇ, ਜਿਹਦੇ ਨਾਲ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਦੇਖ ਕੇ ਤੁਹਾਨੂੰ ਡਿਜੀਟਲੀ ਸਕਰੀਨ ਦੇ ਉੱਤੇ ਦਿਖਾਉਂਦੇ ਨੇ ਵੀ ਆਹ ਪ੍ਰੋਬਲਮ ਚੱਲ ਰਹੀ ਹੈ ਤੇ ਇਹਦਾ ਇਹ ਟ੍ਰੀਟਮੈਂਟ ਹੈ। ਸੋ ਜਿਹੜਾ ਡਿਜੀਟਲ ਹੁੰਦਾ ਇਹਦੇ ਸਿਰਫ ਵਰਬਲੀ ਨਹੀਂ ਹੁੰਦਾ, ਨਾਲ ਸਾਰੀ ਅੱਖ ਦਾ ਬੈਕਅਪ ਆਫ ਦਾ ਆਈ ਜਿਹੜੀ ਹੁੰਦੀ ਹੈ ਉਹ ਚੈੱਕ ਹੁੰਦੀ ਹੈ, ਸਕੈਨ ਹੁੰਦੀ ਹੈ, ਔਰ ਜਿਹੜੀ ਰੈਟਨੋਗ੍ਰਾਫੀ ਮਸ਼ੀਨ ਹੈ ਰੈਟਨਾ ਦੀ ਇਮੇਜਸ ਲੈਂਦੀ ਹੈ, ਔਰ ਜਿਹੜੀਆਂ ਇਮੇਜਸ ਹੁੰਦੀਆਂ ਨੇ ਤੁਹਾਨੂੰ ਈਮੇਲ ਵੀ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਫਿਊਚਰ 'ਚ ਜਦੋਂ ਤੁਸੀਂ ਦੁਬਾਰਾ ਐਗਜ਼ਾਮ ਕਰਾਓ ਤੇ ਕੰਪੇਅਰ ਹੋ ਸਕੇ ਕਿ ਜੇ ਕੋਈ ਪ੍ਰੋਬਲਮ ਸੀ ਠੀਕ ਹੋਈ ਹੈ ਕਿ ਨਹੀਂ ਹੋਈ। ਸੋ ਇੱਦਾਂ ਦਾ ਐਗਜ਼ਾਮ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888। ਦੂਜੀ ਗੱਲ ਕਰਾਂਗੇ ਜੀ ਸਾਡੇ ਵੈਲਿਊ ਪੈਕੇਜ ਦੀ, ਬਹੁਤ ਸਾਰੇ ਹੁੰਦੇ ਸਾਡੇ ਕਸਟਮਰ ਜਿਹਨਾਂ ਨੂੰ ਹੁੰਦਾ ਵੀ ਆਈ ਐਗਜ਼ਾਮ ਕਰਾ ਲਿਆ, ਹੁਣ ਗਲਾਸਿਸ ਬਣਨ, ਵਧੀਆ ਪ੍ਰਾਈਸ ਤੇ ਬਣਨ ਔਰ ਵਧੀਆ ਕੁਆਲਿਟੀ ਦੇ ਬਣਨ, ਉਹਨਾਂ ਵਾਸਤੇ ਸਪੈਸ਼ਲ ਡੀਲ ਲੈ ਕੇ ਆਈ ਹਾਂ। $300 ਦੀ ਕੀਮਤ ਦਾ ਬ੍ਰਾਂਡਿਡ ਫਰੇਮ ਅਸੀਂ ਤੁਹਾਨੂੰ ਦੇ ਰਹੇ ਹਾਂ ਵੈਲਿਊ ਪੈਕੇਜ, ਔਰ ਚੂਜ਼ ਕਰਨ ਲਈ ਤੁਹਾਡੇ ਕੋਲ 700-800 ਫਰੇਮ ਡਿਸਪਲੇ ਤੇ ਲੱਗਾ ਹੈ, ਆਪਣੀ ਮਰਜ਼ੀ ਦਾ ਕੋਈ ਵੀ ਫਰੇਮ ਚੂਜ਼ ਕਰ ਲਓ
0: ਜੀ।
2: ਨਾਲ ਇਹ ਸਿੰਗਲ ਵਿਜ਼ਨ ਲੈਂਸਿਸ ਪਾ ਕੇ ਦੇ ਰਹੇ ਹਾਂ $100 ਦੀ ਕੀਮਤ ਦੇ। ਸੋ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਦੁਨੇੜ ਦੀ ਇਕੱਠੀ ਐਨਕ ਲੈਣੀ ਹੈ ਫਿਰ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ। ਫਾਇਦਾ ਇਹਦਾ ਇਹ ਹੈ ਵੀ ਤੁਸੀਂ ਡਰਾਈਵ ਵੀ ਕਰ ਸਕਦੇ ਹੋ, ਕੰਪਿਊਟਰ ਵੀ ਦੇਖ ਸਕਦੇ ਹੋ, ਡੈਸ਼ਬੋਰਡ ਵੀ ਦੇਖ ਸਕਦੇ ਹੋ ਤੇ ਰੀਡ ਵੀ ਕਰ ਸਕਦੇ ਹੋ, ਔਰ ਇਹਦੇ ਵਿੱਚ ਕੋਈ ਲਾਈਨ ਨਹੀਂ ਹੁੰਦੀ। ਸੋ $300 ਦੀ ਕੀਮਤ ਦੇ ਲੈਂਸ ਨੇ, $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਮਿਲ ਰਿਹਾ, ਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੇਰੇ ਕੋਲ 2 ਪੇਅਰ ਹੋਣ, ਇੱਕ ਮੈਂ ਘਰ ਰੱਖ ਲਵਾਂ, ਇੱਕ ਆਫਿਸ ਚ ਜਾਂ ਗੱਡੀ ਚ, ਤੇ ਪਹਿਲੇ ਪੇਅਰ ਤੇ ਕੋਟਿੰਗ ਆ 50

0: परसेंट ऑफ है, दूजे पैर ते कोडिंगा 100% ऑफ यानी कि बिल्कुल फ्री है। सो ये डीलर ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫੇਰ 905-460-8888 ਤੇ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਆਈ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਨੰਬਰ ਇੱਕ ਵਾਰੀ ਫੇਰ ਅਪਾਇੰਟਮੈਂਟ ਬੁੱਕ ਕਰਵਾਉਣ ਦੇ ਲਈ 905-460-8888 905-460-8888
1: A to Z किचन कैबिनेट। बई वाह क्या किचन कैबिनेट तैयार कर रहे हैं लक्की भाजी दी बनिया किचन कैबिनेट देखे गुआंढी भी बहाने नाल तुहाडे घर आउंदे हन। शीशे नाल भरिया किचन कैबिनेट वास्ते डिजाइनर किचन कैबिनेट वास्ते A to Z किचन कैबिनेट 416-720-7073 905-720-7073 ते कॉल कर सकदे हो। प्रोग्राम पंजाबी विरसा सुन रहे हैं, हुणे तुसी A to Z किचन कैबिनेट दी एड सुनी और हंस राज हंस जी ने पछाण लिया, कहते लकी भाजी असी तुहाडे विआह ते गाने गाए सी। लकी भाजी कहिंदे अगो कहिंदे भाजी उदो विआह ताजा ताजा सी, हुण तां पुराना हो गया, हुण की करिए। ते हंस राज हंस जी अगो मजाक नाल कहिंदे कहिंदे इक होर करा लो, ओह कहिंदे भाजी असी तां इक करा के थके आं, हुण दूजा होर कित्थों कराईए। ਤੇ ਬਾਈ ਜੇ ਤੁਸੀਂ ਵੀ A to Z ਕਿਚਨ ਕੈਬਨ ਵਾਲਿਆਂ ਕੋਲ ਵਧੀਆ ਕਿਚਨ ਕੈਬਨ ਤਿਆਰ ਕਰਾਉਣੀ ਹੈ ਤੇ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ ਲੱਕੀ ਭਾਜੀ ਦਾ 416-720-7073 ਦੇ ਕਾਲ ਕੀਤੀ ਜਾ ਸਕਦੀ ਹੈ। A to Z ਕਿਚਨ ਕੈਬਨ ਦੀਆਂ ਦੋ ਫੈਕਟਰੀਆਂ, ਇੱਕ ਨੈਗਰਾ ਫਾਲ ਆ ਇੱਕ ਬ੍ਰੈਂਪਟਨ ਦੇ ਵਿੱਚ ਆ, ਦੋਨਾਂ ਫੈਕਟਰੀਆਂ ਦੇ ਬਸ ਸ਼ੀਟਾਂ ਕੱਟ ਕੱਟ ਕੇ ਸ਼ੀਸ਼ੇ ਲਾ ਲਾ ਕੇ ਤੁਹਾਡੀਆਂ ਕਿਚਨ ਕੈਬਨ ਤਿਆਰ ਕਰ ਰਹੇ ਆ। 416-720-7073 ਦੇ ਕਾਲ ਕੀਤੀ ਜਾ ਸਕਦੀ ਹੈ ਲੱਕੀ ਭਾਜੀ ਨੂੰ। ਪ੍ਰੋਗਰਾਮ ਪੰਜਾਬੀ ਵਿਰਸਾ ਲਓ ਜੀ।

0: ਮਾਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026। 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਗਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: एचके मूवर्स का हो साथ, लोकल एंड लॉन्ग डिस्टेंस के लिए टेंशन लेने की नहीं है बात। एचके मूवर्स होम, ऑफिस, अपार्टमेंट्स एंड डिलीवरी, बिग और स्मॉल, वी मूव इट ऑल। वी आल्सो शिप कार्स, वी आल्सो डू स्टोरेज। 30 years एक्सपीरियंस, वी सर्व विद अ स्माइल। एचके मूवर्स, गिव अस अ कॉल। मिस्टर हरमिंदर, 416-524-6704, 416-524-6704।
2: हासिल फ्री मूविंग के लिए एचके मूवर।
3: A1 केक्स एंड पेस्ट्रीज 1997 तो थोड़ी सेवा करता आ रहा है। केक्स, पेस्ट्रीज, मठियाइयां, समोसे ते पार्टी डेकोरेशन भी ले सकते हो। नकल करके केक्स ते पेस्ट्रीज बेचण वालियां तो बचो ते जसपाल नागरा नु फोन करो।
4: A1 के तुम गालिए।
5: प्रोग्राम पंजाबी विरसे दे नाल जुड़े हुए हैं। प्रोग्राम पंजाबी विरसा सिंह हरजीत दे शो दे नाल जुड़े हुए हैं। ਔਰ ਇੰਡੀਅਨ ਫਰੂਟਲੈਂਡ ਦੀਆਂ ਲੋਕੇਸ਼ਨਾਂ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਲੀਡ ਕਰ ਰਹੀਆਂ। ਹਰ ਘਰ ਦੇ ਕੋਲ ਇੰਡੀਅਨ ਫਰੂਟਲੈਂਡ ਦੀਆਂ ਲੋਕੇਸ਼ਨਾਂ ਹਨ। ਆਉਣ ਵਾਲੇ ਸਮੇਂ 'ਚ ਨਵੀਆਂ ਲੋਕੇਸ਼ਨਾਂ ਦੀ ਹੋਰ ਓਪਨਿੰਗ ਹੋ ਰਹੀ ਹੈ। ਬਹੁਤ ਜਲਦੀ ਪੰਜਾਬੀ ਵਿਰਸਾ ਰੇਡੀਓ ਅਨਾਊਂਸ ਕਰੇਗਾ ਔਰ ਆਨ ਲੋਕੇਸ਼ਨ ਪਰੋਮ ਜਾ ਕੇ ਉੱਥੇ ਗ੍ਰੈਂਡ ਓਪਨਿੰਗ ਵੀ ਕਰਾਏਗਾ। ਇਸ ਵੇਲੇ ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ ਜਿਹੜੀ ਸੇਲ ਲੱਗੀ ਹੋਈ ਉਹਦਾ ਫਾਇਦਾ ਚੱਕੋ ਜਾ ਕੇ। ਇੰਡੀਆ ਗੇਟ ਰਾਈਸ 10 pound ਜਿਹੜੇ ਆ 8.90 ਨੇ ਲੱਗੇ। ਦੇਸੀ ਘਿਓ ਖਾਓ ਅਤੇ ਸਿਹਤ ਬਣਾਓ 23.99 ਦਾ ਵੱਡਾ ਡੱਬਾ 817 ਰਾਈਸ। ਬਈ ਵਾਹ, ਇਹ ਦਾ ਰਾਈਸ ਤਾਂ ਬਹੁਤ ਹੀ ਵਧੀਆ ਹੁੰਦਾ। 817 1099 ਦਾ ਰਾਈਸ ਲੱਗਾ। 817 ਦਾ ਰਾਈਸ ਜਿਹੜਾ ਇਹ ਬੜਾ ਕਮਾਲ ਦਾ ਰਾਈਸ ਹੁੰਦਾ। 817 ਬੜਾ ਪੁਰਾਣਾ ਰਾਈਸ ਆ, ਹਾਥੀ ਮਾਰਗਾ ਰਾਈਸ ਨੂੰ ਕਹਿੰਦੇ ਸੀ। ਔਰ ਜੇ ਤੁਸੀਂ ਵੀ ਇਹ ਰਾਈਸ ਲੈ ਕੇ ਆਉਂਦੇ ਘਰਾਂ ਵਿੱਚ, ਬਈ ਇਹਦਾ ਰੈਗੂਲਰ ਰੇਟ $14.99 $15 ਆ, ਪਰ ਇਸ ਵੇਲੇ ਤੁਹਾਨੂੰ ਮਿਲ ਰਿਹਾ ਜੀ ਸਿਰਫ 1099 ਦਾ। ਬਰਾੜ ਦੀ ਮੱਖਣੀ ਲੈਣੀ ਹੈ, ਮਲਾਈ ਲੈਣੀ ਹੈ, ਤੁਹਾਡੇ ਵਾਸਤੇ ਚਾਹ ਪੱਤੀ ਲੈਣੀ ਹੈ, ਰਸ ਲੈਣੇ ਆ, ਹਲਦੀ ਰਾਮ ਦੇ ਸਨੈਕਸ ਲੈਣੇ ਆ 99 cents ਦੇ ਵਿੱਚ। ਆਹ ਮੇਥੀ ਲੱਗੀ ਆ ਫਰੋਜ਼ਨ ਦੀਪ ਦੀ, ਮੈਂ ਕਹਿੰਦਾ ਰਹਿ ਰੱਬ ਦਾ ਨਾਂ, ਚੱਕ ਲਓ ਹੋਈ ਪਈ ਆ। ਦੁੱਧ, ਚੌਲ, ਆਟੇ, ਦਾਲਾਂ, ਮਸਾਲਿਆਂ ਨਾਲ ਭਰਿਆ ਹੋਇਆ ਸਟੋਰ ਆ ਇੰਡੀਅਨ ਫਰੂਟ ਲੈਣ। ਸਬਜ਼ੀਆਂ ਤਾਂ ਇੱਦਾਂ ਉੱਥੇ ਪਈਆਂ ਚਿੰਨ ਚਿੰਨ ਕੇ ਲਾਈਆਂ, ਜਿਵੇਂ ਹੀਰੇ ਚਿੰਨ ਕੇ ਲਾਏ ਹੁੰਦੇ ਆ ਗ੍ਰੀਨ ਪੇਪਰ ਦੇ ਉੱਤੇ, ਇੱਕ ਗ੍ਰੀਨ ਪੇਪਰ, ਫਿਰ ਉੱਤੇ, ਫਿਰ ਉੱਤੇ, ਫਿਰ ਉੱਤੇ, ਇੱਦਾਂ ਚਿੰਨ ਕੇ ਲਾਇਆ ਜਿਵੇਂ ਮੈਂ ਕਹਿੰਦਾ ਬਸ ਰਹਿ ਹੀ ਰੱਬ ਦਾ ਨਾਂ। ਔਰ ਤੁਸੀਂ ਵੀ ਇੰਡੀਅਨ ਫਰੂਟਲੈਂਡ ਤੇ ਪਹੁੰਚੋ ਔਰ ਵਧੀਆ ਗਰੋਸਰੀ ਇਸ ਵੀਕਐਂਡ ਦੀ ਕਰਨੀ ਹੈ। ਨਾਲੇ ਲੱਗੀ ਆ ਸੇਲ, ਨਾਲੇ ਤਾਜ਼ੀ ਤਾਜ਼ੀ ਮੱਛੀ ਵੀ ਲੈ ਆਈਓ ਇਹਨਾਂ ਦੇ ਨਾਲ ਦਾ ਰੈਸਟੋਰੈਂਟ ਬਾਈ। ਉੱਥੋਂ ਕੱਚਾ ਮੀਟ ਲੈਣਾ, ਪੱਕਾ ਮੀਟ ਲੈਣਾ, ਉਹ ਵੀ ਤੁਸੀਂ ਲੈ ਆਇਓ, ਤੁਹਾਡਾ ਸਾਰਾ ਕੁਝ ਉੱਥੋਂ ਮਿਲ ਜਾਂਦਾ ਇੰਡੀਅਨ ਫਰੂਟਲੈਂਡ ਦੀਆਂ ਸਾਰੀਆਂ ਲੋਕੇਸ਼ਨਾਂ ਦੇ। ਪ੍ਰੋਗਰਾਮ ਪੰਜਾਬੀ ਵਿਰਸਾ, ਲਓ ਜੀ ਹਰਜੀਤ ਜੀ, A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦਾ ਕਮਾਲ ਹੋ ਰਹੀ ਹੈ। ਵਧੀਆ ਮੈਂਗੋ ਵਾਲੇ ਬਿਸਕੁਟਾਂ ਤਿਆਰ ਕੀਤੇ ਆ, ਅਜਵੈਨ ਵਾਲੇ ਬਿਸਕੁਟ ਤਿਆਰ ਕੀਤੇ ਆ, ਜੀਰੇ ਵਾਲੇ ਬਿਸਕੁਟ ਤਿਆਰ ਕੀਤੇ ਆ, ਵੈਜੀਟੇਰੀਅਨ ਕੇਕ ਲੈਣੇ ਆ। ਮੈਨੂੰ ਜਾਣ ਦਾ ਮੌਕਾ ਮਿਲਿਆ ਪਿਛਲੇ ਦਿਨਾਂ 'ਚ ਉੱਥੇ, ਔਰ ਇੰਨੇ ਕੁ ਜ਼ਿਆਦਾ ਵਧੀਆ ਕੇਕ ਦੇ ਨਵੇਂ ਡਿਜ਼ਾਈਨ ਤਿਆਰ ਕੀਤੇ ਆ ਕ੍ਰਿਸਮਿਸ ਦੇ ਇਹਨਾਂ ਨੇ। ਕਹਿੰਦੇ ਕ੍ਰਿਸਮਿਸ ਦੇ ਘਰਾਂ 'ਚ ਕੇਕ ਵੀ ਕੱਟਦੇ ਨਾ, ਮੈਰੀ ਕ੍ਰਿਸਮਿਸ ਦੇ, ਔਰ ਤੁਸੀਂ ਉਹ ਕੇਕ ਵੀ ਉੱਥੋਂ ਆਪਣੇ ਆਰਡਰ ਹੁਣੇ ਹੀ ਕਰ ਲਿਓ। ਜੇ ਸਾਰੀ ਫੈਮਿਲੀ ਦੀ ਪਿਕਚਰਜ਼ ਤੁਹਾਡੇ ਕੋਲ ਕ੍ਰਿਸਮਿਸ ਡਰੈਸ ਦੇ ਨਾਲ ਹੈ, ਜਿਹੜੀ ਲਾਸਟ ਕ੍ਰਿਸਮਿਸ ਖਿੱਚੀ ਸੀ, ਉਹ ਜਿਹੜੀ ਪਿਕਚਰ ਹੋਏਗੀ ਨਾ ਤੁਹਾਡੇ ਕੇਕ ਦੇ ਉੱਤੇ ਲਾ ਦੇਣਗੇ। ਇੱਕ ਯਾਦਦਾਸ ਹੁੰਦੀ ਆ ਜਿਹੜੀਆਂ ਅਸੀਂ ਨਾ ਪਿਕਚਰਾਂ ਖਿੱਚਦੇ ਹਾਂ ਜਾਂ ਵੀਡੀਓਜ਼ ਬਣਾਉਂਦੇ ਹਾਂ, ਇੱਕ ਫੈਮਿਲੀ ਦੀ ਮੈਮਰੀਜ਼ ਹੁੰਦੀਆਂ, ਹੈ ਨਾ। ਅਤੇ ਅਸੀਂ ਕਈ ਵਾਰੀ ਬੈਠੇ ਹੁੰਦੇ ਹਾਂ ਇਕੱਲੇ, ਉਦਾਸ ਹੁੰਦੇ ਹਾਂ, ਸ਼ਾਂਤ ਹੁੰਦੇ ਹਾਂ, ਜਾਂ ਬਹੁਤ ਪਰਿਵਾਰਾਂ ਦੇ ਵਿੱਚੋਂ ਬਹੁਤ ਹਰ ਇੱਕ ਇਨਸਾਨ ਨੇ ਕਿਤੇ ਨਾ ਕਿਤੇ ਇਸ ਟਾਈਮ ਨੂੰ ਛੱਡ ਕੇ ਚਲੇ ਜਾਣਾ। ਫਿਰ ਜਦੋਂ ਮੈਮਰੀਜ਼ ਦੇਖਦੇ ਨਾ, ਪਿਕਚਰਾਂ ਦੇਖਦੇ ਹਾਂ, ਯਾਰ ਆਹ ਮੇਰੇ ਫਾਦਰ ਹੁੰਦੇ ਸੀ ਉਸ ਟਾਈਮ, ਕ੍ਰਿਸਮਿਸ ਮੇਰੇ ਨਾਲ ਸੀ, ਇਸ ਵੇਲੇ ਮੇਰੇ ਕ੍ਰਿਸਮਿਸ ਮੇਰੇ ਨਾਲ ਨਹੀਂ ਹੈ। ਉਹ ਸਾਰੇ ਪਰਿਵਾਰ ਦੀ ਪਿਕਚਰ ਖਿੱਚ ਕੇ ਕੋਈ ਕੇਕ ਦੇ ਉੱਤੇ ਲਵਾਓ। A1 ਕੇਕ ਐਂਡ ਪੇਸਟਰੀ ਵਾਲੇ ਤੁਹਾਨੂੰ ਪਤਾ ਹਾਜ਼ਰ ਆ, ਪਿਓਰ ਪੀਪੇ ਵਾਲੇ ਦੇਸੀ ਸਟਾਈਲ ਬਿਸਕੁਟ ਬਣਾਉਣ ਵਾਲੀ ਪਹਿਲੀ ਕੰਪਨੀ ਆ ਟੋਰਾਂਟੋ ਦੇ ਵਿੱਚ। 905-564-2663 ਦੇ ਕੌਕ ਦੀ ਜਾ ਸਕਦੀ ਹੈ, 1075 ਲੋਰੀ ਮਾਰ ਡਰਾਈਵ ਦੇ ਉੱਤੇ ਆ। A1 ਕੇਕ ਐਂਡ ਪੇਸਟਰੀ ਤੁਹਾਡੇ ਵਾਸਤੇ ਹਾਜ਼ਰ ਆ। ਹਰਜੀਤ ਜੀ, ਇੱਦਾਂ ਥੋੜ੍ਹਾ ਗੱਲ ਬਣਨੀ ਆ, ਅੱਜ ਫਰਾਈਡੇ ਆ, ਕਿਤੇ ਮਾੜਾ ਖਿੱਚ ਕੇ ਰੱਖੋ ਕੰਮ ਨੂੰ।

0: ਪ੍ਰੋਗਰਾਮ ਪੰਜਾਬੀ ਵਿਰਸਾ ਇਸ ਗੀਤ ਨੂੰ ਪਰਮਜੀਤ ਸਿੰਘ ਨੇ ਸਪਾਂਸਰ ਕਰ ਰਹੇ ਆ। ਤੁਹਾਡੇ ਘਰਾਂ ਦੀ ਹੀਟ ਨਹੀਂ ਚੱਲ ਰਹੀ, ਫਰਨਸ ਖਰਾਬ ਹੋ ਗਈ ਹੈ, ਹੁਣੇ ਠੀਕ ਕਰਾ ਲਓ ਵੀਰ ਮੇਰਿਓ। ਮੁੜ ਕੇ ਇਹ ਭਾਈ ਹੋ ਜਾਣੇ ਆ ਬਿਜ਼ੀ, ਤੇ ਜੇ ਤੁਸੀਂ ਉਹਨਾਂ ਨੂੰ ਸੱਦਿਆ ਘਰ ਦਾ ਪੈ ਗਿਆ ਪੰਗਾ ਹੀਟ ਦਾ, ਤੇ ਪੰਗਾ ਨਾਲ ਪੈ ਨਾ ਤੁਹਾਨੂੰ ਵੀ, ਤੇ ਘਰ ਨੇ ਤੁਹਾਡੀ ਜਾਨ ਵੱਢ ਵੱਢ ਕੇ ਖਾ ਜਾਣੀ ਆ। ਤੁਹਾਨੂੰ ਪਹਿਲਾਂ ਕਿਹਾ ਸੀ ਮੈਂ ਹੀਟ ਠੀਕ ਕਰਾ ਲਓ, ਤੇ ਹੁਣ ਤੁਸੀਂ ਫੋਨ ਕਰੀ ਜਾਂਦੇ ਆ, ਤੇ ਪੰਗਾ ਆਪਣੇ ਸਿਰ ਤੇ ਨਾ ਪਵਾਇਓ ਭਾਈ। ਅੱਗੇ ਜਨਾਨੀਆਂ ਬਹੁਤ ਤੱਤੀਆਂ, ਸਾਰੀਆਂ ਨਹੀਂ ਹੁੰਦੀਆਂ, ਕੋਈ ਕੋਈ ਹੁੰਦੀਆਂ, ਤੇ ਆਰਾਮ ਨਾਲ ਇਹ ਹੀਟ ਦਾ ਕੰਮ ਕਰਾ ਲਓ। ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ, ਏਅਰ ਪ੍ਰੋ ਮਕੈਨੀਕਲ ਕੰਪਨੀ ਵਾਲੇ ਦਾ 416-720-2081 ਦੇ ਕਾਲ ਕੀਤੀ ਜਾ ਸਕਦੀ ਹੈ, 416-720-2081। ਇਹ ਪਤਾ ਨਹੀਂ ਇੱਕ ਰੂਟੀਨ ਦੇ ਚ ਨਾ, ਇੱਕ ਡੇਲੀ ਰੂਟੀਨ ਚ ਆਪਾਂ ਜਨਰਲ ਗੱਲ ਕਈ ਵਾਰੀ ਕਰਦੇ ਹੁੰਦੇ ਵੀ ਲੇਡੀਜ਼ ਨੂੰ ਬਸ ਨਾ ਚੱਲ ਛੱਡੋ ਯਾਰ, ਫਰਾਈਡੇ ਹੈ, ਐਵੇਂ ਬੀਬੀਆਂ ਗੁੱਸੇ ਨਾਲ ਗੱਲਣ। ਹੈਲੋ
1: ਜੀ,
0: ਆਓ ਜੀ, ਕੀ ਹਾਲ ਹੈ? ਬੜੀ ਲੇਟ ਹੋ ਗਏ ਪਿਆਰੇ। ਹੋ
1: ਲੇਟ ਹੋ ਗਿਆ, ਅੱਜ ਮੈਂ ਲੇਟ ਹੋ ਗਿਆ।
0: ਚਲੋ ਅੱਜ ਗੱਡੀਆਂ ਜਾਣੀਆਂ ਨਾ ਕਿਰਾਏ ਤੇ, ਵੀਕਐਂਡ ਹੈ, ਗੱਡੀਆਂ ਜਾਣੀਆਂ ਕਿਰਾਏ ਤੇ, ਧੋਣੀਆਂ ਵੀ ਆ, ਫਿਰ ਸ਼ੈਂਪੂ ਵੀ ਕਰਾਉਣੀਆਂ, ਵੈਕਿਊਮ ਵੀ ਕਰਾਉਣੀਆਂ,
1: ਅੱਧੀਆਂ ਚਲੇ ਗਈਆਂ।
0: ਦਾਦੀ ਕਿਹਾ ਵੀਕਲ ਦੇ ਗੱਡੀਆਂ ਜਾਣੀਆਂ ਨਾ ਕਿਰਾਏ ਤੇ, ਇਹਦਾ ਮਤਲਬ ਇਹ ਹੋਇਆ ਪਿਆਰ ਪੂਰ ਨਹੀਂ ਹੈਗਾ ਤੁਹਾਡਾ ਸਾਡਾ, ਜਦੋਂ ਟਾਈਮ ਮਿਲੇ ਉਦੋਂ ਫੋਨ ਕਰ ਲਿਆ।
1: ਮੈਂ
0: ਬਿਲਕੁਲ ਨੀ ਤੰਗ ਕਰਦਾ, ਮੈਂ ਦੋ ਹੱਥ ਜੋੜ ਕੇ ਪੁੱਠੇ ਹੋ ਗਏ ਮਾਫ਼ੀ ਮੰਗਦਾ ਭਰਾਵਾ। ਨਾ ਹਾਂਜੀ,
1: ਤੁਸੀਂ ਮੈਨੂੰ ਆਹ ਦੱਸੋ, ਤੁਹਾਨੂੰ ਪਤਾ ਵੀ ਹੋਊਗਾ ਉਹ ਕਿਹੜਾ ਮਹੀਨਾ ਹੈ ਜਿਸ ਚ ਬੀਬੀਆਂ ਘੱਟ ਬੋਲਦੀਆਂ।
0: ਇਹ ਤਾਂ ਬਈ ਮੈਨੂੰ ਨੀ ਪਤਾ ਇਹਦੇ ਬਾਰੇ ਬਿਲਕੁਲ,
1: ਕਿਹੜਾ ਮਹੀਨਾ ਆ ਜਿਹਦੇ ਵਿੱਚ ਲੇਡੀਜ਼ ਘੱਟ ਬੋਲਦੀਆਂ।
0: ਆਪਾਂ ਪੁੱਛ ਲੈਂਦੇ ਆ ਸਾਰਿਆਂ ਨੂੰ, ਬੀਬੀਆਂ ਘੱਟ ਬੋਲਦੀਆਂ ਇਹ ਸਾਰਿਆਂ ਨੇ ਦੇਖੀ ਇਹੀ ਕਹਿੰਦਾ ਮੈਨੂੰ ਪਤਾ। 905-673-3337

0: ਮੈਨੂੰ ਲੱਗਦਾ ਨਹੀਂ ਯਾਰ ਇਦਾਂ ਹੋਊਗਾ। ਇਹ ਤਾਂ ਸਾਰਿਆਂ ਨੇ ਜਵਾਬ ਪੁੱਠੇ ਦੇਣੇ। ਦੇਖੋ ਤੁਸੀਂ ਕਿਉਂ ਪੰਗਾ ਪਾਉਂਦੇ ਮੇਰੀ ਜਾਨ ਨੂੰ ਫਰਾਈਡੇ ਵਾਲੇ ਦਿਨ। ਹੈਲੋ
1: ਭਾਜੀ, ਸਤਿ ਸ੍ਰੀ ਅਕਾਲ।
0: ਇਹ ਯਾਰ ਬੰਦਾ ਕੀ ਇਹ ਮੇਰੀ ਜਾਨ ਨੂੰ ਜੱਪ ਆ ਕੇ ਚੱਲ ਜਾਣਾ ਇਹਨੇ, ਦੱਸੋ ਮੇਰੀ ਜਾਨ ਨੂੰ ਜੱਪ ਆ ਨਾ। ਬੀਬੀਆਂ ਦੇ ਇਕੱਠੇ ਹੋਏ ਨਾ ਸਟੂਡੀਓ ਦੇ ਬਾਹਰ, ਇੱਥੇ ਆ ਕੇ ਹੋਰ ਧਰਨਾ ਦੇ ਦੇਣੇ ਇੱਥੇ।
1: ਭਾਜੀ ਬੜਾ ਵਧੀਆ ਲੈ ਕੇ ਆਏ ਟੌਪਿਕ, ਦੱਸੋ ਜੀ ਤੁਸੀਂ। ਬਾਅਦ ਭਾਜੀ ਛੁੱਟੀ ਦੋ, ਸੋਰੀ ਮੰਗ ਲਓ।
0: ਅੱਛਾ ਜੇ ਬੋਲਦੀ ਆਉਂਦੀ ਅੱਗੋਂ ਯਾਰ ਬੀਬਾ ਬੋਏ ਵੀ ਭਰਾ ਮੇਰਾ ਹੈਗਾ। ਅੱਛਾ 28 ਦਿਨ ਦਾ ਮਤਲਬ ਬਾਕੀ ਰੋਜ਼ ਬੋਲਦੀਆਂ ਹੀ ਬੋਲਦੀਆਂ, ਉਹ 2 ਦਿਨ ਘੱਟ ਜਾਂਦੇ। ਹਾਏ ਉਹ ਰੱਬਾ ਮੇਰਿਆ। ਕਮਾਲ ਕਰਦੀ ਹੈ, ਕਮਾਲ ਕਰਦੀ, ਕਮਾਲ ਕਰਦੀ, ਕਮਾਲ ਕਰਦੀ। ਤੁਸੀਂ ਤਾਂ ਯਾਰ ਕਮਾਲ ਹੀ ਕਰਦੀ ਆ। ਬੰਦਾ ਬੀਬਾ ਬੋਏ ਦਾ ਜਾਣ ਕੇ ਛੇੜ ਕੇ ਚਲਾ ਗਿਆ। ਉਹ ਜਿਵੇਂ ਕਹਿੰਦਾ ਨਾ ਬਸ ਮਾੜੀ ਜੀ ਛੇੜ ਗਿਆ ਤੇ ਅੱਗੋਂ ਪੰਗਾ ਪਾ ਦੂ ਸਾਡੀ ਜਾਨ ਨੂੰ। ਲਓ ਜੀ ਇਹ ਡਿਕਲੇਅਰ ਹੋ ਗਿਆ ਕਿ ਜਿਹੜੀਆਂ ਲੇਡੀਜ਼ ਆ, ਨਹੀਂ ਯਾਰ ਹਰਜੀਤ ਜੀ ਤੁਸੀਂ ਨਾ ਬੋਲੋ ਪਲੀਜ਼। ਉਹ ਬੀਬਾ ਬੋਏ ਕਿਹਾ ਗਿਆ ਤੁਸੀਂ ਨਾ, ਬਿਲਕੁਲ ਨਹੀਂ ਤੁਸੀਂ ਕਹਿਣਾ। ਇਹ ਤੁਸੀਂ ਕੰਮ ਜੱਬ ਨਾ ਪਾ ਲਿਓ ਆਪਣੀ ਜਾਨ ਨੂੰ, ਸਵੇਰੇ ਸਵੇਰੇ ਘਰੇ ਵੀ ਜਾਣਾ। ਹੈਲੋ
2: ਹਾਂਜੀ
0: ਹਾਂਜੀ ਸਰ, ਡੱਬਾ ਮੇਰਿਆ ਕਿੱਥੋਂ ਲਿਆਣਾ ਬਾਬਾ, ਤੇ ਇਹੋ ਜਿਹੀ ਚੀਜ਼ਾਂ ਕੱਢ ਕੱਢ ਗਿਆ। ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ, ਟ੍ਰੈਫਿਕ ਜੈਮ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਹੱਸੇ ਨੀ ਪ੍ਰੋਗਰਾਮ ਸੁਣ ਕੇ ਉਦਾਂ?
3: ਹਾਂਜੀ
0: ਤੁਸੀਂ ਹੱਸੇ ਨੀ ਮੈਂ ਕਿਹਾ ਪ੍ਰੋਗਰਾਮ ਸੁਣ ਕੇ? ਨਾ ਤੁਸੀਂ ਨਾ ਏਦਾਂ ਕਹੋ, ਤੁਸੀਂ ਖੁਦ ਲੇਡੀ ਹੋ, ਤੁਸੀਂ ਏਦਾਂ ਨਾ ਕਹੋ ਪਲੀਜ਼। ਨੈਕਸਟ ਕਾਲ ਤੇ ਜਾਣਾ। ਹੈਲੋ
4: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਇਹ ਅਕਤੂਬਰ ਦਾ ਮਹੀਨਾ ਹੁੰਦਾ ਜਿਹੜੇ ਟਾਈਮ ਇਹ ਕਰਵਾ ਚੌਥ ਦੇ ਵਰਤ ਹੁੰਦੇ ਆ, ਉਸ ਟਾਈਮ ਥੋੜਾ ਚੁੱਪ ਰਹਿਣਾ ਚਾਹੀਦਾ ਕਿਉਂਕਿ ਗਿਫਟ ਮਿਲਣ ਵਾਲੇ।
0: ਇਹ ਤਾਂ ਮਤਲਬ ਤੁਸੀਂ ਬਿਲਕੁਲ ਡਿਕਲੇਅਰ ਕਰਦਾ, ਉਦਾਂ ਤੁਸੀਂ ਬਹੁਤ ਬੋਲਦੀਆਂ ਸਾਰੀਆਂ ਬੀਬੀਆਂ ਨਾ, ਇਹ ਤੁਸੀਂ ਡਿਕਲੇਅਰ ਅੱਜ ਆਪੇ। ਇਹ ਤੁਸੀਂ ਆਪੇ ਡਿਕਲੇਅਰ ਕਰਤਾ, ਮੇਰਾ ਕੋਈ ਕਸੂਰ ਨਹੀਂ ਇਹ ਦੇਖ ਲਓ। ਮੈਂ ਨੀ ਇਹਦੇ ਬਾਰੇ ਕਹਿ ਰਿਹਾ, ਤੁਸੀਂ ਖੁਦ ਹੁਣ ਆਪਣੇ ਆਪ ਕਹਿ ਰਹੇ ਹਾਂ। 905-673-3333

0: चलो ए हस खेड के समा गुजारना चाहिदा जिंदगी दा। देखो इना बिना संसार भी नहीं है। ये करम वालिया अपनी कोक दे चों अगो जन्म दिंदियां बच्चियां नूं। कोई दुनिया विच होर कोई इंसान है जिहड़ा कि अगो कायनात दे विच रह सके, इस सिस्टरी दे विच रह सके? कोई नहीं है। इस करके जिहड़े गुरु साहब आ उह सारे औरत दी इज्जत क्यों करदे आ? किसे धर्म दे विच वी आ, कुरान दे विच किन्नी औरत नूं वड्डा दर्जा दित्ता गया है। गीता दे विच माता श्री राम जी ने सिया मई नूं सीता माता नूं किड्डा वड्डा रोल दित्ता गया है, किड्डा वड्डा नाम दित्ता गया है। और कोई भी धर्म ऐसा नहीं है जिहड़ा औरत तों बिना चल सके और ना कोई धर्म बन सकदा। और जिंदगी नूं चलाउण वाली औरत है। अगर ये औरत ना होती तो हम भी ना होते, अगर ये औरत ना होती आप भी ना होते, अगर ये औरत ना होती तो भाईजान ये सृष्टि संसार भी ना होता। हासा मजाक इट्स अ पार्ट ऑफ ए जोक, क्योंकि आपां परिवारक शो करदे आ, सारे ने आपां नूं पता ही है, क्योंकि तुहाडे नाल इक सांझ ऐसी है मेरी 11 तों 12 एवरीडे दी परिवारक सांझ है। और तुसी मैनूं इस गल दी खुशी इत्थे हुंदी है कि जदों तुसी दूसरियां नूं जाके दसदे आ ना कि सिंह हरजीत दा शो सुणिया करो 11 तों 12, फिर मेरा मन होर खुश हो जांदा। जदों मैनूं नंबरस ऑफ कॉल्स 12 बजे तों बाद आउंदियां मेरे सैलफोन दे उत्ते 6474481000 6474481000 मेरा नंबर है डायरेक्ट लाइन। जदों तुसी प्यार दे नाल मुहब्बत दे नाल अपने एक अपनापन समझ के मैनूं कॉल करदियां लेडी साडियां, मैनूं खुशी हो जांदी उस वेले वी इन्ना तुसी प्यार करदियां पंजाबी विरसा रेडियो नूं, सिंह हरजीत शो नूं। तुहाडा सारिआं दा बहुत बहुत धन्नवाद। ये जिहड़ियां औरत जात है ना, ये एक बड़ी ही अनमोल है। ਜਿਹੜੇ ਲੋਕ ਹੈ ਨਾ ਔਰਤ ਨੂੰ ਕੁੜੀਆਂ ਨੂੰ ਕੁੱਖਾਂ ਦੇ ਵਿੱਚ ਮਾਰਿਆ, ਉਹਨਾਂ ਨੂੰ ਕਿਤੇ ਨਾ ਕਿਤੇ ਜ਼ਿੰਦਗੀ 'ਚ ਇਨਸਾਫ ਮਿਲੂ, ਦੇਣਾ ਪੈਣਾ ਉਹਨਾਂ ਨੂੰ ਆਪਣੀ ਲਾਈਫ ਦਾ। ਪੰਜਾਬ ਦੇ ਵਿੱਚ ਰੇਸ਼ੋ ਪਤਾ ਕੀ, ਅੱਜ ਕੱਲ੍ਹ ਕੁੜੀਆਂ ਨਹੀਂ ਲੱਭਦੀਆਂ ਉੱਥੇ ਮੁੰਡਿਆਂ ਦੇ ਵਿਆਹ ਕਰਨ ਨੂੰ। ਜਿਨ੍ਹਾਂ ਨੇ ਕੁੜੀਆਂ ਮਾਰੀਆਂ ਨਾ ਆਪਣੀ ਕੁੱਕ ਦੇ ਵਿੱਚ, ਤੁਸੀਂ ਪ੍ਰਿਸਟੀ ਜਿਹੜਾ ਨਾ ਆਪਣੇ ਆਪ ਨੂੰ ਅਪੋਲੋਜਾਈਜ਼ ਸੋਰੀ ਤੁਹਾਡੀ ਕੰਮ ਨਹੀਂ ਆਉਣੀ। ਜਿਨ੍ਹਾਂ ਨੇ ਆਪਣੀ ਸੱਸ ਦੇ ਕਹਿਣ 'ਤੇ ਇਹ ਸਾਰੇ ਕਾਰੇ ਕੀਤੇ ਹੈ, ਮੈਨੂੰ ਨਹੀਂ ਪਤਾ ਇੱਥੇ ਵੀ ਕਈ ਲੇਡੀਜ਼ ਹੁੰਦੀਆਂ ਹੋਣਗੀਆਂ, ਅਤੇ ਗੁਰੂ ਘਰ ਜਾ ਕੇ ਨਮਸਕਾਰ ਕਰਕੇ ਉਹ ਆਪਣੀਆਂ ਗਲਤੀਆਂ ਮਾਨ ਕੇ, ਤੂੰ ਜਿੰਦੀ ਜਾਨ ਨੂੰ ਮਾਰਿਆ, ਤੁਸੀਂ ਉਹ ਕੰਜਕਾਂ ਨੂੰ ਮਾਰਿਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਜਨਮ ਲੈਣਾ ਸੀ, ਜਿਨ੍ਹਾਂ ਨੇ ਤੁਹਾਡੇ ਘਰ ਦੀ ਰੌਣਕ ਬਣਨਾ ਸੀ, ਸਿਰਫ ਤੇ ਸਿਰਫ ਤੁਸੀਂ ਆਪਣੀ ਸੱਸ ਦੇ ਕਹਿਣ 'ਤੇ ਉਹਨਾਂ ਨੂੰ ਮਾਰ ਦਿੱਤਾ। ਬੜੀ ਸੀਰੀਅਸ ਗੱਲ ਹੁੰਦੀ ਹੈ, ਮੈਂ ਸ਼ੋਅ ਦੇ ਵਿੱਚ ਹਾਸਾ ਮਜ਼ਾਕ ਵੀ ਹੁੰਦਾ, ਬੜੀਆਂ ਚੀਜ਼ਾਂ ਹੁੰਦੀਆਂ, ਪਰ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਮਨੋਰਥ ਹੈ ਮੇਰਾ ਜ਼ਿੰਦਗੀ ਦਾ ਕਿ ਤੁਸੀਂ ਮੇਰੇ ਪਰਿਵਾਰ ਦੇ ਜੀਓ। ਇਹ ਕਾਲ ਲੈ ਲਾ ਮੈਂ। ਹੈਲੋ ਹੈਲੋ
1: ਹਰਜੀਤ ਸਿੰਘ ਜੀ।
0: ਜੀ ਸਰਦਾਰ ਸਾਹਿਬ ਜੀ,
1: ਬਹੁਤ ਸੋਹਣਾ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਚਾਲੂ ਕੀਤਾ। ਪਤਾ ਗੱਲ ਆ, ਆਹ ਤੁਸੀਂ ਗੱਲ ਬਹੁਤ ਸੋਹਣੀ ਕਹੀ ਆ, ਜਿਹੜੇ ਕੁੱਖਾਂ 'ਚ ਮਾਰਨ ਵਾਲੀ ਆ ਸੱਸਾਂ ਦੇ ਕਹੇ 'ਤੇ। ਇਹ ਸੱਸਾਂ ਦੇ ਕਹੇ 'ਤੇ ਕਿਉਂ ਕੀਤਾ? ਕਈ ਸਾਡੇ ਸਾਹਮਣੇ ਕਿਸੇ ਨੇ ਮਜ਼ਬੂਰ ਕੀਤਾ ਸੀ ਜਾਂ ਤੈਨੂੰ ਜੇ ਫਿਰ ਮੁੜ ਕੇ ਆ ਕੰਮ ਹੋ ਗਿਆ, ਦੋ ਪਹਿਲਾਂ ਕੀਤੇ, ਤੀਜੀ ਟਿਕਟ ਕਰਾਉਣੀ ਪੈਣੀ, ਅੱਜ ਉਹ ਸੱਸ ਵੀ ਕੁੱਬੀ ਹੋ ਕੇ ਮਰੀ ਆ, ਉਹ ਫਿਰ ਪਛਤਾਉਂ।
0: ਮੈਂ ਤੁਹਾਨੂੰ ਇੱਕ ਨਾ ਇਹਦਾ ਆਂਸਰ ਦੇ ਰਿਹਾ ਬੜੀ ਜਲਦੀ, ਮੇਰੇ ਕੋਲ ਟਾਈਮ ਬੜਾ ਘੱਟ ਆ। ਜੇ ਹੋ ਸਕਦਾ ਨਾ ਇੱਕ ਨੰਨੀ ਪਰੀ ਨੂੰ, ਜਿਹਨਾਂ ਨੇ ਕਾਰੇ ਕੀਤੇ ਆ, ਇੱਕ ਉਹ ਨੰਨੀ ਪਰੀ ਦੀ ਜ਼ਿੰਮੇਵਾਰੀ ਲੈ ਲਓ, ਅਤੇ ਰੱਬ ਸ਼ਾਇਦ ਤੁਹਾਨੂੰ ਮਾਫ਼ ਕਰ ਦੇਵੇ, ਸ਼ਾਇਦ ਰੱਬ ਤੁਹਾਨੂੰ ਮਾਫ਼ ਕਰ ਦੇ। ਉਹਦੇ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਲਓ, ਉਹਦੇ ਇੰਡੀਆ ਵਿੱਚ ਕੋਈ ਵੀ ਬੱਚੀ ਇੱਦਾਂ ਦੀ ਹੈ ਜਿਹੜੀ ਕਿ ਗਰੀਬ ਪਰਿਵਾਰ ਨਾਲ ਰਿਲੇਟਡ ਆ, ਇਹ ਮੈਸੇਜ ਆ, ਇਹਨੂੰ ਅਮਲ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਹੈ। ਸਮਾਂ ਸਮਾਪਤ ਹੈ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸ਼ੋਅ ਸੁਣਨ ਵਾਸਤੇ। ਆਲਵੇਜ਼ ਗੋਡ ਬਲੈਸ ਯੂ, ਲਵ ਯੂ ਆਲ।
2: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है, तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
3: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਸੁਖੀ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ? ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
4: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ, ਕਟਾਰੀਆ ਟੂਰਸ ਐਂਡ ਟ੍ਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ।
5: 32, 55, 80, 98, 52, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, Brampton TV and Appliances, 801 Bowway Drive near Chingozi. Call 905-450-2828. 905-450-2828.

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-7410-6477-39-8710।
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
12: ਆ ਭੈਣੇ, ਖਰੀਦ ਲਿਆ ਗਹਿਣੇ?
13: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
12: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ ਹੈ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
13: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
14: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
5: ਜਨਕ ਜਵੈਲਰਸ, ਕਾਲ 905-230-8800।
15: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, because we care.
16: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
17: ਕੰਡੀਸ਼ਨਸ ਅਪਲਾਈ।
18: Ladies and gentlemen, introducing from CHLO AM 530, the number one radio host in the world, Dave Tatla. From the Dave Tatla News Desk, locally covered, nationally connected.

ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ। ਦੇਵਤਾਤਲਾ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ, ਔਰ ਮੈਂ ਕਿਰਨ ਹੋਸਟ। ਬਹੁਤ ਜਲਦੀ ਦੇਵਤਾਤਲਾ ਜੀ ਜਿਹੜੇ ਜੀ ਤੁਹਾਡੇ ਨਾਲ ਸਾਂਝ ਪਾਉਣਗੇ, ਤਦ ਤੱਕ ਤੁਸੀਂ ਮੇਰੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ। ਔਰ ਬਿਲਕੁਲ ਜੀ, ਬਹੁਤ ਵਧੀਆ ਜਿਹੜਾ ਜੀ ਵੈਦਰ ਹੈਗਾ ਆ, ਔਰ ਵੈਦਰ ਦੇ ਨਾਲ ਨਾਲ ਜਿਹੜਾ ਹੈ ਜੀ, ਦੱਸ ਦਈਏ ਕਿ ਅੱਜ ਤਰੀਕ ਵੀ 2 ਅਕਤੂਬਰ ਹੋ ਚੁੱਕੀ ਆ, ਅਤੇ ਅਕਤੂਬਰ 2 ਆਪਾਂ ਕੱਲ੍ਹ ਅਕਤੂਬਰ ਦੇ ਵਿੱਚ ਜਿਹੜਾ ਜੀ ਪੈਰ ਰੱਖ ਚੁੱਕੇ ਹਾਂ। ਫਾਲ ਦਾ ਸੀਜ਼ਨ ਜਿਹੜਾ ਜੀ ਆਫੀਸ਼ੀਅਲੀ ਸਟਾਰਟ ਹੋਇਆ ਹੋਇਆ ਹੈ, ਅਤੇ ਤੁਸੀਂ ਇਸ ਵੈਦਰ ਦੇ ਨਾਲ ਨਾਲ ਜਿਹੜਾ ਜੀ ਵੀਕਐਂਡ ਵੀ ਪੂਰਾ ਵਧੀਆ ਤਰੀਕੇ ਨਾਲ ਇੰਜੋਏ ਕਰ ਸਕਦੇ ਆ। ਔਰ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਜਿਹੜਾ ਜੀ ਹੈਗਾ ਆ 17 ਡਿਗਰੀ, ਅਤੇ ਸ਼ਾਮ ਨੂੰ 12 ਡਿਗਰੀ, ਅਤੇ ਓਵਰਨਾਈਟ ਜਿਹੜਾ ਜੀ ਹੈਗਾ ਆ 9 ਡਿਗਰੀ, ਜਿੱਥੇ ਕਿ ਹਵਾ ਦੀ ਸਪੀਡ ਹੈਗੀ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਅਤੇ ਅੱਜ ਜਿਹੜਾ ਜੀ ਦਿਨ ਚੜਿਆ ਸੀ 7:18, ਅਤੇ ਦਿਨ ਜਿਹੜਾ ਜੀ ਢਲ ਜਾਣਾ ਪੂਰੇ ਪੂਰੇ ਜਿਹੜੇ ਆ ਜੀ 7 ਵਜੇ। ਸੋ ਇਹ ਸੀਗੀ ਕੁਸ਼ਕ ਅੱਜ ਦੀ ਜਿਹੜੀ ਜੀ ਵੈਦਰ ਰਿਪੋਰਟ। ਔਰ ਵੈਦਰ ਰਿਪੋਰਟ ਦੇ ਨਾਲ ਜਿਹੜਾ ਜੀ ਮੈਂ ਤੁਹਾਨੂੰ ਆਲਵੇਜ਼ ਦੱਸਦੀ ਹੁੰਦੀ ਹਾਂ ਕਿ ਠੀਕ ਹੈ, ਸਿਹਤ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ, ਤੁਸੀਂ ਆਲਵੇਜ਼ ਆਪਣੀ ਸਿਹਤ ਦਾ ਧਿਆਨ ਰੱਖੋ, ਕਿਉਂਕਿ ਹੈਲਥ ਇਜ਼ ਵੈਲਥ, ਆਪਾਂ ਆਲਵੇਜ਼ ਕਹਿੰਦੇ ਹੁੰਦੇ ਨਾ। ਠੀਕ ਆ, ਹੈਲਥ ਜਿਹੜੀ ਆ ਨਾ ਉਹ ਸਭ ਤੋਂ ਇੰਪੋਰਟੈਂਟ ਚੀਜ਼ ਆ ਤੁਹਾਡੀ ਲਾਈਫ ਦੇ ਵਿੱਚ, ਜੇ ਉਹ ਹੈਗੀ ਆ ਤਾਂ ਤੁਸੀਂ ਸਾਰੀ ਵੈਲਥ ਦੁਨੀਆ ਦੀ ਜਿਹੜੀ ਆ ਜੀ ਕਰ ਲਈ। ਸੋ ਕੋਸ਼ਿਸ਼ ਕਰਿਆ ਕਰੋ, ਪੋਜ਼ਿਟਿਵ ਰਿਹਾ ਕਰੋ। ਜਿੰਨਾ ਵੀ ਮੈਂਟਲ ਸਟ੍ਰੈਸ ਹੈ ਨਾ, ਉਹ ਆਪਾਂ ਨੂੰ ਜਾਂ ਆਪਾਂ ਨੂੰ ਕੰਮਾਂ ਦਾ ਆ ਜਾਂ ਆਪਾਂ ਨੂੰ ਕਿਸੇ ਹੋਰ ਚੀਜ਼ ਦਾ, ਉਹਨੂੰ ਉੱਥੇ ਸਟੋਪ ਕਰਕੇ ਅਗਲੇ ਜਿਹੜੇ ਜੀ ਕੰਮ ਲਈ ਵਧਣਾ ਚਾਹੀਦਾ ਆ। ਔਰ ਆਲਵੇਜ਼ ਸਾਰਿਆਂ ਨਾਲ ਵਧੀਆ ਨਾਲ ਜਿਹੜਾ ਹੈ ਜੀ ਪਿਆਰ ਨਾਲ ਗੱਲ ਕਰੋ, ਕਿਉਂਕਿ ਛੋਟੀ ਜਿਹੀ ਜ਼ਿੰਦਗੀ ਆ, ਕੀ ਹੋ ਜਾਣਾ ਯੂ ਨੈਵਰ ਨੋ, ਬਟ ਆਲਵੇਜ਼ ਜਿਹੜਾ ਜੀ ਖੁਸ਼ ਰਹਿਣਾ ਚਾਹੀਦਾ ਆ। ਸੋ ਬਹੁਤ ਜਲਦੀ ਦੇਵ ਜੀ ਵੀ ਸਟੂਡੀਓ ਦੇ ਵਿੱਚ ਆਉਣਗੇ, ਅਤੇ ਉਹ ਵੀ ਤੁਹਾਡੇ ਨਾਲ ਜਿਹੜੀ ਜੀ ਆਪਣੀ ਗੱਲਬਾਤ ਕਰਨਗੇ, ਅਤੇ ਉਹਦੇ ਬਾਅਦ ਹੁਣ ਤੁਸੀਂ ਸਾਨੂੰ ਜਿਹੜਾ ਹੈ ਜੀ ਪੂਰੇ ਪੂਰੇ 1 ਵਜੇ ਸੁਣੋਗੇ, ਅਤੇ ਆਪਾਂ ਸੁਖੀ ਨਿੱਜਰ ਜੀ ਦੇ ਨਾਲ ਰੇਡੀਓ ਕਰਦੇ ਹੁੰਦੇ ਹਾਂ, ਅਤੇ ਬਹੁਤ ਪਿਆਰੀਆਂ ਗੱਲਾਂ ਅਸੀਂ ਅਗਲੇ ਰੇਡੀਓ ਪ੍ਰੋਗਰਾਮ ਦੇ ਵਿੱਚ ਵੀ ਲੈ ਕੇ ਤੁਹਾਡੇ ਤੱਕ ਆਉਂਦੇ ਹਾਂ। ਸੋ ਗਏ ਅਤੇ ਆਏ ਜੀ।

0: ਕੋਟਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474294040
1: Hello everyone, my name is Jagraj Sekhon, running to be your next counselor for Ward number 2 in Caledon. Me and my family have proudly called Ward 2 as our home over 10 years. I believe every resident needs to be heard, deserves to be represented, and I will be your counselor, which will be always connected with the community and will be approachable for all your local concerns and issues. I would be honored to earn your vote and support. Thank you very much.

0: ਅੱਜ ਸਾਰਾ ਦਿਨ ਬਦਲਵਾਈ ਨਾਲ ਬਾਰਿਸ਼ ਪੈਣ ਦੇ ਆਸਾਰ ਨਜ਼ਰ ਆਉਂਦੇ ਨੇ। ਕੱਲ੍ਹ ਨੂੰ 18 ਡਿਗਰੀ ਸੂਰਜ ਚਮਕੇਗਾ, ਸੰਡੇ ਨੂੰ 20 ਡਿਗਰੀ ਸੂਰਜ ਚਮਕੇਗਾ, ਮੰਡੇ ਨੂੰ 17 ਡਿਗਰੀ ਸੂਰਜ ਚਮਕੇਗਾ, ਟਿਊਜ਼ਡੇ ਨੂੰ 15 ਡਿਗਰੀ ਅਤੇ ਬੁੱਧਵਾਰ ਨੂੰ ਜੀ 21 ਡਿਗਰੀ ਸੂਰਜ ਚਮਕਦਾ ਰਹੇਗਾ। ਹੋਰ ਖ਼ਬਰਾਂ 'ਚ ਖ਼ਬਰ ਆਈ ਹੈ, ਸਾਡਾ ਜਿਹੜਾ ਪ੍ਰੀਮੀਅਰ ਹੈ ਡੱਗ ਫੋਰਡ, ਉਹਨੇ ਆਖਿਆ ਹੈ ਜਿਹੜੀ ਸੈਂਟਰ ਸਰਕਾਰ ਹੈ ਫੈਡਰਲ ਗਵਰਨਮੈਂਟ ਕਿ ਜਿਹੜੇ ਪੁਲਿਸ ਅਫਸਰ ਦੇ ਗੋਲੀਆਂ ਮਾਰਦੇ ਨੇ ਜਿਹੜੇ ਮੁਜਰਿਮ, ਇਹਨਾਂ ਦੀ ਜਿਹੜੀ ਪਰੋਲ ਆ ਅਰਲੀ ਨਾ ਕੀਤੀ ਜਾਏ। ਹੁੰਦੀ ਹੈ ਕਿ ਨਹੀਂ ਹੁੰਦੀ, ਹੁਣ ਸਮਾਂ ਦੱਸੇਗਾ ਕੀ ਕਰਦੇ ਨੇ। ਔਰ ਇਸ ਦੇ ਨਾਲ ਨਾਲ 4 ਬੰਦਿਆਂ ਨੂੰ ਪੁਲਿਸ ਨੇ ਫੜਿਆ ਹੈ ਜਿਹੜਾ 407 'ਤੇ ਜਾਅਲੀ ਪਲੇਟਾਂ 'ਤੇ ਯੇ ਵੋ ਕਰਕੇ ਪੈਸੇ ਕਮਾਉਂਦੇ ਸੀਗੇ। ਇਹਦੇ ਨਾਲ ਨਾਲ ਜਿੰਨੇ ਵੀ 400 ਸੀਰੀਜ਼ ਦੇ ਹਾਈਵੇ ਨੇ, 410 ਹੋਇਆ, 400, 403, 404, 406, 407, 412, 418, ਇਹ ਜਿੰਨੇ ਵੀ ਹਾਈਵੇ ਨੇ ਇਹਨਾਂ ਦੀ ਤਕਰੀਬਨ ਜਿਹੜੀ ਸਪੀਡ ਹੈ 110 ਕਿਲੋਮੀਟਰ ਦੇ ਗੇੜ ਹੋ ਚੁੱਕੀ ਹੈ। ਆਲਰਾਈਟ, ਇਸੇ ਨਾਲ ਨਾਲ ਹੋਰ ਜਿਹੜੀਆਂ ਖ਼ਬਰਾਂ ਨੇ ਉਹਨਾਂ 'ਚ ਇੱਕ ਖ਼ਬਰ ਆਈ ਹੈ ਸਾਡੇ ਕੋਲੇ ਕਿ ਕਿੱਧਰ ਗਈ, ਆਹ ਸੀ, ਪੋਲ ਸੁਜੈਸਟ ਕਰਦੇ ਆ ਕਿ ਜਿਹੜੀ ਮਾਰਕ ਕਰਨੀ ਹੈ ਇਹਦੀ ਸਪੋਰਟ ਅੱਗੇ ਨਾਲੋਂ ਵੱਧ ਚੁੱਕੀ ਹੈ। ਜਿਹੜਾ ਬੇਚਾਰਾ ਪੀਅਰ ਪੌਲ ਓਵਰ, ਓਏ ਹੋਏ ਹੋਏ ਹੋਏ, ਉਹਨਾਂ ਤਾਂ ਬਹੁਤ ਬੁਰੀ ਹੋ ਰਹੀ ਆ। ਆਪਦੀ ਸੀਟ ਹਾਰ ਗਿਆ, ਕਿਤੋਂ ਹੋਰ ਜਿੱਤ ਗਿਆ, 8 MP ਭੱਜ ਗਏ ਉਹਦੇ, ਪਰ ਯਾਰ ਤੂੰ ਕੁਰਸੀ ਛੱਡ ਕੇ ਜਾ, ਕਿਸੇ ਹੋਰ ਨੂੰ ਮੌਕਾ ਦੇ ਦੇ। ਤੇ ਜਿਹੜਾ ਜਾਅਲੀ ਮੀਡੀਆ ਮਾਰਕ ਕਰਨੀ ਨੂੰ ਗਧਾ ਕਹਿੰਦਾ ਤੇ ਉਹਦੀ ਜਿਹੜੀ ਪਾਰਟੀਆਂ ਨੂੰ ਗਧਿਆਂ ਦੀ ਪਾਰਟੀ ਕਹਿੰਦਾ, ਅਰੇ ਉਹ ਭਈਏ ਕਿਆ ਕਰਤੇ ਹੋ ਯਾਰ, ਜੇ ਨਹੀਂ ਗੱਲ ਕਰਨੀ ਆਉਂਦੀ ਸਿਆਣੀ ਤਾਂ ਨਾ ਕਰਿਆ ਕਰੋ। ਐਨੀਵੇ ਆਹ ਸੁਣੋ, ਆਏ
1: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
4: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
3: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
4: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
3: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ।
4: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
3: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
4: 9056710400 ਔਰ 9057968800 ਔਰ ਵਿਜ਼ਿਟ giltravels.ca।
5: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32। 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
6: Okay, let's go.
0: ਆਲਰਾਈਟ, ਇੰਡੀਅਨ ਫਰੂਟ ਲੈਂਡ ਤੇ ਆਟਮ ਦੀ ਸਪੈਸ਼ਲ ਸੇਲ ਲਗਾ ਦਿੱਤੀ ਹੈ ਜੀ। ਆਸ਼ੀਰਵਾਦ ਆਟਾ 11.99 ਦਾ 20 ਪਾਉਂਡ, ਬਰਾੜ ਦਾ ਦੇਸੀ ਘਿਓ 3.99 ਦਾ 1.8 ਕਿਲੋ, ਬਾਂਸੀ ਸ਼ੱਕਰ 199 ਦੀ 2 ਪਾਉਂਡ, ਟਾਟਾ ਟੀ ਪ੍ਰੀਮੀਅਮ ਬ੍ਰਾਂਡ 899 ਦਾ ਕਿਲੋ, ਨੰਬਰ 1817 ਰਾਈਸ ਆ ਜਿਹੜੇ 10.99 ਦੇ 8.8 ਪਾਉਂਡ, ਮਹਿਰਬਾਨ ਜੂਸ 2.99 ਦੇ 3 ਲੀਟਰ ਦੀ ਬੋਟਲ, ਸਵਰਨਾ ਮੈਦਾ 199 ਦਾ 4 ਪਾਉਂਡ। ਇੰਡੀਅਨ ਫਰੂਟ ਲੈਂਡ, 7 ਲੋਕੇਸ਼ਨ ਟੂ ਸਰਵ ਯੂ, ਬੱਚਤ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ। ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਜੀ ਤੰਦੂਰੀ ਗ੍ਰਿਲ, ਵੈਜੀ ਥਾਲੀ ਜਾਂ ਵੈਜੀ ਬਰਗਰ 499, ਵੈਜੀ ਬਰਗਰ ਜਾਂ ਚਣਾ ਭਟੂਰਾ 399, 999 ਦਾ ਚਿਕਨ ਕਰੀ ਵਿਦ ਨਾਨ, ਚਿਕਨ ਬਰਿਆਨੀ 699 ਦੀ, ਟਰੂ ਟੇਸਟ ਆਫ ਇੰਡੀਆ ਤੰਦੂਰੀ ਗ੍ਰਿਲ ਨੈਕਸਟ ਟੂ ਇੰਡੀਅਨ ਫਰੂਟ ਲੈਂਡ।
7: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
8: ਬਸ ਇੰਨੀ ਗੱਲ,
9: ਹੋ ਕਾਰ

0: Dave Tatla News Desk, locally covered, nationally connected.
1: ਗੱਲ ਇੱਦਾਂ ਬਾਈ ਜੀ ਕਿ ਮਿਸਾਗਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਲਗਾਏ ਗਏ ਚੋਣ ਸੰਬੰਧੀ ਸੈਂਕੜੇ ਬੋਰਡ ਸੜਕਾਂ ਤੋਂ ਹਟਾਏ ਗਏ। ਹੁਣ ਕਾਨੂੰਨੀ ਤੌਰ 'ਤੇ ਜਿਹੜੇ ਕਾਊਂਸਲਰ ਆ, ਰੀਜਨ ਕਾਊਂਸਲਰ ਆ, ਮੇਅਰ ਆ ਅਤੇ ਸਕੂਲ ਟਰੱਸਟੀ ਆਏ, ਆਪ ਆਪਣੇ ਸਾਈਨ ਲਾ ਸਕਦੇ ਆ। ਲੇਕਿਨ ਜੇ ਗਲਤ ਜਗ੍ਹਾ ਸਾਈਨ ਲਾਓਗੇ ਨਾ, ਪੱਟ ਕੇ ਲੈ ਜਾਣਾ ਮੁੜ ਕੇ $250 ਇੱਕ ਸਾਈਨ ਪਿੱਛੇ, ਫਾਈਨ ਵੀ ਹੋਣਾ। ਪੈਸੇ ਇਕੱਠੇ ਕਰ ਲਓ ਜਾਂ ਫਿਰ ਬਾਇਲਾਅ ਪੜ੍ਹ ਲਓ। ਅੱਛਾ, ਸਾਈਨ ਗਲਤ ਲਾ ਰਹੇ ਆ, ਗੈਰ ਕਾਨੂੰਨੀ ਸਾਈਨ ਲਾ ਰਿਹਾ ਅਤੇ ਭਾਲਦਾ ਅਸੀਂ ਵੋਟਾਂ ਪਾਈਏ ਇਹਨਾਂ ਨੂੰ। Like, what's wrong with these people? KBC, ਕੌਣ ਬਣੇਗਾ ਕਰੋੜਪਤੀ? ਪਹਿਲਾਂ ਤਾਂ ਜਿਹੜਾ ਕਰੋੜਪਤੀ ਵਾਲਾ ਗੱਲ ਹੈ, ਸੁਣਦਾ ਸਾਂ ਜਦੋਂ ਨਾ ਅਮਿਤਾਭ ਬੱਚਨ ਕਹਿੰਦਾ ਕੰਪਿਊਟਰ ਜੀ ਲੋਕ ਕੀਆ ਜਾਏ, ਉਹ ਯਾਰ ਕੰਪਿਊਟਰ ਜੀ ਕਦੋਂ ਦਾ ਹੋ ਗਿਆ? ਉਹ ਤਾਂ ਕੰਪਿਊਟਰ ਆ, ਉਹਨੂੰ ਜੀ ਕਹਿਣ ਦੀ ਕੋਈ ਲੋੜ ਆ? ਖੈਰ, ਪੈਸੇ ਬਣਦੇ ਜੀ ਕਹਿ, ਕੁਛ ਹੋਰ ਕਹਾ ਲਓ। ਕੱਲ੍ਹ ਉੱਥੇ ਡਿੱਗ ਪਿਆ, ਹੁਣ 7 ਵਜੀ, ਹੁਣ ਕਹਿੰਦਾ ਹਾਏ 83 ਸਾਲ ਦਾ ਹੋ ਗਿਆ, ਤੂੰ ਬਹਿ ਜਾ ਕਰੇ। ਪਰ ਬੈਠੇ ਕੀ ਕਰੇ, ਨਾ ਤਾਂ ਮੁੰਡੇ ਨੂੰ ਕੋਈ ਫਿਲਮ ਆਉਂਦੀ ਆ, ਨਾ ਇਹਦੀ ਨੂੰਹ ਨੂੰ ਆਉਂਦੀ ਆ, ਬੱਚੀ ਵਿਚਾਰੀ ਅਜੇ ਛੋਟੀ ਆ। ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹੋਈ ਭਾਰੀ ਹੰਗਾਮੇਬਾਜ਼ੀ ਅਤੇ ਹਿੰਸਾ ਤੋਂ ਬਾਅਦ ਪੁਲਿਸ ਨੇ ਕੁੱਲ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਵਿੱਚੋਂ 7 ਯੂਨੀਵਰਸਿਟੀ ਦੇ ਵਿਦਿਆਰਥੀ ਅਤੇ 2 ਬਾਹਰੀ ਵਿਅਕਤੀ ਦੱਸੇ ਜਾ ਰਹੇ ਨੇ, ਗਏ ਅਤੇ ਆਏ।
2: ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
3: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
4: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939.
1: ਰੂਪਾ ਬਰਾੜ ਹੋਣਾ ਦਾ ਨੰਬਰ ਨੋਟ ਕਰ ਲਓ, 416-991-5939। ਜੋਕ ਸੁਣਾਈਏ ਫਿਰ ਆ ਚੁੱਕੋ।
5: ਅੱਛਾ ਬੱਚੋ, ਫਲਾਂ ਦੇ ਨਾਮ ਦੱਸੋ, ਕਿਹੜੇ ਕਿਹੜੇ ਫਲ ਹੁੰਦੇ ਨੇ?
6: ਮੈਡਮ ਜੀ ਮੈਂ ਦੱਸਾਂ?
5: ਹਾਂ, ਐਪਲ, ਬਨਾਨਾ, ਮੈਂਗੋ, ਪਪੀਤਾ ਵਗੈਰਾ। ਹੋਰ ਦੱਸੋ।
6: ਹੋਰ ਸਭ ਵਧੀਆ ਮੈਡਮ ਜੀ, ਬਾਬੇ ਦੀ ਫੁੱਲ ਕਿਰਪਾ, ਤੁਸੀਂ ਸੁਣਾਓ।
7: ਫਿੱਟੇ ਮੂੰਹ ਤੇਰੇ।
8: Everest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 10,000 mile per week milenge, starting from Kushawa, Etobicoke ate Walton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 905-846-2229 4 या फिर 905-334-8222 यानी 905-846-2229 ते या फिर कॉल करो 905-334-82 एक्सटेंशन है 4।
9: दुख ए नहीं कि सज्जन कुत्ते निकले, ना ना ना ना, दुख ए नहीं कि सज्जन कुत्ते निकले, कुत्ते हुंदे तां वफा ना करदे, जनाब तां कुत्तियां तों भी उत्ते निकले।
10: Are you ready?
11: Ikka
2: ਮੋਗਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 647-4040
5: ਅੱਛਾ ਬੱਚਿਓ ਚਲੋ ਮੈਨੂੰ ਦੱਸੋ ਕਿ ਮੁਰਗੀਆਂ ਦੀਆਂ ਲੱਤਾਂ ਛੋਟੀਆਂ ਕਿਉਂ ਹੁੰਦੀਆਂ
6: ਓਹ ਮੈਡਮ ਜੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਜੇ ਉਹਨਾਂ ਦੀਆਂ ਲੱਤਾਂ ਵੱਡੀਆਂ ਹੋਣਗੀਆਂ ਤੇ ਆਂਡੇ ਡੱਗੇ ਟੁੱਟ ਨਹੀਂ ਜਾਣਗੇ
5: ਫਿੱਟੇ ਮੋਤੇਰੇ
1: ਕਈ ਕਹਿੰਦੇ ਜੀ ਸਾਨੂੰ 15 ਸਾਲ ਹੋ ਗਏ ਇੱਥੇ ਆਏ ਨੂੰ 20 ਸਾਲ ਹੋ ਗਏ 25 ਸਾਲ ਹੋ ਗਏ 5 ਸਾਲ ਹੋ ਗਏ ਅਸੀਂ ਕਾਉਂਸਲਰ ਖੜੇ ਹਾਂ ਮੇਅਰ ਖੜੇ ਹਾਂ ਆਹ ਖੜੇ ਹਾਂ ਉਹ ਖੜੇ ਸਾਨੂੰ ਵੋਟ ਪਾਓ ਲੇਕਿਨ ਜਿਹੜਾ ਰੋਮੀ ਡੋਗਰਾ ਉਹ ਜਮੇ ਇੱਥੇ ਆ ਹੋਰ ਦੱਸੋ ਇਦੂ ਗਾਹ ਤਾਂ ਨੀ ਹੋ ਸਕਦੀ ਜਤਿੰਦਰ ਜੀ ਕੀ ਹਾਲ ਚਾਲ ਨੇ
7: ਵੈਲਕਮ ਕਰਿਆ ਦੇ ਭਾਈ ਗੱਲ ਬਾਤ ਤੁਹਾਡੀ ਗੱਲ ਸਹੀ ਆ
1: ਜਿਹੜਾ ਜਮੇ ਇੱਥੇ ਆ ਹੁਣ ਤਾਂ ਦੱਸਣ ਦੀ ਲੋੜ ਨਹੀਂ ਹੈਗੀ
7: ਜਿਹੜੇ ਕਹਿੰਦੇ ਇੱਕ ਪੁਰਾਣੇ ਖੜੇ ਉਹਨਾਂ ਨੂੰ ਵੀ ਸਪੋਰਟ ਕਰਨੀ ਚਾਹੀਦੀ
1: ਨਾ ਹਾਂ ਸੋ ਰੀਜਨਲ ਕਾਉਂਸਲ ਲਈ ਖੜਿਆ ਵਾਰਡ 2 ਐਂਡ 6 ਰੋਮੀ ਡੋਗਰਾ ਵੋਟ ਹੈ ਮੈਂ ਜਤਿੰਦਰ ਜੀ ਫਾਜ਼ਿਲਕਾ ਦੇ ਜਲਾਲਾਬਾਦ ਚ DSP ਦਫ਼ਤਰ ਦੇ ਬਾਹਰ ਗੋਲਾਬਾਰੀ ਹੋਣ ਤੋਂ ਘਟਨਾ ਵਾਪੀ ਹੈ
7: ਜੀ
1: ਰਾਜਾ ਵੜਿੰਗ ਦਾ ਕੜਿੰਗ ਹੋ ਗਿਆ
7: ਕੜਿੰਗ ਠੀਕ ਹੈ
1: ਹਾਂ ਉਹਨੂੰ ਕੱਢਤਾ ਪਾਰਟੀ ਚੋਂ
7: ਠੀਕ ਹੈ
1: ਕਾਨੂੰਨੀ ਤੌਰ ਤੇ ਤਾਂ ਕੱਢਿਆ ਹੋਊਗਾ ਨਾ ਚਲੋ ਜੀ ਮੈਂ ਅਸਤੀਫਾ ਦੇ ਦਿੰਦਾ ਪਿਆਰ ਜੇ ਨਾ ਹੁੰਦਾ ਨਾ ਸੋਹਣਾ ਲੱਗਦਾ ਬੰਦਾ ਫੁੱਲ ਫੁੱਲ ਵੀ ਪਾਇਆ ਹੋਣਾ ਕਹਿੰਦਾ ਆਮ ਤਾਂ ਵਿਦੇਸ਼ ਯਾਤਰਾ ਕਿਲੇ ਚੱਲੇ ਹੁਣ ਜੇ ਤੇ ਲਈ ਰਿਹਾ ਹੀ ਕੱਖ ਨੀ ਹੋਰ ਤਾਂ ਵਿਦੇਸ਼ ਯਾਤਰਾ ਤੇ ਜਾਣਾ 92%
7: ਜੀ
1: 92% ਕਹਿੰਦੇ ਆ ਜਿਹੜੇ ਆਸਾਨ ਸਾਈਨ ਲਾਏ ਹੋਏ ਨਾ ਥਾਂ ਥਾਂ ਤੇ ਹਮੇ ਵੋਟ ਪਾਓ ਮੈਂ ਕਾਉਂਸਲਰ ਆਇਆ ਹਮੇ ਵੋਟ ਪਾਓ ਮੈਂ ਰੀਜਨਲ ਕਾਉਂਸਲਰ ਹਮੇ ਵੋਟ ਪਾਇਆ ਹਮ ਯੇ ਆ ਵੋ ਹੈ
7: ਜੀ
1: 92% ਕਹਿੰਦੇ ਜਿੰਨੇ ਮਰਜ਼ੀ ਸਾਈਨ ਲਾ ਲੈ ਸਾਡਾ ਇਹਦੇ ਨਾਲ ਕੋਈ ਤਾਲਕ ਨਹੀਂ
7: ਓਕੇ
1: ਸਾਨੂੰ ਇਹ ਨਾ ਸਾਈਨਾਂ ਨਾ ਕਹਿ ਗਿਆ ਅਸੀਂ ਵੋਟ ਪਾਉਣੀ ਆ ਨਾ ਸਾਈਨਾਂ ਦੇ ਕੇ ਨਹੀਂ ਪਾਉਣੀ ਸੋ 92% ਜਿਹੜੇ ਲੋਕ ਇਹ ਕਹਿੰਦੇ ਭਾਈ ਸਾਹਿਬ ਪੈਸੇ ਬਚਾ ਲਓ ਜਿਹੜੇ ਸਾਈਨ ਸੂਜੇ ਹਨ ਉਹਨਾਂ ਨੂੰ ਤੁਸੀਂ ਰਹਿਣ ਦਿਲਾਉਣ ਨੂੰ ਅੱਛਾ ਹੋਰ ਦੱਸਦਾ
7: ਜੀ
1: ਮੇਰੇ ਸਾਹਿਬ ਥਾਂ ਥਾਂ ਤੇ ਸਾਈਨ ਲਾ ਤੇ ਉੱਥੇ ਸਾਈਨ ਲਾਏ ਜਿੱਥੇ ਇਲੀਗਲ ਹੈ
7: ਹਾਂਜੀ
1: ਹੁਣ ਜਿਨ੍ਹਾਂ ਨੇ ਸਾਈਨ ਇਲੀਗਲ ਲਾਇਆ ਤੇ ਉਹ ਕਹਿੰਦੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜਾਂ ਜਾ ਕੇ ਜਦੋਂ ਕਾਉਂਸਲਰ ਜਾਂ ਰੀਜਨਲ ਕਾਉਂਸਲਰ ਹਮ ਯੇ ਕਰਾਂਗੇ ਵੋ ਕਰਾਂਗੇ ਸਾਈਨ ਤਾਂ ਤੁਸੀਂ ਗਲਤ ਲਾ ਰਹੇ ਹੋ $250 ਫਾਈਨ ਹੈ ਇੱਕ ਗਲਤ ਸਾਈਨ ਦਾ
7: ਨਾਲੇ ਕਹਿੰਦੇ ਇੱਥੇ ਜਾ ਕੇ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਤੁਸੀਂ ਪਹਿਲਾਂ
1: ਹੈਲਪ ਕੀ ਅੱਛਾ ਫੇਰ ਕਹਿੰਦੇ ਆ ਜੀ ਯਹਾਂ ਪੇ ਤੋ ਜੀ ਪਾਰਕਿੰਗ ਕਾ ਪ੍ਰੋਬਲਮ ਹੈ ਘਰ ਕੇ ਅੰਦਰ 4 ਕਾਰਾਂ ਹੋਤੀ ਹੈ ਉਹ ਘਰ ਬਣਾਇਆ ਤਾਂ 2 ਇੱਕ ਫੈਮਿਲੀ ਲਈ ਆ ਤੁਸੀਂ 23-23 ਬੰਦੇ ਅੰਦਰ ਰੱਖਿਆ 10-10 ਕਾਰਾਂ ਘੜਾਈਆਂ ਜਦੋਂ ਨਾ ਡਰਾਈਵ ਚੌੜਾ ਕਰਦੇ ਨੇ
7: ਜੀ ਜੀ
1: ਉਹਦਾ ਰੀਜ਼ਨ ਆ ਵੀ ਡਰਾਈਵ ਚੌੜਾ ਕਿਉਂ ਨਹੀਂ ਕਰ ਸਕਦੇ
7: ਹਾਂਜੀ
1: ਇਹਨਾਂ ਨੂੰ ਮੋਟੇ ਮੋਟੇ ਫਾਈਨ ਹੋਣੇ ਚਾਹੀਦੇ ਲੋਕਾਂ ਨੂੰ ਉਹਦਾ ਰੀਜ਼ਨ ਆ
7: ਹਾਂਜੀ
1: ਘਾਹ ਜਿਹੜਾ ਤੁਹਾਡਾ ਪਾਣੀ ਅਬਜ਼ੋਰਬ ਕਰਦਾ
7: ਹਾਂਜੀ
1: ਜੇ ਆਪਣੇ ਨਾ ਇੱਥੇ ਆਰਟੀਫਿਸ਼ੀਅਲ ਘਾਹ ਨਹੀਂ ਲਾ ਸਕਦੇ ਤੁਸੀਂ
7: ਹਾਂਜੀ
1: ਬੈਨ ਆ ਉਹ
7: ਬੈਨ ਆ ਜੀ
1: ਕਿਉਂ ਜੇ ਘਾਹ ਨਹੀਂ ਘਾਹ ਲੱਗਿਆ ਹੋਏਗਾ ਤਾਂ ਉਹ ਜਿਹੜਾ ਪਾਣੀ ਆ ਡਰੇਨ ਸਿਸਟਮ ਜਾਏਗਾ ਡਰੇਨ ਸਿਸਟਮ ਓਵਰਫਲੋ ਹੋਏਗਾ
7: ਹਾਂਜੀ
1: ਪਰ ਅਸੀਂ 10-10 ਕਾਰਾਂ ਕਢਾਈਆਂ ਕੋਈ ਟੇਢੀ ਕੋਈ ਸਿੱਧੀ ਕੋਈ ਪੁੱਠੀ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਕਰਕੇ ਕਢਾਈਆਂ ਹੋਈਆਂ ਅਸੀਂ
7: ਮਗਰ ਇਹ ਪੱਕਾ ਕਰਾ ਦਿੱਤੀ ਭਾਈ ਬੈਕ ਜਿਹੜੀ ਸਾਰਾ
1: ਹਾਂ
7: ਸਭ ਤੋਂ ਪਹਿਲਾਂ ਮੇਰਾ ਨੰਬਰ ਨੋਟ ਕਰ ਲਓ 416-265-2222 416-265-2222 ਜਿਹੜੀਆਂ ਲਿਸਟਿੰਗਾਂ ਸਾਨੂੰ ਚਾਹੀਦੀਆਂ ਨੇ ਜੇ ਤੁਹਾਡੇ ਕੋਲ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੇ ਤੁਹਾਡੇ ਫਰੈਂਡ ਸਰਕਲ 'ਚ ਸਾਨੂੰ ਰੈਫਰੈਂਸ ਕਰ ਦਿਓ ਜੇ ਤੁਸੀਂ ਰੈਲਟਰ ਹੋ ਤਾਂ ਵੀ ਸਾਨੂੰ ਕਾਲ ਕਰ ਲਿਓ ਕੋਈ ਚੱਕਰ ਨਹੀਂ ਦੇ ਭਾਜੀ ਆਪਾਂ ਨੂੰ ਕੁਛ ਲਿਸਟਿੰਗਾਂ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਦੇ ਭਾਜੀ ਇੱਕ ਬੈਂਕਟ ਹਾਲ ਚਾਹੀਦਾ ਆਪਾਂ ਨੂੰ
1: ਓਕੇ
7: ਬ੍ਰੈਂਪਟਨ 'ਚ ਹੋਵੇ ਮਿਸਾਗਾ 'ਚ ਹੋਵੇ ਵੌਨ 'ਚ ਹੋਵੇ ਈਟੋਬਿਕ ਹੋਵੇ
1: ਜਿੱਥੇ ਮਰਜ਼ੀ ਹੋਵੇ ਚਾਹੇ ਚੰਦਰਮਾ ਤੇ ਹੋਵੇ ਹੋਵੇ ਬੈਂਕਟ ਹਾਲ
7: ਜੀ 500-1000 ਬੰਦੇ ਦੀ ਕੈਪੈਸਿਟੀ ਚਾਹੀਦੀ ਦੇ ਭਾਜੀ ਵੱਧ ਹੋਈ 1200 ਤੱਕ ਵੀ ਚੱਲ ਸਕਦਾ ਮੋਟੀਵੇਟਡ ਜਿਹੜੇ ਸਾਡੇ ਜਿਹੜੇ ਆਪਾਂ ਕਹਿ ਦਈਏ ਉਹ ਜਿਹੜੇ ਬਾਹਰ ਨੇ ਅਪਰੂਵ ਨੇ ਤੁਸੀਂ ਸਾਨੂੰ ਸਿਰਫ ਦੱਸਣਾ ਵੀ ਤੁਹਾਡੇ ਕੋਲ ਬੈਂਕਟ ਹਾਲ ਹੈਗਾ ਆ ਜੇ ਤੁਸੀਂ ਉਹਨੂੰ ਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਦੱਸ ਦਿਓ ਜੇ ਬਿਜ਼ਨਸ ਸੇਲ ਕਰਨਾ ਚਾਹੁੰਦੇ ਹੋ ਇਕੱਲਾ ਤਾਂ ਵੀ ਦੱਸ ਦਿਓ ਦੋਨੇ ਆਪਸ਼ਨ ਸਾਡੇ ਕੋਲ ਅਵੇਲੇਬਲ ਨੇ ਨੰਬਰ ਸਾਡਾ 416-265-2222 ਦੇ ਭਾਜੀ ਦੋ ਮਕਾਨ ਚਾਹੀਦੇ ਬ੍ਰੈਂਪਟਨ ਚ
1: ਅੱਛਾ
7: ਡੀ ਅਟੈਚ ਚਾਹੀਦੇ
1: ਤੁਸੀਂ ਲੈਣੇ
7: ਆਪਣੇ ਕਲਾਇੰਟ ਨੇ ਲੈਣੇ ਜੀ ਹੁਣੇ ਮੈਂ ਦਿਖਾ ਕੇ ਆਇਆ ਉਹਨੂੰ ਪ੍ਰੋਪਰਟੀ ਗਾਈਡ ਨੂੰ ਦਾ ਰੀਜ਼ਨ ਇਹ ਵੀ ਉਹ ਪ੍ਰੋਪਰਟੀ ਦੀ ਡੀਲ ਤਾਂ ਨਹੀਂ ਹੋ ਸਕੀ ਦੇ ਭਾਜੀ ਉਹ ਕਹਿੰਦੇ ਵੀ ਸਾਨੂੰ ਨਾਲ ਦੇ ਨੇਬਰ ਨੂੰ ਪੁੱਛ ਲਓ ਜੀ ਇਹ ਵੀ ਘਰ ਵੇਚਣਾ ਚਾਹੁੰਦੇ ਦੋ ਸਨ ਨੇ ਉਹਨਾਂ ਦੇ ਦੋ ਬੱਚੇ ਨੇ ਦੋਨਾਂ ਨੂੰ ਘਰ ਲੈ ਕੇ ਦੇਣਾ ਚਾਹੁੰਦੇ ਨੇ
1: ਠੀਕ ਹੈ
7: ਤੇ ਆਲਰੇਡੀ ਪ੍ਰੋਪਰਟੀਆਂ ਹੈਗੀਆਂ ਉਹਨਾਂ ਦੇ ਕੋਲ ਪਰ ਉਹ ਚਾਹੁੰਦੇ ਵੀ ਜਿਹੜੀ ਪ੍ਰੋਪਰਟੀ ਲੈਣੀ ਹੈ ਸਾਨੂੰ ਦੋਨੋਂ 2000 ਇਕੱਠਾ ਚਾਹੀਦਾ ਦੋਵਾਂ ਦਾ ਦੋਨੋਂ ਮਕਾਨ ਇਕੱਠੇ ਹੋਣ 2,000-2500-3000 ਸਕੇਅਰ ਫੀਟ ਦਾ ਤੁਹਾਡਾ ਮਕਾਨ ਆ ਤੁਸੀਂ ਦੋਨੋਂ ਮਕਾਨ ਤੁਹਾਡੇ ਇੱਕ ਸਟਰੀਟ ਦੇ ਉੱਪਰ ਨੇ ਜਾਂ ਨਵੇਂ ਬੁੱਕ ਰਹੇ ਸੀ ਉਹ ਦੇਣਾ ਚਾਹੁੰਦੇ ਹੋ ਤਾਂ ਵੀ ਕਾਲ ਕਰਦੇ ਭਾਈ 30 ਦਿਨ 'ਚ ਕਲੋਜ਼ਿੰਗ
1: ਬੱਲੇ
7: ਉਹ ਕਹਿੰਦੇ ਵੀ 30 ਦਿਨ ਦੇ ਵਿੱਚ ਕਲੋਜ਼ਿੰਗ ਸਾਨੂੰ ਡਨ ਆ ਕੁਛ ਮੋਰਗੇਜ ਨਹੀਂ ਕਰਾਉਣੀ ਕੁਛ ਨਹੀਂ ਕਰਾਉਣੀ ਜੇ ਤੁਸੀਂ ਆਪਣਾ ਮਕਾਨ ਸੈਲ ਕਰਨਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰ ਲਿਓ 416-265-2222 416-265-2222
1: ਕਹਿ ਲਓ ਨਾ ਫੋਨ ਆਇਆ ਕਹਿੰਦੇ ਰਾਜਾ ਵੜਿੰਗ ਗੌਨ ਤੇ ਪ੍ਰਗਟ ਸਿੰਘ ਬਣਾਤਾ ਪ੍ਰਧਾਨ।
7: ਅੱਛਾ ਜੀ,
1: ਇਹ ਪ੍ਰਗਟ ਸਿੰਘ ਉਹ ਨੀ ਜਿਹੜਾ ਹਾਕੀ ਦਾ ਪਲੇਅਰ ਹੁੰਦਾ ਕਿਸੇ ਜ਼ਮਾਨੇ ਚ? ਹੁਣ ਤਾਂ ਬੜੇ ਸ਼ੈਲਰ ਸ਼ੂਲਰ ਨੇ, ਚੰਗਾ ਮੋਟਾ ਮਾਲ ਆ ਇਹਦੇ ਕੋਲ। ਹਾਂ, ਤੁਹਾਨੂੰ ਨੀ ਬਣਾਤਾ ਕਿਸੇ ਨੇ, ਮੈਨੂੰ ਨੀ ਬਣਾਤਾ ਕਿਸੇ ਨੇ, ਪੈਸੇ ਵਾਲੇ ਹੀ ਬਣਦੇ ਆ।
7: ਬਿਲਕੁਲ ਸਹੀ ਗੱਲ,
1: ਪ੍ਰਗਟ ਸਿੰਘ ਨੂੰ ਪ੍ਰਧਾਨ ਬਣਾਤਾ ਜੀ ਪੰਜਾਬ ਕਾਂਗਰਸ ਦਾ, ਅਗਾਂਹ ਹੁਣ ਇਲੈਕਸ਼ਨ ਚ ਦੇਖਦੇ ਆ ਕੀ ਕਰਦਾ। ਸਕਾਰਬਰੋ ਵਿੱਚ ਹਿੱਟ ਐਂਡ ਰਨ ਦੀ ਘਟਨਾ ਤੋਂ ਬਾਅਦ ਪੁਲਿਸ ਡਰਾਈਵਰ ਦੀ ਭਾਲ ਕਰ ਰਹੀ ਹੈ, ਇੱਕ ਬੰਦੇ ਦੀ ਮੌਤ ਹੋ ਗਈ। ਮਿਸਾਗਾ ਵਿੱਚ ਹਾਦਸੇ ਤੋਂ ਬਾਅਦ ਇੱਕ ਗੰਭੀਰ ਜ਼ਖਮੀ, ਏਅਰਪੋਰਟ ਰੋਡ ਅਤੇ ਚਰਚ ਹਿੱਲ ਐਵਨਿਊ ਤੇ ਐਕਸੀਡੈਂਟ ਹੋਇਆ। ਟੈਕਸਿਸ ਨੇ ਡਿਕਲੇਅਰ ਕਰਤਾ ਐਮਰਜੈਂਸੀ,
7: ਠੀਕ ਹੈ ਜੀ,
1: ਤੇਲ ਦੀ ਸ਼ਾਰਟੇਜ ਆ ਗਈ। ਤੇਲ ਦੀ ਸ਼ਾਰਟੇਜ ਤੋਂ ਗੱਲ ਯਾਦ ਆਈ ਆ, ਅੱਧੀ ਰਾਤੋਂ ਰਾਤ 6 ਸੈਂਟ ਵਧਿਆ ਪੈਟਰੋਲ,
7: ਠੀਕ ਹੈ ਜੀ।
1: ਅੱਜ ਅੱਧੀ ਰਾਤ ਨੂੰ 6 ਹੋਰ ਵੱਧ ਜਾਣਾ।
7: ਅੱਛਾ, ਪਵਾ ਲਈ ਅੱਜ?
1: ਮੈਂ ਕਿਹਾ ਪਵਾ ਲਿਆ, ਚੈਟ ਪਿੱਛੇ ਹੁੰਦਾ ਬੂਟ ਉਹ ਵੀ ਭਰ ਲਓ, ਕੇਨੀਆਂ ਰੱਖ ਕੇ ਭਰ ਲਓ, ਕੇਨੀਆਂ ਰੱਖ ਲਓ, ਡਰਮ ਰੱਖ ਲਓ, ਢੋਲ ਰੱਖ ਲਓ, ਡੋਲੂ ਲੈ ਜਾਓ, ਗਲਾਸ ਲੈ ਜਾਓ।
7: ਹਾਂਜੀ,
1: ਯਾਨੀ ਕੱਲ ਸਾਈ 12 ਸੈਂਟ ਉੱਪਰ ਹੋ ਜਾਣਾ। ਹਾਂ, ਇੱਕ ਕਿਸੇ ਨੇ ਇਹ ਵੀ ਆਖਿਆ ਕਿ ਵੀਕਡ ਤੇ ਸ਼ਾਇਦ ਥੱਲੇ ਵੀ ਆ ਜਾਏ, ਸ਼ਾਇਦ ਉਹ ਸ਼ਾਇਦ ਨੂੰ ਛੱਡੋ, ਅੱਜ ਭਰਾ
7: ਲਓ, ਭਰਾ ਲਈਏ ਨਾ, ਅੱਧਾ ਟੈਂਕ
1: ਨਹੀਂ, ਭਰਾ ਲਓ, ਭਰਾ ਲਓ। ਆਲਰਾਈਟ, ਹੋਰ ਖਬਰਾਂ ਚੋਂ ਖਬਰ ਹੈ ਕਿ ਤਲਵਿੰਦਰ, ਇਹ ਸਿੰਗਰ ਆ ਜੀ ਜਿਹਦੇ ਮੂੰਹ ਤੇ ਮਾਸਕ ਜਿਹਾ ਪਾਇਆ ਹੁੰਦਾ,
7: ਹਾਂਜੀ ਹਾਂਜੀ ਹਾਂਜੀ,
1: ਉਹਨੇ ਇੱਕ ਨਵਾਂ ਗਾਣਾ ਰਿਲੀਜ਼ ਕਰਤਾ,
7: ਠੀਕ ਹੈ ਜੀ,
1: ਆਸੇ ਪਾਸੇ ਗਾਣੇ ਦਾ ਨਾਮ ਆ।
7: ਅੱਛਾ, ਮੈਂ ਆਸੇ ਪਾਸੇ ਕਿੱਥੇ ਤੇ ਰਿਲੀਜ਼ ਕੀਤਾ?
1: ਇਹ ਤੁਸੀਂ ਦੇਖ ਸਕਦੇ ਹੋ davtadla.com ਤੇ ਜਾ ਕੇ। ਆਲਰਾਈਟ, ਜਾਣੇ ਆਉਂਦੇ ਆ ਜਤਿੰਦਰ ਬਾਈ ਤੋਂ, ਹੋਰ ਵੀ ਲਿਸਟਿੰਗਾਂ ਲੈਂਦੇ ਆ, ਸਟੇ ਟਿਊਨ। ਆ ਸੁਣੋ ਪਹਿਲਾਂ, ਓ ਸੁਖ ਸਾਹਿਬ ਆ ਗਏ, ਹਾਂਜੀ ਸਰ,
10: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ, ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ, ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਭਾਜੀ,
1: ਬੜੀ ਮਿਹਰਬਾਨੀ ਸਰ, ਜੇ ਕਿਸੇ ਨੇ ਆਪਣਾ ਟਰੱਕ ਵੇਚ ਕੇ ਉਹਨੂੰ ਅਪਗ੍ਰੇਡ ਕਰਕੇ ਨਵਾਂ ਲੈਣਾ
7: ਜੀ,
1: ਜਾਂ ਵੈਸੇ ਹੀ ਉਹਨੇ ਵਧੀਆ ਕੁਆਲਿਟੀ ਦਾ ਟਰੱਕ ਲੈਣਾ ਹੈ
7: ਜੀ,
1: ਨਵਿਆਂ ਵਰਗੇ ਟਰੱਕ ਖੜੇ ਨੇ ਨਿਸਕੂ ਟਰੱਕ ਵਾਲਿਆਂ ਕੋਲੇ, ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਪਹਿਲਾਂ ਕੁਇਕ ਟਰੱਕ ਦਾ ਆ ਸੁਨੇਹਾ।
3: ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।
1: ਅਭਿਸ਼ੇਕ ਜੀ, ਵੈਲਕਮ ਟੂ ਦ ਸ਼ੋ।
11: ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ, ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ, ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ, ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਅਲਟਰ, 6474972700, 6477927000।

0: ਲਬਨਾਨ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਜੰਗ ਤੋਂ ਬਾਅਦ ਜਿਹੜਾ ਬਹਾਲੀ ਦਾ ਹੈ, ਜਿਹੜਾ ਉਸਨੂੰ ਲਬਨਾਨ ਨੂੰ ਪੱਧਰਾ ਜਿਹੜਾ ਕਰਤਾ ਬੰਬਾਂ ਨੇ ਉਹਨੂੰ ਠੀਕ ਕਰਨ ਨੂੰ ਬਹੁਤ ਜ਼ਿਆਦਾ ਸਮਾਂ ਲੱਗਿਆ ਤੇ ਸਾਡੀ ਸਮਰਥਾ ਤੋਂ ਬਾਹਰ ਹੈ। ਉਹ ਜਿਹੜੇ ਹੂਤੀ ਵਾਲੇ ਇੱਥੇ ਬਿਠਾਏ ਉਹਨਾਂ ਨੂੰ ਕੱਢੋ ਬਾਹਰ, ਹੂਤੀਆਂ ਦੀ ਪ੍ਰੋਬਲਮ ਆ ਉਹਨਾਂ ਕਰਕੇ ਤਾਂ ਬੰਬ ਡਿੱਗਦੇ ਨੇ। ਖੈਰ ਇੱਕ ਕੰਮ ਬਹੁਤ ਵਧੀਆ ਕੀਤਾ ਜੀ ਗੋ ਰੋਡ ਮੰਦਰ ਵਾਲਿਆਂ ਨੇ,
1: ਹਾਂਜੀ,
0: ਜਿਹੜੀ ਗਣੇਸ਼ ਜੀ ਦੀ ਮੂਰਤੀ ਲਿਆ ਕੇ ਪਾਣੀ ਚ ਸੁੱਟ ਦਿੰਦੇ ਸੀ, ਗੰਦੇ ਪਾਣੀ ਚ ਸੁੱਟ ਦਿੰਦੇ ਸੀ ਜਾਂ ਇੱਥੇ ਜਿਹੜੇ ਲੇਕ ਆ ਉਹ ਚ ਸੁੱਟ ਦਿੰਦੇ ਸੀ, ਉਹਨਾਂ ਨੇ ਉੱਥੇ ਆਪਦਾ ਇੱਕ ਸਿਸਟਮ ਜਿਹਾ ਬਣਾ ਲਿਆ, ਉਹ ਚ ਜਲ ਪ੍ਰਵਾਹ ਕਰ ਦੋ,
1: ਦੈਟਸ ਗੁੱਡ,
0: ਬਹੁਤ ਵਧੀਆ ਕੰਮ ਕੀਤਾ ਹੈ। ਤੇ ਜਿਹੜੇ ਗਾਰਬੇਜ ਪਾਰਕਾਂ ਚ ਸੁੱਟਦੇ ਆ
1: ਜੀ,
0: ਉਹ ਯਾਰ ਸ਼ੀਸ਼ਾ ਲੱਗਿਆ ਨਾ ਤੁਹਾਡੀ ਗੱਡੀ ਚ,
1: ਹਾਂਜੀ
0: ਹੈਗਾ ਨਾ ਹੈਗਾ, ਹਾਂ ਇਹ ਮੂੰਹ ਦੇਖੋ ਇਹ ਚ ਆਪਦਾ, ਅੰਗਰੇਜ਼ੀ ਦੀ ਤੁੱਕੀ ਯਾਰ ਗਾ ਤੁਹਾਡਾ ਮੂੰਹ ਆ। ਉਹ ਯਾਰ ਇੱਥੇ ਡੰਪ ਸਾਈਟਾਂ ਬਣੀਆਂ ਹੋਈਆਂ ਬ੍ਰੈਂਪਟਨ ਚ, ਦੋ ਨੇ ਇੱਕ ਫਿਸ਼ਰਮੈਨ ਤੇ ਇੱਕ ਕਿਰਾਏ ਦਾ, ਉੱਥੇ ਜਾ ਕੇ ਸੁੱਟਿਓ।
1: ਦੀਪ ਜੀ ਕੱਲ ਇੱਕ ਵੀਡੀਓ ਦਿੱਤਾ ਸੀ ਮੈਂ ਬ੍ਰੈਂਪਟਨ ਦੀ ਵੀਡੀਓ ਆ,
0: ਹਾਂ
1: ਕਿਸੇ ਦੇ ਜਾਣੇ ਨੇ ਨਾ ਦੇ ਭਾਈ ਆਪਣੀ ਗੱਡੀ ਦੇ ਟਾਇਰ ਚੇਂਜ ਕੀਤੇ ਹੋਣੇ ਆ, ਤੇ ਉਹ ਹੁਣ ਇਹ ਨੀਗਾ ਵੀ ਮੈਂ ਘਰੇ ਗਾਰਵੇ ਕਰ ਦਈਏ, ਉਹ ਬਾਹਰ ਸਟਰੀਟ ਦੇ ਲੱਗੇ ਕਿਤੇ ਸੈੱਟ ਗਿਆ ਚਾਹੇ ਟਾਇਰ।
0: ਇਹ ਫਿਰ ਅਸੀਂ ਆਏ ਕਿੱਥੋਂ ਆ ਜਿੱਥੇ ਇਸ ਤਰ੍ਹਾਂ ਦਾ ਗੰਦ ਪਹਿਲਾਂ ਪਾਇਆ ਜਾਂਦਾ, ਉਹੀ ਆਦਤਾਂ ਸਾਡੀਆਂ ਇੱਥੇ ਬਣੀਆਂ ਹੋਈਆਂ। ਸਾਨੂੰ ਇੱਥੇ ਆ ਕੇ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ, ਜੇ ਨਹੀਂ ਬਦਲੋਗੇ ਤਾਂ ਜਿਹੜਾ ਬ੍ਰਹਮ, ਅੱਛਾ ਅੱਜ ਤੋਂ 25 ਇੱਕ ਨੇ ਮੈਨੂੰ ਪੁੱਛ ਬੈਠਾ, ਕਹਿੰਦਾ ਜੀ 25 ਸਾਲ ਨੂੰ ਤੁਸੀਂ ਬ੍ਰਹਮਟਨ ਕਿਵੇਂ ਦੇਖ ਰਹੇ ਹੋ, ਮੈਂ ਲੁਧਿਆਣਾ,
1: ਲੁਧਿਆਣਾ
0: ਬਣਾ ਦੇਣਾ ਇਹਨਾਂ, ਅੱਧਾ ਤਾਂ ਬਣਾ ਤਾ ਪੰਜਾਬ ਟਨ ਤਾਂ ਬਣਾਇਆ ਹੋਇਆ ਇਹਨਾਂ ਨੇ,
1: ਹਾਂਜੀ,
0: ਸੱਤਿਆਨਾਸ਼ ਕਰਨ ਲੱਗਿਆ ਸਾਡੇ ਸ਼ਹਿਰ ਦਾ, ਸੱਤਿਆਨਾਸ਼।
1: ਦੀਪ ਜੀ
0: ਗੱਡੀਆਂ ਨੀ ਇਹ ਚੀਕਾਂ ਮਰਵਾਉਂਦੀਆਂ, ਕਹਿੰਦੇ ਯੂ ਟਰਨ ਨੀ ਮਾਰਦਾ, ਦੇਖਿਆ ਸੀ ਮੇਜਰ ਇੰਟਰਸੈਕਸ਼ਨ ਤੇ, ਹੁਣ ਤਾਂ ਆਮ ਹੀ ਨੋਰਮਲ ਜੀ ਗੱਲ ਆ।
1: ਦੀਪ ਜੀ ਤੁਸੀਂ ਜਦੋਂ ਤੁਸੀਂ ਇੱਥੇ ਮੂਵ ਹੋਏ ਸੀਗੇ ਦੇ, ਉਦੋਂ ਭਾਜੀ ਕਮਿਊਨਿਟੀ ਜ਼ਿਆਦਾ ਗੋਰੇ ਹੋਣਗੇ, ਜਿੱਦਾਂ ਕਿ ਜਿੱਦਾਂ ਹੁਣ ਹੌਲੀ ਹੌਲੀ ਘਟੀ ਜਾਂਦੀ ਸਟੇਟਾਂ ਦੇ ਨਾ ਭਾਜੀ,
0: ਗੋਰੇ ਸੀ,
1: ਮੂਵ ਹੋ ਗਏ ਨਾ ਬਾਈ ਸਾਰੇ ਤੋਂ,
0: ਉਹ ਕਾਰਨ ਕੀ? ਇੱਥੇ ਇੱਕ ਤੇ ਪ੍ਰੋਬਲਮ ਹੋਰ ਵੀ ਹੈ
1: ਜੀ,
0: ਇੱਥੇ ਇੱਕ ਤਾਂ ਇੰਗਲਿਸ਼ ਬੋਲਣ ਦੀ ਲੋੜ ਨੀ ਆਪਾਂ ਨੂੰ,
1: ਹਾਂਜੀ ਹਾਂ,
0: ਤੇ ਮੋਡਰਨ ਜਾਓ ਪੰਜਾਬੀ ਚੱਲਦੀ ਹੈ, ਮੈਕਡੋਨਲਡ ਜਾਓ ਪੰਜਾਬੀ ਚੱਲਦੀ ਹੈ, ਇੰਡੀਅਨ ਰੈਸਟੋਰੈਂਟ ਜਾਓ ਪੰਜਾਬੀ ਚੱਲਦੀ ਹੈ, ਹੇਰਾ ਫੇਰੀ ਕਰਨੀ ਆ ਤਾਂ ਪੰਜਾਬੀ ਚੱਲਦੀ, ਪੈਸੇ ਕਿਤੇ ਮਾਰਨੇ ਆ ਤਾਂ ਪੰਜਾਬੀ ਚੱਲਦੀ ਹੈ
1: ਜੀ,
0: ਆਪਣੇ ਬਹੁਤ ਨੇ,
1: ਹਾਂਜੀ,
0: ਆਪਣੇ ਜੋ ਆਪਣਾ ਲੱਭਣਾ ਮੁਸ਼ਕਿਲ ਆ,
1: ਵਾਹ
0: ਆਪਣੇ ਸਾਰੇ ਹੀ ਆ। ਕਮਲਜੀਤ ਜੀ ਪ੍ਰਵਾਨ ਸਵਾਗਤ ਹੈ ਵੀਰੇ।
2: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਗੱਲ ਤੁਹਾਡੇ ਲੱਖ ਰੁਪਈਏ ਦੀ, ਆਪਣੇ ਬਹੁਤ, ਪਰ ਆਪਣੇ ਚੋਂ ਆਪਣਾ ਲੱਭਣਾ ਬਹੁਤ ਔਖਾ,
0: ਔਖਾ ਔਖਾ ਨੀ ਨਾ ਮੁਮਕਿਨ ਹੈ ਭਾਈ, ਨਾ ਮੁਮਕਿਨ,
2: ਨਾ ਮੁਮਕਿਨ ਹੈ।
0: ਅੱਛਾ ਕੀ ਸੁਣਿਆ ਅੱਜ ਭਰਾ?
2: ਕਹਿੰਦੇ ਤੇ ਜਿਹੜੀ ਗੱਲ ਦੇਵ ਜੀ ਆਪਾਂ ਕਰਦੇ ਆ ਲੁਧਿਆਣਾ, ਲੁਧਿਆਣਾ ਚ ਤਾਂ ਬਹੁਤ ਗਫਾ ਜੇ ਫੇਰ ਸ਼ਹਿਰ ਹੈਗਾ, ਤਲਵੰਡੀ ਸਾਬੋ ਬਣ ਜਾਣਾ ਜਿਵੇਂ ਤੁਸੀਂ ਵੇਖ ਲਿਆ।
0: ਸਹੀ ਗੱਲ ਆ, ਬੁਰਾ ਹਾਲ ਆ ਯਾਰ, ਕੀ ਕਰੀਏ। ਚਲੋ ਐਨੀਵੇ ਆਪਾਂ ਪੈਸੇ ਟਕੇ ਦੀ ਗੱਲ ਕਰਦੇ ਆ, ਆਪਾਂ ਲੋਕਾਂ ਨੂੰ ਧੇਲੇ ਦਵਾਈਏ, ਚਵਾਨੀ ਠਿਆਨੀ ਦਵਾਈਏ, ਉਹਦੇ ਬਾਰੇ ਜ਼ਿਕਰ ਕਰੋ।
2: ਦੇਵ ਜੀ ਗੱਲ ਪਤਾ ਕੀ ਆ, ਜੇ ਜਿਵੇਂ ਕਹਿਣ ਦਾ ਮਤਲਬ ਜੇ ਘੜੇ ਚ ਪਾਣੀ ਨਾ ਹੋਵੇ ਤੇ ਟੂਟੀ ਭਾਵੇਂ ਸੋਨੇ ਦੀ ਲਾ ਲਓ, ਉਹਦੇ ਚ ਪਾਣੀ ਨੀ ਨਿਕਲਣਾ ਗਾ। ਤੋ ਗੱਲ ਏਦਾਂ ਹੀ ਹੋ ਜਾਂਦੀ ਹੈ, ਜੇ ਜਦੋਂ ਤੁਹਾਡਾ ਕੰਮ ਖਰਾਬ ਹੋ ਹੀ ਗਿਆ ਫਿਰ ਬ੍ਰੋਕਰੇਜ ਤਾਂ ਭਾਵੇਂ ਤੁਸੀਂ ਪੂਰੀ ਜਿਹੜੀ ਮਰਜ਼ੀ ਬਦਲ ਲਓ, ਉਹਦੇ ਵਿੱਚੋਂ ਨਿਕਲਣਾ ਕੁਛ ਨੀ ਗਾ। ਨਿਕਲਣਾ ਉੱਥੇ ਸੀਗਾ ਜਿੱਥੇ ਤੁਹਾਡੇ ਘਰ ਦੀ ਅਪਰੇਜ ਲਾਉਣੀ ਹੈ, ਜਿੱਥੇ ਤੁਹਾਡਾ ਸਕੋਰ ਸਹੀ ਹੈ, ਜਿੱਥੇ ਤੁਹਾਡੀ ਮੌਰਗੇਜ ਬੈਂਕ ਤੋਂ ਹੋ ਜਾਣੀ ਹੈ। ਜਦੋਂ ਤੁਸੀਂ ਕੰਮ ਖਰਾਬ ਕਰ ਲਿਆ, ਕ੍ਰੈਡਿਟ ਕਾਰਡ ਦੇ ਤੁਸੀਂ ਪੇਮੈਂਟਾਂ ਚੱਕ ਲਈਆਂ, ਕ੍ਰੈਡਿਟ ਤੁਸੀਂ ਉੱਥੇ ਲੈ ਆਉਂਦਾ ਵੀ ਜਿੱਥੇ ਤੁਹਾਡਾ ਬੈਂਕ ਕੋਲੇ, ਜਦੋਂ ਤੁਸੀਂ 680 ਤੋਂ ਸਕੋਰ ਥੱਲੇ ਹੋ ਗਿਆ, ਬੈਂਕ ਦੇ ਮੂਹਰੇ ਲਿਖ ਕੇ ਲਾਇਆ ਦੇਵ ਜੀ ਨੋ, ਨੋ ਦਾ ਮਤਲਬ ਕੀ ਹੁੰਦਾ ਨੋ, ਹਨਾ। ਜਦੋਂ ਤੁਸੀਂ ਸਕੋਰ ਉੱਥੇ ਲੈ ਹੀ ਜਾਂਦਾ ਤੇ ਬਾਅਦ ਵਿੱਚ ਉਹਨੂੰ ਕੀ ਵੇਖਣਾ ਫਿਰ ਤੁਹਾਨੂੰ, ਉਹੀ ਚੱਕਰ ਜਿਹੜੀ ਆਪਾਂ ਦੇਵ ਜੀ ਕੱਲ ਵੀ ਗੱਲ ਕਰਨ ਲੱਗੇ ਸੀ ਵੀ ਬਾਅਦ ਚ ਤੁਹਾਨੂੰ ਪ੍ਰਾਈਵੇਟ ਦਾ ਚੱਕਰ, ਮੌਰਗੇਜ ਪ੍ਰਾਈਵੇਟ ਚੱਕੋ, ਪ੍ਰਾਈਵੇਟ ਦੀ ਤੁਹਾਨੂੰ ਲੈਂਡਿੰਗ ਫੀਸ ਵੀ ਪਤਾ ਹੀ ਹੈ ਜ਼ਿਆਦਾ ਹੁੰਦੀ ਹੈ, ਪ੍ਰਾਈਵੇਟ ਦਾ ਤੁਹਾਨੂੰ ਰੇਟ ਆਫ ਇੰਟਰਸਟ ਵੀ ਪਤਾ ਹੀ ਜ਼ਿਆਦਾ ਹੁੰਦਾ। ਸੋ ਇਹ ਸਾਰੀਆਂ ਖੱਜਲ ਖਰਾਬੀਆਂ ਤੋਂ ਬਚਣ ਲਈ ਜੇ ਆਪਾਂ ਤੁਹਾਡਾ ਫਾਈਨਾਂਸ ਦਾ ਤੁਹਾਡਾ ਸਾਰਾ ਚੈਪਟਰ ਅਪ ਟੂ ਡੇਟ ਤਾਂ ਹੀ ਰਹਿਣਾ, ਤੁਹਾਡੇ ਜਿਹੜੇ ਨਿੱਕੇ ਮੋਟੇ ਕਰਜ਼ੇ ਬੈਂਕ ਨਾਲ ਜਾਣਗੇ ਤੇ ਮੌਰਗੇਜ ਤੁਹਾਡੀ ਬੈਂਕ ਤੋਂ ਹੋਊਗੀ, ਕਰਜ਼ੇ ਤੁਹਾਡੇ ਮੌਰਗੇਜ ਪੈਣਗੇ ਤੇ ਮੌਰਗੇਜ ਤੁਹਾਡੀ ਬੈਂਕ ਤੋਂ ਹੋਊਗੀ, ਫੇਰ ਹੀ ਤੁਹਾਡੀ ਪੇਮੈਂਟ ਲੋਬ ਆਉਣੀ ਹੈ, ਫੇਰ ਹੀ ਤੁਹਾਡੀ ਫਾਈਨਾਂਸ ਵਾਲੀ ਗੱਡੀ ਟਰੈਕ ਤੇ ਆਉਣੀ ਆ। ਸੋ ਕਿਸੇ ਵੀ ਭੈਣ ਭਰਾ ਨੂੰ ਕੋਈ ਵੀ

0: ਨਾਲ ਹੋਣੇ ਆ, 15 ਨਾਲ ਹੋਣੇ ਆ, 20 ਨਾਲ ਹੋਣੇ ਆ, ਕਿਹੜੀ ਬੈਂਕ ਤੋਂ ਹੋਣੇ ਆ। ਇਹ ਜਿਹੜੀ ਇੱਕ ਪ੍ਰੈਕਟਿਸ, ਇਹਨੂੰ ਗੁੱਡ ਪ੍ਰੈਕਟਿਸ ਕਹਿੰਦੇ ਆ, ਇਹਨੂੰ ਨੌਲੇਜ ਵਾਲੀ ਚੀਜ਼ ਗੱਲ ਕਹਿੰਦੇ ਹਨਾ ਵੀ, ਕਿਉਂਕਿ ਰੈਲਟਰ ਨੂੰ ਵੀ ਇਸ ਚੀਜ਼ ਦਾ ਪਤਾ ਹੁੰਦਾ ਵੀ ਜੇ ਇਹ ਮੌਰਗੇਜ ਲਈ ਕੁਆਲੀਫਾਈ ਹੋਣਗੇ ਤੇ ਤਾਂ ਹੀ ਇਹਨਾਂ ਨੂੰ ਘਰ ਦਿਖਾਉਣ ਦਾ ਫਾਇਦਾ, ਤਾਂ ਹੀ ਇਹ ਡੀਲ ਕਲੋਜ਼ ਹੋਣੀ ਆ, ਤਾਂ ਹੀ ਸਭ ਦਾ ਇਹਦੇ ਵਿੱਚ ਫਾਇਦਾ ਹੋਣਾ ਹਨਾ। ਸੋ ਕਹਿਣ ਦਾ ਮੇਰੇ ਮਤਲਬ, ਜੇ ਕੋਈ ਵੀ ਭੈਣ ਭਰਾ ਫਸਟ ਟਾਈਮ ਘਰ ਦੇਖ ਰਿਹਾ, ਉਹਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਆਪਾਂ ਨੂੰ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ, ਆਪਾਂ ਨੂੰ ਕਿਹੜੀ ਬੈਂਕ ਕੋਲੇ ਜਾ ਸਕਦੇ ਆ, ਜਾਂ ਹਜੇ ਆਪਾਂ ਘਰ ਲੈਣ ਦੇ ਕ੍ਰਾਈਟੇਰੀਆ ਦੇ ਵਿੱਚ ਫਿੱਟ ਬਹਿੰਦੇ ਆ ਜਾਂ ਨਹੀਂ ਬਹਿੰਦੇ ਆ। ਕਿਉਂਕਿ ਜਦੋਂ ਆਪਾਂ ਕਿਸੇ ਵੀ ਬਾਕਸ ਤੋਂ ਬਾਹਰ ਹੋ ਕੇ ਕੋਈ ਕੰਮ ਕਰਾਂਗੇ ਨਾ, ਉੱਥੇ ਫਿਰ ਕੋਈ ਕੁਛ ਨਹੀਂ ਕਰ ਸਕਦਾ, ਨਾ ਉੱਥੇ ਤੁਹਾਡੇ ਲਈ ਕੋਈ ਰੈਲਟਰ ਕੁਛ ਕਰ ਸਕਦਾ, ਨਾ ਉੱਥੇ ਤੁਹਾਡੇ ਲਈ ਕੋਈ ਬੈਂਕਰ ਕੁਛ ਕਰ ਸਕਦਾ। ਤੁਹਾਨੂੰ ਕੁਛ ਵੀ ਕਰਨਾ, ਤੁਹਾਨੂੰ ਆਪ ਨੂੰ ਹੀ ਆਪਦੇ ਲਈ ਕੁਛ ਕਰਨਾ ਪੈਣਾ। ਆਪ ਨੂੰ ਤੁਸੀਂ ਆਪਦੇ ਲਈ ਕਿੱਦਾਂ ਕੁਛ ਕਰ ਸਕਦੇ ਹੋ, ਤੁਸੀਂ ਨੌਲੇਜ ਲੈ ਸਕਦੇ ਹੋ, ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੋਵੇ, ਟਰਾਂਸਪੇਰੈਂਟ ਕੰਮ ਹੋਵੇ ਸਾਰੇ ਕੰਮ ਲਈ। ਪਤਾ ਕਿੱਥੋਂ ਕਰਨਾ, ਨੰਬਰ ਇੱਕੋ ਇੱਕ 416-356-1870 416-356-1870 ਤੋਂ। ਦੇਣ ਤੇ ਦੇਵ ਜੀ ਗੱਲ ਇਹੀ ਕਹੂੰਗਾ, ਮੌੜਗੇ ਦਾ ਜਿਹੜਾ ਕੰਮ ਆ, ਇੱਕ ਵਾਰੀ ਤੁਹਾਡੀ ਮੌੜਗੇ ਵਾਲੀ ਗੱਡੀ ਲੈਣ ਤੋਂ ਲੈ ਗਈ, ਇਹ ਦੁਬਾਰਾ ਟਰੈਕ ਤੇ ਆਉਂਦੀ ਆਉਂਦੀ ਬਹੁਤ ਬਹੁਤ ਕੁਛ, ਜਾਣੀ ਕਿ ਜਿਵੇਂ ਕਹਿੰਦੇ ਉਹਦੇ ਤਬਾਹ ਕਰਕੇ ਆਉਂਦੀ ਆ। ਸੋ ਜਦੋਂ ਪਤਾ ਵੀ ਆਪਾਂ ਨੂੰ ਕੰਮ ਇੰਨਾ ਖਤਰਨਾਕ ਆ, ਫਿਰ ਕਿਉਂ ਆਪਾਂ ਅੱਖਾਂ ਮੀਚ ਕੇ ਹੀ ਉਹ ਕੰਮ ਕਰੀਏ। ਜੇ ਕੰਮ ਟਰਾਂਸਪੇਰੈਂਟ ਕਰਾਉਣਾ, ਸਾਫ਼ ਸੁਥਰੇ ਢੰਗ ਨਾਲ ਕਰਾਉਣਾ, ਸਾਰੀ ਜਾਣਕਾਰੀ ਨਾਲ ਕਰਾਉਣਾ, ਤਾਂ ਨੰਬਰ ਇੱਕੋ ਇੱਕ 416-356-1870 416-356-1870 ਕਵਲਜੀਤ ਸਰਾਂ ਤੋਂ। ਦੇਵ ਜੀ ਏਅਰ ਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਸੋ ਮਚ। ਆਲਰਾਈਟ, ਇਹ ਸਨ ਕਮਲਜੀਤ ਸਰਾਂ ਸਾਹਿਬ। ਇੱਕ ਫਰਮ ਹੈ ਜਿਹਨਾਂ ਨੂੰ ਕੁਝ ਡਰਾਈਵਰ ਦੀ ਲੋੜ ਹੈ ਜੀ, ਟੋਰਾਂਟੋ ਤੋਂ ਮੋਂਟਰੀਅਲ ਜਾਣਾ, ਟੋਰਾਂਟੋ ਤੋਂ ਯੂਐਸ ਲਈ ਜਾਣਾ, ਬਾਈ ਵੀਕਲੀ ਪੇ ਮਿਲੇਗੀ, ਟੋਪ ਦੀ ਪੇ ਮਿਲੇਗੀ, ਕਹਿੰਦੀ ਕਹਾਉਣ ਦੀ ਪੇ ਮਿਲੇਗੀ, ਸਿਰੇ ਦੀ ਪੇ ਮਿਲੇਗੀ। ਕੁਲਦੀਪ ਮੰਗਟੋਰਾ ਨੂੰ ਫੋਨ ਕਰ ਲਓ 6479726455-972-5555। ਇੱਕ ਵਾਰ ਫੇਰ ਚਲਦੇ ਹਾਂ ਲਾਈਵ ਔਨ ਲੋਕੇਸ਼ਨ, ਸੁਲਤਾਨ ਜੀ ਸਾਡੇ ਨਾਲ ਇੱਕ ਵਾਰ ਫੇਰ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਅਗੇਨ।
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
1: ਸੁਲਤਾਨ ਜੀ, ਅਪਡੇਟ ਫੇਰ ਕਰ ਦੋ।
2: ਬਿਲਕੁਲ ਜੀ, ਬਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਅਪਡੇਟ ਕਰਾਂਗੇ, ਖਾਸ ਤੌਰ ਤੇ ਟੀਵੀ ਸੈਕਸ਼ਨ ਦੀ ਅਪਡੇਟ। ਦੇਖੋ ਕੈਸੇ ਕਮਾਲ ਦੀਆਂ ਪ੍ਰਾਈਸਿਸ ਹੈਗੀਆਂ, ਪਰ ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ। 55 ਇੰਚ ਟੀਵੀ 399 ਦਾ, 65 ਇੰਚ ਟੀਵੀ 499 ਦਾ, 75 ਇੰਚ ਟੀਵੀ 699 ਦਾ, 85 ਇੰਚ ਟੀਵੀ 1199 ਦਾ, ਤੇ 98 ਇੰਚ ਟੀਵੀ 1999 ਦਾ। ਜੇ ਕੋਈ ਵੀ ਕਸਟਮਰ ਇਸ ਵੀਕਐਂਡ ਤੇ ਜਾਂ ਅੱਜ ਸ਼ਾਮ 7 ਵਜੇ ਤੋਂ ਪਹਿਲੇ ਪਹਿਲੇ ਟੀਵੀ ਸਿਲੈਕਟ ਕਰਨਾ ਚਾਹੁੰਦੇ ਆ ਤੇ ਮਿਸ ਨਾ ਕਰ ਜਾਣਾ, 399 ਚ 55 ਇੰਚ ਤੇ 499 ਚ 65 ਇੰਚ ਟੀਵੀ ਆਫਰ ਕੀਤਾ ਜਾ ਰਿਹਾ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਤੇ ਸਾਡੇ ਹੋਮ ਅਪਲਾਇੰਸਿਸ ਸੈਕਸ਼ਨ ਦੇ ਵਿੱਚ ਵੀ ਬੰਡਲ ਪੈਕੇਜ ਦੇ ਉੱਪਰ ਤੁਸੀਂ $2000 ਸੇਵ ਕਰ ਸਕਦੇ ਹੋ। ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ $5000 ਵਾਲਾ $29.99 ਚ ਅਸੀਂ ਦੇ ਰਹੇ ਹਾਂ ਜੀ। ਸਿੰਗਲ ਪੀਸ ਫਰਿੱਜ ਵੀ ਲੈਣਾ ਤੇ ਫੁੱਲ ਸਾਈਜ਼ ਦਾ 36 ਇੰਚ ਵਾਈਡ ਫ੍ਰੈਂਚ ਡੋਰ ਫਰਿੱਜ ਹੈ ਜਿਹੜਾ $2200 ਵਾਲਾ $14.99 ਦਾ ਦੇ ਰਹੇ ਹਾਂ। ਕੱਲਾ ਫਰਿੱਜ ਖਰੀਦਣ ਤੇ $700 ਦੀ ਸੇਵਿੰਗ ਹੋ ਜਾਏਗੀ। ਜੇ ਕੱਲਾ ਡਿਸ਼ਵਾਸ਼ਰ ਲੈਣਾ ਤੇ ਕੱਲਾ ਡਿਸ਼ਵਾਸ਼ਰ $1000 ਵਾਲਾ ਅੱਧੀ ਪ੍ਰਾਈਸ ਤੇ $499 ਚ ਮਿਲ ਜਾਏਗਾ ਸਟੇਨਲੈਸ ਸਟੀਲ ਦਾ। ਸਿੰਗਲ ਪੀਸ ਵਾਸ਼ਰ ਚਾਹੀਦਾ $599 ਦਾ ਮਿਲ ਜਾਏਗਾ। ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣਾ ਜੀ $1700 ਵਾਲਾ $1099 ਦਾ ਮਿਲੇਗਾ, $600 ਕੱਲੇ ਵਾਸ਼ਰ ਐਂਡ ਡਰਾਇਰ ਤੇ ਤੁਸੀਂ ਸੇਵ ਕਰ ਲੈਣੇ ਆ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਐਨਰਜੀ ਸੇਵਰ, ਐਨਰਜੀ ਸਟਾਰ, $2200 ਇਹਦੀ ਪ੍ਰਾਈਸ ਸੀਗੀ, ਪਰ $1799 ਓਨਲੀ ਫਾਰ ਦਿਸ ਵੀਕਐਂਡ ਅਵੇਲੇਬਲ ਹੈ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਤੇ ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ, 905-450-2828 ਜੀ।
1: ਔਰ 6 ਮਹੀਨੇ ਬਾਅਦ ਪੈਸੇ ਦੇਣੇ ਆ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ, ਨੰਬਰ ਨੋਟ ਕਰ ਲਓ 905-450-2828, ਬਰੈਂਪਟਨ ਟੀਵੀ ਐਂਡ ਅਪਲਾਇੰਸਿਸ। ਥੈਂਕ ਯੂ ਸਰ।
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
1: ਆਲਰਾਈਟ। ਜਤਿੰਦਰ ਜੀ ਆਪਣੇ ਦੀਵਾਲੀ ਆ ਰਹੀ ਆ, ਦੀਵਾਲੀ ਵੇਲੇ ਪਾਠ ਪੂਜਾ

0: ਕਰਨੀ ਹੁੰਦੀ ਆ, ਕਈਆਂ ਨੇ ਮੰਦਰ ਲੈਣੇ ਹੁੰਦੇ ਆ, ਜਾਂ ਕੋਈ ਘਰੇ ਵਿਆਹ ਸ਼ਾਦੀ ਆ, ਜਾਂ ਕੁਛ ਇਸ ਤਰ੍ਹਾਂ ਸਮਾਨ ਆ, ਉਸ ਸਿਲਸਿਲੇ ਚ ਡੀ ਪੌਲਸ ਵਾਲਿਆਂ ਨੇ ਬਹੁਤ ਸ਼ਾਨਦਾਰ ਇੱਕ ਦੁਕਾਨ ਖੋਲੀ ਆ ਜਿੱਥੇ ਪੂਜਾ ਵੈਡਿੰਗ ਡੇਕੋਰ ਯੇ ਵੋ ਸਾਰਾ ਮਿਲਦਾ ਹੈ। ਆਹ ਤੁਹਾਨੂੰ ਲੈ ਕੇ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ, ਇਹ ਹੈ ਜੀ ਆਪਣੇ ਏਅਰਪੋਰਟ ਦੇ ਮੇਫੀਲਡ ਦੇ ਕਾਰਨਰ ਤੇ। ਮੈਡਮ ਵੈਲਕਮ ਟੂ ਦ ਸ਼ੋ।
1: ਹਾਂਜੀ ਦੀਪ ਜੀ, ਦੀਪ ਔਲਸ ਬ੍ਰੈਮਟਨ ਜਿਹੜਾ ਹੈਗਾ ਏਅਰਪੋਰਟ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਤੇ 6141 ਮੇਫੀਲਡ ਰੋਡ, ਯੂਨਿਟ ਨੰਬਰ 4445। ਸਾਡਾ ਫੋਨ ਨੰਬਰ ਹੈਗਾ 9059130030। ਅਬ ਮੈਂ ਤੁਹਾਨੂੰ ਤੇ ਤੁਹਾਡੇ ਲਿਸਨਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਕੰਪਲੀਟਲੀ ਰੈਡੀ ਹੈਗੇ ਔਲ ਫੈਸਟਿਵ ਸੀਜ਼ਨਸ ਦੇ ਲਈ। ਨਵਰਾਤਰੀ ਹੋਵੇ, ਕਰਵਾ ਚੌਥ, ਦੀਵਾਲੀ, ਧਨਤੇਰਸ, ਤੁਹਾਨੂੰ ਕੋਈ ਵੀ ਸਮਾਨ ਚਾਹੀਦਾ ਹੋ ਘਰ ਦੇ ਲਈ, ਹੋਮ ਐਸੈਂਸ਼ੀਅਲਸ ਤੋਂ ਲੈਕਰ ਪੂਜਾ ਦਾ ਸਮਾਨ, ਵੈਡਿੰਗ ਨੀਡਸ, ਗਿਫਟਿੰਗ ਦੇ ਲਈ, ਤੁਹਾਨੂੰ ਕੁਛ ਵੀ ਚਾਹੀਦਾ ਹੋ, ਇੱਕ ਵਨ ਸਟੋਪ ਸ਼ਾਪ ਆਪਾਂ ਬਣਾ ਰੱਖੀ ਆ। ਤੁਸੀਂ ਵੀ ਆਓ, ਸਾਰੇ ਵਿਜ਼ਿਟ ਕਰਿਓ ਦੀਪ ਔਲਸ ਬ੍ਰੈਮਟਨ। ਥੈਂਕ ਯੂ ਜੀ,
0: ਬੜੀ ਮਿਹਰਬਾਨੀ। ਔਰ ਇਹ ਏਅਰਪੋਰਟ ਦੇ ਮੇਫੀਲਡ ਦੇ ਬਿਲਕੁਲ ਕਾਰਨਰ ਤੇ ਇੱਕ ਜਿਹੜਾ ਆਪਣੇ
2: ਜੀ
0: ਕੀ ਆਇਲ ਟੈਂਕਰ ਹੁੰਦੇ ਆ,
2: ਹਾਂਜੀ ਹਾਂਜੀ ਹਾਂਜੀ,
0: ਉਹ ਜਿਹੜੇ ਸੋਮਾਲੀਆ ਉਹਨਾਂ ਨੇ ਕਿਡਨੈਪ ਕਰ ਲਿਆ ਟੈਂਕਰ ਜਾਂ ਪੂਰੇ ਫੜ ਕੇ ਲੈ ਗਏ।
2: ਹਾਂਜੀ,
0: ਉਹ ਚ ਪਾਕਿਸਤਾਨੀ ਵੀ ਸੀ ਆਪਣੇ ਵਿਚਾਰੇ। ਹੁਣ ਉੱਥੇ ਜਾ ਕੇ ਜਿਹੜੇ ਕਮਾਂਡੋ ਕਮੁੰਡੋ ਨੇ ਅਟੈਕ ਟੂ ਜਾ ਕੀਤਾ, ਉਹ ਜਿਹੜੇ ਚਾਰ ਪਾਕਿਸਤਾਨੀ ਉਹ ਬਚਾ ਲਏ ਗਏ ਨੇ, ਹੁਣ ਉਹ ਬੜੀ ਜਲਦੀ ਕਰਾਚੀ ਪਹੁੰਚਣਗੇ। ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨੂੰ ਹਰਾ ਕੇ 44 ਸਾਲਾਂ ਬਾਅਦ ਜਿੱਤਿਆ ਗੋਲਡ ਮੈਡਲ। 44 ਸਾਲ,
2: 44 ਈਅਰ,
0: 1.5 ਬਿਲੀਅਨ ਲੋਕ ਆ ਤੇ 44 ਸਾਲਾਂ ਬਾਅਦ ਮੈਡਲ ਜਿੱਤਿਆ। ਇਰਾਨ ਜੰਗ ਵਿਚ ਗਤੀਰੋਧ ਦਰਮਿਆਨ ਅਮਰੀਕਾ ਨੇ ਮਿਡਲ ਈਸਟ ਵਿਚ ਤੀਜਾ ਜੰਗੀ ਬੇੜਾ ਭੇਜਤਾ। ਲਓ ਜੀ, ਕਹਿੰਦੇ ਕਰ ਲਓ ਸਮਝੌਤੇ। ਐਨੀਵੇ, ਇਹਨਾਂ ਸਮਝੌਤੇ ਹੋਣ ਨਾ ਹੋਣ, ਅਸੀਂ ਘਰ ਲੈਣੇ ਆ, ਅਸੀਂ ਪ੍ਰੋਪਰਟੀਆਂ ਲੈਣੀਆਂ, ਉਹਦੇ ਲਈ ਜਤਿੰਦਰ ਭਾਈ ਸਾਡੇ ਨਾਲ ਸਟੂਡੀਓ 'ਚ ਆਏ ਹੋਏ ਨੇ। ਜਨਾਬ, ਅਗਲੀ ਲਿਸਟਿੰਗ ਦੇ ਦਿਓ।
2: ਦੇ ਭਾਜੀ, ਪ੍ਰੋਪਰਟੀ ਆਪਣੇ ਕੋਲ ਬ੍ਰੈਂਪਟਨ ਦੇ ਵਿੱਚ ਆਈ ਆ। ਇਸ ਪ੍ਰੋਪਰਟੀ ਵਿੱਚ 3 ਕਾਰ ਗਰਾਜ ਨੇ ਤੇ ਟੋਟਲ 8 ਬੈਡਰੂਮ ਨੇ, 7 ਵਾਸ਼ਰੂਮ ਨੇ ਤੇ ਟੋਟਲ ਜਿਹੜਾ ਇਹਦਾ ਏਰੀਆ ਇਸ ਪ੍ਰੋਪਰਟੀ ਦਾ 6500 ਸਕੁਅਰ ਫੀਟ ਦੇ ਲਾਗੇ ਛਾਗੇ ਮਕਾਨ ਬਣਿਆ। 10 ਫੀਟ ਦੀ ਸੀਲਿੰਗ ਮੇਨ ਤੇ ਆ, 9 ਫੁੱਟ ਦੇ ਭਾਜੀ ਡੋਰ ਨੇ। ਸੋ ਇਹ ਫੁੱਲੀ ਲਗਜ਼ਰੀ ਹੋਮ ਆ, ਲਿਵਿੰਗ ਫੈਮਿਲੀ, ਡੈਨ, ਆਫਿਸ, ਸਾਰਾ ਕੁਛ ਸੈਪਰੇਟ ਹੈ। ਰਵੀਨ ਲੋਟ ਹੈ, ਜੇ ਤੁਸੀਂ ਸੋਚ ਰਹੇ ਹੋ ਆਪਣੇ ਘਰ ਨੂੰ ਅਪਗ੍ਰੇਡ ਕਰਨ ਬਾਰੇ, ਸੋਚ ਰਹੇ ਹੋ ਕਿਤੇ ਨਾ ਕਿਤੇ ਕੋਈ ਇੱਦਾਂ ਦੀ ਪ੍ਰੋਪਰਟੀ ਮਿਲ ਜਾਵੇ ਜਿਹਦੇ ਵਿੱਚ ਤੁਹਾਨੂੰ ਜਾ ਕੇ ਕੋਈ ਵੀ ਸਿੰਗਲ ਸੈਂਟ ਲਾਉਣਾ ਨਾ ਪਵੇ। ਸੋ ਇਹ ਪ੍ਰੋਪਰਟੀ ਹੈ, 3 ਕਾਰ ਗਰਾਜ ਨੇ, 6500 ਸਕੁਅਰ ਫੀਟ ਦੇ ਲਾਗੇ ਏਰੀਆ ਆ, 8 ਬੈਡਰੂਮ ਨੇ ਟੋਟਲ ਤੇ ਫੁੱਲੀ ਦੇ ਭਾਈ ਅਪਗ੍ਰੇਡ ਪ੍ਰੋਪਰਟੀ ਹੈ।
0: 8 ਬੈਡਰੂਮ
2: ਦੇ ਭਾਈ। ਸੋ ਜੇ ਤੁਸੀਂ ਇੱਦਾਂ ਦਾ ਮਕਾਨ ਲੱਭ ਰਹੇ ਹੋ ਬ੍ਰੈਂਪਟਨ ਦੇ ਵਿੱਚ, ਹਾਈ ਐਂਡ ਏਰੀਆ ਦੇ ਵਿੱਚ, ਕੈਸਲਮੋਰ ਏਰੀਆ ਦੇ ਵਿੱਚ, ਕਾਲ 416-262-2416-265-2562-22। ਇੱਕ ਸਾਡੇ ਕੋਲ 4 ਬੈਡਰੂਮ ਦਾ ਡੀਟੈਚ ਮਕਾਨ ਹੈ, ਡਬਲ ਕਾਰ ਗਰਾਜ ਹੈ, ਫੁੱਲੀ ਅਪਗ੍ਰੇਡ ਪ੍ਰੋਪਰਟੀ ਹੈ, 4 ਬੈਡਰੂਮ ਪਲੱਸ ਆਫਿਸ 2nd ਫਲੋਰ ਤੇ ਹੈ, 2 ਬੈਡਰੂਮ ਦੀ ਬੇਸਮੈਂਟ ਹੈ, ਲੀਗਲ ਆ, ਰੈਂਟ ਆ ਰਿਹਾ। ਸੈਲਰ ਨੇ ਦੇ ਭਾਈ ਆਪਣਾ ਘਰ
0: ਛੋਟਾ ਕਰ ਰਿਹਾ,
2: $1600 ਭਾਈ, ਹਸਬੈਂਡ ਵਾਈਫ ਰਹਿ ਰਹੇ ਨੇ, ਇੱਕ ਰੂਮ ਖਾਲੀ ਪਿਆ ਪਰ ਰੀਜ਼ਨੇਬਲ ਰੈਂਟ ਤੇ ਰੱਖੇ ਆ ਦੇ ਭਾਈ। 4 ਗੱਡੀਆਂ ਡਰਾਈਵ ਚ ਖੜਦੀਆਂ, 2 ਅੰਦਰ ਖੜਦੀਆਂ, 6-7-8 ਗੱਡੀਆਂ ਦੀ ਪਾਰਕਿੰਗ ਬਣਦੀ ਦੀ ਭਾਈ ਉੱਥੇ। ਤੇ ਦੇ ਭਾਈ ਉਹਨੇ ਆਪਣਾ ਘਰ ਛੋਟਾ ਕਰਨਾ, ਕਿਸੇ ਕੋਲ ਬੰਗਲੋ ਹੋਵੇ ਉਹਨਾਂ ਸਵਿਚ ਕਰ ਲੈਣੇ, ਕਿਸੇ ਕੋਲ ਟਾਊਨ ਹਾਊਸ ਆਪਣਾ ਉਹਨੂੰ ਦੇਣਾ ਚਾਹੁੰਦੇ ਉਹ ਦੇ ਦਿਓ ਨਾਲ। ਤੇ ਉਹ ਸੈਲਰ ਬੜੇ ਮੋਟੀਵੇਟ ਨੇ, ਪ੍ਰੋਪਰਟੀ ਤੁਹਾਨੂੰ ਮਿਲ ਜਾਣੀ ਹੈ, 2 ਬੈਡਰੂਮ ਦੀ ਲੀਗਲ ਬੇਸਮੈਂਟ ਹੈ, ਡਬਲ ਕਾਰ ਗਰਾਜ, 4 ਬੈਡਰੂਮ ਪਲੱਸ ਆਫਿਸ 2nd ਫਲੋਰ ਤੇ ਹੈ। ਕਾਲ ਘੁਮਾ ਲਓ, ਨੰਬਰ ਡਾਇਲ ਕਰ ਲਓ, 416-265-2222, 416-265-2222।
0: ਲਓ ਜੀ, ਸਜਾਵਟ ਹੋਵੇ ਜਾਂ ਪੂਜਾ ਦਾ ਸਮਾਨ ਹੋਵੇ ਜਾਂ ਸ਼ਾਦੀ ਦਾ ਸਮਾਨ ਹੋਵੇ, ਨਵਾਂ ਤਾਜ਼ਾ ਤਾਜ਼ਾ ਆਇਆ ਤੁਹਾਡੇ ਲਈ ਹਾਜ਼ਰ ਹੈ।
3: ਤੁਹਾਡੇ ਹਰ ਖਾਸ ਮੌਕੇ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਆਓ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ। ਇੱਥੇ ਮਿਲਦੀਆਂ ਨੇ ਇੰਡੀਅਨ ਹੈਂਡੀਕ੍ਰਾਫਟ ਆਈਟਮਸ, ਧਾਰਮਿਕ ਮੂਰਤੀਆਂ, ਮੰਦਿਰਾਂ ਦੀ ਸਜਾਵਟ, ਧਾਰਮਿਕ ਕਿਤਾਬਾਂ ਤੇ ਤਸਵੀਰਾਂ, ਮਾਲਾਵਾਂ, ਭਜਨ ਸੀਡੀਜ਼ ਤੇ ਡੀਵੀਡੀਜ਼, ਪੂਜਾ ਤੇ ਹਵਨ ਸਮੱਗਰੀ, ਮਿਊਜ਼ੀਕਲ ਇੰਸਟਰੂਮੈਂਟਸ ਅਤੇ ਵਿਆਹ, ਮੰਗਣੀ ਤੇ ਹੋਰ ਖਾਸ ਮੌਕਿਆਂ ਲਈ ਲੋੜੀਂਦਾ ਸਾਰਾ ਸਮਾਨ। ਤਾਂ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ, ਮੇਅਰਫੀਲਡ ਐਂਡ ਏਅਰਪੋਰਟ ਪਲਾਜ਼ਾ, ਬ੍ਰੈਂਪਟਨ। ਪੂਜਾ ਹੋਵੇ, ਵਿਆਹ ਹੋਵੇ ਜਾਂ ਕੋਈ ਵੀ ਖਾਸ ਮੌਕਾ, ਤੁਹਾਡੀਆਂ ਸਾਰੀਆਂ ਤਿਆਰੀਆਂ ਦਾ ਪੂਰਾ ਹੱਲ ਇੱਕੋ ਥਾਂ, ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-913-0030।
0: ਜਾਣੇ ਆਉਂਦੇ ਆ, ਤੁਹਾਨੂੰ ਜੋਕ ਸੁਣਾਉਂਦੇ ਆ, ਚੱਕੋ।
4: ਪੁੱਤਰ, ਤੂੰ ਇੰਨਾ ਮਹਾਨ ਬਣ, ਇੰਨਾ ਮਹਾਨ ਬਣ ਕੇ ਦੁਨੀਆਂ ਦੇ ਚਾਰਾਂ ਕੋਨਿਆਂ 'ਚ ਤੇਰਾ ਨਾਮ ਹੋਵੇ।
5: ਉਹ ਬਾਬਾ, ਮਹਾਨ ਤਾਂ ਮੈਂ ਬਣ ਜਾ, ਨਾਲ ਇੱਕ ਸਮੱਸਿਆ।
4: ਕਿਹੜੀ ਸਮੱਸਿਆ?
5: ਭਾਈ, ਕਹਿੰਦੇ ਦੁਨੀਆਂ ਦਾ ਗੋਲ ਹੈ, ਫਿਰ ਕੋਨੇ ਕਿੱਥੋਂ ਲੱਭਾਂਗੇ ਨਾਂ ਲਿਖਣ ਲਈ? ਇਹਨੂੰ ਚੰਗਾ ਰਹਿਣ ਨਹੀਂ ਦਿੰਦੇ ਆ।
6: ਫਿੱਟੇ ਮੂੰਹ ਤੇਰੇ।
0: ਯ ਯੂਕੇ ਵਿੱਚ ਡੀਜ਼ਲ ਦੀਆਂ ਕੀਮਤਾਂ ਨੇ ਰਿਕਾਰਡ ਤੋੜ ਕਰਤਾ, 2 ਪਾਉਂਡ ਪ੍ਰਤੀ ਲੀਟਰ ਤੱਕ ਪਹੁੰਚ ਗਿਆ। ਆਪਣੇ ਵੀ ਇੱਥੇ ਮੇਰੇ 2.5 ਲੀਟਰ ਦੇ ਗੇੜਾ ਡੀਜ਼ਲ, ਹਾਂਜੀ, ਤੇ ਜਿਹੜਾ ਪੈਟਰੋਲ ਆ $2.20 ਨੂੰ ਦੇਖਿਆ BC ਦੇ ਵਿੱਚ, $2.20 ਨੂੰ। ਖੈਰ G7 ਆਗੂਆਂ ਨੇ ਡੀਜ਼ਲ ਸਪਲਾਈ ਬਾਰੇ ਹੰਗਾਮੀ ਮੀਟਿੰਗ ਜਿਹੜੀ ਆ ਉਹ ਕੀਤੀ ਹੈ। ਗੁਜਰਾਤ ਦਾ ਇੱਕ ਪਿੰਡ ਹੈ ਜੀ, ਉਹਨਾਂ ਨੇ ਪਾਣੀਪੁਰੀ ਤੇ ਬੈਨ ਲਾਤਾ ਗੋਲ ਗੱਪਿਆਂ ਤੇ। ਮਹਿਲਾ ਨੇ AI ਬੋਏਫ੍ਰੈਂਡ ਨੂੰ 1.7 ਕਰੋੜ ਰੁਪਏ ਭੇਜਤੇ, ਆਰਟੀਫਿਸ਼ਲ ਇੰਟੈਲੀਜੈਂਸ ਬੋਏਫ੍ਰੈਂਡ ਬਣਾਇਆ ਇੱਕ, ਉਹਨੂੰ 2.25 ਕਰੋੜ ਰੁਪਏ ਭੇਜਤੇ। ਆ ਜਿਹੜੇ ਪਾਣੀਪੁਰੀ ਦੀ ਗੱਲ ਕਰੀਏ ਜੇ, ਤੁਸੀਂ ਪਿੰਡਾਂ ਚ ਜਿਹੜੇ ਆਪਾਂ ਆਏ ਹਾਂ ਸਾਰੇ ਪਿੰਡਾਂ ਚੋਂ ਆ ਮੋਸਟਲੀ, ਕਿੰਨੀ ਕੁ ਵਾਰ ਗੋਲ ਗੱਪੇ ਖਾਂਦੇ ਸ਼ਹਿਰ ਜਾ ਕੇ? ਕਦੇ ਭੁੱਲ ਭੁਲੇਖੇ ਕਦੀ ਵਾਰ ਸਾਲ ਚ 2-4 ਵਾਰ ਗੋਲ ਗੱਪੇ ਖਾ ਲਓ, ਗੋਲ ਗੱਪੇ ਪਾਣੀ ਪੂਰੀ ਖਾ ਲਓ, ਰੁਪਈਏ ਦੇ ਇੰਨੇ ਫ੍ਰੀ ਲੈ ਲਓ, ਜਿੰਨੇ ਮਰਜ਼ੀ ਖਾ ਲਓ, 7-9 ਉਹ ਗੋਲ ਗੱਪੇ ਮਗਰ ਪਏ ਹੋਏ ਆ ਆਪਾਂ ਯਾਰ। ਜਾਂ ਦਿੱਲੀ ਦੇ ਛੋਲੇ ਭਟੂਰੇ ਖਾ ਲਓ, ਦਿੱਲੀ ਦੇ ਕੋਈ ਸਾਡਾ ਦਿੱਲੀ ਵੀ ਨੀ ਗਿਆ ਹੁੰਦਾ ਮੇਰੇ ਵਰਗਾ।
6: ਦੀਪ ਜੀ ਗੱਲ ਸੁਣੋ, ਜਦੋਂ ਆਪਾਂ ਮੰਨ ਲਓ ਆਪਾਂ ਪਿੰਡ ਚ ਸੀਗੇ, ਆਪਾਂ ਸ਼ਹਿਰ ਜਾ ਕੇ ਕੁਛ ਵੱਖਰਾ ਖਾਵਾਂਗੇ, ਜੇ ਇੰਡੀਆ ਤੋਂ ਆਪਾਂ ਕੈਨੇਡਾ ਸੋਚੋਗੇ ਕੋਈ ਵੱਖਰਾ ਜਾ ਕੇ ਖਾਵਾਂਗੇ?
0: ਨਹੀਂ, ਗੋਲ ਗੱਪੇ ਖਾਵਾਂਗੇ ਅਸੀਂ ਤਾਂ, ਮੱਕੀ ਦੀ ਰੋਟੀ ਖਾਵਾਂਗੇ। ਅੱਛਾ, ਉੱਥੇ ਅੱਜ ਕੱਲ੍ਹ ਮੰਜਿਆਂ ਤੇ ਬਹਿ ਕੇ ਕੋਈ ਰੋਟੀ ਨਹੀਂ ਖਾਂਦਾ, ਇੱਥੇ ਮੰਜਿਆਂ ਤੇ ਕਹਿਣਗੇ ਆ ਜਾਓ ਜੀ ਸਾਡੇ ਫਾਰਮ ਮੰਜੇ ਪਏ ਨੇ, ਉਹ ਟੁੱਟੇ ਜੇ ਮੰਜਿਆਂ ਤੇ ਬਿਠਾ ਦਿੰਦੇ ਲੈ ਕੇ
6: ਜੀ।
0: ਹੱਦ ਹੋ ਗਈ ਯਾਰ, ਦੁਨੀਆਂ ਚੰਦ ਸੂਰਜ ਤੇ ਚਲੇ ਗਈ, ਅਸੀਂ ਉੱਥੋਂ ਇੱਥੇ ਆ ਕੇ ਗੋਲ ਗੱਪੇ ਖਾਈ ਜਾਂਦੇ ਹਾਂ, ਦਿੱਲੀ ਦੇ ਛੋਲੇ ਭਟੂਰੇ। ਐਨੀਵੇ ਖਾਓ ਜੀ, ਜੀ ਸੱਦ ਕੇ ਖਾਓ। ਤੁਹਾਡਾ ਬਾਪੂ ਕਿੰਨੇ, ਜਿਹੜਾ ਫਾਦਰ ਆ ਤੁਹਾਡਾ
6: ਜੀ,
0: ਕਿੰਨੇ ਕਦਮ ਤੁਰੇ ਜ਼ਿੰਦਗੀ ਚ?
6: ਉਹ ਨੋਟ ਨਹੀਂ ਹੋਏ, ਉਦੋਂ
0: ਤੁਹਾਡੇ ਕੋਲੇ ਫੋਨ ਆਏ ਤੇ ਆ ਜਾਂਦਾ ਨਾ ਵੀ ਇੰਨੇ ਸਟੈਪ ਹੋ ਗਏ, ਇੰਨੇ ਸਟੈਪ ਹੋ ਗਏ
6: ਜੀ ਜੀ।
0: ਤੁਹਾਨੂੰ ਪਤਾ ਨਹੀਂ ਤੁਹਾਡੇ ਡੈਡ ਨੇ ਕਿੰਨੇ ਕੀਤੇ? ਮੈਂ ਦੱਸ ਦਿੰਦਾ ਤੁਹਾਡੇ ਡੈਡ ਨੇ।
6: ਦੱਸੋ ਜੀ।
0: 79,000 ਕਿਲੋਮੀਟਰ ਚੱਲਿਆ ਉਹ ਬਾਪੂ ਤੁਹਾਡਾ।
6: ਉਹ ਕਿਦਾਂ ਐਵਰੇਜ ਨਿਕਲੀ?
0: ਪਤਾ ਨਹੀਂ, ਲਿਖਿਆ ਹੋਇਆ ਮਹਾਤਮਾ ਗਾਂਧੀ 79,000 ਕਿਲੋਮੀਟਰ ਚੱਲਿਆ। ਦੱਸ ਯਾਰ, ਆਪਦੇ ਕੋਲੇ ਅੰਕੜੇ ਜੇ ਜੋੜੀ ਜਾਂਦੇ ਇਹ ਲੋਕ। ਖੈਰ, ਯੂਪੀ ਦੇ 14 ਸ਼ਹਿਰਾਂ ਵਿੱਚ ਹੜ੍ਹ ਹੈ, ਮੰਦਰ ਅਤੇ ਸਕੂਲ ਪਾਣੀ ਚ ਡੁੱਬ ਗਏ ਨੇ, ਗੋਂਡਾ ਵਿੱਚ 25,000 ਲੋਕ ਫਸੇ ਨੇ, ਬਿਹਾਰ ਵਿੱਚ 3.65 ਲੱਖ ਲੋਕ ਪ੍ਰਭਾਵਿਤ ਹੋਏ ਨੇ। AM5 ਤੇਰੀ ਦੇਵਟਾਲਾ ਸ਼ੋ। ਅੱਛਾ, ਜੇ ਟਰੱਕ ਖਰੀਦਣਾ, ਟਰੱਕ ਵੇਚਣਾ ਆਪਣਾ, ਟਰੱਕ ਤੇ ਫਿਰ ਲੋਨ ਵੀ ਲੈਣਾ, ਸੱਜੇ ਖੱਬੇ ਜਾਣ ਦੀ ਕਿਤੇ ਲੋੜ ਨੀ, ਇੱਕੋ ਜਗ੍ਹਾ ਜਾਓ, ਸਭ ਹੋ ਜਾਏਗਾ। ਆਹ ਸੁਣੋ,
7: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
8: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ?
0: ਪੈਟਰੋਲ ਬਣਾਉਣ ਦੀ ਬੱਲੇ ਬੱਲੇ, ਬਾਕੀਆਂ ਦਾ ਕੋਈ ਪਤਾ ਨਹੀਂ ਹੈ। ਜਿਹੜੀ ਲੋਕਲ ਯੂਨੀਅਨ ਹੈ 183, ਉਹਨਾਂ ਨੇ ਬ੍ਰੈਂਪਟਨ ਦੇ ਮੇਅਰ ਵਜੋਂ ਪੈਟ੍ਰਿਕ ਬਰਾਊਨ ਨੂੰ ਮੁੜ ਚੋਣ ਲਈ ਸਮਰਥਨ ਕੀਤਾ ਹੈ। ਇਸ ਫੈਸਲੇ ਪਿੱਛੇ ਬੁਨਿਆਦੀ ਢਾਂਚੇ ਜਿਹੜਾ ਕੀਤਾ ਹੈ, ਕਮਿਟਮੈਂਟ ਕੀਤੀਆਂ, ਜਿਹੜਾ ਕੁਛ ਕਿਹਾ ਉਹ ਕਰ ਰਹੇ ਨੇ ਉਸ ਸਿਲਸਿਲੇ ਚ। ਸੋ ਜਿਹੜੇ ਯੂਨੀਅਨ ਵਾਲੇ ਜੇ ਤੁਹਾਡੇ ਮੈਂ ਸਾਥ ਹੋਣ, ਫਿਰ ਭਾਈ ਗੱਲ ਕੁਛ ਹੋਰ ਹੀ ਹੁੰਦੀ ਹੈ। ਖੈਰ, ਅਨੀਸ਼ਾ ਜੀ ਵੈਲਕਮ ਟੂ ਦਾ ਸ਼ੋ।
10: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਜੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
0: ਤੁਸੀਂ ਡੱਕ ਸਿਸਟਮ ਸਾਫ ਕਰਾ ਲਓ, ਚੰਗੇ ਰਹਿਣੇ ਸਿਆਲਾਂ ਤੋਂ ਪਹਿਲਾਂ ਕਰਾ ਲਓ, ਚੰਗੇ ਰਹੋਗੇ। $99 ਤੋਂ ਸ਼ੁਰੂ ਹੁੰਦਾ, ਡਿਪੈਂਡਿੰਗ ਔਨ ਦਾ ਸਾਈਜ਼ ਆਫ ਯੋਰ ਹਾਊਸ। ਬਹੁਤ ਪੁਰਾਣੇ ਲੰਮੇ ਸਮੇਂ ਤੋਂ ਅਮਨਜੀਤ ਡੱਕ ਸਿਸਟਮ ਦਾ ਕੰਮ ਕਰਦੇ ਨੇ। 416-277-4616-277-4616-2774-4416। ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਡਰਾਈਵਰ ਚਾਹੀਦੇ ਆ, ਏਜ਼ ਦੇ ਡਰਾਈਵਰ ਚਾਹੀਦੇ ਆ, ਸਵੇਰੇ ਜਾਓ ਸ਼ਾਮ ਨੂੰ ਘਰੇ, ਆਟੋ ਪਾਰਟ ਦੇ ਡੈਡੀਕੇਟ ਉਡਾਨ ਨੇ ਨਾਲ ਦੀ ਨਾਲ। ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ, ਸੁਨਹਿਰੀ ਮੌਕਾ ਹੈ ਫਰਮ ਨਾਲ ਕੰਮ ਕਰਨ ਦਾ। 905-846-2229-846-2229-4। ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਕਰੀ ਸ਼ੈਫ ਜਾਂ ਤੰਦੂਰ ਸ਼ੈਫ ਹੋ, ਨੋ ਪ੍ਰੋਬਲਮ, ਦੋ LMI ਰਾਈਟ ਵੇ ਅਵੇਲੇਬਲ ਨੇ, ਸਿਰਫ ਭਾਰਤੀ ਜਿਹੜਾ ਤਜਰਬਾ ਹੈ ਉਸ ਨੂੰ ਹੀ ਕਾਊਂਟ ਕੀਤਾ ਜਾਏਗਾ। 6347013309 ਇੱਕ ਨਾ ਬਾਈ ਨੇ ਮੈਨੂੰ ਫੋਨ ਕੀਤਾ, 5-6 ਸਾਲ ਦੀ ਗੱਲ ਹੈ, ਕਹਿੰਦਾ ਜੀ ਐਡ ਕਰਨੀ ਆ। ਮੈਂ ਜੀ ਦੱਸੋ, ਕਹਿੰਦਾ ਅਸੀਂ ਪੁਰਾਣੀ ਦਿੱਲੀ ਵਾਲੇ ਪਕਵਾਨ ਬਣਾਉਂਦੇ ਆ। ਮੈਂ ਪਹਿਲਾਂ ਸੋਚਣ ਲੱਗਾ ਸਾਲੇ ਇਹ ਕਿਹੜੇ ਪਕਵਾਨ ਹੋਏ ਜਿਹੜੇ ਪੁਰਾਣੀ ਦਿੱਲੀ ਦੇ। ਹਰੇਕ ਕਹਿੰਦਾ ਦਾਲ ਸਬਜ਼ੀ ਚ ਸੇਮ ਗਰਮ ਮਸਾਲਾ ਨੀ ਪਾਉਂਦੇ, ਵੱਖੋ ਵੱਖਰੇ ਮਸਾਲੇ ਚ ਆਹ ਹੁੰਦਾ ਆਹ ਹੁੰਦਾ ਆਹ ਹੁੰਦਾ। ਮੈਂ ਸੁਣੀ ਗਾ, ਮੈਨੂੰ ਕੀ ਪਤਾ ਸੀਗਾ, ਚਿੱਟੀ ਜੀ ਟੋਪੀ ਲਈ ਹੋਈ ਤਾਂ ਜਿਹਨੂੰ ਖੜੀ ਹੁੰਦਾ ਚਿੱਟਾ ਜਿਹਾ ਕੋਟ ਪਾਇਆ
2: ਜੀ।
0: ਤੇ ਮੈਂ ਮੇਰਾ ਨੰਬਰ ਤਾਂ ਕਿਹਤੋਂ ਲਿਆ ਸੀ, ਕਹਿੰਦਾ ਫਲਾਣੇ ਬੰਦੇ ਤੋਂ। ਮੈਂ ਠੀਕ ਆ, ਮੈਂ ਫਲਾਣੇ ਬੰਦੇ ਨੂੰ ਫੋਨ ਕੀਤਾ, ਉਹ ਮੈਂ ਕਿਹਾ ਬਾਈ ਤਾਂ ਪੁਰਾਣੀ ਨਵੀਂ ਦਿੱਲੀ ਨੇ ਪਤਾ ਨੀ ਕਿਹੜੀ ਗੱਲ, ਕਹਿੰਦੇ ਨਾਮ ਤਾਂ ਲਾਉਣੇ ਨੀ, ਉਹ 6 ਮਹੀਨੇ ਧੱਕੇ ਖਾ ਕੇ ਗਿਆ ਇੱਥੇ।
2: ਉਹ
0: ਪੁਰਾਣੀ ਦਿੱਲੀ ਦੇ ਨਵੀਂ ਦਿੱਲੀ ਦੇ ਪਕਵਾਨ ਬਣਾਈ ਜਾਵੇ, ਦੱਸੋ ਹੱਦ ਹੋ ਗਈ ਯਾਰ।
2: ਸੋ ਵੀ 2-4 ਮਹੀਨੇ ਕੰਮ ਕਰਕੇ ਦੀ ਭਾਈ ਫੇਰ
0: ਹਾਂ। ਸੋ ਜੇ ਪ੍ਰੋਪਰ ਐਕਸਪੀਰੀਅੰਸ ਆ ਤੁਹਾਨੂੰ, ਕਰੀ ਸ਼ੈਫ ਹੋ ਜਾਂ ਤੰਦੂਰ ਸ਼ੈਫ ਹੋ, ਤਾਂ ਤੁਹਾਡੇ ਲਈ ਜੋਬ ਅਵੇਲੇਬਲ ਹੈ। LMI ਰਾਈਟ ਵੇ ਅਵੇਲੇਬਲ ਹੈ, 6477013309 ਲਿਸਟਿੰਗ ਹੋਣ ਦੇ ਦੋ।
2: ਸੋ ਸਾਡੇ ਕੋਲ ਜੇ ਕੋਈ ਵੀ ਸਾਡਾ ਸਰੋਤਾ ਕਮਰਸ਼ੀਅਲ ਦੇ ਵਿੱਚ ਆਪਣਾ ਯੂਨਿਟ ਬੁੱਕ ਕਰਾਉਣਾ ਚਾਹੁੰਦਾ ਹੋਵੇ, ਸਾਡੇ ਕੋਲ 2 ਪਲਾਜ਼ੇ ਨੇ, ਮੇਫੀਲਡ ਐਂਡ ਏਅਰਪੋਰਟ ਰੋਡ ਦੇ ਉੱਪਰ, ਉਹਦੇ ਵਿੱਚ ਕੁਝ ਆਫਿਸ ਅਵੇਲੇਬਲ ਨੇ। ਜੇ ਤੁਸੀਂ ਕੈਲਡਨ 'ਚ ਲੈਣਾ ਚਾਹੁੰਦੇ ਹੋ, ਹਾਈਵੇ 10 ਦੀ ਅਤੇ ਮੇਫੀਲਡ ਦੇ ਕੋਰਨਰ 'ਤੇ ਪਲਾਜ਼ਾ ਬਣ ਜਾ ਰਿਹਾ, ਉਹਦੇ ਵਿੱਚ ਵੀ ਆਫਿਸ ਦੇ ਯੂਨਿਟ ਮਿਲ ਸਕਦੇ। ਇਮੀਗ੍ਰੇਸ਼ਨ ਦਾ ਕੰਮ ਕਰਨਾ ਚਾਹੁੰਦੇ ਹੋ, ਲਾਅ ਆਫਿਸ ਓਪਨ ਕਰਨਾ ਚਾਹੁੰਦੇ ਹੋ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਨਾਲ ਦੀ ਨਾਲ ਸਾਡੇ ਕੋਲ 2 ਪੀਜ਼ਾ ਸਟੋਰ ਨੇ ਬ੍ਰੈਂਪਟਨ ਦੇ ਵਿੱਚ ਸੇਲ ਦੇ ਉੱਪਰ, ਨੋਨ ਫਰੈਂਚਾਈਜ਼ ਨੇ। ਤੁਸੀਂ ਇਹਦੇ ਵਿੱਚ ਆਪਣੇ ਮਨਪਸੰਦ ਕੋਈ ਵੀ ਪੀਜ਼ਾ ਸਟੋਰ ਓਪਨ ਕਰ ਸਕਦੇ ਹੋ, ਜਾਂ ਤੁਸੀਂ ਬ੍ਰੈਂਪਟਨ ਦੇ ਵਿੱਚ ਮੀਟ ਸ਼ੋਪ ਓਪਨ ਕਰਨਾ ਚਾਹੁੰਦੇ ਹੋ, ਐਪਲੀਕੇਸ਼ਨ ਸਾਡੇ ਕੋਲ ਪਈ ਹੈ, ਇਹਦੇ ਵਿੱਚ ਮੀਟ ਸ਼ੋਪ ਵੀ ਆ ਸਕਦੀ ਹੈ। ਪਲੱਸ ਨਾਲ ਦੀ ਨਾਲ ਜੇ ਤੁਸੀਂ ਬਾਰਬਰ ਸ਼ੋਪ ਇੱਕ ਬਾਏ ਕਰਨਾ ਚਾਹੁੰਦੇ ਹੋ, ਸਾਡੀ ਇੱਕ ਬਾਰਬਰ ਸ਼ੋਪ ਵੀ ਸੇਲ ਦੇ ਉੱਪਰ ਹੈਗੀ ਆ। ਕਾਲ ਇੱਕੋ ਇੱਕ ਨੰਬਰ 'ਤੇ ਕਰਨੀ ਹੈ, 416-265-2222। ਰੀਅਲ ਸਟੇਟ ਦੇ ਵਿੱਚ ਕੋਈ ਵੀ ਪ੍ਰੋਪਰਟੀ ਤੁਸੀਂ ਆਪਣੀ ਸੈੱਲ ਕਰਨਾ ਚਾਹੁੰਦੇ ਹੋ, ਅਸਾਈਨਮੈਂਟ ਹੈ ਜਾਂ ਰੀਸੇਲ ਹੈ ਜਾਂ ਕਮਰਸ਼ੀਅਲ ਹੈ, ਕਾਲ 416-265-2222।
0: ਆਪਣੇ ਬਲਜਿੰਦਰ ਸਿੰਘ ਨਿਹਾਲ ਜੋ ਕਿ ਬ੍ਰੈਂਪਟਨ ਸਿਟੀ ਕੌਂਸਲ ਲਈ ਵਾਰਡ 9 ਅਤੇ 10 ਦੇ ਉਮੀਦਵਾਰ ਹੈ, ਇਹਨਾਂ ਨਾਲ ਕੋਈ ਗੱਲਬਾਤ ਕਰੋ, ਇਹਨਾਂ ਦੀ ਸਪੋਰਟ ਕਰੋ, ਵਧੀਆ ਬੰਦੇ ਨੇ ਉਹ, ਆਪਣੇ 2-3 ਦਿਨ ਹੋ ਗਏ ਇੱਥੇ ਸਟੂਡੀਓ 'ਚ ਵੀ ਆਏ ਸੀ। 6478-06-0840। ਨਾਲ ਦੀ ਨਾਲ ਹਰਸਿਮਰਨ ਸਿੰਘ ਜੀ ਇਹ ਰੀਜਨਲ ਕੌਂਸਲ ਲਈ ਖੜ ਰਹੇ ਨੇ, ਵਾਰਡ 9 ਅਤੇ 10 ਦੇ ਉਮੀਦਵਾਰ ਨੇ, ਇਹਨਾਂ ਦਾ ਨੰਬਰ ਹੈ 4372245205। ਔਰ ਕੱਲ੍ਹ ਆਏ ਸੀਗੇ ਆਪਣੇ ਜਗਰਾਜ ਸੇਖੋਂ ਜੋ ਕੈਲਡਨ ਵਿੱਚ ਵਾਰਡ 2 ਤੋਂ ਖੜੇ ਨੇ, ਇਹਨਾਂ ਲਈ ਸਪੋਰਟ ਕਰੋ, ਇਹਨਾਂ ਦਾ ਨੰਬਰ ਹੈ 416-562-1176। ਗਏ ਔਰ ਆਏ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਨੋਟ ਬਚਾਉਣ ਦਾ ਮੀਂਹ ਵਰਸਾ ਰਹੇ ਨੇ ਕਟਾਰੀਆ ਟੂਰ ਐਂਡ ਟਰੈਵਲ। ਅਗਰ ਤੁਸੀਂ ਟੋਰਾਂਟੋ ਦਿੱਲੀ ਜਾਣਾ 1125 1 ਵੇ, ਟੋਰਾਂਟੋ ਅੰਮ੍ਰਿਤਸਰ ਜਾਣਾ 1395, ਟੋਰਾਂਟੋ ਅੰਮ੍ਰਿਤਸਰ ਮੁੜ ਕੇ ਆਉਣਾ 2300, ਟੋਰਾਂਟੋ ਦਿੱਲੀ ਮੁੜ ਕੇ ਆਉਣਾ 1745, ਕਰਾਚੀ 1 ਵੇ 1435, ਇਸਲਾਮਾਬਾਦ 1 ਵੇ 1580, ਤੇ ਟੋਰਾਂਟੋ ਕਰਾਚੀ ਜਾ ਮੁੜ ਕੇ ਆਉਣਾ 2580, ਟੋਰਾਂਟੋ ਇਸਲਾਮਾਬਾਦ 1985, ਡੋਮਿਨਿਕਨ ਰਿਪਬਲਿਕ ਗੇੜਾ ਮਾਰ ਕੇ ਆਉਣਾ, ਮੌਸਮ ਬੜਾ ਵਧੀਆ ਉੱਥੇ ਹੁੰਦਾ, 1250, ਮੈਕਸੀਕੋ ਜਾਣਾ 1165, ਨੰਬਰ ਇੱਕੋ ਹੀ ਆ
2: 9569-7012-6 9569-7012-6 9569-7012-6 9569-7012-6==== 416-265-222 ਤੇ ਕਾਲ ਕਰ ਲਿਓ, 416-265-222। ਥੈਂਕ ਯੂ ਵੈਰੀ ਮਚ ਦੀਪ ਜੀ,
0: ਬੜੀ ਮਿਹਰਬਾਨੀ। ਟਰੱਕ ਖਰੀਦਣਾ ਤਾਂ ਸੁਣੋ,
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਏ ਆ ਮਕੈਨਿਕ ਨੂੰ ਗੋਦ ਲੈ ਲਿਆ,
12: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਜਨਕ ਜੁਲੋ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਦੱਸੀਏ। ਟੋਰਾਂਟੋ ਸਟਾਕ ਐਕਸਚੇਂਜ, ਡਾਓ, ਨੈਸਡੈਕ ਇਹ ਸਾਰੇ ਉੱਪਰ ਗਏ ਨੇ। ਕਰੂਡ ਆਇਲ, ਡਾਲਰ, ਸੋਨਾ ਇਸ ਸਮੇਂ ਥੱਲੇ ਜਾ ਰਿਹਾ ਹੈ। ਜਿਹੜਾ ਪੈਟਰੋਲ ਅੱਜ ਅੱਧੀ ਰਾਤ ਤੋਂ 6 ਸੈਂਟ ਹੋਰ ਉੱਪਰ ਜਾਏਗਾ।
12: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
13: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
12: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
3: ਤੁਹਾਡੇ ਹਰ ਖਾਸ ਮੌਕੇ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਆਓ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ। ਇੱਥੇ ਮਿਲਦੀਆਂ ਨੇ ਇੰਡੀਅਨ ਹੈਂਡੀਕ੍ਰਾਫਟ ਆਈਟਮਸ, ਧਾਰਮਿਕ ਮੂਰਤੀਆਂ, ਮੰਦਿਰਾਂ ਦੀ ਸਜਾਵਟ, ਧਾਰਮਿਕ ਕਿਤਾਬਾਂ ਤੇ ਤਸਵੀਰਾਂ, ਮਾਲਾਵਾਂ, ਭਜਨ ਸੀਡੀਜ਼ ਤੇ DVDs, ਪੂਜਾ ਤੇ ਹਵਨ ਸਮੱਗਰੀ, ਮਿਊਜ਼ੀਕਲ ਇੰਸਟਰੂਮੈਂਟਸ ਅਤੇ ਵਿਆਹ, ਮੰਗਣੀ ਤੇ ਹੋਰ ਖਾਸ ਮੌਕਿਆਂ ਲਈ ਲੋੜੀਂਦਾ ਸਾਰਾ ਸਮਾਨ। ਤਾਂ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ, ਮੇਅਰਫੀਲਡ ਐਂਡ ਏਅਰਪੋਰਟ ਪਲਾਜ਼ਾ, ਬ੍ਰੈਂਪਟਨ। ਪੂਜਾ ਹੋਵੇ, ਵਿਆਹ ਹੋਵੇ ਜਾਂ ਕੋਈ ਵੀ ਖਾਸ ਮੌਕਾ, ਤੁਹਾਡੀਆਂ ਸਾਰੀਆਂ ਤਿਆਰੀਆਂ ਦਾ ਪੂਰਾ ਹੱਲ ਇੱਕੋ ਥਾਂ, ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ। ਵਧੇਰੇ ਜਾਣਕਾਰੀ ਲਈ ਕਾਲ ਕਰੋ
11: 9052858.
0: ਜੁੜੇ ਰਹਿਣਾ, ਆਪਣੇ ਵਤਨ ਨੂੰ ਦੂਤ ਤੁਹਾਡੇ ਲਈ ਬੜੀ ਜਲਦੀ ਪੇਸ਼ ਕੀਤਾ ਜਾਏਗਾ। ਉੱਪਰ ਵਾਲੇ ਦਾ ਦੁਆ ਕਰਨ ਮੇਰਿਆ ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
14: ਦਿਸ ਇਜ਼ AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
15: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is Watno Dur Radio.
16: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
15: This is Watno Dur Radio.

0: ਸਤਿ ਸ਼੍ਰੀ ਅਕਾਲ ਦੋਸਤੋ, ਗੁੱਡ ਆਫਟਰਨੂਨ ਔਰ ਵਤਨੋ ਦੂਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ। ਔਰ ਬਿਲਕੁਲ ਜੀ, ਜਿੱਦਾਂ ਕਿ ਕੱਲ੍ਹ ਅਸੀਂ ਥਰਸਡੇ ਰੇਡੀਓ ਪ੍ਰੋਗਰਾਮ ਦੇ ਵਿੱਚ ਬਹੁਤ ਪਿਆਰੀ ਜਿਹੜੀ ਜੀ ਗੱਲਬਾਤ ਕੀਤੀ ਸੀ, ਅਤੇ ਬਹੁਤ ਸਾਰੇ ਸਾਨੂੰ ਜਿਹੜੇ ਜੀ ਮੈਸੇਜਸ ਵੀ ਆਏ ਸੀ, ਕਾਲਸ ਵੀ ਆਈਆਂ ਸੀ। ਸੋ ਅੱਜ ਆਪਾਂ ਕੁਛ ਹੋਰ ਵੀ ਜਿਹੜੀ ਜੀ ਕਮਿਊਨਿਟੀ ਦੇ ਵਿੱਚ ਗੱਲਬਾਤ ਆਪਾਂ ਕਰਦੇ ਰਹਾਂਗੇ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡਾ ਨੰਬਰ 9057990999 ਤੇ ਗੱਲਬਾਤ ਹੋ ਸਕਦੀ ਆ। ਵੀਕਐਂਡ ਜਿਹੜਾ ਜੀ ਆਫੀਸ਼ੀਅਲੀ ਸਟਾਰਟ ਹੋ ਚੁੱਕਿਆ ਹੈ, ਕੋਈ ਆਪਣਾ ਮਨ ਪਸੰਦੀਦਾ ਗੀਤ ਸੰਗੀਤ ਲਗਾਉਣਾ ਹੋਵੇ ਜਾਂ ਕੋਈ ਕਰਨੀ ਹੋਵੇ ਹੋਰ ਗੱਲਬਾਤ, ਤੇ ਇਹ ਹੈਗਾ ਜਿਹੜਾ ਜੀ ਸਟੂਡੀਓ ਦਾ ਨੰਬਰ। ਔਰ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ ਜੀ 17 ਡਿਗਰੀ, ਸ਼ਾਮ ਨੂੰ 12 ਡਿਗਰੀ ਹੈਗਾ ਜੀ, ਓਵਰਨਾਈਟ 9 ਡਿਗਰੀ ਹੈਗਾ, ਤੇ ਹਵਾ ਦੀ ਸਪੀਡ 18 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਇੰਡੈਕਸ 2, ਜਿੱਥੇ ਕਿ ਅੱਜ ਦਿਨ ਚੜਿਆ ਸੀਗਾ 7:18, ਤੇ ਦਿਨ ਜਿਹੜਾ ਜੀ ਟਲ ਜਾਣਾ ਆ 7:00। ਸੋ ਇਹ ਸੀਗੀ ਕੁਛ ਕੁ ਵੈਦਰ ਰਿਪੋਰਟ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਂ ਅਸੀਂ ਜਿਹੜਾ ਜੀ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਢਿੱਲੋ ਵੀਡੀਓ ਦਾ ਵੀ ਪੂਰਾ ਪੂਰਾ ਜਿਹੜਾ ਜੀ ਸਾਥ ਹੈਗਾ ਆ। ਔਰ ਪ੍ਰੋਗਰਾਮ ਨੂੰ ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਆ। ਔਰ ਸਿੰਗਾਪੁਰ ਜਵੈਲਰ, ਜਿੱਥੇ ਕਿ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਲੱਗਾ ਹੈ, ਤੇ ਤੁਸੀਂ ਇਹਨਾਂ ਦੇ ਨਾਲ ਪਹੁੰਚ ਕੇ ਗੱਲਬਾਤ ਕਰ ਸਕਦੇ ਆ। 9056121500 ਤੇ ਗੱਲਬਾਤ ਹੋ ਸਕਦੀ ਆ। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਨਾਜ ਮਾਰਟ ਦੇ ਸਹਿਯੋਗ ਨਾਲ ਵੀ ਤੁਹਾਡੇ ਤਾਈਂ ਪੇਸ਼ ਕੀਤਾ। ਕੀ ਸਪੈਸ਼ਲ ਜਿਹੜੇ ਜੀ ਆਫਰਸ ਇਸ ਟਾਈਮ ਲੱਗੀਆਂ ਹੋਈਆਂ ਅਨਾਜ ਮਾਰਟ ਤੇ, ਉਹ ਵੀ ਅਸੀਂ ਤੁਹਾਡੇ ਤੱਕ ਸਾਂਝਾ ਕਰਾਂਗੇ। ਬਟ ਉਹਦੇ ਤੋਂ ਪਹਿਲਾਂ ਜਿਹੜਾ ਜੀ, ਕਿਉਂਕਿ ਇਸ ਟਾਈਮ ਜੇ ਆਪਾਂ ਕਹੀਏ ਕਿ ਕਮਿਊਨਿਟੀ ਦੇ ਵਿੱਚ ਕੋਈ ਗੱਲਬਾਤ ਚੱਲ ਰਹੀ ਆ, ਉਹ ਹੈਗੀ ਕਿ ਇਲੈਕਸ਼ਨਸ ਦੀ, ਬਿਕਾਜ਼ ਇਲੈਕਸ਼ਨਸ ਜਿਹੜੇ ਜੀ ਨੇੜੇ ਆ ਰਹੇ ਹੈਗੇ ਆ, ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੇ ਤੋਂ ਬੈਸਟ ਕੈਂਡੀਡੇਟਸ ਹੋਣ, ਉਹਨਾਂ ਨੂੰ ਆਪਾਂ ਅਸੀਂ ਆਲਵੇਜ਼ ਸੁਖੀ ਜੀ ਜਿੱਦਾਂ ਕਹਿੰਦੇ ਹੁੰਦੇ ਕਿ ਆਵਾਜ਼ ਅਸੀਂ ਜਿਹੜੀ ਜੀ ਕਮਿਊਨਿਟੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਸਟੂਡੀਓ ਦੇ ਵਿੱਚ ਇਸ ਟਾਈਮ ਮੇਰਾ ਜਿਹੜਾ ਜੀ ਸਾਥ ਦੇ ਰਹੇ ਨੇ ਬਲਜਿੰਦਰ ਸਿੰਘ ਨਹਿਲ, ਤੇ ਆਪਾਂ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਜੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ।
0: ਔਰ ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਅਸੀਂ ਵਧਾਈਆਂ ਦੇਣਾ ਚਾਹਾਂਗੇ, ਕਿਉਂਕਿ ਤੁਸੀਂ ਇਹ ਉਪਰਾਲਾ, ਬਿਕਾਜ਼ ਅਗਰ ਤੁਸੀਂ ਆਪਣੀ ਆਵਾਜ਼ ਨੂੰ ਅੱਗੇ ਲੈ ਕੇ ਆਉਂਦੇ ਹੋ, ਤੁਸੀਂ ਕਮਿਊਨਿਟੀ ਦੇ ਵਿੱਚ ਅੱਗੇ ਆਉਂਦੇ ਆ, ਤੇ ਮੈਨੂੰ ਲੱਗਦਾ ਦਿਸ ਇਜ਼ ਅ ਬਿਗ ਕੰਗ੍ਰੈਚੁਲੇਸ਼ਨਸ ਟੂ ਯੂ।
1: ਥੈਂਕ ਯੂ ਸੋ ਮਚ ਜੀ।
0: ਤੇ ਬਿਲਕੁਲ ਜੀ, ਹੁਣ ਬਲਜਿੰਦਰ ਜੀ, ਕਿਉਂਕਿ ਤੁਸੀਂ ਬ੍ਰੈਂਪਟਨ ਸਿਟੀ ਕਾਉਂਸਲਰ ਦੇ ਲਈ ਜਿਹੜੇ ਜੀ ਖੜੇ ਆ ਵਾਰਡ 9 ਤੇ 10 ਦੇ ਵਿੱਚੋਂ, ਤੇ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਇੱਦਾਂ ਦੇ ਵਾਅਦੇ ਕੀਤੇ ਜਾਂਦੇ ਆ ਇਲੈਕਸ਼ਨਾਂ ਦੇ ਟਾਈਮ ਤੇ ਕਿ ਠੀਕ ਆ ਹੁਣ ਅਸੀਂ ਆਹ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ, ਬਟ ਜਦੋਂ ਇਲੈਕਸ਼ਨਸ ਹੋ ਜਾਂਦੇ ਆ ਤੇ ਅਸੀਂ ਕਈ ਵਾਰੀ ਦੇਖਿਆ ਕਿ ਉਹ ਵਾਅਦੇ ਜਿਹੜੇ ਜੀ ਪੂਰੇ ਨਹੀਂ ਹੋ ਪਾਉਂਦੇ। ਬਟ ਚਲੋ, ਹੁਣ ਤੁਸੀਂ ਇੱਥੇ ਆਏ ਹੋਏ ਆ ਤਾਂ ਆਪਾਂ ਇਨ ਪਰਸਨ ਗੱਲਬਾਤ ਕਰ ਰਹੇ ਹਾਂ। ਸੋ ਮੈਂ ਚਾਹੁੰਦੀ ਹਾਂ ਕਿ ਹੁਣ ਤੁਸੀਂ ਦੱਸੋ ਕਿ ਤੁਸੀਂ ਕੀ ਜਿਹੜਾ ਹੈ ਜੀ ਕਮਿਊਨਿਟੀ ਦੇ ਵਿੱਚ, ਕਿਉਂਕਿ ਬਹੁਤ ਸਾਰੇ ਇਸ਼ੂਜ਼ ਆ ਬ੍ਰੈਂਪਟਨ ਨੂੰ, ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਦਿਸ ਇਜ਼ ਦਾ ਸੇਫੈਸਟ ਸਿਟੀ, ਹਨਾ, ਕਿਉਂਕਿ ਹੁਣ ਆਪਾਂ ਘਰਾਂ ਦੇ ਵਿੱਚ ਆ, ਵੀ ਡੋਂਟ ਫੀਲ ਸੇਫ। ਸੋ ਤੁਸੀਂ ਕੀ ਜਿਹੜੇ ਜੀ ਇੱਦਾਂ ਦਾ ਉਪਰਾਲਾ ਕਰੋਗੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ ਜੀ ਉਹ ਤੁਹਾਨੂੰ ਇਲੈਕਟ ਕਰਨ?
1: ਦੇਖੋ, ਇਹ ਗੱਲ ਸਹੀ ਆ ਵੀ ਹਾਂ, ਬ੍ਰੈਂਪਟਨ ਸੇਫ ਨਹੀਂ ਹੈਗਾ, ਤੇ ਆਪਾਂ ਲਾਈਕ ਡੋਰ ਟੂ ਡੋਰ ਗਏ ਤਾਂ ਲੋਕਾਂ ਨੇ ਸਾਨੂੰ ਦੱਸਿਆ ਵੀ ਹਾਂ ਅਸੀਂ ਆਹ ਪ੍ਰੋਬਲਮ ਫੇਸ ਕਰਦੇ ਹਾਂ। ਅਸੀਂ ਆਲਮੋਸਟ ਵਾਰਡ 9 ਤੇ 10 ਦਾ ਜਿੰਨਾ ਏਰੀਆ ਅਸੀਂ ਕਵਰ ਕਰ ਹੀ ਲਿਆ। ਮੇਨ ਕੰਸਰਨ ਹੈਗਾ ਗਾ ਸੇਫਟੀ ਦਾ, ਲੋਕ ਸੇਫ ਨਹੀਂ ਫੀਲ ਕਰਦੇ। ਤੁਸੀਂ ਕਾਰ ਥੈਫਟ ਨੂੰ ਲੈ ਲਓ, ਸਨੈਚਿੰਗ ਨੂੰ ਲੈ ਲਓ, ਘਰਾਂ ਦੇ ਵਿੱਚ ਚੋਰੀਆਂ ਨੂੰ ਲੈ ਲਓ, ਲੋਕ ਇੰਨਾ ਜ਼ਿਆਦਾ ਚਿੰਤਤ ਨੇ ਵੀ ਹਾਂ ਵਾਰਡ 9 ਤੇ 10 ਤਾਂ ਸੇਫ ਹੀ ਨਹੀਂ ਹੈਗਾ। ਆਪਾਂ ਏਅਰਪੋਰਟ ਐਂਡ ਕੰਟਰੀ ਸਾਈਡ ਤੇ 10-15 ਸਾਲਾਂ ਤੋਂ ਰਹਿ ਰਹੇ ਹਾਂ, ਉੱਥੇ ਮੈਂ ਦੇਖਿਆ ਬਹੁਤ ਸਾਰੇ ਇਸ਼ੂ ਇਹੋ ਜਿਹੇ ਪ੍ਰੋਬਲਮ ਨੇ ਜਿਹੜੀਆਂ ਅਸੀਂ ਫੇਸ ਕਰ ਰਹੇ ਹਾਂ, ਆਪਣੇ ਲੋਕ ਫੇਸ ਕਰ ਰਹੇ ਆ। ਹੁਣ ਇੱਕ ਅਜਿਹੇ ਕੌਂਸਲਰ ਦੀ ਲੋੜ ਆ ਜੋ ਲੋਕਾਂ ਦੇ ਵਿੱਚ ਰਵੇ, ਲੋਕਾਂ ਦੀਆਂ ਪ੍ਰੋਬਲਮ ਸੋਲਵ ਕਰੇ ਤੇ ਉਹਨਾਂ ਦੀਆਂ ਪ੍ਰੋਬਲਮ ਨੂੰ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਵੇ। ਜਿੱਦਾਂ ਤੁਸੀਂ ਲੈ ਲਓ ਪਾਰਕ ਦੀ ਲੈ ਲਓ ਗੱਲ, ਪਾਰਕਾਂ ਦੇ ਵਿੱਚ ਲਾਈਟ ਲੈ ਲਓ, ਤੇ ਜਿਹੜੇ ਉੱਥੇ ਜੋ ਅੱਖਾਂ ਦੇ ਲਈ ਝੋਲੇ ਲੱਗੇ ਆ ਉਹ ਐਕਸਪਾਇਰ ਹੋਏ ਪਈਆਂ ਨੇ, ਤੇ ਜਿੱਦਾਂ ਆਪਣੇ ਕੁਝ ਕੁ ਬੱਸ ਸਟਾਪ ਨੂੰ ਲੈ ਕੇ ਲੈ ਲਓ, ਉੱਥੇ ਜਦੋਂ ਸਨੋਅ ਪੈਂਦੀ ਆ ਤਾਂ ਆਪਣੇ ਨਾ ਉੱਥੇ ਸ਼ੈਲਟਰ ਆ ਨਾ ਉੱਥੇ ਸ਼ੈੱਡ ਹੁੰਦਾ। ਸਨੋਅ ਦੇ ਵਿੱਚ ਆਪਾਂ ਦੇਖਿਆ ਆਪਣੇ ਬਜ਼ੁਰਗ ਤੇ ਆਪਣੇ ਭਰਾ ਕਿਵੇਂ ਖੜੇ ਹੁੰਦੇ ਆ, ਤੇ ਸਨੋਅ ਰਿਮੂਵਲ ਨੂੰ ਲੈ ਕੇ ਲੈ ਲਓ, ਲੋਕਾਂ ਦਾ ਉਹ ਵੀ ਬਹੁਤ ਇਸ਼ੂ ਆ ਵੀ ਹਾਂ ਜਦੋਂ ਸਨੋਅ ਰਿਮੂਵ ਕਰਕੇ ਜਾਂਦੇ ਆ ਉਹ ਮਸ਼ੀਨ ਵਾਲੇ ਉੱਦਾਂ ਹੀ ਵੱਟਾਂ ਬਣਾ ਜਾਂਦੇ ਆ ਤੇ ਆਪਣਾ ਉੱਥੇ ਟਾਈਮ ਵੇਸਟ ਹੁੰਦਾ ਬਹੁਤ ਜ਼ਿਆਦਾ। ਤੇ ਟੈਕਸ ਨੂੰ ਲੈ ਕੇ ਲੈ ਲਓ, ਟੈਕਸ ਵਾਲਾ ਮੁੱਦਾ ਵੀ ਬਹੁਤ ਜ਼ਿਆਦਾ ਗੰਭੀਰ ਆ, ਬਹੁਤ ਇਹਤੇ ਜ਼ਿਆਦਾ, ਤੇ ਕਰਪਸ਼ਨ ਨੂੰ ਲੈ ਕੇ ਵੀ ਹੈਗੀ ਹੈਗਾ।
0: ਬਿਲਕੁਲ ਜੀ, ਤੁਸੀਂ ਗੱਲਬਾਤ ਕੀਤੀ ਕਿ ਠੀਕ ਹੈ ਟੈਕਸ, ਬਿਲਕੁਲ ਸਪੈਸ਼ਲੀ ਜਦੋਂ ਆਪਾਂ ਟੈਕਸ ਦਿੰਦੇ ਨਾ ਬਹੁਤ ਸਾਰਾ ਆਪਣੇ ਆਪਣੀ ਪੋਕਿਟ ਤੋਂ, ਸੇਵਿੰਗਸ ਤੋਂ ਜਿਹੜਾ ਜੀ ਟੈਕਸ ਦੇਈਦਾ। ਸੋ ਆਪਾਂ ਥੋੜੀ ਜਿਹੀ ਟੈਕਸ ਤੇ ਵੀ ਗੱਲਬਾਤ ਕਰਦੇ ਹਾਂ ਕਿ ਤੁਸੀਂ ਕਿੱਦਾਂ ਜਿਹੜੇ ਜੀ ਹੈਲਪ ਕਰੋਗੇ ਰੈਸੀਡੈਂਟਸ ਨੂੰ, ਬ੍ਰੈਂਪਟਨਸ ਨੂੰ, ਕਿ ਉਹ ਟੈਕਸ ਘੱਟ ਤੋਂ ਘੱਟ ਜਿਹੜਾ ਜੀ ਦੇਣ।
1: ਦੇਖੋ ਵਾਰ 9 in 10 ਹਾਇਰ ਟੈਕਸ ਪੇਅਰ ਆ, ਉਹ ਆ 9 in 10 ਦੇ ਜਿੰਨੇ ਵੀ ਲੋਕ ਰਹਿੰਦੇ ਆ ਇਹਨਾਂ ਦੇ ਘਰਾਂ ਦਾ ਟੈਕਸ ਵੱਧ ਹੈਗਾ, ਨੋ ਡਾਊਟ। ਦੇਖੋ ਜਿੰਨਾ ਆਪਾਂ ਟੈਕਸ ਦਿੰਨੇ ਆ ਉਹਦੀ ਆਪਾਂ ਨੂੰ ਉਹ ਜੀ ਪ੍ਰੋਪਰ ਸਹੂਲਤ ਨਹੀਂ ਮਿਲਦੀ ਹੈਗੀ। ਉਹ ਦੇਖੋ ਤੁਸੀਂ ਗਾਰਬੇਜ ਨੂੰ ਲੈ ਕੇ ਲੈ ਲਓ, ਸਨੋ ਰਿਮੂਵ ਨੂੰ ਲੈ ਲਓ, ਤੋਂ ਆਪਣੇ ਪਾਰਕਾਂ ਨੂੰ ਲੈ ਲਓ, ਆਪਣੀਆਂ ਸੜਕਾਂ ਨੂੰ ਲੈ ਲਓ, ਆਪਾਂ ਨੂੰ ਉਹਦੀ ਪ੍ਰੋਪਰ ਸਹੂਲਤ ਨਹੀਂ ਮਿਲ ਰਹੀ, ਨੋ ਡਾਊਟ। ਤੇ ਦੂਜੀ ਗੱਲ, ਬ੍ਰੈਂਪਟਨ ਦੇ ਵਿੱਚ ਆਪਣਾ ਕੋਈ ਮਤਲਬ ਇਨਕਮ ਦਾ ਸੋਰਸ ਨਹੀਂ ਹੈਗਾ, ਇਹਨਾਂ ਕੋਲੇ ਕੋਈ ਜੋਬਸ ਨਹੀਂ ਹੈਗੀਆਂ, ਤੇ ਨਾ ਕੋਈ ਯੂਨੀਵਰਸਿਟੀ ਹੈਗੀ ਆ ਯੰਗਸਟਰ ਦੇ ਲਈ, ਤੇ ਸਟੂਡੈਂਟਾਂ ਨੂੰ ਮੰਨ ਲਓ ਇਹ ਚੀਜ਼ ਆਪਾਂ ਦੇਖੋ ਮਿਸੀਸਾਗਾ ਜਾਂਦੇ ਹਾਂ ਜਾਂ ਮੰਨ ਲਓ ਨੀਅਰ ਬਾਏ ਆਪਾਂ ਯੂਨੀਵਰਸਿਟੀ 'ਚ ਜਾਂਦੇ ਹਾਂ, ਆਪਾਂ ਇੱਥੇ ਯੂਨੀਵਰਸਿਟੀ ਲੈ ਕੇ ਆਉਣ ਦੀ ਅਪੀਲ ਕਰਾਂਗੇ ਅੱਗੇ, ਤੇ ਜੋਬਸ ਵੱਧ ਤੋਂ ਵੱਧ ਲੈ ਕੇ ਆਵਾਂਗੇ। ਆਪਾਂ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ ਵੀ ਹਾਂ ਤੁਸੀਂ ਆਪਣੇ ਨਾਲ ਆਓ, ਆਪਾਂ ਰਲ ਮਿਲ ਕੇ ਇਹ ਮੁਹਿੰਮ ਨੂੰ ਸਕਸੈਸਫੁਲ ਕਰ ਸਕੀਏ। ਤਾਂ ਦੇਖੋ ਆਪਾਂ 10-15 ਸਾਲਾਂ ਤੋਂ ਸੇਮ ਲੀਡਰਸ਼ਿਪ ਦੇਖੀ ਆ, ਉਹ ਕੀ ਕੁਛ ਕਰਦੇ ਆ। ਉਹਨਾਂ ਨੇ ਸਿਟੀ ਹਾਲ ਦੇ ਵਿੱਚ ਹੁਣ ਲੋਕ ਉਹ ਨਹੀਂ ਪਹਿਲਾਂ ਵਾਲੇ ਕੰਮ ਨਹੀਂ ਹੈਗੇ ਵੀ ਲੋਕ ਹੁਣ ਲੋਕ ਅਵੇਅਰ ਹੋਏ ਪਏ ਆ, ਲੋਕਾਂ ਦੇ ਜਵਾਕ ਅਵੇਅਰ ਨੇ, ਉਹ ਦੇਖਦੇ ਆ ਆਨਲਾਈਨ ਵੀ ਹਾਂ ਕਿਹੜੇ ਵੀ ਮੰਨ ਲਓ ਲਾਸਟ ਪੋਲੀਟੀਸ਼ੀਅਨ ਦੇ ਉੱਤੇ ਕੀ ਕਰਪਸ਼ਨ ਦੇ ਕੀ ਐਲੀਗੇਸ਼ਨ ਲੱਗੇ ਆ, ਉਹ ਆਪਣੇ ਜੋ ਅੱਖਾਂ ਨਾਲ ਘਰੇ ਸ਼ੇਅਰ ਕਰਦੇ ਆ, ਤੇ ਅਸੀਂ ਡੋਰ ਟੂ ਡੋਰ ਗਏ ਆ ਤਾਂ ਲੋਕ ਬਹੁਤ ਜ਼ਿਆਦਾ ਫੈਡ ਅਪ ਨੇ। ਲੋਕ ਚਾਹੁੰਦੇ ਆ ਵੀ ਹਾਂ ਚੇਂਜ ਲੈ ਕੇ ਆਓ, ਚੇਂਜ ਲੈ ਕੇ ਆਉਣਾ ਚਾਹੀਦਾ, ਸਾਨੂੰ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ, ਸਾਰੇ ਲੋਕ ਕਹਿੰਦੇ ਆ ਵੀ ਚੇਂਜ ਹੀ ਚਾਹੀਦਾ।
0: ਬਿਲਕੁਲ ਜੀ, ਆਪਾਂ ਦੁਬਾਰਾ ਜਿਹੜੀ ਜੀ ਗੱਲਬਾਤ ਕਰਦੇ ਆ, ਮੈਨੂੰ ਲੱਗ ਰਿਹਾ ਇੱਕ ਲਿਸਨਰ ਦੀ ਕਾਲ ਆਈ ਆ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ। ਮੈਡਮ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹਨਾਂ ਨੇ ਪ੍ਰੋਬਲਮਾਂ ਤੇ ਗਿਣਾਤੀਆਂ, ਤੇ ਇੱਕ ਪ੍ਰੋਬਲਮ ਦਾ ਸੋਲੂਸ਼ਨ ਦੱਸਣ। ਮੇਰਾ ਹੈਗਾ ਮੇਨ ਕੰਸਰਨ ਕਿ ਸੇਫਟੀ ਦੀ ਗੱਲ ਆਪਾਂ ਜੇ ਕਰਦੇ ਆ, ਇਹਨਾਂ ਕੋਲ ਸੇਫਟੀ ਵਾਸਤੇ ਕੀ ਸੋਲੂਸ਼ਨ ਹੈ ਕਮਿਊਨਿਟੀ ਦਾ, ਪ੍ਰੋਬਲਮ ਕਮਿਊਨਿਟੀ ਦਾ ਕੀ ਸੋਲੂਸ਼ਨ ਹੈ ਇਹਨਾਂ ਕੋਲ? ਪ੍ਰੋਬਲਮ ਸਾਰਿਆਂ ਨੂੰ ਪਤਾ ਹੈ ਕਿ ਪ੍ਰੋਬਲਮਸ ਕੀ ਨੇ, ਸੋਲੂਸ਼ਨ ਕੀ ਹੈ ਤੁਹਾਡੇ ਕੋਲ?
0: ਬਿਲਕੁਲ ਜੀ, ਆਪਾਂ ਜਿਹੜੀ ਜੀ ਗੱਲਬਾਤ ਕਰਦੇ ਆ, ਔਰ ਬਿਲਕੁਲ ਜੀ ਆਪਾਂ ਜਿੱਦਾਂ ਸੇਫਟੀ ਦੀ ਗੱਲਬਾਤ ਤੁਸੀਂ ਕੀਤੀ, ਸੋ ਮੈਂ ਚਾਹੁੰਦੀ ਹਾਂ ਕਿ ਤੁਸੀਂ ਜ਼ਰੂਰ ਦੱਸੋ ਕਿ ਠੀਕ ਆ ਤੁਸੀਂ ਸੇਫਟੀ ਤੇ ਕੀ ਤੁਸੀਂ ਜੇ ਇਲੈਕਟ ਹੋ ਜਾਂਦੇ ਆ ਤੇ ਤੁਸੀਂ ਕੀ ਚੇਂਜਸ ਲੈ ਕੇ ਆਉਂਗੇ ਸੇਫਟੀ ਲਈ?
1: ਸੇਫਟੀ ਦੇ ਲਈ ਦੇਖੋ ਸਾਰਿਆਂ ਨੂੰ ਆਪਾਂ ਉਹੀ ਗੱਲ ਵਾਰ ਵਾਰ ਕਰਦੇ ਆ ਵੀ ਆਪਣੇ ਏਰੀਏ ਦੇ ਵਿੱਚ ਕੋਈ ਡਿਵੀਜ਼ਨ ਨਹੀਂ ਹੈਗੀ ਪੁਲਿਸ ਸਟੇਸ਼ਨ ਦੀ। ਦੇਖੋ ਆਪਣੇ ਲਾਈਕ ਮੈਂ ਰਹਿਣਾ ਜਿੱਥੇ ਏਅਰਪੋਰਟ ਐਂਡ ਕੰਟਰੀ ਸਾਈਡ ਤੇ ਆਪਣੇ ਨੇਵਰਸ ਦਾ ਕਿਸੇ ਦਾ ਪਿਕਅਪ ਟਰੱਕ ਚੋਰੀ ਹੋ ਗਿਆ ਸੀ, ਲਾਈਕ ਤਾਂ ਉਹਨਾਂ ਨੇ ਪੁਲਿਸ ਕਾਲ ਕੀਤੀ ਤਾਂ ਪੁਲਿਸ ਨੇ ਕੀ ਕਿਹਾ ਵੀ ਅਸੀਂ 25 ਰਿਸਪੋਂਡ ਟਾਈਮ ਸੀਗਾ 25 ਤੇ 30 ਮਿੰਟ ਦਾ, ਤਾਂ ਜਦੋਂ ਨੂੰ ਪੁਲਿਸ ਆਈ ਤਾਂ ਉਹਦਾ ਮੰਨ ਲਓ ਪਿਕਅਪ ਚੋਰੀ ਹੋ ਗਿਆ ਸੀ। ਜੇ ਦੇਖੋ ਆਪਣੇ ਏਰੀਏ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਹੋਊਗਾ ਤਾਂ ਰਿਸਪੋਂਡ ਟਾਈਮ ਘੱਟ ਹੋਊਗਾ 5-7 ਮਿੰਟਾਂ ਦੇ ਵਿੱਚ, ਲਾਈਕ ਉੱਥੇ ਪੁਲਿਸ ਮੰਨ ਲਓ ਆਫੀਸਰ ਕੋਈ ਪੈਟਰੋਲਿੰਗ ਲਈ ਫਿਰਦਾ ਹੋਊਗਾ, ਨੀਅਰ ਬਾਏ ਹੋਊਗਾ, 2-4 ਇੰਟਰਸੈਕਸ਼ਨ ਤੇ ਜਦੋਂ ਪੁਲਿਸ ਆਫੀਸਰ ਫਿਰਦੇ ਹੋਣਗੇ ਤਾਂ ਉਹ 1-2 ਮਿੰਟ ਦੇ ਵਿੱਚ ਆਉਣਗੇ, ਤਾਂ ਉਹ ਚੀਜ਼ ਦੇ ਲਈ ਲੋਕ ਸੇਫ ਫੀਲ ਕਰਨਗੇ। ਤਾਂ ਐਟਲੀਸਟ ਲੋਕਾਂ ਨੂੰ ਐਵੇਂ ਤਾਂ ਹੋਊਗਾ ਵੀ 1-2 ਮਿੰਟ ਦੇ ਅੰਦਰ 2-3 ਮਿੰਟ ਦੇ ਅੰਦਰ ਪੁਲਿਸ ਆਊਗੀ ਤਾਂ ਸੇਫ ਫੀਲ ਕਰਨਗੇ।
0: ਬਿਲਕੁਲ ਜੀ, ਸੋ ਜਿਹੜੀ ਆ ਜੀ ਇਹਨਾਂ ਨੇ ਗੱਲਬਾਤ ਦੱਸੀ ਇਹ ਸੇਫਟੀ ਦਾ, ਔਰ ਕਾਲਸ ਆ ਰਹੀਆਂ, ਆਪਾਂ ਬਹੁਤ ਜਲਦੀ ਜਿਹੜੀਆਂ ਜੀ ਲਿਸਨਰਸ ਦੀਆਂ ਕਾਲਸ ਵੀ ਲਵਾਂਗੇ। ਥੋੜਾ ਜਿਹਾ ਜਿਹੜਾ ਇਹਦੀ ਇੰਤਜ਼ਾਰ ਕਰਨਾ ਤੁਸੀਂ, ਤੇ ਤੁਸੀਂ ਆਪਣੀ ਜਿਹੜੀ ਜੀ ਬਾਉਂਡਰੀ ਜ਼ਰੂਰ ਦੱਸ ਦਿਓ, ਵਰਡ 9 or 10 ਦੇ ਵਿੱਚ ਕਿੱਥੋਂ ਕਿੱਥੋਂ ਜਿਹੜੇ ਜੀ ਲੋਕੀ ਵੋਟ ਤੁਹਾਨੂੰ ਕਰ ਸਕਦੇ?
1: ਉਹ ਆ 9 in 10 ਸਟਾਰਟ ਹੁੰਦਾ ਹੈਗਾ 410 ਹਾਈਵੇ 50 ਤੇ ਕੈਸਲ ਮੋਰ ਤੇ ਮੇਫਿਲ ਤੇ ਦਾਗੋੜ ਤੇ ਅਵਨੀਜ਼ਰ ਤੇ ਹਾਈਵੇ 50 ਦੇ ਬਿਟਵੀਨ ਦਾ ਏਰੀਆ, ਤੇ ਇਹਨਾਂ ਦੀ ਜਿਹੜੀ ਵੋਟ ਆ ਉਹ ਹੈਗੀ ਆ 98,000, ਜਿਹਦੇ ਵਿੱਚੋਂ ਹਰ ਵਾਰ ਪੋਲ ਹੁੰਦੀ ਆ 20 to 25,000। ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ, ਮੈਂ ਨਹੀਂ ਕਹਿੰਦਾ ਵੀ ਮੈਨੂੰ ਵੋਟ ਪਾਇਓ, ਤੁਸੀਂ ਸਾਰੇ ਜਿੱਦਾਂ ਮੇਰੇ ਓਪੋਜੀਸ਼ਨ ਚ ਖੜੇ ਆ ਸਾਰਿਆਂ ਦਾ ਦੇਖੋ, ਉਹਨਾਂ ਦਾ ਬੈਕਗ੍ਰਾਉਂਡ ਦੇਖੋ ਤਾਂ ਕੰਸੀਡਰ ਕਰਿਓ।
0: ਬਿਲਕੁਲ ਜੀ, ਔਰ ਜੇ ਕਿਸੇ ਵੀ ਲਿਸਨਰ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਜਾਂ ਤੁਹਾਨੂੰ ਵੋਲੰਟੀਅਰੀ ਜੁਆਇਨ ਕਰਨਾ ਹੋਵੇ, ਸੋ ਨੰਬਰ ਜ਼ਰੂਰ ਦੇ ਦਿਓ ਜੀ।
1: ਮੇਰਾ ਪਰਸਨਲ ਨੰਬਰ ਹੈਗਾ 6478060840, 647-806-0840 ਤੇ ਮੇਰਾ ਕੰਪੇਨਿੰਗ ਨੰਬਰ ਹੈਗਾ 6477090004।
0: ਬਿਲਕੁਲ ਜੀ, ਔਰ ਬਹੁਤ ਹੀ ਪਿਆਰੀ ਜਿਹੜੀ ਜੀ ਇਹਨਾਂ ਨੇ ਗੱਲਬਾਤ ਕੀਤੀ। ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਇਸ਼ੂਜ਼ ਆ ਜਿਹੜੇ ਆਪਾਂ ਨੂੰ ਸੋਲਟ ਕਰਵਾਉਣ ਦੀ ਲੋੜ ਹੈਗੀ, ਉਹ ਉਦੋਂ ਹੀ ਹੋ ਸਕਦੇ ਆ ਜਦੋਂ ਕੋਈ ਆਪਣੀ ਆਵਾਜ਼ ਜਿਹੜੀ ਜੀ ਅੱਗੇ ਆਉਂਦੀ ਆ। ਸੋ ਬਿਲਕੁਲ ਜੀ, ਤੁਸੀਂ ਜਿਹੜਾ ਜੀ 26 ਅਕਤੂਬਰ ਨੂੰ ਜਾ ਕੇ ਜਿਹੜੀ ਹੈ ਜੀ ਗੱਲਬਾਤ ਇਹਨਾਂ ਦੇ ਨਾਲ ਵੀ ਕਰ ਸਕਦੇ, ਜਾਂ ਤੁਸੀਂ ਇਹਨਾਂ ਨੂੰ ਇਲੈਕਟ ਕਰ ਸਕਦੇ ਆ ਬਲਜਿੰਦਰ ਸਿੰਘ ਨਾਹਲ। ਤੇ ਇੱਕ ਵਾਰੀ ਨੰਬਰ ਫੇਰ ਮੈਂ ਇਹਨਾਂ ਦਾ ਦੇ ਦਵਾਂ 6478406 ਤੇ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਔਰ ਜੇ ਨੰਬਰ ਨਹੀਂ ਵੀ ਲਿਖ ਪਾਏ ਕੋਈ ਗੱਲ ਨਹੀਂ, ਤੁਸੀਂ ਵਤਨੋ ਰੂਰ ਦੇ ਸਟੂਡੀਓ ਤੋਂ ਐਨੀ ਟਾਈਮ ਨੰਬਰ ਲੈ ਕੇ ਜਿਹੜੀ ਹੈ ਜੀ ਤੁਹਾਡੇ ਕੋਈ ਵੀ ਕੁਐਸਚਨ ਐਂਡ ਕੰਸਰਨ ਹੋਣ ਤੇ ਤੁਸੀਂ ਗੱਲਬਾਤ ਕਰ ਸਕਦੇ ਆ। ਥੈਂਕ ਯੂ ਸੋ ਮਚ ਜੀ।
1: ਥੈਂਕ ਯੂ ਸੋ ਮਚ।
0: ਬਿਲਕੁਲ ਜੀ, ਹੁਣ ਤਾਂ ਆਪਾਂ ਗੱਲਬਾਤ ਕੀਤੀ ਸੀ ਬਲਜਿੰਦਰ ਸਿੰਘ ਨਾਹਲ ਜੀ ਦੇ ਨਾਲ, ਹੁਣ ਆਪਾਂ ਜਿਹੜੀ ਹੈ ਜੀ ਗੱਲਬਾਤ ਕਰਦੇ ਆ ਹਰਸਿਮਰਨ ਸਿੰਘ ਜੀ ਦੇ ਨਾਲ ਜਿਹੜੇ ਵੀ ਸਟੂਡੀਓ ਦੇ ਵਿੱਚ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਭਾਜੀ।
3: ਸਤਿ ਸ਼੍ਰੀ ਅਕਾਲ ਜੀ।
0: ਔਰ ਸਭ ਤੋਂ ਪਹਿਲਾਂ ਤਾਂ ਵਤਨੋ ਦੂਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ।
3: ਥੈਂਕ ਯੂ ਜੀ, ਥੈਂਕ ਯੂ।
0: ਔਰ ਬਿਲਕੁਲ ਜੀ, ਆਪਾਂ ਗੱਲਬਾਤ ਕਰਦੇ ਹਾਂ ਹਰਸਿਮਰਨ ਸਿੰਘ, ਮੈਂ ਥੋੜੀ ਜਿਹੀ ਜਾਣਕਾਰੀ ਦੇ ਦਵਾਂ। ਇਹ ਖੜੇ ਹੋਏ ਆ ਜੀ ਰੀਜਨਲ ਕਾਉਂਸਲਰ ਵਾਰਡ 9 ਤੇ 10 ਦੇ ਵਿੱਚੋਂ, ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਟ ਉਹਦੇ ਤੋਂ ਪਹਿਲਾਂ ਇੱਕ ਸਾਡੇ ਲਿਸਨਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ,
2: ਕੀ ਹਾਲ ਚਾਲ ਹੈ?
0: ਠੀਕ ਹੈ ਜੀ, ਤੁਸੀਂ ਦੱਸੋ।
2: ਬਹੁਤ ਵਧੀਆ ਕਿਰਨ ਜੀ, ਮੁੰਡੇ ਆਪਣੇ ਦੋਨੇ ਬੜੇ ਜਵਾਨ ਮੁੰਡੇ, ਇਹ ਸਵੇਰ ਦੇ ਵਿਚਾਰੇ ਨਾ ਬਹੁਤ ਸਾਰੇ ਚੈਨਲਾਂ ਤੇ ਜਾ ਰਿਹਾ। ਦੇਖੋ ਕਿੰਨੀ ਮਿਹਨਤ ਵਾਲਾ ਕੰਮ ਹੈ ਹਨਾ
0: ਜੀ,
2: ਤੇ ਮੇਰੇ ਹਿਸਾਬ ਨਾਲ ਸਾਡੇ ਸਾਰੇ ਲੋਕਾਂ ਨੂੰ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਜਰੂਰ।
0: ਬਿਲਕੁਲ ਜੀ ਬਿਲਕੁਲ, ਕਿਉਂਕਿ ਸਪੈਸ਼ਲੀ ਕਮਿਊਨਿਟੀ ਦੇ ਵਿੱਚ ਜੇ ਕੋਈ ਆਪਣੀ ਆਵਾਜ਼ ਅੱਗੇ ਲੈ ਕੇ ਆਉਣਾ ਚਾਹੁੰਦਾ, ਸੋ ਡੈਫੀਨਿਟਲੀ ਸਪੋਰਟ ਕਰਨਾ
2: ਚਾਹੀਦਾ। ਨਾਲੇ ਅਗਲੀ ਗੱਲ, ਜਿੰਨੀਆਂ ਮਰਜ਼ੀ ਤੁਸੀਂ ਕਾਲਾਂ ਲੈ ਲਓ, ਇਹਨਾਂ ਨੇ ਦੂਸਰੇ ਪ੍ਰੋਗਰਾਮਾਂ ਤੇ ਵੀ ਹਰ ਕਾਲ ਦਾ ਆਨਸਰ ਕੀਤਾ ਔਰ ਵਧੀਆ ਸਲੂਸ਼ਨ ਕੱਢ ਰਹੇ ਨੇ ਇਹ, ਤੇ ਪਲੀਜ਼ ਮੇਰਾ ਹਿਸਾਬ ਨਾਲ ਜ਼ਰੂਰ ਆਪਾਂ ਨੂੰ ਚਾਂਸ ਦੇਣਾ ਚਾਹੀਦਾ, ਤੇ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਥੋੜਾ ਜਿਹਾ ਕਹੀਏ ਗੁੱਡ ਬਾਏ।
0: ਬਿਲਕੁਲ ਜੀ ਬਿਲਕੁਲ, 100%। ਥੈਂਕ ਯੂ ਸੋ ਮਚ।
2: ਬਾਕੀ ਚੜ੍ਹਦੀ ਰਕਲਾ ਚਲੋ ਮੇਰੀ ਕਿਰਨ ਬੇਟਾ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ,
2: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਗੱਲਬਾਤ ਤੁਸੀਂ ਕਰ ਸਕਦੇ 9057990999 ਤੇ। ਬਿਲਕੁਲ ਜੀ, ਹੁਣ ਆਪਾਂ ਗੱਲਬਾਤ ਹਰਸਿਮਰਨ ਸਿੰਘ ਜੀ ਦੇ ਨਾਲ ਕਰਦੇ ਆਂ, ਰੀਜਨਲ ਕਾਉਂਸਲਰ ਦੇ ਲਈ ਵਾਰਡ 9 ਔਰ 10 ਦੇ ਵਿੱਚੋਂ ਖੜੇ ਨੇ। ਸੋ ਪਹਿਲਾਂ ਗੱਲ ਤਾਂ ਆਪਾਂ ਤੁਹਾਨੂੰ ਵੀ ਜਿਹੜੇ ਜੀ ਮੁਬਾਰਕਾਂ ਦੇਣਾ ਚਾਹੁੰਦੇ ਆ,
3: ਕਿਉਂਕਿ
0: ਤੁਸੀਂ ਜਿਹੜਾ ਜੀ ਉਪਰਾਲਾ ਕਰ ਰਹੇ ਆ ਕਿ ਕਮਿਊਨਿਟੀ ਦੇ ਵਿੱਚ ਆਪਣੀ ਜਿਹੜੀ ਜੀ ਆਵਾਜ਼ ਅੱਗੇ ਲੈ ਕੇ ਆਈਏ। ਸੋ ਹੁਣ ਮੈਂ ਚਾਹੁੰਦੀ ਹਾਂ ਕਿ ਤੁਸੀਂ ਲਿਸਨਰਸ ਨੂੰ ਦੱਸੋ ਕਿ, ਕਿਉਂਕਿ ਇਹਨਾਂ ਨੇ ਵੀ ਜਿਹੜੇ ਜੀ ਹਰਜਿੰਦਰ ਜੀ ਨੇ ਵੀ ਦੱਸੇ ਕੀ ਜਿਹੜੇ ਜੀ ਇਸ਼ੂਜ਼ ਆ, ਔਰ ਮੈਂ ਚਾਹੁੰਦੀ ਹਾਂ ਕਿ ਥੋੜੇ ਜਿਹੇ ਇਸ਼ੂਜ਼ ਤੇ ਤੁਸੀਂ ਵੀ ਜਿਹੜੀ ਜੀ ਗੱਲਬਾਤ ਕਰੋ ਕੀ ਇਸ਼ੂਜ਼ ਆ, ਕਿੱਦਾਂ ਤੁਸੀਂ ਉਹਨਾਂ ਨੂੰ ਰਿਜ਼ੋਲਵ ਕਰਨ ਦੇ ਵਿੱਚ ਹੈਲਪ ਕਰਵਾਓਗੇ।
3: ਸਾਰਿਆਂ ਤੋਂ ਜਿਹੜਾ ਮੇਨ ਇਸ਼ੂ ਹੈਗਾ ਜੀ ਪ੍ਰੋਪਰਟੀ ਟੈਕਸ ਦਾ, ਉਹ ਸਾਰਾ ਬ੍ਰੈਂਪਟਨ ਹੀ ਫੇਸ ਕਰ ਰਿਹਾ, ਪਰ ਵਾਰਡ 9-10 ਸਾਰਿਆਂ ਤੋਂ ਹਾਈਐਸਟ ਟੈਕਸ ਪੇਇੰਗ ਵਾਰਡ ਹੈ। ਲੋਕ ਇੱਕ ਮੂਮੈਂਟ ਤੇ ਆ ਕੇ ਇਹ ਮੰਨਣ ਲਈ ਤਿਆਰ ਨੇ ਵੀ ਅਸੀਂ ਟੈਕਸ ਤਾਂ ਚਲੋ ਪੇ ਕਰਦੇ ਹਾਂ, ਵੀ ਸਾਨੂੰ ਇਹਨਾਂ ਰਿਟਰਨ ਸਹੂਲਤਾਂ ਕੀ ਨੇ। ਉਹ ਕਹਿੰਦੇ ਆ ਵੀ ਜਦੋਂ ਮੈਂ ਰੀਜਨਲ ਲਈ ਖੜਾ, ਜਦੋਂ ਮੈਨੂੰ ਕੁਐਸਚਨਿੰਗ ਕਰਦੇ ਆ, ਹਰ ਵਾਰ ਪੁੱਛਦੇ ਆ ਵੀ ਸੇਮ ਰੀਜਨ ਦੇ ਅੰਡਰ ਮਿਸੀਸਾਗਾ ਆਉਂਦਾ, ਸੇਮ ਦੇ ਅੰਡਰ ਬ੍ਰੈਂਪਟਨ ਆਉਂਦਾ। ਮਿਸੀਸਾਗਾ ਚ ਐਵਰੇਜ ਹਾਊਸ ਟੈਕਸ ਜਿਹੜਾ $7,000, ਬ੍ਰੈਂਪਟਨ ਦੇ ਵਿੱਚ $10-12,000। ਮਿਸੀਸਾਗਾ ਕੋਲ ਜੋਬਸ ਜ਼ਿਆਦੇ ਆ, ਇਨਫਰਾਸਟ੍ਰਕਚਰ ਜ਼ਿਆਦੇ ਆ, ਹਾਸਪਿਟਲਸ ਜ਼ਿਆਦੇ ਆ, ਪੁਲਿਸ ਜ਼ਿਆਦੇ ਆ, ਕਮਿਊਨਿਟੀ ਫੰਕਸ਼ਨ ਆਰਗਨਾਈਜੇਸ਼ਨ ਜ਼ਿਆਦੇ ਆ, ਵੀ ਫਿਰ ਸਟਿਲ ਅਸੀਂ ਟੈਕਸ ਜ਼ਿਆਦਾ ਕਿਉਂ ਪੇ ਕਰ ਰਹੇ ਹਾਂ। ਲੋਕ ਹੁਣ ਜਾਗ ਚੁੱਕੇ ਨੇ ਸਾਰੇ, ਲੋਕ ਡਿਸਕਲੋਜ਼ਰ ਚਾਹੁੰਦੇ ਆ, ਹਰ ਇੱਕ ਬੱਚੇ ਨੂੰ ਪਤਾ ਲੱਗ ਚੁੱਕਿਆ ਵੀ ਇਹ ਕਿੱਦਾਂ ਕੰਟਰੈਕਟ ਆਪਦੇ ਬੰਦਿਆਂ ਨੂੰ ਦਿੱਤੇ ਜਾਂਦੇ ਆ, ਕਿੱਦਾਂ ਇਲੀਗਲ ਜੋਬਾਂ ਇਲੀਗਲ ਕੰਟਰੈਕਟ ਹੁੰਦੇ ਆ। ਆਪਾਂ ਉਹ ਚੀਜ਼ ਤੇ ਕੰਮ ਕਰਨਾ, ਇੱਕ ਡਿਸਕਲੋਜ਼ਰ ਇੱਕ ਟ੍ਰਾਂਸਪੇਰੈਂਸੀ ਲੈ ਕੇ ਆਉਣੀ ਹੈ। ਲੈਟਸ ਸਪੋਜ਼ ਕੋਈ ਵੀ ਸਿਟੀ ਕੰਟਰੈਕਟ ਦਿੰਦੀ ਹੈ, ਕੋਈ ਕੰਸਟਰਕਸ਼ਨ ਦਾ ਕੰਟਰੈਕਟ ਹੈ, ਤਾਂ ਹਰ ਚੌਥੇ ਘਰ ਚ ਬੰਦਾ ਕੰਸਟਰਕਸ਼ਨ ਕਰ ਰਿਹਾ, ਉਹ ਇੱਕ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਵੀ ਠੀਕ ਹੈ ਸਾਨੂੰ ਇੰਨੇ ਵਰਕਰ ਚਾਹੀਦੇ ਨੇ, ਆਹ ਸਾਡਾ ਟਾਈਮ ਪੀਰੀਅਡ, ਇੰਨੇ ਟਾਈਮ ਸਾਨੂੰ ਕੰਮ ਪੂਰਾ ਹੋਣਾ ਚਾਹੀਦਾ। ਉਦੋਂ ਬਾਅਦ ਦੇ ਵਿੱਚ ਜਿਹੜਾ ਵੀ ਬੰਦਾ ਉਹ ਰਿਕੁਆਇਰਮੈਂਟ ਮੀਟ ਕਰਦਾ, ਉਹਨੂੰ ਹੱਕ ਹੋਣਾ ਚਾਹੀਦਾ ਬਿਲਡਿੰਗ ਨੂੰ ਜੁਆਇਨ ਕਰਨ ਦਾ, ਜਦੋਂ ਕਿ ਇਹ ਕਦੇ ਵੀ ਨਹੀਂ ਹੁੰਦਾ। ਜਿਹੜੀ ਬਿਲਡਿੰਗ ਆ ਉਹ ਸਿਰਫ ਆਪ ਹੀ ਇੱਕ ਕਾਗਜ਼ਾਂ ਦੇ ਵਿੱਚ 4-5 ਬੰਦਿਆਂ 'ਚ ਬਿਲਡਿੰਗ ਸ਼ੋਅ ਕਰ ਦਿੱਤੀ ਜਾਂਦੀ ਹੈ, ਆਪਦੀ ਮਰਜ਼ੀ ਨਾਲ ਰੇਟ ਦੇ ਦਿੱਤੇ ਜਾਂਦੇ ਨੇ, ਤੇ ਉਹ ਸਾਰਾ ਖਰਚਾ ਆਪਣੇ ਤੇ ਪਾ ਦਿੱਤਾ ਜਾਂਦਾ। ਕੋਈ $100 ਵਾਲਾ ਕੰਮ ਆ ਉਹ $1,000 'ਚ ਕਾਗਜ਼ਾਂ 'ਚ ਪਾਇਆ ਜਾਂਦਾ, ਹਜ਼ਾਰ ਵਾਲਾ 8,000 7,000 'ਚ ਪਾ ਦਿੰਦੇ ਆ, ਤੇ ਪੁੱਛ ਗਿੱਛ ਕੋਈ ਵੀ ਨਹੀਂ। ਜਦੋਂ ਸਾਰੇ ਕੰਟਰੈਕਟ ਇਲੀਗਲੀ ਦਿੱਤੇ ਜਾਂਦੇ ਆ, ਤਾਂ ਹੀ ਸਿਟੀ ਕਿਸੇ ਨੂੰ ਸਵਾਲ ਜਵਾਬ ਨਹੀਂ ਕਰਦੀ। ਹੁਣ ਜਿਹੜਾ ਮੇਰੇ ਵਾਰਡ ਦੇ ਵਿੱਚ ਗੋਰਵੇ ਦੇ ਉੱਤੇ ਕੰਸਟਰਕਸ਼ਨ ਚੱਲਦੀ ਹੈ, 6 ਮਹੀਨਿਆਂ ਦਾ ਕੰਮ ਸੀ, 3 ਸਾਲ ਹੋ ਗਏ। ਉੱਥੇ ਬਹੁਤਾ ਟਾਈਮ ਜਿਹੜਾ ਉੱਥੇ ਆਲੇ ਦੁਆਲੇ ਰੈਜੀਡੈਂਟ ਰਹਿੰਦੇ ਆ, ਉਹ ਜਾਣਦੇ ਆ ਕਿ ਕਈ ਵਾਰੀ ਉੱਥੇ ਵਰਕਰ ਕੰਸਟਰਕਸ਼ਨ ਵਾਲੇ ਹੁੰਦੇ ਹੀ ਨਹੀਂ। ਉੱਥੇ ਜਿੰਨੀ ਇਕਿਊਪਮੈਂਟ ਖੜੀ ਆ, ਜਿੰਨੇ ਰੈਂਟਲ ਚੀਜ਼ਾਂ ਪਈਆਂ ਨੇ, ਉਹ ਕੋਨ ਪਏ ਨੇ ਲਾ ਲਓ, ਉਹ ਸਾਰਾ ਰੈਂਟ ਆਪਣੀਆਂ ਜੇਬਾਂ ਦੇ ਵਿੱਚੋਂ ਜਾ ਰਿਹਾ ਹੈ। ਪ੍ਰੋਪਰ ਇੱਕ ਡਿਸਕਲੋਜ਼ਰ ਹੋਊਗਾ, ਸਿਟੀ ਦੇ ਅਕਾਊਂਟ 'ਚ ਫੰਡ ਆਊਗਾ, ਉਦੋਂ ਬਾਅਦ ਦੇ ਵਿੱਚ ਉਹ ਫੰਡ ਨੂੰ ਸੇਫਟੀ ਲਈ ਯੂਜ਼ ਕੀਤਾ ਜਾਊਗਾ, ਸੇਫਟੀ ਲਈ ਪੁਲਿਸ ਸਟੇਸ਼ਨ ਲਿਆਂਦਾ ਜਾਊਗਾ ਜਿੱਥੇ ਲੋੜ ਹੈ ਸੀਸੀਟੀਵੀ ਕੈਮਰੇ ਲਾਏ ਜਾਣਗੇ, ਪੈਟਰੋਲਿੰਗ ਆਫਿਸਰ ਲਾਏ ਜਾਣਗੇ, ਜਿੱਥੇ ਕਿਤੇ ਇਨਫੋਰਸਮੈਂਟ ਦੀ ਲੋੜ ਹੈ ਇਨਫੋਰਸਮੈਂਟ ਲਾਈ ਜਾਊਗੀ। ਹੁਣ ਕੀ ਹੁੰਦਾ, ਇੱਕ ਗੌਰ ਵਾਲੇ ਐਗਜ਼ਾਮਪਲ ਮੈਂ ਦਿੱਤੀ ਸੀ, ਉੱਥੇ 3 ਸਾਲ ਹੋ ਗਏ ਕੰਸਟਰਕਸ਼ਨ ਚੱਲਦੀ ਨੂੰ, ਕੰਸਟਰਕਸ਼ਨ ਵਾਲੇ ਵਰਕਰ ਤਾਂ ਹੁੰਦੇ ਨਹੀਂ, ਪੁਲਿਸ ਵਾਲਾ ਉੱਥੇ ਖੜਾ ਹੁੰਦਾ ਲਾਈਟਾਂ ਲਾ ਕੇ, ਉਹਦਾ ਆਪਾਂ ਉਹਨੂੰ ਰਿਪਲੇਸ ਕਰ ਸਕਦੇ ਹਾਂ ਕਿਸੇ ਸਿਕਿਉਰਿਟੀ ਗਾਰਡ ਨਾਲ ਜਾਂ ਕਿਸੇ ਇਨਫੋਰਸਮੈਂਟ ਵਾਲੇ ਨਾਲ ਕਰ ਸਕਦੇ ਹਾਂ। ਉਹੀ ਆਫਿਸਰ ਕਿੱਥੇ ਪੈਟਰੋਲ ਕਰੇ, ਲੋਕ ਸੇਫ ਫੀਲ ਕਰਨ। 9-10 ਵਾਰਡ ਅਜਿਹਾ ਵਾਰਡ ਹੈ ਜਿੱਥੇ ਕਦੇ ਬਿਲਡਿੰਗ ਲਾ ਕੇ ਘਰ ਮਿਲਦੇ ਸੀ, ਤੇ ਹੁਣ ਆਪਾਂ ਡੋਰ ਟੂ ਡੋਰ ਗਏ ਹਾਂ, ਹਰੇਕ 4th-5th ਘਰ ਉੱਥੋਂ ਛੱਡ ਕੇ ਜਾਣ ਲਈ ਤਿਆਰ ਹੈ, ਲੋਕ ਰਹਿਣਾ ਪਸੰਦ ਨਹੀਂ ਕਰ ਰਹੇ। ਹਾਂਜੀ
0: ਬਿਲਕੁਲ ਜੀ, ਔਰ ਸਪੈਸ਼ਲੀ ਤੁਸੀਂ ਗੱਲਬਾਤ ਕੀਤੀ ਪ੍ਰੋਪਰਟੀ ਟੈਕਸ ਦੀ, ਬਿਲਕੁਲ ਜੀ, ਇਹ ਪ੍ਰੋਬਲਮਸ ਉਦੋਂ ਹੀ ਸੋਲਵ ਹੋਣਗੀਆਂ ਜਦੋਂ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਾ ਕੇ ਜਿਹੜੇ ਜੀ ਵੋਟਸ ਕਰਾਂਗੇ, ਕਿਉਂਕਿ ਜਦੋਂ ਵੀ ਆਪਾਂ ਪਰਸੈਂਟੇਜ ਦੇਖਦੇ ਹਾਂ ਪਿਛਲੇ ਸਾਲ ਦੀ, ਜੇ ਆਪਾਂ ਚੱਕ ਲਈਏ ਤੇ ਕੋਈ ਖਾਸ ਲਾਸਟ ਈਅਰ ਦਾ ਬਹੁਤ ਜ਼ਿਆਦਾ ਜਿਹੜਾ ਜੀ ਪਰਸੈਂਟੇਜ ਨਹੀਂ ਸੀਗਾ ਕਿ ਆਪਣੇ ਲੋਕੀ ਵੋਟ ਜਾ ਕੇ ਦਿੰਦੇ ਆ। ਸੋ ਜੇ ਤੁਸੀਂ ਚਾਹੁੰਦੇ ਆ ਕਿ ਆਹ ਸਾਰੀਆਂ ਚੀਜ਼ਾਂ ਦਾ ਸੋਲਿਊਸ਼ਨ ਹੋਵੇ ਤਾਂ ਤੁਹਾਨੂੰ ਜਾ ਕੇ ਜਿਹੜਾ ਜੀ ਵੋਟ ਕਰਨਾ ਪਊਗਾ।
3: ਹਾਂਜੀ, ਵੋਟ ਕਰਨ ਜ਼ਰੂਰ ਨਿਕਲਣਾ ਪੈਣਾ ਘਰੋਂ, ਘੰਟੇ ਅੱਧੇ ਘੰਟੇ ਦੀ ਗੱਲ ਆ ਇਹ, ਮੁੜ ਕੇ 4 ਸਾਲ ਪਛਤਾਉਣਾ ਪੈਣਾ ਆਪਾਂ ਨੂੰ। ਹੁਣ ਕੀ ਹੈਗਾ, ਜਿਹੜਾ ਜੇ ਐਵਰੇਜ ਆਪਾਂ ਰੇਸ਼ੋ ਕੱਢੀਏ ਤਾਂ 20% ਵੋਟ ਪੋਲ ਹੁੰਦੀ ਹੈ, 20% ਦੇ ਵਿੱਚੋਂ 5-7% ਤਾਂ ਬੰਦੇ ਉਹ ਨੇ ਜਿਨ੍ਹਾਂ ਨੂੰ ਉਹਨਾਂ ਨੇ ਆਪਦੇ ਇਲੀਗਲ ਕੰਟਰੈਕਟ ਜੋਬਾਂ ਦਿੱਤੀਆਂ ਨੇ। ਹੁਣ ਆਪਾਂ ਦੇਖਦੇ ਹਾਂ ਡੋਰ ਟੂ ਡੋਰ ਤੁਹਾਡੇ ਕੋਲ ਕੋਈ ਕਾਉਂਸਲਰ ਨਹੀਂ ਆਉਂਦਾ, ਸਾਡੀ ਟੀਮ ਫਿਰਦੀ ਹੈ, ਅਸੀਂ ਤੁਰੇ ਫਿਰਦੇ ਹਾਂ, ਉਹ ਇੱਕ ਤਾਂ ਇਹ ਡਰ ਤੋਂ ਨਹੀਂ ਆਉਂਦੇ ਵੀ ਆਪਾਂ ਕੰਮ ਨਹੀਂ ਕੀਤਾ, ਲੋਕ ਕੁਐਸਚਨਿੰਗ ਕਰਨਗੇ। ਦੂਜਾ ਗੱਲ ਕੀ ਆ, ਉਹਨਾਂ ਨੇ ਜਿਹਨੂੰ ਕੰਮ ਦਿੱਤਾ, ਜਿਹਨੂੰ ਕੰਟਰੈਕਟ ਦਿੱਤੇ ਆ, ਉਹਨੂੰ ਕਾਲ ਕਰਕੇ ਕਹਿੰਦੇ ਆ ਵੀ 100 ਬੰਦਾ ਇਕੱਠਾ ਕਰਕੇ ਰੱਖੋ, ਅਸੀਂ ਆ ਰਹੇ ਹਾਂ ਉੱਥੇ ਲੈਕਚਰ ਦੇਣ ਲਈ। ਆਪਣੇ ਲੋਕ ਉਹ ਮੇਨ ਲੋਕ ਵੋਟਾਂ ਪਾਈ ਜਾਂਦੇ ਆ, ਜਿਹੜੇ ਆਮ ਲੋਕ ਜਿਨ੍ਹਾਂ ਨੂੰ ਉਹਨਾਂ ਦੀ ਲੋੜ ਹੈਗੀ, ਜਿਨ੍ਹਾਂ ਨੇ ਕੰਮ ਕਰਾਉਣੇ ਆ, ਉਹ ਬੰਦੇ ਵੋਟਾਂ ਪਾਉਣ ਹੀ ਨਹੀਂ ਜਾਂਦੇ। ਜਦੋਂ ਆਪਾਂ ਵੋਟ ਪਾਉਣ ਨਹੀਂ ਜਾਂਦੇ ਤਾਂ ਆਪਾਂ ਕੰਪਲੇਂਟ ਕਰਨ ਦਾ ਅਧਿਕਾਰ ਵੀ ਖੋ ਦਿੰਦੇ ਹਾਂ।
0: ਬਿਲਕੁਲ ਜੀ, 100%। ਤੇ ਐਡਵਾਂਸ ਵੋਟਿੰਗ ਜਿਹੜੀ ਆ ਜੀ, ਦੱਸ ਦੇ 9, 10, 11, 16 ਤੇ 17 ਅਕਤੂਬਰ ਨੂੰ ਜਿਹੜੀ ਜੀ ਹੈਗੀ ਆ। ਔਰ ਜੇ ਤੁਸੀਂ ਜਿਹੜਾ ਜੀ ਐਕਚੁਅਲ ਡੇ ਜਾਣਾ ਚਾਹੁੰਦੇ ਹੋ ਤੇ ਤੁਸੀਂ ਜਿਹੜਾ ਜੀ ਅਕਤੂਬਰ 26 ਨੂੰ ਜਿਹੜਾ ਜੀ ਜ਼ਰੂਰ ਜਾ ਕੇ ਵੋਟ ਕਰਨਾ। ਹਰਸਿਮਰਨ ਸਿੰਘ ਫਰੋਮ ਰੀਜਨਲ ਕਾਉਂਸਲਰ ਵਾਰਡ 9 ਔਰ 10। ਮੈਂ ਚਾਹੂੰਗੀ ਇੱਕ ਵਾਰੀ ਫਿਰ ਤੁਸੀਂ ਆਪਣੀ ਜਿਹੜੀ ਜੀ ਬਾਉਂਡਰੀਜ਼ ਜ਼ਰੂਰ ਦੱਸ ਦਿਓ।
3: ਹਾਂਜੀ, ਬਾਉਂਡਰੀ ਇਹ ਹੈਗੀ ਹੈ ਜੀ 410 ਤੋਂ ਸ਼ੁਰੂ ਹੋ ਕੇ ਹਾਈਵੇ 50 ਤੱਕ ਦਾ ਏਰੀਆ, ਮੇਫੀਲਡ ਤੋਂ ਲੈ ਕੇ ਬਵੇੜ ਕੈਸਲ ਮੋਰ ਤੇ ਦਾ ਗੋਰ ਐਂਡ ਇਬਨੀਜ਼ਰ ਤੱਕ ਜਾਂਦਾ ਜੀ ਇਹ, ਉਧਰੋਂ ਹਾਈਵੇ 50 ਨਾਲ ਹੱਦ ਲੱਗ ਜਾਂਦੀ ਹੈ ਜਾ ਕੇ।
0: ਓਕੇ ਜੀ, ਠੀਕ ਹੈ ਜੀ।
3: 98,000 ਵੋਟਾਂ 9 ਤੇ 10 ਨੰਬਰ ਵਾਰਡ ਦੀ। ਇਸ ਵਾਰ ਆਪਾਂ ਬਦਲਾਅ ਲੈ ਕੇ ਹੀ ਆਉਣਾ। ਆਪਣੇ ਜਿਹੜੇ ਵੀ ਬੰਦੇ ਰੇਡੀਓ ਸੁਣਦੇ ਆ, ਤੁਹਾਡੇ ਪਰਿਵਾਰ ਨੂੰ, ਤੁਹਾਡੇ ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕਰੋ ਵੀ ਵੋਟ ਜ਼ਰੂਰ ਕਰਨ ਜਾਇਓ। 6 ਦਿਨ ਨੇ ਆਪਣੇ ਕੋਲ ਵੋਟ ਕਰਨ ਲਈ, 6 ਦਿਨ ਚੋਂ ਕਦੋਂ ਵੀ ਘੰਟਾ ਅੱਧਾ ਘੰਟਾ ਕੱਢ ਕੇ ਉੱਥੇ ਵੋਟ ਕਰਕੇ ਆਓ। ਇਸ ਵਾਰ ਆਪਾਂ ਬਦਲਾਅ ਲੈ ਕੇ ਆਉਣਾ, ਨਹੀਂ ਸਿਰਫ ਆਪਣੇ ਕੋਲ ਇੱਕ ਪਛਤਾਵਾ ਰਹਿ ਜਾਣਾ।
0: ਬਿਲਕੁਲ ਜੀ, ਬਿਲਕੁਲ। ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰਨ ਲਈ ਨੰਬਰ ਮੈਂ ਜ਼ਰੂਰ ਦੇ ਦਵਾਂ, 6478-0608-40 ਤੇ ਜਿਹੜੀ ਆ ਜੀ ਬਲਜਿੰਦਰ ਸਿੰਘ ਨਾਲ ਦੇ ਨਾਲ ਗੱਲਬਾਤ ਕਰ ਸਕਦੇ ਆ। ਔਰ ਤੁਸੀਂ ਜੀ ਹਰਸਿਮਰਨ ਸਿੰਘ ਜੀ ਦੇ ਨਾਲ ਗੱਲਬਾਤ ਕਰਨੀ ਆ 4372-2205 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਕੁਛ ਹੋਰ ਕਹਿਣਾ ਚਾਹੋਗੇ?
3: ਬਸ ਸਾਰਿਆਂ ਨੂੰ ਇੱਦਾਂ ਹੀ ਬੇਨਤੀ ਹੈ ਜੀ, ਵੋਟ ਕਰਕੇ ਆਇਓ। ਜਿਹੜੇ ਤੁਹਾਡੇ ਕੋਲ ਲੋਕ ਆਉਂਦੇ ਨੇ, ਜੇ ਕੋਈ ਡੋਰ ਟੂ ਡੋਰ ਆਊਗਾ ਜਾਂ ਤੁਹਾਨੂੰ ਕਿਤੇ ਵੀ ਕੋਈ ਕੈਂਡੀਡੇਟ ਮਿਲਦਾ, ਉਹਨੂੰ ਕੁਐਸਚਨਿੰਗ ਜ਼ਰੂਰ ਕਰਿਆ ਕਰੋ। ਇੱਦਾਂ ਨਾ ਕਰਿਆ ਕਰੋ ਵੀ ਡੋਰ ਖੋਲਿਆ, 2 ਇੰਚ ਤੇ ਪੋਸਟਰ ਫੜ ਕੇ ਅੰਦਰ ਚਲੇ ਗਏ। ਉਹਨੂੰ ਸਵਾਲ ਜਵਾਬ ਕਰੋ, ਰਿਪੋਰਟ ਕਾਰਡ ਮੰਗੋ, ਉਹਦਾ ਵਿਜ਼ਨ ਚੈੱਕ ਕਰੋ। ਜੇ ਕੋਈ ਪਹਿਲੀ ਵਾਰੀ ਆਇਆ, ਉਹਦਾ ਵਿਜ਼ਨ ਦੇਖੋ, ਦੇਖੋ ਉਹਨੂੰ ਕਿੱਦਾਂ ਦੇ ਬੰਦੇ ਸਪੋਰਟ ਕਰ ਰਹੇ ਆ। ਜੇ ਉਹੀ ਕਰਪਟ ਕ੍ਰਿਮੀਨਲ ਬੰਦੇ ਉਹਨੂੰ ਸਪੋਰਟ ਕਰਦੇ ਆ, ਤਾਂ ਉਹਨੇ ਵੀ ਉਹੋ ਜਿਹਾ ਕੁਛ ਹੀ ਕਰਨਾ ਜਾ ਕੇ। ਜਿਹੜਾ ਵੀ ਬੰਦਾ ਤੁਹਾਨੂੰ ਮਿਲਦਾ, ਕਿਸੇ ਵੀ ਬੰਦੇ ਦਾ 2-4 ਮਿੰਟ ਚ ਬੰਦਾ ਜੱਜ ਕਰ ਲੈਂਦਾ ਵੀ ਬੰਦਾ ਕਿਵੇਂ ਦਾ, ਉਹਨੂੰ 2-4 ਮਿੰਟ ਤੋਂ ਸਵਾਲ ਜਵਾਬ ਇਹੋ ਜਿਹੇ ਕਰੋ, ਤਿੱਖੇ ਤੁਹਾਨੂੰ ਪਤਾ ਲੱਗੇ ਵੀ ਕੌਣ ਕੈਂਡੀਡੇਟ ਕਿਵੇਂ ਦਾ, ਉਹ ਤੋਂ ਬਾਅਦ ਕੰਸਿਡਰ ਕਰੋ।
0: ਬਿਲਕੁਲ ਜੀ, ਸੋ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਬਲਜਿੰਦਰ ਸਿੰਘ ਜੀ ਜਿਹੜੇ ਜੀ ਬ੍ਰਾਂਪਟਨ ਸਿਟੀ ਕਾਉਂਸਲਰ ਦੇ ਲਈ ਖੜੇ ਨੇ, ਤੇ ਹਰਸਿਮਰਨ ਸਿੰਘ ਜੀ ਜਿਹੜੇ ਜੀ ਰੀਜਨਲ ਕਾਉਂਸਲਰ ਵਾਰਡ 9 ਔਰ 10 ਦੋਨੋਂ ਸੇਮ ਵਾਰਡ ਦੇ ਵਿੱਚੋਂ ਜਿਹੜੇ ਜੀ ਖੜੇ ਆ। ਸੋ ਜ਼ਰੂਰ ਜਿਹੜੇ ਜੀ ਤੁਸੀਂ ਇਹਨਾਂ ਨੂੰ ਵੋਟ ਕਰਨੀ। ਥੈਂਕ ਯੂ ਸੋ ਮਚ ਜੀ।
3: ਥੈਂਕ ਯੂ ਜੀ, ਧੰਨਵਾਦ ਜੀ ਸਰ।
0: ਬਿਲਕੁਲ ਜੀ, ਇਹਨਾਂ ਦਾ ਵੀ ਧੰਨਵਾਦ। ਔਰ ਬਿਲਕੁਲ, ਔਰ ਸਾਡੀ ਲਾਈਨ ਇਸ ਟਾਈਮ ਜਿਹੜੇ ਜੀ ਸੁਖੀ ਜੀ, ਕਿਉਂਕਿ ਅੱਜ ਕੁਛ ਮੀਟਿੰਗ ਕਰਕੇ ਜਿਹੜੇ ਜੀ ਸਟੂਡੀਓ ਦੇ ਵਿੱਚ ਨਹੀਂ ਪਹੁੰਚ ਪਾਏ, ਆਪਾਂ ਉਹਨਾਂ ਦੇ ਨਾਲ ਔਨ ਏਅਰ ਹੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੁਖੀ ਜੀ, ਵੈਲਕਮ ਟੂ ਦ ਰੇਡੀਓ।
4: ਜੀ ਸਤਿ ਸ਼੍ਰੀ ਅਕਾਲ ਕਿਰਨ ਜੀ, ਔਰ ਵਧਨੋਂ ਦੂਰ ਜਿੰਨੇ ਵੀ ਪ੍ਰੋਗਰਾਮ ਸੁਣ ਰਹੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਔਰ ਤੁਹਾਨੂੰ ਪਤਾ ਕਿ ਅੱਜ ਆਪਣੀ ਇੱਕ ਰੀਅਲ ਸਟੇਟ ਦੀ ਜਿਹੜੀ ਆਪਣੀ ਟੀਮ ਹੈ, ਇੱਕ ਤੋਂ ਬਹੁਤ ਵਧੀਆ ਲਿਸਟਿੰਗ ਦੇ ਉੱਤੇ ਆਏ ਸੀ, ਪਹੁੰਚੇ ਸੀਗੇ, ਮੀਟਿੰਗ ਸੀਗੀਆਂ। ਉਹ ਮੈਂ ਜਾਣਕਾਰੀ ਦੇ ਦਾਂ ਕਿ ਕੱਲ ਵੀ ਆਪਾਂ ਅਨਾਊਂਸ ਕੀਤਾ ਸੀ ਕਿ ਇੱਕ ਤਾਂ ਮਿਲਟਨ ਦੇ ਵਿੱਚ, ਮਿਲਟਨ ਹਾਈਵੇ 401 ਦੇ ਬਿਲਕੁਲ ਉੱਪਰ ਡਿਵੈਲਪਿੰਗ ਲੈਂਡ ਹੈ ਸਾਡੇ ਕੋਲ 8 ਏਕੜ, ਜੇ ਕੋਈ ਚਾਹੁੰਦਾ ਕੋਈ ਉਧਰ ਕੋਈ ਡਿਵੈਲਪ ਕਰਨ ਦੇ ਲਈ, ਕੋਈ ਕਮਰਸ਼ੀਅਲ, ਕੋਈ ਰੈਜੀਡੈਂਸ਼ੀਅਲ ਕੁਛ ਬਣਾਉਣਾ ਚਾਹੁੰਦਾ, 8 acres ਲੈਂਡ ਜਿਹੜੀ ਮਿਲਟਨ ਸ਼ਹਿਰ ਦੇ ਵਿੱਚ ਹੈ ਬਹੁਤ ਰੀਜਨੇਬਲ ਕੀਮਤ ਦੇ ਉੱਤੇ ਮਿਲ ਜਾਵੇਗੀ, ਤੇ ਦੂਸਰੀ 2.5 acres ਲੈਂਡ ਸਾਡੇ ਕੋਲ ਓਕਵਿਲ ਦੇ ਵਿੱਚ ਹੈ ਜਿਹੜੀ ਕਿ ਉੱਥੇ ਹੋਟਲ ਦੇ ਲਈ ਜ਼ੋਨਿੰਗ ਹੈਗੀ ਆ, ਹੋਟਲ ਬਣਾ ਸਕਦੇ ਹੋ, ਕਿਸੇ ਨੇ ਵੀ ਓਕਵਿਲ ਏਰੀਏ ਦੇ ਵਿੱਚ ਹੋਟਲ ਬਣਾਉਣਾ ਹੋਵੇ ਤੇ 2.5 acres ਲੈਂਡ ਜਿਹੜੀ ਉਹ ਸਾਡੇ ਕੋਲ ਅਵੇਲੇਬਲ ਹੈ। ਔਰ ਇਹਦੇ ਨਾਲ ਨਾਲ ਹੀ ਕੈਲੇਡਨ ਦੇ ਵਿੱਚ ਜਿੱਥੇ ਹਾਈਵੇ 410 413 ਮੈਚ ਮਿਲ ਰਹੇ ਨੇ ਉੱਥੇ ਹੀ 50 acres ਲੈਂਡ ਸਾਡੇ ਕੋਲ ਆਈ ਆ, ਉਹ ਵੀ ਅਪਕਮਿੰਗ ਡਿਵੈਲਪਮੈਂਟ ਦੇ ਲਈ ਰੈਡੀ ਟੂ ਗੋ ਹੈਗੀ ਆ। ਇਹਨਾਂ ਤਿੰਨੇ ਲੈਂਡ ਦੇ ਬਾਰੇ ਚ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ, ਨੰਬਰ 416-881-7070 416-881-7070 ਤੇ ਗੱਲ ਹੋ ਸਕਦੀ ਆ। ਇਹਦੇ ਨਾਲ ਨਾਲ ਜੀ ਸਾਡੇ ਕੋਲ ਜਿਹੜੇ ਤਕਰੀਬਨ 8 to 10 ਹੋਟਲ ਨੇ ਇਸ ਟਾਈਮ, ਜਿਹੜੇ 120 ਰੂਮ ਤੋਂ ਸ਼ੁਰੂ ਹੋ ਕੇ 250 ਰੂਮ ਤੱਕ ਦੇ ਹੋਟਲ ਨੇ ਵੱਖਰੇ ਵੱਖਰੀਆਂ ਸਿਟੀਆਂ ਦੇ ਵਿੱਚ, GTA ਦੇ ਵਿੱਚ ਵੀ ਕੁਝ ਨੇ, ਆਟਵਾ ਦੇ ਵਿੱਚ ਆ, ਕੈਲਗਰੀ ਚ ਆ, ਐਡਮਿੰਟਨ ਹੈ। ਸੋ ਉਹਦੇ ਲਈ ਵੀ ਕਿਸੇ ਨੇ ਕੋਈ ਇਨਫੋਰਮੇਸ਼ਨ ਲੈਣੀ ਹੈ ਤੇ 416-881-7070 416-881-7070 ਤੇ ਗੱਲ ਹੋ ਸਕਦੀ ਹੈ। ਇੱਕ ਆਪਣੇ ਕੋਲ ਲਿਸਟਿੰਗ ਇਸ ਟਾਈਮ ਚੱਲ ਰਹੀਆਂ ਜੀ 2, ਜਿਹਦੇ ਵਿੱਚੋਂ ਕਾਫੀ ਇਨਕਮ ਆ ਰਹੀ ਹੈ। ਇੱਕ ਨਾਗਰਾ ਫਾਲ ਦੇ ਵਿੱਚ, ਫਾਲ ਤੋਂ ਸਿਰਫ 2-3 ਮਿੰਟ ਦੂਰੀ ਦੇ ਉੱਤੇ ਬਿਲਡਿੰਗ ਹੈ ਔਰ ਜਿਹੜੀ ਸ਼ੋਪ ਉਹ ਵੀ ਕਿਰਾਏ ਤੇ ਚੜੀ ਹੈ, 4 ਅਪਾਰਟਮੈਂਟਸ ਨੇ ਉਹ ਵੀ ਕਿਰਾਏ ਦੇ ਉੱਪਰ ਚੜੀਆਂ ਹੋਈਆਂ ਔਰ ਇਹ ਸਾਰੀ ਦੀ ਸਾਰੀ ਜਿਹੜੀ ਤੁਹਾਨੂੰ $11 lakh ਦੇ ਵਿੱਚ ਮਿਲ ਜਾਵੇਗੀ ਤੇ ਇਹਦੇ ਚੋਂ $85,000 ਟੋਟਲ ਜਿਹੜਾ ਹੈਗਾ ਉਹ $8,100 ਮੰਥ ਦਾ ਟੋਟਲ ਰੈਂਟ ਆ ਰਿਹਾ ਹੈ। ਦੂਜੀ ਇੱਕ ਲੰਡਨ ਦੇ ਵਿੱਚ ਆਪਣੇ ਕੋਲ ਬਿਲਡਿੰਗ ਹੈ ਜੀ, ਉਹ 13,000 ਸਕੇਅਰ ਫੀਟ ਦੀ ਬਿਲਡਿੰਗ ਹੈ, 2038 ਤੱਕ ਲੀਜ਼ ਤੇ ਚੜੀ ਹੈ ਤੇ 13,000 ਹੀ ਮਹੀਨੇ ਦਾ ਉਹਨੂੰ ਉੱਥੋਂ ਕਿਰਾਇਆ ਆ ਰਿਹਾ ਹੈ। ਇਹ 2.2 ਜਾਣੀ $22 lakh ਦੇ ਵਿੱਚ ਲਿਸਟ ਹੋਈ ਆ। ਸੋ ਇਹਨਾਂ ਸਾਰੀਆਂ ਪ੍ਰੋਪਰਟੀਆਂ ਦੀ ਇਨਫੋਰਮੇਸ਼ਨ ਲੈਣ ਲਈ ਜਾਂ ਕੋਈ ਹੋਰ ਪ੍ਰੋਪਰਟੀ ਤੁਸੀਂ ਆਪਣੀ ਕੋਈ ਵੇਚਣੀ ਆ ਉਹਦੇ ਲਈ ਵੀ ਸਾਡੀ ਟੀਮ ਨਾਲ ਗੱਲਬਾਤ ਕਰ ਲਓ, ਨੰਬਰ 416-881-7070 416-881-7070 ਤੇ ਗੱਲ ਹੋ ਸਕਦੀ ਹੈ ਜੀ। ਥੈਂਕ ਯੂ ਕਿਰਨ ਜੀ,
0: ਥੈਂਕ ਯੂ ਸੋ ਮਚ ਸੁਖੀ ਜੀ, ਥੈਂਕ ਯੂ। ਬਿਲਕੁਲ ਜੀ, ਤੁਸੀਂ ਗੱਲਬਾਤ ਰੀਅਲ ਸਟੇਟ ਦੇ ਲਈ ਕਰ ਸਕਦੇ ਹੋ 416-881-7070 ਤੇ। ਔਰ ਹੁਣ ਇੱਕ ਜਾਣਕਾਰੀ ਆਪਾਂ ਦੇ ਦਈਏ ਕਿ ਕਿਸੇ ਵੀ ਭੈਣ ਭਰਾ ਨੂੰ ਜਿਹੜੇ ਜੀ ਟਰੱਕਿੰਗ ਸੈਕਟਰ ਦੇ ਵਿੱਚ ਜੋਬ ਚਾਹੀਦੀ ਹੈ, ਬਹੁਤ ਹੀ ਸ਼ਾਨਦਾਰ ਜਿਹੜੇ ਜੀ ਅਪਰਚੁਨਿਟੀ ਤੁਹਾਡੇ ਲਈ ਹੈਗੀ ਆ। ਇੱਕ ਫਰਮ ਆ ਜਿਹਨਾਂ ਨੂੰ ਬਹੁਤ ਸਾਰੇ ਜਿਹੜੇ ਆ ਜੀ ਏਜਡ ਡਰਾਈਵਰਸ ਦੀ ਲੋੜ ਹੈਗੀ ਆ, ਔਰ ਬਿਲਕੁਲ ਜੀ ਵਧੀਆ ਪੇ ਤੁਹਾਨੂੰ ਜਿਹੜੀ ਜੀ ਮਿਲੂਗੀ ਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਆ 6-4-7-3-0-2-8-0-1-7 ਤੇ। ਔਰ ਬਿਲਕੁਲ ਜੀ ਅਨਾਜ ਮਾਰਟ ਤੇ ਵੀ ਬਹੁਤ ਵਧੀਆ ਇਸ ਟਾਈਮ ਜਿਹੜੀ ਜੀ ਸੇਲ ਲੱਗੀ ਹੋਈ ਆ, ਗਰੋਸਰੀ ਤੇ ਬਹੁਤ ਵਧੀਆ ਸ਼ੋਰੂਮ ਜਿਹੜਾ ਜੀ ਗਰੋਸਰੀ ਦਾ ਇਹ ਖੁੱਲਿਆ ਤੇ ਤੁਸੀਂ ਏਅਰਪੋਰਟ ਰੋਡ ਐਂਡ ਮੇਫੀਲਡ ਦੇ ਕਾਰਨਰ ਤੇ ਜਾ ਕੇ ਜਿਹੜੇ ਜੀ ਸ਼ੋਪਿੰਗ ਆਪਣੀ ਗਰੋਸਰੀ ਦੀ ਕਰ ਸਕਦੇ ਆ। ਅੱਜ ਦਾ ਪ੍ਰੋਗਰਾਮ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਤੁਸੀਂ ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਗੱਲਬਾਤ ਕਰ ਸਕਦੇ ਆ 6-4-7-5-1-2-7-000 ਤੇ। ਔਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਈਂ ਅਸੀਂ ਸਾਂਝਾ ਕੀਤਾ ਹੈਗਾ। ਤੁਸੀਂ PSW ਕੋਈ ਕੋਰਸ ਕਰਨਾ, ਕੋਈ ਅਰਲੀ ਚਾਈਲਡਹੁੱਡ ਅਸਿਸਟੈਂਟ ਪ੍ਰੋਗਰਾਮ ਦਾ ਕੋਰਸ ਕਰਨਾ, ਕੋਈ ਫੂਡ ਸਰਵਿਸ ਦੇ ਰਿਲੇਟਡ ਜਾਂ ਕੋਈ ਅਕਾਊਂਟਿੰਗ ਦੇ ਰਿਲੇਟਡ ਤੇ ਗੱਲਬਾਤ ਤੁਸੀਂ ਕਰ ਸਕਦੇ ਆ 6-4-7-4-9-9-1-0-0-9 ਤੇ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਈਂ ਅਸੀਂ ਜਿਹੜਾ ਹੈ ਜੀ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ। ਹਰਪ੍ਰੀਤ ਸੈਣੀ ਫਰੋਮ ਟੌਪ ਚੋਇਸ ਇੰਸ਼ੋਰੈਂਸ, ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਗੱਲਬਾਤ ਹੋ ਸਕਦੀ ਆ 416-817-6500 ਤੇ। ਔਰ ਅੱਜ ਦਾ ਪ੍ਰੋਗਰਾਮ JD ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਆ। ਔਰ ਬਹੁਤ ਜਲਦੀ ਅਸੀਂ JD ਜੀ ਦੇ ਨਾਲ ਵੀ ਜਿਹੜੀ ਜੀ ਅੱਜ ਤੁਹਾਡੀ ਗੱਲਬਾਤ ਕਰਾਵਾਂਗੇ। ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਲੈਣੀ, ਘਰਾਂ ਦੀ ਇੰਸ਼ੋਰੈਂਸ, ਕੋਈ ਟਰੱਕਿੰਗ ਇੰਸ਼ੋਰੈਂਸ ਲੈਣੀ, ਕੋਈ ਕਮਰਸ਼ੀਅਲ ਇੰਸ਼ੋਰੈਂਸ ਤੇ ਗੱਲਬਾਤ ਹੋ ਸਕਦੀ ਹੈ JD ਇੰਸ਼ੋਰੈਂਸ ਨਾਲ 416-902-0706 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਹੁਣ ਸਾਡੀ ਲਾਈਨ ਇਸ ਟਾਈਮ ਜਿਹੜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦੇ ਨਾਲ ਜੁੜ ਚੁੱਕੀ ਆ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਰਾਜਨ ਜੀ।
5: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਕਿਰਨ ਜੀ ਤੁਹਾਡਾ ਤੇ ਰੇਡੀਓ ਆਪਣੇ ਵੱਧੋਂ ਦੂਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਬਿਲਕੁਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ?
5: ਵਧੀਆ ਜੀ, ਵਧੀਆ ਚਲਦੀ ਕਲਾ। ਸੋ ਅੱਜ ਦੱਸਣਾ ਚਾਹਾਂਗੇ ਵੀ ਜਿਹੜਾ ਨੇ ਅੱਜ ਆਈ ਐਗਜ਼ਾਮ ਕਰਵਾਉਣਾ, ਡਾਕਟਰ ਸਾਡੇ ਕੋਲ ਅਵੇਲੇਬਲ ਨੇ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਡਾਕਟਰ ਸਾਡੇ ਕੋਲ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੋਣਗੇ। ਸੋ ਅਸੀਂ ਇੱਥੇ ਪੂਰਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਦੇ ਹਾਂ ਵਿਦ ਐਡਵਾਂਸ ਟੈਕਨੋਲੋਜੀ ਇਕਵਿਪਮੈਂਟਸ। ਇਹਦੇ ਸਾਡੇ ਕੋਲ OCT ਹੈ, ਰੈਟਨੋਗ੍ਰਾਫੀ, ਟੋਪੋਗ੍ਰਾਫੀ, AR, NCT, ਸਲਿਟਲਮ ਤੇ ਵਿਜੂਅਲ ਫੀਲਡ, 7 ਅਲੱਗ ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਤੁਹਾਡੀ ਅੱਖ ਦਾ ਹਰ ਇੱਕ ਕੋਨਾ ਚੈੱਕ ਕਰਦੇ ਹਾਂ। ਔਰ ਜਿਹੜੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ ਚ ਕੋਈ ਪ੍ਰੋਬਲਮ ਚੱਲ ਰਹੀ ਹੈ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਸੋ ਜੇ ਇੱਦਾਂ ਦਾ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰੋ 905-460-8888-905-460-8888। ਇਸ ਤੋਂ ਇਲਾਵਾ ਗੱਲ ਕਰਾਂਗੇ ਜੀ ਗਲਾਸਿਸ ਦੀ, ਬਹੁਤ ਸਾਰੇ ਸਾਡੇ ਸਰੋਤ ਹੁੰਦੇ ਨੇ ਜਦੋਂ ਅੱਖਾਂ ਚੈੱਕਅਪ ਕਰਵਾ ਲੈਂਦੇ ਨੇ ਫਿਰ ਉਹਨਾਂ ਨੂੰ ਵੀ ਕਿਤੇ ਸਾਨੂੰ ਗਲਾਸਿਸ ਮਿਲ ਜਾਣ ਵਧੀਆ ਪ੍ਰਾਈਸ ਚ ਮਿਲਣ ਔਰ ਵਧੀਆ ਕੁਆਲਿਟੀ ਦੀ ਮਿਲਣ, ਉਹਨਾਂ ਵਾਸਤੇ ਅਸੀਂ ਸਪੈਸ਼ਲੀ ਵੈਲਿਊ ਪੈਕੇਜਸ ਰੱਖੇ ਹੋਏ ਨੇ। ਸੋ ਵੈਲਿਊ ਪੈਕੇਜ ਦੇ ਵਿੱਚ ਇੱਕ ਤੇ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਿਲਮ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ। ਸੋ 700 ਤੋਂ 800 ਫਿਲਮ ਸਾਡੇ ਕੋਲ ਡਿਸਪਲੇ ਤੇ ਲੱਗਾ, ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਫਿਲਮ ਚੂਜ਼ ਕਰ ਸਕਦੇ ਹੋ, ਲੇਡੀਜ਼ ਦਾ ਚਾਹੀਦਾ, ਜੈਂਟਸ ਦਾ, ਬੱਚਿਆਂ ਦਾ, ਸੋ ਹਰ ਕਿਸਮ ਦੇ ਸਾਡੇ ਕੋਲ ਫਰੇਮ ਅਵੇਲੇਬਲ ਨੇ। ਇਹ $300 ਦੀ ਕੀਮਤ ਦਾ ਫਰੇਮ ਹੈ ਜੀ, ਵੈਲਿਊ ਪੈਕੇਜ ਇੱਕ ਤੇ ਫਰੇਮ ਇਨਕਲੂਡਿਡ ਹੈ, ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ, ਯਾਨੀ ਕਿ ਜੇ ਤੁਸੀਂ ਦੂਰ ਵਾਸਤੇ ਐਨਕ ਬਣਵਾਉਣੀ ਹੈ ਜਾਂ ਨੇੜੇ ਵਾਸਤੇ ਜਾਂ ਖਾਲੀ ਕੰਪਿਊਟਰ ਤੇ ਕੰਮ ਕਰਨ ਵਾਸਤੇ ਜਾਂ ਸੈੱਲ ਫੋਨ ਦੇਖਣ ਲਈ, ਤੇ ਉਹ $100 ਦੇ ਲੈਂਸ ਨੇ, ਉਹ ਵੀ ਇਨਕਲੂਡਿਡ ਹੈ ਜੀ ਵੈਲਿਊ ਪੈਕੇਜ। ਸੋ ਇਹ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਦੂਰ ਨੇੜੇ ਦੀ ਇਕੱਠੀ ਐਨਕ ਬਣਵਾਉਣੀ ਹੈ ਤੇ ਬਹੁਤ ਹੀ ਵਧੀਆ ਸਾਡੇ ਕੋਲ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, ਇਹ ਨਿਊ ਟੈਕਨੋਲੋਜੀ ਦੇ ਲੈਂਸਿਸ ਨੇ, ਇਹਦੇ ਨਾਲ ਤੁਸੀਂ ਦੂਰ ਵੀ ਦੇਖ ਸਕਦੇ ਹੋ, ਨੇੜੇ ਵੀ ਦੇਖ ਸਕਦੇ ਹੋ, ਕੰਪਿਊਟਰ ਤੇ ਵੀ ਕੰਮ ਕਰ ਸਕਦੇ ਹੋ ਔਰ ਇਹਦੇ ਵਿੱਚ ਕੋਈ ਲਾਈਨ ਨਹੀਂ ਹੁੰਦੀ। ਸੋ $300 ਦੇ ਇਹ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ, ਇਹ $600 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ। ਤੇ ਨਾਲ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਵਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, ਸਟੋਰ ਸਾਡਾ ਸ਼ਾਮ ਦੇ 7 ਵਜੇ ਤੱਕ ਖੁੱਲ੍ਹਾ ਹੈ, ਜੇ ਅੱਜ ਨਹੀਂ ਆ ਸਕਦੇ ਤੇ ਕੱਲ੍ਹ ਨੂੰ ਵੀ ਸਟੋਰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲ੍ਹਾ ਹੈ। ਬੜਾ ਸੌਖਾ ਜਿਹਾ ਐਡਰੈਸ ਹੈ ਜੀ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਕੁਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ, ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਹੋਣ ਜਾਂ ਫਿਰ ਕੰਟੈਕਟ ਲੈਂਸਿਸ ਹੋਣ। ਨੰਬਰ ਇੱਕ ਹੈ ਕਿ ਜੀ 905-460-8888-905-460-8888।
0: ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਥੈਂਕ ਯੂ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਹੁਤ ਹੀ ਪਿਆਰਾ ਗੀਤ ਤੁਸੀਂ ਜਿਹੜਾ ਜੀ ਹੁਣੇ ਸੁਣਿਆ, ਔਰ ਮੈਨੂੰ ਨਾ ਇੱਕ ਮੈਸੇਜ ਵੀ ਆਇਆ ਹੋਇਆ ਸੀ, ਮੈਂ ਮੈਸੇਜ ਵੀ ਜ਼ਰੂਰ ਸਾਂਝਾ ਸਾਡੇ ਲਿਸਨਰ ਦਾ ਕਰਦੀ ਹੈ ਕਿ ਸਾਨੂੰ ਇੱਕ ਜਿਹੜਾ ਜੀ ਮੈਸੇਜ ਆਇਆ ਸੀ ਰਾਮ ਜੀ, ਕਿਉਂਕਿ ਸਾਡੇ ਬੜੇ ਪਿਆਰੇ ਜਿਹੜੇ ਜੀ ਲਿਸਨਰ, ਇਹਨਾਂ ਨੇ ਵੀ ਕਿਹਾ ਸੀਗਾ ਕਿ ਕਿਰਨ ਜੀ ਅੱਜ ਇੱਕ ਸੌਂਗ ਮੇਰੇ ਪਸੰਦ ਦਾ ਵੀ ਲਾ ਦਿਓ, ਤੇ ਬਿਲਕੁਲ ਜੀ ਅਸੀਂ ਲਾਵਾਂਗੇ। ਤੇ ਬਿਲਕੁਲ ਜੀ ਤੁਸੀਂ ਦੇਖੋ ਸਾਡੇ ਲਿਸਨਰਸ ਕਿੱਥੋਂ ਕਿੱਥੋਂ ਸਾਨੂੰ ਸੁਣਦੇ ਆ। ਅਮਰਜੀਤ ਜੀ ਫਰੋਮ ਬਫੈਲੋ, ਤੇ ਉਹਨਾਂ ਨੇ ਕਿਹਾ ਕਿ ਅੱਜ ਮੇਰੇ ਬੇਟੇ ਜਿਹੜਾ ਜੀ ਰਣਸ਼ੇਰ ਚੀਮਾ ਦਾ ਬਰਥਡੇ ਆ, ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪਹਿਲਾਂ ਤਾਂ ਅਮਰਜੀਤ ਜੀ। ਤੇ ਬਿਲਕੁਲ ਜੀ ਅਸੀਂ ਬਹੁਤ ਜਲਦੀ ਤੁਹਾਡਾ ਵੀ ਮਨ ਪਸੰਦੀਦਾ ਗੀਤ ਲਾਵਾਂਗੇ, ਬਟ ਉਹਦੇ ਤੋਂ ਪਹਿਲਾਂ ਹੁਣ ਸਾਡੇ ਸਟੂਡੀਓ ਦੇ ਵਿੱਚ ਨਾਸਿਰ ਜੀ ਪਹੁੰਚੇ ਨੇ, ਤੇ ਆਪਾਂ ਪਹਿਲਾਂ ਨਾਸਿਰ ਜੀ ਦਾ ਸਵਾਗਤ ਕਰਦੇ ਹਾਂ ਔਰ ਆਪਾਂ ਥੋੜੀ ਜਿਹੀ ਗੱਲਬਾਤ ਅੱਜ ਰਕੇਸ਼ ਜੀ ਦੇ ਨਾਲ ਵੀ ਕਰਦੇ ਹਾਂ।
1: ਜੀ ਬਹੁਤ ਸ਼ੁਕਰੀਆ, ਔਰ ਕਿਰਨ ਜੀ ਔਰ ਰੇਡੀਓ ਪ੍ਰੋਗਰਾਮ ਸੁਣੋ, ਨਮਸਤੇ, ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ। ਮੈਂ ਅੱਜ ਆਇਆ ਸਾਂ ਸਿਰਫ ਇਹ ਦੱਸਣ ਵਾਸਤੇ ਸ਼ੇਰ ਮੀਆਂ ਦਾਸ ਸਾਹਿਬ ਜਿਨ੍ਹਾਂ ਦਾ ਵੇਟ ਹੋ ਰਿਹਾ ਸੀ ਉਹ ਪਹੁੰਚ ਚੁੱਕੇ ਨੇ ਔਰ ਸਟੂਡੀਓ ਵੀ ਆਏ ਨੇ, ਅਸੀਂ ਉਹਨਾਂ ਨੂੰ ਔਨਲਾਈਨ ਲਵਾਂਗੇ ਔਨ ਏਅਰ। ਔਰ ਉਸ ਤੋਂ ਪਹਿਲੇ ਅਸੀਂ ਸਾਡੇ ਬਹੁਤ ਪਿਆਰੇ ਦੋਸਤ ਰਕੇਸ਼ ਸ਼ਰਮਾ ਜੀ, ਕਿਸੇ ਤਾਰਫ ਦੇ ਮੁਤਾਜ ਨਹੀਂ, ਬਹੁਤ ਵੱਡਾ ਨਾਮ ਰੀਅਲ ਸਟੇਟ ਦੀ ਦੁਨੀਆ 'ਚ ਉਹਨਾਂ ਨੇ ਬੱਲੇ ਬੱਲੇ ਕਰਾਈ ਰਹੀ ਹੈ, ਹੁਣ ਕਹਿੰਦੇ ਜੀ ਰੀਅਲ ਸਟੇਟ ਤੋਂ ਹਟ ਕੇ ਵੀ ਕੁਛ ਕਰਨਾ। ਅਤੇ ਪਹਿਲੇ ਤਾਂ ਉਹਨਾਂ ਨੂੰ ਅਸੀਂ ਵੈਲਕਮ ਕਰ ਰਹੇ ਹਾਂ ਰਕੇਸ਼ ਸ਼ਰਮਾ ਜੀ। ਸ਼ਰਮਾ ਜੀ ਤੁਸੀਂ ਇਹ ਦੱਸੋ, ਤੁਸੀਂ 7 ਤੇ 8 'ਚੋਂ ਰਨ ਕਰ ਰਹੇ ਹੋ ਐਜ਼ ਏ ਕੌਂਸਲਰ, ਰਾਈਟ? ਅਤੇ ਉਹਦੇ ਵਾਸਤੇ ਕਿੰਨੀ ਤਿਆਰੀ ਔਰ ਕੀ ਤੁਹਾਡਾ ਕਿਉਂ ਰਨ ਕਰਨਾ ਜਾ ਰਹੇ ਹੋ, ਤੁਹਾਡੇ ਦਿਲ 'ਚ ਆਇਆ ਕਿਉਂ?
2: ਬਿਲਕੁਲ ਜੀ ਨਾਸਰ ਜੀ, ਬਹੁਤ ਹੀ ਵਧੀਆ ਕੁਐਸਚਨ ਤੁਸੀਂ ਪੁੱਛਿਆ। ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਤੁਸੀਂ ਦੱਸਿਆ ਕਿ ਆਪਾਂ ਮੋਰ ਦੈਨ

0: ਕਿ ਵਿਚ ਇਜ਼ ਗੁੱਡ ਥਿੰਗ, ਸਿਟੀ ਹਾਲ ਨੂੰ ਵੀ ਚਾਹੀਦੇ ਜਿਹੜੇ ਰੈਵੀਨਿਊ ਇਕੱਠਾ ਕਰਨਾ, ਬਾਅਦ ਵਿੱਚ ਸਰਵਿਸ ਦੇਣੀਆਂ, ਰੈਵੀਨਿਊ ਚਾਹੀਦਾ ਹੈਗਾ। ਅਤੇ ਆਪਾਂ ਜਿਹੜਾ ਬ੍ਰੈਂਪਟਨ ਹੈ ਹਾਈਐਸਟ ਟੈਕਸ ਪੇਅਰ ਹੈਗਾ, ਠੀਕ ਹੈ, ਤੇ ਵਿਲਿੰਗ ਟੂ ਪੇ, ਬਟ ਅਕੋਰਡਿੰਗਲੀ ਉਹਨਾਂ ਨੂੰ ਸਰਵਿਸ ਜਿਹੜੀਆਂ ਹੈਗੀਆਂ ਉਹ ਨਹੀਂ ਮਿਲ ਰਹੀਆਂ, ਉਹ ਉਹਨਾਂ ਦੀ ਮੇਜਰ ਕੰਸਰਨ ਹੈ ਨਾਸਰ ਸਾਹਿਬ, ਬਾਕੀ ਸਾਰਾ ਕੁਝ ਠੀਕ ਹੈ। ਤੇ ਜਿਹੜੀ ਇਹ ਚੀਜ਼ ਆਪਾਂ ਸਹੀ ਕਰਨੀ ਆ ਉਹਦੇ ਲਈ ਨਾਸਰ ਸਾਹਿਬ ਮੈਂ ਦੱਸਦਾ ਹੈਗਾ, ਜਿਸ ਤਰ੍ਹਾਂ ਹੁਣ ਪਹਿਲੀ ਤਾਂ ਆ ਜਾਂਦੀ ਪਬਲਿਕ ਸੇਫਟੀ, ਆਪਣੇ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਸਾਰਾ ਕੁਝ ਹੈ ਉਹਨਾਂ ਦਾ, ਦੇਖੋ ਕਿੰਨਾ ਹਾਈਐਸਟ ਬਜਟ ਹੈ ਉਹਨਾਂ ਨੂੰ ਆਪਾਂ ਪੇ ਕਰਦੇ ਹਾਂ। ਤੇ ਹੁਣ ਵੀ ਪਿਛਲੇ ਜਿਹੜਾ 26 ਦਾ ਉਹਨਾਂ ਦਾ ਬਜਟ, ਜਿਹੜਾ ਬਜਟ 9.9% ਇਨਕਰੀਜ਼ ਕੀਤਾ ਹੈਗਾ, ਉਹਨਾਂ ਦਾ ਜਿਹੜਾ ਬਜਟ ਹੈਗਾ 837 million ਦਾ ਬਜਟ ਹੈ 2026 ਦਾ। ਬਟ ਉਹਦੇ ਰਿਟਰਨ ਦੇ ਵਿੱਚ ਆਪਾਂ ਕੀ ਕਹਿੰਦੇ, ਸੇਮ ਆਪਣੇ ਜਿੱਦਾਂ ਰੋਡਸ ਤੇ ਕਿੰਨੇ ਤੁਹਾਨੂੰ ਪਤਾ ਕ੍ਰਾਈਮਸ ਹੋ ਰਹੇ ਆ, ਕਿੰਨਾ ਵੈਂਡਲਿਜ਼ਮ ਹੈ, ਕਿੰਨਾ ਲੋਕੀ ਇੱਥੋਂ ਬਿਜ਼ਨਸ ਪਰਸਨ ਇੱਥੋਂ ਛੱਡ ਕੇ ਜਾ ਰਹੇ ਆ ਬਿਜ਼ਨਸ। ਤੇ ਪਹਿਲੀ ਚੀਜ਼ ਜਿੱਥੇ ਆਪਣੇ ਪਬਲਿਕ ਆਪਣੇ ਰੈਜ਼ੀਡੈਂਟ ਸੇਫ ਨਹੀਂ ਹੈਗੇ ਤੇ ਆਪਾਂ ਉੱਥੇ ਕਿੱਦਾਂ ਗਰੋ ਕਰਾਂਗੇ।
1: ਜੀ ਸ਼ਰਮਾ ਸਾਹਿਬ ਇਹ ਦੱਸੋ ਵੀ ਤੁਸੀਂ ਬਾਕੀ ਲੋਕ ਵੀ ਬਹੁਤ ਸਾਰੇ ਰਨ ਕਰ ਰਹੇ ਨੇ ਤੇ ਬਾਕੀ ਲੋਕਾਂ ਦੀ ਅਗਰ ਕੰਪੇਅਰ ਕੀਤਾ ਜਾਏ ਤੁਹਾਨੂੰ ਉਹਨਾਂ ਨਾਲ, ਤੁਹਾਡੇ ਚ ਕੀ ਡਿਫਰੈਂਟ, ਲੋਕ ਤੁਹਾਨੂੰ ਕਿਉਂ ਵੋਟ ਪਾਉਣ, ਇਹਦੇ ਬਾਰੇ ਥੋੜੀ ਰੋਚਨੀ।
0: ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਕੁਐਸਚਨ ਤੁਸੀਂ ਪੁੱਛਿਆ। ਮੈਂ ਇੱਥੇ ਜਿਸ ਤਰ੍ਹਾਂ ਮੈਂ ਦੱਸਿਆ, ਆਈ ਐਮ ਵੈਲ ਐਜੂਕੇਟਡ, ਮੇਰੇ ਕੋਲ ਬੈਚਲਰ ਆਫ ਕਾਮਰਸ ਦੀ ਡਿਗਰੀ ਹੈ, ਯੂਨੀਵਰਸਿਟੀ ਸਟੂਡੈਂਟ ਹੈ, ਤੇ ਮੈਂ CA ਕਰਦਾ ਸੀਗਾ ਤੇ ਬਿਜ਼ਨਸ ਡਿਪਲੋਮਾ ਕੀਤਾ ਹੈਗਾ, ਔਰ ਅਸੀਂ ਆਡੀਟਿੰਗ ਦਾ ਕੀਤਾ ਹੈਗਾ ਸਰਟੀਫਿਕੇਸ਼ਨ, ਔਰ ਮੋਰ ਓਵਰ ਮੈਂ ਮੇਜਰ ਜਿਹੜੀ ਇਸ਼ੂ ਹੈਗਾ, ਜਿਹੜੀ ਆਪਣੇ ਕੋਲ ਐਸੈਟ ਹੈਗਾ, ਜਿਹੜੇ ਆਪਾਂ 30 ਸਾਲ ਤੋਂ ਉੱਪਰ 33 ਸਾਲ ਹੋ ਗਏ ਮੈਂ ਲੋਕਾਂ ਦੇ ਵਿੱਚ ਵਿਚ ਰਿਹਾ ਹਾਂ, ਕਮਿਊਨਿਟੀ ਵਰਕ ਕੀਤਾ, ਆਪਾਂ ਉਹਨਾਂ ਦੀ ਸੇਵਾ ਕੀਤੀ ਹੈ, ਉਹਨਾਂ ਨੂੰ ਆਪਾਂ ਇੱਥੇ ਦੂਰੋਂ ਲੋਕ ਲਿਆ ਕੇ ਉਹਨਾਂ ਦਾ ਇੱਥੇ ਘਰ ਬਣਾਇਆ ਹੈਗਾ। ਅਸੀਂ, ਮੈਂ ਖੁਦ ਇੱਕ ਪ੍ਰਾਊਡ ਬ੍ਰੈਂਪਟੋਨੀਅਨ ਹਾਂ ਤੇ ਇੱਥੇ ਮੈਂ ਰਹਿਣਾ ਚਾਹੁੰਦਾ, ਅਸੀਂ ਆਪਣੀ ਆਪਣੀ ਫੈਮਿਲੀ ਰੇਜ਼ ਕੀਤੀ ਆ, ਬੱਚੇ ਪੜ੍ਹੇ ਆ, ਤੇ ਅਸੀਂ ਹੁਣ ਇੱਕ ਲੈਗੇਸੀ ਆਪਣੀ ਛੱਡਣੀ ਹੈਗੀ ਆ। ਤੁਸੀਂ ਕੱਲ ਦੀ ਟੋਰਾਂਟੋ ਸਟਾਰ ਦੀ ਨਿਊਜ਼ ਪੇਪਰ ਦੇਖ ਲਓ ਕਿ ਜੋ ਵੀ ਫੰਡਸ ਦੀ ਆ ਕੋਈ ਟ੍ਰਾਂਸਪੇਰੈਂਸੀ ਨਹੀਂ ਹੈਗੀ, ਜਿਹੜੇ ਲੋਕ ਪੈਸਾ ਦਿੰਦੇ ਆ ਸਿਟੀ ਨੂੰ ਉਹਨਾਂ ਨੂੰ ਫੰਡਸ ਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਕਿੱਥੇ ਪੈਸਾ ਲੱਗ ਰਿਹਾ, ਕਿਉਂ ਲੱਗ ਰਿਹਾ, ਤੇ ਉਹ ਸਾਰੀ ਅਕਾਊਂਟੇਬਿਲਟੀ ਉਹਨਾਂ, ਜੇ ਉਹਨਾਂ ਦਾ ਪੈਸਾ ਯੂਜ਼ ਕਰਦੇ ਅਸੀਂ ਉਹਨਾਂ ਨੂੰ ਆਨਸਰੇਬਲ ਹੈ, ਉਹਨਾਂ ਨੂੰ ਜੇ ਕੁਐਸਚਨ ਪੁੱਛਦੇ ਆ ਉਹਨੂੰ ਦਿਓ ਆਨਸਰ।
1: ਤੇ ਉਹ ਮੈਂ ਬਸ ਐਡ ਕਰਾਂਗਾ ਵੀ 7-8 ਰਾਈਡਿੰਗ ਜੇ ਤੁਸੀਂ ਰਨ ਕਰ ਰਹੇ ਹੋ ਐਜ਼ ਅ ਕੌਂਸਲਰ, ਮੈਂ ਰਿਕੁਐਸਟ ਕਰਾਂਗਾ ਵੀ ਅਗਰ ਤੁਸੀਂ ਸਮਝਦੇ ਹੋ ਰਕੇਸ਼ ਸ਼ਰਮਾ ਜੀ ਤੁਹਾਡੇ ਲੈਵਲ ਦੇ ਹੋ, ਤੁਹਾਡੇ ਸਮਝ ਆਉਂਦੇ ਨੇ, ਤੁਸੀਂ ਜ਼ਰੂਰ ਇਹਨਾਂ ਨੂੰ ਵੱਧ ਚੜ੍ਹ ਕੇ ਸਪੋਰਟ ਕਰੋ, ਕਿਉਂਕਿ ਅੱਛਾ ਇਨਸਾਨ ਸਾਨੂੰ ਚਾਹੀਦਾ ਹੀ ਚਾਹੀਦਾ ਸਿਟੀ। ਤੁਹਾਨੂੰ ਪਤਾ ਮੈਂ ਵੀ ਬ੍ਰੈਂਪਟਨ ਸਿਟੀ ਦਾ ਬਿਜ਼ਨਸ ਅੰਬੈਸਡਰ ਰਿਹਾ ਔਰ ਮੈਨੂੰ ਪਤਾ ਵੀ ਕਿਹੜੇ ਕਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਤੇ ਉਹਦੇ ਵਾਸਤੇ ਰਕੇਸ਼ ਸ਼ਰਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 416-823-9505 ਤੇ ਕਾਲ ਕਰ ਸਕਦੇ ਹੋ, 416-823-9505 ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਔਰ ਗੱਲਬਾਤ ਕਰ ਸਕਦੇ ਹੋ। ਜੀ ਕਿਰਨ ਜੀ,
2: ਬਿਲਕੁਲ ਜੀ, ਸੋ ਇੱਕ ਵਾਰੀ ਫਿਰ ਅਸੀਂ ਵਤਨੋ ਤੌਰ ਦੀ ਟੀਮ ਵੀ ਜਿਹੜੀ ਜੀ ਅਪੀਲ ਕਰਦੀ ਹੈ ਕਿ ਵਾਰਡ 7 ਔਰ 8 ਚੋਂ ਜਿਹੜਾ ਜੀ ਰਕੇਸ਼ ਸ਼ਰਮਾ ਜੀ ਖੜੇ ਨੇ ਤੇ ਬਹੁਤ ਹੀ ਕਮਿਊਨਿਟੀ ਦੇ ਇੱਕ ਜਾਣੇ ਮਾਣੇ ਇਹਨਾਂ ਦਾ ਨਾਮ ਆ, ਤੇ ਤੁਸੀਂ ਜ਼ਰੂਰ ਜ਼ਰੂਰ ਜਾ ਕੇ ਇਹਨਾਂ ਨੂੰ ਜਿਹੜੀ ਜੀ ਵੋਟ ਕਰਨੀ ਆ। ਤੇ ਆਪਾਂ ਜਿਹੜੀ ਜੀ ਤੁਹਾਨੂੰ ਦੱਸ ਦਈਏ ਕਿ ਐਡਵਾਂਸ ਜਿਹੜੀ ਹੈ ਜੀ ਵੋਟਿੰਗ ਉਹ ਅਕਤੂਬਰ 9, ਅਕਤੂਬਰ 10, ਅਕਤੂਬਰ 16 ਤੇ 17 ਨੂੰ ਜਿਹੜੀ ਜੀ ਹੈਗੀ ਆ, ਤੇ ਐਕਚੁਅਲ ਵੋਟਿੰਗ ਜਿਹੜੀ ਜੀ ਅਕਤੂਬਰ 26 ਨੂੰ ਹੈਗੀ। ਤੁਸੀਂ ਆਪਣੇ ਨੇੜਲੀ ਲੋਕੇਸ਼ਨ ਤੇ ਜਾ ਕੇ ਜਿਹੜਾ ਜੀ ਇਟਸ ਅ ਮੈਨੂੰ ਲੱਗਦਾ 1.5 ਘੰਟਾ ਵੀ ਨਹੀਂ ਲੱਗਦਾ ਹੈਗਾ, ਪਰ ਵੋਟ ਜਾ ਕੇ ਜ਼ਰੂਰ ਦੇਣੀ ਚਾਹੀਦੀ ਆ। ਮੈਂ ਪਹਿਲਾਂ ਵੀ ਦੱਸਿਆ ਕਿ ਜਦੋਂ ਬਲਜਿੰਦਰ ਜੀ ਹੁਣੇ ਵੀ ਆਏ ਸੀਗੇ ਕਿ ਆਪਣੀ ਆਵਾਜ਼ ਨੂੰ ਜੇ ਅੱਗੇ ਲੈ ਕੇ ਆਉਣਾ ਦੈਨ ਯੂ ਹੈਵ ਟੂ ਵੋਟ, ਹਨਾ। ਸੋ ਬਿਲਕੁਲ ਜੀ, ਤੁਸੀਂ ਰਕੇਸ਼ ਜੀ ਨੂੰ ਵੋਟ ਕਰਨੀ ਆ। ਔਰ ਰਕੇਸ਼ ਜੀ ਕੁਝ ਹੋਰ ਐਡ ਆਨ ਕਰਨਾ ਚਾਹੁੰਦੇ?
0: ਬਿਲਕੁਲ ਜੀ, ਤੇ ਮੇਰਾ ਜਿਹੜਾ ਜਿੰਨੇ ਵੀ ਮੈਂ ਆਪਣਾ ਵੀਡੀਓਜ਼ ਪਾਈਆਂ ਹੈਗੀਆਂ ਇੰਸਟਾਗ੍ਰਾਮ, ਮੇਰਾ ਪੇਜ ਹੈ ਰਕੇਸ਼ ਫਾਰ ਬ੍ਰੈਂਪਟਨ, ਉੱਥੇ ਜਾ ਕੇ ਮੇਰੀਆਂ ਵੀਡੀਓਜ਼ ਦੇਖੋ, ਮੇਰੇ ਵਿਚਾਰ ਦੇਖੋ, ਮੇਰੀਆਂ ਕੀ ਚਾਹੁੰਦਾ ਅਸੀਂ ਕਰਨਾ। ਅਸੀਂ ਇਸ ਜੋ ਵੀ ਸਿਟੀ ਕੌਂਸਲ ਜੋਬ, ਕੋਈ ਅਸੀਂ ਜੋਬ ਦੇ ਲਈ ਨਹੀਂ ਆਏ, ਅਸੀਂ ਨਾਮ ਦੇ ਲਈ ਨਹੀਂ ਆਏ, ਸਾਡਾ ਨਾਮ ਪਹਿਲਾਂ ਬਣਿਆ ਹੋਇਆ, ਕੋਈ ਪੈਸੇ ਲੈ ਨਹੀਂ ਅਸੀਂ ਖੜ ਰਹੇ, ਸਾਡੇ ਕੋਲ ਅਸੀਂ ਇੰਨੇ ਸਾਲਾਂ ਦੇ ਇੱਥੇ ਰਹਿ ਰਹੇ ਹਾਂ। ਹੁਣ ਅਸੀਂ ਚਾਹੁੰਦੇ ਹਾਂ ਕਿ ਜੋ ਸਾਡੇ ਬ੍ਰੈਂਪਟੋਨੀਆ ਦੇ ਇਸ਼ੂਜ਼ ਹੈ ਉਹਨਾਂ ਨੂੰ ਅਸੀਂ ਰਿਜ਼ੋਲਵ ਕਰਨਾ, ਇੱਕ ਓਨੈਸਟੀ ਅਸੀਂ ਦਿਖਾਉਣੀ, ਇੱਕ ਪ੍ਰਾਊਡ ਬ੍ਰੈਂਪਟੋਨੀਆ ਨੇ ਅਸੀਂ ਬਣਨਾ ਹੈਗਾ। ਜਿੰਨੇ ਵੀ ਇੱਥੋਂ ਲੋਕ ਛੱਡ ਕੇ ਜਾ ਰਹੇ ਆ, ਲੋਕ ਕਿਉਂ ਜਾ ਰਹੇ ਆ ਬ੍ਰੈਂਪਟਨ ਛੱਡ ਕੇ, ਕਿਉਂਕਿ ਕੈਲੀਡਨ ਜਾ ਰਿਹਾ, ਕੋਈ ਕਿਸੇ ਪਾਸੇ, ਕੋਈ ਇੰਸ਼ੋਰੈਂਸ ਜ਼ਿਆਦਾ, ਕੋਈ ਕ੍ਰਾਈਮ ਜ਼ਿਆਦਾ, ਕੋਈ ਕੁਛ ਕਹਿ ਰਿਹਾ ਇੱਥੇ ਪ੍ਰੋਪਰਟੀ ਟੈਕਸ ਜ਼ਿਆਦਾ, ਅਸੀਂ ਕਿਉਂ ਨਹੀਂ ਆਪਣੀ ਇਸ ਚੀਜ਼ ਨੂੰ ਸੁਧਾਰਦੇ ਕਿ ਅਸੀਂ ਇੱਕ ਵਧੀਆ ਆਪਣਾ ਬ੍ਰੈਂਪਟਨ ਸ਼ਹਿਰ ਲੋਕ ਅਸੀਂ ਪ੍ਰਾਊਡ ਕਰ। ਬ੍ਰੈਂਪਟਨ ਹਜੇ ਵੀ ਲੋਕ ਇੱਥੇ ਰਹਿਣਾ ਚਾਹੁੰਦੇ, ਇਹਦੇ ਵਰਗੀ ਸਿਟੀ ਨਹੀਂ ਹੈਗੀ, ਬਹੁਤ ਹੀ ਅੱਛਾ ਵਧੀਆ ਹੈ। ਇਹ ਅਸੀਂ ਅਗਰ ਇਨਫਰਾਸਟਰਕਚਰ ਅਕੋਰਡਿੰਗ ਟੂ ਅਵਰ ਪਾਪੂਲੇਸ਼ਨ ਅਸੀਂ ਕਰ ਲਈਏ, ਇੱਕ ਅੱਛੀ ਓਨੈਸਟੀ ਨਾਲ ਅਸੀਂ ਸਿਟੀ ਹਾਲ 'ਚ ਅਗਰ ਬੈਠੇ ਹਾਂ, ਸੋ ਅਗਰ ਤੁਹਾਨੂੰ ਲੋਕਾਂ ਨੇ ਚੁਣਿਆ ਹੈਗਾ ਤੇ ਅਸੀਂ ਉਹਨਾਂ ਦੇ ਪੈਸੇ ਨੂੰ ਪ੍ਰੋਪਰ ਉਹਨੂੰ ਯੂਟੀਲਾਈਜੇਸ਼ਨ ਉਹਨਾਂ ਨੂੰ ਆਨਸਰ ਕਰਕੇ ਕਰ ਲਈਏ ਤਾਂ ਬਹੁਤ ਵਧੀਆ ਹੋਏਗਾ ਆਪਣੇ ਸਿਟੀ 'ਚ। ਨਾਲ ਤੁਸੀਂ ਇੱਕ ਲੈਗਸੀ ਕ੍ਰੀਏਟ ਕਰਕੇ ਜਾਓ, ਨਾ ਕਿ ਤੁਸੀਂ ਆਪਣਾ ਨਾਮ ਖਰਾਬ ਕਰਕੇ ਜਾਓ।
1: ਸ਼ੁਕਰੀਆ ਰਕੇਸ਼ ਸ਼ਰਮਾ ਜੀ, ਔਰ ਨੰਬਰ ਇੱਕ ਵਾਰੀ ਫਿਰ ਦੱਸਣਾ ਚਾਹੂੰਗਾ, 416-823-9505 ਤੇ ਜਾਣਕਾਰੀ ਲੈ ਸਕਦੇ ਹੋ। ਔਰ ਰਕੇਸ਼ ਸ਼ਰਮਾ ਜੀ ਮੇਰੇ ਹਿਸਾਬ ਨਾਲ ਬਹੁਤ ਹਾਰਡ ਵਰਕ

0: और बड़े मेहनती इंसान ने, और मेहनती जो इंसान होंगे उनकी कोई ना कोई क्वालिटी होंगी, अगर कोई भी बंदा तरक्की करता उनके पिछले रीजन होंगी है। तो मेरे हिसाब न राकेश शर्मा जी ने काफ़ी मेहनत करके इतने 30-35 साल पूरे किए हैं ब्रैम्पटन च, और जो बंदा ब्रैम्पटन च खुद रह के वेखता अपनी अखा नाल तो उनका हौसला उनका ट्रेनिंग इस तरह की हो जाती है तो वह कुछ भी कर सकता है। जी किरण जी
1: बिल्कुल जी, और एक बार दस दिए कि एक जी जी फर्म है उन्होंने ट्रैकिंग जी लोगों की लड़ हैगी, तो गलबात इन्होंने कर सकते ਵਧੀਆ ਪੇ ਤੁਹਾਨੂੰ ਜਿਹੜਾ ਜੀ ਏਜ਼ਡ ਡਰਾਈਵਰ ਜਿਹੜਾ ਜੀ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ ਹੈ। ਗੱਲਬਾਤ ਤੁਸੀਂ ਮਨੋਤਰਾ ਜੀ ਦੇ ਨਾਲ ਕਰਨੀ ਹੈ 6473028071 ਤੇ ਬਿਲਕੁਲ ਜੀ ਅਨਾਜ ਮਾਰਟ ਤੁਸੀਂ ਵਧੀਆ ਸਸਤੀ ਗਰੋਸਰੀ ਲੈਣੀ ਹੈ, ਅਨਾਜ ਮਾਰਟ ਤੁਸੀਂ ਨਾਮ ਜਿਹੜਾ ਜੀ ਚੇਤੇ ਰੱਖਣਾ, 6141 ਮੇਫਿਲਡ ਰੋਡ ਤੇ ਯੂਨਿਟ 42A ਬਰੈਂਪਟਨ ਦੇ ਵਿੱਚ ਆ। ਔਰ ਬਿਲਕੁਲ ਜੀ ਸਾਡੇ ਸਾਰੇ ਸਪਾਂਸਰ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕੀਤਾ, ਤੇ ਕਮਿਊਨਿਟੀ ਦੇ ਵਿੱਚ ਜਿੰਨੇ ਵੀ ਜਿਹੜੇ ਜੀ ਇਲੈਕਸ਼ਨ ਦੇ ਲਈ ਖੜੇ ਆ ਤੇ ਉਹਨਾਂ ਦੀ ਜਿਹੜੀ ਜੀ ਅਸੀਂ ਮੋਸਟਲੀ ਜਿਹੜੀ ਜੀ ਆਵਾਜ਼ ਤੁਹਾਡੇ ਤੱਕ ਪਹੁੰਚਾ ਸਕਦੇ ਹਾਂ। ਤੇ ਹੁਣ ਕਰਦੇ ਹਾਂ ਨਾਸਰ ਜੀ ਦੇ ਨਾਲ ਗੱਲਬਾਤ। ਜੀ ਨਾਸਰ ਜੀ।
0: ਜੀ ਕਿਰਨ ਜੀ, ਜਿਵੇਂ ਤੁਹਾਨੂੰ ਪਤਾ ਹੈ ਵੀ ਅੱਜ ਸ਼ੋਅ ਹੋਣ ਜਾ ਰਿਹਾ ਸ਼ੇਰ ਮੀਆਂ ਦਾਦ ਜੀ ਦਾ। ਸ਼ੇਰ ਮੀਆਂ ਦਾਦ ਜੀ ਬਹੁਤ ਵੱਡਾ ਨਾਮ ਹੈ ਔਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਯਾਦ ਵਿੱਚ ਅਸੀਂ ਸ਼ੋਅ ਕਰਵਾ ਰਹੇ ਹਾਂ ਔਰ ਪੂਰੀ ਤਿਆਰੀ ਦੇ ਨਾਲ ਪਾਕਿਸਤਾਨ ਤੋਂ ਆਏ ਨੇ ਤੁਹਾਡੇ ਵਾਸਤੇ ਔਰ ਅਮਰੀਕਾ ਦਾ ਪੂਰਾ 6 ਸ਼ੋਅ ਕਰਕੇ ਆਏ ਨੇ ਅਮਰੀਕਾ ਤੋਂ ਕੱਲ੍ਹ ਹੀ ਪਹੁੰਚੇ ਨੇ ਔਰ ਪੂਰੀ ਤਿਆਰੀ ਦੇ ਨਾਲ ਨਵੀਆਂ ਚੀਜ਼ਾਂ ਲੈ ਕੇ ਆਏ ਨੇ ਔਰ ਸਾਡੀ ਬੜੀ ਵਿਸ਼ ਹੈਗੀ ਸੀ ਵੀ ਸ਼ੇਰ ਮੀਆਂ ਦਾਦ ਸਾਹਿਬ ਨੂੰ ਅਸੀਂ ਲਿਆਏ ਇੱਥੇ ਲਿਆ ਕੇ ਕਿਉਂਕਿ ਲੋਕ ਸੁਣਨਾ ਚਾਹੁੰਦੇ ਸਨ। ਉਹ ਸਭ ਤੋਂ ਵਧੀਆ ਖੂਬੀ ਕੀ ਇਹਨਾਂ 'ਚ ਇਹ ਹਰ ਤਰ੍ਹਾਂ ਦੇ ਜਿਹੜੇ ਗਾਣੇ ਇਹਨਾਂ ਕੋਲ ਹੈਗੇ ਨੇ ਕੁਆਲੀ ਤਾਂ ਕਰਦੇ ਹੀ ਕਰਦੇ ਨੇ, ਲੇਕਿਨ ਉਹਦੇ ਨਾਲ ਨਾਲ ਜਿਹੜਾ ਸੂਫੀ ਕਲਾਮ ਪੜ੍ਹਦੇ ਨੇ ਬਾਬਾ ਬੁੱਲੇ ਸ਼ਾਹ ਸਾਹਿਬ ਦਾ ਬਾਬਾ ਫਰੀਦ ਦਾ ਉਹ ਬਹੁਤ ਇਹਨਾਂ ਨੂੰ ਉੱਥੇ ਕੰਟਰੋਲ ਹੈਗਾ। ਔਰ ਇੱਕ ਹੋਰ ਖੁਸ਼ੀ ਦੀ ਖਬਰ ਮੈਂ ਤੁਹਾਨੂੰ ਸੁਣਾਵਾਂਗਾ ਵੀ ਇਹ ਬਾਬਾ ਫਰੀਦ ਸ਼ਕਰਗੰਜਾ ਜਿਹੜੇ ਹੈਗੇ ਨੇ ਉਹਨਾਂ ਦੀ ਪੈਨਲ ਦੇ ਉੱਤੇ ਹੈਗੇ ਨੇ। ਜਦੋਂ ਵੀ ਬਾਬਾ ਫਰੀਦ ਤੇ ਕੋਈ ਮਹਿਫਲ ਹੁੰਦੀ ਹੈ ਉਹਨਾਂ ਦੇ ਮਜ਼ਾਰ ਤੇ ਜਾ ਕੇ ਤੇ ਸਭ ਤੋਂ ਪਹਿਲੇ ਇਹਨਾਂ ਨੂੰ ਬੁਲਾਇਆ ਜਾਂਦਾ ਹੈ, ਫਿਰ ਬਾਅਦ ਚੋਂ ਕੋਈ ਹੋਰ ਕਿਸੇ ਦੀ ਵਾਰੀ ਆਉਂਦੀ ਹੈ ਕਿਉਂਕਿ ਇਹਨਾਂ ਦੀ ਫੈਮਿਲੀ ਦਰ ਫੈਮਿਲੀ ਬਾਬਾ ਫਰੀਦ ਸ਼ਕਰਗੰਜ ਤੇ ਉਹ ਕੁਆਲੀ ਕਰਦੇ ਨੇ ਔਰ ਇਹਨਾਂ ਨੂੰ ਬੜਾ ਅਜ਼ਾਜ਼ ਹੈ। ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਵੀ ਇੰਨਾ ਵੱਡਾ ਨਾਮ ਅਸੀਂ ਬੁਲਾਇਆ ਔਰ ਅਸੀਂ ਕੋਸ਼ਿਸ਼ ਕਰਾਂਗੇ ਅੱਜ ਜਿਹੜੀਆਂ ਡਿਫਰੈਂਟ ਡਿਫਰੈਂਟ ਜਿਹੜੀ ਫਰਮਾਇਸ਼ਾਂ ਆਵਾਂਗੀਆਂ ਉਹ ਅਸੀਂ ਇਹਨਾਂ ਨੂੰ ਕਰਾਂਗੇ ਕਿ ਅੱਜ ਤੁਸੀਂ ਪਹੁੰਚਣਾ ਹੈ ਗਲੈਕਸੀ ਗ੍ਰੈਂਡ। ਗਲੈਕਸੀ ਗ੍ਰੈਂਡ ਜਿਹੜਾ 7 ਤੋਂ ਲੈ ਕੇ ਸ਼ੁਰੂ ਹੋ ਜਾਏਗਾ, ਉਹ 7 ਤੋਂ ਲੈ ਕੇ 11-12 ਵਜੇ ਤੱਕ ਪ੍ਰੋਗਰਾਮ ਚੱਲੇਗਾ। ਉੱਥੇ ਖਾਣਾ ਨਾਲ ਹੈ, ਸਟਾਰਟਿੰਗ ਟਿਕਟ ਜਿਹੜੀ $50 ਤੋਂ ਲੈ ਕੇ $100 ਤੱਕ ਹੈ, 50, 75, 100 VVIP $100 ਦੀ ਹੈ ਤੇ ਖਾਣੇ ਦੇ ਨਾਲ ਹੈਗੀ ਹੈ। ਤੁਸੀਂ ਪਹੁੰਚਣਾ ਕਿੱਥੇ ਗਲੈਕਸੀ ਗ੍ਰੈਂਡ ਕੋਈ ਜਾਣਕਾਰੀ ਲੈਣੀ ਕਾਲ ਕਰੋ 6477739-3162 ਤੇ ਮੈਂ ਰਿਕੁਐਸਟ ਕਰਾਂਗਾ ਵੀ ਕਿਰਨ ਜੀ ਪਹਿਲੇ ਤਾਂ ਤੁਸੀਂ ਗਾਣਾ ਸੁਣਾਓ। ਸ਼ੇਰ ਮੀਆਂ ਦਾਦ ਸਾਹਿਬ ਸਾਡੇ ਸਟੂਡੀਓ ਪਹੁੰਚ ਚੁੱਕੇ ਨੇ, ਉਹ ਵੀ ਤੁਹਾਨੂੰ ਕੁਝ ਸੁਣਾਵਾਂਗੇ। ਪਹਿਲੇ ਤੁਸੀਂ ਥੋੜਾ ਜਿਹਾ ਗਾਣਾ ਸੁਣੋ ਔਰ ਯੂਟਿਊਬ ਤੇ ਤੁਸੀਂ ਪਾਓਗੇ ਅਗਰ ਤੁਸੀਂ ਨਹੀਂ ਸੁਣਿਆ ਪਹਿਲੇ, ਔਰ ਤੁਸੀਂ ਤੁਹਾਨੂੰ ਪਤਾ ਲੱਗੇਗਾ ਸ਼ੇਰ ਮੀਆਂ ਦਾਦ ਕਿੰਨਾ ਵੱਡਾ ਨਾਮ ਹੈ ਔਰ ਕਿੱਥੋਂ ਸਾਡੇ ਪਾਸੇ ਆਏ ਨੇ। ਜੀ

0: ਜੀ ਦੇਖਾ ਜੀ ਇਹ ਹੈਗੇ ਸਨ ਸ਼ੇਰ ਮੀਆਂ ਦਾਸ ਸਾਹਿਬ ਔਰ ਮੈਂ ਇਹਨਾਂ ਨੂੰ ਵੈਲਕਮ ਕਰਨਾ ਸ਼ੇਰ ਮੀਆਂ ਦਾਸ ਸਾਹਿਬ ਨੂੰ ਅਤੇ ਕਿਉਂਕਿ ਸਟੂਡੀਓ ਪਹੁੰਚ ਚੁੱਕੇ ਨੇ। ਸ਼ੇਰ ਮੀਆਂ ਦਾਸ ਸਾਹਿਬ ਪਹਿਲੇ ਤਾਂ ਆਪਣੇ ਬਾਰੇ ਦੱਸੋ ਵੀ ਤੁਹਾਨੂੰ ਇਸ ਸਦਾਰਤੀ ਅਵਾਰਡ ਵੀ ਮਿਲਿਆ ਔਰ ਉਹਦੇ ਬਾਰੇ ਥੋੜ੍ਹਾ ਦੱਸੋ ਅਤੇ ਫਿਰ ਤੁਸੀਂ ਇੱਕ ਬਾਬਾ ਬੁੱਲੇ ਸ਼ਾਹ ਸਾਹਿਬ ਦਾ ਕਲਾਮ ਹੀ ਸੁਣਾਓ ਸਾਡੇ ਲਿਸਨਰ ਜਿਹੜੇ ਤੁਹਾਨੂੰ ਸੁਣਨਾ ਚਾਹੁੰਦੇ ਨੇ ਇੱਕ ਵਾਰੀ ਫਿਰ।
1: ਜੀ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲੇ ਤਾਂ ਮੈਂ ਸਭ ਜਿੰਨੇ ਸਾਨੂੰ ਸੁਣ ਰਹੇ ਨੇ ਇਹਨਾਂ ਨੂੰ ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਜਿੰਨੇ ਵੀ ਸਾਡੇ ਆਡੀਅੰਸ ਇਸ ਵਤਨਾ ਦੂਰ ਨੂੰ ਸੁਣ ਰਹੇ ਨੇ,
0: ਬਹੁਤ ਸ਼ੁਕਰੀਆ।
1: ਔਰ ਦੂਸਰਾ ਸਦਾਰਤੀ ਅਵਾਰਡ ਮਿਲਿਆ, ਮੈਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਦਾ ਕਿਉਂਕਿ ਸਾਡੇ ਇਸ ਘਰਾਣੇ ਨੂੰ ਕੁਆਲ ਬੱਚਾ ਘਰਾਣਾ ਕਿਹਾ ਜਾਂਦਾ ਹੈ, ਜਿਹਦੇ 'ਚ ਮੇਰੇ ਵਾਲਿਦ ਸਾਹਿਬ, ਮੇਰੇ ਵੱਡੇ ਭਾਈ ਉਸਤਾਦ ਬਦਰ ਮੀਆਂ ਦਾਦ ਖਾਨ, ਉਸਤਾਦ ਮੀਆਂ ਦਾਦ ਖਾਨ ਸਾਹਿਬ, ਮੇਰੇ ਦਾਦਾ ਜੀ ਦੀਨ ਮੁਹੰਮਦ ਖਾਨ ਦੀ ਨਾ ਜਲੰਧਰ, ਕਿਉਂਕਿ ਅਸੀਂ ਬਿਲੋਂਗ ਜਲੰਧਰ ਤੋਂ, ਅਤੇ ਦੂਸਰੇ ਦਾਦਾ ਜੀ ਫਤਿਹ ਅਲੀ ਖਾਨ, ਮੁਬਾਰਕ ਅਲੀ ਖਾਨ, ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਉਸਤਾਦ ਰਾਹਤ ਫਤਿਹ ਅਲੀ ਖਾਨ,
0: ਕਿਆ ਬਾਤ ਹੈ,
1: ਅਤੇ ਸਾਡਾ ਇੱਕੋ ਹੀ ਖਾਨਦਾਨ ਹੈ, ਅਤੇ ਇੱਥੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ।
0: ਅੱਛਾ ਜੀ।
1: ਅਤੇ ਕਿਉਂਕਿ ਨਾਸਰ ਸ਼ਾਹ ਸਾਹਿਬ ਤੁਸੀਂ ਮੇਰੇ ਇਨਵਾਈਟ ਕੀਤਾ ਅਤੇ ਮੇਰਾ ਧੰਨ ਭਾਗ, ਅਤੇ ਨਿਸਬਤ ਹੈ ਹਜ਼ੂਰ ਬਾਬਾ ਫਰੀਦੁੱਦੀਨ ਗੰਜੇ ਸ਼ਕਰ ਰਹਿਮਤੁੱਲਾਹ ਅਲੈਹ ਨਾਲ
0: ਜੀ,
1: ਅਤੇ ਉਹ ਨਿਸਬਤ ਦੀ ਵਜ੍ਹਾ ਤੋਂ ਅੱਲਾਹ ਪਾਕ ਨੇ ਇਜ਼ਤਾਂ ਰੱਖੀਆਂ ਹੀ ਹੈ ਬੜੀਆਂ,
0: ਅਤੇ
1: ਕਿਉਂਕਿ ਸੂਫੀ ਕਵਾਲੀ ਹੈ ਉਹ ਤੁਹਾਨੂੰ ਮੈਂ ਬਾਬੂਲੇ ਸ਼ਾਹ ਦਾ ਕਲਾਮ ਮੈਂ ਤੁਹਾਨੂੰ ਸੁਣਾ ਦਿੰਦਾ, ਮੇਰਾ ਇੱਕ ਰਾਜ਼ ਦੀਆਂ ਗੱਲਾਂ।
0: ਅੱਛਾ ਜੀ।

0: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
2: ਚਾਹੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ, ਜਾਂ ਤੁਹਾਡਾ ਆਪਣਾ ਬਿਜ਼ਨਸ ਹੋਵੇ, ਸਹੀ ਕਵਰੇਜ ਅਤੇ ਸਹੀ ਕੀਮਤ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਸਿਰਫ ਇਹ ਦੇਖਦੇ ਹਾਂ ਕਿ ਪ੍ਰੀਮੀਅਮ ਕਿੰਨਾ ਹੈ, ਪਰ ਇਹ ਨਹੀਂ ਦੇਖਦੇ ਕਿ ਪਾਲਿਸੀ ਵਿੱਚ ਕਵਰੇਜ ਕੀ ਮਿਲ ਰਹੀ ਹੈ। ਇਸ ਲਈ ਇੰਸ਼ੋਰੈਂਸ ਲੈਣ ਜਾਂ ਰਿਨਿਊਅਲ ਕਰਵਾਉਣ ਤੋਂ ਪਹਿਲਾਂ ਆਪਣੀ ਪਾਲਿਸੀ ਦਾ ਰਿਵਿਊ ਜ਼ਰੂਰ ਕਰਵਾਓ। ਮੈਂ ਹਾਂ ਇੰਸ਼ੋਰੈਂਸ ਐਡਵਾਈਜ਼ਰ ਜਗਜੀਤ ਮਹਲ। ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਬਾਰੇ ਜਾਣਕਾਰੀ ਜਾਂ ਕੋਟ ਲਈ ਅੱਜ ਹੀ ਸੰਪਰਕ ਕਰੋ 647-27-88-20 647-627-8820।
0: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਜੀ ਹਾਂ, ਚਾਂਦੀ ਕੇ ਫੈਂਸੀ ਸੈੱਟ, ਚਾਂਦੀ ਕੀ ਬੈਂਗਲਸ ਔਰ ਚਾਂਦੀ ਕੀ ਪਾਇਲਸ।
4: ਇੱਥੇ ਬਸ ਨਹੀਂ, ਜੈਂਟਸ ਲਈ ਚਾਂਦੀ ਦੇ ਕੜੇ, ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ।
3: ਬਰਤਨ ਔਰ ਚਾਂਦੀ ਕੇ ਕਿਸੇ ਵੀ ਤਰ੍ਹਾਂ ਦਾ ਸਮਾਨ ਲੈਣ ਕੇ ਲਈ 1 & only ਸਿਲਵਰ ਹਟ,
4: ਹੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਵਾਲੇ ਪਲਾਜ਼ੇ ਦੇ ਵਿੱਚ ਸਿਲਵਰ ਹਟ।
3: 647-339-3521
4: 647-339-3521
3: ਅਵਨੀਜ਼ਰ ਰੋਡ।

0: ਚਲੋ ਦੋਸਤੋ ਜੀ ਜੁੜੇ ਰਹੇ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਤਾਂ ਹੋਣਗੀਆਂ ਹੋਣਗੀਆਂ, ਗੀਤ ਸੰਗੀਤ ਵੀ ਹੋਊਗਾ। ਅੱਜ ਮੁਬਾਰਕਾਂ ਕਿਉਂਕਿ ਬਾਲ ਸਾਹਿਬ ਪਹਿਲੇ ਹੀ ਪਹੁੰਚ ਗਏ। ਬਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹਨੂੰ
1: ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਾਂ ਟਾਈਮ ਦੇ ਪਏ ਬੰਦਾ ਜੀ, ਚਾਹੇ ਵੀਕਐਂਡ ਤੇ ਹੋਵੇ।
0: ਦੇਖੋ ਜਿਹੜਾ ਬੰਦਾ ਸਮੇਂ ਦੀ ਕਦਰ ਨੀ ਕਰੂਗਾ, ਸਮਾਂ ਉਹਦੀ ਕਦਰ ਨੀ ਕਰਦਾ
1: ਜੀ। ਬਿਲਕੁਲ ਜੀ, ਬਿਲਕੁਲ ਬਿਲਕੁਲ, ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਜਿਵੇਂ ਕਹਿੰਦੇ ਵੀ ਇੱਕ ਵਾਰੀ ਜੇ ਸਮਾਂ ਹੱਥ ਤੋਂ ਨਿਕਲ ਜਾਂਦਾ ਮੁੜ ਕੇ ਫਿਰ ਉਹ ਹੱਥ ਨਹੀਂ ਆਉਂਦਾ। ਸਮੇਂ ਦੀ ਕਦਰ ਕਰਨਾ ਸਭ ਤੋਂ ਜ਼ਰੂਰੀ
0: ਹੈ। ਜਿਵੇਂ ਬੰਦਾ ਜਿਵੇਂ ਆਪਾਂ ਕਹਿੰਦੇ ਜਿਹੜਾ ਸਮੇਂ ਦੀ ਕਦਰ ਨੀ ਕਰਦਾ ਫਿਰ ਸਮਾਂ ਉਹਦੀ ਕਦਰ ਨੀ ਕਰਦਾ,
1: ਸਮਾਂ ਉਹਦੀ ਕਦਰ ਨੀ ਕਰਦਾ।
0: ਜਿਹੜਾ ਬੰਦਾ ਦਾਰੂ ਪੀਂਦਾ ਫਿਰ ਦਾਰੂ ਬਾਅਦ ਉਹਨੂੰ ਪੀਂਦੀ ਹੈ
1: ਜੀ। ਬਿਲਕੁਲ
0: ਸਰ ਕੋ ਜੀ, ਡਰਮਾਂ ਦੇ ਡਰਮ ਜਿਹੜੇ ਬੰਦੇ ਨੇ ਦਾਰੂ ਪੀਤੀ ਹੋਵੇ ਤੇ ਉਹ ਦਾਰੂ ਫਿਰ ਬਾਅਦ ਜਾ ਕੇ ਉਹਦੀ ਸਿਹਤ, ਉਹਦਾ ਸੋਸ਼ਲ ਸਟੇਟਸ, ਫਾਈਨੈਂਸ਼ੀਅਲ ਸਟੇਟਸ, ਉਹ ਸਾਰਾ ਕੁਛ ਹੀ ਫਿਰ ਗੜਬੜ ਹੋ ਜਾਂਦੀ ਹੈ।
1: ਬਿਲਕੁਲ ਜੀ,
0: ਪਰ ਹਾਂ ਥੋੜਾ ਥੋੜਾ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਕੋਈ ਲਾਉਂਦੇ ਆ ਉਹ ਗੱਲ ਵੱਖਰੀ ਹੈ ਦਵਾਈ ਦੇ ਤੌਰ ਤੇ, ਕਿਉਂਕਿ ਅੱਗੇ ਫੌਜੀ ਤਾਂ ਕਹਿੰਦੇ ਸੀਗੇ ਦਵਾਈ ਦੇ ਤੌਰ ਤੇ ਵੀ ਰਮ ਨੂੰ ਲੈ ਲੈਂਦੇ ਸੀਗੇ ਜੀ, ਵੀ ਜੇ ਗਲਾ ਗੁਲਾ ਖਰਾਬ ਆ ਜਵਾਕਾਂ ਨੂੰ ਦਿੰਦੇ, ਤੁਹਾਨੂੰ ਯਾਦ ਆ
1: ਜੀ? ਬਿਲਕੁਲ ਜੀ ਬਿਲਕੁਲ, ਜਵਾਕਾਂ ਨੂੰ ਥੋੜਾ ਜਿਹਾ ਚਮਚੇ ਚ ਪਾ ਕੇ ਦੋ ਤਪਕੇ ਦੇ ਦਿੰਦੇ ਸੀ।
0: ਹੈਲੋ
1: ਜੀ, ਜੀ ਆਵਾਜ਼ ਕੱਟ ਗਈ ਸੀ।

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ। ਗੱਲਾਂ ਬਾਤਾਂ ਹੋ ਰਹੀਆਂ, ਬੜਾ ਖੂਬਸੂਰਤ ਗਾਣਾ ਸੁਣਿਆ ਹਰਭਜਨ ਮਾਨ ਜੀ ਦਾ। ਅਤੇ ਜਿਵੇਂ ਆਪਾਂ ਦੇਖਦੇ ਹਾਂ ਕਿ ਅੱਜ ਫਰਾਈਡੇ ਦਾ ਡੇ ਹੈਗਾ, ਫਰਾਈਡੇ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਵੀਕਐਂਡ ਆ ਰਿਹਾ ਹੈਗਾ। ਅਤੇ ਸਾਰੇ ਪੂਰਾ ਵੀਕ ਦੇ ਵਿੱਚ ਦੇਖੋ, ਮੰਡੇ ਟੂ ਫਰਾਈਡੇ ਆਪਾਂ ਨੂੰ ਸਭ ਨੂੰ ਕੰਮ ਹੁੰਦੇ ਆ। ਕਿਸੇ ਨੂੰ ਵੇਅਰ ਹਾਊਸ ਦੇ ਕੰਮ ਆ, ਕਿਸੇ ਨੂੰ ਆਫਿਸ ਦਾ ਕੰਮ ਆ, ਕਿਸੇ ਨੂੰ ਘਰ ਦੀ ਜ਼ਿੰਮੇਵਾਰੀਆਂ ਦਾ ਕੰਮ ਆ। ਸੋ ਪੂਰੇ ਵੀਕ ਦੀ ਥਕਾਨ ਉਤਾਰਨ ਦੀ ਖਾਤਰ ਅਸੀਂ ਵੀਕਐਂਡ ਦਾ ਇੰਤਜ਼ਾਰ ਕਰਦੇ ਹਾਂ। ਜਿਵੇਂ ਫਰਾਈਡੇ ਦੀ ਸ਼ਾਮ ਹੋਣ ਵਾਲੀ ਆ, ਥੋੜ੍ਹੇ ਟਾਈਮ ਤੱਕ ਸਾਰੇ ਅਸੀਂ ਆਪੋ ਆਪਣੇ ਕੰਮਾਂ ਕਾਰਾਂ ਤੋਂ ਘਰ ਆ ਜਾਵਾਂਗੇ, ਅਤੇ ਸ਼ਨੀਵਾਰ ਦਾ ਦਿਨ ਸ਼ੁਰੂ ਹੋਵੇਗਾ। ਅਸੀਂ ਆਪਣੇ ਜਿਹੜੀਆਂ ਘਰ ਦੀਆਂ ਜ਼ਿੰਮੇਵਾਰੀਆਂ ਨੇਗੀਆਂ, ਗਰੋਸਰੀਆਂ ਹੋ ਗਈਆਂ, ਕਿਸੇ ਨੂੰ ਮਿਲਣਾ ਗਾ, ਕਿਸੇ ਨੂੰ ਘਰ ਬੁਲਾਉਣਾ ਗਾ, ਕਿਸੇ ਦੋਸਤ ਮਿੱਤਰ ਨੂੰ ਮਿਲਣ ਜਾਣਾ ਗਾ, ਜਾਂ ਪਰਿਵਾਰ ਨਾਲ ਕਿਤੇ ਬਾਹਰ ਘੁੰਮਣ ਫਿਰਨ ਜਾਣਾ ਗਾ, ਜਾਂ ਫਿਰ ਘਰ ਬੈਠ ਕੇ ਆਰਾਮ ਦੇ ਨਾਲ ਅਸੀਂ ਆਪਣੇ ਪੂਰੇ ਹਫ਼ਤੇ ਦੀ ਥਕਾਵਟ ਉਤਾਰਨੀ ਆ। ਸੋ ਵੀਕਐਂਡ ਦਾ ਹਰੇਕ ਨੂੰ ਬੜਾ ਹੀ ਇੰਤਜ਼ਾਰ ਹੁੰਦਾ ਗਾ, ਅਤੇ ਵੀਕਐਂਡ 'ਤੇ ਕੰਮ ਵੀ ਬਹੁਤ ਸਾਰੇ ਕਰਨ ਵਾਲੇ ਹੁੰਦੇ ਆ। ਜਿਵੇਂ ਜੇ ਤੁਹਾਡੇ ਘਰ ਦੇ ਵਿੱਚ ਕਲੀਨਿੰਗ ਹੋਣ ਵਾਲੀ ਹੈਗੀ, ਤੁਹਾਡੇ ਘਰ ਦੇ ਵਿੰਟ ਬਿਲਕੁਲ ਬਲੌਕ ਹੋ ਚੁੱਕੇ ਨੇਗੇ, ਜਾਂ ਘਰ ਦੇ ਵਿੱਚ ਤੁਹਾਨੂੰ ਮਾਹੌਲ ਆ ਜਿਹੜਾ ਉਹ ਠੀਕ ਨਹੀਂ ਲੱਗ ਰਿਹਾ, ਜਾਂ ਤੁਹਾਡੇ ਘਰ ਦੇ ਵਿੱਚ ਤੁਹਾਡੀ ਜਿਹੜੀ ਏਅਰ ਹੈਗੀ ਤੁਹਾਨੂੰ ਉਹ ਸਾਫ਼ ਨਹੀਂ ਲੱਗ ਰਹੀ, ਤਾਂ ਤੁਹਾਨੂੰ ਅਸੀਂ ਇੱਕ ਨੰਬਰ ਦਿੰਦੇ ਹਾਂ। ਇਸ ਵੀਕਐਂਡ ਦੇ ਉੱਪਰ ਤੁਸੀਂ Amaze.clean ਵਾਲਿਆਂ ਨੂੰ ਕਾਲ ਕਰੋ, ਉਹ ਤੁਹਾਡੇ ਘਰ ਦੀਆਂ ਵਿੰਡੋਆਂ ਕੀ, ਤੁਹਾਡੇ ਘਰ ਦੇ ਵਿੰਟ ਕੀ, ਸਾਰਾ ਕੁਛ ਬਹੁਤ ਵਧੀਆ ਤਰੀਕੇ ਨਾਲ ਸਾਫ਼ ਕਰਕੇ ਜਾਣਗੇ। ਔਰ ਕਈ ਵਾਰ ਅਸੀਂ ਕੀ ਸੋਚਦੇ ਹਾਂ ਵੀ ਸਾਨੂੰ ਕੋਈ ਮੌਸਮ ਚੇਂਜ ਹੋ ਰਿਹਾ ਗਾ, ਕੋਈ ਸਰਦੀ ਹੋ ਗਈ ਜਾਂ ਜ਼ੁਕਾਮ ਹੋ ਗਿਆ ਜਾਂ ਕੋਈ ਹੋਰ ਗੱਲਬਾਤ ਹੋ ਗਈ, ਤਾਂ ਅਸੀਂ ਸੋਚਦੇ ਹਾਂ ਵੀ ਅਸੀਂ ਡਾਕਟਰ ਕੋਲ ਜਾ ਕੇ ਦਵਾਈ ਲੈ ਆਈਏ, ਪਰ ਅਸੀਂ ਇਹ ਚੀਜ਼ਾਂ ਨਹੀਂ ਦੇਖਦੇ ਵੀ ਸਾਡੇ ਘਰ ਦਾ ਮਾਹੌਲ ਹੈਗਾ ਜਾਂ ਸਾਡੇ ਘਰ ਦਾ ਜਿਹੜਾ ਇਨਵਾਇਰਮੈਂਟ ਆ ਵੀ ਉਹ ਕਿੱਦਾਂ ਦਾ ਹੈਗਾ। ਕੀ ਸਾਡੇ ਘਰ ਹਵਾ ਤਾਂ ਆ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ ਹੈ, ਘਰ ਕੀ ਆਵਾ ਉਹ ਸਾਫ਼ ਆ। ਅਸੀਂ ਸਾਡੇ ਕੋਲ ਕੋਈ ਪੈਰਾਮੀਟਰ ਤਾਂ ਹੈ ਨਹੀਂ ਗਾ, ਜਿਵੇਂ ਆਪਾਂ ਕੋਈ ਆਪਣੀ ਸ਼ਰਟ ਗੰਦੀ ਹੋ ਗਈ, ਆਪਣੇ ਕੋਈ ਸ਼ੂ ਗੰਦੇ ਹੋ ਗਏ, ਆਪਾਂ ਦੇਖ ਲੈਂਦੇ ਹਾਂ ਵੀ ਇਹ ਗੰਦੇ ਹੋ ਗਏ, ਅਸੀਂ ਇਹਨਾਂ ਨੂੰ ਵਾਸ਼ ਕਰ ਲੈਂਦੇ ਹਾਂ, ਧੋ ਲੈਂਦੇ ਹਾਂ, ਸ਼ਰਟਾਂ ਨੂੰ ਧੋ ਲੈਂਦੇ ਹਾਂ, ਬਟ ਜਿਹੜੀ ਘਰ ਦੇ ਵਿੱਚ ਹਵਾ ਆ ਰਹੀ ਆ ਉਹ ਗੰਦੀ ਆ, ਸਾਨੂੰ ਪਤਾ ਨਹੀਂ ਲੱਗਣਾ, ਉਹ ਪਤਾ ਸਾਡੀ ਸਿਹਤ ਦੇ ਅੰਦਰ ਜਾ ਕੇ ਲੱਗਣਾ ਜਦੋਂ ਅਸੀਂ ਬਿਮਾਰ ਹੋਣੀ ਸ਼ੁਰੂ ਹੋ ਜਾਂਦੇ ਹਾਂਗੇ। ਸੋ ਇਸ ਕਰਕੇ ਤੁਹਾਡੇ ਘਰ ਦੀ ਹਵਾ ਕਿੰਨੀ ਕੁ ਕਲੀਨ ਆ, ਕਿੰਨੀ ਕੁ ਸਾਫ਼ ਆ, ਉਹ ਤੁਹਾਡੀ ਸਿਹਤ ਤੋਂ ਪਤਾ ਲੱਗਦਾ। ਜਦੋਂ ਆਪਣੇ ਘਰ ਦੇ ਵਿੱਚ ਬਜ਼ੁਰਗ ਹੁੰਦੇ ਨੇ, ਬੱਚੇ ਹੁੰਦੇ ਨੇ, ਕਿ ਉਹ ਬਿਮਾਰ ਹੋਣਾ ਸ਼ੁਰੂ ਹੋ ਜਾਂਦੇ ਆ, ਉਹਨਾਂ ਨੂੰ ਕੋਲਡ ਹੋ ਗਿਆ, ਖਾਂਸੀ ਹੋਣ ਲੱਗ ਜਾਂਦੇ ਆ, ਜਾਂ ਸਾਹ ਜਾਂ ਕਈ ਵਾਰ ਚੜ੍ਹਨ ਲੱਗ ਜਾਂਦਾ ਗਾ, ਆਪਾਂ ਕਹਿੰਦੇ ਵੀ ਸਾਹ ਜਾਂ ਪ੍ਰੋਪਰ ਨਹੀਂ ਆ ਰਿਹਾ। ਸੋ ਤੁਸੀਂ Amaze.clean ਵਾਲਿਆਂ ਨੂੰ ਯਾਦ ਰੱਖੋ, 6472496667 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਲਓ, 6472496667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਆਪਣੇ ਘਰ ਦੀਆਂ ਸਾਰੀ ਕਲੀਨ ਅਪ ਕਰਵਾ ਸਕਦੇ ਇਹਨਾਂ ਤੋਂ। ਦੇਖੋ ਘਰ ਦੇ ਵਿੱਚ ਆਪਾਂ ਸਫਾਈ ਹਰ ਰੋਜ਼ ਕਰਦੇ ਹਾਂ, ਇਹ 'ਚ ਕੋਈ ਸ਼ੱਕ ਨਹੀਂ ਹੈ, ਪਰ ਕਈ ਘਰ ਦੇ ਕੋਨੇ ਇੱਦਾਂ ਦੇ ਹੁੰਦੇ ਆ ਜਿੱਥੇ ਅਸੀਂ ਪ੍ਰੋਪਰ ਤਰੀਕੇ ਨਾਲ ਸਫਾਈ ਨਹੀਂ ਕਰ ਸਕਦੇ। ਸੋ ਉਹੀ ਜਿਹੜੀ ਛੋਟੇ ਛੋਟੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਉਹ ਫਿਰ ਜਾਂਦੀਆਂ ਨੇਗੀਆਂ, ਅਤੇ ਤਾਂ ਕਰਕੇ ਫਿਰ ਸਾਨੂੰ ਪ੍ਰੋਬਲਮਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇਗੀਆਂ। ਅਤੇ ਤੁਸੀਂ ਇਹਨਾਂ ਨੂੰ ਯਾਦ ਰੱਖੋ, 6472496667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋਗੇ। ਸਾਡੇ ਨਾਲ ਮੋਨਾ ਮਹਿੰਗੀ ਜੀ ਵੀ ਜੁੜ ਚੁੱਕੇ ਨੇਗੇ, ਮੋਨਾ ਮਹਿੰਗੀ ਜੀ ਨੂੰ ਵੇਸ ਜੀ ਆਈ ਨੂੰ ਆਖਾਂਗੇ। ਜੀ ਮੋਨਾ ਜੀ, ਸਤਿ ਸ੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਮਨਜੀਤ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪ੍ਰਿਅ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ। ਜੀ ਮੋਨਾ ਜੀ, ਅਸੀਂ ਸੋਚਦੇ ਹਾਂ ਵੀ ਸਾਨੂੰ ਕੋਈ ਬਿਮਾਰੀ ਨਹੀਂ ਹੈਗੀ, ਸਾਨੂੰ ਇੰਸ਼ੋਰੈਂਸ ਦੀ ਕੋਈ ਜ਼ਰੂਰਤ ਨਹੀਂ ਹੈਗੀ, ਤਾਂ ਸਾਨੂੰ ਤਾਂ ਕੋਈ ਲੋੜ ਹੀ ਨਹੀਂ ਹੈਗੀ ਜੀ। ਕੀ ਇਹ ਜਿਹੜੇ ਲੋਕਾਂ ਦੀ ਸੋਚ ਆ, ਤੁਸੀਂ ਇਹਦੇ ਬਾਰੇ ਕੀ ਕਹੋਗੇ ਐਜ਼ ਏ ਇੰਸ਼ੋਰੈਂਸ ਐਡਵਾਈਜ਼ਰ, ਵੀ ਲੋਕਾਂ ਨੂੰ ਕਿਉਂ ਇੰਸ਼ੋਰੈਂਸ ਲੈਣੀ ਚਾਹੀਦੀ ਆ, ਅਤੇ ਕਿੱਥੇ ਕਿੱਥੋਂ ਨੂੰ ਕੀ ਕੀ ਪ੍ਰੋਬਲਮ ਆ ਸਕਦੀ ਆ? ਜੀ
1: ਬਿਲਕੁਲ, ਡੈਫੀਨੇਟਲੀ ਇਹ ਮੈਂ ਕਹੂੰਗੀ ਕਿ ਇੱਕ ਤਰ੍ਹਾਂ ਦਾ ਭਰਮ ਜਿਹੜਾ ਹੈਗਾ ਉਹ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਹੁੰਦਾ ਹੈ ਕਿ ਮੈਂ ਬਿਲਕੁਲ ਹੈਲਦੀ ਹਾਂ, ਮੈਨੂੰ ਕੋਈ ਪ੍ਰੋਬਲਮ ਨਾ ਹੈਗੀ ਨਾ ਹੋਣੀ ਹੈ। ਮੋਸਟ ਆਫ ਦਾ ਟਾਈਮ ਅਸੀਂ ਇਹੀ ਸੋਚਦੇ ਹੈ, ਮੇਰੀ ਹੈਲਥ ਬਹੁਤ ਵਧੀਆ, ਡਾਇਟ ਬਹੁਤ ਵਧੀਆ, ਫੈਮਿਲੀ ਹਿਸਟਰੀ ਬਹੁਤ ਵਧੀਆ, ਤਾਂ ਮੋਸਟ ਪ੍ਰੋਬੇਬਲੀ ਇਸੇ ਤਰੀਕੇ ਦੇ ਨਾਲ ਹੈਲਥ ਚੱਲੀ ਜਾਣੀ ਹੈਗੀ ਆ। ਸੋ ਸਮ ਟਾਈਮਸ ਇਹ ਜਿਹੜੀ ਕਹਿ ਲਓ ਕਿ ਮਿਸਅੰਡਰਸਟੈਂਡਿੰਗ ਸਾਡੇ ਮਾਇੰਡ ਦੇ ਵਿੱਚ ਹੁੰਦੀ ਹੈ, ਕਈ ਵਾਰ ਜੇ ਲੌਂਗਰ ਟਾਈਮ ਵਾਸਤੇ ਰਹਿ ਜਾਵੇ ਤੇ ਅਸੀਂ ਇੰਸ਼ੋਰੈਂਸ ਵੱਲ ਧਿਆਨ ਨਾ ਦਈਏ, ਤੇ ਮੈਂ ਮੋਸਟ ਆਫ ਦਾ ਟਾਈਮ ਦੇਖਿਆ ਕਿ ਲੇਟਰ ਸਟੇਜਿਸ ਤੇ ਉਹਨਾਂ ਨੂੰ ਹੀ ਜ਼ਿਆਦਾ ਕਹਿ ਲਓ ਕਿ ਪਛਤਾਵਾ ਵੀ ਹੁੰਦਾ ਐਂਡ ਜ਼ਿਆਦਾ ਉਹਨਾਂ ਨੂੰ ਉਸ ਟਾਈਮ ਤੇ ਰਿਗਰੈਟ ਹੁੰਦਾ ਹੈਗਾ ਕਿ ਕਿਉਂ ਨੀ ਮੈਂ ਇਹ ਡਿਸੀਜ਼ਨ ਪਹਿਲਾਂ ਲਿਆ। ਰੀਜ਼ਨ ਕੀ ਹੈਗਾ ਕਿ ਜਦੋਂ ਅਸੀਂ ਇੰਸ਼ੋਰੈਂਸ ਕੋਈ ਕਰਵਾਈ ਨਹੀਂ, ਲੇਟਰ ਆਨ ਕਿਸੇ ਤਰ੍ਹਾਂ ਦਾ ਵੀ ਕੋਈ ਹੈਲਥ ਇਸ਼ੂਜ ਆ ਜਾਂਦੇ ਨੇ, ਉਸ ਟਾਈਮ ਤੇ ਜੇ ਅਸੀਂ ਇੰਸ਼ੋਰੈਂਸ ਕਰਵਾਉਣ ਲੱਗਾਂਗੇ ਤਾਂ ਓਬਵੀਅਸਲੀ ਉਸ ਟਾਈਮ ਦੀ ਹੈਲਥ ਨੂੰ ਹੀ ਕੰਸੀਡਰ ਕਰਨਾ, ਇੰਸ਼ੋਰੈਂਸ ਕੰਪਨੀ ਨੇ ਉਸ ਟਾਈਮ ਦੀ ਹਾਲਤ ਦੇ ਹਿਸਾਬ ਦੇ ਨਾਲ ਹੀ ਇੰਸ਼ੋਰੈਂਸ ਕੰਪਨੀ ਨੇ ਆਪਾਂ ਨੂੰ ਅਪਰੂਵਲ ਦੇਣੇ ਆ। ਇਸ ਟਾਈਮ ਤੇ ਮੈਂ ਸੱਚੀ ਦੱਸਾਂ ਤਾਂ ਇਸ ਟਾਈਮ ਤੇ 2-3 ਕੇਸਿਸ ਇਸ ਤਰੀਕੇ ਦੇ ਨਾਲ ਲਾਸਟ 2 ਵੀਕ ਦੇ ਵਿੱਚ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਨੂੰ ਆਲਰੇਡੀ ਇਸ ਟਾਈਮ ਤੇ ਕਿਸੇ ਨੂੰ ਹਾਰਟ ਅਟੈਕ ਹੋਇਆ 6 ਮਹੀਨੇ ਪਹਿਲਾਂ, ਕਿਸੇ ਨੂੰ ਹੁਣੇ ਕੈਂਸਰ ਡਾਇਗਨੋਸ ਹੋਇਆ, ਐਂਡ ਹੁਣ ਉਹ ਜਦੋਂ ਚਾਹੁੰਦੇ ਨੇ ਕਿ ਅਸੀਂ ਆਪਣੀ ਇੰਸ਼ੋਰੈਂਸ ਕਰਵਾ ਲਈਏ, ਲਾਈਫ ਇੰਸ਼ੋਰੈਂਸ ਕਰਵਾ ਲਈਏ, ਐਂਡਿੰਗ ਆਪ ਇਹ ਹੁੰਦਾ ਹੈਗਾ ਕਿ ਇਸ ਟਾਈਮ ਤੇ 50,000 ਤੋਂ ਵੱਧ ਉਹਨਾਂ ਨੂੰ ਕਵਰੇਜ ਨਹੀਂ ਮਿਲ ਪਾਉਂਦੇ। ਐਂਡ ਪਰਸਨ ਦੇ ਹਰੇਕ ਪਰਸਨ ਦੀ ਐਕਸਪੈਕਟੇਸ਼ਨ ਹੁੰਦੀ ਹੈ ਕਿ ਜਦੋਂ ਵੀ ਅਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਐਟਲੀਸਟ 500,000 ਦੀ ਕਵਰੇਜ, $5,00,000 ਦੀ ਕਵਰੇਜ, ਕੁਛ ਨਾ ਕੁਛ ਏਦਾਂ ਦੀ ਜ਼ਿਆਦਾ ਅਮਾਊਂਟ ਦੀ ਕਵਰੇਜ ਹੋਵੇ। ਪਰ ਓਬਵੀਅਸਲੀ ਹੈ ਜਦੋਂ ਏਦਾਂ ਦੇ ਹੈਲਥ ਇਸ਼ੂਜ ਆ ਜਾਂਦੇ ਨੇ ਤਾਂ ਉਸ ਤੋਂ ਬਾਅਦ ਇੰਸ਼ੋਰੈਂਸ ਕੰਪਨੀਜ਼ ਵੱਲੋਂ ਲਿਮਿਟੇਸ਼ਨਸ ਵੱਧ ਹੋ ਜਾਂਦੀਆਂ ਨੇ। ਸੋ ਮੇਕ ਸ਼ੋਰ ਕਰੋ ਜਦੋਂ ਤੁਹਾਡੀ ਹੈਲਥ ਚੰਗੀ ਹੈ ਚਾਹੇ ਟਰਮ ਇੰਸ਼ੋਰੈਂਸ ਲੈ ਕੇ ਆਪਣੀ ਇੰਸ਼ੋਰੇਬਿਲਟੀ ਨੂੰ ਲੌਕ ਇਨ ਕਰ ਲਓ, ਕਿਉਂਕਿ ਜੇ ਇੱਕ ਵਾਰ ਤੁਸੀਂ ਟਰਮ ਇੰਸ਼ੋਰੈਂਸ ਲੈ ਲਿੱਤੀ ਜਦੋਂ ਤੱਕ ਤੁਸੀਂ ਪ੍ਰੀਮੀਅਮ ਪੇ ਕਰ ਰਹੇ ਹੋ ਤਾਂ ਤੁਹਾਡੇ ਹੱਥ ਦੇ ਵਿੱਚ ਆ ਪਾਲਿਸੀ ਨੂੰ ਕਿੱਦਾਂ ਤੁਸੀਂ ਚਲਾਉਣਾ ਚਾਹੁੰਦੇ ਹੋ। ਚਾਹੇ ਉਸ ਨੂੰ ਤੁਸੀਂ 10 ਸਾਲ ਵਾਲੀ, 20 ਸਾਲ ਵਾਲੀ ਟਰਮ ਨੂੰ ਤੁਸੀਂ ਹੋਰ ਲੈ ਜਾਓ, ਚਾਹੇ ਪੇਡ ਅਪ ਪਾਲਿਸੀ ਮਨੀ ਬੈਕ ਦੇ ਵਿੱਚ ਲੈ ਜਾਓ, ਤਾਂ ਇੰਸ਼ੋਰੈਂਸ ਕੰਪਨੀ ਤੁਹਾਨੂੰ ਕਦੇ ਵੀ ਰੋਕ ਨਹੀਂ ਸਕਦੀ, ਨੋ ਮੈਟਰ ਕਿਸ ਤਰੀਕੇ ਦਾ ਹੈਲਥ ਇਸ਼ੂਜ ਆ ਚੁੱਕੇ ਨੇ ਇਨ ਬਿਟਵੀਨ। ਸੋ ਇਸ ਤਰੀਕੇ ਦੀਆਂ ਜਿਹੜੀਆਂ ਮੈਂ ਕਹੂੰਗੀ ਕਿ ਐਡਵਾਈਜ਼ੇਬਲ ਜਿਹੜੀਆਂ ਫਾਈਨੈਂਸ਼ੀਅਲ ਪਲੈਨਿੰਗ ਦੇ ਰਿਲੇਟਿਡ ਹੁੰਦੀਆਂ ਨੇ ਗੱਲਾਂ, ਉਹਨਾਂ ਨੂੰ ਜ਼ਰੂਰ ਧਿਆਨ ਰੱਖਿਆ ਕਰੋ, ਕਿਉਂਕਿ ਜੇ ਆਪਾਂ ਛੋਟੀ ਜਿਹੀ ਵੀ ਮਿਸਟੇਕ ਕਰਦੇ ਹਾਂ ਤਾਂ ਲੇਟਰ ਸਟੇਜਿਸ ਤੇ ਆਪਾਂ ਨੂੰ ਵੱਡਾ ਰੈਗਰੈਟ ਵੀ ਹੁੰਦਾ ਹੈਗਾ, ਐਂਡ ਵੱਡੇ ਵੱਡੇ ਪ੍ਰੀਮੀਅਮਸ ਵੀ ਦੇਣੇ ਪੈਂਦੇ ਛੋਟੀ ਛੋਟੀ ਕਵਰੇਜ ਦੇ ਲਈ। ਸੋ ਮੇਕ ਸ਼ੋਰ ਕਰੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕੋਈ ਵੀ ਕੰਸਰਨ ਹੈਗਾ ਹਰੇਕ ਪਰਸਨ ਦੇ ਲਈ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੀਆਂ ਨੇ। ਕੋਈ ਵੀ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-5091509-416-509-1509।
0: ਜੀ ਬਹੁਤ ਬਹੁਤ ਧੰਨਵਾਦ ਜੀ, ਆਪਾਂ ਅਗਲੇ ਲਿੰਕ ਵਿੱਚ ਫਿਰ ਹੋਰ ਗੱਲਬਾਤ ਕਰਾਂਗੇ ਤੇ ਜਾਣਾਂਗੇ ਹੋਰ ਚੀਜ਼ਾਂ।

ਤੁਸੀਂ ਜਿਹੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਬਹੁਤ ਕਮਾਲ ਦਾ ਗੀਤ ਆ ਜਿਹੜਾ ਉਹ ਤੁਸੀਂ ਸੁਣ ਰਹੇ ਸੀਗੇ ਅਗਲੇ ਜਨਮ। ਇਹਦੇ ਨਾਲ ਦਾ ਗੀਤ ਇੱਕ ਕੁਲਵਿੰਦਰ ਬਿੱਲੇ ਉਹਨਾਂ ਦਾ ਵੀ ਆਇਆ ਸੀਗਾ, ਸੋ ਕਹਿੰਦੇ ਉਹ ਪੰਜਾਬ ਦੀ ਗੱਲ ਉਹਦੇ ਵਿੱਚ ਕੀਤੀ ਗਈ ਸੀ। ਇਹ ਰਣਜੀਤ ਬਾਵੇ ਉਹਨਾਂ ਦਾ ਗੀਤ ਆ ਜਿਹੜਾ ਤੁਸੀਂ ਇਹਦਾ ਆਨੰਦ ਮਾਣ ਰਹੇ ਸੀਗੇ। ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਪੰਜਾਬ ਦੀ ਧਰਤੀ ਤੋਂ ਟਹਿਣਾ ਸਾਹਿਬ ਦੇ ਨਾਲ ਗੱਲਬਾਤ ਕਰੀਏ, ਕਿਉਂਕਿ ਕਾਂਗਰਸ ਦੇ ਪ੍ਰਧਾਨ ਦੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੈ। ਸੋ ਟਹਿਣਾ ਸਾਹਿਬ ਤੋਂ ਆਪਾਂ ਅਪਡੇਟ ਲੈ ਸਕਦੇ ਹਾਂ ਕਿ ਟਹਿਣਾ ਸਾਹਿਬ ਪ੍ਰਧਾਨ ਆ ਜਿਹੜੀ ਪ੍ਰਗਟ ਸਿੰਘ ਉਹਨਾਂ ਨੂੰ ਲਾਤਾ। ਤੇ ਜੇ ਪ੍ਰਗਟ ਸਿੰਘ ਉਹਨਾਂ ਨੂੰ ਪ੍ਰਧਾਨ ਲਾਇਆ ਤੇ ਪਹਿਲਾਂ ਤਾਂ ਸਿੰਗਲਾ ਸਾਹਿਬ ਦੀ ਗੱਲਬਾਤ ਵੀ ਚੱਲ ਰਹੀ ਸੀਗੀ, ਤੇ ਕੀ ਚੱਕਰ ਹੈ, ਕੀ ਗੱਲਬਾਤ ਹੈ, ਉਹਦੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੈ। ਲਵਲੀ ਯੂਨੀਵਰਸਿਟੀ ਬਾਬਤ ਵੀ ਗੱਲਬਾਤ ਕਰਾਂਗੇ ਕਿ ਉੱਥੇ ਵੀ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ, ਕੀ ਕਾਰਨ, ਤੇ ਕੌਣ ਕੌਣ ਨੇ ਉਹ, ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਕਹਿੰਦੇ ਕਿ ਸਾਡੇ ਮੁੰਡੇ ਭਾਈ ਗਾਇਬ ਸੀਗੇ ਤੇ ਇਹਨੂੰ ਚੱਕ ਕੇ ਲੈ ਗਈ ਪੁਲਿਸ, ਦੱਸਦੀ ਵੀ ਨੀ ਹੈ ਕਿੱਥੇ ਲਿਜਾ ਰਹੀ ਹੈ, ਕਿਵੇਂ ਲਿਜਾ ਰਹੀ ਹੈ। ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੋ ਟਣਾ ਸਾਹਿਬ ਸਾਡੇ ਹਾਜ਼ਰ ਹੋ ਚੁੱਕੇ। ਟਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਐਮ ਸਰ, ਟਣਾ ਸਾਹਿਬ ਦੀ ਆਵਾਜ਼, ਟਣਾ ਸਾਹਿਬ ਜੀ ਐਮ ਸਰ ਸਤਿ ਸ੍ਰੀ ਅਕਾਲ ਜੀ। ਮੇਰਾ ਖਿਆਲ ਹੈ ਟਣਾ ਸਾਹਿਬ ਦੀ ਲਾਈਨ ਹੈ ਜਿਹੜੀ ਉਹ ਸ਼ਾਇਦ ਡਰੋਪ ਹੋ ਗਈ ਹੈ, ਤੇ ਦੁਬਾਰੇ ਆਪਾਂ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਦੇ ਹਾਂ। ਤੇ ਪ੍ਰੋਗਰਾਮ ਦਾ ਇਹ ਹਿੱਸਾ ਮੋਹਨਾ ਮਹਿੰਗੀ ਜੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ। ਮੋਹਨਾ ਜੀ ਦਾ ਨੰਬਰ ਹੈ 416-509-1509 ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਯੂਨੀ ਗਲੋਬਲ ਐਡਵਾਈਜ਼ਰੀ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ। ਸੋ ਜੇਕਰ ਤੁਸੀਂ ਫੰਡਿੰਗ ਲੈਣੀ ਚਾਹੁੰਦੇ ਹੋ, ਕੋਈ ਲੋਨ ਲੈਣਾ ਚਾਹੁੰਦੇ ਹੋ, ਤਾਂ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਤੁਸੀਂ ਜ਼ਰੂਰ ਇੱਕ ਵਾਰ ਸੰਪਰਕ ਕਰ ਲਿਓ। 437-264-3175 ਲੱਖ ਡੇਢ ਲੱਖ ਡਾਲਰ ਦਾ ਜਿਹੜਾ ਉਹ ਤੁਹਾਡੇ ਅਕਾਊਂਟ 'ਚ ਆਏਗਾ, ਉਹਨਾਂ ਦੇ ਨਹੀਂ, ਡਾਇਰੈਕਟ ਡਿਪੋਜ਼ਿਟ ਤੁਹਾਡੇ ਹੋ ਜਾਣਾ। ਤੇ ਤੁਸੀਂ ਉਹਨਾਂ ਨੂੰ 199 ਫੀਸ ਬਾਅਦ 'ਚ ਦੇਣੀ ਹੈ, 2.5 ਸਾਲ ਤੁਸੀਂ ਕੁਛ ਵੀ ਪੇ ਵੀ ਨਹੀਂ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 437-264-3175 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਗੱਲਾਂ ਬਾਤਾਂ ਸੋ ਟਹਿਣਾ ਸਾਹਿਬ ਨਾਲ ਵੀ ਕਰਾਂਗੇ ਤੇ ਗੀਤ ਦੀਆਂ 2-7 ਨੂੰ ਲਾਉਂਦੇ ਹਾਂ, ਦੇਖਦੇ ਹਾਂ, ਟਰਾਈ ਕਰਦੇ ਹਾਂ ਜੇਕਰ ਟਹਿਣਾ ਸਾਹਿਬ ਨਾਲ ਗੱਲਬਾਤ ਹੁੰਦੀ ਹੈ। ਤੁਸੀਂ ਆ ਸੁਣੋ ਗੀਤ, ਮੈਂ ਹੁਣੇ ਗਿਆ ਤੇ ਹੁਣੇ ਵਾਪਸ ਮੁੜ ਕੇ ਆਇਆ।

0: ਅੱਜ ਤੁਹਾਨੂੰ ਸਾਰਿਆਂ ਨੂੰ ਇਕੱਠੇ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੈ।
1: ਵਾਅਦਾ ਕਰੋ ਕਿ ਹਮੇਸ਼ਾ ਇੱਦਾਂ ਹੀ ਰਹੋ।
2: ਦਾਦਾ ਜੀ, ਆਪਾਂ ਸਾਰਿਆਂ ਨੇ ਹਮੇਸ਼ਾ ਇਕੱਠੇ ਹੀ ਰਹਿਣਾ ਹੈ।
3: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰਿੰਗ ਦੇ ਨਾਲ। ਜਿਵੇਂ ਗੱਲਾਂ ਬਾਤਾਂ ਹੋ ਰਹੀਆਂ ਨੇਗੀਆਂ, ਸਵਰਨ ਸਿੰਘ ਟਹਿਣਾ ਨਾਲ ਵੀ ਲਾਈਨ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ, ਬਟ ਕਿਸੇ ਕਾਰਨ ਉਹਨਾਂ ਨਾਲ ਫੋਨ 'ਤੇ ਗੱਲਬਾਤ ਨਹੀਂ ਹੋ ਸਕੀ। ਅਤੇ ਇੱਕ ਤੁਹਾਨੂੰ ਮੈਸੇਜ ਦੇ ਦਈਏ, ਜੇ ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਆ ਰਹੇ ਹੋ ਤਾਂ ਦਬਾਬਾ ਟੂਰ ਐਂਡ ਟਰੈਵਲ ਨੂੰ ਹਮੇਸ਼ਾ ਯਾਦ ਰੱਖੋ, ਕਿਉਂਕਿ ਇਹਨਾਂ ਉੱਪਰ ਬੜੇ ਹੀ ਵਾਜਬ ਰੇਟਾਂ ਦੇ ਉੱਪਰ ਏਅਰ ਟਿਕਟਾਂ ਅਵੇਲੇਬਲ ਹੁੰਦੀਆਂ ਨੇਗੀਆਂ। ਤੁਸੀਂ ਕੋਈ ਜ਼ਰੂਰੀ ਨਹੀਂ ਕਿ ਇੰਡੀਆ ਹੀ ਜਾਣਾ, ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਘੁੰਮਣ ਜਾ ਰਹੇ ਹੋਗੇ ਤਾਂ ਦਬਾਬਾ ਟੂਰ ਐਂਡ ਟਰੈਵਲ ਬਹੁਤ ਹੀ ਭਰੋਸੇਯੋਗ ਨਾਂ ਗਾ। ਬੜੇ ਲੰਮੇ ਸਮੇਂ ਤੋਂ ਇਸ ਇੰਡਸਟਰੀ ਦੇ ਵਿੱਚ ਇਹ ਕੰਮ ਕਰਦੇ ਆ ਰਹੇ ਨੇਗੇ। 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਆਪਣੇ ਪਰਿਵਾਰ ਦੇ ਨਾਲ ਕਿਤੇ ਜਾਣਾ ਗਾ, ਕੋਈ ਹੋਲੀਡੇ ਪੈਕੇਜ ਬਣਵਾਉਣਾ ਗਾ, ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋਗੇ। 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜੀ ਰਾਜਵੀਰ ਜੀ,
4: ਬਿਲਕੁਲ ਜੀ, ਟਹਿਣਾ ਸਾਹਿਬ ਕੀ ਕਹਿੰਦੇ?
3: ਉਹ ਲਾਈਨ ਉਹਨਾਂ ਦੀ ਡਿਸਕਨੈਕਟ ਆ ਜੀ, ਮੇਰੇ ਖਿਆਲ
4: ਗੀਤ ਲਾ ਕੇ ਦੁਬਾਰੇ ਲੋਟ ਰਹਿਣਾ ਸਾਨੂੰ, ਦੁਬਾਰੇ ਲੋ ਗੀਤ ਲਾ ਕੇ, ਕਿਉਂਕਿ ਖਬਰਾਂ ਬੜੀਆਂ ਜ਼ਰੂਰੀ ਹੈ। ਸੋ ਟਹਿਣਾ ਸਾਹਿਬ ਦੇ ਨਾਲ ਲਾਈਨ ਬਣਾਓ ਪਲੀਜ਼।

0: ਪ੍ਰੋਗਰਾਮ ਸਾਰੰਗ ਦੇ ਨਾਲ ਤੇ ਅੱਜ ਮੈਨੂੰ ਇਜਾਜ਼ਤ ਦੇ ਦਿਓ ਬਾਈ ਜੀ ਤੇ ਤੁਸੀਂ ਪ੍ਰੋਗਰਾਮ ਨੂੰ ਕਰੋ ਕੰਟੀਨਿਊ। ਸੋ ਅੱਜ ਮੈਂ ਥੋੜਾ ਜਿਹਾ ਸਕੇਜੂਲ ਬਿਜੀ ਹੋਣ ਕਰਕੇ ਮੈਨੂੰ ਥੋੜੀ ਜਿਹੀ ਇਜਾਜ਼ਤ ਦਿਓ ਮਾਲ ਸਾਹਿਬ।
1: ਜੀ ਸਰ ਜੀ ਜੀ ਬਿਲਕੁਲ ਜੀ ਰਾਜਵੀਰ ਜੀ ਪ੍ਰੋਗਰਾਮ ਦੇ ਵਿੱਚ ਉਹ ਇਜਾਜ਼ਤ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਕਿਸੇ ਜ਼ਰੂਰੀ ਕੰਮ ਦੇ ਲਈ ਬਾਹਰ ਜਾਣਾ ਪੈ ਰਿਹਾ ਹੈਗਾ ਅਤੇ ਕੋਸ਼ਿਸ਼ ਕਰਾਂਗੇ ਚਲੋ ਉਹਨਾਂ ਵਾਲੇ ਉਹਨਾਂ ਦੇ ਕਮੀ ਦੂਰ ਤਾਂ ਨਹੀਂ ਕਰ ਸਕਦੇ ਪਰ ਟਰਾਈ ਕਰਾਂਗੇ ਜ਼ਰੂਰ ਕਿ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ। ਜੀ ਮੋਨਾ ਜੀ ਨਾਲ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਅਤੇ ਪੁੱਛਦੇ ਹਾਂ ਉਹਨਾਂ ਤੋਂ ਵੀ ਜਿਹੜੇ ਲੋਕ ਕੈਨੇਡਾ ਵਿੱਚ ਫਸਟ ਟਾਈਮ ਵਿਜਿਟ ਕਰਦੇ ਨੇਗੇ ਜਾਂ ਆ ਰਹੇ ਨੇਗੇ ਉਹਨਾਂ ਲਈ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਉਹ ਕਿ ਉਹਨਾਂ ਨੂੰ ਜਿਹੜੇ ਵਿਜ਼ਟਰ ਇੰਸ਼ੋਰੈਂਸ ਹੈਗੀ ਉਹ ਕਿੰਨੀ ਕੁ ਜ਼ਰੂਰਤ ਹੈਗੀ ਅਤੇ ਉਹ ਕੀ ਉਹਨਾਂ ਦਾ ਕਵਰ ਕਰਦੀ ਹੈਗੀ ਅਤੇ ਕੀ ਗੱਲਬਾਤ ਹੈ। ਜੀ ਮੋਨਾ ਜੀ
2: ਬਿਲਕੁਲ ਜੀ ਜੀ ਜਦੋਂ ਵੀ ਆਪਾਂ ਗੱਲ ਕਰਦੇ ਹੈਗੇ ਆ ਜਿਹੜੇ ਵੀ ਪਰਸਨ ਇੱਥੇ ਆਉਂਦੇ ਨੇ ਜਿਨ੍ਹਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗਾ ਚਾਹੇ ਵਿਜ਼ਿਟਰ ਵੀਜ਼ਾ ਤੇ ਆ ਰਹੇ ਨੇ ਚਾਹੇ ਉਹ ਇਸ ਟਾਈਮ ਤੇ ਕਹਿ ਲਓ ਕਿ ਸੁਪਰ ਵੀਜ਼ਾ ਤੇ ਆ ਰਹੇ ਨੇ ਜਾਂ ਫਿਰ ਇਸ ਟਾਈਮ ਤੇ ਇੱਦਾਂ ਦਾ ਕੋਈ ਸਟੇਟਸ ਹੈਗਾ ਜਿਹਦੇ ਜਿਸ ਕੇਸ ਦੇ ਵਿੱਚ ਚਾਹੇ ਵਰਕ ਪਰਮਿਟ ਦੀ ਗੱਲ ਕਰ ਲਈਏ ਜਾਂ ਸਟੂਡੈਂਟ ਵੀਜ਼ਾ ਦੀ ਗੱਲ ਕਰ ਲਈਏ ਐਸ ਲੌਂਗ ਐਸ ਇਸ ਟਾਈਮ ਤੇ ਉਹਨਾਂ ਦੇ ਕੋਲ ਕੋਈ ਵੀ ਕਵਰੇਜ ਨਹੀਂ ਹੈਗੀ ਡੈਫੀਨੇਟਲੀ ਹੈਲਥ ਕਾਰਡ ਨਹੀਂ ਹੈਗਾ ਤਾਂ ਉਸ ਟਾਈਮ ਤੇ ਉਹਨਾਂ ਦੇ ਕੋਲ ਇੱਕ ਪਰਸਨਲ ਮੈਡੀਕਲ ਇੰਸ਼ੋਰੈਂਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਕਸਰ ਅਸੀਂ ਗੱਲ ਕਰਦੇ ਹਾਂ ਵਿਜ਼ਿਟਰ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਪਰ ਇਹਦੇ ਨਾਲ ਨਾਲ ਉਹ ਪਰਸਨਸ ਵੀ ਇਹਦੇ ਅੰਡਰ ਇਸੇ ਕੈਟੇਗਰੀ ਦੇ ਅੰਡਰ ਆ ਜਾਂਦੇ ਨੇ ਜਿਨ੍ਹਾਂ ਦੇ ਕੋਲ ਕੋਈ ਹੈਲਥ ਕਾਰਡ ਨਹੀਂ ਹੈਗਾ ਇਸ ਟਾਈਮ ਤੇ ਅਪਲਾਈਡ ਸਟੇਟਸ ਤੇ ਨੇ ਕਈ ਵਾਰ ਹਜੇ ਰਿਫਿਊਜ਼ ਸਟੇਟਸ ਵੀ ਅਪਲਾਈ ਕੀਤਾ ਹੋਇਆ ਹੈਗਾ ਐਂਡ ਜਾਂ ਫਿਰ ਸਟੂਡੈਂਟ ਵੀਜ਼ਾ ਦੇ ਨੇ ਇਸ ਟਾਈਮ ਤੇ ਖਤਮ ਹੋ ਗਏ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਤਾਂ ਉਸ ਟਾਈਮ ਤੇ ਉਹਨਾਂ ਦੇ ਕੋਲ ਪਰਸਨਲ ਇੰਸ਼ੋਰੈਂਸ ਹੋਊਗੀ ਤਾਂ ਹੀ ਉਹਨਾਂ ਦੀ ਕੋਈ ਵਾਕ ਇਨ ਡਾਕਟਰ ਕਿਸੇ ਤਰ੍ਹਾਂ ਦੀ ਸਿਕਨੈਸ ਇੰਜਰੀ ਹੋ ਜਾਂਦੀ ਹੈ ਹੋਸਪਿਟਲ ਜਾਣਾ ਪੈ ਜਾਂਦਾ ਹੈ ਜਾਂ ਕਾਫੀ ਵਾਰ ਆਪਾਂ ਦੇਖਦੇ ਹਾਂ ਕਿ ਆਪਾਂ ਡਰਾਈਵਿੰਗ ਕਰਦੇ ਹੁੰਦੇ ਹਾਂ ਤਾਂ ਕਾਫੀ ਵਾਰ ਰੱਬ ਨਾ ਕਰੇ ਕੋਈ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਟਾਈਮ ਤੇ ਉਹ ਸਾਰਾ ਕੁਛ ਹੋਸਪਿਟਲਾਈਜੇਸ਼ਨ ਐਂਬੂਲੈਂਸ ਜਾਂ ਐਂਬੂਲੈਂਸ ਉਹ ਸਾਰੇ ਖਰਚੇ ਇਹਨਾਂ ਪੋਲਿਸੀਜ਼ ਨਾਲ ਕਵਰ ਅਪ ਕੀਤੇ ਜਾ ਸਕਦੇ ਹੁੰਦੇ ਨੇ ਜਿੱਦਾਂ ਕਿ ਮੈਂ ਹੁਣੇ ਆਈ ਥਿੰਕ 2 ਦਿਨ ਪਹਿਲਾਂ ਵੀ ਆਪਾਂ ਇਹ ਗੱਲ ਡਿਸਕਸ ਕੀਤੀ ਸੀਗੀ ਕਿ ਅਨਫੋਰਚੁਨੇਟਲੀ ਕਿਸੇ ਦੀ ਵੈਨਕੂਵਰ ਦੇ ਵਿੱਚ ਇਸ ਤਰੀਕੇ ਦੀ ਸੀਗੀ ਕਿ ਉਹਨਾਂ ਨੇ ਸਾਲ ਦੀ ਪੂਰੀ ਪਾਲਿਸੀ ਕਰਵਾਈ ਹੋਈ ਸੀਗੀ ਜਸਟ 2 ਦਿਨ ਰਹਿੰਦੇ ਸੀਗੇ ਉਹਨਾਂ ਦੇ ਬੈਕ ਹੋਮ ਕੰਟਰੀ ਜਾਣ ਨੂੰ ਐਂਡ ਉਹੀ 2 ਦਿਨਾਂ ਦੇ ਵਿੱਚ ਜਾਣ ਦੇ ਟਾਈਮ ਤੇ ਉਹਨਾਂ ਨੂੰ ਸਾਇਲੈਂਟ ਹਾਰਟ ਅਟੈਕ ਹੋਇਆ ਤੇ ਪਰਸਨ ਪਾਸ ਅਵੇ ਹੋ ਗਏ ਅਨਫੋਰਚੁਨੇਟਲੀ ਹੁਣ ਇਸ ਟਾਈਮ ਤੇ ਇੱਕ ਤਾਂ ਇਹ ਇਮੋਸ਼ਨਲੀ ਦੁੱਖ ਤਾਂ ਫੈਮਿਲੀ ਦੇ ਉੱਤੇ ਹੁੰਦਾ ਹੀ ਹੈ ਕਿ ਹਾਂ ਪਰਸਨ ਨਾਲ ਇੱਦਾਂ ਦੀ ਸਿਚੁਏਸ਼ਨ ਆਈ ਤੇ ਦੂਜਾ ਦੁੱਖ ਇਹ ਹੁੰਦਾ ਹੈਗਾ ਕਿ ਫਾਈਨੈਂਸ਼ਲੀ ਬਰਡਨ ਕਿੱਥੇ ਉਹਨਾਂ ਨੇ ਪਾਲਿਸੀ ਕਰਵਾਈ ਹੋਈ ਸੀਗੀ ਜੇ ਉਹੀ ਪਾਲਿਸੀ ਚੱਲ ਰਹੀ ਹੁੰਦੀ ਨੈਕਸਟ 2 ਡੇਜ਼ ਦੇ ਲਈ ਵੀ ਤਾਂ ਇਸ ਟਾਈਮ ਤੇ ਰੀਪੈਟਰੀਏਸ਼ਨ ਫਾਈਨਲ ਐਕਸਪੈਂਸ ਕਵਰੇਜ ਉਹਦੇ ਰਿਲੇਟਿਡ ਐਕਸਪੈਂਸਿਸ ਕਵਰ ਹੋ ਜਾਣੇ ਸੀਗੇ ਪਰ ਹੁਣ ਉਹੀ ਚੀਜ਼ ਹੈ ਕਿ ਉਹ ਫੈਮਿਲੀ ਨੂੰ ਵਿਚਾਰਿਆਂ ਨੂੰ ਗੋ ਫੰਡ ਵੀ ਤੇ ਹੁਣ ਜਾਣਾ ਪੈ ਰਿਹਾ ਸਾਰਿਆਂ ਦਾ ਸਹਾਰਾ ਲੈਣਾ ਪੈ ਰਿਹਾ ਐਂਡ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪਰਸਨ ਖੁਸ਼ੀ ਦੇ ਨਾਲ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਜਾਊਗਾ ਹਰੇਕ ਪਰਸਨ ਚਾਹੁੰਦਾ ਹੁੰਦਾ ਕਿ ਸਾਨੂੰ ਕਦੇ ਵੀ ਕਿਸੇ ਤੋਂ ਕੋਈ ਮੰਗਣਾ ਨਾ ਪਵੇ ਸੋ ਇਹੀ ਚੀਜ਼ ਹੈਗੀ ਹੈ ਕਿ ਇਹਨਾਂ ਚੀਜ਼ਾਂ ਦੀ ਪੂਰੀ ਧਿਆਨ ਰੱਖੋ ਕਿ ਕਿੰਨੇ ਦਿਨਾਂ ਦੀ ਕਵਰੇਜ ਹੈ ਕਦੋਂ ਪਾਲਿਸੀ ਨੇ ਐਕਸਪਾਇਰ ਹੋਣਾ ਹੈ ਚਾਹੇ 2 ਦਿਨ 4 ਦਿਨ 10 ਦਿਨ ਕਿੰਨੇ ਦਿਨ ਐਕਸਟਰਾ ਚਾਹੀਦੇ ਆ ਪਰ ਡੇ ਦੇ ਹਿਸਾਬ ਦੇ ਨਾਲ ਓਨੀ ਹੀ ਕਵਰੇਜ ਨੂੰ ਤੁਸੀਂ ਐਕਸਟੈਂਡ ਵੀ ਕਰ ਸਕਦੇ ਹੁੰਦੇ ਹੋ ਬਿਲਕੁਲ ਵੀ ਆਪਣੇ ਉੱਤੇ ਰਿਸਕ ਨਾ ਲਵੋ ਕਿਉਂਕਿ ਜਦੋਂ ਵੀ ਇਹ ਰਿਸਕ ਲੈਂਦੇ ਆ ਤਾਂ ਉਸ ਟਾਈਮ ਹਜ਼ਾਰਾਂ ਲੱਖਾਂ ਡਾਲਰਾਂ ਦੇ ਵਿੱਚ ਆਪਾਂ ਨੇ ਉੱਤੇ ਲਾਇਬਿਲਟੀ ਆ ਜਾਂਦੀ ਹੈ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਸੁਪਰ ਵੀਜ਼ਾ ਇੰਸ਼ੋਰੈਂਸ ਐਕਸਕਿਊਜ਼ ਮੀ ਵਿਜ਼ਿਟਰ ਇੰਸ਼ੋਰੈਂਸ ਜਾਂ ਅਪਲਾਈਡ ਸਟੇਟਸ ਤੇ ਹੈਗੇ ਉਹ ਹੈਲਥ ਕਾਰਡ ਨਹੀਂ ਹੈਗਾ ਮੇਕ ਸ਼ੋਰ ਕਰੋ ਆਪਣੀ ਪਰਸਨਲ ਇੰਸ਼ੋਰੈਂਸ ਲੈ ਕੇ ਜ਼ਰੂਰ ਆਪਣੇ ਆਪ ਨੂੰ ਕਵਰ ਕਰੋ ਕੋਈ ਵੀ ਜਾਣਕਾਰੀ ਚਾਹੀਦੀ ਹੈਗੀ ਆ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-509-1509 ਈਵਨ ਕਿ ਜੇ ਤੁਸੀਂ ਲੰਬ ਸਮ ਪੇਮੈਂਟ ਹਜੇ ਨਹੀਂ ਕਰ ਸਕਦੇ ਤਾਂ ਮੰਥਲੀ ਪੇਮੈਂਟ ਆਪਸ਼ਨ ਵੀ ਅਵੇਲੇਬਲ ਹੁੰਦੀਆਂ ਨੇ ਐਂਡ ਨਾਲ ਦੇ ਨਾਲ ਇਹ ਵੀ ਚੀਜ਼ ਆ ਜਾਂਦੀ ਹੈਗੀ ਕਿ ਇਸ ਟਾਈਮ ਤੇ ਕਾਫੀ ਵਾਰ ਹੁੰਦਾ ਕਿ ਸਾਡਾ ਬਜਟ ਨਹੀਂ ਹੈਗਾ ਮੰਥਲੀ ਪੇਮੈਂਟ ਦੇ ਵਿੱਚ ਜਾ ਸਕਦੇ ਹਾਂ ਤੇ ਇਸ ਟਾਈਮ ਤੇ ਇੱਦਾਂ ਦੀਆਂ ਵੀ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਸੀਨੀਅਰਸ ਦੇ ਲਈ ਕਹਿ ਲਓ ਕਿ 80, 90, 100 ਜਾਂ 100 ਪਲੱਸ ਦੀ ਏਜ ਹੈਗੀ ਹੈ ਉਹਨਾਂ ਦੇ ਲਈ ਵੀ ਪਾਲਿਸੀਜ਼ ਅਵੇਲੇਬਲ ਨੇ ਸਾਡੇ ਕੋਲ ਤਾਂ ਜ਼ਰੂਰ ਕਾਲ ਕਰ ਸਕਦੇ ਹੋ ਜੀ 416-509-1509
1: ਜੀ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਆਪਾਂ ਦੇਖਦੇ ਹਾਂ ਵੀ ਅੱਜ ਕੱਲ੍ਹ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਹੈਗਾ ਪਰ ਅਸੀਂ ਕਈ ਵਾਰ ਸੋਚਦੇ ਹਾਂ ਵੀ ਇਲੈਕਸ਼ਨ ਦੇ ਵਿੱਚ ਅਸੀਂ ਕੀ ਕਰਾਂਗੇ ਜਾ ਕੇ ਸਾਡੀ 1 ਵੋਟ ਨਾਲ ਕੀ ਫਰਕ ਪੈ ਜਾਂਦਾ ਹੈਗਾ ਇਹ ਸਾਡੀ ਬਹੁਤ ਹੀ ਗਲਤ ਸੋਚ ਹੈਗੀ ਜੇ ਅਸੀਂ ਇੱਕ ਸੋਚਾਂਗੇ ਨਾ ਵੀ ਸਾਡੀ 1 ਵੋਟ ਦੇ ਨਾਲ ਕੋਈ ਫਰਕ ਨਹੀਂ ਪੈਣਾ ਤਾਂ ਸਾਨੂੰ ਇੱਦਾਂ ਦੀ ਕਦੇ ਵੀ ਸੋਚ ਨਹੀਂ ਰੱਖਣੀ ਚਾਹੀਦੀ ਕਿਉਂਕਿ ਇੱਕ ਵੋਟ ਹੀ ਹੈ ਜਿਹੜੀ ਤੁਹਾਡੇ ਤੁਹਾਡੇ ਕੋਲ ਹੱਕ ਹੈਗਾ। ਤੁਸੀਂ ਲੋਕਤੰਤਰ ਦੇ ਵਿੱਚ ਕਿਵੇਂ ਆਪਣੀ ਵੋਟ ਦੀ ਜਿਹੜੀ ਹੈਗੀ ਆ ਵਰਤੋਂ ਕਰ ਸਕਦੇ ਹੋਗੇ? ਤੁਸੀਂ ਜਿਹੜੇ ਵੀ ਇਲਾਕੇ ਵਿੱਚ ਰਹਿੰਦੇ ਹੋ ਉੱਥੇ ਸੜਕਾਂ ਦਾ ਪ੍ਰਬੰਧ ਕਿੱਦਾਂ ਦਾ ਹੈਗਾ, ਉੱਥੇ ਪਬਲਿਕ ਟਰਾਂਸਪੋਰਟ ਕਿੱਦਾਂ ਦੇ ਆ, ਸਕੂਲ ਕਿੱਦਾਂ ਦੇ ਹੈਗੇ, ਅਤੇ ਟੈਕਸ ਬਿਜ਼ਨਸ ਕਮਿਊਨਿਟੀ ਨਾਲ ਬਹੁਤ ਸਾਰੇ ਜੁੜੇ ਫੈਸਲੇ ਹੁੰਦੇ ਹੈਗੇ ਵੀ ਉਹ ਉਹਨਾਂ ਨੂੰ ਅਸੀਂ ਕਿੱਦਾਂ ਕਰਨਾ ਗਾ, ਕਿੱਦਾਂ ਜੇ ਸਾਨੂੰ ਨਹੀਂ ਫਿੱਟ ਹੈਗੀ ਅਸੀਂ ਉਹਨਾਂ ਨੂੰ ਕਿਵੇਂ ਉਹਨਾਂ ਦਾ ਵਿਰੋਧ ਕਰ ਸਕਦੇ ਹਾਂ, ਇੱਕ ਵੋਟਾਂ ਦੇ ਜ਼ਰੀਏ ਹੀ ਅਸੀਂ ਕਰ ਸਕਦੇ ਹਾਂ। ਸੋ ਆਪੋ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰੋ, ਚਾਹੇ ਤੁਸੀਂ ਜਿਹੜਾ ਤੁਹਾਡੇ ਮਨਪਸੰਦ ਦਾ ਉਮੀਦਵਾਰ ਹੈਗਾ ਉਹਨੂੰ ਵੋਟ ਪਾਓ ਤਾਂ ਕਿ ਉਹ ਤੁਹਾਡੀ ਜਿਹੜੀ ਆਵਾਜ਼ ਹੈਗੀ ਉੱਪਰ ਤੱਕ ਲੈ ਕੇ ਜਾ ਸਕਦਾ ਹੈਗਾ। ਸੋ ਆਪਣੀ ਵੋਟ ਦੇ ਦੀ ਆਵਾਜ਼ ਨੂੰ ਤੁਸੀਂ ਫੈਸਲਾ ਬਣਾ ਸਕਦੇ ਹੋ ਆਪਣਾ, ਵੀ ਜੇ ਜਿਹੜਾ ਤੁਹਾਨੂੰ ਫੈਸਲਾ ਮਨਜ਼ੂਰ ਆ, ਜੇ ਤੁਸੀਂ ਆਪਣੇ ਜਿਹੜਾ ਉਮੀਦਵਾਰ ਖੜਾ ਹੈਗਾ ਤੁਸੀਂ ਆਪਣੀਆਂ ਸ਼ਰਤਾਂ ਉਹਦੇ ਕੋਲ ਰੱਖੋ ਵੀ ਸਾਡੀਆਂ ਆਹ ਲੋੜਾਂ ਨੇਗੀਆਂ, ਸਾਨੂੰ ਆਹ ਚੀਜ਼ਾਂ ਚਾਹੀਦੀਆਂ ਨੇਗੀਆਂ, ਅਤੇ ਸੋ ਅਸੀਂ ਇੱਕ ਇੱਕ ਵੋਟ ਦੇ ਜ਼ਰੀਏ ਜਿਵੇਂ ਕਹਿੰਦੇ ਬੂੰਦ ਬੂੰਦ ਨਾਲ ਖੂਹ ਭਰ ਜਾਂਦਾ, ਅਸੀਂ ਇੱਕ ਇੱਕ ਵੋਟ ਦੇ ਜ਼ਰੀਏ ਅਸੀਂ ਉਹਨਾਂ ਨੂੰ ਆਪਣੀ ਜਿਹੜੀ ਹੈਗੀ ਆ ਮੰਗ ਉਹ ਰੱਖ ਸਕਦੇ ਹਾਂਗੇ। ਜੀ ਦੋਸਤੋ, ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ, ਇੱਕ ਖੂਬਸੂਰਤ ਗਾਣਾ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਮੁੜਦੇ ਹਾਂ।

0: ਦੋਸਤੋ ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਾਹਲ। ਇਸ ਵਕਤ ਸਾਡੀ ਲਾਈਨ ਜੁੜ ਚੁੱਕੀ ਹੈ ਜੁਨੀ ਗਲੋਬਲ ਦੇ ਉੱਪਰ, ਜਿੱਥੇ ਨਾਗਪਾਲ ਜੀ ਸਾਨੂੰ ਜਾਣਕਾਰੀ ਦੇਣਗੇ ਕਿ ਸਰਕਾਰ ਵੱਲੋਂ ਜਿਹੜੀ ਤੁਹਾਡੇ ਨੂੰ ਤੁਹਾਡੇ ਕੋਰਸਾਂ ਵਾਸਤੇ ਫੀਸਾਂ ਦਿੱਤੀਆਂ ਜਾ ਰਹੀਆਂ, ਤੁਹਾਡੀਆਂ ਟਿਊਸ਼ਨ ਫੀਸਾਂ ਦਿੱਤੀਆਂ ਜਾ ਰਹੀਆਂ ਨੇਗੀਆਂ, ਉਹਦੇ ਨਾਲ ਤੁਸੀਂ ਕਿਵੇਂ ਆਪਣੀ ਸਕਿੱਲ ਨੂੰ ਇੰਪਰੂਵ ਕਰ ਸਕਦੇ ਹੋ। ਕਈ ਵਾਰ ਕੀ ਸੋਚਦੇ ਹੁੰਦੇ ਅਸੀਂ ਵੀ ਸਾਡੀ ਤਾਂ ਉਮਰ ਹੁਣ ਨਿਕਲ ਚੁੱਕੀ ਹੈ ਜੀ, ਅਸੀਂ ਉਮਰ ਸਾਡੀ 60 ਤੋਂ ਉੱਪਰ ਹੋ ਗਈ ਜਾਂ 65 ਤੋਂ ਉੱਪਰ ਹੋ ਗਈ ਜਾਂ 50 ਤੋਂ ਉੱਪਰ ਹੋ ਗਈ, ਕਿ ਸਾਡੇ ਕੋਲ ਕੋਈ ਪੜ੍ਹਾਈ ਦੀ ਆਪਸ਼ਨ ਨਹੀਂ ਹੈਗੀ ਅਤੇ ਸਾਡੀ ਇਨਕਮ ਘੱਟ ਆ, ਅਸੀਂ ਫੀਸਾਂ ਕਿੱਥੋਂ ਭਰਾਂਗੇ, ਜਾਂ ਹੋਰ ਵੀ ਕਈ ਗੱਲਾਂ ਵਾ ਸਾਡੇ ਮਨ ਦੇ ਵਿੱਚ ਹੁੰਦੀਆਂ ਨੇਗੀਆਂ, ਜਾਂ ਅਸੀਂ ਕੋਈ ਜੋਬ ਤਾਂ ਕਰਦੇ ਨਹੀਂ ਗੇ, ਸਾਨੂੰ ਗੌਰਮੈਂਟ ਕੀ ਮਦਦ ਕਰ ਦੂਗੀ ਸਾਡੀ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇਗੀਆਂ ਜਿਹੜੀਆਂ ਨਾਗਪਾਲ ਨਾਲ ਗੱਲਬਾਤ ਕਰਕੇ ਕਲੀਅਰ ਹੋ ਜਾਂਦੀਆਂ ਨੇਗੀਆਂ ਕਿ ਉਮਰ ਨਹੀਂ ਹੁੰਦੀ ਪੜ੍ਹਾਈ ਦੀ ਕੋਈ ਵੀ, ਤੁਸੀਂ ਜਿੱਡੀ ਵੱਡੀ ਮਰਜ਼ੀ ਉਮਰ ਦੇ ਹੋ ਗਏ, ਜੇ ਤੁਹਾਡੇ ਅੰਦਰ ਜਜ਼ਬਾ ਹੈਗਾ ਪੜ੍ਹਨ ਦਾ ਤਾਂ ਤੁਸੀਂ ਪੜ੍ਹ ਸਕਦੇ ਹੋ। ਪੈਸਾ, ਕਿਉਂਕਿ ਕੈਨੇਡੀਅਨ ਗੌਰਮੈਂਟ ਦੀ ਪੋਲਿਸੀ ਹੈ ਕਿ ਪੈਸਾ ਤੁਹਾਡੀ ਪੜ੍ਹਾਈ ਦੇ ਵਿੱਚ ਤੁਹਾਡੀ ਸਕਿੱਲ ਇੰਪਰੂਵ ਕਰਨ ਦੇ ਵਿੱਚ ਦਿੱਕਤ ਨਹੀਂ ਬਣੇਗਾ। ਗੌਰਮੈਂਟ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਅਸੀਂ ਤੁਹਾਡੀ ਸਕਿੱਲ ਨੂੰ ਇੰਪਰੂਵ ਕਰਾਂਗੇ, ਬਟ ਤੁਹਾਡੇ ਅੰਦਰ ਲਾਲਸਾ ਹੋਣੀ ਚਾਹੀਦੀ ਹੈ ਪੜ੍ਹਨ ਦੀ, ਆਪਣੀ ਸਕਿੱਲ ਨੂੰ ਇੰਪਰੂਵ ਕਰਨ ਦੀ। ਜੇ ਤੁਹਾਡੀ ਆਮਦਨ ਘੱਟ ਆ ਗਈ ਤਾਂ ਕੋਈ ਚੱਕਰ ਨਹੀਂ, ਕਾਲਜ ਦੀ ਫੀਸ ਗੌਰਮੈਂਟ ਦਊਗੀ, ਤੁਹਾਡੇ ਬੱਚਿਆਂ ਦਾ ਖਰਚਾ ਵੀ ਗੌਰਮੈਂਟ ਚੱਕੂਗੀ। ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾਗਪਾਲ ਜੀ ਨਾਲ ਅਸੀਂ ਗੱਲਬਾਤ ਕਰਾਂਗੇ, ਨਾਗਪਾਲ ਜੀ ਸਾਨੂੰ ਕਲੀਅਰ ਕਰਨਗੇ ਵੀ ਕੀ ਹੋ ਰਿਹਾ। ਜੀ ਨਾਗਪਾਲ ਜੀ, ਇੱਦਾਂ ਹੀ ਆ ਜੀ,
1: ऐसे ही है, और जिन लोगों को पता है वो इसका फायदा उठा रहे हैं, उठाए जा रहे हैं बारी बारी, और जिनको नहीं पता वो अभी भी ये हो जाएगा वो हो जाएगा डरे बैठे, तो पीछे ना रहिए। 50,000 से 1,70,000 डॉलर तक की फंडिंग डायरेक्ट गवर्नमेंट से अपने अकाउंट में हासिल करें, बिना किसी कोलैटरल के, बिना किसी क्रेडिट चेक के, बिना किसी गारंटी के। ऐसा लोन एग्जिस्ट ही नहीं करता। स्किल भी डेवलप हो गई, आसान से ऑनलाइन कोर्सेज है, फुली ऑनलाइन, नो एग्जाम्स, नो टीचर, 20 घंटे आपने ऑनलाइन रहना है, सर्टिफिकेट भी आ गया। साथ में फंडिंग कितनी, 50,000 से 1,70,000 डॉलर, डिपेंडिंग ऑन फैमिली साइज। कॉल करें, असेसमेंट कराएं, ऑफिस आए, 437-234-3175।
0: जी बिल्कुल जी, ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ 437-264-3175, 437-264-3174, 437-264-3175, 437-264-3175, 437-264-3175 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਇਲੈਕਸ਼ਨ ਦਾ ਮਾਹੌਲ ਹੈਗਾ, ਇਲੈਕਸ਼ਨ ਦੇ ਵਿੱਚ ਸਾਨੂੰ ਸਭ ਨੂੰ ਪਾਰਟੀਸੀਪੇਟ ਕਰਨਾ ਚਾਹੀਦਾ, ਕਿਉਂਕਿ ਸਾਡੀ ਆਵਾਜ਼ ਵੋਟ ਦੇ ਜ਼ਰੀਏ ਉੱਪਰ ਤੱਕ ਪਹੁੰਚ ਸਕਦੀ ਹੈਗੀ। ਜੇਕਰ ਅਸੀਂ ਸੋਚੀ ਜਾਵਾਂਗੇ ਕਿ ਯਾਰ ਵੀ ਸਾਨੂੰ ਕੀ ਲੋੜ ਹੈਗੇ, ਇੱਕ ਵੋਟ ਨਾਲ ਕੋਈ ਫਰਕ ਨਹੀਂ ਪੈਂਦਾ, ਸੋ ਇੱਦਾਂ ਦੀਆਂ ਗੱਲਾਂ ਬਾਤਾਂ ਜੇ ਸਾਡੇ ਮਨ ਦੇ ਵਿੱਚ ਹੋਣਗੀਆਂ ਤਾਂ ਸਾਨੂੰ ਜਾਣਦੇ ਅਸੀਂ ਆਪਣੀ ਆਵਾਜ਼ ਉੱਪਰ ਤੱਕ ਪਹੁੰਚਦੇ ਕਰ ਨਹੀਂ ਸਕਦੇ। ਸੋ ਅਸੀਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀ ਤੁਹਾਨੂੰ ਇੱਕ ਨੰਬਰ ਦਿੱਤਾ ਸੀਗਾ ਕਿ ਵੀਕਐਂਡ ਆ ਗਿਆ, ਤੁਹਾਡੇ ਘਰਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵਿੰਟ ਬਲੌਕ ਹੋਇਆ ਗਾ ਜਾਂ ਵਿੰਡੋਆਂ ਕਲੀਨ ਨਹੀਂ ਹੈਗੀਆਂ, ਤਾਂ ਤੁਸੀਂ Image.clean ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹੋ। Image.clean ਨਾਲ ਸਾਡੀ ਇਸ ਵਕਤ ਲਾਈਨ ਜੁੜ ਚੁੱਕੀ ਆ। ਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਸਾਰੇ ਆਪਣੇ ਘਰ ਨੇ, ਆਪਣੇ ਘਰਾਂ ਦੇ ਕੰਮ ਵਧੀਆ, ਆਪਾਂ ਪ੍ਰੋਪਰ ਦਿਲ ਲਾ ਕੇ ਜਿਹਨੂੰ ਕਹਿੰਦੇ ਕੰਮ ਕਰਕੇ ਆ ਰਹੇ ਹਾਂ।
0: ਜੀ ਬਿਲਕੁਲ,
1: ਕੰਪਲੇਂਟ ਇੱਕ ਵੀ ਲਾਂਬਾ ਕੋਈ ਨੀ, ਕਿਉਂਕਿ ਕੰਮ ਭਾਜੀ ਤਸੱਲੀ ਦਾ ਕਰੀਦਾ।
0: ਜੀ ਬਿਲਕੁਲ,
1: ਸਾਰੇ ਕੋਲ ਤੁਹਾਡਾ ਨੰਬਰ ਹੈ, ਕੋਈ ਕੰਪਲੇਂਟ ਹੁੰਦੀ ਤੁਹਾਨੂੰ ਹੁਣ ਤੱਕ ਫੋਨ ਕਰਕੇ ਜਾਣੇ ਸੀਗੇ।
0: ਜੀ ਬਿਲਕੁਲ ਜੀ ਬਿਲਕੁਲ।
1: ਭਾਜੀ ਫਿਰ ਉਸੇ ਤਰ੍ਹਾਂ ਹੀ ਆਪਾਂ ਚਾਹੁੰਦੇ ਕਿ ਹੁਣ ਕਹਿੰਦੇ ਨਵੰਬਰ 3 ਨੂੰ ਸਨੋਅ ਦੱਸ ਦਿੱਤੀ ਗਈ ਹੈ, ਫਿਰ ਨਵੰਬਰ 3 ਨੂੰ ਸਨੋਅ ਜਿਹੜੀ ਹੈ ਉਹ ਪਹਿਲੀ ਵਾਰੀ ਪੈ ਜਾਣੀ। ਸੋ ਆਪਾਂ ਹੁਣ ਕਹਿੰਦੇ ਹਾਂ ਕਿ ਵਿੱਚ ਰਹਿ ਗਿਆ ਪੂਰਾ ਇਹੀ ਮਹੀਨਾ
0: ਜੀ,
1: ਸਨੋਅ ਤੋਂ ਪਹਿਲਾਂ ਪਹਿਲਾਂ ਚਾਹੁੰਦੇ ਕਿ ਆਪਣੇ ਸਾਰੇ ਪੰਜਾਬੀ ਪਰਿਵਾਰ ਜਿਹੜੇ ਨੇ ਉਹ ਇੱਕ ਵਾਰੀ ਹੀਟ ਚੱਲਣ ਤੋਂ ਪਹਿਲਾਂ ਪਹਿਲਾਂ ਘਰ ਦੇ ਵਿੱਚ ਇੱਕ ਵਾਰੀ ਫਰਨਸ ਆਪਣੀ ਸਾਫ਼ ਕਰਾ ਲੈਣ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆਪਾਂ ਫਿਰ ਤੁਹਾਡੇ ਲਈ ਇੱਕ ਡੀਲ ਲੈ ਕੇ ਹਾਜ਼ਰ ਹੋ ਗਏ ਹਾਂ
0: ਜੀ।
1: ਪਹਿਲੇ 15 ਕਸਟਮਰ ਜਿਹੜਿਆਂ ਨੂੰ ਕਾਲ ਕਰ ਲੈਣਗੇ ਹੁਣੇ
0: ਜੀ,
1: ਉਹਨਾਂ ਨੂੰ ਸਿਰਫ $99 ਦੇ ਵਿੱਚ ਸਾਰਾ ਹੀ ਘਰ ਭਾਜੀ A to Z।
0: ਓਕੇ,
1: ਡਾਇਆਮੀਟਰ ਜਿਹੜਾ ਘਰ ਦਾ ਜਿੰਨਾ ਮਰਜ਼ੀ ਹੋਵੇ,
0: ਸਕੁਆਇਰ ਫੁੱਟ ਦਾ ਕੋਈ ਚੱਕਰ ਨਹੀਂ, ਜਿਹੜਾ ਬੜਾ ਮਰਜ਼ੀ ਹੋਵੇ,
1: ਕੋਈ ਮਸਲਾ ਨਹੀਂ।
0: ਓਕੇ,
1: ਉਹਦੇ ਚ ਪ੍ਰੋਪਰ ਤੁਹਾਡਾ ਸਾਰਾ ਫਰਨੇ ਸਾਰੇ ਵੈਂਟ ਕਲੀਨ ਹੋ ਜਾਣਗੇ, ਪ੍ਰੋਪਰ ਤੁਹਾਡੀ ਨਾਲ ਆਪਾਂ ਲਾਂਡਰੀ ਵੀ ਕਲੀਨ ਕਰਕੇ ਦੇਵਾਂਗੇ
0: ਜੀ ਜੀ ਜੀ,
1: ਤੇ ਵਾਸ਼ਰੂਮਾਂ ਦੇ ਐਗਜ਼ੌਸਟ ਸਾਡੇ ਵੱਲੋਂ ਕੰਪਲੀਮੈਂਟਰੀ ਹੋਣਗੇ ਜੀ ਕਲੀਨ
0: ਜੀ।
1: ਸੋ $99 ਦੇ ਵਿੱਚ ਇਹ ਡੀਲ ਆਪਾਂ ਤੁਹਾਡੇ ਜਰੀਏ ਆਪਾਂ
0: ਨਹੀਂ ਨਹੀਂ ਨਹੀਂ ਨਹੀਂ 99 ਚ ਨਹੀਂ ਜੀ, ਸਾਰੰਗ ਰੇਡੀਓ ਦਾ ਹਵਾਲਾ ਹੋਵੇ ਜੀ, ਸਾਰੰਗ ਦੇ ਉੱਪਰ ਆ ਕੇ ਤੁਸੀਂ ਕਹੋ ਵੀ ਅਸੀਂ ਡੀਲ ਦੇ ਰਹੇ ਹਾਂ $99 ਦੇ ਵਿੱਚ, ਕਿਉਂਕਿ ਪਿਛਲੀ ਵਾਰ ਆਪਾਂ ਕਿੰਨੇ ਚਲਾਈ ਸੀ? $90 ਦੇ ਵਿੱਚ ਜਿੱਡਾ ਵੱਡਾ ਮਰਜ਼ੀ ਘਰ ਹੋਵੇ, ਜਿਵੇਂ ਪਿਛਲੀ ਵਾਰ ਆਪਾਂ ਰੱਖਿਆ ਸੀਗਾ ਵੀ 3000 ਸਕੁਅਰ ਫੁੱਟ ਸੀ, ਆਈ ਥਿੰਕ ਪਤਾ ਨੀ 5000 ਸੀ, ਕੁਛ ਏਦਾਂ ਦੀ ਕੋਈ ਆਪਾਂ ਵਿੱਚ ਕੰਡੀਸ਼ਨ ਪਾਈ ਸੀ,
2: ਸਕੁਅਰ ਫੁੱਟ ਦਾ ਕੋਈ ਰੌਲਾ ਨਹੀਂ, ਬਸ ਪਹਿਲੇ 15 ਕਸਟਮਰਾਂ ਲਈ ਆਪਾਂ ਇਹ ਪ੍ਰਾਈਸ ਦੇਵਾਂਗੇ, ਬਾਕੀ ਵੀ ਜਿੰਨੇ ਜੀ ਸਦ ਕੇ ਸਾਰੇ ਕਾਲ ਕਰਨ
0: ਜੀ,
2: ਇਹਦੇ ਨੇੜੇ ਬੰਨੇ ਪ੍ਰਾਈਸ ਤਾਂ ਹੋ ਜਾਏਗਾ, ਇਹ ਨਹੀਂ ਕਿ ਆਪਾਂ ਕਿਸੇ ਕੋਲ ਸਿੱਧਾ ਹੀ 150 ਮੰਗ ਲਾਂਗੇ, 200 ਮੰਗ ਲਾਂਗੇ, ਇੱਦਾਂ ਕਦੀ ਨਹੀਂ ਹੋਏਗਾ।
0: ਤੇ ਇੱਕ ਇੱਥੇ ਵੀ ਕਲੀਅਰ ਕਰੋ ਜੀ, ਪਿਛਲੀ ਵਾਰ ਆਪਾਂ ਕੁਛ ਏਰੀਏ ਦੀ ਬੰਦਿਸ਼ ਕੀਤੀ ਸੀਗੀ ਕਿ ਮਿਸੀਸਾਗਾ ਵਾਲਿਆਂ ਵਾਸਤੇ ਜਾਂ ਬ੍ਰੈਂਪਟਨ ਵਾਲਿਆਂ ਵਾਸਤੇ, ਇਹ ਪੂਰੇ GTA ਵਾਸਤੇ ਆ ਜਾਂ ਇਹਦਾ ਵੀ ਕੁਛ ਹੈਗਾ ਪਹਿਲਾਂ ਵੀ ਬ੍ਰੈਂਪਟਨ?
2: ਪੂਰੇ GTA ਵਾਸਤੇ ਕਰ ਦਿਓ,
0: ਪੂਰੇ GTA ਦੇ ਵਾਸਤੇ $90 ਦੇ ਵਿੱਚ ਤੁਹਾਡਾ ਘਰ ਜਿੱਡਾ ਵੱਡਾ ਮਰਜ਼ੀ ਆ। ਤੁਸੀਂ ਇਹਨਾਂ ਨੂੰ ਇੱਕ ਵਾਰੀ ਕਾਲ ਕਰੋ Image.clean ਵਾਲਿਆਂ ਨੂੰ, ਨੰਬਰ ਮੈਂ ਤੁਹਾਨੂੰ ਇਹਨਾਂ ਦਾ ਦੇ ਦੇਣਾ, ਨੰਬਰ ਪਹਿਲਾਂ ਪਹਿਲੇ ਨੋਟ ਕਰ ਲਓ, ਪਹਿਲਾਂ ਪਹਿਲੇ ਕਾਲ ਕਰ ਲਓ, ਕਿਉਂਕਿ ਫਿਰ ਲਾਈਨ ਇੰਨੀ ਕੁ ਜ਼ਿਆਦਾ ਬਿਜ਼ੀ ਹੋ ਜਾਣੀ ਆ, ਫਿਰ ਤੁਸੀਂ ਕਹੋਗੇ ਸਾਡਾ ਨੰਬਰ ਨਹੀਂ, ਸਾਡਾ ਫੋਨ ਨਹੀਂ ਚੱਕਿਆ ਜਾਂ ਸਾਡਾ ਨੰਬਰ ਨਹੀਂ ਲੱਗਿਆ। ਜੇ ਤੁਹਾਡਾ ਫੋਨ ਨਹੀਂ ਵੀ ਚੱਕਿਆ ਜਾਂਦਾ, ਕਈ ਵਾਰ ਕਾਲਾਂ ਇੰਨੀਆਂ ਘਾਉਣੀਆਂ ਸ਼ੁਰੂ ਹੋ ਜਾਂਦੀਆਂ, ਤੁਸੀਂ ਇਹਨਾਂ ਨੂੰ ਇੱਕ ਵਾਰੀ ਟੈਕਸ ਡਰੋਪ ਕਰ ਦਿਓ, 647-249-6667, 647-249-6667, 6472-49-6667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। Image.clean ਵਾਲਿਆਂ ਨੂੰ $90 ਦੇ ਵਿੱਚ ਤੁਹਾਡਾ ਜਿੱਡਾ ਵੱਡਾ ਮਰਜ਼ੀ ਘਰ ਹੋਵੇ, ਔਰ GTA ਦੇ ਤੁਸੀਂ ਕਿਸੇ ਵੀ ਏਰੀਆ 'ਚ ਰਹਿੰਦੇ ਹੋਗੇ। ਅੱਗੇ ਪਿਛਲੀ ਵਾਰ ਆਪਾਂ ਲਾਈ ਸੀ ਕੰਡੀਸ਼ਨ ਲਾਈ ਸੀ ਕਿ 5000 ਸਕੁਅਰ ਫੁੱਟ ਤੋਂ ਥੱਲੇ ਹੋਵੇ ਘਰ, ਅਤੇ ਬ੍ਰੈਂਪਟਨ ਔਰ ਮਿਸੀਸਾਗਾ ਜਾਂ ਕੈਲਡਨ ਵਾਲਿਆਂ ਵਾਸਤੇ ਉਹ ਆਪਾਂ ਡੀਲ ਲਾਈ ਸੀਗੀ। ਹੁਣ ਇਹਨਾਂ ਨੇ ਕਹਿਤਾ ਵੀ ਪੂਰੇ GTA ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਰਹਿੰਦੇ ਹੋ ਸਾਨੂੰ ਫੋਨ ਕਰ ਲਓ ਪਹਿਲੇ 15 ਕਸਟਮਰ ਲਈ। ਜੀ ਪਹਿਲੇ 15 ਕਸਟਮਰ ਲਈ ਹੈ ਜੀ,
2: ਬਿਲਕੁਲ ਬਿਲਕੁਲ। ਪਰ ਮੈਂ ਫੇਰ ਉਹ ਚੀਜ਼ ਰਿਪੀਟ ਕਰ ਦਿਆਂਗਾ, 15 ਦਾ ਕੋਈ ਚੱਕਰ ਨਹੀਂ, ਕਾਲ ਕਰੋ ਸਾਰੇ, ਆਪਾਂ ਸਾਰਿਆਂ ਨੂੰ ਨੇੜੇ ਬੰਨੇ ਦੇ ਪ੍ਰਾਈਜ਼ ਦੇਵਾਂਗੇ। ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਤੁਹਾਨੂੰ ਕਾਲ ਕੀਤੀ ਕਿਸੇ ਨੇ ਸਾਨੂੰ ਤਾਂ ਸਿੱਧਾ ਹੀ 150 ਕਹਿਤਾ, ਇਹਦਾ ਕਦੀ ਨਹੀਂ ਹੋਏਗਾ, ਨੇੜੇ ਬੰਨੇ ਦਾ ਸਾਰਿਆਂ ਨੂੰ ਪ੍ਰਾਈਜ਼ ਖੁਸ਼ ਕਰਕੇ ਭੇਜਾਂਗੇ, ਤੇ ਕੰਮ ਦੀ ਸੈਟੀਸਫੈਕਸ਼ਨ ਭਾਜੀ ਹੈਗੀ ਹੈ, ਪੈਸੇ ਕੰਮ ਤੋਂ ਬਾਅਦ ਦੇਣੇ ਆ, ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ 24/7 ਨੰਬਰ ਚੱਲ ਰਿਹਾ ਆਪਣਾ, ਮੈਂ ਫੇਰ ਬੋਲ ਦਿੰਦਾ 6472-49-6667, ਇੱਥੇ ਸੰਪਰਕ ਕਰ ਲੈਣ ਜੀ, ਹਾਜ਼ਰ ਹਾਂ ਜੀ ਸਾਰੇ।
0: ਨੰਬਰ ਇੱਕ ਵਾਰੀ ਹੋਰ ਬੋਲ ਦਿਓ ਜੀ,
2: 647-249-6667, 6472-49-6667
0: ਜੀ ਬਿਲਕੁਲ। ਤੁਸੀਂ GTA ਦੇ ਕਿਸੇ ਵੀ ਏਰੀਆ ਵਿੱਚ ਰਹਿੰਦੇ ਹੋਗੇ, ਓਨਲੀ $90 $90 ਦੇ ਵਿੱਚ ਤੁਸੀਂ ਤੁਹਾਡਾ ਘਰ ਜਿੱਡਾ ਵੱਡਾ ਮਰਜ਼ੀ ਆ ਤੁਸੀਂ Image.clean ਵਾਲਿਆਂ ਤੋਂ ਕਲੀਨ ਕਰਵਾ ਸਕਦੇ ਹੋਗੇ। 6472-49-6667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ।
2: ਬਹੁਤ ਬਹੁਤ ਸ਼ੁਕਰੀਆ ਭਾਜੀ
0: ਜੀ, ਬਹੁਤ ਬਹੁਤ ਧੰਨਵਾਦ।

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਥਾਨਕ ਦੇ ਨਾਲ। ਜੇ ਮੈਂ ਆਪਾਂ ਪਹਿਲਾਂ ਵੀ ਗੱਲਬਾਤ ਕਰ ਰਹੇ ਸੀਗੇ ਕਿ ਇਲੈਕਸ਼ਨ ਦੇ ਵਿੱਚ ਸਾਡਾ ਪਾਰਟੀਸਪੇਟ ਕਰਨਾ ਕਿੰਨਾ ਕੁ ਜ਼ਰੂਰੀ ਹੈ। ਕਈ ਵਾਰ ਅਸੀਂ ਕੀ ਸੋਚਦੇ ਹਾਂ ਵੀ ਸਾਡੀ ਤਾਂ ਇੱਕ ਵੋਟ ਆ ਜੀ, ਕਿ ਸਾਨੂੰ ਤਾਂ ਕੋਈ ਫਰਕ, ਸਾਡੀ ਇੱਕ ਵੋਟ ਨਾਲ ਕੀ ਫਰਕ ਪੈਜੂ। ਮੈਂ ਪਹਿਲਾਂ ਵੀ ਕਿਹਾ ਸੀ ਵੀ ਇੱਕ ਬੂੰਦ ਨਾਲ ਕਹਿੰਦੇ ਹੁੰਦੇ ਵੀ ਘੜਾ ਭਰ ਜਾਂਦਾ ਗਾ। ਤੁਹਾਡੀ ਇੱਕ ਵੋਟ ਤੁਹਾਡੇ ਸ਼ਹਿਰ ਦੀ ਕਾਇਆ ਪਲਟ ਸਕਦੀ ਹੈਗੀ, ਤੁਹਾਡੇ ਜੋ ਸਮੱਸਿਆਵਾਂ ਨੇਗੀਆਂ ਉਹ ਠੀਕ ਹੋ ਸਕਦੀਆਂ। ਉਹ ਕਿਵੇਂ ਠੀਕ ਹੋ ਸਕਦੀਆਂ ਨੇਗੀ? ਜੇਕਰ ਤੁਹਾਡੀ ਇੱਕ ਵੋਟ ਸਹੀ ਕੈਂਡੀਡੇਟ ਨੂੰ ਪਊਗੀ। ਅਤੇ ਇਸ ਵਕਤ ਸਾਡੇ ਸਟੂਡੀਓ ਦੇ ਵਿੱਚ ਹਰਸਿਮਰਨ ਸਿੰਘ, ਜਿਹੜੇ ਕਿ ਰੀਜਨਲ ਕੌਂਸਲ ਕੈਂਡੀਡੇਟ ਨੇਗੇ, ਅਤੇ ਉਹਨਾਂ ਨਾਲ ਬਲਜਿੰਦਰ ਸਿੰਘ ਨਹਿਲ, ਜਿਹੜੇ ਕਿ ਸਿਟੀ ਕੌਂਸਲਰ ਦੇ ਇਲੈਕਸ਼ਨ ਲੜ ਰਹੇ ਨੇਗੇ ਵਾਰਡ ਨੰਬਰ 9 and 10, 9 and 10 ਤੋਂ, ਉਹ ਸਾਡੇ ਸਟੂਡੀਓ ਵਿੱਚ ਇਸ ਵਕਤ ਪਹੁੰਚ ਚੁੱਕੇ ਨੇ। ਅਸੀਂ ਉਹਨਾਂ ਨੂੰ ਜੀ ਆਈ ਨੂੰ ਆਖਦੇ ਹਾਂ ਸਤਿ ਸ਼੍ਰੀ ਅਕਾਲ ਆਖਦੇ ਹਾਂ। ਜੀ
1: ਸਤਿ ਸ਼੍ਰੀ ਅਕਾਲ ਜੀ।
0: ਜੀ ਬਿਲਕੁਲ ਜੀ। ਹਰਸਿਮਰਨ ਜੀ, ਪਹਿਲਾਂ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੂੰਗਾ ਵੀ ਤੁਸੀਂ ਪਹਿਲਾਂ ਆਪਣੇ ਬਾਰੇ ਥੋੜ੍ਹਾ ਜਿਹਾ ਇੰਟਰੋਡਕਸ਼ਨ ਦੇਵੋ ਵੀ ਤੁਹਾਡੀ ਕੀ ਬੈਕਗ੍ਰਾਉਂਡ ਆ, ਤੁਸੀਂ ਕਿੱਦਾਂ ਕਿੱਦਾਂ, ਤੁਹਾਡੀ ਕੀ ਏਜ ਆ ਜਾਂ ਤੁਹਾਡਾ ਕੀ ਕੁਆਲੀਫਿਕੇਸ਼ਨ ਆ, ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋਗੇ ਜੀ?
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਮੈਂ ਸਾਰਿਆਂ ਨੂੰ ਦੱਸ ਦੇਵਾਂ ਜੀ, ਮੈਂ ਹਰਸਿਮਰਨ ਸਿੰਘ ਰੀਜਨਲ ਕੌਂਸਲਰ ਲਈ ਲੜ ਰਿਹਾ ਵਾਰਡ ਨੰਬਰ 9 and 10 ਬਰੈਂਪਟਨ ਤੋਂ। ਮੈਂ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਸਟੱਡੀ ਕੀਤੀ ਹੈ ਜੀ ਕੈਨੇਡਾ ਦੇ ਵਿੱਚੋਂ ਹੀ, ਅਤੇ ਹੁਣ ਮੈਂ ਆਪਣਾ ਬਿਜ਼ਨਸ ਰਨ ਕਰ ਰਿਹਾ। ਅਤੇ ਆਪਣੇ ਕੁਛ ਕੁ ਪਰਿਵਾਰ ਨੇ, ਕੁਛ ਕੁ ਦੋਸਤ ਮਿੱਤਰ ਨੇ ਜਿਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਵਾਰਡ 9-10 ਦੇ ਵਿੱਚ ਰਹਿੰਦੇ ਦੌਰਾਨ। ਅਤੇ 5-6 ਸਾਲਾਂ ਤੋਂ ਅਸੀਂ ਕਮਿਊਨਿਟੀ ਦਾ ਕੰਮ ਕਰਦੇ ਸੀ, ਕੋਈ ਨਸ਼ਿਆਂ 'ਤੇ ਲਾ ਲਓ, ਸਕੂਲਾਂ ਦੇ ਵਿੱਚ ਸਪੋਰਟਸ ਨੂੰ ਲੈ ਕੇ ਲਾ ਲਓ, ਤਾਂ ਐਂਡ 'ਤੇ ਜਾ ਕੇ ਇੱਕ ਮੌਕਾ ਇਹੋ ਜਿਹਾ ਬਣ ਜਾਂਦਾ ਸੀ, ਇੱਕ ਮੂਵਮੈਂਟ ਇਹੋ ਜਿਹੀ ਬਣ ਜਾਂਦੀ ਸੀ ਜਦੋਂ ਇਹ ਮਹਿਸੂਸ ਹੁੰਦਾ ਸੀ ਕਿ ਹੁਣ ਆਪਾਂ ਨੂੰ ਇੱਕ ਬੰਦਾ ਉਹ ਚਾਹੀਦਾ ਜਿਹੜਾ ਪਾਵਰ ਦੇ ਵਿੱਚ ਹੋਵੇ, ਜਿਹੜਾ ਆਪਣਾ ਇਹ ਹੱਲ ਕਰ ਸਕਦਾ। ਸਾਰੇ ਪਰਿਵਾਰਾਂ ਦਾ, ਸਾਰੇ ਬੰਦਿਆਂ ਦਾ ਰਲ ਕੇ ਇੱਕ ਡਿਸੀਜ਼ਨ ਸੀ ਕਿ ਤੁਸੀਂ ਮੂਹਰੇ ਲੱਗ ਕੇ ਚੱਲੋ, ਤਾਂ ਆਪਾਂ ਮੂਹਰੇ ਲੱਗ ਕੇ ਚੱਲੇ ਹਾਂ ਜੀ ਹੁਣ।
0: ਜੀ ਬਿਲਕੁਲ ਜੀ। ਆਮ ਤੌਰ 'ਤੇ ਦੇਖੋ ਬਹੁਤ ਸਾਰੇ ਕੈਂਡੀਡੇਟ ਮੈਦਾਨ ਦੇ ਵਿੱਚ ਹੁੰਦੇ ਆ, ਚੋਣ ਮੈਦਾਨ ਦੇ ਵਿੱਚ ਹੁੰਦੇ ਆ, ਤੁਹਾਡੇ ਵਿੱਚ ਇੱਦਾਂ ਦੀ ਕੀ ਹੈਗਾ ਵੀ ਤੁਸੀਂ ਲੋਕਾਂ ਦੀ ਕਿਵੇਂ ਮਦਦ ਕਰੋਗੇ ਔਰ ਲੋਕ ਤੁਹਾਨੂੰ ਹੀ ਕਿਉਂ ਚੁਣਨ?
2: ਹਾਂਜੀ, ਪਹਿਲੀ ਗੱਲ ਤਾਂ ਆਪਾਂ ਸਾਰਿਆਂ ਨੂੰ ਕਲੀਅਰ ਕੱਟ ਕਰ ਦਈਏ ਜੀ ਵੀ ਅਸੀਂ ਕਿਸੇ ਵੀ ਪੋਲੀਟੀਕਲ ਬੈਕਗ੍ਰਾਉਂਡ ਤੋਂ ਨਹੀਂ
0: ਜੀ,
2: ਕੋਈ ਸਾਡੇ ਨਾਲ ਪੋਲੀਟੀਸ਼ੀਅਨ ਅਟੈਚ ਨਹੀਂ ਹੈਗਾ, ਕੋਈ ਅਸੀਂ ਬਿਜ਼ਨਸਮੈਨਾਂ ਦੇ ਖੜੇ ਕਰੇ ਹੋਏ ਨਹੀਂ
0: ਜੀ।
2: ਆਮ ਲੋਕਾਂ ਲਈ ਆਏ ਹਾਂ, ਆਮ ਲੋਕਾਂ ਲਈ ਕੰਮ ਕਰਨ ਲਈ ਆਏ ਹਾਂ, ਆਮ ਲੋਕਾਂ ਦੇ ਵਿੱਚ ਰਹਿੰਦੇ ਹਾਂ, ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਦੀਆਂ ਪ੍ਰੋਬਲਮਾਂ ਸੋਲਵ ਕਰਾਂਗੇ
0: ਜੀ।
2: ਜਿਹੜੇ ਅੱਗੇ ਕਾਉਂਸਲਰ ਸੀ, ਜਿੰਨੇ ਪੋਲੀਟੀਸ਼ੀਅਨ ਨੇ, ਇਹ ਟ੍ਰੈਂਡ ਬਣ ਚੁੱਕਿਆ ਵੀ ਉਹ ਸਿਰਫ ਖਾਸ ਖਾਸ ਲੋਕਾਂ ਲਈ, ਕੁਛ ਕੁ ਗਿਣੇ ਚੁਣੇ ਬਿਜ਼ਨਸਮੈਨਾਂ ਲਈ ਕੰਮ ਕਰਦੇ ਨੇ। ਪਰ ਹੁਣ ਆਪਾਂ ਉਹ ਚੇਨ ਬ੍ਰੇਕ ਕਰਨੀ ਹੈ, ਆਪਾਂ ਆਮ ਲੋਕਾਂ ਲਈ ਕੰਮ ਕਰਨਾ। ਜਿੰਨੇ ਵੀ ਉਮੀਦਵਾਰ ਹੁੰਦੇ ਨੇ ਉਹ ਆਮ ਲੋਕਾਂ ਦੁਆਰਾ ਚੁਣੇ ਜਾਂਦੇ ਨੇ, ਅਤੇ ਆਮ ਲੋਕਾਂ ਲਈ ਹੀ ਹੁੰਦੇ ਨੇ। ਆਪਾਂ ਜਿਹੜਾ ਇੱਕ ਉਹ ਮਿੱਥ ਬਣੀ ਹੋਈ ਹੈ ਉਹ ਬ੍ਰੇਕ ਕਰਕੇ ਇਸ ਵਾਰੀ ਆਮ ਲੋਕਾਂ ਨੂੰ ਮੂਹਰੇ ਲੈ ਕੇ ਆਉਣਾ।
0: ਜੀ ਬਿਲਕੁਲ ਜੀ, ਬਹੁਤ ਵਧੀਆ ਗੱਲ ਆ। ਜਿਵੇਂ ਆਪਾਂ ਦੇਖਦੇ ਹਾਂ ਵੀ ਆਪਣੇ ਸ਼ਹਿਰ ਦੇ ਵਿੱਚ ਵੱਖੋ ਵੱਖਰੀਆਂ ਕਮਿਊਨਿਟੀਆਂ ਦੇ ਲੋਕ ਰਹਿੰਦੇ ਆ ਜੀ।
2: ਹਾਂਜੀ,
0: ਅਤੇ ਤੁਸੀਂ ਉਹ ਵੱਖੋ ਵੱਖਰੀ ਕਮਿਊਨਿਟੀਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਉਹਨਾਂ ਦੀਆਂ ਹੋਰ ਗੱਲਾਂ ਬਾਤਾਂ ਨੇ, ਉਹਨੂੰ ਕਿਵੇਂ ਉੱਪਰ ਤੱਕ ਲੈ ਕੇ ਜਾਵੋਗੇ, ਕੀ ਤੁਸੀਂ ਉਹਨਾਂ ਲਈ ਕਰ ਸਕਦੇ?
2: ਦੇਖੋ, ਜਿਹੜਾ ਸਾਰਿਆਂ ਤੋਂ ਵੱਡਾ ਮਸਲਾ ਚੱਲ ਰਿਹਾ ਜੀ ਉਹ ਹੈਗਾ ਪ੍ਰੋਪਰਟੀ ਟੈਕਸ ਦਾ
0: ਜੀ।
2: ਹਰ ਬੰਦਾ ਉਹਦੇ ਨਾਲ ਪਰੇਸ਼ਾਨ ਆ, ਲੋਕ ਘਰ ਅਫੋਰਡ ਨਹੀਂ ਕਰ ਸਕਦੇ ਰਾਈਟ ਨਾਓ, ਪ੍ਰੋਪਰਟੀ ਟੈਕਸ ਇੰਨਾ ਜ਼ਿਆਦਾ ਆ, ਉਹਦੇ 'ਚ ਇਨ ਰਿਟਰਨ ਸਹੂਲਤਾਂ ਕੁਛ ਵੀ ਨਹੀਂ। ਮੇਨ ਗੱਲ ਕੀ ਆ, ਆਪਾਂ ਉਹਦਾ ਇੱਕ ਡਿਸਕਲੋਜ਼ਰ ਲੈ ਕੇ ਆਵਾਂਗੇ, ਇੱਕ ਟਰਾਂਸਪੇਰੈਂਸੀ ਲੈ ਕੇ ਆਵਾਂਗੇ
0: ਜੀ।
2: ਜਿਹੜਾ ਵੀ ਬੰਦੇ ਦਾ, ਕੋਈ ਵੀ ਬੰਦਾ ਜੇ ਇੱਕ $1 ਪੇ ਕਰ ਰਿਹਾ, ਉਹਨੂੰ ਉਹਦਾ ਹਿਸਾਬ ਕਿਤਾਬ ਮਿਲੂਗਾ, ਉਹਨੂੰ ਪਤਾ ਲੱਗੂਗਾ ਕਿ ਸਿਟੀ ਦਾ ਕਿਹੜਾ ਟੈਂਡਰ, ਕਿਹੜਾ ਕੰਟਰੈਕਟ ਕਿਹਨੂੰ ਕਿੰਨੇ ਦਾ ਦਿੱਤਾ ਜਾ ਰਿਹਾ, ਕਦੋਂ ਉਹਦੀ ਬਿਡਿੰਗ ਹੋਣੀ ਹੈਗੀ, ਸਾਰਾ ਕੁਛ ਇਹ ਲੋਕ ਜਨਤਕ ਹੋਊਗਾ। ਇੱਦਾਂ ਨਹੀਂ ਹੋਊਗਾ ਵੀ ਅੰਡਰ ਦਾ ਟੇਬਲ ਆਪਦੇ ਬੰਦਿਆਂ ਨੂੰ ਕੰਟਰੈਕਟ ਮਿਲ ਕੇ ਆਪਦੇ ਬੰਦਿਆਂ ਨੂੰ ਜੌਬਾਂ ਦੇ ਤੀਆਂ
0: ਜੀ।
2: ਦੂਜਾ ਜਿਹੜਾ ਮਸਲਾ ਹੈਗਾ ਉਹ ਸੇਫਟੀ ਨੂੰ ਲੈ ਕੇ ਆ ਜੀ। ਹਰ ਸਟਰੀਟ ਦੇ ਵਿੱਚ, ਹਰ ਗਲੀ ਦੇ ਵਿੱਚ ਸਨੈਚਿੰਗ, ਸ਼ੂਟਿੰਗ, ਐਕਸਟੋਰਸ਼ਨ, ਕਾਰ ਥੈਫਟ, ਹਾਊਸ ਬ੍ਰੇਕ, ਜੇ ਕਿੰਨੇ ਹੀ ਮੁੱਦੇ ਨੇ, ਆਪਾਂ ਉਹਨਾਂ ਤੇ ਕੰਮ ਕਰਨਾ। ਲੋਕ ਹੁਣ ਬਰੈਂਪਟਨ ਦੇ ਵਿੱਚ ਰਹਿਣਾ ਸੇਫ ਨਹੀਂ ਸਮਝਦੇ ਆਪਦੇ ਪਰਿਵਾਰ ਲਈ ਤੇ ਆਪਦੇ ਲਈ, ਹਰ ਕੋਈ ਚਾਹੁੰਦਾ ਕਿ ਅਸੀਂ ਇੱਥੋਂ ਮੂਵ ਹੋ ਜਾਈਏ
0: ਜੀ। ਬਿਲਕੁਲ,
2: ਆਪਾਂ ਪੁਲਿਸ ਸਟੇਸ਼ਨ ਲੈ ਕੇ ਆਵਾਂਗੇ ਉੱਥੇ, ਜਿੱਥੇ ਕਿਤੇ ਲੋੜ ਹੈਗੀ ਸੀਸੀਟੀਵੀ ਕੈਮਰੇ ਲੈ ਕੇ ਆਵਾਂਗੇ
0: ਜੀ।
2: ਪੈਟਰੋਲਿੰਗ ਵਾਲੇ ਆਫੀਸਰਾਂ ਦੀ ਗਿਣਤੀ ਨੂੰ ਵਿੱਚ ਵਾਧਾ ਕਰਾਂਗੇ
0: ਜੀ। ਬਿਲਕੁਲ, ਬਹੁਤ ਵਧੀਆ ਸੋਚ ਆ ਤੁਹਾਡੀ, ਜੇ ਤੁਸੀਂ ਇਹ ਚੀਜ਼ਾਂ ਉੱਪਰ

0: ਕੰਟਰੋਲ ਕਰਨ ਦੀ ਪਹਿਲਾਂ ਤੁਸੀਂ ਸੋਚ ਚੁੱਕੇ ਹੋ ਜੀ, ਜਿਹੜੇ ਕਿ ਲੋਕਾਂ ਦੀ ਇਸ ਵਕਤ ਬਹੁਤ ਵੱਡੀ ਡਿਮਾਂਡ ਆ, ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਵੀ ਕਾਰਾਂ ਚੋਰੀ ਹੋਣਾ ਜਾਂ ਪੁਲਿਸ ਦਾ, ਇਹ ਬਹੁਤ ਵੱਡੀ ਇਸ ਵਕਤ ਸਾਡੇ ਸ਼ਹਿਰ ਦੀ ਬਹੁਤ ਵੱਡੀ ਡਿਮਾਂਡ ਆ ਜੀ। ਇਹ ਤੁਸੀਂ ਪਹਿਲਾਂ ਹੀ ਆਪਣੇ ਮਨ ਦੇ ਵਿੱਚ ਮੇਰੇ ਸਵਾਲ ਤੋਂ ਪਹਿਲਾਂ ਹੀ ਤੁਸੀਂ ਮੇਰਾ ਆਨਸਰ ਕਰਤਾ ਜੀ, ਇਹ ਮੈਂ ਸਵਾਲ ਤੁਹਾਨੂੰ ਕਰਨੀ ਸੀਗਾ, ਇਹ ਤੁਸੀਂ ਪਹਿਲਾਂ ਹੀ ਮੈਨੂੰ ਦੱਸਤਾ ਕਿ ਤੁਹਾਡੀ ਸੋਚ ਜਿਹੜੀ ਬੜੀ ਵਧੀਆ ਗੀ। ਨਾਲ ਇਹਨਾਂ ਦੇ ਆ ਚੁੱਕੇ ਨੇ ਜੀ ਬਲਜਿੰਦਰ ਸਿੰਘ ਨਹਿਲ ਜੀ, ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ, ਜਿਹੜੇ ਕਿ ਸਿਟੀ ਕੌਂਸਲਰ ਦੇ ਕੈਂਡੀਡੇਟ ਨੇਗੇ ਵਾਰਡ ਨੰਬਰ 9 ਅਤੇ 10 ਤੋਂ। ਜੀ ਬਲਜਿੰਦਰ ਜੀ, ਸਤਿ ਸ੍ਰੀ ਅਕਾਲ ਜੀ, ਐਨ ਜੀ।
1: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਜਿੰਨੇ ਵੀ ਸਰੋਤੇ ਆਪਣੀ ਆਵਾਜ਼ ਸੁਣ ਰਹੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਂ ਬਲਜਿੰਦਰ ਸਿੰਘ ਨਹਿਲ ਵਾਰਡ 9 ਐਂਡ 10 ਚੋਂ ਸਿਟੀ ਕੌਂਸਲਰ ਦੀ ਚੋਣ ਲੜ ਰਿਹਾ ਹਾਂ
0: ਜੀ।
1: ਮੈਂ ਇਸ ਵਾਰਡ ਦੇ ਵਿੱਚ ਰਹਿੰਦਿਆਂ ਨੂੰ 10 ਤੋਂ 15 ਸਾਲ ਹੋ ਗਏ। ਆਪਾਂ ਇਸ ਵਾਰਡ ਦੀਆਂ ਪ੍ਰੋਬਲਮ ਨੂੰ ਡੀਪ ਤੱਕ ਦੇਖਿਆ, ਲੋਕਾਂ ਦੇ ਵਿੱਚ ਰਹੇ ਹਾਂ, ਲੋਕਾਂ ਨੇ ਆਪਾਂ ਨੂੰ ਪ੍ਰੋਬਲਮ ਦੱਸੀਆਂ ਨੇ, ਆਪਾਂ ਦੇਖੀਆਂ ਨੇ, ਅੱਖੀਂ ਦੇਖੀਆਂ ਨੇ। ਹੁਣ ਇੱਕ ਅਜਿਹੇ ਕੌਂਸਲਰ ਦੀ ਲੋੜ ਆ ਜੋ ਲੋਕਾਂ ਦੇ ਵਿੱਚ ਰਹੇ, ਲੋਕਾਂ ਦੀਆਂ ਪ੍ਰੋਬਲਮ ਸੁਣੇ ਤੇ ਉਹਨਾਂ ਦੇ ਉੱਤੇ ਕਾਬੂ ਕਰੇ ਤੇ ਉਹਨਾਂ ਦੀ ਆਵਾਜ਼ ਨੂੰ ਸਿਟੀ ਹਾਲ ਤੱਕ ਲੈ ਕੇ ਜਾਵੇ। ਆਪਾਂ ਦੇਖੋ ਦੇਖਦਿਆਂ ਨੂੰ 15 ਤੋਂ 20 ਸਾਲ ਹੋ ਗਏ, ਸੇਮ ਪੋਲੀਟੀਸ਼ੀਅਨ ਚੱਲੀ ਜਾਂਦੇ ਆ। ਹੁਣ ਇੱਕ ਆਪਾਂ ਨੂੰ ਚੇਂਜ ਲੈ ਕੇ ਆਉਣਾ ਚਾਹੀਦਾ। ਅਸੀਂ ਡੋਰ ਟੂ ਡੋਰ ਆਲਮੋਸਟ ਸਾਰਾ ਕਵਰ ਕਰ ਹੀ ਲਿਆ ਜੀ। ਜਦੋਂ ਵੀ ਅਸੀਂ ਡੋਰ ਟੂ ਡੋਰ ਜਾਂਦੇ ਹਾਂ, ਲੋਕ ਇੰਨੇ ਜ਼ਿਆਦਾ ਫੈਡ ਅਪ ਹੋਏ ਪਏ ਨੇ, ਲੋਕਾਂ ਦਾ ਇੱਕੋ ਕਹਿਣਾ ਵੀ ਜਿਹੜਾ ਵੀ ਸਿਟੀ ਹਾਲ ਚੱਲ ਜਾਂਦਾ ਉਹ ਗੂੰਗਾ ਬੋਲਾ ਬਣ ਜਾਂਦਾ, ਤੁਸੀਂ ਵੀ ਤੁਹਾਡੀ ਗੂੰਗੇ ਬੋਲੇ ਬਣੋਗੇ। ਅਸੀਂ ਲੋਕਾਂ ਲਈ ਆਵਾਜ਼ ਚੱਕਾਂਗੇ, ਲੋਕਾਂ ਦੀ ਆਵਾਜ਼ ਬਣਾਂਗੇ ਤੇ ਉਹਨਾਂ ਦੇ ਮੁੱਦਿਆਂ ਨੂੰ ਸਿਟੀ ਹਾਲ ਤੱਕ ਲੈ ਕੇ ਜਾਵਾਂਗੇ
0: ਜੀ।
1: ਤੇ ਬਹੁਤ ਸਾਰੇ ਇਹੋ ਜਿਹੇ ਮੁੱਦੇ ਆ ਜਿਵੇਂ ਹਰਸਿਮਰਨ ਜੀ ਨੇ ਦੱਸਿਆ ਜੀ, ਆ ਸੇਫਟੀ ਨੂੰ ਲੈ ਕੇ ਬਹੁਤ ਲੋਕ ਚਿੰਤਾ ਨੇ, ਟੈਕਸ ਨੂੰ ਲੈ ਕੇ, ਜੋਬਸ ਨੂੰ ਲੈ ਕੇ, ਬ੍ਰੈਂਪਟਨ ਦੇ ਵਿੱਚ ਦਿੱਤ ਕੇ ਜੋਬਸ ਨੂੰ ਲੈ ਕੇ। ਬ੍ਰੈਂਪਟਨ ਦੇ ਵਿੱਚ ਦੇਖੋ ਆਪਣੇ ਜਿੰਨੇ ਬ੍ਰੈਂਪਟਨ ਦੇ ਲੋਕ ਨੇ ਉਹ ਮਿਸੀਸਾਗਾ, ਬ੍ਰੈਂਪਟਨ ਤੋਂ ਮਿਸੀਸਾਗਾ ਜਾਂਦੇ ਆ, ਜੀਟੀਏ ਦੇ ਵਿੱਚ ਕਿਤੇ ਬਾਹਰ ਜਾਂਦੇ ਆ ਜੋਬ ਦੇ ਲਈ। ਆਪਣੇ ਕੋਲ ਨਾ ਤਾਂ ਜੋਬਸ ਨੇ, ਨਾ ਯੂਨੀਵਰਸਿਟੀਜ਼ ਨੇ ਤੇ ਨਾ ਇਨਫਰਾਸਟ੍ਰਕਚਰ ਆ। ਦੇਖੋ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਵਰਕ ਕਰਨਾ ਚਾਹੀਦਾ ਜੇ ਆਪਾਂ, ਚਲੋ ਜਿਹੜੀ ਆਪਣੀ ਆਉਣ ਵਾਲੀ ਯੰਗ ਜਨਰੇਸ਼ਨ ਆ, ਜੋ ਆਉਣ ਵਾਲੇ ਜਵਾਕਾਂ ਦੇ ਲਈ ਆਪਾਂ ਬ੍ਰੈਂਪਟਨ ਨੂੰ ਵਧੀਆ ਛੱਡ ਜਾਈਏ, ਵਧੀਆ ਬਣਾ ਲਈਏ, ਇਹ ਚੀਜ਼ ਤਾਂ ਪੋਸੀਬਲ ਹੋਊਗੀ ਜੇ ਆਪਾਂ ਰਲ ਮਿਲ ਕੇ ਹੁਣ ਆਵਾਜ਼ ਉਠਾਵਾਂਗੇ, ਆਪਾਂ ਚੇਂਜ ਲੈ ਕੇ ਆਵਾਂਗੇ
0: ਜੀ। ਬਿਲਕੁਲ ਜੀ, ਜਿਵੇਂ ਤੁਸੀਂ ਬਹੁਤੀਆਂ ਸੋਹਣੀਆਂ ਗੱਲਾਂ ਕੀਤੀਆਂ ਨੇਗੀਆਂ, ਤਾਂ ਜੇ ਤੁਸੀਂ ਸਿਲੈਕਟ ਹੋ ਜਾਂਦੇ ਹੋ, ਤੁਸੀਂ ਇਲੈਕਟ ਹੋ ਗਏ ਜੀ, ਤਾਂ ਲੋਕਾਂ ਨੂੰ ਕੀ ਦੇਖਣ ਨੂੰ ਮਿਲੂਗਾ ਵੱਖਰਾ ਜੋ ਅੱਜ ਨਹੀਂ ਹੈਗਾ, ਅਤੇ ਤੁਹਾਡੇ ਇਲੈਕਟ ਹੋਣ ਤੋਂ ਬਾਅਦ ਉਹ ਲੋਕਾਂ ਨੂੰ ਵਿੱਚ ਜਾਣੀ ਉਹਨਾਂ ਨੂੰ ਫਰਕ ਫੀਲ ਹੋਊਗਾ ਵੀ ਹਾਂਜੀ ਏਸੀਏ ਆਪਣੇ ਜਿਹੜੇ ਵੋਟ ਦੇ ਵਰਤੋਂ ਆ ਇਹ ਬੜੇ ਵਧੀਆ ਇਨਸਾਨ ਲਈ ਕੀਤੀ ਸੀਗੀ ਔਰ ਉਹਨਾਂ ਨੇ ਸਾਡੇ ਲਈ ਇਹ ਕੀਤਾ ਗਾ, ਉਹਨਾਂ ਨੂੰ ਕੀ ਫਰਕ ਲੱਗੂਗਾ?
1: ਦੇਖੋ ਸਾਰਿਆਂ ਨੂੰ ਪਹਿਲਾਂ ਤਾਂ ਸੇਫਟੀ ਦਾ, ਜਿੱਦਾਂ ਹਰਸਿਮਰ ਜੀ ਨੇ ਦੱਸਿਆ ਵੀ ਹਾਂ ਪੁਲਿਸ ਸਟੇਸ਼ਨ ਦਾ, ਤੇ ਦੂਜੀ ਗੱਲ ਆਪਾਂ ਆਪਣੇ ਵਾਰਡ 9 ਐਂਡ 10 ਦੇ ਵਿੱਚ ਇੱਕ ਆਫਿਸ ਲੈ ਕੇ ਆਵਾਂਗੇ
0: ਜੀ,
1: ਜਿਹੜਾ 24 ਆਵਰ ਖੁੱਲਾ ਹੋਊਗਾ। ਉੱਥੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਊਗੀ ਤਾਂ ਉਹ ਆ ਕੇ ਉੱਥੇ ਦੱਸ ਸਕਦਾ। ਐਵੇਂ ਨਹੀਂ ਹੋਊਗਾ ਤੁਹਾਨੂੰ ਸਿਟੀ ਹਾਲ ਜਾਓਗੇ, ਉੱਥੇ ਤੁਹਾਨੂੰ ਅਪੁਆਇੰਟਮੈਂਟ, ਇੱਕ ਵੀਕ ਦੀ ਅਪੁਆਇੰਟਮੈਂਟ ਲੈਣੀ ਪੈਂਦੀ ਆ, ਵੀਕ ਡੇ 'ਚ ਜਾਣਾ ਪੈਂਦਾ, ਵੀਕਐਂਡ 'ਤੇ ਦੇਖੋ ਵੀਕਐਂਡ 'ਤੇ ਸਿਟੀ ਹਾਲ ਬੰਦ
0: ਹੁੰਦਾ।
1: ਆਪਾਂ ਨੂੰ ਮੋਸਟ ਆਫ ਪੀਪਲ ਨੂੰ ਛੁੱਟੀ ਹੁੰਦੀ ਆ ਵੀਕਐਂਡ 'ਤੇ
0: ਜੀ, ਬਿਲਕੁਲ।
1: ਤਾਂ ਇਹ ਚੀਜ਼ 'ਤੇ ਆਪਾਂ ਵਰਕ ਕਰਾਂਗੇ, ਇਹ ਚੀਜ਼ ਦਾ ਮੈਂ ਤੁਹਾਡੇ ਨਾਲ ਅੱਜ ਵਾਅਦਾ ਕਰਕੇ ਜਾਂਦਾ ਵੀ ਆਪਾਂ ਵਾਰਡ 9 ਐਂਡ 10 ਦੇ ਵਿੱਚ ਇੱਕ ਆਫਿਸ ਲੈ ਕੇ ਆਵਾਂਗੇ, ਉੱਥੇ ਲੋਕਾਂ ਦੀਆਂ ਪ੍ਰੋਬਲਮ ਨੂੰ ਸੁਣਾਂਗੇ ਤੇ ਉਹਨਾਂ 'ਤੇ ਵਰਕ ਕਰਾਂਗੇ, ਉਹਨਾਂ ਦੀ ਆਵਾਜ਼ ਨੂੰ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਵਾਂਗੇ। ਤੁਸੀਂ ਇੱਕ ਵਾਰੀ ਵਿਸ਼ਵਾਸ ਕਰਕੇ ਦੇਖੋ, ਆਪਾਂ ਲੋਕਾਂ ਦੀ ਸੇਵਾ ਲਈ ਅੱਗੇ ਆਏ ਹਾਂ, ਲੋਕਾਂ ਦੀ ਸੇਵਾ ਹੀ ਕਰਾਂਗੇ
0: ਜੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਆਪਾਂ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣਗੀਆਂ, ਇੱਕ ਛੋਟੀ ਮਿਊਜ਼ੀਕਲ ਬ੍ਰੇਕ ਲੈਂਦੇ, ਉਸ ਤੋਂ ਬਾਅਦ ਫਿਰ ਮੁੜਦੇ।

0: ਤੁਸੀਂ ਜਿਹੜੇ ਪ੍ਰੋਗਰਾਮ ਸਰੰਗ ਦੇ ਨਾਲ ਬਿਲਕੁਲ ਜੇ ਪਿੰਡ ਦੀਆਂ ਗਲੀਆਂ ਦੀ ਜਾਤਾਂ ਸਤਾਉਂਦੇ ਹੀ ਰਹਿੰਦੀਆਂ ਹਰ ਵਕਤ, ਤੇ ਇਸ ਵਕਤ ਸਾਡੇ ਤਾਰ ਜੁੜ ਚੁੱਕੀ ਆ ਰਾਜਨ ਜੀ ਦੇ ਨਾਲ। ਜੀ ਰਾਜਨ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਜੀ ਰਾਜਨ ਜੀ, ਸੁਣ ਰਹੇ ਹੋ ਜੀ ਆਵਾਜ਼? ਜੀ ਰਾਜਨ ਜੀ, ਲੱਗਦਾ ਕਿ ਰਾਜਨ ਜੀ ਦੀ ਆਵਾਜ਼ ਸਾਡੇ ਤੱਕ। ਜੀ ਰਾਜਨ ਜੀ,
1: ਹੁਣ ਆਵਾਜ਼ ਆ ਰਹੀ ਜੀ?
0: ਜੀ ਬਿਲਕੁਲ ਜੀ, ਆ ਰਹੀ ਹੈ ਜੀ ਆਵਾਜ਼।
1: ਹਾਂਜੀ ਸਰ, ਜਿੰਨੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦਈਏ ਕਿ ਡਾਕਟਰ ਸਾਡੇ ਕੋਲ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ
0: ਜੀ।
1: ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਜੇ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਸਵੇਰੇ ਡਾਕਟਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ
0: ਜੀ।
1: ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕੋਈ ਨੰਬਰ ਹੈ ਜੀ 905-460 88-88। ਬੜੀ ਵਾਰੀ ਹੁੰਦਾ ਜੀ ਸਾਡੇ ਭੈਣ ਭਰਾ ਜਦੋਂ ਅੱਖਾਂ ਦਾ ਚੈੱਕਅਪ ਕਰਵਾ ਲੈਂਦੇ ਨੇ, ਫਿਰ ਗਲਾਸਿਸ ਵਾਸਤੇ ਉਹਨਾਂ ਨੂੰ ਹੁੰਦਾ ਵੀ ਕਿਤੇ ਆਨਲਾਈਨ ਬਾਏ ਕਰੀਏ ਜਾਂ ਕਿਤੇ ਇੰਡੀਆ ਪ੍ਰਿਸਕ੍ਰਿਪਸ਼ਨ ਭੇਜ ਦਈਏ, ਉਹਨਾਂ ਨੂੰ ਦੱਸਦੇ ਜਾਈਏ ਕਿ ਇੱਥੇ ਹੀ ਤੁਹਾਨੂੰ ਅਸੀਂ ਕੈਨੇਡਾ ਦੇ ਵਿੱਚ ਹੀ ਵਧੀਆ ਪ੍ਰਿਸਕ੍ਰਿਪਸ਼ਨ ਗਲਾਸਿਸ ਵਧੀਆ ਰੇਟ ਦੇ ਉੱਤੇ ਬਣਾ ਕੇ ਦੇ ਰਹੇ ਹਾਂ। ਇਹਦੇ ਵਾਸਤੇ ਅਸੀਂ ਵੈਲਿਊ ਪੈਕੇਜ ਰੱਖਿਆ ਹੋਇਆ। ਵੈਲਿਊ ਪੈਕੇਜ ਸਿਰਫ $129 'ਚ ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ। ਇਹ 'ਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦਿੱਤਾ ਜਾ ਰਿਹਾ, ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਦਿੱਤੇ ਜਾ ਰਹੇ ਨੇ। ਤੇ ਜੇ ਤੁਸੀਂ ਡੋਨੇਟ ਦੀ ਇਕੱਠੀਆਂ ਨਾ ਬਣਵਾਉਣੀ ਹੈ ਜਿਹਦੇ 'ਚ ਕੋਈ ਲਾਈਨ ਨਾ ਹੋਵੇ, ਤੇ ਬਹੁਤ ਵਧੀਆ ਕੰਪਨੀ ਹੈ ਜੀ ਐਸਿਲੋਰ। ਐਸਿਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਦੇ ਰਹੇ ਹਾਂ, ਨਾਲ ਬ੍ਰਾਂਡਡ ਫਰੇਮ ਦੇ ਰਹੇ ਹਾਂ। ਇਹਦੀ ਕੁੱਲ ਕੀਮਤ ਸਿਰਫ $258 ਹੈ, ਤੇ ਨਾਲ ਤੁਸੀਂ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲ ਲੈ ਲਈ ਸਾਡੇ ਕਿਸੇ ਉੱਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 Resolution Drive ਬਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-88-88। ਤੇ ਜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਉਹਨਾਂ ਨੂੰ ਇਹ ਵੀ ਦੱਸਦੇ ਜਾਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤਾਂ ਡਾਇਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕੋ ਇੱਕ ਨੰਬਰ ਹੈ ਜੀ 905-460-88-88। ਸਟੋਰ ਸਾਡਾ ਸ਼ਾਮ ਦੇ 7 ਵਜੇ ਤੱਕ ਖੁੱਲ੍ਹਾ ਹੈ, ਔਰ ਜੇ ਅੱਜ ਨਹੀਂ ਆ ਸਕਦੇ ਤੇ ਕੱਲ੍ਹ ਨੂੰ ਵੀ ਸਟੋਰ 10 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲ੍ਹਾ ਹੈ। ਅਗੇਨ ਡਾਕਟਰ ਅੱਜ ਸ਼ਾਮੀ 4 ਤੋਂ 7 ਨੇ, ਤੇ ਕੱਲ੍ਹ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਨੇ। ਤੁਸੀਂ ਵਾਕ ਇਨ ਵੀ ਕਰ ਸਕਦੇ ਹੋ, ਪਰ ਜਿਹੜੇ ਵੀ ਸਰੋਤੇ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾਉਣਗੇ, ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ। ਸੋ ਨੰਬਰ ਇੱਕ ਵਾਰੀ ਫਿਰ 905-460-88-88, 905-460-88-88। ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਜੀ ਕਿ ਸਾਡੇ ਸਟੂਡੀਓ ਦੇ ਵਿੱਚ ਇਸ ਵਕਤ ਹਰਸਿਮਰਤ ਸਿੰਘ ਜੀ ਪਹੁੰਚੇ ਹੋਏ ਨੇਗੇ, ਜਿਹੜੇ ਕਿ ਓਰੀਜਨਲ ਕੌਂਸਲਰ ਦੇ ਕੈਂਡੀਡੇਟ ਨੇਗੇ ਵਾਰਡ ਨੰਬਰ 9 ਅਤੇ 10 ਤੋਂ। ਉਹਨਾਂ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇਗੀਆਂ, ਜਿਵੇਂ ਉਹਨਾਂ ਨੇ ਦੱਸਿਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵੱਡੀ ਤਬਦੀਲੀ, ਜੇ ਤੁਸੀਂ ਸਾਨੂੰ ਵੋਟ ਕਰਦੇ ਹੋ, ਜੇ ਤੁਸੀਂ ਸਾਨੂੰ ਇਲੈਕਟ ਕਰਦੇ ਹੋਗੇ, ਤਾਂ ਅਸੀਂ ਕੀ ਤੁਹਾਡੇ ਲਈ ਕਰ ਸਕਦੇ ਹਾਂ ਜੀ। ਉਹਨਾਂ ਨੇ ਪਹਿਲਾਂ ਵੀ ਦੱਸਿਆ, ਅਤੇ ਅਸੀਂ ਉਹਨਾਂ ਤੋਂ ਇੱਕ ਸਵਾਲ ਜਿਹੜਾ ਵਾਰ ਵਾਰ ਮਨ ਦੇ ਵਿੱਚ ਅਟਕ ਰਿਹਾ ਸਾਰੇ ਲੋਕਾਂ ਦੇ, ਕਿ ਜਿਹੜੀਆਂ ਬ੍ਰਹਮਟਾਂ ਦੇ ਵਿੱਚ ਜੋ ਟਰਾਂਸਪੋਰਟ ਆ ਉਹਦੀ ਵੀ ਥੋੜ੍ਹੀ ਸਮੱਸਿਆ ਚੱਲ ਰਹੀ ਹੈਗੀ, ਜਾਂ ਜਿਹੜੀਆਂ ਆਮ ਤੌਰ 'ਤੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਕਿ ਗੱਡੀਆਂ ਚੋਰੀਆਂ ਦੀ, ਗੱਡੀ ਚੋਰੀ ਬਹੁਤ ਜ਼ਿਆਦਾ ਹੋ ਰਹੀਆਂ ਨੇ, ਇਹਦੇ ਵਿੱਚ ਪੁਲਿਸ ਦੇ ਸੁਧਾਰ ਵਿੱਚ ਤੁਸੀਂ ਕੀ ਕਰ ਸਕਦੇ ਹੋ, ਇਹਦੇ ਬਾਰੇ ਥੋੜ੍ਹਾ ਜਿਹਾ ਹੋਰ ਖੁੱਲ੍ਹ ਕੇ ਦੱਸੋ ਜੀ।
2: ਜਿਹੜਾ ਜੀ ਦੇਖੋ ਟਰਾਂਸਪੋਰਟ ਦਾ ਮਸਲਾ, ਵਾਰਡ 9-10 ਦੇ ਵਿੱਚ ਟਰਾਂਜ਼ਿਟ ਦਾ ਬਹੁਤ ਇਸ਼ੂ ਆ
0: ਜੀ।
2: ਬੱਸਾਂ ਦੀ ਫ੍ਰੀਕੁਐਂਸੀ ਬਹੁਤ ਜ਼ਿਆਦਾ ਘੱਟ ਹੈਗੀ, ਬੱਸਾਂ ਜਿੱਥੇ ਕਿਤੇ ਆਉਂਦੀਆਂ ਨੇ ਉੱਥੇ ਬੱਸ ਸਟਾਪ ਨਹੀਂ ਪ੍ਰੋਪਰ ਹੈਗੇ, ਇੱਕ ਪੋਲ ਗੱਡੇ ਹੋਏ ਨੇ ਸਿਰਫ, ਜਿਹਦੇ ਕਰਕੇ ਵਿੰਟਰ ਦੇ ਵਿੱਚ ਲਾ ਲਓ ਜਾਂ ਗਰਮੀ ਦੇ ਵਿੱਚ ਬਜ਼ੁਰਗਾਂ ਨੂੰ ਬੱਚਿਆਂ ਨੂੰ ਉੱਥੇ ਖੜ੍ਹਨਾ ਬਹੁਤ ਔਖਾ ਹੁੰਦਾ, ਕੋਈ ਸਨੋਅ ਪੈਂਦੀ ਹੈ ਤਾਂ ਖੜ੍ਹਨ ਲਈ ਕੋਈ ਸੁਵਿਧਾ ਨਹੀਂ, 15-20 ਮਿੰਟ ਅੱਧਾ ਘੰਟਾ ਜੇ ਬੱਸ ਦੀ ਵੇਟ ਕਰਨੀ ਪੈਗੀ ਤਾਂ ਉੱਥੇ ਬੰਦਾ ਵੇਟ ਨਹੀਂ ਕਰ ਸਕਦਾ
0: ਜੀ।
2: ਉੱਥੇ ਪ੍ਰੋਪਰ ਸ਼ੈੱਡ ਹੋਣੇ ਚਾਹੀਦੇ ਨੇ, ਬੱਸ ਸਟਾਪ ਪ੍ਰੋਪਰ ਹੋਣਾ ਚਾਹੀਦਾ, ਬੈਠਣ ਦੀ ਸੁਵਿਧਾ ਹੋਣੀ ਚਾਹੀਦੀ ਹੈ
0: ਜੀ,
2: ਤੇ ਬੱਸਾਂ ਦੀ ਫ੍ਰੀਕੁਐਂਸੀ ਜ਼ਿਆਦਾ ਹੋਣੀ ਚਾਹੀਦੀ ਹੈ ਜੀ।
0: ਜੀ ਬਿਲਕੁਲ
2: ਜੀ,
0: ਤੇ ਬਹੁਤ ਵਧੀਆ। ਤੁਸੀਂ ਇਹਦੇ ਵਿੱਚ ਕੀ ਸੁਧਾਰ ਕਰੋਗੇ ਜੀ ਆਉਣ ਵਾਲੇ ਸਮੇਂ 'ਚ?
2: ਆਪਾਂ ਇਹ ਚੀਜ਼ਾਂ 'ਤੇ ਕੰਮ ਕਰਾਂਗੇ ਜੀ, ਬੱਸਾਂ ਦੀ ਫ੍ਰੀਕੁਐਂਸੀ ਵਧਾਵਾਂਗੇ, ਜਿੱਥੇ ਬੱਸ ਸਟੋਪ ਦੀ ਲੋੜ ਆ ਉੱਥੇ ਬੱਸ ਸਟੋਪ ਬਣਾਵਾਂਗੇ ਲੋਕਾਂ ਨੂੰ, ਕਿਉਂਕਿ ਜੇ ਬੱਸਾਂ ਦੀ ਫ੍ਰੀਕੁਐਂਸੀ ਬੱਸ ਟਰਾਂਸਪੋਰਟ ਇੰਨੀ ਜ਼ਿਆਦਾ ਵਧੀਆ ਹੋਊਗੀ ਤਾਂ ਲੋਕ ਆਟੋਮੈਟਿਕਲੀ ਗੱਡੀਆਂ ਦਾ ਉਪਯੋਗ ਥੋੜ੍ਹਾ ਜਿਹਾ ਘਟਾਉਣਗੇ ਅਤੇ ਬੱਸਾਂ 'ਤੇ ਜਾਣਾ ਪ੍ਰੈਫਰ ਕਰਨਗੇ
0: ਜੀ। ਬਿਲਕੁਲ ਬਲਜਿੰਦਰ ਜੀ, ਤੁਸੀਂ ਜਾਂਦੇ ਜਾਂਦੇ ਹੋਰ ਕੀ ਐਡ ਕਰਨਾ ਚਾਹੁੰਦੇ ਹੋ?
3: ਆਪਾਂ ਜੀ ਇਹ ਚੀਜ਼ ਐਡ ਕਰਨਾ ਚਾਹੁੰਦੇ ਹਾਂ ਵੀ ਵਾਰਡ 9-10 ਦੇ ਵਿੱਚ 98,000 ਵੋਟਾਂ ਵੋਟ ਜ਼ਰੂਰ ਪੋਲ ਕਰਕੇ ਆਓ, ਹਰ ਵਾਰ ਉਹਦੇ ਵਿੱਚੋਂ 25,000 ਵੋਟ ਪੋਲ ਹੁੰਦੀ ਆ, ਉਹਦੇ ਵਿੱਚੋਂ ਜਿਹੜੇ ਪਿੱਛੇ ਵਾਲੇ ਪੋਲੀਟੀਸ਼ੀਅਨ ਨੇ ਉਹ ਆਪਣੇ ਹੀ ਬੰਦਿਆਂ ਨੂੰ ਵੋਟ ਪਾ ਕੇ ਜਿਤਾ ਲੈਂਦੇ ਆ, ਉਹ ਜਿਨ੍ਹਾਂ ਨੂੰ ਕੰਟਰੈਕਟ ਦਿੰਦੇ ਆ ਉਹੀ ਬੰਦੇ ਉਹਨਾਂ ਨੂੰ ਵੋਟ ਪਾਉਂਦੇ ਆ ਤੇ ਉਹ ਉਹੀ ਜਿੱਤ ਜਾਂਦੇ ਆ। ਆਪਾਂ ਪਿਛਲੇ ਚਾਰ ਮਤਲਬ 15 ਸਾਲਾਂ ਤੋਂ ਦੇਖ ਰਹੇ ਹਾਂ ਉਹੀ ਪੋਲੀਟੀਸ਼ੀਅਨ ਚੱਲਦੇ ਆਉਂਦੇ ਆ। ਹੁਣ ਆਪਾਂ ਨੂੰ ਜਾਗਣ ਦੀ ਲੋੜ ਆ, ਚੇਂਜ ਲੈ ਕੇ ਆਉਣ ਦੀ ਲੋੜ ਆ। ਆਓ ਆਪਾਂ ਰਲ ਮਿਲ ਕੇ ਬ੍ਰੈਂਪਟਨ ਨੂੰ ਇੱਕ ਵਾਰ ਫਿਰ ਤੋਂ ਫਲਾਵਰ ਸਿਟੀ ਬਣਾਈਏ। ਅਸੀਂ ਡੋਰ ਟੂ ਡੋਰ ਗਏ ਹਾਂ, ਸਾਡੀ ਟੀਮ ਗਈ ਆ, ਲੋਕਾਂ ਦਾ ਬਹੁਤ ਸਾਰਾ ਪਿਆਰ ਮਿਲ ਰਿਹਾ, ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਜਿਹੜਾ ਕਿ ਸਾਨੂੰ ਫੋਨ ਕਾਲਜ ਵੀ ਆਉਂਦੀਆਂ ਨੇ, ਟੈਕਸ ਮੈਸੇਜ ਆਉਂਦੇ ਆ, ਸਾਨੂੰ ਇੰਨਾ ਪਿਆਰ ਦੇ ਰਹੇ ਨੇ, ਉਹਦੇ ਨਾਲ ਬਹੁਤ ਜ਼ਿਆਦਾ ਹੌਸਲਾ ਵਧਦਾ। ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਆਪਣੇ ਮੈਸੇਜ ਦਿੱਤੇ, ਜਿਹੜੇ ਸਾਡੇ ਸਵਾਲ ਸੀ ਤੁਸੀਂ ਉਹਨਾਂ ਦੇ ਆਂਸਰ ਕੀਤੇ, ਅਤੇ ਅਸੀਂ ਬਿਲਕੁਲ ਕਹਾਂਗੇ ਜੀ ਤੁਹਾਨੂੰ ਵੋਟ ਕੀਤੀ ਜਾਵੇ, ਅਤੇ ਜੋ ਤੁਸੀਂ ਵਾਅਦੇ ਕੀਤੇ ਨੇ ਉਮੀਦ ਕਰਦੇ ਹਾਂ ਤੁਸੀਂ ਉਹਨਾਂ ਉੱਪਰ ਖਰੇ ਉਤਰੋਗੇ।
2: ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ,
3: ਧੰਨਵਾਦ ਜੀ ਸਾਰਿਆਂ ਦਾ, ਥੈਂਕ ਯੂ ਸੋ ਮਚ
0: ਜੀ। ਜੀ ਬਿਲਕੁਲ ਜੀ ਜੀ। ਦੋਸਤੋ ਤੁਸੀਂ ਜਿਹੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ, ਇਸ ਵਕਤ ਸਾਡੀ ਲਾਈਨ ਜੁੜ ਚੁੱਕੀ ਹੈਗੀ ਬ੍ਰੈਂਪਟਨ ਟੀਵੀ ਐਂਡ ਪਲਾਂਸੀ ਦੇ ਉੱਪਰ, ਸੁਲਤਾਨ ਜੀ ਨਾਲ ਗੱਲਬਾਤ ਕਰਾਂਗੇ, ਪੁੱਛਾਂਗੇ ਉਹਨਾਂ ਤੋਂ ਵੀ ਲਾਂਡਰੀ ਸੈਕਸ਼ਨ ਦੇ ਵਿੱਚ ਅੱਜ ਕੀ ਹੈਗਾ ਅਤੇ ਕੀ ਡੀਲ ਹੈ। ਜੀ ਸੁਲਤਾਨ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ।
4: ਥੈਂਕ ਯੂ ਵੈਰੀ ਮਚ ਜੀ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ। ਤੁਸੀਂ ਲਾਂਡਰੀ ਸੈਕਸ਼ਨ ਦੀ ਗੱਲ ਕੀਤੀ ਹੈ ਜੀ, ਤੇ ਲਾਂਡਰੀ 'ਚ ਸਾਡੇ ਕੋਲ ਅੱਜ ਟੌਪ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ 1099 ਦਾ ਪੇਅਰ ਦਿੱਤਾ ਜਾ ਰਿਹਾ, ਵਾਸ਼ਰ ਡਰਾਇਰ ਦੋਨੋਂ 1099 ਦੇ ਮਿਲ ਜਾਣਗੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਤੇ ਜਿਹੜੇ ਕਸਟਮਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2200 ਵਾਲਾ $1499 ਦਾ ਲੈ ਕੇ $700 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ ਜੀ। 905-450-2828 ਨੰਬਰ ਹੈ। ਜਿਹੜੇ ਕਸਟਮਰ ਸਿੰਗਲ ਸਿੰਗਲ ਪੀਸ ਵੀ ਦੇਖ ਰਹੇ ਆ, 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਫੁੱਲ ਸਾਈਜ਼ ਦਾ ਕਾਊਂਟਰ ਡੈਪ ਫਰਿੱਜ, ਬੋਟਮ ਫਰੀਜ਼ਰ ਡਬਲ ਡੋਰ ਔਨ ਟੌਪ, $2200 ਵਾਲਾ $1499 ਦਾ ਮਿਲੇਗਾ। ਤੇ ਜਿਨ੍ਹਾਂ ਨੇ ਸਮੂਥ ਟੌਪ ਇਲੈਕਟ੍ਰਿਕ ਸਟੋਵ ਲੈਣਾ, $300-$400 ਰਿਪੇਅਰ ਤੇ ਲੱਗ ਜਾਂਦੇ, ਪਰ $799 ਦਾ ਸਮੂਥ ਟੌਪ ਇਲੈਕਟ੍ਰਿਕ ਸਟੋਵ ਤੁਹਾਨੂੰ ਫ੍ਰੀ ਡਿਲੀਵਰ ਹੋ ਜਾਣਾ, ਤੇ $799 ਤੁਸੀਂ 6 ਮਹੀਨੇ ਚ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਟੋਲ ਟੱਪ ਦੀ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ $900 ਵਾਲੀ, $499 ਦੀ ਲੈ ਕੇ $400 ਤੁਸੀਂ ਡਿਸ਼ਵਾਸ਼ਰ ਤੇ ਵੀ ਸੇਵ ਕਰ ਸਕਦੇ ਜੀ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 905-450-2828 ਨੰਬਰ ਹੈ ਜੀ, 905-450-2828
0: ਜੀ। ਬਹੁਤ ਬਹੁਤ ਧੰਨਵਾਦ ਸੁਲਤਾਨ ਜੀ।
4: ਮੈਂ ਥੋੜਾ ਜਿਹਾ ਟੀਵੀ ਸੈਕਸ਼ਨ ਦਾ ਵੀ ਦੱਸਣਾ ਸੀ ਜੀ।
0: ਜੀ ਜੀ,
4: ਆਪਣੇ ਕੋਲ ਕਿਉਂਕਿ ਟੀਵੀਜ਼ ਦੇ ਵਿੱਚ ਵੀ ਲੇਟੈਸਟ ਟੀਵੀ ਪਹੁੰਚੇ ਆ ਇਸ ਟਾਈਮ, ਜਿਹਦੇ ਚ 55 ਇੰਚ ਟੀਵੀ $399 ਦਾ, 65 ਇੰਚ ਟੀਵੀ $499 ਦਾ, 75 ਇੰਚ ਟੀਵੀ $799 ਦਾ, ਤੇ 85 ਇੰਚ ਟੀਵੀ $1199 ਦਾ। ਪਰ ਇਹਦੇ ਚ ਇਹ ਚੀਜ਼ ਇੰਪੋਰਟੈਂਟ ਹੈ ਕਿ ਸਿਰਫ 2-2, 3-3 ਪੀਸ ਇਨ ਸਟੋਕ ਹੈ। ਬੇਸ਼ੱਕ ਤੁਸੀਂ 75 ਇੰਚ ਲੈਣਾ $799 ਚ ਜਾਂ 85 ਇੰਚ $1199 ਚ, ਤਦ ਵੀ ਅੱਜ ਸ਼ਾਮ 7 ਵਜੇ ਤੱਕ ਤੁਸੀਂ ਇਹਨਾਂ ਡੀਲਸ ਨੂੰ ਲੌਕ ਕਰ ਸਕਦੇ ਹੋ ਜੀ। ਡਿਲੀਵਰੀ ਡੇਟ ਕੋਈ ਵੀ ਰੱਖੀ ਜਾ ਸਕਦੀ ਹੈ, ਪਰ ਜਦੋਂ ਇਹ 3 TV ਜਾਂ 4 TV ਵਿਕ ਗਏ ਤੇ ਦੁਬਾਰਾ ਜੀ ਪ੍ਰਾਈਸ ਹੁਣੀ ਦੱਸ ਦਿੰਦਾ ਕਿ 14 ਜਿਹੜਾ 85 ਇੰਚ ਟੀਵੀ ਹੈ ਇਹ ਤੁਹਾਨੂੰ $1800 ਤੋਂ ਘੱਟ ਨਹੀਂ ਮਿਲਣਾ। ਜਿਹੜਾ 75 ਇੰਚ ਅੱਜ ਅਸੀਂ $799 ਦਾ ਦੇ ਰਹੇ ਹਾਂ ਇਹ $1099 ਹੈ, $1100 ਤੋਂ ਘੱਟ ਨਹੀਂ ਮਿਲਣਾ। 65 ਇੰਚ ਜਿਹੜਾ ਅੱਜ $499 ਦਾ ਮਿਲ ਰਿਹਾ ਇਹਦੀ $700 ਪ੍ਰਾਈਸ ਹੈ। ਸੋ ਇਸ ਤੋਂ ਪਹਿਲੇ ਕਿ ਇਹ ਇਨਵੈਂਟਰੀ ਸੋਲਡ ਹੋ ਜਾਏ ਤੇ ਨਵੀਂ ਇਨਵੈਂਟਰੀ ਤੇ ਨਵੀਆਂ ਪ੍ਰਾਈਸਿਸ ਤੁਸੀਂ ਦਵੋ, ਬਿਹਤਰੀਨ ਕੁਇਕ ਐਕਟ ਕਰੋ ਤੇ ਰਾਈਟ ਵੇ ਤੁਸੀਂ ਲੋਐਸਟ ਪ੍ਰਾਈਸ ਡੀਲਸ ਨੂੰ ਲੌਕ ਕਰ ਸਕਦੇ ਜੀ। 905-450-2828, 905-450-2828। 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਤੁਸੀਂ ਦੇਖ ਰਹੇ ਹੋ ਤੇ ਜ਼ਰੂਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਚੱਕਰ ਲਾਉਣਾ ਤੇ ਆਪਣੀ ਲੋਐਸਟ ਪ੍ਰਾਈਸ ਨੂੰ ਲੌਕ ਕਰਨਾ। ਤੇ ਹੋਮ ਅਪਲਾਈਸਿਸ ਦੇ ਵਿੱਚ ਵੀ ਮਿਨੀਮਮ $300-$500 ਤੁਸੀਂ ਸਿੰਗਲ ਸਿੰਗਲ ਪੀਸ ਤੇ $2000 ਤੁਸੀਂ ਬੰਡਲ ਪੈਕੇਜ ਤੇ ਸੇਵ ਕਰ ਸਕਦੇ ਜੀ। 905-450-2828 905-450-2828 ਜੀ।
0: ਜੀ ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਜਾਂਦੇ ਜਾਂਦੇ
4: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ
0: ਜੀ। ਬਿਲਕੁਲ ਬਹੁਤ ਬਹੁਤ ਧੰਨਵਾਦ ਜੀ। ਜਾਂਦੇ ਜਾਂਦੇ ਮੋਨਾ ਜੀ ਤੋਂ ਅਸੀਂ ਲਾਸਟ ਅਪਡੇਟ ਪੁੱਛਣੀ ਚਾਹਾਂਗੇ ਜੀ। ਮੋਨਾ ਜੀ ਥੋੜ੍ਹੀ ਜਿਹੀ ਮਾਫ਼ੀ ਚਾਹੁੰਦੇ ਹਾਂ, ਇਲੈਕਸ਼ਨ ਦਾ ਮੈਸੇਜ ਆ ਗਿਆ ਸੀ ਵਿੱਚ ਤਾਂ ਕਰਕੇ ਥੋੜ੍ਹਾ ਜਿਹਾ ਟਾਈਮ ਬਿਜ਼ੀ ਹੋ ਗਿਆ, ਟਾਈਮ ਘੱਟ ਗਿਆ, ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਜੀ?
5: ਬਿਲਕੁਲ ਮੰਜੇ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹੋਗੇ ਕਿ ਅਕਸਰ ਜਦੋਂ ਵੀ ਆਪਾਂ ਯੰਗ ਏਜ ਦੇ ਵਿੱਚ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਤਾਂ ਉਸ ਟਾਈਮ ਤੇ ਹਰੇਕ ਪਰਸਨ ਨੂੰ ਲੱਗਦਾ ਹੈ ਕਿ ਬਹੁਤ ਹੀ ਛੋਟੇ ਜਿਹੇ ਪ੍ਰੀਮੀਅਮ ਦੇ ਵਿੱਚ ਅਸੀਂ ਟਰਮ ਇੰਸ਼ੋਰੈਂਸ ਕਰਵਾ ਲਈਏ ਤਾਂ ਉਹ ਸਾਡੇ ਲਈ ਬੈਸਟ ਹੈਗਾ, ਕਿ ਅਸੀਂ ਰਿਟਾਇਰਮੈਂਟ ਤੱਕ ਕਵਰਡ ਵੀ ਹੈਗੇ, ਉਸ ਤੋਂ ਬਾਅਦ ਜੇ ਨਹੀਂ ਵੀ ਕਵਰੇਜ ਹੋਊਗੀ ਤਾਂ ਵੀ ਚੱਲ ਜੂਗਾ। ਪਰ ਮੈਂ ਉਹਨਾਂ ਦੇ ਲਈ ਇੱਕ ਕੁਇਕ ਮੈਸੇਜ ਜ਼ਰੂਰ ਦੇਣਾ ਚਾਹੂੰਗੀ। ਨੋ ਡਾਊਟ ਕਿ ਜਦੋਂ ਬਜਟ ਘੱਟ ਹੈਗਾ ਉਸ ਟਾਈਮ ਟਰਮ ਇੰਸ਼ੋਰੈਂਸ ਬੈਸਟ ਸੋਲੂਸ਼ਨ ਹੁੰਦਾ ਹੈ, ਪਰ ਨਾਲ ਦੀ ਨਾਲ ਕੋਸ਼ਿਸ਼ ਕਰੋ ਜਦੋਂ ਵੀ ਬਜਟ ਅਲਾਊ ਕਰਦਾ ਥੋੜ੍ਹੇ ਬਹੁਤ ਹੋਲ ਲਾਈਫ ਪਾਲਿਸੀ ਜ਼ਰੂਰ ਕਰਵਾਓ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਜਦੋਂ ਕੋਈ ਪਰਸਨ 60-65-70 ਤੇ ਪਹੁੰਚਦੇ ਨੇ ਤਾਂ ਉਸ ਟਾਈਮ ਤੇ ਪਰਮਾਨੈਂਟ ਪਾਲਿਸੀ ਕਰਵਾਉਣੀਆਂ ਬਹੁਤ ਹੀ ਐਕਸਪੈਂਸਿਵ ਹੋ ਜਾਂਦੀਆਂ ਨੇ, ਤਾਂ ਉਸ ਟਾਈਮ ਤੇ ਬਹੁਤ ਹੀ ਹਾਰਡ ਟੂ ਅਫੋਰਡ ਲੱਗਦਾ ਹੁੰਦਾ ਪ੍ਰੀਮੀਅਮਸ ਨੂੰ। ਵੱਡੀ ਅਮਾਊਂਟ ਲਈ ਕਵਰੇਜ ਲੈਣੀ ਹੋਵੇ ਤਾਂ ਉਸ ਟਾਈਮ ਮੁਸ਼ਕਿਲ ਹੋ ਜਾਂਦਾ ਹੈ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਚਾਹੀਦੀ ਹੋਵੇ ਕਾਲ ਕਰ ਸਕਦੇ ਨੇ ਜੀ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. There is but one God.
7: Satnam.
6: The Supreme Truth.
7: Karta Purakh.
6: The Creator.
7: Nirupa.
6: Without fear.
7: Nirvair.
6: Without hate.
7: Akal Murat.
6: Omnipresent.
7: Ajoni Sepan.
6: Immortal.
7: Guru Parsad.
6: Through his grace.
7: Japu.
6: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: 416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-
1: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
2: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 647-302-1322-347-302-1322-3022। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all Simply.
3: Rocky, tu apni insurance kis to karwanda yaar?
4: Oye kalla main nahi, apni community da har banda insurance expert Mona Mangi ji kol karwande ne.
3: Wah, yaar number ta dai Mona ji da.
4: Haan ji, tusi vi note karo, insurance koi vi hove, insurance for you di Mona Mangi ji. Jede life insurance, critical illness insurance, super visa insurance ate har tarah di insurance de layi bharosemand naam hai. Hune call karo 416-509-1509 te.
5: Yaad rakho, Mona Mangi from Insurance for You.
4: 416-509-1509
5: or visit insuranceforyou.ca.
0: Dosto, desh pardesh prime time radio nu ya chalo AM 530 te 24/7 jinne vi program aunde ne unna nu sunn vaste ja desh pardesh nu live vekhan vaste login karo saadi website nu www.deshpardeshradio.com ya www.deshpardeshtv.com. live sunna chahunde live te click kar lo, je watch karna chahunde ho to oh te click karo, ja fir apne IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-239-7711।
6: ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
7: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
8: Solution to promote your business. Desh Pardesh Prime Time Radio and TV. Tohade ang sang 24 ghante satto din. Hun tak Desh Pardesh Prime Time Radio hazara hi business di grand opening live on location nal karwa chukya hai te karwa rya hai. Impossible is nothing. Tusi bhi apne business vich vadha karan vaste Desh Pardesh Radio da live on location Friday Saturday karwao. For bookings call Tejinder Sidhu at 416-725-2551 416-725-2551.

0: ਕਿਆਲ ਨੇ ਤੁਹਾਡੇ ਇਸ ਸਮੇਂ ਦੇਸ਼ ਪਰਦੇਸ ਦੀ ਸਟੂਡੀਓ ਦੀ ਘੜੀ ਤੇ ਸ਼ਾਮ ਦੇ 3:09 ਤੇ ਕੁਝ ਸੈਕਿੰਡ ਹੋਏ ਨੇ। ਅੱਜ ਹੈ ਸ਼ੁੱਕਰਵਾਰ, ਸਾਡਾ ਤੁਹਾਡਾ ਸਭ ਦਾ ਪਸੰਦ ਦਿਨ ਫਰਾਈਡੇ, ਅਕਤੂਬਰ ਮਹੀਨੇ ਦੀ 2 ਤਰੀਕ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਹੁਣ ਤੋਂ ਲੈ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ। ਇਸ ਮੁਲਾਕਾਤ ਨੂੰ ਆਪਾਂ ਵਧੀਆ ਬਣਾਵਾਂਗੇ ਰਲ ਮਿਲ ਕੇ ਸਾਰੇ, ਅਤੇ ਤੁਹਾਡਾ ਵੀਕਐਂਡ ਦਾ ਆਗਾਜ਼ ਵੀ ਅੱਛਾ ਹੋਏਗਾ ਸਾਡੇ ਨਾਲ ਹੀ ਚੱਲ ਕੇ ਠੀਕ ਸ਼ਾਮ ਦੇ 6 ਵਜੇ ਤੱਕ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੌਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਵੈਦਰ ਨੂੰ। ਅਕਤੂਬਰ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ ਅਤੇ ਉਮੀਦ ਹੈ ਕਿ ਸਾਰੇ ਹੁਣ ਨੈਕਸਟ ਸੀਜ਼ਨ ਦੇ ਲਈ ਪੂਰੇ ਤਿਆਰ ਬਰ ਤਿਆਰ ਹੋਣਗੇ। ਅਤੇ ਤੁਹਾਡਾ ਸਾਡਾ ਸਾਥ 3 ਘੰਟੇ ਦਾ ਹੈਗਾ ਆ, ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਗੀਤ ਸੰਗੀਤ ਹੋਏਗਾ ਅਤੇ ਨਵੀਂ ਨਵੀਂ ਜਾਣਕਾਰੀ ਵੀ ਤੁਹਾਨੂੰ ਦੇਵਾਂਗੇ। ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਹਾਡੀ ਸਾਡੀ ਗੱਲਬਾਤ ਹੋਏਗੀ ਪੂਰੇ 6 ਵਜੇ ਤੱਕ।
0: ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਲਈਏ ਅਤੇ ਅਰਜ਼ੋਈ ਕਰੀਏ ਕਿ ਤੁਹਾਡਾ ਸਭ ਦਾ ਵੀਕਐਂਡ ਖੁਸ਼ਗਵਾਰ ਹੋਵੇ, ਚੜ੍ਹਦੀ ਕਲਾਣਾ ਹੋਵੇ। ਰੇਡੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਤੁਸੀਂ, ਚਲੋ AM।

0: ਵੀਕਐਂਡ ਆ ਗਿਆ ਤੇ ਬੱਲੇ ਬੱਲੇ ਤੇ ਸਾਰਿਆਂ ਦਾ ਨਿੱਘਾ ਸਵਾਗਤ ਆ। ਤੇਜਿੰਦਰ ਸਿੰਘ ਸਿੱਧੂ ਸਿਰਦਮਾ ਵਾਲੇ ਵੱਲੋਂ ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ। ਬਹੁਤ ਸੋਹਣਾ ਮਨਪ੍ਰੀਤ ਮੌਸਮ ਆ ਤੇ ਬੜਾ ਸੋਹਣਾ ਸ਼ਬਦ ਆਪਾਂ ਜਾਣੀ ਸਰਵਣ ਕੀਤਾ, ਆਪਾਂ ਵੀ ਕੀਤਾ, ਪੂਰਾ ਇੰਜੋਏ ਕੀਤਾ ਆਪਾਂ
1: ਜੀ ਬਿਲਕੁਲ,
0: ਤੇ ਸਾਡੇ ਸਰੋਤਿਆਂ ਨੇ ਵੀ ਕੀਤਾ ਹੋਏਗਾ। ਤੇ ਠੀਕ ਸ਼ਾਮ ਦੇ 6 ਵਜੇ ਤੱਕ ਸਾਡੀ ਮੁਲਾਕਾਤ ਹੈ। ਰਲ ਮਿਲ ਕੇ ਆਪਾਂ ਇਸ ਮੁਲਾਕਾਤ ਨੂੰ ਵਧੀਆ ਬਣਾਵਾਂਗੇ। ਕੁਝ ਗੱਲਾਂ ਬਾਤਾਂ ਹੋਣਗੀਆਂ, ਕੁਝ ਕਹਿੰਦੇ ਹਨ ਸਿਆਣੇ ਦੇ ਕਹੇ ਕੁਝ ਬੋਲ ਹੋਣਗੇ। ਕਹਿੰਦੇ ਨੇ ਕਿ ਜੇਕਰ ਤੁਸੀਂ ਕਿਸੇ ਇਨਸਾਨ ਨੂੰ ਨਫ਼ਰਤ ਕਰਦੇ ਹੋ ਜਾਂ ਜੈਲਸ ਕਰਦੇ ਹੋ, ਉਸ ਇਨਸਾਨ ਦਾ ਕੁਝ ਵੀ ਨਹੀਂ ਜਾਂਦਾ, ਉਲਟਾ ਤੁਸੀਂ ਆਪਣੇ ਆਪ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾ ਲੈਂਦੇ ਹੋ, ਆਪ ਬਿਮਾਰ ਪੈ ਜਾਂਦੇ ਹੋ ਭਾਈ। ਇਸ ਕਰਕੇ ਸਟੇ ਹੈਲਥੀ, ਸਿਆਣੇ ਦਾ ਕਹਿਣਾ ਇਹੀ ਆ, ਉਹੀ ਅਸੀਂ ਹਾਰੇ ਆ। ਸਿਆਣੇ ਦੇ ਕਥਨ ਕਹਿੰਦੇ ਹੁੰਦੇ ਨਾ ਸਟੇ ਹੈਲਥੀ, ਤੋ ਇੱਕ ਦੂਜੇ ਨੂੰ ਪਿਆਰ ਮੁਹੱਬਤ ਕਰਿਆ ਕਰੋ। ਕੋਈ ਵੀ ਬੰਦਾ ਮਾੜਾ ਜਾਂ ਚੰਗਾ ਨਹੀਂ ਹੁੰਦਾ, ਹਰ ਇੱਕ ਬੰਦੇ ਦੀ ਕੋਈ ਮਜਬੂਰੀ ਹੋ ਸਕਦੀ ਕਿਸੇ ਵਕਤ ਨਾ, ਪਰ ਸਾਰੇ ਇਨਸਾਨ ਉਹ ਉਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇ ਤੇ ਰੜੀ ਪ੍ਰਾਮ ਦੇ ਇਸ ਪਰ। ਹਾਂ, ਇਹ ਤਾਂ ਹੋ ਹੀ ਨਹੀਂ ਸਕਦਾ ਹਰ ਇਨਸਾਨ ਇੱਕ ਦੂਜੇ ਨਾਲ ਮੇਲ ਖਾਂਦਾ ਹੋਵੇ ਦੁਨੀਆ 'ਚ।
1: ਬਿਲਕੁਲ ਸਹੀ ਗੱਲ ਹੈ।
0: ਇਸੇ ਤਰ੍ਹਾਂ ਜੇ ਮੇਲ ਨਹੀਂ ਖਾਂਦੇ ਸ਼ਕਲੋਂ ਤਾਂ ਫਿਰ ਵਿਚਾਰ ਵੀ ਕਿਵੇਂ ਮੇਲ ਖਾਣਗੇ?
1: ਹਾਂਜੀ ਹਾਂਜੀ,
0: ਜੇ ਸਾਰਿਆਂ ਦੇ ਵਿਚਾਰ ਮਿਲਣ ਲੱਗ ਗਏ ਤਾਂ ਫਿਰ ਦੁਨੀਆ ਚੱਲੂਗੀ ਕਿਵੇਂ?
1: ਬਿਲਕੁਲ ਹਾਂਜੀ,
0: ਬਹੁਤ ਗੱਲਾਂ ਨੇ ਨਾ, ਬੜੇ ਭੇਦ ਛੁਪਾਏ ਹੋਏ ਨੇ ਉਸ ਪਰਮਾਤਮਾ ਨੇ। ਤੇ ਉਸ ਪਰਮਾਤਮਾ ਦੀ, ਮੈਂ ਤਾਂ ਉਹਦੀ ਪਰਮਾਤਮਾ ਦੀ ਰਜ਼ਾ 'ਚ ਰਾਜੀ ਰਹਿਣ ਵਾਲਾ ਬੰਦਾ ਹਾਂ। ਯਾਰ ਇਹ ਲਈਦੇ ਆ, ਹੈ ਨਾ, ਨਹਾ ਲਈਦਾ, ਸਵੇਰੇ ਸਕੂਲ 'ਚ ਆ ਕੇ ਸਮੇਂ ਚੁੱਭੀਆਂ ਮਾਰੀਦੀਆਂ, ਫਿਰ ਵਧੀਆ ਜੇ ਬ੍ਰੇਕਫਾਸਟ ਕਰ ਲਈਦੀ ਆ, ਸਾਡੇ ਸਰੋਤਿਆਂ ਨਾਲ ਗੱਲਾਂ ਬਾਤਾਂ ਕਰ ਲਈਦੀਆਂ, ਹੋਰ ਕੀ ਚਾਹੀਦਾ ਜ਼ਿੰਦਗੀ 'ਚ ਨਾ, ਅਤੇ ਪੋਜ਼ੀਟਿਵ ਥਿੰਕ। ਅੱਛਾ, ਮੈਂ ਦੱਸਦਿਆਂ ਕਿ ਏਬਲ ਟਰੈਕਿੰਗ ਵਾਲਿਆਂ ਨੂੰ ਡਰਾਈਵਰ ਚਾਹੀਦੇ ਨੇ, ਓਨਰ ਆਪਰੇਟਰ, ਹੈਂਜੀ
1: ਹਾਂਜੀ,
0: ਔਰ ਓਨਰ ਆਪਰੇਟਰ ਲੌਂਗ ਰਨ ਵਾਸਤੇ ਵੀ ਹੈਗੇ ਆ, USA ਵਾਸਤੇ ਬਹੁਤ ਚਾਹੀਦੇ ਨੇ ਕ੍ਰੋਸ ਬਾਰਡਰ। ਅਤੇ ਉਹ ਦਿਨ ਕਹਿੰਦੇ 75 cents ਦੇਣਗੇ ਆਪਣੇ ਜਿਹੜੇ ਡਰਾਈਵਰ ਨੇ ਕੰਪਨੀ ਦੇ, ਜਿਹੜੇ ਹੈਗੇ ਆਪਣੇ ਕੰਪਨੀ ਦੇ ਜਿਹੜੇ ਓਨਰ ਆਪਰੇਟਰ ਜਿਹੜੇ ਆਪਣਾ ਟਰੱਕ ਲੈ ਕੇ ਆਉਣਗੇ ਉਹਨਾਂ ਨੂੰ $1.95 ਅਤੇ ਪਿਕਅਪ ਡਰਾਪ ਦੇ ਵੱਖਰੇ ਪੈਸੇ ਮਿਲਣੇ ਨੇ ਤੁਹਾਨੂੰ। ਸਿਟੀ ਵਾਸਤੇ ਵੀ ਲੋਕਲ ਉਹਨਾਂ ਨੂੰ ਡਰਾਈਵਰ ਚਾਹੀਦੇ ਨੇ ਅਤੇ ਨੌਲੇਜ ਚਾਹੀਦੀ ਸਿਟੀ ਦੀ, ਅਤੇ ਕਲੀਨ ਤੁਹਾਡਾ ਡਰਾਈਵਿੰਗ ਰੈਕਡ ਹੋਵੇ, ਤਜਰਬਾ ਚਾਹੀਦਾ ਕੋਈ 2 ਸਾਲ ਦਾ ਤੁਹਾਡਾ ਟਰੈਕਿੰਗ ਦਾ। ਤੋ ਏਬਲ ਟਰੱਕਰ ਦੇ ਮਹਿੰਦਰ ਪਾਲ ਦੇ ਨਾਲ ਸੰਪਰਕ ਕਰੋ, ਮਹਿੰਦਰ ਗਰਵਾਲ 905-838-4346 905-838-4346 ਟੈਲੀਫੋਨ ਨੰਬਰ ਹੈ
1: ਜੀ।
0: ਜਿਹੜੇ ਹੋਏ ਹੋ ਰੈਡੀ ਪ੍ਰਾਈਮ ਬੇਸ ਪ੍ਰਦੇਸ਼ ਪ੍ਰਾਈਮ ਟਾਈਮ ਰੈਡੀ ਨਾ
1: ਜੀ, ਅਤੇ ਨਾਲੇ ਤੁਸੀਂ ਦਿਓਲ ਟਰੈਵਲਸ ਨੂੰ ਜ਼ਰੂਰ ਯਾਦ ਰੱਖੋ ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ। ਹੁਣ ਵਿੰਟਰ ਸੀਜ਼ਨ ਤੁਸੀਂ ਇੰਡੀਆ ਲਗਾ ਕੇ ਆਉਣਾ ਆ ਤਾਂ ਦਿਓਲ ਟਰੈਵਲਸ ਤੋਂ ਆਪਣੀ ਏਅਰ ਟਿਕਟਸ ਬੁੱਕ ਕਰਵਾਓ। ਫੈਬਰੀ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਮੌਂਟਰੀਅਲ ਤੋਂ ਦਿੱਲੀ, ਅਤੇ ਦਿੱਲੀ ਤੋਂ ਮੌਂਟਰੀਅਲ ਮਈ ਦੇ ਵਿੱਚ ਵਾਪਸੀ ਕਰਨੀ ਹੋਵੇ, ਫੈਬਰੀ ਤੋਂ ਮਈ ਤੱਕ ਤੁਸੀਂ ਇੰਡੀਆ ਰਹਿਣਾ ਚਾਹੁੰਦੇ ਹੋ ਤਾਂ $1690 ਦੀਆਂ ਟਿਕਟਸ ਨੇ, 2 ਬੈਗਸ ਦੇ ਨਾਲ ਟਰੈਵਲ ਹੋ ਸਕਦਾ ਮੌਂਟਰੀਅਲ ਤੋਂ ਦਿੱਲੀ, ਦਿੱਲੀ ਤੋਂ ਫਿਰ ਮੌਂਟਰੀਅਲ ਵਾਪਸੀ ਫੈਬਰੀ ਤੋਂ ਮਈ ਤੱਕ $1690, $1690 2 ਬੈਗਸ ਦੇ ਨਾਲ ਟਰੈਵਲ ਹੋਏਗਾ। ਅਤੇ ਜੇਕਰ ਫੈਬਰੀ ਮਹੀਨੇ ਦੇ ਵਿੱਚ ਟੋਰੋਂਟੋ ਤੋਂ ਦਿੱਲੀ ਦੀ ਟਿਕਟ ਦੇਖ ਰਹੇ ਹੋ 1 ਵੇ, ਫੈਬਰੀ ਮਹੀਨੇ ਦੇ ਵਿੱਚ $940 ਦੀ ਟਿਕਟ ਹੋਏਗੀ, 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ $940 ਦੇ ਵਿੱਚ। ਜੇਕਰ ਦਿੱਲੀ ਤੋਂ ਟੋਰੋਂਟੋ ਤੁਹਾਡਾ ਕੋਈ ਵੀ ਨੋਨ ਇੰਡੀਆ ਤੋਂ ਇੱਥੇ ਆਉਣਾ ਚਾਹੁੰਦਾ ਆ ਤਾਂ ਉਹਨਾਂ ਦੀ ਟਿਕਟ ਬੁੱਕ ਕਰਵਾਓ ਇਸੇ ਮਹੀਨੇ ਦੇ ਲਈ, ਯਾਨੀ ਕਿ ਅਕਟੂਬਰ ਮਹੀਨੇ ਦੇ ਲਈ ਟਿਕਟ ਦਿੱਲੀ ਤੋਂ ਟੋਰੋਂਟੋ ਦੀ 2 ਬੈਗਸ ਦੇ ਨਾਲ $700 ਦੀ ਮਿਲੂਗੀ, $700 ਦੀ ਟਿਕਟ। ਅਤੇ ਦਿਓਲ ਟਰੈਵਲਸ ਨੂੰ ਤੁਸੀਂ ਅੱਜ ਹੀ ਕਾਲ ਕਰ ਲਓ, ਆਪਣੀ ਇਹ ਟਿਕਟਸ ਬੁੱਕ ਕਰਵਾਓ। ਕਿਸੇ ਵੀ ਮਹੀਨੇ ਤੁਸੀਂ ਆਉਣ ਜਾਣ ਕਰਨਾ ਹੋਵੇ ਇੰਡੀਆ ਤੋਂ, ਕਿਸੇ ਵੀ ਸ਼ਹਿਰ ਜਾਣਾ ਹੋਵੇ, ਅੰਮ੍ਰਿਤਸਰ ਜਾਣਾ ਆ ਜਾਂ ਕਿਤੇ ਹੋਰ ਤੁਸੀਂ ਜਾਣਾ ਹੋਵੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ। ਈਟੋਬਿਕੋ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200 ਦਿਓਲ ਟਰੈਵਲ ਦੇ ਨੰਬਰਸ ਨੇ।
0: ਅੱਛਾ ਦੋਸਤੋ, ਅਗਲਾ ਗੀਤ ਨਵਾਂ ਗੀਤ ਆ ਉਹ ਤੁਹਾਡੇ ਲਈ ਪੇਸ਼ ਕਰਦੇ ਹਾਂ, ਗੋਲਡਨ ਸਟਾਰ ਕੰਸਟਰਕਸ਼ਨ ਇੰਕ ਵੱਲੋਂ
1: ਜੀ।
0: ਪ੍ਰੋਫੈਸ਼ਨਲ ਰੈਨੋਵੇਸ਼ਨ ਕਰਦੇ ਨੇ, ਇੰਨਾ ਸੋਹਣਾ ਕੰਮ ਕਰਦੇ ਨੇ ਕਿ ਤੁਸੀਂ ਕਹੋਗੇ ਵਾਹ ਕੀ ਬਾਤ ਹੈ। ਟੋਰਾਂਟੋ, ਮਿਸੀਸਾਗਾ, GTA, ਗੋਲਫ, ਕੈਂਬਰਿਜ, ਜਿੱਥੇ ਵੀ ਆਵਾਜ਼ ਮਾਰੋਗੇ ਉੱਥੇ ਆਉਣਗੇ। ਕੰਮ ਨਿਬੜ ਕੇ ਜਾਣਗੇ। ਬਾਥਰੂਮ ਰੈਨੋਵੇਸ਼ਨ ਹੋ ਗਈ, ਕਿਚਨ ਰੈਨੋਵੇਸ਼ਨ ਹੋ ਗਈ, ਬੇਸਮੈਂਟ ਸਾਰੀ ਫਿਨਿਸ਼ ਕਰਨੀ ਆ ਏ ਟੂ ਜ਼ੈਡ, ਉਹਦੇ 'ਚ ਬਾਰ ਬਣਾਉਣੀ ਆ, ਕਿੰਨੇ ਰੂਮ ਬਣਾਉਣੇ ਆ ਉਹ ਵੀ ਬਣਾ ਦੇਣਗੇ, ਟਾਈਲਾਂ ਦੀ ਇੰਸਟਾਲੇਸ਼ਨ ਕਰਾਉਣੀ ਹੈਗੀ ਆ, ਫਲੋਰਿੰਗ ਇੰਸਟਾਲੇਸ਼ਨ ਕਰਾਉਣੀ ਆ, ਪੇਂਟਿੰਗ ਦਾ ਕੰਮ, ਡਰਾਈ ਵਾਲ ਜਾਂ ਡਰਾਈ ਵਾਲ, ਡੈਕ ਅਤੇ ਫੈਂਸ ਦਾ ਕੰਮ ਆ। ਅੱਜ ਕੱਲ੍ਹ ਸਪੈਸ਼ਲ ਆਇਆ ਇਹਨਾਂ ਨੇ ਤਿੰਨ ਵਾਸ਼ਰੂਮ, ਇੱਕ ਤਾਂ ਮਾਸਟਰ ਬੈਡਰੂਮ 'ਚ ਹੁੰਦਾ ਉੱਪਰ ਆਪਣੇ, ਅਤੇ ਬਾਕੀ ਜੇ ਕਰ ਲਓ ਬਈ ਕਰੋ ਬਈ ਤਿੰਨ ਹੋਰ ਵਾਸ਼ਰੂਮ ਹੋ ਗਏ। ਅਤੇ ਸਾਰਿਆਂ ਦਾ ਇਹਨਾਂ ਨੇ ਕਹਿੰਦੇ ਕਿ ਮਾਡਰਨ ਤਰੀਕੇ ਨਾਲ ਬਣਾਵਾਂਗੇ, ਜਿੰਨੀਆਂ ਵੀ ਵੈਨਿਟੀ ਚੇਂਜ ਹੋਣਗੀਆਂ, ਸਟੈਂਡਿੰਗ ਗਲਾਸ ਸ਼ਾਵਰ ਹੋਣਗੇ, ਫੈਂਸੀ ਸਾਰੇ 8,000 ਦੇ ਵਿੱਚ ਲਾਏ ਨੇ, ਖਾਸ ਲਾਈਏ ਪ੍ਰਾਈਸ ਨੇ
1: ਜੀ।
0: ਗੋਲਡਨ ਸਟਾਰ ਕੰਸਟਰਕਸ਼ਨ ਨੂੰ ਕਾਲ ਕਰ ਲਓ 416-678-8100 416-678-8100 ਟੈਲੀਫੋਨ ਨੰਬਰ ਨੇ। ਦੇਸ਼ ਪ੍ਰਦੇਸ਼ ਦੀ ਹੁਣ ਵਾਰੀ ਹੈ ਠੀਕ ਸ਼ਾਮ ਦੇ 6 ਵਜੇ ਤੱਕ, 7 ਤੋਂ ਤੁਸੀਂ ਪਹਿਲਾਂ ਸੁਣਿਆ ਸਾਰੰਗ ਰੇਡੀਓ, 2 ਤੋਂ 3 ਇਸ ਤਰ੍ਹਾਂ ਹੀ ਚਲੋ AM 530 'ਤੇ 24 ਘੰਟੇ ਤੁਸੀਂ ਵੱਖੋ ਵੱਖਰੇ ਰੰਗਾਂ ਦੇ ਵਿੱਚ, ਜਿਵੇਂ ਗੁਲਦਸਤੇ ਦੇ ਵਿੱਚ ਵੱਖੋ ਵੱਖਰੇ ਫਲਾਵਰ ਨਹੀਂ ਹੁੰਦੇ, ਭਾਂਤ ਭਾਂਤ ਦੇ ਫੁੱਲ, ਫਲਾਵਰ ਕਹਿੰਦੇ ਨੇ ਹਿੰਦੀ 'ਚ, ਫੁੱਲ ਕਹਿੰਦੇ ਆ ਫੁੱਲ, ਹੈ ਨਾ, ਉਸ ਤਰ੍ਹਾਂ ਦੇ ਫੁੱਲ ਨੇ ਅਤੇ ਖੁਸ਼ਬੂ ਸਾਰੇ ਹੀ ਆਪੋ ਆਪਣੀ ਛੱਡਦੇ ਆ, ਅਤੇ ਮਹਿਕਾਂ ਬਖੇਰਦੇ ਰਹੋ, ਸੁਖੀ ਰਹੋਗੇ, ਜਿੰਦਾਬਾਦ ਰਹੋਗੇ, ਐਂ ਤਾਕਤਵਰ ਰਹੋਗੇ, ਇਸ ਤਰ੍ਹਾਂ ਹੀ ਆ AM 530 ਸਾਰੀ ਟੀਮ ਸਾਰੇ ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਅਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਵਿੱਚ ਨਾਲ ਤੁਹਾਡੇ ਰਲ ਮਿਲ ਕੇ ਸਾਰੇ। ਅਤੇ ਲਓ ਫਿਰ ਅਗਲਾ ਗੀਤ ਤੁਹਾਡੇ ਲਈ ਪੇਸ਼ ਕਰੀਏ ਆਪਾਂ,
1: ਬਿਲਕੁਲ ਨਵਾਂ ਗਾਣਾ ਆ ਸੁਰਜੀਤ ਭੁੱਲਰ ਅਤੇ ਸਰਗੀ ਮਾਨ ਜੀ ਦੀ ਆਵਾਜ਼ 'ਚ। ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਸਟੂਡੀਓ ਦਾ ਨੰਬਰ 1-1 ਹੈ ਗੱਲਬਾਤ ਕਰਨ ਦੇ ਲਈ, 905-564-5444, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਪੂਰੇ 6 ਵਜੇ ਤੱਕ ਤੁਹਾਡਾ ਸਾਡਾ ਸਾਥ ਬਣਿਆ,
0: ਸੁਰਜੀਤ ਭੁੱਲਰ ਅਤੇ ਸਰਗੀ ਮਾਨ
1: ਜੀ।

0: ரேடியோ ப்ரோக்ராம் டேஸ் பர் டே இஸ் வீக்கெண்ட் த வார் ਤੁਹਾਡੇ ਨਾਲ ਵੀਕਿੰਡ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਸੀ ਤੇ ਅਗਲੇ ਕਾਲਰ ਨੂੰ ਲੈ ਲਈਏ ਲਾਈਨ ਦੇ ਉੱਤੇ ਜੀ
1: ਹਾਂਜੀ 9873 ਜੀ ਸਤਿ ਸ਼੍ਰੀ ਅਕਾਲ
2: ਜੀ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
2: ਹੈਪੀ ਫਰਾਈਡੇ ਆਪਕੋ ਵੀ ਔਰ ਭਾਈ ਸਿੱਧੂ ਕੋ ਵੀ
1: ਹੈਪੀ ਫਰਾਈਡੇ
0: ਜੀ ਤੁਹਾਨੂੰ ਵੀ ਹੈਪੀ ਫਰਾਈਡੇ ਚੜ੍ਹਦੀ ਕਲਾ ਫਰਾਈਡੇ ਹਾਂਜੀ
2: ਚੜ੍ਹਦੀ ਕਲਾ ਜੋ ਆਪਨੇ ਅਭੀ ਬਾਤ ਕੀ ਹੈ ਨਾ ਕਿ ਹਸਦ ਵਾਲੀ ਜੋ ਬਾਤ ਕੀ ਹੈ ਮੈਂ ਇਸ ਸੇ ਐਗਰੀ ਹੂੰ ਜੋ ਆਪਨੇ ਬਾਤ ਕੀ ਹੈ ਇਹ 100% ਬਲਕਿ 110% ਜੋ ਹੈ ਸਹੀ ਬਾਤ ਹੈ
0: ਜੀ ਜੀ ਕਿਆ ਬੋਲਾ ਮੈਨੇ
2: ਹਾਂ ਯੇ ਜੋ ਲੋਕ ਐਸੇ ਕਰਤੇ ਹੈ ਨਾ ਹਸਦ ਕਰਤੇ ਹੈ ਜਲਤੇ ਹੈ
0: ਅੱਛਾ ਅੱਛਾ ਅੱਛਾ
2: ਪੰਜਾਬੀ ਸਾਲ ਹੈ ਕਿ ਹਾਂਡੀ ਉਬਲੇਗੀ ਤੇ ਆਪਣੇ ਕੰਡੇ ਸਾੜੇਗੀ ਕਿਹੋ ਜੀ ਜਾਣਾ
0: ਹਾਂ ਬਿਲਕੁਲ ਬਿਲਕੁਲ ਬਿਲਕੁਲ
2: ਤੇ ਉਹ ਐਸੀ ਹਸਦ ਕਰਦੇ ਨੇ ਤੁਸੀਂ ਮਿਹਨਤ ਕਰੋ ਅੱਲਾਹ ਤਾਲਾ ਤੁਹਾਨੂੰ ਵੀ ਦੇਗਾ ਮਿਹਨਤ ਕਰੋ ਕੋਸ਼ਿਸ਼ ਕਰੋ ਨਾ ਕਿ ਅਗਲੇ ਦਾ ਹਸਦ ਕਰੋ
0: ਬਿਮਾਰੀਆਂ ਦਾ ਸ਼ਿਕਾਰ ਨਾ ਹੋਵੋ ਬਿਮਾਰ ਨਾ ਹੋਵੋ
2: ਆਪਣੇ
0: ਕੋਲ ਟਾਈਮ ਹੀ ਟਾਈਮ ਆ 6 ਵਜੇ ਤੱਕ ਆਪਾਂ ਤੁਹਾਡੇ ਨਾਲ ਹੀ ਆ
1: ਹਾਂ ਉਸ ਦਿਨ ਨਾ ਥੋੜਾ ਜਿਹਾ
2: ਲਗਾ ਦੇਣਾ ਫਿਰ ਕਿਸੇ ਟਾਈਮ
1: ਲਗਾਉਣੇ ਆ
0: ਲਗਾਉਣੇ ਖਾਲੀ ਕੋਈ ਨਹੀਂ
1: ਚਲੋ ਵੀ ਨੈਕਸਟ ਡੇ ਫਿਰ ਕਿਸ ਦਿਨ ਮੈਂ ਲਗਾਉਂਗੀ 2865 ਜੀ ਸਤਿ ਸ਼੍ਰੀ ਅਕਾਲ
2: ਬਜ਼ੁਰਗ
0: ਹੁੰਦੇ ਨੇ ਉਹਨਾਂ ਦੀਆਂ ਕਹਾਵਤਾਂ ਲਿਖੀਆਂ ਪਈਆਂ ਨੇ ਆਪਾਂ ਤਾਂ ਉਹੀ ਪੜ੍ਹ ਦਿੰਦੇ ਹਾਂ ਕਈ ਵਾਰੀ ਹਾਂਜੀ
2: ਸਜਾਈ ਵੀ ਅੱਛੀ ਹੈ ਸਜਾਈ ਵੀ ਹੈ
0: ਜੀ ਜੀ ਜੀ ਜੀ ਜੀ
2: ਬਿਲਕੁਲ ਚਲੋ ਸੁਧੀ ਸਾਹਿਬ ਸੁਣਦੇ ਆਂ ਜੀ ਰੱਖੋ
0: ਮਿਹਰਬਾਨੀ
2: ਕਿ ਮੜਾ ਜਾਂਦੇ ਠੀਕ
0: ਮਿਹਰਬਾਨੀ ਰੇਡੀਓ ਪ੍ਰੋਗਰਾਮ ਇਸ ਪਰਦੇਸ ਨਾਲ ਜੁੜੇ ਹੋਏ ਦੋਸਤੋ ਤੇ ਅੱਗੇ ਜਾ ਕੇ ਮੈਂ ਦੇ ਦਿਆਂ ਤੁਹਾਨੂੰ ਮੈਸੇਜ ਭਾਈ ਬਹੁਤ ਵੱਡੀ ਸੇਲ ਲੱਗੀ ਆ ਅਲਟਮ ਸੇਲ ਹੈਗੀ ਆ ਤੁਸੀਂ ਫਾਇਦਾ ਉਠਾਓ ਇੰਡੀਅਨ ਫਰੂਟ ਲੈਂਡ ਦਾ ਔਰ ਇਹ ਚੱਲੂਗੀ ਸੇਲ ਅਕਤੂਬਰ 11 ਤੱਕ ਮੈਂ ਖਾਣ ਪੀਣ ਦੇ ਸੈਕਸ਼ਨ ਪਹਿਲਾਂ ਲੈ ਜਾਂ ਕਿਉਂਕਿ ਕੰਮ ਤੋਂ ਤੁਸੀਂ ਆ ਰਹੇ ਹੋ ਗਏ ਕਈ ਵਾਰੀ ਭੁੱਖ ਲੱਗੀ ਹੁੰਦੀ ਕੋਈ ਖਾਣ ਦਿਲ ਕਰਦਾ ਪਰ ਤਾਂ ਮੈਂ ਤੁਹਾਨੂੰ ਥਾਲੀ ਖਵਾਵਾਂ ਇਹਨਾਂ ਨੇ ਲਗਾਈ ਆ 499 ਦੀ ਇਹ ਥਾਲੀ ਫੁੱਲੀ ਲੋਡਡ ਥਾਲੀ ਆ ਵੈਸੇ ਦੋ ਜਾਣੇ ਖਾ ਸਕਦੇ ਨੇ ਕਿਉਂਕਿ ਰੋਟੀਆਂ ਦੋ ਹੁੰਦੀਆਂ ਇਹਦੇ ਵਿੱਚ ਦੋ ਨਾਨ ਤਾਂ ਹੋਰ ਵੀ ਬਣ ਜਾਂਦੇ ਆ ਰਾਈਸ ਨਾਲ ਨੇ ਖੱਟਾ ਨਾਲ ਹੈ ਮਿੱਠਾ ਨਾਲ ਹੈ ਤਿੰਨ ਸਬਜ਼ੀਆਂ ਜਾਂ ਤਿੰਨ ਦਾਲਾਂ ਪਵਾ ਲਓ 499 ਕਿਤੇ ਨਹੀਂ ਮਿਲਦੇ ਤੁਹਾਨੂੰ ਮਾਰਕੀਟ 'ਚ
1: ਜੀ
0: ਫਿਰ ਹੈਗਾ ਜੀ ਵੈੱਜ ਬਰਗਰ ਇਕੱਲਾ ਲੈਣਾ 399 ਦਾ ਅਤੇ ਵੈੱਜ ਨੂਡਲ ਹੈਗੀਆਂ 699 ਦੀਆਂ ਵੈਜੀ ਬਰਿਆਨੀ ਹੈਗੀ ਖਾਣੀ ਜੇ 499 ਦੀ ਸਟੱਫ ਕੁਲਚਾ 299 ਦਾ ਆਲੂ ਕੁਲਚਾ 499 ਦਾ ਮੀਡੀਅਮ ਪੀਜ਼ਾ ਖਾਣਾ ਵੈੱਜ 699 ਦਾ ਚਿਕਨ ਬਰਿਆਨੀ ਹੈਗੀ ਆ ਜੀ 699 ਦੀ ਚਿਕਨ ਕਰੀ ਵਿਦ ਨਾਨ $9.99 ਜੇ ਦੋ ਤਿੰਨ ਪੀਸ ਹੋਣਗੇ ਚਿਕਨ ਦੇ ਔਰ ਚਨਾ ਭਟੂਰਾ ਇਹ ਵੀ ਬੜਾ ਸਸਤਾ 399 ਦਾ ਕਹਿਣ ਦਾ ਭਾਵ ਆ ਕਿ ਖਾਣ ਪੀਣ ਦੇ ਸੈਕਸ਼ਨ 'ਚ ਇਹਨਾਂ ਨੇ ਇੰਡੀਅਨ ਫੂਡ ਲੈਣ ਵਾਲਿਆਂ ਨੇ ਬੜੀ ਜਦੋਂ ਸੇਲ ਲਾਉਂਦੇ ਆ ਤੁਹਾਡਾ ਬਹੁਤ ਉਹਦੇ ਵਿੱਚ ਫਾਇਦਾ ਹੋ ਜਾਂਦਾ
1: ਜੀ ਬਿਲਕੁਲ
0: ਅਤੇ ਕਿਉਂਕਿ ਕਾਫੀ ਵਾਰ ਹਰ ਵਰਗ ਦੇ ਲੋਕ ਹੈਗੇ ਹਾਂ ਆਪਾਂ ਤੋ ਤੁਸੀਂ ਜ਼ਰੂਰ ਪਹੁੰਚ ਜਾਓ ਨੇਬਲੀ ਬ੍ਰਾਂਚ 'ਤੇ ਇਹਨਾਂ ਦੀਆਂ 8 ਬ੍ਰਾਂਚਸ ਨੇ
1: ਜੀ
0: 7 ਤਾਂ ਵੈਸੇ ਵੀ ਹੈ ਲੋਕੇਸ਼ਨ ਨੇ ਇੱਕ ਇਹਨਾਂ ਦੀ ਆਪਣੇ ਹੈਰੀਟੇਜ 'ਤੇ ਨਾ ਆਪਣੇ ਸਟੀਲ ਦੇ ਵੀ ਹੈਗੀ ਆ ਲੋਕੇਸ਼ਨ
1: ਹਾਂਜੀ ਸੈਰੇਮਨੀ ਐਕਸਪ੍ਰੈਸ
0: ਸੈਰੇਮਨੀ ਐਕਸਪ੍ਰੈਸ ਉਹ ਕੱਲਾ ਰੈਸਟੋਰੈਂਟ ਟੇਕ ਆਊਟ ਹੈ ਪਰ ਉੱਥੇ ਵੀ ਸਪੈਸ਼ਲ ਸੇਮ ਹੈ
1: ਬਿਲਕੁਲ ਹਾਂਜੀ
0: ਜੀ
1: ਤੇ ਏਐਨਜੀ ਆਟੋਮੋਟਿਵ ਰਿਪੇਅਰ ਦੀ ਤੁਹਾਨੂੰ ਜਾਣਕਾਰੀ ਦਿਆਂ ਮੈਂ ਜਿਹੜੀ ਤੁਹਾਡੀ ਕਾਰਸ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ ਕੋਈ ਕਿਸੇ ਵੀ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਹਾਨੂੰ ਨਜ਼ਰ ਆ ਰਿਹਾ ਇੰਜਨ ਦਾ ਕੋਈ ਵੀ ਕੰਮ ਹੋਵੇ ਗੱਡੀ ਦੇ ਵਿੱਚ ਤਾਂ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਦੀ ਲੋੜ ਹੈ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ ਤੁਹਾਨੂੰ ਇਹ ਸਾਰੇ ਸੀਜ਼ਨ ਦੇ ਲਈ ਟਾਇਰਸ ਪ੍ਰੋਵਾਈਡ ਕਰਦੇ ਨੇ ਨਵੇਂ ਪੁਰਾਣੇ ਟਾਇਰਸ ਨੂੰ ਚੇਂਜ ਕਰਾ ਸਕਦੇ ਹੋ ਤੇ ਵੀਲ ਅਲਾਈਨਮੈਂਟ ਵੀ ਨਾਲ ਕਰਨਗੇ ਆਇਲ ਚੇਂਜ ਕਰਾਉਣਾ ਹੋਵੇ ਜਾਂ ਤੁਸੀਂ ਆਪਣੀ ਵਿੰਟਰ ਤੋਂ ਪਹਿਲਾਂ ਪਹਿਲਾਂ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪਹੁੰਚੋ ਏਐਨਜੇ ਆਟੋਮੋਟਿਵ ਆਟੋਮੋਟਿਵ ਰਿਪੇਅਰ 91 ਹੀਲੀ ਰੋਡ ਬੋਲਟਨ ਦੇ ਵਿੱਚ ਇਹ ਲੋਕੇਟਡ ਨੇ ਹਾਈਵੇ 50 ਐਂਡ ਮੇਫੀਲਡ ਦੇ ਇੰਟਰਸੈਕਸ਼ਨ ਤੇ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਤੇ ਤੁਸੀਂ ਪੰਜਾਬੀ ਇੰਗਲਿਸ਼ ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ ਨੰਬਰ ਹੈ 905-855-7596 905-857-7596 ਏ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ
0: ਸਰੋਤੋ ਵੱਖ ਵੱਖ ਤਰੀਕੇ ਨਾਲ ਸਾਨੂੰ ਵੇਖ ਵੀ ਸਕਦੇ ਹੋ ਸੁਣ ਵੀ ਸਕਦੇ ਹੋ ਸੁਣਨ ਵਾਸਤੇ ਤੁਸੀਂ ਸਾਨੂੰ ਫੋਨ 'ਤੇ ਸੁਣਨਾ 416-477-2040 ਟੈਲੀਫੋਨ ਨੰਬਰ ਹੈ ਜੇ ਵੇਖਣਾ ਹੈਗਾ ਫਿਰ ਆਪਣੇ ਫੋਨ 'ਤੇ ਵੇਖ ਲਓ www.desh-pardesh-radio.com www.desh-pardesh-tv.com ਜਦੋਂ ਜਾਓਗੇ ਸਾਡੀ ਵੈਬਸਾਈਟ 'ਤੇ ਇੱਕ ਤਾਂ ਹੈ ਲਿਸਨ ਲਾਈਵ ਅਤੇ ਜਾਂ ਹੈਗਾ ਦੂਜੇ ਪਾਸੇ ਹੋ ਗਿਆ ਸਟ੍ਰੀਮਿੰਗ
1: ਲਾਈਵ ਸਟ੍ਰੀਮਿੰਗ
0: ਹਾਂਜੀ ਲਾਈਵ ਸਟ੍ਰੀਮਿੰਗ ਕਲਿੱਕ ਕਰੋਗੇ ਤਾਂ ਸਾਰੇ ਤੁਹਾਡੇ ਸਾਹਮਣੇ ਸਾਡਾ ਟੀ ਵੀ ਖੁੱਲ੍ਹ ਜੂ ਟੀ ਵੀ ਸਾਹਮਣੇ ਅਸੀਂ ਬੈਠੇ ਹੋਵਾਂਗੇ ਅਤੇ ਜਾਂ ਫਿਰ ਆਪਣੇ ਪੰਜਾਬੀ ਸੈਕਸ਼ਨ ਜਾ ਕੇ ਆਈ ਪੀ ਟੀ ਵੀ ਬੋਕਸ ਦੇ ਵਿੱਚ ਵਰਲਡ ਵਾਈਡ ਕਲਿੱਕ ਕਰੋ ਦੇਸ਼ ਪ੍ਰਦੇਸ਼ 'ਤੇ ਉੱਥੇ ਸਾਨੂੰ ਵੇਖ ਲਓਗੇ ਵਰਲਡ ਵਾਈਡ ਹੈ ਨਾ
1: ਪਿਆਰਾ
0: ਗੀਤ ਚੁਣਿਆ ਸੀ ਰੋਹਲ ਗਰੇਵਾਲ ਹੋਰੀ ਜਿਹੜੇ ਹੈਗੇ ਨੇ ਉਹ ਕਹਿੰਦੇ ਕਿ ਤੁਹਾਨੂੰ ਰੈਜੀਡੈਂਸ਼ੀਅਲ ਗੈਸ ਸਟੇਸ਼ਨ ਵਾਸਤੇ ਕੋਈ ਬਿਲਡਿੰਗ ਹੈਗੀ ਖਾਸ ਕਰਕੇ ਨਵੀਂ ਬਿਲਡਿੰਗ ਆ ਕਮਰਸ਼ੀਅਲ ਬਿਲਡਿੰਗ ਜਿੱਥੇ ਬਾਏ ਕਰ ਰਹੇ ਹੋ ਉਹਦੇ ਵਾਸਤੇ 90% ਫੰਡ ਤੁਹਾਨੂੰ ਰੈਡਵੇਜ਼ ਮਿਲ ਜੂਗਾ
1: ਜੀ
0: ਗੈਸ ਸਟੇਸ਼ਨ ਜਾਂ ਕਾਰ ਵਾਸ਼ ਖਰੀਦਣਾ ਹੈਗਾ ਜਾਂ ਹੋਰ ਬਿਜ਼ਨਸ ਤਾਂ ਰੈਡਵੇ ਪੈਸੇ ਮਿਲ ਜਾਣਗੇ ਉਹਦੇ ਵਾਸਤੇ ਰਾਹੁਲ ਗਰੇਵਾਲ ਦਾ ਨੰਬਰ ਨੋਟ ਕਰ ਲਓ 647-640251 647-640-2541 ਕਮਰਸ਼ੀਅਲ ਦਾ ਕੰਮ ਮੌਰਗੇ ਦਾ ਵੱਡੇ ਪੱਧਰ 'ਤੇ ਕਰਦੇ ਨੇ ਪਰ ਨਾਲ ਦੀ ਨਾਲ ਤੁਸੀਂ ਘਰ ਦੀ ਮੌਰਗੇਜ ਕਰਾਉਣੀ ਹੈ ਕੋਈ ਪ੍ਰਾਈਵੇਟ ਘਰ ਦੀ ਮੌਰਗੇਜ ਆ ਉਹ ਵੀ ਕਰਾ ਦੇਣਗੇ
1: ਜੀ
0: 647-640251 ਤੇ ਮਨਪ੍ਰੀਤ ਜਿਹੜਾ ਗੀਤ ਚੁਣਿਆ ਤੁਸੀਂ ਵਧੀਆ ਜਿਹਾ ਚਲੋ ਸੁਣਾਓ ਸਾਡੇ ਸਰੋਤਿਆਂ ਨੂੰ
1: ਬਿਲਕੁਲ ਕੁਲਵਿੰਦਰ ਢਿੱਲੋਂ ਦਾ
0: ਅੱਛਾ ਕੁਲਵਿੰਦਰ ਢਿੱਲੋਂ ਜਿੰਨੇ ਵੀ ਗੀਤ ਗਾਏ ਨੇ ਛੋਟੀ ਉਮਰ ਚਲੇ ਗਏ ਵਿਚਾਰੇ ਐਕਸੀਡੈਂਟ ਦੇ ਵਿੱਚ ਹਨਾ ਪਰ ਜਿੰਨੇ ਵੀ ਗੀਤ ਗਾ ਗਏ ਨੇ ਨਾ ਉਹ ਤਕਰੀਬਨ ਸਾਰੇ ਹਿੱਟ ਹੀ ਨੇ
1: ਬਿਲਕੁਲ ਹਾਂਜੀ
0: ਲਓ ਸੁਣੋ ਜੀ

एक गल आखा वो भी डर डर

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਸਪੋਂਸਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਬੜੀ ਜਲਦੀ ਆਪਾਂ ਨਾਲ ਲੈਂਦੇ ਹਾਂ। ਔਰ ਉਸ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਬ੍ਰੈਮਟਨ ਦੇ ਵਿੱਚ ਰੀਜਨਲ ਕੌਂਸਲਰ ਦੇ ਕੈਂਡੀਡੇਟ ਨੇ ਤੁਹਾਡੇ ਵਾਸਤੇ ਵਾਰਡ ਨੰਬਰ 3 ਤੋਂ 4 ਤੋਂ ਸੰਦੀਪ ਗੋਇਲ ਹੋਰੀ
1: ਜੀ।
0: ਔਰ 10 ਨੰਬਰ ਅਤੇ 4 ਵਾਰਡ ਹੈਗੇ ਨੇ, ਸ਼ੁਰੂ ਹੁੰਦਾ ਕੁਈਨ ਤੋਂ ਸਾਊਥ ਆਫ ਕੁਈਨ ਅਤੇ 407 ਦੇ ਨਾਲ ਲੱਗ ਜਾਂਦਾ, ਦੂਜੇ ਪਾਸੇ ਮਿਸਗਰ ਰੋਡ ਤੋਂ ਲੈ ਕੇ ਸਿੱਧਾ 407 ਦੇ ਨਾਲ ਡਿਕਸੀ ਇੱਕ ਪਾਸੇ ਪੈਂਦੀ ਆ, ਜਿੰਨਾ ਵੀ ਏਰੀਆ ਸਾਰਾ ਇਹ ਵਾਰਡ ਨੰਬਰ 3 ਅਤੇ 4 ਹੈ। ਸੰਦੀਪ ਗੋਇਲ ਹੋਰੀ 3 ਤੋਂ 4 ਤੋਂ ਖੜ੍ਹੇ ਨੇ ਤੁਹਾਡੇ ਵਾਸਤੇ। 26 ਤਰੀਕ ਅਕਤੂਬਰ ਨੂੰ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ। ਲੰਬੇ ਸਮੇਂ ਤੋਂ ਰਹਿ ਰਹੇ ਨੇ ਇੱਥੇ ਆਪਣੇ, ਖਾਸ ਕਰਕੇ ਬ੍ਰੈਮਟਨ ਦੇ ਵਿੱਚ ਹੀ ਰਹਿ ਰਹੇ ਨੇ, ਅਤੇ ਉਹ ਕਹਿੰਦੇ ਚੰਗੇ ਕੰਮ ਕਰਾਂਗੇ ਭਵਿੱਖ ਵਾਸਤੇ। ਆਉਣ ਵਾਲੇ ਸਮੇਂ ਵਿੱਚ ਆਪਾਂ ਉਹਨਾਂ ਨਾਲ ਇੰਟਰਵਿਊ ਵੀ ਕਰੀਏ, ਨਾਲ ਹੋਰ ਵੀ ਮੈਸੇਜ ਉਹਨਾਂ ਨੇ।
1: ਬਿਲਕੁਲ, ਉਹਨਾਂ ਨੇ ਇਹ ਵੀ ਮੈਸੇਜ ਸਾਨੂੰ ਭੇਜਿਆ ਕਿ ਅੱਜ ਤੋਂ ਇਹ ਆਪਣੇ ਲੋਨ ਸਾਈਨ ਕੈਂਪੇਨ ਸਟਾਰਟ ਕਰ ਰਹੇ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰਾਂ ਦੇ ਬਾਹਰ, ਤੁਹਾਡੀ ਪ੍ਰੋਪਰਟੀ ਦੇ ਬਾਹਰ ਕਿਤੇ ਵੀ ਇਹ ਆਪਣਾ ਸਾਈਨ ਲਗਾ ਦੇਣ, ਤਾਂ ਤੁਸੀਂ ਇਹਨਾਂ ਨੂੰ ਆਪਣਾ ਐਡਰੈਸ ਵਗੈਰਾ ਅਤੇ ਫੋਨ ਨੰਬਰ ਤੁਸੀਂ ਸੈਂਡ ਕਰ ਸਕਦੇ ਹੋ। ਅਤੇ ਕਾਫੀ ਸਾਰੇ, ਤੁਹਾਨੂੰ ਪਤਾ ਕਿ ਇਲੈਕਸ਼ਨਸ ਹੁਣ ਜ਼ਰੂਰੀ ਹੈ ਕਿ ਆਪਾਂ ਉਹਨਾਂ ਨੂੰ ਪ੍ਰਮੋਟ ਕਰੀਏ ਜਿਹੜੇ ਆਪਣੇ ਲਈ ਇੱਕ ਬੈਟਰਮੈਂਟ ਚਾਹੁੰਦੇ ਨੇ। ਤਾਂ ਜਿਹੜੇ ਵੀ ਸਾਡੇ ਲਿਸਨਰ ਆਪਣੀ ਵਿਲਿੰਗ ਨੇ ਆਪਣੀ ਪ੍ਰੋਪਰਟੀ ਦੇ ਬਾਹਰ ਸਾਈਨਸ ਲਗਾਉਣ ਦੇ ਲਈ, ਤਾਂ ਅੱਜ ਤੋਂ ਇਹ ਕੈਂਪੇਨ ਸਟਾਰਟ ਹੋ ਰਿਹਾ, ਜਿਹੜੇ ਕਿ ਸੰਦੀਪ ਗੋਇਲ ਜੀ ਵਾਰਡ 3 ਐਂਡ 4 ਤੋਂ ਜਿਹੜੇ ਖੜ੍ਹੇ ਨੇ। ਅਤੇ ਤੁਸੀਂ ਆਪਣਾ ਐਡਰੈਸ ਐਂਡ ਫੋਨ ਨੰਬਰ ਤੁਸੀਂ ਆਪਣੇ ਇਹਨਾਂ ਨੂੰ ਸੈਂਡ ਕਰ ਦਿਉ ਇਹਨਾਂ ਦੀ ਈਮੇਲ ਦੇ ਉੱਪਰ, voteforsandeep@gmail.com ਇਹਨਾਂ ਦੀ ਈਮੇਲ ਹੈ। ਇਹਦੇ ਤੁਸੀਂ ਆਪਣਾ ਫੋਨ ਨੰਬਰ ਐਂਡ ਐਡਰੈਸ ਸੈਂਡ ਕਰ ਦਿਉ, ਅਤੇ ਜੇਕਰ ਤੁਸੀਂ ਆਪਣੇ ਘਰ ਦੇ ਬਾਹਰ ਇਹਨਾਂ ਦਾ ਸਾਈਨ ਲਗਾ ਸਕਦੇ ਹੋ ਤਾਂ ਬਹੁਤ ਵਧੀਆ ਇਹ ਗੱਲ ਹੋ ਜਾਏਗੀ, ਕਿਉਂਕਿ ਜਿੰਨੀ ਜ਼ਿਆਦਾ ਆਪਾਂ ਪ੍ਰਮੋਟ ਕਰ ਸਕਦੇ ਹਾਂ, ਸਪੋਰਟ ਕਰ ਸਕਦੇ ਹਾਂ ਵਧੀਆ ਇੱਕ ਲੀਡਰ ਨੂੰ, ਤਾਂ ਉਨਾ ਜ਼ਿਆਦਾ ਆਪਣੇ ਲਈ ਬੈਟਰ ਹੈ।
0: ਪਤਾ ਲੱਗਦਾ ਮਨਪ੍ਰੀਤ ਕਿ ਲਿਆਕਤ ਦਾ, ਉਹਨਾਂ ਨੇ ਆਪਣਾ ਮੈਸੇਜ ਭੇਜਿਆ, ਕਹਿੰਦੇ ਕਿ ਮਨਜ਼ੂਰੀ ਲੈਣੀ ਪੈਂਦੀ ਆ ਕਿਸੇ ਦੀ ਪ੍ਰਾਪਰਟੀ ਦੀ ਬਜਾ ਕੇ ਸਾਈਨ ਲਾਉਣਾ, ਤਾਂ ਕਿ ਅਗਲੇ ਜਿਹੜੇ, ਖਾਸ ਕਰਕੇ ਹੁੰਦਾ ਬਗੈਰ ਕਿਸੇ ਪੁੱਛੇ ਤੋਂ ਤੁਸੀਂ ਨਾ ਲਗਾ ਨਹੀਂ ਸਕਦੇ, ਸਾਈਨ ਨਹੀਂ ਕਰ ਸਕਦੇ, ਮਨਜ਼ੂਰੀ ਲੈਣੀ ਪੈਂਦੀ ਆ। ਕਈ ਥਾਵਾਂ ਤੇ ਬ੍ਰੈਮਟਨ ਦੇ ਕਈ ਵਾਰਡ ਦੇ ਵਿੱਚ ਕਹਿੰਦੇ ਆਲਰੇਡੀ ਸਾਈਨ ਲੱਗ ਗਏ ਨੇ, ਹਲੇ ਅੱਜ ਤੋਂ ਲੱਗਣੇ ਡੇਟ ਅਨਾਊਂਸ ਹੋਈ ਆ, ਪਲੱਸ ਇਹ ਵੀ ਜਿੱਥੇ ਨਹੀਂ ਲਾਉਣੇ ਚਾਹੀਦੇ ਸਾਈਨ ਉੱਥੇ ਵੀ ਲੱਗੇ ਹੋਏ ਆ।
1: ਬਿਲਕੁਲ ਬਿਲਕੁਲ, ਬਟ
0: ਹੁਣ ਜਿਹਨਾਂ ਨੇ ਉਹ ਸਾਈਨ ਲਗਾਏ ਨੇ ਕੈਂਡੀਡੇਟ, ਉਹ ਕੀ ਕਰ ਲੈਣਗੇ, ਸਿੱਧੀ ਤੁਹਾਡਾ ਕੀ ਭਵਿੱਖ ਛੱਡ ਦੇਣ, ਇਹ ਨੀ ਬਾਇਲਾ ਪਤਾ ਵੀ ਕਿੱਥੇ ਲਾਉਣੇ ਆ ਕਿੱਥੇ ਨਹੀਂ ਲਾਉਣੇ ਸਾਈਨ।
1: ਨਹੀਂ ਬਿਲਕੁਲ, ਸੰਦੀਪ ਗੋਇਲ ਜੀ ਆਪਾਂ ਨੂੰ ਇੱਕ ਤਰ੍ਹਾਂ ਨਾਲ ਰਿਕੁਐਸਟ ਕਰ ਰਹੇ ਨੇ ਵੀ ਜਿਹੜੇ ਤੁਸੀਂ ਵਿਲਿੰਗ ਹੋ ਕਿ ਤੁਹਾਡੀ ਪ੍ਰੋਪਰਟੀ ਦੇ ਅੱਗੇ ਉਹ ਆਪਣੇ ਸਾਈਨਸ ਲਗਾ ਸਕਦੇ ਨੇ, ਤਾਂ ਤੁਸੀਂ ਇਹਨਾਂ ਦੀ ਹੈਲਪ ਜ਼ਰੂਰ ਕਰੋ। ਤੇ ਅਗਲੇ ਕਾਲਰ 1122 ਜੀ, ਸਤਿ ਸ਼੍ਰੀ ਅਕਾਲ।
2: ਬੱਚੇ
0: ਬਣ ਕੇ ਸੱਚੇ ਗਾਣੇ ਵਧੀਆ, ਉਹ ਤਾਂ ਚੱਲਣ ਦੇ ਗਾਣੇ। ਹਾਂਜੀ
2: ਹਾਂਜੀ, ਉਹ ਤੋਂ ਪਹਿਲਾਂ ਪਹਿਲਾਂ ਗਾਣੇ ਆ ਜੀ, 2-3 ਗਾਣੇ ਆ ਜੀ,
1: 2-3 ਗਾਣੇ, ਠੀਕ ਹੈ,
0: ਕੋਈ 3 ਘੰਟੇ ਹੈਗੇ ਸੁਣਾ ਦਿਆਂਗੇ, ਕੋਈ ਗੱਲ ਕਰੋ।
1: ਹਾਂਜੀ,
0: 6 ਵਜੇ ਤੱਕ ਆਪਣੇ ਨਾਲ ਹੀ ਨਾ
2: ਹੈਗਾ ਸਿੱਧੂ ਮੂਸੇ ਦਾ, ਚੱਲ ਲੋ ਹਟਾ ਦੇ ਬੱਚੀਏ,
0: ਚਲੋ ਉਹਨੂੰ ਹਟਾ ਦੇ ਬੱਲੀਏ।
1: ਹਾਂਜੀ,
2: ਤੇ ਇੱਕ ਹੈਗਾ ਜੀ ਸਾਹਮਣੇ ਬੋਰਡ ਤੇ ਕੀ ਲਿਖਿਆ, ਠੇਕਾ ਦੇਸੀ ਦਾਰੂ,
0: ਹਾਂ ਦਿਦਾਰ ਸਦਰ ਦਾ, ਕੁਲਦੀਪ ਕੌਰ ਦਾ।
2: ਹਾਂਜੀ ਹਾਂਜੀ, ਤੁਸੀਂ ਤਾਂ ਜਾਣਦੇ, ਸਭ ਕੁਝ ਜਾਣੀ ਜਾਣਾ।
1: ਹਾਂਜੀ ਠੀਕ ਹੈ, ਤੀਸਰਾ ਗਾਣਾ ਕਿਹੜਾ ਆ?
0: ਸਾਡੇ ਵੱਲੋਂ ਪਤਾ ਕਿਹੜੇ ਬੰਦੇ ਆਏ ਹੋਏ ਨੇ, ਇਹੋ ਜਿਹਾ ਕੁਛ ਨਾ,
1: ਨਹੀਂ
0: ਝੁਮਕੇ ਪਾਏ ਹੋਏ ਨੇ, ਬਿੰਦ ਰੱਖੀ
1: ਸਾਨੂੰ ਟੇਢੀ ਟੇਢੀ ਤੱਕ ਦੀ ਤੂੰ,
0: ਸਾਡੇ ਵੱਲੋਂ ਪੁੱਛ ਬੱਲੀ ਹੈ ਕਿੰਨੇ ਬੱਲੇ ਆਏ, ਕੁਛ ਇਹੋ ਜਿਹਾ ਕੁਛ ਹੈ, ਚਲੋ
1: ਮਿਹਰਬਾਨੀ
0: ਲਾ ਦਿੰਦੇ ਹਾਂ ਅਸੀਂ, ਸਾਡੇ ਸਪਾਂਸਰ ਵੀ ਜੁੜ ਚੁੱਕੇ ਨੇ, ਉਹਨਾਂ ਨਾਲ ਹੀ ਆਪਾਂ
1: ਗੱਲਬਾਤ ਆਪਾਂ ਕਰਦੇ ਹਾਂ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਦੇ ਨਾਲ, ਜਿਹੜੇ ਕਿ ਤੁਹਾਨੂੰ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਕਰਵਾਉਂਦੇ ਨੇ ਅਤੇ ਤੁਹਾਨੂੰ ਲੋਨ ਦਵਾਉਂਦੇ ਨੇ, ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਸਕਿੱਲਸ ਨੂੰ ਡਿਵੈਲਪ ਕਰ ਸਕਦੇ ਹੋ, ਅਤੇ ਲੋਨ ਵੀ ਕਾਫੀ ਵਧੀਆ ਤੁਹਾਨੂੰ ਮਿਲਦਾ ਆ। ਪੂਰੀ ਇਨਫੋਰਮੇਸ਼ਨ

0: ਨਾਪਲ ਲੈਣੇ ਆ ਸਰ ਅੰਸ਼ ਨਾਗਪਾਲ ਜੀ ਹਾਂਜੀ ਹਾਂਜੀ ਸਰ ਸਵਾਗਤ ਸਤਿ ਸ਼੍ਰੀ ਅਕਾਲ
1: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਭੀ ਨੂੰ
0: ਜੀ ਸਰ ਅੰਸ਼ ਜੀ ਥੋੜ੍ਹਾ ਜਿਹਾ ਦੱਸੋ ਗਵਰਨਮੈਂਟ ਸਪੋਰਟਡ ਲੋਨਸ ਬਾਰੇ ਜਿਨ੍ਹਾਂ ਦੀ ਰੇਂਜ ਕੀ ਹੈ ਐਲੀਜੀਬਿਲਿਟੀ ਕ੍ਰਾਈਟੀਰੀਆ ਕੀ ਹੈ ਕੋਈ ਏਜ ਲਿਮਿਟ ਵਗੈਰਾ ਹੈਗੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਈਏ ਆਪਾਂ ਆਪਣੇ ਲਿਸਨਰਸ ਨੂੰ
1: ਹਾਂਜੀ ਇਸਮੇ ਕੋਈ ਵੀ ਏਜ ਲਿਮਿਟ ਨਹੀਂ ਹੈ ਹਮਾਰੇ ਜ਼ਿਆਦਾਤਰ ਕਲਾਇੰਟਸ ਅੰਕਲ ਆਂਟੀ ਹੀ ਹੈ 40-50 ਸਾਲ ਕੇ ਹੈ ਔਰ ਸਕਿੱਲ ਡਿਵੈਲਪ ਕਰ ਰਹੇ ਹੈ ਔਨਲਾਈਨ ਕੋਰਸਿਸ ਹੈ ਸੈਲਫ ਸਟੱਡੀ ਵਾਲੇ ਕੋਰਸਿਸ ਹੈ ਤਾਂ ਉਹ ਕਿਸੀ ਵੀ ਟਾਈਮ ਕਿਉਂਕਿ ਹਮੇ ਪਤਾ ਹੈ ਕਿ ਜਬ ਹਮ 40-50 ਈਅਰਸ ਕੇ ਹੋ ਜਾਤੇ ਹੈ ਇਤਨੀ ਜ਼ਿੰਮੇਦਾਰੀ ਹੈ ਫੈਮਿਲੀਜ਼ ਕੀ ਹਮਾਰੇ ਉੱਪਰ ਰਾਈਟ ਤੋ ਇਸ ਲਈ ਆਸਾਨ ਕੋਰਸ ਹੈ ਈਜ਼ੀ ਹੈ ਮਤਲਬ ਕੈਸੇ ਆਪਣੇ ਲੌਗਇਨ ਕਰਨਾ ਹੈ 20 ਘੰਟੇ ਹਫ਼ਤੇ ਮੇਂ ਟੀਚਰ ਨਹੀਂ ਹੈ ਈਜ਼ੀ ਅਸਾਈਨਮੈਂਟਸ ਹੈ No age limit, no credit check, no collateral, कुछ गिरवी नहीं है इसके अंदर 50,000 से 1,70,000 का लोन हासिल करें बिना गारंटी बिना किसी क्रेडिट चेक के
0: जी ਬਿਲਕੁਲ ਤੇ ਨਾਲ ਹੀ ਮੈਨੂੰ ਇਹ ਵੀ ਦੱਸੋ ਕਿ ਜਿਹੜੀ ਫੰਡਿੰਗ ਆਪਾਂ ਕਿੱਥੇ ਕਿੱਥੇ ਖਰਚ ਕਰ ਸਕਦੇ ਹਾਂ ਤੇ ਸਭ ਤੋਂ ਜ਼ਿਆਦਾ ਫਾਇਦਾ ਕਿਹੜੇ ਲੋਕਾਂ ਨੂੰ ਹੁੰਦਾ ਹੈ
1: ਹਾਂਜੀ ਤੋ ਫੈਮਿਲੀਜ਼ ਵਿਦ ਕਿਡਸ ਕੋ ਜ਼ਿਆਦਾ ਫਾਇਦਾ ਹੈ ਕਿਉਂਕਿ ਗਵਰਨਮੈਂਟ ਆਪਕੋ ਜ਼ਿਆਦਾ ਫੰਡਿੰਗ ਦੇਤੀ ਹੈ ਕਿਉਂਕਿ ਆਪਕੇ ਆਪਕੋ ਆਪਣੇ ਬੱਚੇ ਕੋ ਵੀ ਪਾਲਨਾ ਹੈ ਸਾਥ ਮੇਂ ਔਰ ਆਪ ਸਕਿੱਲ ਡਿਵੈਲਪ ਕਰ ਰਹੇ ਹੈ ਆਸਾਨ ਸੇ ਫੁਲੀ ਔਨਲਾਈਨ ਕੋਰਸ ਕਰ ਰਹੇ ਹੈ ਸਕਿੱਲ ਵੀ ਆਈ ਸਰਟੀਫਿਕੇਟ ਵੀ ਆਇਆ ਔਰ ਅਗਰ ਫੈਮਿਲੀ ਆਫ 5 ਹੈ ਤੋ ਇਹ ਫੰਡਿੰਗ $178,000 ਤੱਕ ਵੀ ਜਾਤੀ ਹੈ ਇਹ ਕੋਈ ਟ੍ਰੇਡਿੰਗ ਨਹੀਂ ਹੈ ਕਿ ਅੱਜ ਆਪ ਜੀਤ ਸਕਤੇ ਇਤਨੇ ਪੈਸੇ ਘਰ ਬੈਠ ਕੇ 2 ਘੰਟੇ ਕਾਮ ਕਰੇ ਐਸਾ ਕੁਛ ਨਹੀਂ ਹੈ ਇਸਕੇ ਅੰਦਰ ਆਪਕੇ ਪਾਸ ਪੋਰਟਲ ਕਾ ਐਕਸੈਸ ਹੋਤਾ ਆਪ ਖੁਦ ਖੋਲ ਕੇ ਦੇਖਤਾ ਵੀ ਕਿਤਨੀ ਫੰਡਿੰਗ ਬਣੀ ਹੈ
0: ਜੀ
1: ਆਪ ਹਮੇ ਕਾਲ ਕਰੇ ਹਮ ਆਪਕੋ ਐਸਟੀਮੇਟ ਦੇਂਗੇ ਐਕਸੈਸ ਆਪਕੇ ਪਾਸ ਹੈ ਆਪਕੋ ਪਤਾ ਆਪਕੇ ਪੈਸੇ 1.5 ਮਹੀਨੇ ਮੇਂ ਗਿਰਨੇ ਵਾਲੇ ਖਾਤੇ ਮੇਂ ਗਵਰਨਮੈਂਟ ਕਾ ਪੋਰਟਲ ਹੈ ਹਮਾਰਾ ਪੋਰਟਲ ਨਹੀਂ ਹੈ ਕਾਲ ਕਰੇ ਆਫਿਸ ਵੀ ਆਏ 437-264-3175
0: ਜੀ ਸਰ ਅੱਜ ਇੱਕ ਚੀਜ਼ ਦੱਸੋ ਕਿ ਇਹਦੇ ਵਿੱਚ ਜਿਹੜਾ ਜਿੰਨੇ ਆਪਾਂ ਨੂੰ ਫੰਡਿੰਗ ਮਿਲਦੀ ਹੈ ਇਹ ਆਪਾਂ ਵਾਪਿਸ ਕਦੋਂ ਕਰਨੀ ਹੈ ਤੇ ਇਹਦੇ ਤੇ ਇੰਟਰਸਟ ਕਿੰਨਾ ਲੱਗਦਾ
1: ਹਾਂਜੀ ਤੋ ਇਹ ਸਭਸੇ ਅੱਛਾ ਪੁਆਇੰਟ ਹੈ ਕਿਉਂਕਿ ਐਸਾ ਲੋਨ ਐਗਜ਼ਿਸਟ ਹੀ ਨਹੀਂ ਕਰਤਾ ਮੈਂ ਬੈਂਕ ਮੇਂ ਲਾਈਨ ਆਫ ਕ੍ਰੈਡਿਟ ਬਣਾਨੇ ਗਿਆ ਥਾ ਕਹਤੇ ਕਿ ਆਪਣਾ ਪਰਸਨਲ ਗਾਰੰਟੀ ਵੀ ਹੋਤੀ ਬਿਜ਼ਨਸ ਪੇ ਵੀ ਅਗਰ ਲਾਈਨ ਆਫ ਕ੍ਰੈਡਿਟ ਪੇ ਲੇਤੇ ਹੈ ਤੋ ਆਪਕੀ ਪਰਸਨਲ ਗਾਰੰਟੀ ਲੱਗਤੀ ਹੈ ਆਪਕਾ ਘਰ ਉਠਾਨੇ ਕਾ ਡਰ ਰਹਤਾ ਹੈ ਬੰਦਾ ਆਪਣਾ ਬਿਜ਼ਨਸ ਬੜਾਨੇ ਕੀ ਸੋਚੇ ਯਾ ਘਰ ਬਚਾਨੇ ਕੀ ਸੋਚੇ
0: ਹਾਂਜੀ
1: ਮਤ ਬੜੀ ਉਨ ਚੱਕਰੋਂ ਮੇਂ ਸਕਿੱਲ ਵੀ ਡਿਵੈਲਪ ਕਰੇ ਫੰਡਿੰਗ ਹਾਸਿਲ ਕਰੇ 2 ਸਾਲ ਮੇਂ ਅਗਰ ਆਪ ਕੋਰਸ ਕਰਤੇ ਹੈ 2 ਸਾਲ ਕਾ ਫੈਮਿਲੀ ਆਫ 4 ਕੋ $1.5 lakh ਆ ਗਿਆ ਖਾਤੇ ਮੇਂ ਟੂ ਹੋ ਗਈ ਪਹਿਲੀ ਬਾਤ ਦੂਸਰੀ ਬਾਤ 2.5 ਸਾਲ ਬਾਅਦ ਉਸਕੀ ਪਹਿਲੀ ਕਿਸ਼ਤ ਸਟਾਰਟ ਐਸਾ ਕੌਨ ਸਾ ਲੋਨ ਹੈ ਜਿਸਕੀ ਕਿਸ਼ਤ 2.5 ਸਾਲ ਬਾਅਦ ਸਟਾਰਟ ਹੋਤੀ ਹੈ ਤਬ ਵੀ ਵਿਆਜ ਕਿਤਨਾ 2.5% ਸਾਲ ਕਾ 2 ਸਾਲ ਤੱਕ ਵਿਆਜ ਕਿਆ ਹੈ ਵਿਆਜ ਹੈ ਹੀ ਨਹੀਂ 2 ਸਾਲ ਤੱਕ ਤੋ 2.5 ਸਾਲ ਬਾਅਦ ਵੀ ਵਿਆਜ 2.5% ਪੂਰੇ ਸਾਲ ਕਾ $1 lakh ਕਾ ਵਿਆਜ ਸਾਲ ਕਾ $2,500 ਕਹਾਂ ਮਿਲੇਗਾ ਐਸਾ ਲੋਨ ਆਪਕੋ ਬਤਾਈਏ
0: ਬਿਲਕੁਲ ਸਹੀ ਗੱਲ ਹੈ ਤੇ ਸਰ ਅਸ਼ੀ ਕੋਰਸਿਸ ਕਿਹੜੇ ਕਿਹੜੇ ਆਫਰ ਕੀਤੇ ਜਾਂਦੇ ਨੇ ਤੇ ਇਹਨਾਂ ਦੀ ਕਲਾਸਿਸ ਕਿੱਦਾਂ ਹੁੰਦੀ ਹੈ
1: ਕਲਾਸਿਸ ਆਨਲਾਈਨ ਹੈ ਈਜ਼ੀ ਕੋਰਸ ਹੈ ਹਮ ਹਾਰਡ ਕੋਰਸ ਮੇਂ ਡੀਲ ਨਹੀਂ ਕਰਤੇ ਅਗਰ ਹਮਾਰੇ ਆਫਿਸ ਮੇਂ ਇੱਕ ਦਿਨ ਮੇਂ 10 ਫੈਮਿਲੀਜ਼ ਆਤੀ ਹੈ ਤੋ ਇੱਕ ਤੋ ਜ਼ਰੂਰ ਕਹਤੇ ਹਮੇ ਇਹ ਵਾਲਾ ਕੋਰਸ ਕਰਨਾ ਹੈ ਹਮਨੇ ਕਹਾ ਹੈ ਹਮਾਰੇ ਹੈਂਡਸ ਅਪ ਹੈ ਜੀ ਹਮਨੇ ਗਾਲੀ ਨਹੀਂ ਖਾਣੀ ਆਪਸੇ ਹਮ ਵਹੀ ਬੇਚ ਰਹੇ ਜੋ ਹਮੇ ਪਤਾ ਹੈ ਆਪਕੋ ਦਿੱਕਤ ਨਹੀਂ ਹੋਏਗੀ ਕਿਉਂਕਿ ਹਮਾਰੇ ਪਾਸ ਬਿਜ਼ਨਸ ਕਾ ਹੋ ਗਿਆ ਅਕਾਊਂਟਿੰਗ ਕਾ ਹੋ ਗਿਆ ਲੌਜਿਸਟਿਕ ਸਪਲਾਈ ਚੇਨ ਹੋ ਗਿਆ ਐਸੇ ਕੋਰਸਿਸ ਵੀ ਅਗਰ ਆਪਣੇ ਹਾਰਡ ਕੋਰਸ ਕਰਨੇ ਹੈ ਹਮਾਰੇ ਪਾਸ ਐਚਬੈਕ ਵੀ ਹੈ ਸਾਰੇ ਕੋਰਸਿਸ ਕੇ ਲਈ ਗਵਰਨਮੈਂਟ ਆਪਕੋ ਫੰਡਿੰਗ ਦੇਤੀ ਹੈ 50,000 ਸੇ 1,70,000 ਹਮ ਉਨ ਕੋਰਸਿਸ ਮੇਂ ਡੀਲ ਹੀ ਨਹੀਂ ਕਰਤੇ ਜਿਸਕਾ ਆਪਕੋ ਰਾਈਟ ਅਵੇ ਪੇਮੈਂਟ ਦੇਣਾ ਪੜੇ ਕੋਈ ਕ੍ਰੈਡਿਟ ਚੈੱਕ ਨਹੀਂ ਹੈ ਬਿਨਾਂ ਗਾਰੰਟੀ ਕੇ ਲੋਨ ਹੈ ਕਾਲ ਕਰੇ ਆਫਿਸ ਆਏ ਅਸੈਸਮੈਂਟ ਕਰਾਏ
0: ਸਰ ਅਸ਼ੀ ਇੱਕ ਚੀਜ਼ ਇਹ ਵੀ ਦੱਸੋ ਕਿ ਤੁਸੀਂ ਇੰਨੇ ਵਧੀਆ ਲੋਨਸ ਦਵਾਉਂਦੇ ਹੋ ਤੇ ਤੁਹਾਡੀ ਆਪਣੀ ਫੀਸ ਕਿੰਨੀ ਹੈ
1: ਹਾਂਜੀ ਨਾ ਹਮਨੇ ਰਿਸ਼ਵਤ ਲੈਣੀ ਹੈ ਕਿਉਂ ਹਮਨੇ ਅੱਗੇ ਰਿਸ਼ਵਤ ਦੇਣੀ ਨਹੀਂ ਹੈ ਸਾਫ ਕਾਮ ਹੈ ਆਪਕਾ ਐਨਵੇ ਆਪਕੇ ਬਰਥ ਸਰਟੀਫਿਕੇਟ ਬੱਚੋਂ ਕੀ ਆਪਕਾ ਮੈਰਿਜ ਸਰਟੀਫਿਕੇਟ ਇਹ ਡਾਕੂਮੈਂਟ ਲਗਤੇ ਹੈ ਇੰਪਲਾਇਮੈਂਟ ਕਾ ਡਾਕੂਮੈਂਟ ਲਗਤਾ ਹੀ ਨਹੀਂ ਹੈ ਬਸ ਆਪ PR ਹੈ ਸਿਟੀਜ਼ਨ ਹੈ ਪ੍ਰੋਟੈਕਟਿਡ ਪਰਸਨ ਹੈ ਓਨਟਾਰੀਓ ਮੇਂ ਕਹੀਂ ਵੀ ਰਹਤੇ ਆਪ ਐਲੀਜੀਬਲ ਹੈ ਇਸਕੇ ਲੀਏ ਤੋ ਇਸ ਲਈ ਹਮਾਰੀ ਚੀਜ਼ ਕਿਤਨੀ ਕਾਮ ਹੋਨੇ ਕੇ ਬਾਅਦ ਸ਼ੁਰੂ ਮੇਂ ਤੋ ਹੈ ਹੀ ਨਹੀਂ ਕੋਈ ਚੀਜ਼ 199 ਫੀਸ ਕਾਮ ਹੋਨੇ ਕੇ ਬਾਅਦ ਹੈ ਤੋ ਇਮਾਨਦਾਰੀ ਆਪਕੀ ਚੈੱਕ ਹੋਤੀ ਹੈ ਹਮਾਰੀ ਨਹੀਂ ਹੋਤੀ ਫੰਡਿੰਗ ਵਾਲੇ ਕਾਮ ਮੇਂ ਹਮ ਘੁਸੇ ਹੈ ਹਮ ਸਾਫ ਤਰੀਕੇ ਸੇ ਕਾਮ ਕਰ ਰਹੇ ਕਿਉਂਕਿ ਹਮੇ ਪਤਾ ਆਪ ਲੋਗੋ ਕੋ ਡਾਊਟ ਰਹਤਾ ਹੈ ਲੇਕਿਨ ਹਮ 8 ਸਾਲ ਮੇਂ ਹਜ਼ਾਰੋਂ ਕੋ ਅਸਿਸਟ ਕਰ ਚੁਕੇ ਹੈ ਹਾਈ ਕਲਾਸ ਜਗ੍ਹਾ ਪੇ ਆਫਿਸ ਹੈ 6 ਬੰਦੇ ਆਪਕੇ ਲਈ ਕਾਮ ਕਰ ਰਹੇ ਹੈ 218 ਐਕਸਪਰਟ ਬੁਲੇਵਰਡ ਪੇ ਹਰਨਟਾਰੀ ਡੈਰੀ ਪੇ ਨੰਬਰ ਨੋਟ ਕਰੇ ਆਪ ਬਿਨਾ ਚਲਾਕੀ ਕੇ ਫੰਡਿੰਗ ਹਾਸਿਲ ਕਰੇ ਨੰਬਰ 437-264-3175 437-264-3175 ਬਿਨਾ ਕਿਸੀ ਪਰਸੈਂਟੇਜ ਕੇ ਬਿਨਾ ਕਿਸੀ ਗਿਮਿਕ ਕੇ ਬਿਨਾ ਕਿਸੀ ਕਮਿਸ਼ਨ ਕੇ ਲੋਨ ਹਾਸਿਲ ਕਰੇ 437-264-3175-437-264-3175 ਨੰਬਰ ਇੱਕ ਹੋਰ ਬਾਰ 437-264-3175
0: ਜੀ ਬਹੁਤ ਬਹੁਤ ਸ਼ੁਕਰੀਆ ਸਰ ਜੀ
2: ਰੈਡੀ ਪ੍ਰਾਈਮ ਦੇਸ਼ ਪਰਦੇਸ ਨਾਲ ਜੁੜੇ ਹੋਏ ਜੀ
0: ਅਗਲੇ ਕਾਲਰ 3531 ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ
3: ਮਨਪ੍ਰੀਤ ਜੀ ਗੀਤ ਲਾਉਣਾ ਸੀ
0: ਹਾਂਜੀ ਦੱਸੋ
3: ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ
2: ਮੱਛਰ ਦੇ ਨਹੀਂ ਲੈਦੇ ਵੇ ਮੱਛਰ
3: ਮੱਛਰ ਨੇ ਖਾ ਲਈ ਤੋੜ ਕੇ ਸੋਜਾਨੀ ਚਾਦਰ ਦਾ ਪੱਲਾ ਮੋੜ ਕੇ ਮੱਛਰ ਦਾ ਨੀ ਲੈਦੇ ਵੇ ਮੱਛਰ ਨੇ ਖਾ ਲਈ ਤੋੜ ਕੇ ਲਾ ਦੇ
2: ਮੱਛਰਦਾਨੀ ਲਾ ਲੈਣੀ ਨਾ ਪਰ ਇਹ ਹੁੰਦਾ ਸੀਗਾ ਕਈ ਵਾਰੀ ਮੱਛਰਦਾਨੀ ਕੇ ਅਰਲੀ ਉੱਠਣਾ ਪੈਂਦਾ ਸੀ ਹਨਾ ਧੁੱਪ ਨਿਕਲ ਆਉਂਦੀ ਸੀ ਫਿਰ ਹਨਾ ਕਿਉਂਕਿ ਕੋਠੇ ਦੇ ਜਿਹੜੇ ਪਹਿਨੇ ਉਹਦੇ ਤੇ ਨਾ ਇੱਕ ਸਟੈਂਡਰਡ ਟਾਈਮ ਹੁੰਦਾ ਵੀ ਜਦੋਂ ਬਾਕੀ ਲੋਕ ਕੋਠਿਆਂ 'ਤੇ ਆ ਜਾਂਦੇ ਆ ਨਾ ਅਤੇ ਹੁਣ ਤਾਂ ਬਹੁਤ ਡਿਫਰੈਂਟ ਚੀਜ਼ਾਂ ਹੈਗੀਆਂ ਪਿੰਡਾਂ ਦੇ ਵਿੱਚ ਨਾ ਬੜੀ ਪਹਿਲਾਂ ਬੈਕਵਰਡ ਬੜੀ ਸੋਚ ਹੁੰਦੀ ਸੀਗੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਦੀ ਗੱਲ ਮੈਂ ਕਰਾਂ ਜਦੋਂ ਕੋਠੇ 'ਤੇ ਚੜ੍ਹਦੇ ਨਾ ਕਈ ਵਾਰੀ ਗੁਆਂਢੀ ਕਹਿ ਦਿੰਦੇ ਤੁਹਾਡਾ ਮੁੰਡਾ ਕੋਠੇ 'ਤੇ ਚੜ੍ਹਿਆ ਫਿਰਦਾ ਉਹਨਾਂ ਨੂੰ ਇਹ ਹੁੰਦਾ ਵੀ ਬਾਈ ਮੁੰਡਾ ਭਲਾ ਉਵੇਂ ਗਿਆ ਹੋਵੇ ਸ਼ੌਂਕ ਵਜੋਂ ਕਿਤੇ ਜਦੋਂ ਕੋਠੇ 'ਤੇ ਜਾ ਕੇ ਦੇਖਣਾ ਨਾ ਅਗਲੇ ਨੂੰ ਇਹ ਹੁੰਦਾ ਵੀ ਪਤਾ ਗੁਆਂਢੀਆਂ ਤਾੜ ਰਿਹਾ ਇਹ ਬੰਦਾ ਨਾ ਉਦੋਂ ਵੀ ਇਹ ਸ਼ਰਾਬ ਬਹੁਤ ਹੁੰਦੀਆਂ ਸੀ ਇਹ ਚੀਜ਼ਾਂ ਹੁਣ ਤਾਂ ਖੈਰ ਡਿਫਰੈਂਸ ਹੋ ਗਈਆਂ ਗੱਲਾਂ ਬਤਾਉਂ ਕੋਈ ਕੇਅਰ ਹੀ ਨਹੀਂ ਕਰਦਾ ਕਿਸੇ ਦੀ ਅਗਲਾ ਦੀ ਯਾਰ ਯਾਰ ਕੀ ਕੋਈ ਲੈ ਕੇ ਕਹਿ ਕੇ ਦੇਖੇ ਨਾ ਬੰਦਾ ਮਾੜੀ ਜੀ ਗੱਲ ਜਾ ਤੂੰ ਹੈ ਨਾ ਸਮੇਂ ਸਮੇਂ ਦੀ ਗੱਲ ਆ ਉਦੋਂ ਪ੍ਰੱਪਣ ਹੁੰਦੇ ਸੀਗੇ ਅੱਛਾ ਮੈਂ ਦਿੰਦਿਆਂ ਜਾਣਕਾਰੀ ਤੁਹਾਨੂੰ ਭਾਈ ਇੰਡੀਅਨ ਫਰੂਟ ਲੈਣ 'ਤੇ ਲੈ ਕੇ ਜਾਵਾਂ ਕੁਝ ਪ੍ਰਾਈਸਾਂ ਹੋਰ ਦੇ ਦਿਆਂ ਉਹਨਾਂ ਨੂੰ ਮੈਂ ਇੱਕ ਤਾਂ ਉਹਨਾਂ ਨੇ ਲਗਾਇਆ ਦੀਪ ਕੇਸਰ ਮੈਂਗੋ ਪਲਪ 299 ਇਹਦੇ ਨਾਲ ਬੜਾ ਵਧੀਆ ਬਣਦਾ ਮੈਂਗੋ ਪਲਪ ਦੇ ਨਾਲ ਤੁਸੀਂ ਲੱਸੀ ਲੱਸੀ ਬਣਾਉਣੀ ਹੈ ਨਾ ਅਤੇ ਥੋੜ੍ਹਾ ਜਿਹਾ ਪਲਪ ਪਾ ਲਓ ਵਿੱਚ ਦਹੀਂ ਵਗੈਰਾ ਪਾ ਕੇ ਲੱਸੀ
0: ਬਣੀ
2: ਬਣ ਜਾਂਦੀ ਹੈ ਅਤੇ ਲਕਸ਼ਮੀ ਦੇਸੀ ਬੇਸਣ ਹੈਗਾ 399 ਦਾ ਅੱਛਾ ਮੈਂਗੋ ਪਲਪ ਕਾਫੀ ਜਗ੍ਹਾ 'ਤੇ ਵਰਤਿਆ ਜਾਂਦਾ ਨਾ ਹੋਰ ਕਿਹੜਾ ਕਿਹੜਾ ਵਰਤਿਆ ਤੁਸੀਂ ਕਿਹੜੀ
0: ਸਮੂਦੀ ਬਣਾ ਸਕਦੇ ਆਪਾਂ ਜਾਂ ਯੋਗਰਟ ਦੇ ਵਿੱਚ ਉਦਾਂ ਪਾ ਕੇ ਹੈ ਨਾ ਜਾਂ ਸੈਲਡ ਦੇ ਵਿੱਚ ਵੀ ਪਾ ਲੈਂਦੇ ਆ ਕਈ ਜਾਣੇ
2: ਜੀ ਲਕਸ਼ਮੀ ਦੇਸੀ ਬੇਸਣ ਹੈਗਾ 399 ਦਾ ਰਸ ਮਲਾਈ 3 ਫਲੇਵਰ 'ਚ ਮਿਲੂਗੀ 799 ਦੀ ਇਹ ਬਰਾੜ ਵਾਲੇ ਦੀ ਆ ਅਤੇ ਬਿਸਕੁਟ ਹੈਗੇ ਇਹਨਾਂ ਨੇ ਲਗਾਏ ਇੰਡੀਅਨ ਕੁਕੀਜ਼ 499 ਕਿਲੋ ਸੂਜੀ ਵਾਲੇ ਵੀ ਆ ਦੂਜੇ ਵੀ ਆ ਅਤੇ ਅੱਗੇ ਕੀ ਆ ਭਾਈ ਅੱਗੇ ਹੈਗਾ ਜੀ ਮਿਹਰਬਾਨ ਜੂਸ ਨੇ 3 ਫਲੇਵਰ ਦੇ ਵਿੱਚ ਨੇ 299 ਦੇ 3 ਲੀਟਰ ਦੀਪ ਕੱਟੇ ਹੋਏ ਜਿਹੜੇ ਹੈਗੇ ਨੇ ਓਕਰਾ ਭਿੰਡੀਆਂ 249 ਨੂੰ ਦੀਪ ਨਾਨ ਹੈਗੇ ਤੰਦੂਰੀ $5 ਦੇ ਗਾਰਲਿਕ ਨਾਨ ਜਿਹੜੇ ਹੈਗੇ ਨੇ ਤੋ ਇਸ ਤੋਂ ਇਲਾਵਾ ਜੀ ਉਹਨਾਂ ਨੇ ਹਲਦੀਰਾਮ ਸਨੈਕਸ ਲਗਾਏ ਨੇ 99 ਸੈਂਟ ਦੇ ਤਾਂ ਅੱਗੇ ਜਾ ਕੇ ਹੋਰ ਕੁਛ ਪ੍ਰਾਈਸਾਂ ਦੇਵਾਂਗੇ ਆਪਾਂ ਇੰਡੀਅਨ ਫਰੂਟ ਲੈਣ ਦੀ ਨੇੜਲੀ ਬ੍ਰਾਂਚ 'ਤੇ ਪਹੁੰਚ ਜਾਓ 7 ਬ੍ਰਾਂਚਾਂ ਆਪਣੇ ਸ਼ਹਿਰ ਦੇ ਵਿੱਚ ਨੇ ਅਤੇ ਜਿੱਥੇ ਤੱਕ ਅਗਲੇ ਗਰੋਸਿੰਗ ਕਰ ਸਕਦੇ ਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਅਤੇ ਅਗਲਾ ਗੀਤ ਵੀ ਤੁਹਾਨੂੰ ਸੁਣਾਈਏ ਫਰਮਾਇਸ਼ ਹੈਗੀ ਅਤੇ ਜਿਹੜੇ ਨਾਲ ਸਾਡੇ ਨਾਲ ਅਤੇ ਇੱਕ ਦੂਜੇ ਨਾਲ ਮਿਲ ਕੇ ਆਪਾਂ ਪ੍ਰੋਗਰਾਮ ਦਾ ਵਧੀਆ ਬਣਾਵਾਂਗੇ ਤੁਸੀਂ ਵੀ ਇੰਜੋਏ ਕਰੋ ਅਤੇ ਜਦੋਂ ਤੁਸੀਂ ਕਾਲ ਕਰਦੇ ਹੋ ਫਿਰ ਅਸੀਂ ਵੀ ਇੰਜੋਏ ਬਿਜ਼ੀ ਹੋ ਜਾਂਦੇ ਨਾਲ ਦੀ ਨਾਲ ਅਗਲੇ ਗੀਤ ਤੋਂ ਬਾਅਦ ਫਿਰ ਤੁਹਾਨੂੰ ਸਾਂਝ ਪਾਉਂਦੇ ਹਾਂ ਰੇਡੀਓ ਪ੍ਰੋਗਰਾਮ ਦੇਸ਼

0: FM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।
1: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-80-53। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਅਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8875-7596, 905-857-7596। ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
3: You're listening to Days per Days Prime Time Radio.
4: For any information or advertising, call our head office at 416-725-2551. Days per Days Prime Time Radio.
1: Yellow Tire Center te tanu.
5: This is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਐਮ ਬਲਜਿੰਦਰ ਸਿੰਘ ਨਹਿਲ ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਦੋਸਤੋ, ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਤੁਹਾਡਾ ਨਿੱਘਾ ਸਵਾਗਤ ਹੈ ਜੀ। ਔਰ ਤੁਸੀਂ ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਠੀਕ ਸ਼ਾਮ ਦੇ 6 ਵਜੇ ਤੱਕ ਸਾਡੀ ਮੁਲਾਕਾਤ 3 ਤੋਂ 6, ਅਤੇ ਅਸੀਂ ਤੁਹਾਡੇ ਨਾਲ ਰਹਾਂਗੇ ਅਤੇ ਗੀਤ ਸੰਗੀਤ ਗੱਲਾਂ ਮਤਲਬ ਚੱਲਦੀਆਂ ਰਹਿਣਗੀਆਂ। ਜੀ ਮਨਪ੍ਰੀਤ
3: ਜੀ, ਬਿਲਕੁਲ, ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ, ਜਿਹੜੇ ਕਿ ਤੁਹਾਡੇ ਬੱਚਿਆਂ ਨੂੰ ਵਧੀਆ ਇੱਕ ਕੋਚਿੰਗ ਪ੍ਰੋਵਾਈਡ ਕਰਦੇ ਨੇ, ਸਪੈਸ਼ਲ ਕੋਚਿੰਗ, ਜਿਹਦੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਫਿਊਚਰ ਨੂੰ ਸਵਾਰ ਸਕਦੇ ਹੋ। ਜੇ ਤੁਹਾਡੇ ਬੱਚੇ ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚ ਕਮਜ਼ੋਰ ਨੇ, ਤੁਹਾਨੂੰ ਲੱਗਦਾ ਕਿ ਉਹਨਾਂ ਦੇ ਗ੍ਰੇਡਸ ਵਧੀਆ ਨਹੀਂ ਆ ਰਹੇ, ਤਾਂ ਗਾਰੰਟੀਡ ਗ੍ਰੇਡਸ ਨੂੰ ਇੰਪਰੂਵ ਕਰਕੇ ਦਿਖਾਉਣਗੇ। ਤੁਸੀਂ ਆਪਣੇ ਬੱਚਿਆਂ ਨੂੰ ਇਹਨਾਂ ਦੇ ਕੋਲੋਂ ਕੋਚਿੰਗ ਦਵਾਓ, ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਦੇ ਜਿੰਨੇ ਵੀ ਜਿਹੜੇ ਵੀ ਸਕੂਲ ਦੇ ਵਿੱਚ, ਜਿਹੜੀ ਵੀ ਕਲਾਸ ਦੇ ਵਿੱਚ ਤੁਹਾਡੇ ਬੱਚੇ ਪੜ੍ਹ ਰਹੇ ਨੇ, ਹਾਈ ਸਕੂਲ 'ਚ ਹੋਣ ਚਾਹੇ ਯੂਨੀਵਰਸਿਟੀ ਸਟੂਡੈਂਟਸ ਨੇ, ਉਹਨਾਂ ਨੂੰ ਤੁਸੀਂ ਇਹਨਾਂ ਦੇ ਕੋਲੋਂ ਕੋਚਿੰਗ ਦਵਾਓ। ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਕਿਸੇ ਵੀ ਸਬਜੈਕਟ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਕਮਜ਼ੋਰ ਨੇ, ਨਹੀਂ ਵਧੀਆ ਮਾਰਕਸ ਆ ਰਹੇ, ਤਾਂ ਆਪਣੇ ਚਾਇਲਡ ਦੀ ਫ੍ਰੀ ਅਵੈਲੂਏਸ਼ਨ ਕਰਵਾਓ। ਜੇ ਤੁਸੀਂ ਚਾਹੁੰਦੇ ਹੋ ਕਿ ਘਰ ਆ ਕੇ ਪੜ੍ਹਾ ਕੇ ਜਾਣ, ਤੁਹਾਡੇ ਬੱਚਿਆਂ ਨੂੰ ਹੋਮ ਟਿਊਟਰਿੰਗ ਵੀ ਅਵੇਲੇਬਲ ਹੈ, ਅਤੇ ਜਿਹੜੇ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਨੇ, ਦੋਵੇਂ MSc MPhil PhD ਡਿਗਰੀ ਹੋਲਡਰਸ ਨੇ, ਅਤੇ ਤੁਹਾਡੇ ਬੱਚਿਆਂ ਦੇ ਗਾਰੰਟੀਡ ਗ੍ਰੇਡਸ ਨੂੰ ਇੰਪਰੂਵ ਕਰਕੇ ਦਿਖਾਉਣਗੇ। ਨੰਬਰ ਹੈ 416-568-9992, 416-568-9192 ਇਹਨਾਂ ਦਾ ਨੰਬਰ ਹੈ।
2: ਅਗਲੇ ਕਾਲਰ ਨੂੰ ਲੈ ਲਓ।
3: 5929 ਜੀ, ਸਤਿ ਸ਼੍ਰੀ ਅਕਾਲ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਇੱਕ ਹਰਭਜਨ ਮਾਨ ਦਾ ਲਾ ਦੋਗੇ ਸੌਂਗ, ਤੇਰੇ ਵਾਲਾਂ ਵਿੱਚ ਲਾ ਚੀਰ ਕੁੜੇ,
3: ਤੇਰੇ ਵਾਲਾਂ ਵਿੱਚ ਲਾ ਚੀਰ ਕੁੜੇ।
4: ਹਾਂਜੀ
2: ਜੀ, ਬਿਲਕੁਲ ਆਵਾਂਗੇ।
3: ਠੀਕ ਹੈ ਜੀ, ਥੋੜਾ ਟਾਈਮ ਦਿਓ, ਸੁਣਾਉਂਦੇ
2: ਜੀ। ਭਰਾ, ਮੈਂ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਇਹ ਦਿਨ ਵਾਰ ਵਾਰ ਨੇ ਆਉਣੇ, ਹਰਭਜਨ ਮਾਨ ਹੋ ਰਿਹਾ ਨੇ ਦੀ ਮੂਵੀ ਜਿਹੜੀ ਹੈਗੀ ਆ, ਪਿਓ ਅਤੇ ਪੁੱਤਰ ਦੀ ਮੂਵੀ ਹੈ, ਅਪਕਾਸ਼ ਮਾਨ 9 ਅਕਤੂਬਰ ਨੂੰ ਰਿਲੀਜ਼ ਹੋਣੀ ਆ ਆਪਣੇ ਸ਼ਹਿਰ।
3: ਹਾਂਜੀ,
2: ਫਿਲਮ ਭਰਾ ਵਿੱਚ ਉਹਦੀ ਪ੍ਰਮੋਸ਼ਨ ਚੱਲ ਰਹੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ।
3: ਜੀ ਜੀ ਜੀ, ਬਿਲਕੁਲ।
2: ਅਤੇ ਕਹਿੰਦੇ ਬੜੀ ਅੱਛੀ ਮੂਵੀ ਬਣਾਈ ਗਈ ਆ, ਅਤੇ ਬਾਕੀ ਜਿੰਨੇ ਵੀ ਸਿੰਗਰ ਹੋਰ ਹੀ ਸਪੋਰਟ ਕਰ ਰਹੇ ਨੇ ਕਾਫੀ, ਜਿਹਦੇ ਵਿੱਚ ਬੱਬੂ ਮਾਨ ਹੋਰਾਂ ਨੇ ਵੀ ਕਿਹਾ ਜ਼ਰੂਰ ਦੇਖੋ ਮੂਵੀ, ਹੈ ਨੀ
3: ਜੀ।
2: ਅਤੇ ਹੋਰ ਕਾਫੀ ਸਿੰਗਰਸ ਨੇ ਉਹ ਰਿਸੈਪਟ ਕੀਤੀ ਆ, ਕਹਿੰਦੇ ਕਿ ਜ਼ਰੂਰ ਦੇਖਣੀ ਚਾਹੀਦੀ ਆ। ਅਤੇ ਉਹਨਾਂ ਨੇ ਆਪਣੇ ਬੇਟੇ ਨੂੰ ਲਾਂਚ ਕੀਤਾ ਇਸ ਮੂਵੀ ਰਾਹੀਂ, ਹਰਭਜਨ ਮਾਨ ਹੋਰਾਂ ਨੇ, ਅਤੇ ਜ਼ਰੂਰ ਤੁਸੀਂ 9 ਅਕਤੂਬਰ ਨੂੰ ਪਲੇਸ ਹੋਣੀ ਆ
3: ਜੀ,
2: ਆਉਣ ਵਾਲੇ ਵੀਕਐਂਡ 'ਤੇ ਹੀ, ਅਗਲੇ ਵੀਕ ਹਾਂਜੀ, ਅਤੇ ਅਗਲਾ ਲੌਂਗ ਵੀਕਐਂਡ ਹੈ ਨਾ, ਉਹਦੇ ਲੌਂਗ ਵੀਕਐਂਡ 'ਤੇ ਰਿਲੀਜ਼ ਹੋਗੀ
3: ਨੈਕਸਟ। ਹਾਂਜੀ,
2: ਨੈਕਸਟ ਲੌਂਗ ਵੀਕਐਂਡ ਆ ਨਾ, ਅਤੇ ਲੌਂਗ ਵੀਕਐਂਡ 'ਤੇ ਆਪਾਂ ਵੀ ਕਿਤੇ ਨਾ ਕਿਤੇ ਲਾਈਵ ਵੀ ਹੁੰਦੇ ਬੁੱਕ ਹੈ ਨਾ
3: ਜੀ, ਬਿਲਕੁਲ। ਹਾਂਜੀ,
2: ਗ੍ਰੈਂਡ ਵਾਲਿਆਂ ਦੇ ਬੁੱਕ ਹੈਗੇ ਆਪਾਂ। ਅੱਛਾ, ਕੋਮਲ ਟਰੈਵਲ ਦੀ ਮੈਂ ਜਾਣਕਾਰੀ ਦਿਆਂ ਤੁਹਾਨੂੰ, ਕੋਮਲ ਵਾਲੇ ਕਹਿੰਦੇ ਟਰਾਂਟੋ ਟੂ ਦਿੱਲੀ 1 ਅਕਤੂਬਰ 2 ਨਵੰਬਰ ਦੇ ਵਿੱਚ ਜਾਣਾ, 2 ਪੀਸਿਸ ਨਾਲ $1490 ਟਿਕਟ ਹੈਗੀ ਹੈ ਨਾ। ਅਤੇ ਦੂਜਾ ਹੈਗਾ ਜੀ ਟਰਾਂਟੋ ਟੂ ਦਿੱਲੀ 1 ਅਕਤੂਬਰ 1 ਵੇ $1150 2 ਪੀਸ ਦੇ ਨਾਲ, ਟਰਾਂਟੋ ਟੂ ਬੋਂਬੇ 1 ਅਕਤੂਬਰ 2 ਨਵੰਬਰ $1550, ਟਰਾਂਟੋ ਟੂ ਅੰਮ੍ਰਿਤਸਰ ਜਾਣਾ ਗੁਰੂ ਕੀ ਨਗਰੀ, ਸਵੇਰੇ ਸਵੇਰੇ ਜਾ ਕੇ ਮੱਥਾ ਟੇਕਿਓ ਉੱਥੇ, ਹੈ ਨਾ, ਨਾਲੇ ਪ੍ਰਸ਼ਾਦ ਲਓ। 1 ਵੇ ਹੈਗੀ ਆ 1 ਅਕਤੂਬਰ 2 ਨਵੰਬਰ ਦੇ ਵਿੱਚ $1380 ਦੀ
3: ਜੀ,
2: ਇਹਦੇ ਨਾਲ ਦੋ ਲਗਜ ਨੇ, ਹੈ ਨਾ। ਦਿੱਲੀ ਤੋਂ ਵਾਪਸ ਆਉਣਾ ਟਰਾਂਟੋ $1150 ਟਿਕਟ ਹੈਗੀ ਆ। ਬਿਜ਼ਨਸ ਕਲਾਸ ਵਿੱਚ ਕਿਸੇ ਬਜ਼ੁਰਗ ਨੂੰ ਭੇਜਣਾ ਜਾਂ ਆਪ ਜਾਣਾ, ਉਹ ਵੀ ਬੜੀ ਸਸਤੀ ਆ, 4000 ਨਾਲੇ 5000 ਤੋਂ ਥੱਲੇ ਥੱਲੇ ਹੀ ਆ
3: ਜੀ।
2: ਬੁੱਕ ਕਰ ਲਓ 905-239-7711, 9052-397-7711। ਬਿਜ਼ਨਸ ਕਲਾਸ ਦਾ ਜਿਹੜਾ, ਜਿਹਨਾਂ ਨੇ ਸਫ਼ਰ ਕੀਤਾ ਉਹਨਾਂ ਤੋਂ ਪਤਾ ਹੁੰਦਾ ਕਿ ਕਿਸ ਤਰ੍ਹਾਂ ਦੇ ਉੱਥੇ ਤੁਹਾਨੂੰ ਜਿਹੜਾ ਹੈਗਾ ਟ੍ਰੀਟਮੈਂਟ ਹੁੰਦਾ, ਸਪੈਸ਼ਲ ਖਾਣ ਪੀਣ ਨੂੰ VIP ਟ੍ਰੀਟਮੈਂਟ ਬਾਣੀ, ਥੋੜ੍ਹੇ ਕੁ ਟਾਈਮ ਬਾਅਦ ਆ ਜਾਂਦੀਆਂ ਦੇਣ, ਖਾਣ ਪੀਣ ਦੇ ਕੁਝ ਦੇਣ ਨੂੰ ਨਾ, ਜੂਸ ਵਗੈਰਾ ਜੋ ਮਿਲ ਕੇ ਚਾਹੀਦਾ, ਬਜ਼ੁਰਗਾਂ ਵਾਸਤੇ ਖਾਣ ਦੀ ਸੁਵਿਧਾ ਹੁੰਦੀ ਆ, ਵੀ ਉਹ ਮੰਜਾ ਬਣ ਜਾਂਦਾ ਪੈਣ ਨੂੰ ਬੈੱਡ ਪੂਰਾ ਨਾ, ਅਤੇ ਫਸਟ ਕਲਾਸ ਦੇ ਵਿੱਚ ਅਤੇ ਆਰਾਮ ਨਾਲ ਪਏ ਜਾਂਦੇ ਆ,
3: ਬਿਲਕੁਲ। ਹਾਂਜੀ,
2: ਅਤੇ ਜਾ ਕੇ ਉੱਥੇ ਪਰ ਉੱਠਣਾ ਹੀ ਆ ਦਿੱਲੀ, ਹੈ ਨਾ, ਅਤੇ ਇਹ ਵੀ ਬੁੱਕ
3: ਕੰਫਰਟੇਬਲ ਹੋ ਕੇ ਜਾਓ, ਹੈ ਨਾ।
2: 905-239-7711 ਟੈਲੀਫੋਨ ਨੰਬਰ
3: ਤੇ ਨਾਲੇ ਤੁਸੀਂ ਜੇ ਆਪਣੇ ਆਟੋ ਇੰਸ਼ੋਰੈਂਸ ਦੀ ਹੁਣ ਤੁਹਾਡੇ ਰਿਨਿਊਅਲ ਆ ਰਹੀ ਹੈ, ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਨਵੀਂ ਗੱਡੀ ਲਈ ਹੈ, ਤਾਂ ਵੀ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਓਨਟਾਰੀਓ ਦੇ ਵਿੱਚ ਜੁਲਾਈ ਤੋਂ ਬਾਅਦ ਕਾਫੀ ਸਾਰੀਆਂ ਚੇਂਜਿਸ ਆਈਆਂ ਨੇ ਜਿਨ੍ਹਾਂ ਦੀ ਵੀ ਹੁਣ ਪਾਲਿਸੀ ਆਟੋ ਇੰਸ਼ੋਰੈਂਸ ਰਿਨਿਊ ਹੋ ਰਹੀ ਹੈ, ਗੱਡੀਆਂ ਦੀ ਇੰਸ਼ੋਰੈਂਸ ਰਿਨਿਊ ਹੋ ਰਹੀ ਹੈ, ਉਹਨਾਂ ਨੂੰ ਕਾਫੀ ਸਾਰੇ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜਿਸ ਦੇ ਲਈ ਕਾਫੀ ਨਵੇਂ ਡਿਸੀਜਨਸ ਲੈਣੇ ਪੈ ਰਹੇ ਨੇ, ਤੇ ਤੁਸੀਂ ਵੀ ਆਪਣਾ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ। ਪਹਿਲਾਂ ਦੇਖੋ ਕਿ ਤੁਹਾਨੂੰ ਤੁਸੀਂ ਇੰਸ਼ੋਰੈਂਸ ਜਿਹੜੀ ਪੇ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਕੀ ਕੁਝ ਕਵਰਡ ਮਿਲ ਰਿਹਾ, ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਜ਼ਿਆਦਾ ਪ੍ਰਾਇਓਰਿਟੀ ਦੇ ਵਿੱਚ ਰੱਖੋ, ਤੇ ਇਨਸਟੈਡ ਆਫ ਕਿ ਤੁਸੀਂ ਪ੍ਰੀਮੀਅਮ ਘੱਟ ਦੇਖ ਕੇ ਬਸ ਕੁਝ ਕਵਰ ਮਿਲਦਾ ਨਹੀਂ ਤਾਂ ਉਹਦਾ ਵੀ ਕੋਈ ਫਾਇਦਾ ਹੈ ਹੁੰਦਾ ਨਹੀਂ ਹੈ, ਕਿਉਂਕਿ ਬਾਅਦ 'ਚ ਤੁਹਾਨੂੰ ਐਕਸਟਰਾ ਪੈਸੇ ਪੇ ਕਰਨੇ ਪੈ ਜਾਂਦੇ ਆ। ਇਸ ਕਰਕੇ ਤੁਹਾਡੀ ਜੇਕਰ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਤੁਹਾਡੇ ਘਰ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਬਿਜ਼ਨਸ ਇੰਸ਼ੋਰੈਂਸ ਕਰਾਉਣੀ ਹੋਵੇ, ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 299-952-9532, 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਅਗਲੇ ਕਾਲਰ 3631 ਜੀ, ਸਤਿ ਸ਼੍ਰੀ ਅਕਾਲ।
5: ਮਨਪ੍ਰੀਤ ਜੀ, ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ, ਮੈਂ ਮੰਜੀ ਚੀਮਾ ਬੋਲ ਰਿਹਾ ਤੋਂ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
5: ਠੀਕ ਆ, ਹੈਪੀ ਫਰਾਈਡੇ ਜੀ।
3: ਹੈਪੀ ਫਰਾਈਡੇ।
5: ਸਿੱਧੂ ਸਾਹਿਬ, ਅੱਜ ਅਸੀਂ ਆਪਣੇ ਬੇਟੇ ਦਾ ਜਨਮ ਦਿਨ ਮਨਾ ਰਹੇ ਹਾਂ।
2: ਅੱਛਾ ਜੀ।
5: ਇੱਕ ਉਹਨਾਂ ਨੂੰ ਗੀਤ ਆਦੇਸ਼ ਕਰਨਾ।
2: ਅੱਛਾ
3: ਜੀ,
2: ਪਹਿਲਾਂ ਤਾਂ ਬੇਟੇ ਦਾ ਨਾਮ ਦੱਸੋ।
5: ਨਾਮ ਰਣਸ਼ੇਰ ਚੀਮਾ।
3: ਰਣਸ਼ੇਰ ਚੀਮਾ
2: ਜੀ।
5: ਜਨਮ ਦਿਨ ਮੁਬਾਰਕ ਬੇਟਾ, ਤੇ ਲਿਖਿਆ ਮੇਰਾ ਹੀ ਆ, ਅਮਰਜੀਤ ਚੀਮਾ।
2: ਗਾਇਆ ਕਿਹਨੇ ਆ?
5: ਗਾਇਆ ਦਾ ਜੋ ਪਾਇਆ ਉਹਦਾ ਨਾਂ ਨੀ ਆਉਂਦਾ, ਫਿਰ ਹਰਮੇਸ਼ ਮੱਛੀ ਨੇ ਗਾਇਆ ਵੈਸੇ।
2: ਮਿਹਰਬਾਨੀ। ਲਓ ਜੀ, ਕਹਿੰਦੇ ਨੇ ਕਿ ਹੱਸਦਿਆਂ ਦੇ ਘਰ ਵਸਦੇ, ਸਟੇ ਹੈਲਥੀ। ਮੈਸੇਜ ਇਹ ਹੁੰਦਾ ਕਿ ਜੇਕਰ ਤੁਸੀਂ ਕਿਸੇ ਨੂੰ ਨਫ਼ਰਤ ਕਰਦੇ ਹੋ, ਜੈਲਸ ਕਰਦੇ ਹੋ, ਕਿਸੇ 'ਤੇ ਸੜਦੇ ਹੋ, ਉਹਦਾ ਕੁਛ ਨਹੀਂ ਵਿਗੜਦਾ, ਤੁਹਾਡਾ ਆਪਣਾ ਨੁਕਸਾਨ ਹੁੰਦਾ। ਤੁਸੀਂ ਆਪਣੀ ਸਿਹਤ 'ਤੇ ਯਾਨੀ ਕਿ ਨੁਕਸਾਨ ਕਰਦੇ ਹੋ, ਤੁਸੀਂ ਆਪਣੇ ਆਪ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾਉਂਦੇ ਹੋ। ਸੋ ਸਟੇ ਹੈਲਥੀ, ਸਟੇ ਪੋਜ਼ਿਟਿਵ, ਆਲਵੇਜ਼ ਬੀ ਹੈਪੀ। ਤੋ ਇੱਕ ਦੂਜੇ ਦਾ ਪਿਆਰ ਕਰਿਆ ਕਰੋ, ਮਦਦ ਕਰਿਆ ਕਰੋ ਹਰ ਇੱਕ ਦੀ। ਕੋਈ ਵੀ ਇਨਸਾਨ ਕਿਸੇ ਨੇ ਰੱਬ ਨੇ ਸੇਮ ਨਹੀਂ ਬਣਾਇਆ, ਕੋਈ ਥੋੜ੍ਹਾ ਜਿਹਾ ਥੋੜ੍ਹਾ ਓਲਡਰ ਹੈਗਾ ਉਹਦੀ ਵੀ ਹੈਲਪ ਕਰਿਆ ਕਰੋ, ਕਿਉਂਕਿ ਆਪਣਾ ਫਰਜ਼ ਬਣਦਾ।
3: ਜੀ,
2: ਮੈਂ ਵੀਡੀਓ ਦੇਖ ਰਿਹਾ ਸੀਗਾ ਕਿ ਮੈਨੂੰ ਨਾ ਬਹੁਤ ਚੰਗਾ ਲੱਗਿਆ ਵੀਡੀਓ ਸੀਗੀ ਆਪਣੀ, ਉਹ ਕਿ ਇੱਕ ਨਾ ਆਪਣੀ ਓਲਡ ਲੇਡੀ ਕੇਨ ਦੇ ਨਾਲ ਬੱਸ ਚੜ੍ਹਨ ਲੱਗਦੀ ਹੈ, ਤੇ ਇੱਕ ਆਪਣਾ ਬੰਦਾ ਉਹਨੂੰ ਧੱਕਾ ਦੇ ਕੇ ਪਹਿਲਾਂ ਚੜ੍ਹਨ ਦੀ ਕੋਸ਼ਿਸ਼ ਕਰਦਾ।
3: ਉਹ ਅੱਛਾ,
2: ਬਾਹਰਲੀ ਸੀ ਤੇ ਬੱਸ ਡਰਾਈਵਰ ਓਲਡਰ ਸੀ, ਆਇਆ ਧੱਕਾ ਮਾਰ ਕੇ ਉਹਨੇ ਉਹਦੀ ਲਾਹਪਤ ਕੀਤੀ ਨਾ, ਵੀ ਤੁਹਾਨੂੰ ਸੈਂਸ ਹੀ ਨਹੀਂ ਯਾਰ, ਤੁਸੀਂ ਕਿਸੇ ਨਾਲ ਰਿਸਪੈਕਟ ਕਰੋ ਕਿਸੇ ਦੀ, ਹੈਨਾ। ਜਿਹੜਾ ਬੰਦਾ ਓਲਡਰ ਆ, ਜਿਹੜਾ ਬੱਚਾ ਵਾਕ ਕਰਦਾ ਹੌਲੀ ਹੌਲੀ ਤੁਰਦਾ, ਪਹਿਲਾਂ ਉਹਨੂੰ ਬਾੜ ਦਿਓ,
3: ਪਹਿਲਾਂ ਉਹਨੂੰ। ਹਾਂਜੀ ਬਿਲਕੁਲ, ਈਵਨ ਹੈਲਪ ਕਰਨੀ ਚਾਹੀਦੀ ਹੈ ਜੇ ਕੋਈ ਇਦਾਂ ਦਾ ਨਾ ਥੋੜੀ ਜੀ ਕੋਈ ਐਕਸੈਸਿਬਿਲਿਟੀ ਦੇ ਨਾਲ ਚੱਲਦਾ, ਹੈਨਾ।
2: ਮੈਂ ਜਦੋਂ ਵੀ ਅਸੀਂ ਕੈਨੇਡਾ ਚ ਆਏ ਆ ਨਾ, ਅਸੀਂ ਬਹੁਤ ਦੇਰ ਦੀ ਗੱਲ ਆ, ਜਿੰਨੇ ਵੀ ਲੋਕਾਂ ਨੂੰ ਸਿਖਾਇਆ ਜਾਂਦਾ ਸੀ ਦਿਪਕੇ ਬੇਟਾ, ਜਦੋਂ ਅਸੀਂ ਜਾਣਾ ਹੈਗਾ ਮਾਲ ਚ ਜਾਣਾ ਨਾ ਕਿਸੇ ਵਾਸਤੇ, ਡੋਰ ਖੋਲਣਾ, ਉਹਨੂੰ ਡੋਰ ਖੋਲ ਕੇ ਜੇ ਤੁਹਾਡੇ ਲਈ ਖੋਲਦਾ ਥੈਂਕ ਯੂ ਕਹਿਣਾ।
3: ਹਾਂਜੀ,
2: ਅੱਜ ਕੱਲ ਦਾ ਥੜਾ ਦੇ ਮਾਰਦੇ, ਕੋਈ ਕਿਸੇ ਦੀ ਕਹਿਆ ਨਹੀਂ ਉਹ ਚੀਜ਼,
3: ਇਹਨੂੰ ਮੈਨਰਸ ਹੀ ਕਹਿੰਦੇ ਆ ਨਾ, ਕਿ ਕਿੰਨੇ ਮੈਨੇ ਹੈਗੇ ਤੁਹਾਨੂੰ, ਹੈਨਾ,
2: ਇਹ ਮੈਨਰਸ ਹੁੰਦੇ ਆ। ਪਹਿਲਾਂ ਚੀਜ਼ਾਂ ਸੀਗੀਆਂ, ਪਰ ਆਪਾਂ ਨੂੰ ਲੋੜ ਆ ਇਹਨੂੰ ਐਜੂਕੇਟ ਕਰੀਏ ਦੁਬਾਰਾ, ਫਿਰ ਲਿਆਈਏ ਵੀ ਭਾਈ ਥੋੜ੍ਹਾ ਜਿਹਾ ਦੇਖੋ, ਤੁਸੀਂ ਮਾਲ 'ਚ ਜਾਂਦੇ ਹੋ, ਕਿਤੇ ਹੋਰ ਜਾਂਦੇ ਹੋ, ਕੋਈ ਐਲਡਰ ਪੀਪਲ ਆ ਕਹਿਣ ਦਾ ਭਾਵ ਆ, ਉਹਨੂੰ ਤੁਸੀਂ ਦੇ ਦਿਓ, ਹੈਨਾ।
3: ਬਿਲਕੁਲ,
2: ਮੈਂ ਕੋਟੇਸ਼ਨ ਤਾਂ ਵੈਸੇ ਹੀ ਕਿਹਾ ਸੀ ਭਾਈ, ਬਹੁਤ ਗੱਲਾਂ ਰਿਲੇਟਡ ਹੁੰਦੀਆਂ, ਵੀ ਜੇਕਰ ਤੁਸੀਂ ਕਿਸੇ ਨੂੰ ਕੁਛ ਨਹੀਂ ਜਾਂਦਾ, ਤੁਸੀਂ ਆਪਣੇ ਸੜੀ ਜਾਂਦੇ ਵਿੱਚੋਂ ਵਿੱਚ ਕਿਸੇ ਲਈ, ਹੈਨਾ, ਤੇ ਉਹਨੂੰ ਸੋਚ ਸੋਚ ਕੇ, ਤੇ ਦੈਨ ਯੂ ਆਰ ਦ ਵਨ ਹੂ ਕੈਨ ਬੀ ਪ੍ਰੋਬਲਮ, ਬਿਮਾਰ ਹੋ ਜਾਓਗੇ, ਹੈਨਾ।
3: ਬਿਲਕੁਲ,
2: ਸਟੇ ਹੈਲਥੀ ਹੈ, ਮੈਂ ਮੈਸੇਜ ਦੇ ਰਿਹਾ ਹੈਲਥ ਦਾ, ਮੈਂ ਹੁਣ ਦਿਆ ਕਰਨਾ ਮੈਸੇਜ ਇਹ ਜਿਹਾ ਹੈਲਥੀ, ਹੈ ਨਾ, ਤਾਂ ਕਿ ਥੋੜ੍ਹੇ ਜਿਹੇ ਆਪਾਂ ਸਾਰੇ ਇੱਕ ਦੂਜੇ ਨੂੰ ਨਾ ਕੋਈ ਅੱਛਾ ਮੈਸੇਜ, ਕਿਉਂਕਿ ਮੈਂ ਕੋਟੇਸ਼ਨ ਕਿਸੇ ਦੀ ਪੜ੍ਹੀ ਸੀ, ਤੇ ਉਹ ਤੋਂ ਬਾਅਦ ਮੈਨੂੰ ਕਈ ਵਾਰੀ ਚੀਜ਼ ਦੇਦਾ ਨਾ, ਤੇ ਉਹਦੇ 'ਚ ਮੈਂ ਖਾਸ ਕਰਕੇ ਜਿਵੇਂ ਹੁਣ ਬਜ਼ੁਰਗ ਲੇਡੀ ਹੈਗੀ ਆ, ਓਲਡਰ 80-85 ਸਾਲ ਦੀ ਜਿਹੜੇ ਵਾਕ ਨੂੰ ਕਰਦੇ ਆ, ਫਸਟ ਤਾਂ ਬਣਦਾ ਗਿਆ ਉਹਨੂੰ ਪਹਿਲਾਂ ਦਿਓ ਮੌਕਾ।
3: ਬਿਲਕੁਲ ਸਹੀ ਗੱਲ ਹੈ,
2: ਥੈਂਕ ਯੂ। ਤੇ ਥੋੜੀ ਜਿਹੀ ਗੀਤ ਲੈ ਲਓ,
3: ਆਪਾਂ ਇੱਕ ਮਿਊਜ਼ੀਕਲ ਬ੍ਰੇਕ ਲੈ ਲਈਏ ਤੇ ਫਿਰ ਉਸ ਤੋਂ ਬਾਅਦ ਵਾਪਿਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਅਸੀਂ ਵੀ ਚਾਹ ਦੀ ਬ੍ਰੇਕ ਲੈਂਦੇ ਹਾਂ ਤੇ ਵਾਪਸ ਆਉਂਦੇ ਹਾਂ ਬੜੀ ਜਲਦੀ।
6: ਉਹ ਪੱਤੇ ਦੇ ਵਿੱਚ ਜਾਣ ਨਹੀਂ ਹੈਗੀ, ਵਹਿਮ ਪਾਲਦੇ ਨੇ ਫਿਰਦੇ ਆ। ਸੋਲਾ ਜਾਂਦੇ ਸੱਚ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਇਓ। ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਔਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਠੀਕ ਸ਼ਾਮ ਦੇ 6 ਵਜੇ ਸਾਡੀ ਮੁਲਾਕਾਤ ਹੈ। ਸੈਚਰਡੇ ਅਸੀਂ ਤੁਹਾਡੇ ਨਾਲ ਮਿਲਦੇ ਹਾਂ ਸਵੇਰੇ ਆਪਣੇ ਸ਼ਾਮ ਨੂੰ ਆਪਣੇ ਕਿ 1 ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ
1: ਜੀ,
0: ਅਤੇ ਵੀਕਐਂਡ ਦੇ ਵਿੱਚ ਤੁਹਾਨੂੰ ਸਾਂਝ ਪੈਂਦੀ ਆ, ਪਰ ਆਪਾਂ ਅਗਲੇ ਕਾਲਰ ਨੂੰ ਲੈ ਲਈਏ।
1: ਹਾਂਜੀ 7367 ਜੀ, ਸਤਿ ਸ਼੍ਰੀ ਅਕਾਲ।
2: ਗਾਣਾ ਬਹੁਤ ਸ਼ਾਨਦਾਰ ਹੈ, ਤੁਸੀਂ ਸੁਣਿਆ ਹੋਣਾ ਕਈ ਵਾਰੀ ਮੁਹੰਮਦ ਰਫੀ ਸਾਹਿਬ ਦਾ ਗਾਇਆ ਹੋਇਆ।
1: ਹਾਂਜੀ,
2: ਮੈਂ ਕੋਸ਼ਿਸ਼ ਕੀਤੀ ਸੀ ਫਿਲਮ ਕੀ ਕਿਹੜੀ ਸੀ, ਪਰ ਫਿਲਮ ਮੈਨੂੰ ਲੱਗਦਾ ਰਾਜਿੰਦਰ ਕੁਮਾਰ ਦੀ ਸੀ। ਉਹ
0: ਮੈਂ ਤੁਹਾਨੂੰ ਲੱਭ ਦਿੰਦਾ, ਹੁਣੇ ਦੱਸ ਦਿੰਦਾ ਮੈਂ, ਤੁਸੀਂ ਦੱਸੋ ਕਿਹੜਾ ਗੀਤ।
2: ਜੋ ਬਾਤ ਤੁਝਮੇ ਹੈ ਤੇਰੀ ਤਸਵੀਰ,
0: ਜੋ ਬਾਤ ਤੁਝਮੇ ਹੈ ਤੇਰੀ ਤਸਵੀਰ ਮੈਂ ਨਹੀਂ। ਰਫੀ ਸਾਹਿਬ, ਮੈਂ ਕਹਿੰਦਾ ਮੁਕੇਸ਼ ਸਾਹਿਬ ਨੇ,
2: ਮੈਨੂੰ
0: ਮੁਕੇਸ਼ ਸਾਹਿਬ ਲੱਗਦੇ ਆ।
2: ਅੱਛਾ,
0: ਵੇਖ ਲੈਂਦੇ ਫਿਰ ਕੋਈ ਇੱਕ।
2: ਓਕੇ
0: ਓਕੇ ਜੀ, ਸਰ ਮੂਵੀ ਦੱਸ ਦਿੰਦੇ ਹਾਂ ਅਸੀਂ ਅਤੇ ਗੀਤ ਵੀ ਲਾਉਂਦੇ ਹਾਂ, ਪਰ ਮੈਨੂੰ ਜਦੋਂ ਮੈਂ ਗਾ ਰਿਹਾ ਨਾ, ਮੈਨੂੰ ਫੀਲਿੰਗ ਆ ਰਹੀ ਹੈ ਕਿ ਮੁਕੇਸ਼ ਸਾਹਿਬ ਦਾ ਗੀਤ ਹੈ। ਤੁਹਾਡੇ ਚ ਵੀ ਬੜਾ ਟੈਲੈਂਟ ਆ ਕਈ ਲੋਕਾਂ ਦੇ ਵਿੱਚ। ਅੱਛਾ, ਅੱਜ ਜਿਹੜੇ ਲੋਕ ਸਾਨੂੰ ਕੁਛ ਗੁਣ ਗੁਣਾ ਕੇ ਦੱਸਣਗੇ ਨਾ, ਅਸੀਂ ਵੀਕਐਂਡ ਤੇ ਕੀ ਕਰਨਾ ਉਹਨਾਂ ਵਾਸਤੇ ਨਾ ਪੈਕੇਜ ਗਿਫਟ ਪੈਕ ਬਣਾਉਣੇ ਨੇ।
1: ਹਾਂਜੀ,
0: ਕੁਝ ਹੈ ਨਾ ਤੁਹਾਡੇ ਲਈ ਗਿਫਟ ਪੈਕ ਰੱਖਾਂਗਾ, ਉਹਦੇ ਵਿੱਚ ਕਾਫੀ ਕੁਛ ਹੋਊਗਾ। ਯਾਨੀ ਕਿ ਇੱਕ ਬੈਗ ਲੈ ਕੇ ਉਹਦੇ ਵਿੱਚ ਨਹੀਂ ਪਾਉਣਾ ਹੁੰਦੇ, ਕੀ ਪਾਉਣਾ ਹੁੰਦਾ ਪੈਕ, ਗਿਫਟ ਪੈਕ ਬਣਾਉਣ ਵਾਸਤੇ
1: ਗਿਫਟ ਪੈਕ ਬਣਾ ਲੈਣਾ ਬਸ।
0: ਬਸ ਗਿਫਟ ਪੈਕ ਬਣਾਉਣਾ। ਅਗਲੇ ਗੱਲ ਲਓ। ਹਾਂਜੀ
1: ਜੀ, 2706 ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ, ਮੁਹੰਮਦ ਰਫੀ ਦਾ ਗਾਣਾ ਗਾਇਆ ਜੀ।
0: ਅੱਛਾ, ਮੁਹੰਮਦ ਰਫੀ ਦਾ ਗਾਇਆ, ਠੀਕ ਹੀ ਆ।
3: ਹਾਂਜੀ, ਤੇ ਸਾਨੂੰ ਗਾਣਾ ਸੁਣਾ ਦਿਓ ਤੁਸੀਂ, ਮੁਹੰਮਦ ਰਫੀ ਦਾ ਅਗੇਨ ਇਸ਼ਕ ਪਰ ਜ਼ੋਰ ਨਹੀਂ।
0: ਹਾਂ ਹਾਂ, ਕੀ ਵਰਡਿੰਗ ਕੀ ਗੀਤ ਦੀ।
3: ਮਹਿਬੂਬਾ ਤੇਰੀ ਤਸਵੀਰ ਮੈਂ ਬਣਾਉ,
1: ਮਹਿਬੂਬਾ ਤੇਰੀ ਤਸਵੀਰ ਮੈਂ ਬਣਾਉ,
3: ਮੈਂ ਗੁਣਗੁਣਾ ਕੇ ਸੁਣਾਤਾ ਲਗਾ ਦੇਣਾ।
1: ਹਾਂਜੀ ਹਾਂਜੀ,
3: ਮਹਿਬੂਬਾ ਤੇਰੀ ਤਸਵੀਰ ਕਿਸ ਤਰ੍ਹਾਂ ਮੈਂ ਬਣਾਉ।
0: ਠੀਕ ਹੈ, ਜਿਹੜਾ ਪਹਿਲਾ ਗੀਤ ਆ ਉਹ ਵੀ ਰਫੀ ਸਾਹਿਬ ਦਾ ਹੀ ਆ। ਜੋ ਬਾਤ ਤੁਝ ਮੇ ਹੈ ਤੇਰੀ ਤਸਵੀਰ ਮੈਂ ਨਹੀਂ। ਹੁਣ ਆ ਗਿਆ ਯਾਦ, ਤਸਵੀਰ ਮੈਂ ਨਹੀਂ। ਅੱਛਾ ਭਾਈ, ਥੋਤੋਂ ਵੀ ਸੁਣਨਾ ਚਾਹੁੰਦੇ ਹਾਂ ਅਸੀਂ, ਕੁਛ ਗਿਫਟ ਦੇਣਾ ਚਾਹੁੰਦੇ ਤੁਹਾਨੂੰ, ਕੁਛ ਨਾ ਕੁਛ ਸੁਣਾਓ, ਕੋਈ ਵੀ ਤੁਹਾਡਾ ਆਪਣਾ ਫੇਵਰੇਟ ਗੀਤ ਹੋ ਸਕਦਾ, ਪੰਜਾਬੀ ਹਿੰਦੀ ਡਜ਼ਨਟ ਮੈਟਰ। ਅਤੇ ਜਿਹੜੇ ਲੋਕ ਪਾਰਟੀਸਪੇਟ ਕਰਨਗੇ ਥੋੜ੍ਹੇ ਬਹੁਤੇ ਹੁਣੇ ਹੁਣੇ, ਬੜਾ ਲੰਬਾ ਨਹੀਂ ਖਿੱਚਣਾ ਕੰਮ ਆਪਾਂ, ਫਿਰ ਅਸੀਂ ਹੋਰ ਕੰਮ ਵੀ ਕਰਨਾ, ਤੁਹਾਡੀ ਫਰਮਾਇਸ਼ਾਂ ਵੀ ਪੂਰੀਆਂ ਕਰਨੀਆਂ। ਨੰਬਰ 905-564-44, ਕੋਈ ਵੀ ਤੁਹਾਨੂੰ ਗੀਤ ਹੈਗਾ ਉਹ ਗੁਣਗੁਣਾ ਦਿਓ, ਥੋੜ੍ਹੇ ਜਿਹੇ ਮੁੱਖੜੇ ਨਾ ਤੁਹਾਡਾ ਲਿਖ ਲੈਣਾ, ਅਤੇ ਉਹ ਗਿਫਟ ਤੁਹਾਨੂੰ ਅਸੀਂ ਦੇ ਦੇਵਾਂਗੇ, ਅਤੇ ਬਣਾ ਕੇ ਗਿਫਟ ਪੈਕ ਪੂਰਾ। ਅਤੇ ਤੁਸੀਂ, ਕਿਉਂਕਿ ਅਸੀਂ ਤਾਂ ਸੁਣਾਉਣੇ ਰਹਿੰਦੇ ਹਾਂ, ਕਈ ਲੋਕ ਨਾ ਬਹੁਤ ਸਾਡੇ ਛੁਪੇ ਰਸਤਮ ਨੇ, ਹਾਂਜੀ, ਅਤੇ ਮੈਂ ਇਹ ਨਹੀਂ ਕਹਿ ਸਕਦਾ ਕਿ ਕੋਈ ਬੰਦਾ ਨਹੀਂ ਗਾ ਸਕਦਾ, ਰੋਣਾ ਅਤੇ ਗਾਉਣਾ
1: ਹਰ ਇੱਕ ਬੰਦਾ ਹੁੰਦਾ,
0: ਅਤੇ ਜਿਹੜੇ ਬੰਦੇ ਵਾਸ਼ਰੂਮ ਸਿੰਗਰ ਹੁੰਦੇ ਨੇ ਉਹ ਵੀ ਗਾਉਂਦੇ ਨੇ ਉੱਚੀ ਉੱਚੀ।
1: ਹਾਂਜੀ ਹਾਂਜੀ,
0: ਸਾਡੇ ਨਾ ਪੰਜਾਬ 'ਚ ਇੱਕ ਕੁਦਰਤੀ ਆ, ਸਾਡੇ ਨਾ ਸਾਰੇ ਹੀ ਪੰਜਾਬ ਦੇ ਜਿਹੜੇ ਨਾ ਲੋਕ ਨੇ,
1: ਹਾਂਜੀ,
0: ਪਾਣੀ 'ਚ ਹੈਗਾ ਕਿ ਗਾ ਲੈਂਦੇ ਸਾਰੇ ਕੁਛ ਨਾ ਕੁਛ ਨਾ।
1: ਜੀ ਜੀ ਬਿਲਕੁਲ,
0: ਕਈ ਵਾਰੀ ਜਿਹੜੇ ਜੱਟ ਹੁਣ ਤਾਂ ਖਰ ਪਾਣ ਹੁਣ ਵੀ ਘਰੇ ਜਾਂਦੇ ਆ ਬਾਹਰ ਟਰੈਕਟਰ ਟੁੱਟ 'ਤੇ, ਫਿਰ ਵੀ ਗਾਈ ਜਾਂਦੇ ਹੁੰਦੇ ਆ। ਪਹਿਲਾਂ ਖੇਤਾਂ ਦੇ ਵਿੱਚ ਨਾ ਉੱਚੀ ਉੱਚੀ ਰਾਤ ਨੂੰ ਪਾਣੀ ਪੂਣੀ ਲਾਉਣਾ ਲੋਕਾਂ ਨੇ, ਪਿੰਡ 'ਚ ਆਵਾਜ਼ ਆਉਂਦੀ ਹੁੰਦੀ ਕਿੰਨੀ ਦੂਰੋਂ ਨਾ, ਉੱਚੀ ਉੱਚੀ ਗਾਈ ਜਾਣਾ ਉਹਨਾਂ ਨੇ ਹੈ ਨਾ ਰਾਤ ਨੂੰ, ਅਤੇ ਇਹ ਕੁਦਰਤੀ ਸਾਡੇ ਖੂਨ 'ਚ ਹੀ ਆ।
1: 3531 ਜੀ, ਸਤਿ ਸ਼੍ਰੀ ਅਕਾਲ। ਹਾਂਜੀ,
2: ਆਪਣੇ ਮੁੰਡੇ ਦੋਸਤ ਚਾਹੀ
0: ਚੁਸਕੀਆਂ ਵੀ ਲੈ ਰਹੇ ਹਾਂ ਅਸੀਂ, ਮਤਲਬ ਚਾਹ ਕਿਵੇਂ ਲੱਗੀ? ਠੀਕ
1: ਹੈ,
0: ਮੈਂ ਤਾਂ ਦੋ ਘੰਟਾ ਭਰ ਗਿਆ,
1: ਮੌਰਗੇਜ
0: ਕਿੰਗ ਦੇ ਪਰਮਜੀਤ ਸਿੰਘ ਹੋਰੀ, ਬਹੁਤ ਹੀ ਵਧੀਆ ਨਾਮ ਹੈਗਾ। ਫਸਟ ਸੈਕਿੰਡ ਮੌਰਗੇਜ ਹੈਗੀ ਆ, ਲਾਈਨ ਆਫ ਕ੍ਰੈਡਿਟ ਬਣਾਉਣੀ ਆ, ਰੀਫਾਈਨੈਂਸ ਕਰਾਉਣਾ ਔਰ ਮੌਰਗੇਜ ਰਿਨਿਊਲ ਕਰਾਉਣੀ ਆ, ਐਕੁਇਟੀ ਘਰ ਦੇ ਵਿੱਚ ਪੈਸੇ ਪਾਉਣੇ ਨੇ, ਤਾਂ ਮੈਂ ਮੌਰਗੇਜ ਕਿੰਗ ਦੇ ਹੋਰ ਕੌਣ ਹੋ ਸਕਦਾ? ਪਰਮਜੀਤ ਸੋਰੀ 416-804-2015 4168042015 ਨੰਬਰ ਹੈ, ਅਤੇ ਇਸ 'ਤੇ ਤੁਸੀਂ ਕਾਲ ਕਰਕੇ ਉਹਨਾਂ ਨਾਲ ਰਾਬਤਾ ਕਾਇਮ ਕਰ ਲਓ। ਵੈਸੇ ਇਹਨਾਂ ਦਾ ਆਫਿਸ ਹੈਗਾ ਟੋਮਕਨ ਡੈਰੀ, 1200 ਡੈਰੀ ਰੋਡ, ਯੂਨੀਅਨ ਨੰਬਰ 22, ਅਤੇ ਮੌਰਗੇਜ ਕਿੰਗ 416-804-2015। ਪਤਾ ਨਹੀਂ ਸਾਡੇ ਸਰੋਤੇ ਜਾਗ ਰਹੇ ਨੇ ਕੁਛ ਜਾਂ ਮੂਡ ਬਣਾ ਰਹੇ ਨੇ, ਮੈਂ ਕਿਹਾ ਸੀ ਵੀ ਤੁਸੀਂ ਕਿਉਂ ਸੁਣਾਓ ਅੱਜ। ਕਈ ਵਾਰ ਤਾਂ ਮੂਡ ਜਦੋਂ ਮੀਂਹ ਜਿਹਾ ਪੈਂਦਾ ਫਿਰ ਤਾਂ ਵੱਜਣਾ ਵਧੀਆ ਬਣ ਜਾਂਦਾ ਸਾਰਿਆਂ ਦਾ, ਅਤੇ ਫਿਰ ਤਾਂ ਫਟਾਫਟ ਸੁਣਦੇ ਹੁੰਦੇ ਆ। ਪਰ ਮੈਂ ਚਾਹੁੰਦਾ ਵੀ ਤੁਸੀਂ ਭਾਈ ਆਪਣਾ ਮੂਡ ਬਣਾਓ, ਵੀਕਐਂਡ ਹੈਗਾ ਅੱਜ ਹੈ ਨਾ, ਕੁਛ ਵੀ ਆਪਣਾ ਗੀਤ ਜਿਹੜਾ ਪਸੰਦ ਤੁਹਾਡਾ ਗੁਣਗੁਣਾ ਰਹੇ ਹੋ, ਚਾਹੇ ਮੁੱਖੜਾ ਹੀ ਆਉਂਦਾ ਚਾਹੇ ਦੋ ਸਟੈਂਜੇ ਆਉਂਦੇ ਨੇ, ਜ਼ਰੂਰੀ ਸਾਰਾ ਹੀ ਸੁਣਾਉਣਾ ਪੂਰਾ ਜਿੰਨਾ ਕੁ ਤੁਹਾਨੂੰ ਆਉਂਦਾ
1: ਜੀ,
0: ਅਤੇ ਉਹਦੇ ਨਾਲ ਫਿਰ ਥੋੜ੍ਹਾ ਜਿਹਾ ਰੰਗਤ ਜੀ ਬਣ ਜੂਗੀ। ਵੈਸੇ ਅਸੀਂ ਤਾਂ ਤੁਹਾਨੂੰ ਗੀਤ ਸੰਗੀਤ ਸੁਣਾਈ ਜਾਣਾ, ਹਾਂਜੀ, ਅਤੇ ਜਿਹੜਾ ਸਾਡੇ ਮੁੰਡੇ ਭਰਾ ਸਾਡੇ ਤੁਸੀਂ ਟੈਲੀਫੋਨ 'ਤੇ ਕਾਲ ਕਰਨੇ ਉਹ ਇਹ ਨਹੀਂ ਥਰੂ ਹੋਣਾ, ਨੰਬਰ ਤੁਹਾਨੂੰ ਦਿੰਦੇ ਹਾਂ 905-564-6444, ਇਹ 'ਤੇ ਕਾਲ ਏਅਰ 'ਤੇ ਜਾਏਗੀ। ਅਗਲੇ ਕਾਲ
1: ਜੀ, ਹਾਂਜੀ 7367 ਦੁਬਾਰਾ ਆਏ ਨੇ। ਹਾਂਜੀ
2: ਸਿੱਧੂ ਸਾਹਿਬ, ਮੈਂ ਤੁਹਾਨੂੰ ਦੱਸਦਾ ਸੁਣਾਉਂਦਾ।
0: ਹਾਂਜੀ ਹਾਂਜੀ,
2: ਇਹ ਰੀਅਲ ਤੁਹਾਨੂੰ ਦੱਸਦਾ, ਰਿਐਲਿਟੀ ਆ ਇਹ। ਅਸੀਂ, ਮੇਰਾ ਪਿੰਡ ਹੈਗਾ ਮੰਗਲੀ ਉੱਚੀ,
0: ਮੰਗਲੀ, ਹਾਂਜੀ ਮੰਗਲੀ,
2: ਸਾਡਾ ਕੋਠਾ ਉੱਚਾ ਸੀ, ਅਸੀਂ ਕੁਛ ਮੁੰਡੇ ਨਾਲ ਬੈਠੇ ਸੀ, ਮੇਰੇ ਖਿਆਲ 10-11 ਸਾਲ ਦੇ ਹੋਵਾਂਗੇ। ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਆਪਣੇ ਕਣਕਾਂ ਬੀਜੀਆਂ ਜਾਂਦੀਆਂ ਨੇ ਨਾ, ਉਹ ਖੇਤ ਦੇ ਵਿੱਚ ਕੋਈ ਹਾਲੀ ਸਾਡੇ ਮੱਘਰ ਪਾਇਆ ਹੁੰਦਾ ਸੀ, ਉਹ ਹਲ ਵਾਹੁੰਦਾ ਸੀ।
0: ਅੱਛਾ ਜੀ।
2: ਉਹ ਨਾਲੇ ਹਲ ਵਾਹੇ ਨਾਲੇ ਗਾਵੇ, ਮਨ ਢੋਲੇ ਮੇਰਾ ਤਨ ਢੋਲੇ, ਉਹ ਚੱਲ ਚੱਲ ਚੱਲ ਚਿਸ਼ਕਾਰੀ ਮਾਰੇ ਆਪਣੇ ਬੁਲਦ ਨੂੰ,
0: ਬੁਲਦ ਨੂੰ
2: ਅਸੀਂ ਖੋਟੇ ਤੇ ਬੈਠੇ ਹੱਸਦੇ ਸੀ, ਪੰਜਾਬ ਵਧੀਆ ਦੇਖ ਲਓ, ਤੇ ਆਪਣੀ ਦੇਖੋ ਹਾਲੀ ਆਪਣੀ ਤਰਨਮ ਦੇ ਵਿੱਚ ਗਾਣੇ ਗਾਣੇ ਗਾਉਣ
0: ਲੱਗੇ। ਆਮ ਹੀ ਹੁੰਦਾ ਸੀ ਜਿਹੜਾ ਆਪਾਂ ਬਹੁਤੇ ਸੀ, ਜਿਵੇਂ ਹੁਣ ਇੱਕ ਹਲ ਨਾਲ ਇੰਨੀ ਵਾਹੀ ਕਰਨੀ ਆ, ਉਹ ਨਿਬੜਦਾ ਹੀ ਤਾਂ ਸੀ ਜਦੋਂ ਗਾਉਂਦੇ ਸੀਗੇ।
2: ਹਾਂਜੀ ਹਾਂਜੀ,
0: ਬੰਦਾ ਮਗਰ ਨੀ ਦੱਸਿਆ ਜੀ,
2: ਅਸੀਂ ਹੱਸਦੇ ਸੀ। ਫਿਰ ਸਾਨੂੰ ਉਹ ਮਿਲ ਪਿਆ ਕਿਸੇ ਗਲੀ ਚ, ਮੈਂ ਕਿਹਾ ਤਾਇਆ ਤੂੰ ਗਾਉਂਦਾ ਬਹੁਤ ਸੋਹਣਾ, ਕਹਿੰਦਾ ਤੂੰ ਮੈਨੂੰ ਟਿੱਚਰਾ ਕਰਦਾ, ਏਦਾਂ ਦੇ ਵੀ ਗੀਤ
0: ਗਾਇਆ। ਸਾਡੇ ਪਿੰਡ ਚ ਆਮ ਮਿਲਦੇ ਸੀ, ਹੁਣ ਤਾਂ ਮੈਨੂੰ ਪਤਾ ਨੀ ਗਾ, ਤੇ ਮੈਂ ਦੱਸਾਂ ਤੁਹਾਨੂੰ ਨਾ, ਮੈਂ ਉਹ ਦੇਖਿਆ ਹੋਇਆ ਕਿ ਕਹਿ ਰਹੇ ਹਾਲ ਨਾਲ ਕਿੰਨੀ ਕਿੰਨੀ ਫਸਲ ਵਾਹੁਣੀ, ਫਿਰ ਸੁਹਾਗਾ ਮਾਰਨਾ ਬਲਦਾਂ ਦੇ ਨਾਲ, ਟਰੈਕਟਰ ਤਾਂ ਬਾਅਦ ਚ ਆਇਆ ਨਾ ਆਪਣੇ ਬਹੁਤ ਦੇਰ, ਤੇ ਉਹ ਸਮਾਂ ਵੀ ਦੇਖਿਆ ਹੋਇਆ ਲੋਕੀ ਕਿੰਨਾ ਕੰਮ ਕਰਦੇ ਸੀ, ਕਿੰਨੀ ਮਿਹਨਤ ਕਰਦੇ ਸੀ, ਸਖ਼ਤ ਮਿਹਨਤ ਕਰਦੇ ਸੀ।
2: ਅਸੀਂ ਉਹ ਯੁੱਗ ਦੇਖਿਆ ਹੋਇਆ, ਅੱਜ ਕੱਲ ਦੇ ਬੱਚਿਆਂ ਨੂੰ ਕੀ ਪਤਾ।
0: ਅੱਜ ਕੱਲ ਤਾਂ ਜੇ ਇੱਕ ਕਿੱਲਾ ਵੀ ਨੀ ਹੈ ਟਰੈਕਟਰ ਤਾਂ ਵੀ ਰੱਖਿਆ ਹੋਇਆ, ਉਸ ਨੂੰ ਭਜਾਈ ਫਿਰਦੇ, ਉਹ ਤੇ ਡੈਕ ਡੁੱਕ ਲਾਏ ਹੋਏ ਆ
2: ਸਾਹਿਬ, ਜਿਨ੍ਹਾਂ ਨੇ ਘਰਾਂ ਦੇ ਵਿੱਚ ਰੇਡੀਓ ਨਹੀਂ ਸੀ ਹੁੰਦੇ, ਤੇ ਅੱਜ ਟੈਲੀਵਿਜ਼ਨ ਤੱਕ ਕਿੱਥੋਂ ਦੇ ਕਿੱਥੋਂ ਤੱਕ ਟੈਕਨੋਲੋਜੀ ਆਪਾਂ ਦੇਖ ਲਈ ਆ।
0: ਬਿਲਕੁਲ ਬਿਲਕੁਲ ਸਹੀ ਗੱਲ ਆ,
2: ਸਾਡੀ ਸਾਰੇ ਆਪਣੀ ਜਨਰੇਸ਼ਨ ਦੇ ਬੰਦਿਆਂ ਨੇ ਸਮਝੀ, ਉਹ ਜ਼ਮਾਨਾ ਵੀ ਦੇਖਿਆ ਜਦੋਂ ਲਾਲਟਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ
0: ਜੀ ਜੀ,
2: ਬਿਜਲੀ ਆ ਗਈ, ਫਿਰ ਤੁਸੀਂ ਦੇਖ ਲਓ ਰੇਡੀਓ ਆਏ, ਲਾਊਡ ਸਪੀਕਰ ਆਏ, ਹਾਂਜੀ ਮੰਜਿਆਂ ਦੇ ਉੱਤੇ ਜੋੜ ਕੇ ਵੀ ਸਪੀਕਰ ਵੱਜਦੇ ਰਹੇ, ਆਹ ਯੁੱਗ ਆ ਗਿਆ ਦੇਖ ਲਓ।
0: ਅੱਛਾ, ਮੈਨੂੰ ਨਾ ਯਾਦ ਆ ਜਦੋਂ ਨਾ ਨਵਾਂ ਟੀਵੀ ਚੱਲਿਆ ਟੈਕਸਲਾ ਬਲੈਕ ਐਂਡ ਵਾਈਟ, ਹੈ ਨਾ, ਟੀਵੀ ਲੈ ਕੇ ਆਉਂਦਾ ਪਿੰਡ ਚ, ਪਹਿਲਾਂ ਹੀ ਹੋਣਾ ਮੈਨੂੰ ਲੱਗਦਾ, ਤੇ ਉਹਦਾ ਨਾ ਅੰਟੀਨਾ ਇੰਨਾ ਲੰਮਾ ਲਾਇਆ ਉੱਚਾ, ਉਹਨੂੰ ਕਦੇ ਘੁਮਾ ਕੇ ਸੰਨੀ ਪਾ ਕੇ ਅਤੇ ਅੰਮ੍ਰਿਤਸਰ ਵੱਲ ਕਰਨਾ, ਕਿਤੇ ਮੂਹਰੇ ਆ ਜਾਣੀ ਆਪਣੀ ਆਪਣੇ ਬਿੰਦੀਆਂ ਜਿਹੀਆਂ ਆਉਣ ਲੱਗ ਜਾਣੀਆਂ ਟੀ ਵੀ ਦੇ ਮੂਹਰੇ, ਫਿਰ ਜਲੰਧਰ ਵੱਲ ਨੂੰ ਕਰ ਲੈਣਾ
1: ਜੀ।
0: ਅਤੇ ਉਹਦੇ ਜਿਹੜੇ ਮੂਵੀਆਂ ਵੀ ਲਾਉਂਦੇ ਹੁੰਦੇ ਹਨ, ਜਲੰਧਰ ਦੂਰਦਰਸ਼ਨ ਤੋਂ ਉੱਟ ਕੇ ਰੀਲ ਟੁੱਟ ਜਾਂਦੀ ਵਿਚਾਲਿਓ,
1: ਹਾਂਜੀ
0: ਫਟਾ ਜਾਂਦੇ ਰਕਾਬਟ ਕੇ ਲੀਏ ਖੇਤ ਆ, ਉਹ ਸਮਾਂ ਵੀ ਵੇਖਿਆ। ਅਤੇ ਉਹ ਜਗ ਵੀ ਤੁਸੀਂ ਬਿਲਕੁਲ ਕਿਹਾ ਕਿ ਆਪਾਂ ਸਾਰਿਆਂ ਨੇ ਹੰਢਾਇਆ ਹੋਇਆ ਆਪਣੇ। ਉਸ ਤੋਂ ਬਾਅਦ ਫਿਰ ਨਾ ਜਦੋਂ ਅਸੀਂ ਕੈਨੇਡਾ ਵੀ ਆ ਗਏ ਨਾ, ਉਦੋਂ ਨਾ ਬੀ ਸੀ ਆਰ ਨਵੀਆਂ ਨਵੀਆਂ ਬੜੀਆਂ ਮਹਿੰਗੀਆਂ ਸੀ। ਇੱਕ ਟੀ ਵੀ ਮੈਂ ਲਿਆ ਸੀਗਾ, ਮੈਨੂੰ ਜਾਣਦੇ ਰਿਸ਼ਤੇ ਸਾਰੇ, ਸੰਦੂਕ ਟਾਈਪ ਵੱਡਾ ਹਰਾ,
1: ਹਾਂਜੀ
0: ਮੈਂ ਵੱਡਾ ਹੀ ਲੈ ਕੇ ਆਉਣਾ। ਉਹਨਾਂ ਦਿਨ 'ਚ ਮੈਨੂੰ ਕਾਫੀ ਮਹਿੰਗਾ ਸੀ ਉਹ, ਬਾਅਦ 'ਚ ਪਿਆਰੇ ਹਰਾ ਹੌਲੀ ਹੌਲੀ ਕੱਢਿਆ ਉਹ ਅੰਦਰੋਂ ਵੀ ਹੈ ਨਾ। ਅਗਲੇ ਕਾਲਰ ਜੀ
1: 6162 ਜੀ, ਸਤਿ ਸ਼੍ਰੀ ਅਕਾਲ।
4: ਹਾਂਜੀ ਸਿੱਧੂ ਸਾਹਿਬ ਅਤੇ ਮਨਪ੍ਰੀਤ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਇੱਕ ਗੁਰਦੀਪ ਸਿੰਘ ਦੀ ਗਜ਼ਲ ਮੈਂ ਸੁਣਾਉਂਦਾ ਜੀ ਤੁਹਾਨੂੰ।
1: ਹਾਂਜੀ ਹਾਂਜੀ ਸੁਣਾਓ।
4: ਇਸ਼ਕ ਆਖਦਾ ਏ ਤੇਰਾ ਕੱਖ ਰਹਿਣ ਵੀ ਨੀ ਦੇਣਾ, ਇਸ਼ਕ ਆਖਦਾ ਏ ਤੇਰਾ ਕੱਖ ਰਹਿਣ ਵੀ ਨੀ ਦੇਣਾ, ਕੁਝ ਕਹਿਣ ਵੀ ਨੀ ਦੇਣਾ ਤੇ ਚੁੱਪ
0: ਰਹਿਣ ਵੀ ਨੀ
4: ਦੇਣਾ, ਇਸ਼ਕ ਆਖਦਾ ਏ ਤੇਰਾ ਕੱਖ ਰਹਿਣ ਵੀ ਨੀ ਦੇਣਾ, ਪਹਿਲਾਂ ਹਾਲੇ ਤੇਰਾ ਚੈਨ ਤੇ
0: ਕਰਾਰ ਲੁੱਟਣਾ,
4: ਤੇਰੀ ਸ਼ੋਕੀ ਤੇਰਾ ਹਾਰ ਤੇ ਸ਼ਿੰਗਾਰ ਲੁੱਟਣਾ, ਪਹਿਲਾਂ ਹਾਲੇ ਤੇਰਾ ਚੈਨ ਤੇ ਕਰਾਰ ਲੁੱਟਣਾ, ਤੇਰੀ ਸ਼ੋਕੀ ਤੇਰਾ ਹਾਰ ਤੇ ਸ਼ਿੰਗਾਰ ਲੁੱਟਣਾ।
0: ਡਰੈਸ ਭੇਜੂਗਾ, ਨੰਬਰ ਹੈਗਾ ਮੇਰੇ ਤੁਹਾਡੇ ਕੋਲ, ਅਸੀਂ ਬਣਾ ਕੇ ਰੱਖਾਂਗੇ ਗਿਫਟ, ਤੁਸੀਂ ਪਿਕ ਕਰ ਲਓ। ਠੀਕ ਹੈ, ਥੈਂਕ ਯੂ ਫੋਰ ਪਾਰਟੀਸਪੇਟਿੰਗ। ਤਾਂ ਚੰਗਾ ਲੱਗਦਾ ਤੁਹਾਨੂੰ ਅਸੀਂ ਜਦੋਂ ਤੁਸੀਂ ਵੀ ਪਾਰਟੀਸਪੇਟ ਕਰਦੇ ਹੋ। ਅਗਲੇ ਕਾਲਰ ਸਾਡੇ ਨਾਲ ਨੇ ਔਰ 3631 ਜੀ।
5: ਹਾਂਜੀ ਸਿੱਧੂ ਸਾਹਿਬ, ਮੈਂ ਕਿਹਾ ਤੁਹਾਨੂੰ ਦੋ ਲੈਣਾ ਮੈਂ ਵੀ ਸੁਣਾ ਦਿਆਂ ਸੀ।
0: ਆਉਣ ਦੇ ਤਾਂ ਲਿਖਤੇ ਬੜਾ ਵਧੀਆ, ਸੁਣਾ ਵੀ ਦਿਓ। ਹਾਂਜੀ
5: ਤੇ ਪਹਿਲਾਂ ਮੈਂ ਸੁਣਨ ਲੱਗਾ ਸੀ ਕਿ ਧੀਆਂ ਤੇ ਲਿਖਿਆ ਸੀਗਾ, ਪਰ ਮੈਂ ਕਿਹਾ ਅੱਜ ਫਰਾਈਡੇ ਆ, ਕੋਈ ਓਦਾਂ ਦਾ ਗਾਉਣੇ ਆ ਉਹਦਾ ਸੀ ਵਾਲਾ ਨਹੀਂ ਗਾਉਣਾ ਹਨਾ। ਇਹ ਹੈਗਾ ਜੀ, ਬਨ ਕੇ ਦੁਪੱਟਾ ਲੱਕ ਨਾਲ ਨੀ ਮਜਾਜੇਣੇ, ਨੱਚਿਆ ਜਾ ਮਿੱਤਰਾਂ ਦੇ ਨਾਲ ਨੀ ਸੋਹਣੇ, ਨੱਚਿਆ ਜਾ ਮਿੱਤਰਾਂ ਦੇ ਨਾਲ, ਹੱਸੀ ਤੇਰੀ ਮਾਰਦੀ ਚਲਾਕੀ ਤੇਰੀ ਮਾਰਦੀ, ਐਵੇਂ ਨਾ ਚਲਾਕੀਆਂ ਨਾ ਕਾਲ ਨੀ ਮਜਾਜੀਣੇ, ਨੱਚਿਆ ਜਾ ਮਿੱਤਰਾਂ ਦੇ ਨਾਲ
0: ਨੀ ਮਜਾਜੀਣੇ,
5: ਨੱਚਿਆ ਜਾ ਮਿੱਤਰਾਂ ਦੇ ਨਾਲ, ਗੱਲਾਂ ਉੱਤੇ ਲਾਲੀਏ ਗੁਲਾਬ ਨਾਲੋਂ ਵੱਧਣੀ, ਨੈਣਾਂ ਵਿੱਚ ਨਸ਼ਾ ਏ ਸ਼ਰਾਬ ਨਾਲੋਂ ਵੱਧਣੀ, ਤੇਰੀਆਂ ਅਦਾਵਾਂ ਤਾਂ ਕਮਾਲ ਨੀ ਮਜਾਜੀਣੇ, ਨੱਚਿਆ ਜਾ ਮਿੱਤਰਾਂ ਦੇ ਨਾਲ ਸੋਹਣੀਏ, ਨੱਚਿਆ ਜਾ ਮਿੱਤਰਾਂ ਦੇ ਨਾਲ।
0: ਬਹੁਤ ਵਧੀਆ,
5: ਆਖਰੀ ਤਾਂ ਬੋਲਣਾ ਹੈਗਾ ਤਾਂ ਬਹੁਤ ਇਹਦੇ ਅੰਤਰੀ ਰੀਝ, ਸਾਡੇ ਦਿਲੀ ਦੀ ਜੋ ਸੋਹਣੀਏ ਪੋਗਾ ਦੇਣੀ, ਹਾਣੀਆਂ ਦੇ ਵਿੱਚ ਸਾਡੀ ਤੌਰ ਤੂੰ ਬਣਾ ਦੇਣੀ, ਸਾਡੇ ਉੱਤੇ ਹੋ ਜਾ ਤੂੰ ਦਿਆਲਣੀ ਮਜਾਜੀਣੇ, ਨੱਚ ਜਰਾ ਮਿੱਤਰਾਂ ਦੇ ਨਾਲ ਨੀ ਸੋਹਣੀਏ, ਨੱਚ ਜਰਾ ਮਿੱਤਰਾਂ ਦੇ ਨਾਲ।
0: ਮਿਹਰਬਾਨੀ, ਤੁਸੀਂ ਵਧੀਆ ਗਾਇਆ, ਲਿਖਦੇ ਤਾਂ ਤੁਸੀਂ ਹੈ ਹੀ ਬੱਚਾ ਫਿਰ ਨੇ। ਅਗਲੇ ਕਾਲਰ ਸਾਡੇ ਨਾਲ ਨੇ 2055 ਜੀ, ਜੀ ਆਇਆਂ ਨੂੰ।
6: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਵੀ ਇੱਕ ਗੀਤ ਸੁਣਾਉਣਾ ਸੀਗਾ।
0: ਜੀ ਜੀ ਬਿਲਕੁਲ, ਮੋਸਟ ਵੈਲਕਮ ਜੀ। ਪਹਿਲਾਂ ਆਪਣਾ ਨਾਮ ਦੱਸੋ।
6: ਹਰਜੋਤ ਸਿੰਘ ਹੈ ਜੀ ਮੇਰਾ ਨਾਮ।
0: ਹਰਜੋਤ ਮਹਿਲ,
6: ਹਾਂਜੀ
0: ਕੋਈ ਕੈਰੀ ਔਨ ਪਲੀਜ਼।

0: ਇਹੋ ਸੱਚ ਨਾ ਮੈਥੋਂ ਅਚਲ ਕੋ ਹੋਵਣ ਮਾਵਾ ਰਾਣੀ ਪਿਓ ਰਾਜਾ ਦਾ ਰਾਜਾ ਏ ਇਹੋ ਸੱਚ ਨਾ ਮੈਥੋਂ ਅਚਲ ਕੋ ਹੋਵਣ ਅਗਲੇ ਜਨਮ ਚ ਜੇ ਦੁਨੀਆ ਤੇ ਆਵਾਂ ਮੈਂ ਰੱਬਾ ਮੇਰੇ ਇਹੋ ਹੀ ਮਾਤੇ ਪਿਓ ਹੋਵਣ ਅਗਲੇ ਜਨਮ ਚ ਜੇ ਦੁਨੀਆ ਤੇ ਆਵਾਂ ਮੈਂ ਰੱਬਾ ਮੇਰੇ ਇਹੋ ਹੀ ਮਾਤੇ ਪਿਓ ਹੋਵਣ।
1: ਅੱਛਾ ਹਰਜੋਤ, ਤੁਸੀਂ ਨਾ ਪੂਰਾ ਇਹਨੂੰ ਨਾ ਪੜ ਯਾਦ ਕਰਕੇ ਕੋਸ਼ਿਸ਼ ਕਰਿਆ ਕਰੋ, ਤੁਹਾਡੀ ਆਵਾਜ਼ ਬੜੀ ਅੱਛੀ ਆ, ਕੰਟੀਨਿਊ ਰੱਖੋ।
0: ਹਾਂਜੀ ਹਾਂਜੀ, ਮੈਂ ਕਾਲਜ 'ਚ ਸੀ, ਮੈਂ ਬਹੁਤ ਆਉਂਦਾ ਹੁੰਦਾ ਸੀ, ਮੇਰੀ ਉੱਥੇ ਬੈਂਡ ਸੀਗਾ ਮੇਰਾ,
1: ਮੈਨੂੰ ਪਤਾ
0: ਇੱਥੇ ਕੈਨੇਡਾ ਆ ਕੇ ਸਭ ਕੁਛ।
1: ਨਹੀਂ ਨਹੀਂ ਤੁਸੀਂ ਇਕੱਲੇ ਨਹੀਂ, ਮੈਂ ਵੀ ਇੱਥੇ ਆ ਕੇ ਪਹਿਲਾਂ ਇੰਡੀਆ 'ਚ ਬਹੁਤ ਗਾਉਂਦੇ ਹੁੰਦੇ ਸੀ, ਇੱਥੇ ਆ ਕੇ ਕੰਮਾਂ ਕਾਰਾਂ 'ਚ ਬਸ ਛੱਡ ਜਾਂਦੇ ਹਾਂ। ਛੱਡਣਾ ਨਹੀਂ, ਕੰਟੀਨਿਊ ਰੱਖੋ, ਠੀਕ ਹੈ, ਕੰਟੀਨਿਊ ਰਹੇਗਾ, ਨਹੀਂ ਤਾਂ ਫਿਰ ਬੱਚੇ ਛੱਡਤਾ ਤਾਂ ਫਿਰ ਇੱਕਦਮ ਭੁੱਲ ਜਾਓਗੇ ਸਭ ਕੁਛ। ਅੱਛਾ, ਤੁਹਾਡੇ ਵਾਸਤੇ ਅਸੀਂ ਗਿਫਟ ਰੱਖਿਆ ਅਤੇ ਤੁਹਾਨੂੰ ਅਸੀਂ ਨੰਬਰ ਤੁਹਾਡਾ ਨੋਟ ਕਰ ਲਿਆ, ਤੁਹਾਨੂੰ ਅਸੀਂ ਮੈਸੇਜ ਕਰ ਦਿਆਂਗੇ ਅਤੇ ਪਿੱਕ ਕਰ ਲਿਓ, ਠੀਕ ਹੈ।
0: ਓਕੇ, ਥੈਂਕ
1: ਯੂ, ਮਿਹਰਬਾਨੀ। ਅਗਲੇ ਕਾਲਰ ਸਾਡੇ ਨਾਲ ਹੀ
2: 3531। ਹਾਂਜੀ, ਦੁਬਾਰਾ ਆਏ ਨੇ।
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
3: ਹਾਂਜੀ, ਮਨਪ੍ਰੀਤ ਜੀ ਸਿੱਧੂ ਸਾਹਿਬ ਹੈਗੇ?
2: ਹਾਂਜੀ ਹਾਂਜੀ, ਨਾਲ ਹੀ ਨੇ,
1: ਮੈਂ ਨਾਲ ਹੀ ਬੈਠਾ।
3: ਸਿੱਧੂ ਸਾਹਿਬ ਪੁਰਾਣੇ, ਪਹਿਲਾਂ ਨਾ ਟੀਵੀ ਟੂਵੀ ਨਹੀਂ ਸੀ ਹੁੰਦੇ।
1: ਹਾਂਜੀ ਹਾਂਜੀ, ਮੈਨੂੰ ਪਤਾ। ਹਾਂ,
3: ਤੇ ਜਿਹੜੇ ਲਿਖਣ ਵਾਲੇ ਜਾਂ ਗਾਉਣ ਵਾਲੇ ਉਹ ਤਸਵੀਰ ਖਿੱਚ ਦਿੰਦੇ ਸੀਗੇ, ਬਿਲਕੁਲ ਸਾਹਮਣੇ ਤੁਹਾਡੇ ਆ ਜਾਂਦੀ ਸੀ ਜਿਹਦੇ ਤੇ ਗਾਣਾ ਗਾ ਰਿਹਾ। ਇੱਕ ਗੀਤ ਹੁੰਦਾ ਸੀ ਚੁੰਨੀ ਕੁੜੀ ਸਾਗ ਤੋੜ ਦੀ ਖੇਤ ਦੇ ਵਿੱਚੋਂ।
1: ਹਾਂਜੀ,
3: ਸੁਣਿਆ ਹੁਣ ਤੁਸੀਂ?
1: ਹਾਂਜੀ ਹਾਂਜੀ ਹਾਂਜੀ।
3: ਤੇ ਉਹਦਾ ਸੱਪਣ, ਉਹਦਾ ਪਹਿਰਾਵਾ ਤੇ ਸਾਰਾ ਕੁਛ ਇਹਦੇ ਵਿੱਚ ਹੀ ਗੀਤ ਦੇ ਆ ਜਾਂਦਾ।
1: ਜੀ ਜੀ ਜੀ,
3: ਤੇ ਉਹ ਗੀਤ ਆ,
1: ਤੁਸੀਂ ਤੁਹਾਡਾ ਕਹਿਣ ਦਾ ਮਤਲਬ ਇਮੇਜੀਨੇਸ਼ਨ ਰਾਹੀਂ ਗੀਤ ਰਾਹੀਂ ਤਸਵੀਰ ਪੇਸ਼ ਕਰ ਦਿੰਦੇ ਸੀ ਜਿਹੜੀ ਵੀ ਲੜਕੀ ਦੀ ਗੱਲ ਕਰਦੇ ਆ।
3: ਬਿਲਕੁਲ ਜੀ ਬਿਲਕੁਲ,
1: ਜਿਵੇਂ ਕੁੜੀ ਇੱਕ ਹੈ ਨੀ ਲਿਖੀ ਕੁੜੀ ਪੋਠੋ ਖਾਰ ਦੀ। ਸਾਹਮਣੇ ਪੋਠੋ ਹਾਰ ਵਾਲੀ ਕੁੜੀ ਖੜੀ ਹੈ। ਜੀ
3: ਹਾਂ ਜੀ, ਇਹ ਸੁਣਾਉਣ ਲੱਗਾ ਸੀ ਮੈਂ।
1: ਹਾਂ ਸੁਣਾਓ।
3: ਚੁੰਨੀ ਵੇਖ ਕੇ ਕੁੜੀ ਤੇ ਪੀਲੇ ਰੰਗ ਦੀ ਬਹਾਰਾਂ ਵੀ ਹੈਰਾਨ ਹੋ ਗਈਆਂ, ਪਹਿਲੀ ਤੱਕਣੀ ਚ ਗੰਦਾ ਸ਼ਰੀਕਣਾ ਜੱਟੀ ਤੇ ਕੁਰਬਾਨ ਹੋ ਗਈਆਂ।
1: ਵਾਹ,
3: ਵਾਲ ਸੌ ਸੌ ਪੈ ਉਂਗਲਾਂ ਨੂੰ ਜਾਮ ਦੇ ਜਾ ਤੋੜਨੇ ਨੂੰ ਜ਼ੋਰ ਲਾਮਦੀ, ਆਗ ਤੋੜ ਕੇ ਜਾ ਬਾਹਾਂ ਤੇ ਉਲਾਰਿਆ ਉਹ ਚੁੱਕ ਕੇ ਕਮਾਨ ਹੋ ਗਈਆਂ। ਚੁੰਨੀ ਵੇਖ ਕੇ ਜੱਟੀ ਤੇ ਪੀਲੇ ਰੰਗ ਦੀ ਬਹਾਰਾਂ ਵੀ ਹੈਰਾਨ ਹੋ ਗਈਆਂ, ਸੂਟ ਮੂੰਗੀਆ ਤੇ ਪੈਰੀ ਜੁੱਤੀ ਖਲਦੀ ਉਹ ਬੰਨਿਆ ਤੇ ਫਿਰੇ ਮੇਲ ਦੀ, ਟੋਲੀ ਪੌੜਿਆਂ ਦੀ ਛੱਡ ਕੇ ਟਿਕਾਣਿਆਂ ਨੂੰ ਅੱਗੇ ਪਿੱਛੇ ਤੇਰੇ ਖੇਲ ਦੀ, ਮੂੰਹ ਤੇ ਬਹਿੰਦੀਆਂ ਨੇ ਸ਼ਹਿਦ ਦੀਆਂ ਮੱਖੀਆਂ ਉਹ ਕਿੰਨੀਆਂ ਸ਼ੈਤਾਨ ਹੋ ਗਈਆਂ। ਚੁੰਨੀ ਵੇਖ ਕੇ ਕੁੜੀ ਤੇ ਪੀਲੇ ਰੰਗ ਦੀ ਬਹਾਰਾਂ ਵੀ ਹੈਰਾਨ ਹੋ ਗਈਆਂ। ਲਾਸਟ ਬਣ ਗਿਆ।
1: ਅੱਛਾ ਜੀ,
3: ਸਾਗ ਤੋੜ ਕੇ ਚੁੰਨੀ ਚ ਕਛੇ ਮਾਰ ਕੇ ਤੂੰ ਲੰਘੀ ਜਾ ਕਮਾਦ ਕੋਲ ਦੀ, ਆਗ ਗੰਨਿਆਂ ਦੇ ਅੱਗੇ ਹੋ ਹੋ ਪੁੱਛਦੇ ਤੂੰ ਸਾਡੇ ਨਾਲ ਕਿਉਂ ਨਹੀਂ ਬੋਲਦੀ, ਸਾਥੋਂ ਹੋ ਗਈਆਂ ਕੀ ਜੱਟੀਏ ਖੁਨਾਮੀਆਂ ਜੋ ਤੇਰਾ ਅਪਮਾਨ ਹੋ ਗਈਆਂ। ਚੁੰਨੀ ਵੇਖ ਕੇ ਜੱਟੀ ਦੇ ਪੀਲੇ ਰੰਗ ਦੀ ਬਹਾਰਾਂ ਵੀ ਹੈਰਾਨ ਹੋ ਗਈਆਂ।
1: ਬਹੁਤ ਖੂਬ। ਅੱਛਾ, ਮੈਂ ਤੁਸੀਂ ਜਿਹੜਾ ਗਾ ਰਹੇ ਹੋ ਨਾ, ਇਹ 'ਚ ਸਭ ਕੁਛ ਨਾਲ ਦੀ ਨਾਲ ਮਿਲਦਾ, ਜਿਹੜਾ ਬੰਦੇ ਪੂਰੇ ਜਿਵੇਂ ਜਿਹੜਾ ਬੰਦਾ ਸੁਣ ਰਿਹਾ ਧਿਆਨ ਨਾ, ਕਮਾਦ ਵੀ ਸਾਹਮਣੇ ਆ ਗਿਆ, ਪੀਲੀ ਰੰਗ ਦੀ ਚੁੰਨੀ ਵੀ ਸਾਹਮਣੇ ਆ ਗਈ, ਮੂੰਗੀਆ ਕਲਰ ਦਾ ਸੂਟ ਵੀ, ਕਿਆ ਜੁੱਤੀ ਵੀ ਆ ਗਈ,
3: ਬਾਹਾਂ ਤੋਂ ਲਾ ਰਿਹਾ,
1: ਕਿਆ ਬਾਤ ਹੈ। ਇਹਨੂੰ ਕਹਿੰਦੇ ਇਮੈਜੀਨੇਸ਼ਨ, ਕਿ ਲਿਖਦੇ ਆ ਬੜਾ ਸੋਹਣਾ ਹੁੰਦਾ ਸੀ ਉਦੋਂ, ਫਿਰ ਪਿਕਚਰਾਂ ਹੀ ਹੁੰਦੀਆਂ ਸੀ ਮਾੜੀ ਮੋਟੀਆਂ ਦੇਖਣ ਨੂੰ ਤੋਂ ਬੈਸਟ ਫਿਲਮ ਜੀ। ਮਿਹਰਬਾਨੀ, ਤੇ ਤੁਹਾਡਾ ਨਾਂ ਲਿਖ ਲਿਆ ਸੀ, ਤੁਹਾਡੇ ਵਾਸਤੇ ਵੀ ਗਿਫਟ ਸੀ, ਪੈਕ ਕਰਕੇ ਰੱਖਾਂਗੇ ਠੀਕ ਹੈ।
0: ਹਾਂਜੀ, ਤੁਹਾਡਾ ਨਾਂ ਯਾਦ ਹੈ ਮੈਨੂੰ, ਤੁਹਾਨੂੰ ਮੇਰਾ ਨਾਂ ਯਾਦ ਆ?
1: ਹਾਂਜੀ ਹਾਂਜੀ, ਨਾਂ ਤਾਂ ਲਿਖ ਲਿਆ ਤੁਹਾਡਾ, ਤਾਂ
2: ਨਹੀਂ ਫੋਨ ਨੰਬਰ ਲਿਖ
1: ਲਿਆ, 3531 ਪਿਛਲਾ ਨੰਬਰ ਲਿਖ ਲਿਆ, ਨਾਂ ਵੀ ਲਿਖਾ ਦਿਓ। ਹਾਂਜੀ
0: ਲਿਖ ਲਓ।
2: ਹਾਂਜੀ, ਤੁਹਾਡਾ ਨਾਮ ਕੀ ਹੈ?
0: ਮੇਰਾ ਨਾਮ ਜਗਜੀਤ ਸਿੰਘ ਹੈ ਜੀ।
1: ਜਗਜੀਤ ਸਿੰਘ, ਠੀਕ ਹੈ ਜੀ। ਵੈਸੇ ਤੁਹਾਡਾ ਫੋਨ ਨੰਬਰ ਨੋਟ ਕਰ ਲਿਆ, ਥੈਂਕ ਯੂ।
2: ਤੁਹਾਨੂੰ ਅਸੀਂ ਮੈਸੇਜ ਕਰਦੇ ਹਾਂ, ਫਿਰ ਤੁਸੀਂ ਪਿੱਕ ਕਰ ਲਿਓ ਆਪਣਾ ਗਿਫਟ।
1: ਰੇਡੀਓ ਪ੍ਰੋਗਰਾਮ ਬੇਸ ਪਰਦੇਸ ਨਾਲ ਜੁੜੇ ਹੋਏ ਹੋ, ਅਗਲੇ ਕਾਲਰ ਨੂੰ ਵੀ ਆਪਾਂ ਲਈਏ। ਉਸ ਤੋਂ ਪਹਿਲਾਂ ਮੈਸੇਜ ਦਿੰਦੇ ਹਾਂ ਕਿ ਇੱਕ ਤੁਸੀਂ ਮੌਰਗੇਜ ਕਰਾਉਣੀ ਆ, ਨੀਲਮ ਸੁਖਦੇਵ ਹੋ ਰਹੀ, ਲੰਮੇ ਸਮੇਂ ਦੇ ਸਵੀਲ ਵਿੱਚ ਨੇ, ਫਸਟ ਮੌਰਗੇਜ, ਸੈਕਿੰਡ ਮੌਰਗੇਜ, ਜਾਂ ਵੈਸੇ ਹੀ ਤੁਹਾਨੂੰ 50-60 ਹਜ਼ਾਰ ਰੁਪਈਆ ਚਾਹੀਦਾ ਡਾਲਰ, ਅਤੇ ਤੁਸੀਂ ਲੈ ਲਓ। ਉਹ ਕਹਿੰਦੇ ਕਿ ਕੋਈ ਪ੍ਰੋਬਲਮ ਨਹੀਂ, ਉਹਦੇ ਵਾਸਤੇ ਬਹੁਤ ਹੀ ਕਾਗਜ਼ੀ ਕਾਰਵਾਈ ਕਰਨੀ ਨਹੀਂ ਅਸੀਂ। ਨੀਲਮ ਦਾ ਨੰਬਰ ਆ 6477398710। ਅਸੀਂ ਤੱਕ ਸੁਣਾਉਂਦੇ ਰਹਿੰਦੇ ਹਾਂ, ਅੱਜ ਸੋਚਿਆ ਕਿ ਉਹਨੂੰ ਤੁਹਾਨੂੰ ਅਸੀਂ ਮੌਕਾ ਦੇਈਏ ਥੋੜ੍ਹਾ ਜਿਹਾ, ਤੁਸੀਂ ਵੀ ਕੋਈ ਗੁਣਗੁਣਾਓ, ਪੁਰਾਣੀਆਂ ਯਾਦਾਂ ਤਾਜ਼ਾ ਕਰੋ, ਹੈ ਨਾ। ਤੋ ਜਗਜੀਤ ਸਿੰਘ ਉਹਨਾਂ ਨੇ ਪੁਰਾਣੀ ਚੀਜ਼ ਸੁਣਾਈ ਆ, ਪਰ ਉਹਦੇ ਜਿਹੜੀ ਲਿਖਤ ਜੇ ਹੋਈ ਇੰਨੀ ਵਧੀਆ ਹੁੰਦੀ ਸੀ ਪੁਰਾਣੇ ਸਮੇਂ 'ਚ, ਤੁਹਾਨੂੰ ਇਮੈਜੀਨੇਸ਼ਨ ਹੋ ਜਾਂਦਾ ਸੀਗਾ। ਉਦੋਂ ਫਿਰ ਟੀਵੀ ਟੂਵੀ ਤਾਂ ਹੁੰਦੇ ਨਹੀਂ, ਨਾ ਕੋਈ ਚੀਜ਼ਾਂ ਇਹਨਾਂ ਤੋਂ ਪਹਿਲਾਂ। ਅਗਲੇ ਕਾਲ
2: 9853 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਕੋਈ ਗੱਲ ਮੈਂ ਵੀ ਸੁਣਾ ਦਿੰਦਾ। ਜੀ ਜੀ, ਤੁਸੀਂ ਵੀ ਸੁਣਾ ਦਿਓ ਕੁਛ, ਚਲੋ ਨਹੀਂ ਅਗਲੇ ਗੱਲ ਨੂੰ ਲੈਂਦੇ ਆਪਾਂ। ਐਕਚੁਅਲੀ ਸਾਡੀ ਮੈਸੇਜ ਲੈ ਲਈ ਆਪਣੇ ਮੰਜੀਤ ਹੋਰੀ ਹੁੰਦੇ ਨੇ ਅਪਲਾਈ ਜੰਕਸ, ਉਹਨੂੰ ਲੈ ਲਈਏ
2: ਜੀ। ਬਿਲਕੁਲ
1: ਜੀ, ਮਨਜੀਤ ਜੀ ਆਨੋ ਜੀ।
4: ਥੈਂਕ ਯੂ ਸੋ ਮਚ ਸਿੱਧੂ ਸਾਹਿਬ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਮੈਂ ਦੱਸ ਦਵਾਂ, ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਤੁਸੀਂ ਮੂਵ ਹੋ ਰਹੇ ਹੋ ਜਾਂ ਪੁਰਾਣੇ ਅਪਲਾਈਸਿਸ ਕੱਢ ਕੇ ਨਵੇਂ ਲਾਉਣੇ ਨੇ, ਸੋ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ। $4,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,400 ਦੀ ਪ੍ਰਾਈਸ ਤੋਂ ਘਟਾ ਕੇ $15.99 ਚ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ ਬਿਗ ਸਕਰੀਨ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ $1,100 ਦੀ ਪ੍ਰਾਈਸ ਤੋਂ ਘਟਾ ਕੇ $8.99 ਚ ਅਪਲਾਈਸ ਜੰਕਸ਼ਨ ਤੇ ਇਸ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905

0: ਮੱਛਰਦਾਨੀ ਲੈ ਦੇ ਵੀ ਮੱਛਰ ਨੇ ਖਾ ਲਈ ਤੋੜ ਕੇ ਆ, ਔਰ ਦੇਖੋ ਮੱਛਰਦਾਨੀ ਕਿੰਨੀ ਵਧੀਆ ਹੁੰਦੀ ਉਹਨਾਂ ਦਿਨਾਂ ਦੇ ਵਿੱਚ। ਹੁਣ ਤਾਂ ਇੰਨੀਆਂ ਤਰ੍ਹਾਂ ਕਰੀਮਾਂ ਆ ਗਈਆਂ ਉਹ ਵੀ ਮੱਛਰ ਭਜਾ ਦਿੰਦੀਆਂ, ਕੋਈ ਇੰਨੀਆਂ ਧੂਣੀਆਂ ਆ ਗਈਆਂ ਹਨਾ ਬਾਹਰ ਲਾ ਲੈਂਦੇ ਹਾਂ ਪਿੱਛੇ ਨਾ।
1: ਬਿਲਕੁਲ ਬਿਲਕੁਲ।
0: ਅਗਲੇ ਗੱਲ ਹੁਣ ਰਹੀ ਆਪਾਂ ਨਾਲ।
1: ਹਾਂਜੀ 7 3 7 9 4 ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਗਾਣਾ ਸੁਣਾਉਣਾ ਸੀ।
1: ਹਾਂਜੀ ਹਾਂਜੀ ਸੁਣਾਓ।
0: ਮੈਨੂੰ ਨਾਮ ਦੱਸੋ ਆਪਣਾ।
2: ਪ੍ਰਦੀਪ ਹੈ ਜੀ ਮੇਰਾ ਨਾਮ।
0: ਪ੍ਰਦੀਪ ਜੀ
2: ਜੀ
1: ਹਾਂਜੀ ਸੁਣਾਓ, ਕਿਹੜਾ ਗਾਣਾ ਸੁਣਾਓਗੇ?
2: ਇੱਕ ਕੁੜੀ ਕੂੰਜ ਵਰਗੀ ਉਹ ਸਾਨੂੰ ਰੋਗੀ ਜਿਹੇ ਕਰਗੀ, ਤੇ ਦਾਰੂ ਪੀਨੇ ਆ ਰੱਬ ਵਾਂਗੂ ਨਾ ਲੈ ਲੈ ਕੇ ਜੱਟੀ ਦਾ ਜੀਨੇ ਆ। ਆਉਂਦੇ ਵਰਗੀ ਸੋਹਣੀ ਤੇ ਕੋਈ ਲੰਮੀ ਨਹੀਂ, ਆਉਂਦੇ ਵਰਗੀ ਧੀ ਕਿਸੇ ਮਾਂ ਨੇ ਜੰਮੀ ਨਹੀਂ। ਉਹ ਕਰਗੇ ਸਾਨੂੰ ਰੋਗੀ ਐ, ਅਸੀਂ ਸਾਰੀ ਉਮਰ ਦੇ ਭੋਗੀ ਆ, ਹੁਣ ਫੱਟ ਜਿਗਰ ਦੇ ਇੱਕ ਬਹਿ ਬਹਿ ਪੀਨੇ ਆ ਰੱਬ ਵਾਂਗੂ ਨਾ ਲੈ ਲੈ ਕੇ ਜੱਟੀ ਦਾ ਜੀਨੇ ਆ। ਉਹਦੀ ਉਮਰ ਵਡੇਰੀ ਹੋਵੇ ਸੁੱਖ ਨਾ ਸੁੱਖਦਾ ਨੀ, ਉਹਨੂੰ ਜਾ ਉਹਨੂੰ ਵੇਖ ਦਿਨੋ ਦਿਨ ਜਾਂਦਾ ਦੀਪਾ ਸੁੱਕਦਾ ਹਨੀ। ਉਹਦੇ ਕੰਨੀ ਪਾਏ ਬੁੰਦੇ ਸੀ ਤੇ ਖੂਬ ਮੁਕਾਬਲੇ ਹੁੰਦੇ ਸੀ, ਉਹਦੇ ਪਿੱਛੇ ਗਾਲੇ ਕਈਆਂ ਸਾਲ ਮਹੀਨੇ ਆ ਰੱਬ ਵਾਂਗੂ ਨਾ ਲੈ ਲੈ ਕੇ ਜੱਟੀ ਦਾ ਜੀਨੇ ਆ। ਥੈਂਕ ਯੂ ਜੀ।
0: ਅੱਛਾ ਇਹ ਗੀਤ ਜਿਹੜਾ ਤੂੰ ਗਾਇਆ ਇਹ ਤੁਸੀਂ ਕਿੰਨੇ ਕੁ ਸਾਲ ਪਹਿਲਾਂ ਗਾਇਆ ਹੋਊਗਾ? ਅੱਜ ਤੋਂ ਪਹਿਲਾਂ
2: ਮੈਂ ਆਪਣੇ ਸਕੂਲ ਟਾਈਮ 'ਚ ਗਾਉਂਦਾ ਹੁੰਦਾ ਸੀ।
0: ਉਹੀ ਆ ਸਮੇਂ ਸੀ ਸਕੂਲ ਟਾਈਮ, ਫਿਰ ਜਵਾਨ ਜਿਹਾ ਬੰਦਾ ਹੋ ਜਾਂਦਾ ਹੈ ਨਾ 20-22 ਸਾਲ ਦਾ, ਫਿਰ ਕਾਲਜ ਜਾਣੇ ਆ, ਕਾਲਜ ਵੀ ਮੁੰਡੇ ਗਾਉਂਦੇ ਨੇ ਕਾਫੀ ਇਹ ਗੀਤ ਨਾ।
2: ਹਾਂਜੀ ਹਾਂਜੀ ਹਾਂਜੀ।
0: ਥੈਂਕ ਯੂ, ਇੱਕ ਗਿਫਟ ਰੱਖਿਆ ਤੁਹਾਡੇ ਵਾਸਤੇ ਅਸੀਂ, ਉਹ ਜ਼ਰੂਰ ਲੈ ਲਿਓ। ਠੀਕ ਹੈ
2: ਠੀਕ ਹੈ। ਹਾਂਜੀ
0: ਅੱਜ ਅਸੀਂ ਖੁਸ਼ੀ 'ਚ ਹਾਂ, ਚਾਹੁੰਦੇ ਜਿਹੜੇ ਬੰਦੇ ਪਾਰਟੀਸਪੇਟ ਕਰਨਗੇ ਉਹਨਾਂ ਨੂੰ

0: ਉਨੇ ਕੋ ਗਿਫਟ ਹੈ। ਅੱਛਾ ਮੈਂ ਨਾ ਜਾਂ ਥੋੜ੍ਹੇ ਜਿਹੇ ਕਮਰਸ਼ਲ ਵੀ ਲੈਣੇ ਵਿੱਚ ਬਣਦੇ ਆ, ਪਰ ਫਾਲ ਦੀ ਘੜੀ ਆਪਾਂ ਇੱਕ ਨਾ ਪਹਿਲਾਂ ਗੀਤ ਸੁਣਾ ਦਈਏ ਆਪਣੇ ਗਜ਼ਲ ਸੁਣਾ ਦਈਏ ਹਰਦੀਪ ਗੁਰਦੀਪ ਸਿੰਘ ਹੋਣਾ ਦੀ, ਫਿਰ ਆਪਾਂ ਵਾਪਸ ਆਉਂਦੇ ਹਾਂ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਸਾਡੇ ਵੀਰ ਨੇ ਗਾਈ ਸੀ।
1: ਹਾਂਜੀ ਹਾਂਜੀ,
0: ਇੱਕ ਵਾਰੀ ਆਪਾਂ ਵੀ ਗੀਤ ਸੁਣਾ ਦਿੰਦੇ ਹਾਂ ਉਹਨਾਂ ਦੀ।

0: ਆਪ ਨਾ ਰੇਡੀਓ ਦੇਸ ਪਰਦੇਸ
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਸਿੰਪਲੀ ਇੰਡੀਅਨ ਬ੍ਰਿੰਗਸ ਯੂ ਆਲ ਸਿੰਪਲੀ ਡਿਲੀਸ਼ੀਅਸ ਡੀਲਸ ਬਾਈ 1 ਗੈਟ 1 ਫ੍ਰੀ ਐਵਰੀ ਡੇ ਸਵੇਰੇ 10 ਤੋਂ ਸ਼ਾਮ 7 ਵਜੇ ਤੱਕ ਔਨ ਡਾਈਨ ਇਨ ਐਂਡ ਟੇਕ ਆਊਟਸ ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ ਮੰਡੇ ਮਨਪਸੰਦ ਕੁਲਚਾ ਪਲੇਟ ਟਿਊਜ਼ਡੇ ਚਨਾ ਭਟੂਰਾ ਵੈਨਸਡੇ ਲਾਜਵਾਬ ਵੈਜ ਥਾਲੀ ਥਰਸਡੇ ਯਮੀ ਹਾਕਾ ਥਾਲੀ ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਡਾਈਨਿੰਗ ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ ਕਾਲ ਐਟ 905-794-8111 ਸਿੰਪਲੀ ਡਿਲੀਸ਼ੀਅਸ ਮਤਲਬ ਸਿੰਪਲੀ ਇੰਡੀਅਨ
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਜੀ ਮਨਪ੍ਰੀਤ
2: ਜੀ ਬਿਲਕੁਲ ਤੇ ਗੱਲਾਂ ਬਾਤਾਂ ਤੁਹਾਡੀ ਸਾਡੇ ਨਾਲ ਚੱਲ ਰਹੀਆਂ ਨੇ ਗੀਤ ਸੰਗੀਤ ਵੀ ਚੱਲ ਰਿਹਾ ਵਿਚ ਤੁਹਾਨੂੰ ਇੱਕ ਛੋਟੀ ਜਿਹੀ ਜਾਣਕਾਰੀ ਦੇ ਦਈਏ ਕਲੀਅਰ ਵਿਊ ਆਈ ਕੇਅਰ ਦੀ ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਸੀਂ ਆਪਣੀ ਆਈ ਸੈਟ ਚੈੱਕ ਕਰਵਾਉਣਾ ਚਾਹੁੰਦੇ ਹੋ ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ ਦੋਵੇਂ ਆਪ ਹੀ ਡਾਕਟਰਸ ਨੇ ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਤੇ ਲੋਕੇਟਡ ਹੈ ਤੇ ਤੁਸੀਂ ਇਹਨਾਂ ਦੇ ਕੋਲ ਜਾਓ ਕੰਪਰੀਹੈਂਸਿਵ ਆਈ ਐਗਜ਼ਾਮ ਵਿਦ ਓਸੀਟੀ ਕਰਦੇ ਨੇ ਥਰਡ ਸਕੈਨਿੰਗ ਤੇ ਮਾਇਓਪਿਕ ਕੰਟਰੋਲ ਲੈਂਸਿਸ ਅਵੇਲੇਬਲ ਨੇ ਵਿਜੂਅਲ ਫੀਲਡ ਅਵੇਲੇਬਲ ਹੈ ਜੇ ਤੁਸੀਂ ਆਪਣੇ ਬੱਚਿਆਂ ਦੀ ਆਪਣੀ ਜਾਂ ਆਪਣੇ ਪੇਰੈਂਟਸ ਦੀ ਕਿਸੇ ਦੀ ਵੀ ਤੁਸੀਂ ਨਿਗਾਹ ਚੈੱਕ ਕਰਾਉਣੀ ਹੋਵੇ ਇਹਨਾਂ ਦੇ ਕੋਲ ਪਹੁੰਚੋ ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ ਸਟਾਰਟ ਹੋ ਜਾਂਦੇ ਨੇ 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਆ ਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ ਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ ਐਕਸੈਪਟ ਮੰਡੇ ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ ਬਾਕੀ 6 ਦੇ 6 ਦਿਨ ਤੁਸੀਂ ਜਾਓ ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ ਓਪਨ ਰਹਿੰਦੇ ਨੇ ਸੈਟਰਡੇ ਜਾਣਾ ਚਾਹੁੰਦੇ ਹੋ ਕੱਲ੍ਹ ਨੂੰ ਤਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਓਪਨ ਮਿਲਣਗੇ ਸੰਡੇ ਵਾਲੇ ਦਿਨ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਮਿਲ ਸਕਦੇ ਹੋ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਤੇ ਜਾ ਕੇ ਕਲੀਅਰ ਵਿਊ ਆਈ ਕੇਅਰ 11615 ਮੈਕਵੀਨ ਡਰਾਈਵ ਯੂਨਿਟ ਨੰਬਰ 34 ਬ੍ਰੈਂਪਟਨ ਦੇ ਵਿੱਚ ਇਹਨਾਂ ਦਾ ਐਡਰੈਸ ਹੈ ਤੇ ਨੰਬਰ 905-913-4545 905-913-4545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ
1: ਆਪਣੇ ਸਮੇਂ ਦੀ ਬਿਹਤਰੀਨ ਮੂਵੀ ਤਾਜ ਮਹਿਲ ਕੱਲ ਵੀ ਆਪਾਂ ਗੱਲ ਕਰਦੇ ਸੀ ਇਹਦੀ
2: ਹਾਂਜੀ
1: ਉਹਦੇ ਵਿੱਚ ਵੀ ਇਹਦੀ ਫਰਮਾਇਸ਼ ਹੈਗੀ ਹੈ ਜੋ ਬਾਤ ਤੁਝ ਮੈਂ ਲਾ ਦੀਏ ਫਿਰ
2: ਬਿਲਕੁਲ ਬਿਲਕੁਲ
1: ਸੁਣਤਿਆਂ ਵਾਸਤੇ ਕਰੋ ਇੰਜੋਏ ਤੇ ਚੱਲਦੇ ਰਹਿਣਗੇ ਗੀਤ ਸਿੰਘ ਤੁਹਾਡੇ ਫਰਮਾਇਸ਼ੀ ਕਾਫੀ ਪਈਆਂ ਹਾਲੇ ਸਾਡੇ ਕੋਲ ਉਹ ਵੀ ਪਹਿਲਾਂ ਫਰਮਾਇਸ਼ ਲਾਵਾਂਗੇ ਫਿਰ ਕੁਛ ਹੋਰ ਵੀ ਲਾਵਾਂਗੇ
2: ਜੀ ਜੀ

0: 1630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Courteous
2: and efficient service, call Narinder Mann, 905-789-1770.
3: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ 100% ਰੀਅਲ ਵੁੱਡ ਫਰੇਮ ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-$60 ਵੱਧ ਹੋਏਗੀ ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 9057928056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ
4: ਦੋਸਤੋ ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ
5: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ
4: ਕਾਲ 416-457-3381 416-453-3381
5: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ
4: ਟੌਪ ਫਾਈਨੈਂਸ਼ੀਅਲਸ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ
5: ਹਾਂ ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋਣ ਜਾਂ ਪੁਰਾਣੇ ਚਾਹੇ ਐਕਟਿਵ ਹੋਣ ਜਾਂ ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381
3: ਦੋਸਤੋ ਸਟੇਸ਼ਨ ਆਈ ਡੀ ਤੇ ਬ੍ਰੇਕ ਤੋਂ ਬਾਅਦ ਅਸੀਂ ਆ ਗਏ ਵਾਪਸ ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਸਦਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ ਮੇਰਾ ਸਾਥ ਦੇ ਰਹੇ ਨੇ ਸਟੂਡੀਓ ਦੇ ਵਿੱਚ ਅਜੀ
6: ਜੀ ਸਾਰੇ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਤੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਆਪਣੇ ਲਾਸਟ ਆਵਰ ਦੇ ਵਿੱਚ 2 ਘੰਟੇ ਨਿਕਲ ਚੁੱਕੇ ਨੇ ਤੇ 1 ਘੰਟੇ ਦਾ ਤੁਹਾਡਾ ਤੇ ਸਾਡਾ ਸਾਥ ਹੋ ਰਿਹਾ ਹੈ ਯਾਨੀ ਕਿ ਪੂਰੇ 6 ਵਜੇ ਤੱਕ
3: ਔਰ ਮਨਪ੍ਰੀਤ ਮੌਸਮ ਇਸ ਵੀਕਐਂਡ ਤੇ ਵੀ ਸੋਹਣਾ ਮੌਸਮ ਅਮਨ ਮਿਲ ਰਿਹਾ ਮਤਲਬ ਮਿਲਾ ਕੇ ਤੇ ਸਾਰੇ ਤੁਸੀਂ ਫਿਰ ਘੁੰਮੋ ਫਿਰੋ ਬੇਲ ਆਊਟ ਕਰੋ ਇਹਨੂੰ ਸਾਰਿਆਂ ਨੇ ਜਦੋਂ ਤੱਕ ਵਧੀਆ ਮੌਸਮ ਆ ਫਿਰ ਚੱਕ ਦੇ ਫਟੇ ਘੁੰਮਣ ਫਿਰਨ ਜਾਓ ਆਸੇ ਪਾਸੇ ਜਾਓ ਬਾਰਬੀਕਿਊ ਕਰੋ ਅੱਛਾ ਬਰਾੜ ਟੈਂਬਰ ਦੇ ਪਰਸਨਲ ਇੰਜਨ ਲੋਇਰ ਨੇ ਦੱਸਿਆ ਕਿ ਜੇਕਰ ਤੁਹਾਡੀ ਗਲਤੀ ਨਾਲ ਐਕਸੀਡੈਂਟ ਹੋਇਆ ਜਾਂ ਕਿਸੇ ਹੋਰ ਦੀ ਨਾਲ ਤੁਸੀਂ ਕੁਛ ਵੀ ਨਹੀਂ ਪੇ ਕਰਨਾ ਤੁਸੀਂ ਬਸ ਪੈਸੇ ਵੀ ਇੰਸ਼ੋਰ ਜਿਹੜੀ ਫੀ ਹੈਗੀ ਉਹ ਇੰਸ਼ੋਰੈਂਸ ਆਪ ਚਾਰਜ ਕਰਨਗੇ ਤੁਹਾਡਾ ਕੇਸ ਲੜਨਗੇ ਜਦ ਤੱਕ ਫੈਸਲਾ ਨਹੀਂ ਹੋਏਗਾ ਅਤੇ ਨੰਬਰ ਹੈ ਬਰਾਡ ਟੈਂਬਰ ਪਰਸਨਲ ਇੰਜਨ ਲੋਇਰ ਦਾ 5 ਧੜੱਲੇਦਾਰ ਇੱਥੋਂ ਦੇ ਜੰਪੌੜ ਇੱਕ ਲੜਕੀਆਂ ਵੀ ਆ ਅਤੇ ਲੜਕੇ ਵੀ ਆ 5 ਵਕੀਲ ਨੇ ਕੈਨੇਡਾ ਦੇ ਪੜ੍ਹੇ ਲਿਖੇ
6: ਜੀ
3: ਉਹ ਤੁਹਾਡੇ ਕੇਸ ਨੂੰ ਸੰਭਾਲਣਗੇ ਬਰਾਡ ਟੈਂਬਰ ਪਰਸਨਲ ਇੰਜਨ ਲੋਇਰ 416-991-6948 ਟੈਲੀਫੋਨ ਨੰਬਰ ਹੈ 416-991-5939
6: ਜੀ
3: ਮੇਰਾ ਨਾਮ ਹੈ ਹਾਈਵੇ 10 ਅਤੇ ਡੇਅਰੀ 6980 ਮਾਰਟਿਸ ਡਰਾਈਵ ਉੱਥੇ ਰੀਤੂ ਢਾਲੀਵਾਲ ਦਾ ਆਲ ਲਿੰਕ ਟਰੈਵਲ ਵੀ ਇਸ ਬਰਾਂਚ ਦੇ ਵਿੱਚ ਉੱਥੇ ਜਾ ਕੇ ਜਿਹੜਾ ਨੰਬਰ 9 ਦੇ ਵਿੱਚ ਮਿਲ ਸਕਦੇ ਹੋ ਬਰਾਡ ਟੈਂਬਰ ਫਨਸ ਇੰਜਨੀਅਰ ਲੋਇਰ ਨੂੰ
6: ਜੀ ਆਲ ਲਿੰਕ ਟਰੈਵਲ ਮਿਸਿਸ ਆਗਾ ਤੇ ਰੀਤੂ ਢਾਲੀਵਾਲ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ ਜੇ ਤੁਸੀਂ ਹੁਣ ਇੰਡੀਆ ਨੂੰ ਜਾ ਕੇ ਫੈਬਰੀ ਮਾਰਚ ਦੇ ਵਿੱਚ ਵਾਪਸੀ ਕਰਨਾ ਚਾਹੁੰਦੇ ਹੋ ਟੋਰਾਂਟੋ ਤੋਂ ਡੈਲੀ ਡੈਲੀ ਤੋਂ ਟੋਰਾਂਟੋ ਦੀ ਵਾਪਸੀ ਕਰਨੀ ਹੋਵੇ ਹੁਣ ਮਤਲਬ ਕਿ ਅਕਤੂਬਰ ਦੇ ਵਿੱਚ ਜਾ ਕੇ ਫੈਬਰੀ ਮਾਰਚ ਤੱਕ ਤੁਸੀਂ ਵਾਪਸੀ ਕਰਨੀ ਹੈ ਤਾਂ $1400 ਦੀ ਇਹਨਾਂ ਨੇ ਰਿਟਰਨ ਟਿਕਟ ਦੀ ਪ੍ਰਾਈਸ ਲਗਾਈ ਹੈ ਬਹੁਤ ਵਧੀਆ ਤੁਸੀਂ ਇਹਦੇ ਲਈ ਇਹਨਾਂ ਨਾਲ ਗੱਲਬਾਤ ਕਰ ਲਓ ਰਿਤੂ ਢਾਲੀਵਾਲ ਜੀ ਦੇ ਨਾਲ ਜੇ ਤੁਸੀਂ ਮੈਕਸੀਕੋ ਵਗੈਰਾ ਘੁੰਮਣ ਫਿਰਨ ਜਾਣਾ ਆ ਤਾਂ ਇਹਨਾਂ ਦੇ ਕੋਲ ਬਹੁਤ ਵਧੀਆ ਪੈਕੇਜ ਨੇ $1000 ਤੋਂ ਘੱਟ ਘੱਟ ਦੀ ਪ੍ਰਾਈਸ ਦੇ ਵਿੱਚ 800-900 ਦੀ ਪ੍ਰਾਈਸ ਦੇ ਵਿੱਚ ਤੁਹਾਡੇ ਲਈ ਇਹ 3 ਰਾਤਾਂ ਅਤੇ 4 ਦਿਨ ਦਾ ਪੈਕੇਜ ਬਣਾ ਕੇ ਦੇਣਗੇ ਬਹੁਤ ਵਧੀਆ ਇਹ ਤੁਹਾਡੇ ਲਈ ਪੈਕੇਜ ਬਣਾਉਂਦੇ ਨੇ ਡੀਲਸ ਬਣਾਉਂਦੇ ਨੇ ਜੇਕਰ ਤੁਸੀਂ ਕਿਤੇ ਵੀ ਕਿਸੇ ਵੀ ਏਰੀਆ ਦੇ ਵਿੱਚ ਆਲ ਓਵਰ ਦਾ ਵਰਲਡ ਵੀ ਘੁੰਮਣਾ ਹੋਵੇ ਤਾਂ ਰਿਤੂ ਢਾਲੀਵਾਲ ਜੀ ਦੇ ਕੋਲ 20 ਈਅਰਸ ਦਾ ਐਕਸਪੀਰੀਅੰਸ ਹੈ ਬੁਕਿੰਗਸ ਦਾ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਆਪਣੇ ਵਧੀਆ ਪੈਕੇਜ ਬਣਾ ਕੇ ਲੈ ਕੇ ਜਾਓ ਨੰਬਰ ਤੁਸੀਂ ਨੋਟ ਕਰ ਲਓ 905 565-87-04 All Link Travel Mississauga ਤੇ ਤੁਹਾਡੀ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ। ਅਗਲੇ ਕਾਲਰ 1614 ਜੀ, ਸਤਿ ਸ਼੍ਰੀ ਅਕਾਲ।
7: ਹੈਲੋ, ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜੀ।
7: ਮੇਰਾ ਗਾਣਾ ਮਹਿਮੂਦ ਦਾ ਗਾਇਆ ਹੋਇਆ ਹੈ, ਕਿਸੇ ਫਿਲਮ ਦਾ ਮੈਨੂੰ ਪਤਾ ਨਹੀਂ।
6: ਹਾਂਜੀ,
7: ਪੁਰਾਣਾ ਐਕਟਰ ਮਹਿਮੂਦ ਹੁੰਦਾ ਸੀ ਨਾ।
3: ਹਾਂਜੀ ਹਾਂਜੀ ਹਾਂਜੀ, ਕਮੇਡੀਅਨ। ਹਾਂਜੀ,
7: ਉਹਦਾ ਗਾਇਆ ਹੋਇਆ ਚਤਰਨਾਰ ਕਰਕੇ ਸ਼ਿੰਗਾਰ।
3: ਇੱਕ ਚਤਰਨਾਰ, ਸੁਨੀਲ ਦੱਤ ਸਾਹਿਬ ਨਾਲ ਸੀਗੇ ਤੇ ਸੈਰਾ ਬਾਨੂ ਸੀ ਇਸ ਫਿਲਮ ਦੇ ਵਿੱਚ ਇਕੱਠੇ ਸੀ। ਬੜੀ ਪਿਆਰੀ ਮੂਵੀ ਸੀ, ਦੇਖੀ ਦੇਖੀ ਲੱਗਦੀ। ਗੰਜੇ ਜੇ ਹੁੰਦੇ ਨਾ, ਗੋਦੀ ਚ ਰੱਖੀ ਹੈ ਨਾ। ਬਾਹਲੀ ਪਿਆਰੀ ਮੂਵੀ ਸੀ, ਜਿੰਨੀ ਵਾਰੀ ਮਾਰੀ ਦੇਖ ਲਓ ਨਾ। ਕਿਹੜਾ ਇਹ
6: ਸੁਣਨਾ ਕਰਕੇ ਸਿੰਗਾਰ
3: ਇਹ ਸੁਣਨਾ? ਅੱਛਾ, ਠੀਕ ਆ। ਇੱਕ ਚਤੁਰ ਨਾਹਰ ਕਰਕੇ ਸਿੰਗਾਰ ਲਗਾ ਦਿੰਦੇ ਹਾਂ ਜੀ। ਰੇਡੀਓ ਪ੍ਰੋਗਰਾਮ ਦੇ ਇਸ ਪਰਦੇਸ ਨਾਲ ਜੁੜੇ ਹੋਏ, ਤੁਸੀਂ ਖੁਸ਼ ਰਹੋ, ਜਿੰਦਾਬਾਦ। ਵੀਕਿੰਡ ਹੈਗਾ
6: ਜੀ,
3: ਲਓ ਫਿਰ ਪਰਮੈਸ਼ ਕੀ ਸਾਡੇ ਵੀਰ ਨੇ ਹਰਭਜਨ ਮਾਨ ਦੇ ਗੀਤ ਦੀ, ਤੇ ਕਿਉਂ ਨੀ ਫਿਰ ਆਪਾਂ ਲਾਉਂਦੇ ਹਰਭਜਨ ਮਾਨ ਦੇ ਗੀਤ।
6: ਬਿਲਕੁਲ ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਇਓ। ਸਟੂਡੀਓ ਨੰਬਰ ਹੈ 905-564-6464, ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਕਾਫੀ ਮਨਪ੍ਰੀਤ ਫਰਮਾਇਸ਼ਾਂ ਆ ਰਹੀਆਂ ਨੇ।
1: ਹਾਂਜੀ,
0: ਫਰਮਾਇਸ਼ ਆਈ ਸੀ ਸਾਡੇ ਸੱਜਣਾਂ ਦੀ, ਕਹਿੰਦੇ ਕਿ ਇੱਕ ਚਤੁਰ ਨਾਰ ਕਰਕੇ ਸ਼ਿੰਗਾਰ ਵੋ। ਅੱਛਾ, ਆਪਣੇ ਸਮੇਂ ਦੀ ਬੜੀ ਬੜੀ ਪਿਆਰੀ ਮੂਵੀ ਸੀ ਇਹ। ਕਿਸ਼ੋਰ ਕੁਮਾਰ ਸਾਹਿਬ ਜਿਹੜੇ ਗਾਉਂਦੇ ਸੀ ਨਾ,
1: ਹਾਂਜੀ,
0: ਉਹ ਪਹਿਲਾਂ ਫਿਲਮਾਂ 'ਚ ਕੋਈ ਕੰਮ ਕੀਤਾ ਉਹਨਾਂ ਨੇ, ਬਲੈਕ ਐਂਡ ਵਾਈਟ ਮੂਵੀ 'ਚ ਕੰਮ ਕੀਤਾ
1: ਜੀ।
0: ਉਹਨਾਂ ਨੇ ਐਕਟਿੰਗ ਵੀ ਬੜੀ ਪਿਆਰੀ ਕੀਤੀ ਆ।
1: ਹਾਂਜੀ,
0: ਇਹਦੇ ਵਿੱਚ ਕਿਸ਼ੋਰ ਕੁਮਾਰ ਸੀ ਅਤੇ ਨਾਲ ਸਦਾ ਬਹਾਰ ਸੁਨੀਲ ਦੱਤ ਸਾਹਿਬ
1: ਜੀ,
0: ਸੰਜੇ ਦੱਤ ਸਾਹਿਬ ਦੇ ਫਾਦਰ, ਅਤੇ ਨਾਲ ਸੀ ਮਹਿਬੂਦ ਅਤੇ ਨਾਲ ਸੀ ਸੈਰਾ ਬਾਨੋ। ਇਹਨਾਂ ਨੇ ਦਲੀਪ ਕੁਮਾਰ ਨਾਲ ਬਾਅਦ 'ਚ ਵਿਆਹ ਕਰਾਇਆ ਸੀਗਾ
1: ਜੀ,
0: ਅਤੇ ਆਪਣੇ ਸਮੇਂ ਦੇ ਬਹੁਤ ਵਧੀਆ ਐਕਟਰਸ ਸਨ। ਅਤੇ ਇਹ ਮੂਵੀ ਨਾ ਇੰਨੀ ਪਿਆਰੀ ਸੀ ਅਤੇ ਇਹਨਾਂ ਦੀ ਕਾਮੇਡੀ ਇੰਨੀ ਸੋਹਣੀ ਸੀ ਇਹਦੇ ਵਿੱਚ ਨਾ।
1: ਹਾਂਜੀ,
0: ਅਤੇ ਨਾਂ ਕਿਸੇ ਨੂੰ ਯਾਦ ਹੋਵੇ, ਮੈਨੂੰ ਵੀ ਭੁੱਲ ਗਿਆ ਨਾ, ਦੱਸ ਦਿਓ ਵੀ ਕਿਹੜੀ ਮੂਵੀ 'ਚ ਮੈਂ ਗੱਲ ਕਰ ਰਿਹਾ। ਲੇਕਿਨ ਮੈਂ ਦੇਖੋ, ਮੈਨੂੰ ਕਰੈਕਟਰ ਸਾਰੇ ਯਾਦ ਨੇ, ਹੈ ਨਾ, ਮੂਵੀ ਦਾ ਨਾਂ ਕਿਉਂ ਭੁੱਲ ਸਕਦਾ। ਚਲੋ ਸਾਡੇ ਸਰੋਤੇ ਤੋਂ ਪੁੱਛ ਲੈਂਦੇ ਹਾਂ, 905-564-6464 'ਚ ਮੈਂ ਕਿਹੜੀ ਗੱਲ ਕਰ ਰਿਹਾ ਭਲਾ। 905-564-6644 ਸਟੂਡੀਓ ਦੇ ਟੈਲੀਫੋਨ ਨੰਬਰ ਨੇ
1: ਜੀ,
0: ਜੁੜੇ ਰਹੋ ਸਾਡੇ ਨਾਲ। ਕੁਝ ਗੱਲਾਂ ਤੁਸੀਂ ਕਹੋਗੇ, ਕੁਝ ਕੁਝ ਅਸੀਂ ਕਹਾਂਗੇ, ਅਤੇ ਫਰਾਈਡੇ ਨੂੰ ਆਪਾਂ ਟੋਪ ਗੇਅਰ 'ਚ ਰੱਖਣਾ, ਅਤੇ ਫਿਰ ਤੁਹਾਡੇ ਲਈ ਅਸੀਂ ਪਾਸਪੋਰਟ ਘਰ ਪਹੁੰਚਦੇ ਤੁਸੀਂ ਹੋ ਜਾਣਾ ਪੂਰੇ ਆ, ਕਹਿੰਦੇ ਹੁੰਦੇ ਡਬਲ ਚਾਰਜ ਹੋ ਜਾਣਾ, 3 ਘੰਟੇ ਨਾ ਭਰਾਵਾਂ ਆਪਣਾ, ਟ੍ਰਿਪਲ ਦਾ ਟ੍ਰਿਪਲ।
1: ਹਾਂਜੀ,
0: ਜਾਣੀ ਸੰਡੇ ਤੱਕ ਤੁਸੀਂ ਚਾਰਜ ਹੀ ਰਹਿਣਾ ਸਾਰਿਆਂ ਨੇ,
1: ਬਿਲਕੁਲ
0: ਵੀਕਐਂਡ ਤੱਕ। ਮੰਡੇ ਫਿਰ ਅਸੀਂ ਫਿਰ ਮਿਲ ਲੈਣਾ, ਵੈਸੇ ਸੈਟਰਡੇ ਵੀ ਮਿਲਣਾ।
1: ਹਾਂਜੀ,
0: ਸੈਟਰਡੇ ਤਾਂ ਐਕਸਟੈਂਡ ਹੋ ਜਾਣਾ ਤੁਹਾਡੀ,
1: ਬਿਲਕੁਲ। ਹਾਂਜੀ,
0: ਮੈਂ ਗਾਇਬ ਹੁੰਦਾ 1 ਤੋਂ ਲੈ ਕੇ 4 ਵਜੇ ਤੱਕ, ਹੈ ਨਾ
1: ਜੀ।
0: ਅਗਲੇ ਕਾਲ ਲਓ।
1: 1159 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਮੂਵੀ ਦਾ ਨਾਮ ਸੀ ਪੜੋਸਨ।
0: ਹਾਂ, ਕਿਆ ਬਾਤ ਹੈ, ਉਹ ਸਾਰੇ ਪੜੋਸਨ ਪੜੋਸਨ ਕਰਨ ਲੱਗ ਗਏ ਸੀ ਨਾ।
2: ਬਹੁਤ ਅੱਛਾ ਸੀ ਇਹ ਸੌਂਗ, ਬਹੁਤ ਹੀ ਅੱਛਾ
0: ਲੱਗੇ। ਗੁੜ ਤੋਂ ਗਵਾਂਢਣ ਮਿੱਠੀ, ਇਹ ਗਾਣਾ ਸੀ, ਇਹ ਕਿਹਦਾ ਸੀਗਾ, ਲੱਗੇ ਖੰਡ ਤੋਂ, ਖੰਡ ਤੋਂ ਗਵਾਂਢਣ ਮਿੱਠੀ, ਇਸ ਤਰ੍ਹਾਂ ਦਾ ਸੀ ਕੋਈ ਗੀਤਾ, ਗਵਾਂਢਣ ਐਨੀਵੇ ਵਿੱਚ ਉਹ ਗੱਲ ਦੇ ਵਿੱਚ ਨਿਕਲਦੀ ਆ। ਲੱਗੇ ਗੰਢ ਤੋਂ, ਲੱਗੇ ਖੰਡ ਤੋਂ ਗਵਾਂਢਣ ਮਿੱਠੀ, ਇਹ ਵੀ ਦੱਸ ਦਿਓ ਕਿ ਸੱਜਣ ਨੇ ਗਾਇਆ ਸੀ, ਲੋਕਾਂ ਨੇ ਬੁੱਝਣਾ, ਪੁਰਾਣੇ ਗੀਤ ਨਾ। ਟੈਲੀਫੋਨ 905-564-6644 'ਤੇ ਇਹ ਮੂਵੀ ਸੀ ਪੜੋਸਨ
1: ਜੀ।
0: ਹਾਂਜੀ, ਬਹੁਤ ਚੱਲੀ ਸੀ ਮੂਵੀ, ਅਤੇ ਇਹ ਆਮ ਨਾ ਟੀ ਵੀ 'ਤੇ ਵੀ ਆਉਂਦੀ ਰਹੀ, ਜਦੋਂ ਵੀ ਆਵੇ ਨਾ ਤੁਸੀਂ ਦੇਖੋ, ਤੁਸੀਂ ਇਹਨੂੰ ਵਾਚ ਕਰੋਗੇ ਕਰੋਗੇ, ਮਿਸ ਨਹੀਂ ਕਰਦੇ, ਜਾਂ 5ਵੀਂ ਵਾਰੀ 10ਵੀਂ ਵਾਰੀ ਵੀ ਦੇਖ ਲਓਗੇ ਨਾ ਜੀ।
1: ਬਿਲਕੁਲ, ਕਈ ਮੂਵੀਜ਼ ਇੱਦਾਂ ਦੀ ਹੁੰਦੀ ਵੀ ਆਪਾਂ ਦੇਖ ਦੇਖ ਕੇ ਬੋਰ ਹੋ ਜਾਂਦੇ ਹਾਂ ਨਾ। ਅਤੇ ਐਨੀਵੇਜ਼, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ, ਅਤੇ ਤੁਸੀਂ ਵੀ ਇਹਨਾਂ ਦੇ ਕੋਲੋਂ ਬਹੁਤ ਹੀ ਕਮਾਲ ਦੀਆਂ ਮਿਠਾਈਆਂ ਲੈ ਕੇ ਆਓ। ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀ ਮਿਠਾਈਆਂ ਬਿਲਕੁਲ ਫਰੈਸ਼ ਤੁਹਾਡੇ ਲਈ ਰੈਡੀ ਕਰਦੇ ਨੇ, ਅਤੇ ਬਿਲਕੁਲ ਫਰੈਸ਼ ਐਂਡ ਫਲੇਵਰਫੁੱਲ ਫੂਡ ਖਾਓ ਇਹਨਾਂ ਦੇ ਕੋਲੋਂ। ਵੈਜ ਐਂਡ ਨੋਨ ਵੈਜ ਲਾਜਵਾਬ ਤੁਹਾਡੇ ਲਈ ਖਾਣਾ ਬਣਾਉਂਦੇ ਨੇ। ਇਹਨਾਂ ਦੇ ਕੋਲ ਕਾਫੀ ਵਧੀਆ ਡੀਲਸ ਮਿਲਣਗੇ ਤੁਹਾਨੂੰ ਇਨਸਾਈਡ ਰੈਸਟੋਰੈਂਟ ਦੇ ਵਿੱਚ ਜਾ ਕੇ, ਤੁਸੀਂ ਦੇਖੋਗੇ ਕਾਫੀ ਵਧੀਆ ਟੇਕ ਆਊਟ ਐਂਡ ਡਾਈਨਿੰਗ ਡੀਲਸ ਤੁਹਾਡੇ ਲਈ ਲੱਗੀਆਂ ਹੋਣਗੀਆਂ। ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ, ਕਿਸੇ ਦੇ ਘਰ ਵਿਆਹ ਸ਼ਾਦੀ ਆ ਰਹੀ ਹੈ ਜਾਂ ਕਿਸੇ ਦਾ ਬਰਥਡੇ, ਕਿਸੇ ਦੀ ਐਨੀਵਰਸਰੀ ਹੈ, ਤਾਂ ਤੁਸੀਂ ਜ਼ਰੂਰ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ, ਜਾਂ ਇਹਨਾਂ ਦਾ ਖਾਣਾ ਆਪਣੇ ਘਰ ਮੰਗਵਾਓ, ਕੇਟਰਿੰਗ ਕਰਵਾਓ। ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ 'ਤੇ ਪਹਿਲੀ ਲੋਕੇਸ਼ਨ ਹੈ। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲੂਗੀ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ 'ਤੇ। ਤਿੰਨੋਂ ਲੋਕੇਸ਼ਨਸ ਲੇਟ ਨਾਈਟ 2-3 ਵਜੇ ਤੱਕ, 2 AM 3 AM ਤੱਕ ਓਪਨ ਰਹਿੰਦੀਆਂ ਨੇ, ਅਤੇ ਜ਼ਰੂਰ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ। ਅਗਲੇ ਕਾਲਰ 6643, ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਮਨਪ੍ਰੀਤ ਜੀ ਅਤੇ ਸਿੱਧੂ ਸਾਹਿਬ, ਤੁਹਾਡੇ ਰੱਬਾਂ ਦੀ ਸੋਤਿਆਂ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਚੜ੍ਹਦੀ ਕਲਾ ਜੀ, ਅਤੇ ਹੈਪੀ ਫਰਾਈਡੇ
0: ਕੁਲਦੀਪ ਜੀ, ਹੈਪੀ ਫਰਾਈਡੇ ਫੋਰ ਯੂ ਟੂ।
3: ਹਾਂਜੀ ਹਾਂਜੀ, ਥੈਂਕ ਯੂ ਜੀ, ਮੌਸਮ ਵੀ ਵਧੀਆ, ਠੰਡ ਵੀ ਆ ਗਈ ਆ।
1: ਹਾਂਜੀ
3: ਸਿੱਧੂ ਸਾਹਿਬ, ਗਾਣਾ ਥੋੜ੍ਹਾ ਜਿਹਾ ਪੁਰਾਣਾ ਉਹ ਲਾਓ ਅੱਜ, ਮੇਰਾ ਖਿਆਲ ਜਸਵਿੰਦਰ ਨੂੰ ਲੱਗਦਾ, ਮਿਲ ਕੇ ਗੁਜ਼ਾਰਾਂਗੇ ਰਾਤ, ਅੱਲਾ ਕਰੇ ਦਿਨ ਨਾ ਚੜ੍ਹੇ।
0: ਬਿਲਕੁਲ, ਲਾ ਦਿੰਦੇ, ਹੁਣੇ ਲਗਾ ਦਿੰਦੇ ਹਾਂ। ਅੱਛਾ, ਇੱਕ ਨਾ ਕੁਲਦੀਪ ਜੀ, ਆਪਣਾ ਤੁਸੀਂ ਨਾ ਅੱਜ ਮੈਂ ਤੁਹਾਨੂੰ ਕਹਾਂਗਾ ਕਿ ਬਾਰਬੀ ਵਗੈਰਾ ਵਾਲਾ ਮੌਸਮ ਆ, ਫਿਰ ਹੋ ਜਾਏ ਫਿਰ ਥੋੜ੍ਹਾ ਜਿਹਾ ਬਾਰਬੀ ਕਿਉਂ ਵੀਕਐਂਡ ਦੇ ਇੰਡੀਅਨ ਫਰੂਟ ਲੈਂਡ ਤੇ ਖਾਣ ਪੀਣ ਵਾਲੇ ਸੈਕਸ਼ਨ ਚ ਲੈ ਜਾ, ਤੁਹਾਨੂੰ ਤੁਸੀਂ ਗੁੰਮਸੁੰਮ ਹੋ ਜਾਓਗੇ, ਗੁੰਮਸੁੰਮ ਗੁੰਮਸੁੰਮ, ਹਾਂਜੀ ਪਿਆਰ ਕਾ ਮੌਸਮ। ਤੇ ਕਹਿਣ ਦਾ ਭਾਵ ਆ, ਇੰਡੀਅਨ ਫਰੂਟ ਲੈਣ ਦੀ ਥਾਲੀ ਜਿਹੜੀ ਲਾਈ ਆ, ਪ੍ਰਾਈਸ ਸੁਣ ਕੇ ਤੁਸੀਂ 499 ਦੀ ਕਿਤੇ ਮਿਲਦੀ ਥਾਲੀ, ਲੂਣੀ ਟੂਣੀ ਇਕੱਠੀ ਕਰਕੇ ਇੱਕ ਦੀ ਲੂਣੀ ਮਿਲ ਜਾਂਦੀ ਨਾਲ ਤੇ ਥਾਲੀ ਆ ਜਾਂਦੀ ਹੈ,
1: ਬਿਲਕੁਲ ਸਹੀ ਗੱਲ,
0: ਭਾਣ ਦੇ ਵਿੱਚ ਹੀ ਆ ਜਾਂਦੀ ਹੈ ਜਿਹਨੂੰ ਆਪਾਂ ਚੇਂਜ ਕਹਿੰਦੇ ਹਾਂ ਇੰਗਲਿਸ਼ ਨਾ, 499 ਦੀ ਆ ਉਹ ਵੀ ਫੁੱਲੀ ਲੋਡਡ ਵਿੱਚ ਨਾਨ ਨੇ, ਰੋਟੀ ਲੈ ਲਓ ਤੁਹਾਡੀ ਆਪਣੀ ਚੋਇਸ ਆ, ਗਾਰਲਿਕ ਨਾਨ ਵੀ ਪਵਾ ਸਕਦੇ ਹੋ, ਪਲੱਸ ਉਹਦੇ ਵਿੱਚ ਗਜਰੇਲਾ ਹੈਗਾ, ਗੁਲਾਬ ਜਾਮਣ, ਰਾਈਸ ਨੇ, ਸੈਲਡ ਆ, ਰਾਇਤਾ ਹੈ ਬੂੰਦੀ ਵਾਲਾ, ਸਬਜ਼ੀਆਂ ਦੋ ਪਵਾ ਲਓ, ਇੱਕ ਦਾਲ ਪਵਾ ਲਓ, ਦੋ ਤਿੰਨ ਸਬਜ਼ੀਆਂ, ਦੋ ਦਾਲਾਂ ਪਵਾ, ਤੁਹਾਡੀ ਆਪਣੀ ਚੋਇਸ, ਤਿੰਨ ਚੀਜ਼ਾਂ ਪੈਣਗੀਆਂ, 499 ਇਹਨੇ ਕਹਿਣਾ ਬਹੁਤ ਜ਼ਰੂਰੀ ਆ। ਵੈਜ ਬਰਗਰ 399, ਕੁਲਚਾ ਸਟਫ ਕੁਲਚਾ 299 ਦਾ, ਆਲੂ ਕੁਲਚਾ 499 ਦਾ, ਅਤੇ ਚਨਾ ਭਟੂਰਾ ਫੁੱਲੇ ਹੋਏ ਵਧੀਆ ਐਨ ਹੈ, ਖਾਣ ਪੀ ਕੇ ਖਤ ਹੈ ਨਾ, 399 ਦੇ ਕਾਲੇ ਛੋਲੇ ਹੋਣਗੇ ਪੂਰੇ ਵਧੀਆ ਵਧੀਆ 399 ਦੇ। ਅਤੇ ਵੈਜ ਮੇਰੀਆਂ ਪੀਜ਼ਾ 699 ਦਾ, ਚਿਕਨ ਕਰੀ ਹੈਗੀ ਆ ਵਿਦ ਨਾਨ 999 ਦੀ, ਅਤੇ ਖਾ ਲਓ ਫਿਰ ਚੱਕ ਦਿਓ ਫੱਟੇ, ਹਾਂਜੀ ਪਾ ਦਿਓ ਮੋਛੇ, ਹਾਂਜੀ ਵਿਕਟ ਦੇ ਖਾਣਾ ਪੀਣਾ ਤਾਂ ਕੁਛ ਹੁੰਦਾ ਹੀ ਆ,
1: ਬਿਲਕੁਲ ਸਹੀ ਗੱਲ,
0: ਜੇ ਪੂਰਾ ਸਸਤਾ ਮਿਲ ਜਾਏ ਤਾਂ ਆਪਾਂ ਨੂੰ ਫਾਇਦਾ ਹੁੰਦਾ ਨਾ।
1: ਹਾਂਜੀ
0: ਲਓ ਜੀ ਮੈਸੇਜ ਲੈ ਲਈ ਪਹਿਲਾਂ, ਫਿਰ ਅਗਲਾ ਅੱਗੇ ਪਰਮੈਸ਼ੀ ਗੀਤ ਅਰਜੀਤ ਬਿੰਦ ਰੱਖੀਏ ਦੀ ਆਵਾਜ਼ ਸੁਣਾਵਾਂ
1: ਜੀ। ਸੋਫਾ ਮਾਰਟਨ ਕੈਸਲ ਲੈਦਰ ਲਾਈਨ ਦੀ ਤੁਹਾਨੂੰ ਮੈਂ ਜਾਣਕਾਰੀ ਦਿਆਂ, ਇਹ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਬੈਡਰੂਮ ਸੈਟਸ ਐਂਡ ਮੈਟਰਸਿਸ ਤੁਹਾਨੂੰ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰਦੇ ਨੇ। ਸੋਫਾ ਸੈਟਸ ਤੁਹਾਨੂੰ ਟੋਪ ਕੁਆਲਿਟੀ ਦੇ ਵਿੱਚ ਮਿਲਦੇ ਨੇਗੇ, ਜਿਹੜੇ ਇਹਨਾਂ ਦੇ ਕੋਲੋਂ ਤੁਸੀਂ ਆਪਣੇ ਕਸਟਮਾਈਜ਼ ਕਰਾ ਕੇ ਬਣਵਾ ਸਕਦੇ ਹੋ। ਜੇ ਤੁਸੀਂ ਫੈਬਰਿਕ ਦੇ ਸੋਫੇ ਚਾਹੁੰਦੇ ਹੋ, ਤੁਹਾਨੂੰ ਇਹ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ, ਜਿਹੜੇ ਮਰਜ਼ੀ ਕਲਰ ਦੇ ਵਿੱਚ, ਜਿਹੜੇ ਮਰਜ਼ੀ ਫੈਬਰਿਕ ਦੇ ਵਿੱਚ ਤੁਸੀਂ ਆਪਣੇ ਸੋਫੇ ਤਿਆਰ ਕਰਵਾਓ। ਜੇ ਤੁਸੀਂ ਲੈਦਰ ਦੇ ਸੋਫੇ ਬਣਵਾਉਣੇ ਨੇ, 50+ ਕਲਰ ਚੋਇਸਿਸ ਮਿਲਦੀਆਂ ਨੇ, ਅਤੇ ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ, ਅਤੇ ਆਪਣੀ ਪਸੰਦ ਦੇ ਸੋਫਾ ਸੈਟਸ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਤਿਆਰ ਕਰਵਾਓ। ਕਾਊਚਿਸ ਬਹੁਤ ਵਧੀਆ ਬਣਾਉਂਦੇ ਨੇ, ਅਤੇ ਕੈਨੇਡੀਅਨ ਮੇਡ ਬੈਡਰੂਮ ਸੈਟਸ ਐਂਡ ਮੈਟਰਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਵਿੱਚ ਪ੍ਰੋਵਾਈਡ ਕਰਦੇ ਆ। ਤੁਸੀਂ ਇਹਨਾਂ ਦੇ ਦੋਨਾਂ ਲੋਕੇਸ਼ਨਸ ਤੋਂ ਆਪਣੇ ਘਰ ਦਾ ਪੂਰਾ ਫਰਨੀਚਰ ਲੈ ਕੇ ਆ ਸਕਦੇ ਹੋ। ਪਹੁੰਚੋ ਤੁਸੀਂ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬਲੇਵਰਡ। ਤੁਹਾਨੂੰ ਜਿੰਨੇ ਫਲੋਰ ਮਾਡਲਸ ਨੇ ਉਹ ਕਲੀਅਰੈਂਸ ਦੇ ਉੱਪਰ ਮਿਲਣਗੇ ਅਪ ਟੂ 60% ਡਿਸਕਾਊਂਟ ਦੇ ਨਾਲ। ਪਹੁੰਚੋ ਤੁਸੀਂ ਅਤੇ ਨੰਬਰ ਨੋਟ ਕਰ ਲਓ 905-803-8056 905-803-8056 ਜਾਂ 905-791-8056 905-791-8056 ਸੋਫਾ ਮਾਰਟਨ ਕੈਸਲ ਲੈਦਰ ਲਾਈਨ ਦਾ ਨੰਬਰ ਹੈ। ਅਗਲੇ ਕਾਲਰ 1000 ਜੀ, ਸਤਿ ਸ਼੍ਰੀ ਅਕਾਲ।
4: ਨੀਲ ਕਮਲ ਮੂਵੀ ਦਾ ਗਾਣਾ ਹੈਗਾ ਆਜਾ ਤੁਝਕੋ ਪੁਕਾਰੀ ਮੇਰਾ ਪਿਆਰ,
0: ਆਪਣੇ ਰਾਜਕੁਮਾਰ ਸਾਹਿਬ ਦੀ ਮੂਵੀ ਸੀ ਨੀਲ ਕਮਲ ਆਜਾ ਤੁਝਕੋ ਪੁਕਾਰੇ ਮੇਰਾ ਪਿਆਰ ਹੈ ਜੀ।
1: ਹਾਂਜੀ
0: ਲਾਉਣੇ ਜੀ, ਅੱਜ ਬੜੇ ਸੋਹਣੇ ਵਿੱਚ ਸਾਰੇ, ਅੱਜ ਮੈਨੂੰ ਲੱਗਦਾ ਵਧੀਆ ਕੋਈ ਮੌਸਮ ਵਧੀਆ ਨਾ,
1: ਹਾਂਜੀ
0: ਵਧੀਆ ਮੂਡ ਦੇ ਵਿੱਚ ਨੇ ਸਾਰੇ,
1: ਬਿਲਕੁਲ ਹਾਂਜੀ
0: ਬੜੀ ਸੋਹਣੀਆਂ ਫਰਮਾਇਸ਼ਾਂ ਆ ਰਹੀਆਂ ਨਾ,
1: ਸਹੀ ਗੱਲ ਹੈ।
0: ਚਲੋ ਸਾਨੂੰ ਪਤਾ ਕੀ ਹੁੰਦਾ, ਇਹਦੇ ਨਾਲ ਵਾਨਗੀਆਂ ਮਿਲ ਜਾਂਦੀਆਂ ਆਪਾਂ ਨੂੰ ਥੋੜ੍ਹਾ ਜਿਹਾ,
1: ਬਿਲਕੁਲ ਬਿਲਕੁਲ ਹਾਂਜੀ,
0: ਕਹਿੰਦੇ ਹੁੰਦੇ ਆ
1: ਵੈਰਾਇਟੀ ਹੋ ਜਾਂਦੀ,
0: ਕੰਮ ਤਾਂ ਅਸੀਂ ਵੀ ਕਰਨਾ ਪਰ ਸਾਡੇ ਸਰੋਤੇ ਤੜਕਾ ਲਾ ਦਿੰਦੇ ਆ, ਉਹ ਸਵਾਲ ਨੂੰ ਸ਼ੋਰ ਬਜਟ ਚੀਜ਼ ਹੈ ਨਾ,
1: ਬਿਲਕੁਲ। 9181 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਦੱਸੋ ਬਹੁਤੀਆਂ ਖਾਹਿਸ਼ਾਂ ਨੀ ਰੱਖੀ ਦੀਆਂ, ਸਿੰਪਲ ਜੇ ਬੰਦੇ ਆ, ਸਿੰਪਲ ਰਹਿ ਕੇ ਰਹਿੰਦੇ ਆ। ਮਨਪ੍ਰੀਤ ਤੋਂ ਮੇਰੇ ਕੋਲ 6 ਸਾਲ ਮੇਰਾ ਰਹਿ ਰਹੀ ਹੈ, ਤੈਨੂੰ ਆਪਣੇ ਪਰਮ ਕਰ ਰਹੀ ਹੈ, ਸ਼ੀ ਨੋਜ਼ ਮੀ ਵੈਰੀ ਵੈਲ ਨਾ। ਤੋ ਦੱਸੋ ਕਿਹੜਾ ਕੀ ਸੁਣਨਾ ਅੱਜ?
5: ਨਾ ਨਾ ਮੈਂ ਤਾਂ ਗਾਣਾ ਹੀ ਗੱਲ ਕਰਦਾ, ਉਹ ਆਪਣੇ ਕਿਹੜਾ ਸਾਰੇ ਕੋਲ ਘੁੰਡ ਕੱਢ ਦੀ ਰੱਖ ਦੀ ਕਲਿੱਪ ਵਾਲਾ ਪਾਸਾ ਗਾਣਾ
0: ਹੈਗਾ, ਸਾਰੇ ਕੋਲ ਘੁੰਡ ਕੱਢ ਦੀ ਨੰਗਾ ਰੱਖ ਦੀ ਕਲਿੱਪ ਵਾਲਾ ਪਾਸਾ
5: ਵਾਲਾ ਪਾਸਾ
0: ਕਾਫੀ ਲਸ਼ਕਰ ਨੇ ਗਾਇਆ ਹੋਇਆ ਮੇਰਾ ਖਿਆਲ ਬਾਕੀ ਅੱਗੇ ਜਾ ਕੇ ਮੈਂ ਕਮਰਸ਼ੀਅਲ ਬ੍ਰੇਕ ਵੀ ਲਵਾਂਗੇ ਥੋੜੀ ਜਿਹੀ ਘੜੀ।

0: ਗਲੀ ਸਾਰਿਆਂ ਦੀ ਸਾਂਝੀ ਆ ਬੜਾ ਪਿਆਰਾ ਗੀਤ ਹੈ ਨਾ।
1: ਹਾਂਜੀ
0: ਗਲੀਆਂ ਸਾਰੀਆਂ ਸਾਂਝੀਆਂ ਹੁੰਦੀਆਂ ਨੀ ਵਿੱਚ। ਚਲੋ ਹੁਣ ਤੁਹਾਨੂੰ ਆਪਾਂ ਦਿਵਾਉਂਦੇ ਹਾਂ ਵਧੀਆ ਵਧੀਆ ਇੰਟਰਨੈਟ ਦੀਆਂ ਡੀਲਾਂ ਅਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਏਅਰਪੋਰਟ 'ਤੇ ਆਪਾਂ ਕੁਈਨ 'ਤੇ ਆਪਣੇ ਹੋਮ ਡਿਪੂ ਵਾਲੇ ਪਲਾਜ਼ ਵਿੱਚ। ਰੋਇਲ ਡਿਜੀਟਲ ਤੋਂ ਅਮਨ ਹੋਰੀ ਸਾਡੇ ਨਾਲ ਨੇ, ਜਾਣਕਾਰੀ ਦੇਣਗੇ ਕੀ ਸਪੈਸ਼ਲ ਉਹਨਾਂ ਕੋਲ ਨੇ। ਅਮਨ ਜੀ ਨੂੰ ਨਿੱਘਾ ਸਵਾਗਤ ਜੀ ਤੁਹਾਡਾ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ, ਅਤੇ ਰੇਡੀਓ ਸੁਣ ਰਹੇ ਸਾਰੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਡੀਲਸ ਬਾਰੇ ਮੈਂ ਇਨਫੋਰਮੇਸ਼ਨ ਅੱਜ ਦੇਣਾ ਚਾਹੁੰਦੀ ਸੀ। ਸਪੈਸ਼ਲ ਡੀਲਸ ਨੇ ਜਿਹੜੀਆਂ ਕਿ ਘਰ ਦੇ ਵਿੱਚ ਤੁਸੀਂ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਕੇਬਲ ਟੀਵੀ ਜਾਂ ਫਿਰ ਲੈਂਡਲਾਈਨ ਦੀਆਂ ਸਰਵਿਸਿਜ਼ ਲਗਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਸਾਨੂੰ ਕਾਲ ਕਰਕੇ ਇਹਨਾਂ ਡੀਲਸ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ। ਨੰਬਰ ਆ 6472011313। ਸਪੈਸ਼ਲ ਡੀਲ ਜਿਹੜੀ ਇੰਟਰਨੈਟ ਦੀ ਅੱਜ ਕੱਲ੍ਹ ਚੱਲ ਰਹੀ ਹੈ, ਤੁਸੀਂ ਮਿਨੀਮਮ $55 ਤੋਂ 1.5 GB ਅਨਲਿਮਿਟਡ ਜਿਹੜਾ ਇੰਟਰਨੈਟ ਹੈ, ਇਨਕਲੂਡਿੰਗ ਮੋਡਮ, ਕੋਈ ਐਕਸਟਰਾ ਚਾਰਜਿਸ ਜਾਂ ਈਵਨ ਕੋਈ ਹਿਡਨ ਚਾਰਜਿਸ ਵੀ ਨਹੀਂ ਹੋਣਗੇ, ਅਤੇ ਕਾਲ ਕਰਕੇ ਜ਼ਰੂਰ ਤੁਸੀਂ ਇਸ ਡੀਲ ਦਾ ਫਾਇਦਾ ਲੈ ਸਕਦੇ ਹੋ। ਜੇ ਈਵਨ ਤੁਸੀਂ ਜ਼ਿਆਦਾ ਬਿੱਲ ਪੇ ਕਰ ਰਹੇ ਹੋ ਤਾਂ ਜ਼ਰੂਰ ਕਾਲ ਕਰੋ, ਅਸੀਂ ਤੁਹਾਡਾ ਪ੍ਰੋਪਰ ਐਡਰੈਸ ਆ ਜਿਹੜਾ ਉਹ ਵੈਰੀਫਾਈ ਕਰਾਂਗੇ ਕਿ ਕਿਹੜੀ ਸਪੀਡ ਤੁਹਾਡੇ ਐਡਰੈਸ ਦੇ ਵਿੱਚ ਅਵੇਲੇਬਲ ਆ। ਸੋ ਅਸੀਂ ਉਹੀ ਤੁਹਾਨੂੰ ਬੈਸਟ ਡੀਲ ਆ ਜਿਹੜੀ ਪ੍ਰੋਵਾਈਡ ਕਰਾਂਗੇ ਡਿਸਕਾਊਂਟਡ ਪ੍ਰਾਈਸ ਦੇ ਉੱਪਰ। ਜੇ ਈਵਨ ਤੁਹਾਡਾ ਏਰੀਆਜ਼ ਦੇ ਵਿੱਚ ਬੈੱਲ ਦੀ ਫਾਈਬਰ ਅਵੇਲੇਬਲ ਆ, ਉਹ ਵੀ ਰਾਈਟ ਨਾਓ ਬਹੁਤ ਹੀ ਵਧੀਆ ਪ੍ਰਾਈਸ ਦੇ ਉੱਪਰ ਉਹਦਾ ਪਲਾਨ ਹੈ ਜਿਹੜਾ ਉਹ ਚੱਲ ਰਿਹਾ, ਤੁਸੀਂ ਕਾਲ ਕਰਕੇ ਉਹਦੇ ਬਾਰੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਜੀਵਨ ਘਰ 'ਚ ਤੁਸੀਂ ਟੀਵੀ ਦੀਆਂ ਸਰਵਿਸਿਜ਼ ਲੈਣੀਆਂ ਨੇ ਜਿਹਦੇ ਵਿੱਚ ਤੁਹਾਨੂੰ ਸਾਰੇ ਤਰ੍ਹਾਂ ਦੇ ਹਿੰਦੀ ਪੰਜਾਬੀ ਚੈਨਲ ਮੂਵੀਜ਼ ਸਾਰੇ ਪ੍ਰੋਗਰਾਮਸ ਉਹਦੇ ਵਿੱਚ ਤੁਹਾਨੂੰ ਮਿਲਣਗੇ, ਉਹਦਾ ਜਿਹੜਾ ਪ੍ਰਾਈਸ ਹੈ ਕਾਲ ਕਰਕੇ ਤੁਸੀਂ ਡੀਟੇਲਸ ਉਹਦੇ ਬਾਰੇ ਪੁੱਛ ਸਕਦੇ ਹੋ। ਨੰਬਰ ਮੈਂ ਨਾ ਸਾਰੀਆਂ ਡੀਲਸ ਬਾਰੇ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ, 6472011313, 6472011313। ਥੈਂਕ ਯੂ ਸੋ ਮਚ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਦੋਸਤੋ, ਇੱਕ ਵਾਰੀ ਫਿਰ ਮੈਂ ਦੱਸਦਿਆਂ ਕਿ ਆਪਣੇ ਖਾਸ ਇੰਡੀਅਨ ਫਰੂਟਲੈਂਡ 'ਤੇ ਬਹੁਤ ਵੱਡੀ ਸੇਲ ਲੱਗੀ ਆ, ਸਾਰੀਆਂ ਵਸਤੂਆਂ 'ਤੇ ਅਨੇਲੀ ਬ੍ਰਾਂਚ 'ਤੇ ਪਹੁੰਚੋ, 7 ਬ੍ਰਾਂਚਾਂ ਆਲੇ ਦੁਆਲੇ ਨੇ, ਖਾਣ ਪੀਣ 'ਤੇ ਵੀ ਥਾਲੀ 4.99 ਲੱਗੀ ਹੋਈ ਆ, ਆਟੇ 'ਤੇ ਸਸਤੀ ਲੱਗੇ ਹੋਏ ਨੇ, ਮੈਂ ਪਹਿਲਾਂ ਸਾਰੀਆਂ ਬੋਲ ਗਿਆ, ਟਾਟਾ ਚਾਹ ਪੱਤੀ ਵੀ ਲੱਗੀ ਹੋਈ ਆ ਬੰਨ, ਆਹ ਮੈਨੂੰ ਬੜੀ ਚੰਗੀ ਲੱਗੀ। ਮੈਨੂੰ ਨਾ ਕੋਈ ਕਹਿੰਦਾ ਯਾਰ ਬਈ ਤੁਸੀਂ ਖੰਡ ਨਾ ਪਾ ਕੇ ਨਾ ਪੀਆ ਕਰੋ, ਰਾਤ ਨੂੰ ਪੈਣ ਲੱਗੇ ਨਾ ਗਰਮ ਦੁੱਧ,
1: ਹਾਂਜੀ
0: ਅਤੇ ਮੈਂ ਪੀਂਦਾ ਪੀਂਦਾ ਮੇਰੀ ਆਦਤ ਹੀ ਹੈ ਨਾ, ਕਈ ਵਾਰੀ ਵਿੱਚ ਮੈਂ ਪਾ ਲੈਂਦਾ ਹੁੰਦਾ ਆਪਣਾ, ਹੋਇਆ ਨਹੀਂ ਪਾਊਡਰ ਜਿਹਾ ਮਿਲਦਾ ਆਪਣੇ ਪੀਲਾ ਜਿਹਾ, ਕੀ ਕਹਿੰਦੇ ਉਹਨੂੰ ਮੈਂ ਪੀਤੀ ਦੋ ਕੁ ਵਾਰੀ, ਸਵਾਦ ਹੀ ਵੱਖਰਾ ਉਹਦਾ, ਹਰ ਚੀਜ਼ ਦਾ ਨਾ। ਮੈਂ ਕਿਹਾ ਕਿ ਇਹਨਾਂ ਨੇ ਸਸਤੀ ਲਾਈ ਆ ਭਾਈ, ਸ਼ੱਕਰ ਲਾਈ ਆ ਬਾਂਸੀ, ਦੋ ਪਾਊਂਡ ਦੀ $99 ਇੱਥੇ ਸਸਤੀ ਆ, ਲਿਓ ਭਾਈ ਇੰਨੀ ਫਰੂਟ ਲੈਣ 'ਤੇ। ਫਰਮਾਇਸ਼ਾਂ ਵਿਚਾਰੀਆਂ, ਅਗਲੀ ਫਰਮਾਇਸ਼ ਆਪਾਂ ਕਰਨੀ ਆ, ਫਰਮਾਇਸ਼ਾਂ ਹੋਰ ਵੀ ਆ, ਪਰ ਕਹਿੰਦੇ ਸਾਨੂੰ ਅਸੀਂ ਥੋੜ੍ਹਾ ਜਿਹਾ ਡਰਾਈਵ ਕਰ ਰਹੇ ਹਾਂ ਅਤੇ ਥੋੜ੍ਹਾ ਜਿਹਾ ਇੰਜੋਏ ਕਰਨਾ ਚਾਹੁੰਦੇ ਹਾਂ, ਅਤੇ ਪੈਸੇ ਵੀ ਸਾਡੇ ਜਿਹੜੇ ਛੋਟੇ ਸ਼ਹਿਰ ਵਾਲੇ ਆ ਉਹਨਾਂ ਦਾ ਸਾਡਾ ਬਹੁਤ ਪਿਆਰ ਆ, ਗੋਲਫ ਵਾਲੇ ਹੋ ਗਏ, ਕੇਂਬਰਿਜ ਵਾਲੇ ਹੋ ਗਏ। ਅੱਛਾ ਮੈਂ ਨਾ ਜਿੰਨੇ ਵਾਰੀ ਵੀ ਇਹਨਾਂ ਦੇ ਸ਼ਹਿਰਾਂ ਦੇ ਵਿੱਚ ਇੰਡੀਅਨ ਫਰੂਟ ਲੈਣੀਆਂ ਬ੍ਰਾਂਚਾਂ ਖੁਲਾ ਕੇ ਆਇਆ, ਤੁਸੀਂ ਸੁਣਿਆ ਤੁਸੀਂ
1: ਕਹਿੰਦੇ
0: 15-20 ਬੰਦੇ ਲੈਣ ਆ ਗਏ, ਕਹਿੰਦੇ ਘਰੇ ਚੱਲੋ, ਫਿਰ ਮੈਂ ਕਿਹਾ ਆਪਾਂ ਇੱਥੇ ਬਹਿ ਜਾਂਦੇ ਹਾਂ, ਇੱਥੇ ਬਹਿ ਕੇ ਚਾਹ ਪੀਂਦੇ ਇਕੱਠੇ ਸਾਰੇ ਚ ਨਾ, ਅਤੇ ਵੀ ਸਾਰ ਉਹਨਾਂ ਦਾ ਮਤਲਬ ਸੀਗੇ ਘਰੇ ਚੱਲੋ ਬਾਰਬੀਕਿਊ ਕਰਨਾ, ਹੋਰ ਕੇਂਬਰਿਜ ਹੋ ਗਿਆ, ਕਿਚਨਰ ਹੋ ਗਿਆ,
1: ਹਨਾ
0: ਇਹ ਗੋਲਫ ਵਾਲੇ ਆ, ਪਰ ਮੈਨੇ ਫਰਮਾਇਸ਼ ਕਰ ਦੇਣਾ ਪੂਰੀ ਪਹਿਲਾਂ ਹਨਾ
1: ਜੀ,
0: ਲੋ ਗੋਲਫ ਵਾਲੇ ਉਹ ਜਸਵਿੰਦਰ ਨਾਲ ਕੌਣ ਸਨ, ਮੈਂ
1: ਇੰਦਰ ਹੀ ਕਿਹਾ ਦੱਸਿਆ,
0: ਜਸਵਿੰਦਰ ਕੇਂਦਰ,
1: ਜਸਵਿੰਦਰ ਵੀ ਦੱਸਿਆ ਇੰਦਰ, ਬਟ ਚਲੋ ਤੁਸੀਂ ਗਾਣਾ ਇੰਜੋਏ ਕਰੋ ਆਪਣਾ,
0: ਗਲਤ ਹੋਇਆ ਕਰੈਕਸ਼ਨ ਕਰਦੇ ਹਨ ਫੋਨ ਕਰਕੇ।
1: ਹਾਂਜੀ ਹਾਂਜੀ
0: ਪ੍ਰੋਗਰਾਮ ਦੇਸ਼ ਪ੍ਰਦੇਸ਼।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਇਓ। ਔਰ ਦੋਸਤੋ, ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਮੁਹੱਬਤ ਕਰਦੇ ਹਾਂ। ਅਤੇ ਕਈ ਵਾਰੀ ਤੁਸੀਂ ਸਾਨੂੰ ਕਾਲ ਕਰਕੇ ਕਹਿੰਦੇ ਹਾਂ ਜੀ ਮੈਂ ਤੁਹਾਨੂੰ ਹੈ ਨਾ ਤੁਹਾਡਾ ਇਮੈਜੀਨੇਸ਼ਨ ਮੈਂ ਇਹ ਕਰ ਰਿਹਾ ਸੀ, ਤੁਹਾਡੇ ਮਨ ਦੇ ਵਿੱਚ ਮੇਰੇ ਜਹਿਨ ਦੇ ਵਿੱਚ ਤੁਹਾਡੀ ਆਹ ਤਸਵੀਰ ਸੀ, ਮੈਂ ਉਹਦੇ ਨਾਲ ਤਾਂ ਸਹਿਮਤ ਨਹੀਂ ਹੈਗਾ, ਮੈਂ ਕੱਟਿਆ ਕੱਲ੍ਹ ਵੀ ਕਰ ਲਉਂ ਨਾ। ਉਹਦਾ ਕਾਰਨ ਇਹ ਆ, ਮੈਂ ਅੱਜ ਤੋਂ ਜੇ ਪਿੱਛੇ ਜੇ ਆਪਣੇ 15-20 ਸਾਲ ਜੋ ਸੋਸ਼ਲ ਮੀਡੀਆ ਨਹੀਂ ਸੀ ਤਾਂ ਮੈਂ ਮੰਨ ਸਕਦਾ ਕਿ ਮੈਂ ਕੌਣ ਹਾਂ, ਦੇਸ਼ ਪ੍ਰਦੇਸ਼ ਦਾ ਮਾਲਕ ਕੌਣ ਆ ਕਿਸੇ ਨੂੰ ਪਤਾ ਨਾ ਹੋਵੇ। ਪਰ ਮੈਂ ਇਹ ਨਹੀਂ ਮੰਨ ਸਕਦਾ ਕਿ ਇਸ ਸਮੇਂ ਦੇ ਵਿੱਚ ਤੁਸੀਂ ਕਹੋਗੇ ਯਾਰ ਮੈਂ ਤੁਹਾਨੂੰ ਮੈਜਰ ਕੀਤਾ ਤੁਹਾਡੇ ਫਿਰ ਤੇ ਕੁਛ ਹੋਰ ਕੁਛ ਵੀ ਆ, ਡਿਫਰੈਂਟ ਦੀ ਪਰਸਨੈਲਿਟੀ ਹੋ ਜਾਂ ਬੁੜੇ ਹੋ ਜਾਂ ਕੁਛ ਹੋਰ। ਕਈ ਕਹਿੰਦੇ ਮੈਂ ਸੋਚ ਤੁਸੀਂ 80 ਸਾਲ ਦੇ ਹੋਵੋਗੇ। ਮੈਂ ਕਿਹਾ ਯਾਰ ਇਹ ਸੋਚਣਾ ਮੈਂ ਨਹੀਂ ਮੰਨਦਾ ਇਹ ਗੱਲਾਂ।
1: ਹਾਂਜੀ,
0: ਕਿਉਂਕਿ ਅੱਜ ਦੇ ਯੁੱਗ ਦੇ ਵਿੱਚ
1: ਹਾਂਜੀ
0: ਤੇਜਿੰਦਰ ਸਿੱਧੂ ਹੋਰੀ ਟਿਊਟਰ ਦੇ ਬੈਠੇ ਆ, ਤੇਜਿੰਦਰ ਸਿੱਧੂ ਹੋਰੀ ਲਿੰਕਡਇਨ ਦੇ ਬੈਠੇ ਆ, ਤੇਜਿੰਦਰ ਸਿੱਧੂ ਦੀਆਂ ਪਿਕਚਰਾਂ ਫੇਸਬੁੱਕ ਤੇ ਪਈਆਂ ਹੋਈਆਂ ਨੇ, ਤੇਜਿੰਦਰ ਸਿੱਧੂ ਦੀਆਂ ਪਿਕਚਰਾਂ ਇੰਸਟਾਗ੍ਰਾਮ ਤੇ ਪਈਆਂ, ਤੇਜਿੰਦਰ ਸਿੱਧੂ ਨੇ ਜਿੰਨੀਆਂ ਵੀ ਪਾਈਆਂ ਵੀਡੀਓ ਟਿਕਟੋਕ ਤੇ ਉਹ ਛਾਈਆਂ ਹੋਈਆਂ ਨੇ, ਕਈਆਂ ਤੋਂ ਪਤਾ ਨੀ ਮਿਲੀਅਨ ਵਿਊਜ਼ ਹੋ ਗਈਆਂ ਹਨਾ। ਪਰ ਮੈਂ ਕਦੇ ਕਿਹਾ ਨੀ ਅੱਜ ਤੱਕ ਨਾ, ਤੇ ਹੁਣ ਹੋਰ ਕਿਹੜਾ ਕਰਿਆ ਗਿਆ,
1: ਸਨੈਪਚੈਟ ਰਹਿ ਗਿਆ।
0: ਤੇ ਮੈਨੂੰ ਮੇਰੇ ਕੋਲ ਦੋ ਕੁੱਤੇ ਹੁੰਦੇ ਨੇ ਜਦੋਂ ਵੀ ਫੋਟੋ ਪਾ ਜਾਂਦੇ ਨਾ, ਡਬਲ ਪੂਰੇ ਵਧੀਆ ਜਰਮਨ ਸ਼ੈਪਰਡ ਕੁੱਤੇ।
1: ਹਾਂਜੀ ਹਾਂਜੀ ਹਾਂਜੀ,
0: ਨਾਗਰਾਜਾਂ ਨੂੰ ਲੈ ਕੇ ਆਉਂਦਾ ਮੈਂ, ਦੇ ਫਾਰਮ ਹਾਊਸ ਦੇ ਪਾਏ ਹੁੰਦੇ ਮੇਰੇ।
1: ਹਾਂਜੀ,
0: ਤਾਂ ਮੈਂ ਨਹੀਂ ਸਮਝਦਾ ਅੱਜ ਦੇ ਯੁੱਗ ਵਿੱਚ ਤੁਸੀਂ ਭਾਲਣਾ ਹੋਵੇ ਕਿਸੇ ਨੂੰ, ਕੋਈ ਵੀ ਬੰਦਾ ਕੋਈ ਪ੍ਰੋਮ ਕਰਦਾ ਹੋਵੇ ਪਹਿਲਾਂ ਤੁਸੀਂ ਇਹੀ ਦੇਖਦੇ ਯਾਰ ਦੇਖੀ ਬੰਦਾ ਹੈ ਕਿਹੋ ਜਿਹਾ। ਅੱਛਾ, ਫਿਰ ਅਸੀਂ ਟੀਵੀ 'ਤੇ ਵੀ ਆਉਂਦੇ ਹਾਂ, ਜਦੋਂ ਵੀ ਲਾਈਵ ਪ੍ਰੋਮ ਕਰਦੇ ਹਾਂ ਤੁਸੀਂ ਸਾਨੂੰ, ਹੁਣ ਜਾਓ ਸਾਡੀ ਵੈਬਸਾਈਟ 'ਤੇ ਕਲਿੱਕ ਕਰੋ ਦੇਸ਼ ਪ੍ਰਦੇਸ਼ ਟੀਵੀ .com, ਉਹਦੇ 'ਤੇ ਤੁਸੀਂ ਜਾਓ ਆਪਣੇ ਲਾਈਵ ਸਟ੍ਰੀਮਿੰਗ 'ਤੇ ਕਲਿੱਕ ਕਰੋਗੇ, ਸਟੂਡੀਓ 'ਚ ਮੈਨੂੰ ਵੇਖੋਗੇ
1: ਜੀ। ਹਾਂਜੀ,
0: ਮੇਰੀ ਕਿਹੜੀ ਸ਼ਰਟ ਪਾਈ ਆ, ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕੀ ਪਾਇਆ। ਕਈ ਵਾਰੀ ਕਿਹਾ ਭਾਅ ਜੀ ਕੱਲ੍ਹ, ਇੱਕ ਦਿਨ ਮੈਨੂੰ ਬੰਦੇ ਕਹਿੰਦੇ ਭਾਅ ਜੀ ਬੜਾ ਫਿੱਕਾ ਜਿਹਾ ਰੰਗ ਪਾ ਕੇ ਆਏ ਹੋ, ਉਹ ਮੈਂ ਕਿਹਾ ਯਾਰ ਕੋਈ ਨਹੀਂ, ਸਾਰੇ ਰੰਗ ਸੋਬਰ ਹੁੰਦੇ ਆ, ਪਰਮਾਤਮਾ ਦੇ ਰੰਗ ਨੇ ਸਾਰੇ। ਤੂੰ ਕਹਿੰਦਾ ਭਾਅ ਵਾ ਆਈ ਪੀ ਟੀਵੀ 'ਚ ਬੋਸ ਜਾਓ, ਵਰਲਡ ਵਾਈਡ ਲੋਕ ਦੇਖਦੇ ਸਾਨੂੰ, ਉੱਥੋਂ ਗੱਲ ਆ ਜਾਂਦੀਆਂ। ਜਦੋਂ ਪੰਜਾਬੀ ਸ਼ੈਕ ਜਾਂਦੇ ਹੋ ਦੇਸ਼ ਪ੍ਰਦੇਸ਼ 'ਚ ਕਲਿੱਕ ਕਰਦੇ ਹੋ, ਜਦੋਂ ਉਹ ਲਾਈਵ ਚੱਲਦਾ, ਬਸ ਤਾਂ ਹਰ ਮੂਵੀ ਚੱਲਦੀਆਂ ਰਹਿੰਦੀਆਂ,
1: ਬਿਲਕੁਲ
0: ਲਾਈਵ ਹੁੰਦਾ, ਜਦੋਂ ਗੀਤ ਸੰਗੀਤ ਵੀ ਚੱਲਦਾ, ਪਰ ਲਾਈਵ ਹੁੰਦਾ ਜੇ ਮਨਪ੍ਰੀਤ ਬੈਠੇ ਹੁੰਦੇ ਮਾਣ ਮੇਰੇ,
1: ਹਾਂਜੀ,
0: ਅਤੇ ਤੇਜਿੰਦਰ ਸਿੱਧੂ ਮੈਂ ਬੈਠਾ ਹੁੰਦਾ। ਹੁਣ ਮੈਨੂੰ ਮੈਨੂੰ ਪਤਾ ਲੱਗਿਆ 6 ਸਾਲ ਇਹਨਾਂ ਨੂੰ ਹੋ ਗਏ ਮੇਰੇ ਨਾਲ ਕੰਮ ਕਰਦਿਆਂ ਨੂੰ, ਟਾਈਮ ਗੋਜ਼ ਵੈਰੀ ਫਾਸਟ ਨਾ।
1: ਬਿਲਕੁਲ ਹਾਂਜੀ,
0: ਅਤੇ ਮੈਨੂੰ ਤਾਂ ਹੁਣ 30 ਸਾਲ ਹੀ ਹੋ ਗਏ ਕਮਿਊਨਿਟੀ 'ਚ ਵਿਚਰਦੇ ਆ, 45 ਸਾਲ ਮੈਨੂੰ ਇੱਥੇ ਆਉਣ ਕਿ ਡੱਡਾ ਆ ਗਿਆ, 19 ਸਾਲ ਦਾ ਜੀ ਮੈਂ ਇੱਥੇ ਆਇਆ, ਹੁਣ ਮੈਜਰ ਕਰ ਲਓ ਕਿੰਨੀ ਉਮਰ ਹੋ ਗਈ, ਬਹੁਤ ਨਹੀਂ ਹੈਗੀ, 65 ਕੀ ਹਜੇ ਦੱਸ ਦਿੰਦਾ ਯਾਰ, ਕਈ ਲੋਕ ਦੱਸਦੇ ਨੇ ਆਪਾਂ ਨੂੰ ਫਰਕ ਪੈਂਦਾ, ਆਪਾਂ ਤਾਂ ਹਜੇ ਹਾਂ ਜੋ ਹੈਗੇ ਹੈਗੇ ਹਾਂ, ਅਤੇ ਚਲ ਕੋਈ ਨਹੀਂ ਕੋਈ ਚੀਜ਼ ਆਪਣੀ।
1: ਬਿਲਕੁਲ ਹਾਂਜੀ,
0: ਰੈਡੀ ਪੜਾ ਦੇਸ਼ ਪਰਦੇ ਜੁੜੇ ਹੋਏ ਦੋਸਤੋ, ਤੁਹਾਡਾ ਸਭ ਦਾ ਇੱਕ ਵਾਰੀ ਫਿਰ ਸਵਾਗਤ ਆ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਮਿਊਨਿਟੀ ਵਿੱਚ ਵਿਚਰਦੇ ਹਾਂ ਲੰਬੇ ਸਮੇਂ ਤੋਂ, ਮੇਰੇ ਬੇਟੇ ਨੇ ਵੱਡੇ ਸਮਰਾਜ ਸਿੱਧੂ ਹੋਰੀ, ਉਹ ਵੀ ਲੰਬੇ ਸਮੇਂ ਤੋਂ ਤੁਹਾਡੇ ਨਾਲ ਪ੍ਰੋਗਰਾਮ ਪੇਸ਼ ਕਰਦੇ ਆ, ਅਤੇ ਮੰਡੇ ਟੂ ਥਰਸਡੇ ਤੁਹਾਡੇ ਲਈ ਉਹ 4 ਤੋਂ 6 ਉਹ ਆਪਣੇ ਹਿਸਾਬ ਨਾਲ ਕਰਦੇ, ਖਬਰਾਂ ਹੁੰਦੀਆਂ ਕੈਨੇਡਾ ਦੀਆਂ ਪੂਰੀਆਂ ਭਰਪੂਰ,
1: ਹਾਂਜੀ,
0: ਅਤੇ ਉਹਦੇ ਨਾਲ ਦੀ ਨਾਲ ਉਹਦੇ ਵਿੱਚ ਤੁਹਾਨੂੰ ਆਟਵਾ ਯੂਨੀਵਰਸਿਟੀ ਤੋਂ ਗ੍ਰੈਜੂਏਟ ਨੇ ਵੈਸੇ, ਅਤੇ ਪਰ ਫੁੱਲ ਟਾਈਮ ਤਾਂ ਹੁਣ ਇੱਧਰ ਹੀ ਮੇਰੇ ਨਾਲ ਕੰਮ ਕਰਦੇ, ਪਲੱਸ ਉਹਨਾਂ ਦੀ ਹੋਰ ਵੀ ਜੋਬ ਹੈਗੀ ਆ
1: ਜੀ,
0: ਉਹ ਵੀ ਤੁਹਾਡੇ ਲਈ, ਤੁਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਸੁਣਦੇ ਹੋ, ਗੀਤ ਸੰਗੀਤ ਤੁਸੀਂ ਫਰਮਾਇਸ਼ ਕਰਦੇ ਹੋ, ਉਹਨਾਂ ਨੇ ਫਿਰ ਸੁਣਨੇ ਹੁੰਦੇ ਆ ਪੂਰੇ ਨਵੇਂ ਗੀਤ, ਹੈ ਨਾ,
1: ਹਾਂਜੀ,
0: ਥੋੜ੍ਹੇ ਜਿਹੇ ਘੈਂਟ ਜੇ ਘੈਣ ਹੈ। ਮੈਨੂੰ ਇੱਕ ਫੀਮੇਲ ਦਾ ਫੋਨ ਆ, ਕਹਿੰਦੇ ਭਾਅ ਜੀ ਤੁਹਾਡੇ ਬੇਟੇ ਤੁਹਾਡੇ ਨਾਲ ਵਧੀਆ ਗੀਤ ਲਾਉਂਦੇ, ਮੈਂ ਚੰਗੀ ਗੱਲ ਹੀ ਆ, ਹੈਂਜੀ, ਗੁਰੂ ਜਿਹਨਾਂ ਦੇ ਟੱਪੜੇ ਚੇਲੇ ਜਾਣ ਛੜੱਪ ਹੈ, ਉਹਨੀ ਗੱਲ ਮੈਂ ਗੁਰੂ ਖਿਆਲ ਹੋਏ ਚੇਲੇ ਹੀ ਹੈ ਮੇਰੇ ਸਾਰੇ, ਤੁਸੀਂ ਮਿੱਠੇ ਸਾਡੇ ਚੇਲੇ ਵੀ ਵਧੀਆ ਕੰਮ ਕਰਦੇ, ਸਾਨੂੰ ਖੁਸ਼ੀ ਹੁੰਦੀ ਹੈ, ਹੈਂਜੀ
1: ਜੀ।
0: ਸਾਡੇ ਪ੍ਰਾਂਤ ਦੇਸ਼ ਪ੍ਰਦੇਸ਼ ਸ਼ੁੱਕਰਵਾਰ ਦਾ ਦਿਨ ਹੈ ਭਾਈ, ਖਚਰੋ ਤਿਆਰੀਆਂ ਬੜਾ ਹੋਣਾ, ਮੌਸਮ ਆ ਬਾਹਰੋਂ ਦਿਨ ਘੁੰਮੋ, ਕਿਉਂਕਿ ਜੇ ਬਾਅਦੋਂ ਵਿੰਟਰ ਆ ਗਈ ਜਦੋਂ ਬਾਹਰ ਇੱਕ ਸਨੋਅ ਪੈਂਦੀ, ਆਪਾਂ ਕਈ ਵਾਰੀ ਮੈਂ ਨਾ ਬਹਾਨਾ ਬਣਾ ਲੈਣੇ, ਛੱਡੋ ਯਾਰ ਬਾਹਰ ਗੀਤ ਜਾਣਾ ਨਾ, ਇੱਥੇ ਬੈਠੋ ਘਰੇ ਆਰਾਮ ਨਾਲ, ਪਰ ਹੁਣ ਆਪਣੇ ਕੋਲ ਬਹਾਨਾ ਨਹੀਂ ਚਾਹੀਦਾ। ਹਾਂ, ਇੱਕ ਹੁੰਦੀ ਆ ਕਈ ਵਾਰੀ ਮੈਂ ਵੀ ਵੱਧ ਜਾਂਦਾ,
1: ਹਾਂਜੀ,
0: ਜੇ ਵੀ ਕਰਦੇ ਇੱਧਰ ਕੋਈ ਪ੍ਰੋਬਲਮ ਨਹੀਂ ਹੈਗਾ, ਅਤੇ ਫਿਰ ਮੈਂ ਭੱਜ ਜਾਂਦਾ ਇੱਥੋਂ, ਹੈ ਨਾ,
1: ਹਾਂਜੀ,
0: ਬਾਹਰ ਚਲੇ ਜਾਂਦਾ ਸ਼ਹਿਰ ਤੋਂ।
1: ਅੱਜ ਕੱਲ੍ਹ ਤਾਂ ਹੁਣ ਵੈਸੇ ਵੀ ਹੁਣ ਫੋਲ ਕਲਰਸ ਹਰ ਜਗ੍ਹਾ ਦੇਖਣ ਨੂੰ ਮਿਲਦੇ ਆ, ਅਤੇ ਵਧੀਆ ਵੈਦਰ ਹੈ।
0: ਜਦੋਂ ਹੁਣ ਇੱਥੇ ਕੋਈ ਨਾ ਕੋਈ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਆ, ਪਾਰਟੀ ਹੁੰਦੀ ਆ, ਇੱਕ ਦਿਨ ਜਾਗੋ ਆ ਗਈ, ਫਿਰ ਤਾਂ ਵੀ ਕਿੱਥੇ ਨਿਕਲਦਾ,
1: ਬਿਲਕੁਲ ਬਿਲਕੁਲ,
0: ਫਿਰ ਕਹਿੰਦੇ ਯਾਰ ਕਿੱਥੇ ਜਾਵਾਂਗੇ, ਫਿਰ ਇੱਥੇ ਰਹਿੰਦੇ ਹਾਂ, ਬ੍ਰਹਮਪੁਰ ਰਹਿੰਦੇ ਹਾਂ,
1: ਹਾਂਜੀ,
0: ਅਤੇ ਇਸ ਬ੍ਰਹਮਪੁਰ ਵਾਲੇ ਘਰ 'ਚ ਰਹਿੰਦੇ ਹਾਂ ਤੂੰ ਵਿਆਹ,
1: ਹਾਂਜੀ,
0: ਰੈਡੀ ਪ੍ਰਾਮ ਇਹ ਵੱਲ ਟਰੈਕਿੰਗ ਵਾਲਿਆਂ ਨੂੰ ਭਾਵੇਂ ਦੱਸਦੇ ਹਾਂ, ਇੱਕ ਤਾਂ ਚਾਹੀਦੇ ਨੇ ਏ ਜ਼ੈੱਡ ਡਰਾਈਵਰ, ਜਿਹਦੇ ਵਾਸਤੇ 75 ਸੈਂਟ ਪੇ ਕਰਨਗੇ ਉਹ ਮਾਈਲ ਦੇ, ਫਿਰ ਉਹਨਾਂ ਨੂੰ ਚਾਹੀਦੇ ਨੇ ਓਨਰ ਆਪਰੇਟਰ, $1.95 ਪਲੱਸ HST
1: ਜੀ,
0: ਲੋਕਲ ਡਰਾਈਵਰ ਵੀ ਚਾਹੀਦੇ ਨੇ, ਕਲੀਨ ਅਫਟਰ ਚਾਹੀਦਾ, ਤੁਹਾਡਾ ਡਰਾਈਵਿੰਗ ਰਿਕਾਰਡ ਹੁੰਦਾ, ਤੇ ਰੋਡ ਦੀ ਨੌਲੇਜ ਚਾਹੀਦੀ ਆ, ਜੇ ਸ਼ਹਿਰ 'ਚ ਕੰਮ ਕਰਨਾ ਉਹਦੀ ਸ਼ਹਿਰ ਦੀ ਨੌਲੇਜ ਚਾਹੀਦੀ ਆ, ਬਾਕੀ ਸਾਰਾ ਇਹਨਾਂ ਦਾ USA ਬੇਸ ਕੰਮ ਆ। ਕਾਲ ਕਰ ਲਓ ਮਹਿੰਦਰ ਸਿੰਘ ਹੋਰਾਂ ਨੂੰ 905-838-4346 905-838-4346।
1: ਜੀ
0: ਲੋ ਫਿਰ ਅਗਲਾ ਫਰਮਾਇਸ਼ੀ ਗੀਤ
1: ਪ੍ਰਕਾਸ਼ ਕੌਰ ਜੀ।

0: ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਖੁਰਾ ਦਾ 905-792-8053 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
1: You're listening to Dish for Days Prime Time Radio.
2: For any information or advertising, call our head office at 416-725-2551. Dish for Days Prime Time Radio.
3: ਹਾਏ ਰੱਬਾ, ਹੁਣ ਕੀ ਬਣੂ?
4: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
5: ਇਹਨਾਂ ਕੋਲ ਹੈ 5 ਧੜਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
4: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-5939 ਬਰਾੜ ਟੈਂਪ।

0: ਦੋਸਤੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਦੀ ਸਭਾ ਹੈਗੀ ਮਹਿਫਿਲ ਜਮੀ ਹੋਈ ਹੈ ਸ਼ੁੱਕਰਵਾਰ ਦੀ ਉਹਦੇ ਨਾਲ ਜੁੜੇ ਹੋਏ ਹੋ ਅਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ
1: ਜੀ ਬਿਲਕੁਲ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। 15 ਮਿੰਟ ਦਾ ਟਾਈਮ ਸਾਡੇ ਕੋਲ ਹੋਰ ਹੈ ਅਤੇ ਮੱਲੀ ਟੈਂਟ ਸਰਵਿਸਿਜ਼ ਦੀ ਤੁਹਾਨੂੰ ਜਾਣਕਾਰੀ ਦੇ ਦਿਆਂ ਜਿਹਨਾਂ ਦੇ ਕੋਲ ਟੈਂਟ ਸਾਈਜ਼ 10x10 ਫਿੱਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਤੁਹਾਨੂੰ ਮਿਲਦੇ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ, ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਡਾਂਸ ਫਲੋਰ, ਟੈਂਟ ਫਲੋਰ, ਸਟੇਜ, ਐਲਈਡੀ ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰੇਪਿੰਗ ਸਾਰਾ ਕੁਝ ਲੈ ਸਕਦੇ ਹੋ। ਡੈਕੋਰੇਸ਼ਨ ਦਾ A to Z ਸਾਰਾ ਸਮਾਨ ਇਹਨਾਂ ਦੇ ਕੋਲ ਅਵੇਲੇਬਲ ਹੈ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਅਵੇਲੇਬਲ ਨੇ। ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ। ਮੌਸਮ ਦੇ ਅਕੋਰਡਿੰਗਲੀ ਤੁਸੀਂ ਹੀਟਰਸ ਜਾਂ ਫੈਨਸ ਵੀ ਲਗਵਾ ਸਕਦੇ ਹੋ ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ। ਤੁਹਾਡੇ ਲਈ 2 ਸੈਪਰੇਟ ਯੂਨਿਟ ਹੁੰਦੇ ਨੇ, ਲੇਡੀਜ਼ ਦੇ ਲਈ ਅਲੱਗ ਹੁੰਦਾ, ਜੈਂਟਸ ਦੇ ਲਈ ਅਲੱਗ ਵਾਸ਼ਰੂਮ ਹੁੰਦਾ ਆ। ਅਤੇ ਤੁਸੀਂ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾਓ ਆਪਣੇ ਘਰਾਂ ਦੇ ਬਾਹਰ, ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਹੈ 6479256969 6479299 2569 ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ।
0: ਲਓ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੀ ਵੱਧ ਤੋਂ ਵੱਧ ਤੁਹਾਡੀਆਂ ਫਰਮਾਇਸ਼ਾਂ ਇੰਨੀਆਂ ਆਈਆਂ ਜਾਂ ਜਿੰਨੀਆਂ ਨਾਂ ਜਿਹੜੀਆਂ ਰਹਿ ਗਈਆਂ ਅੱਜ ਨਾ, ਫਿਕਰਨਾਥ ਤੁਸੀਂ ਜੇ ਸੈਚਰਡੇ ਨੂੰ ਸੁਣ ਲਿਓ ਕਿਉਂਕਿ 1 ਤੋਂ ਲੈ ਕੇ 4 ਵਜੇ ਤੱਕ 3 ਘੰਟੇ ਫਿਰ ਆਪਣੀ ਮੁਲਾਕਾਤ ਹੋਣੀ ਆ। ਪਰ ਮੈਂ ਨਹੀਂ ਹੁੰਦਾ ਵੀਕਿੰਗ ਦੇ ਪ੍ਰੋਗਰਾਮ, ਮਨਪ੍ਰੀਤ ਹੋਰੀ ਹੁੰਦੇ ਨੇ ਤੁਹਾਡੇ ਅਤੇ ਉਹਨਾਂ ਵਿੱਚ ਬਾਕੀ ਜਿਹੜੇ ਗੀਤ ਹੈਗੇ ਉੱਥੇ ਪੇਸ਼ ਕਰ ਦਿਆਂਗੇ। ਅਗਲਾ ਫਰਮਾਇਸ਼ ਗੀਤ ਹੈ ਕੁਲਦੀਪ ਸਿੰਘ ਹੋਰਾਂ ਦੀ ਫਰਮਾਇਸ਼ 'ਤੇ ਅਤੇ ਮੂਵੀ ਹੈਗੀ ਆ ਸ਼ਹੀਦ ਊਧਮ ਸਿੰਘ। ਅੱਛਾ, ਇਹਦੇ ਵਿੱਚ ਜੂਹੀ ਚਾਵਲਾ ਨੇ ਇਸ ਗੀਤ 'ਤੇ ਕੀਤਾ, ਬੜਾ ਵਧੀਆ ਫਰਮਾਇਆ ਗਿਆ ਅਤੇ ਜਸਪਿੰਦਰ ਨੂਰਲਾ ਦੀ ਆਵਾਜ਼ ਦੇ ਵਿੱਚ ਗੀਤ ਆ।
1: ਹਾਂਜੀ,
0: ਕਰੀਏ ਇੰਜੋਏ ਰਲ ਮਿਲ ਕੇ। ਪਰ ਗੀਤ ਬੜਾ ਮਸ਼ਹੂਰ ਆ, ਆਲ ਦਾ ਟਾਈਮ ਜਿਹੜੀ ਪਾਰਟੀ ਸ਼ਾਰਟੀ ਹੁਣ ਚੱਲਦਾ ਰਹਿੰਦਾ।
1: ਬਿਲਕੁਲ,
0: ਪਰ ਜਸਪਿੰਦਰ ਨੂਰਲਾ ਉਸ ਤੋਂ ਬਾਅਦ ਕਾਫੀ ਫਿਲਮਾਂ 'ਚ ਗੀਤ ਗਾਏ ਨੇ ਉਹਨਾਂ ਨੇ, ਪਰ ਹੁਣ ਥੋੜ੍ਹੇ ਜਿਹੇ ਘੱਟ ਹੋ ਗਿਆ ਨਾ ਗੀਤ ਅੱਗੇ। ਲਓ ਫਿਰ ਕਰੋ ਇੰਜੋਏ ਸਾਰੇ ਗੀਤ।

0: ਅੰਦਰ ਤਾਂ ਫਿਰ ਪਤਾ ਨਹੀਂ ਲੱਗਦਾ, ਜਦੋਂ ਪਿਆਰ ਮੁਹੱਬਤ ਵਿੱਚ ਦੋ ਪਿਆਰੇ ਗੱਚ ਹੋ ਜਾਣ ਨਾ, ਫਿਰ ਦਿਲ ਕੀ ਪਤਾ ਨਹੀਂ ਲੱਗਦਾ ਦਿਨ ਹੋਇਆ ਕਿ ਰਾਤ ਹੋਇਆ। ਐਨੀਵੇ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਬੰਦਾ ਜਾਣਕਾਰੀ ਦੇ ਦਿਆਂ ਭਾਈ, ਗੋਲਡਨ ਸਟਾਰ ਸਟਾਰ ਕੰਸਟਰਕਸ਼ਨ ਵਾਲਿਆਂ ਦੀ ਗੱਲਬਾਤ ਕਰਾਂ। ਉਹ ਕਹਿੰਦੇ ਕਿ ਪ੍ਰੋਫੈਸ਼ਨਲ ਰੈਨੋਵੇਸ਼ਨ ਕਰਦੇ ਹਾਂ ਅਸੀਂ, ਬਾਥਰੂਮ ਰੈਨੋਵੇਸ਼ਨ ਹੋਵੇ, ਕਿਚਨ ਰੈਨੋਵੇਸ਼ਨ, ਬੇਸਮੈਂਟ ਫਿਨਿਸ਼ ਕਰਾਉਣੀ ਆ, ਬਹੁਤ ਰੀਜਨਬਲ ਪ੍ਰਾਈਸ ਦੇ ਵਿੱਚ ਬੜੀ ਵਧੀਆ ਕਰਦੇ ਨੇ, ਔਰ ਨਾਲ ਦੀ ਨਾਲ ਫਲੋਰਿੰਗ ਦਾ ਕੋਈ ਕੰਮ ਆ, ਫਰੇਮ ਜਾਂ ਡਰਾਈ ਵਾਲ ਦਾ ਕੰਮ ਆ, ਡੈੱਕ ਜਾਂ ਫੈਂਸ ਦਾ ਕੰਮ ਆ। ਅਤੇ ਅੱਜ ਕੱਲ੍ਹ ਉਹਨੇ ਸਪੈਸ਼ਲ ਲਗਾਇਆ ਹੈਗਾ ਘਰ ਦੇ ਵਿੱਚ ਜਿਹੜੇ ਵਾਸ਼ਰੂਮ ਨੇ ਨਾ, ਇਨ ਸੂਇਟ ਵਾਸ਼ਰੂਮ, ਤਿੰਨੇ ਥ੍ਰੀ ਪੀਸ ਹੁੰਦੇ ਆਮ ਘਰਾਂ, ਤੁਹਾਨੂੰ ਪਤਾ ਹੀ ਆ, ਉਹ ਸਾਰਿਆਂ ਨੂੰ ਅਪਗ੍ਰੇਡ ਕਰਨਗੇ, ਮਾਡਰਨ ਟਾਈਪ ਸਾਰਾ ਹੈ ਨਹੀਂ ਲਾਉਣਗੇ, ਉਹਦੇ ਵਿੱਚ ਟੋਇਲਟ ਵਗੈਰਾ, ਡਿਸ਼ ਸਿੰਕ ਵਗੈਰਾ, ਨਾਲ ਦੀ ਨਾਲ ਸਟੈਂਡਿੰਗ ਸ਼ਾਵਰ ਗਲਾਸ ਦੇ 8000 ਦੇ ਵਿੱਚ। ਗੋਲਡਨ ਸਟਾਰ ਕੰਟਰੈਕਸ਼ਨ ਨੂੰ ਕਾਲ ਕਰ ਲਓ 416-678-8100, 416-678-8100, 8100।
1: ਜੀ, ਅਤੇ ਨਾਲੇ ਤੁਸੀਂ ਐਸ ਐਸ ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲਿਆਂ ਨੂੰ ਵੀ ਯਾਦ ਰੱਖੋ, ਜਿਹੜੇ ਤੁਹਾਡੇ ਘਰਾਂ ਦੀ ਜਿੰਨੀ ਵੀ ਤੁਹਾਡੇ ਗਾਰਡਨਿੰਗ ਦਾ ਕੰਮ ਹੋਵੇ ਉਹ ਸਾਰਾ ਕਰਦੇ ਨੇ, ਮੌਸਮ ਦੇ ਅਕੋਰਡਿੰਗਲੀ ਤੁਸੀਂ ਸਾਰਾ ਕੰਮ ਕਰਾ ਸਕਦੇ ਹੋ, ਜਿਵੇਂ ਕੋਈ ਦਰਖਤ ਵਗੈਰਾ ਨੇ ਉਹਨਾਂ ਦੀ ਟ੍ਰਿਮਿੰਗ ਕਰਾਉਣੀ ਹੈ, ਯਾਰਡ ਦੇ ਵਿੱਚ ਜਿੰਨਾ ਵੀ ਵੇਸਟ ਹੈ ਉਹਨੂੰ ਰਿਮੂਵ ਕਰਾਉਣਾ ਹੋਵੇ, ਅਤੇ ਨਵੀਂ ਸੋਡਿੰਗ ਵਗੈਰਾ ਇੰਸਟਾਲੇਸ਼ਨ ਕਰਾਉਣੀ ਹੋਵੇ, ਸਾਰਾ ਕੁਝ ਕੰਮ ਕਰਦੇ ਨੇ। ਅਤੇ ਹੁਣ ਸਨੋ ਟਾਈਮ ਆ ਰਿਹਾ ਆ ਅੱਗੇ, ਤਾਂ ਰੈਜੀਡੈਂਸ਼ੀਅਲ ਐਂਡ ਕਮਰਸ਼ੀਅਲ ਸਨੋ ਰਿਮੂਵਲ ਦਾ ਕੰਮ ਵੀ ਇਹ ਕਰਦੇ ਆ, ਤੁਸੀਂ ਆਪਣੇ ਇਹਨਾਂ ਨੂੰ ਹੁਣੇ ਤੋਂ ਬੁੱਕ ਕਰ ਲਓ ਪੂਰੇ ਸੀਜ਼ਨ ਦੇ ਲਈ। ਸਾਲਟਿੰਗ ਐਂਡ ਡੀਆਈਸਿੰਗ ਵੀ ਕਰਦੇ ਨੇ, ਤੁਸੀਂ ਕਸਟਮਾਈਜ਼ ਟਾਈਮਿੰਗਸ ਦੇ ਅਕੋਰਡਿੰਗਲੀ ਵੀ ਇਹਨਾਂ ਤੋਂ ਕਰਾ ਸਕਦੇ ਹੋ ਕੰਮ, ਜਾਂ ਫਿਰ ਤੁਸੀਂ ਚਾਹੁੰਦੇ ਹੋ ਵੀਕਲੀ ਆਪਣੇ ਆਪ ਕਰ ਜਾਇਆ ਕਰਨ, ਜਾਂ ਬਾਈ ਵੀਕਲੀ ਸਨੋ ਰਿਮੂਵ ਕਰਕੇ ਜਾਇਆ ਕਰਨ, ਜਾਂ ਫਿਰ ਜਦੋਂ ਸਨੋ ਪੈਂਦੀ ਹੈ ਉਸੇ ਟਾਈਮ ਕਰਕੇ ਜਾਇਆ ਕਰਨ, ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਫ੍ਰੀ ਐਸਟੀਮੇਟ ਲਓ। ਪ੍ਰੋਫੈਸ਼ਨਲ ਗ੍ਰੇਡ ਦੇ ਇਕਵਿਪਮੈਂਟਸ ਨੇ ਇਹਨਾਂ ਦੇ ਕੋਲ, ਜੋ ਕਿ ਤੁਹਾਨੂੰ ਸੁਪੀਰੀਅਰ ਰਿਜ਼ਲਟਸ ਦਿੰਦੇ ਨੇ। ਐਸ ਐਸ ਲੋਨ ਕੇਅਰ ਐਂਡ ਸਨੋ ਰਿਮੂਵਲ, ਨੰਬਰ ਹੈ 437-655-1984, 437-655-1984, ਇਹਨਾਂ ਦਾ ਨੰਬਰ ਹੈ।
0: ਦੋਸਤੋ, ਫਰਾਈਡੇ ਦਾ ਦਿਨ ਹੈ, ਦੇਖੋ 3 ਵਜੇ ਤੋਂ ਲੈ ਕੇ 6 ਵਜਣ ਵਾਲੇ ਨੇ, ਮੈਂ ਐਕਸੀਲੇਟਰ ਤੋਂ ਪੈਰ ਚੱਕਿਆ ਨਹੀਂ ਅੱਜ, ਬੇ ਤੂੰ ਦੱਬ ਕੇ ਕਲੱਚ ਡੁੱਬ ਜਾਣੇ ਆ, ਕੜਕ ਦੇਣੇ ਗੇਅਰ ਪਾ ਲਿਆ। ਜਿਹੜਾ ਬੰਦਾ ਐਕਸਪਰਟ ਹੁੰਦਾ ਉਹਨੂੰ ਕਲੱਚ ਦੱਬਣ ਦੀ ਵੀ ਲੋੜ ਨਹੀਂ, ਵੈਸੇ ਗੇਅਰ ਪਾ ਲੈਂਦਾ। ਤੋ ਇਹ ਗੱਲਾਂ ਆਉਂਦੀਆਂ ਤਜਰਬੇ ਨਾਲ। ਐਨੀਵੇ, ਅਤੇ ਅਗਲਾ ਫਰਮਾਇਸ਼ੀ ਗੀਤ ਸੁਣਾਈਏ ਫਿਰ ਵਧੀਆ ਜੀ ਆਪਾਂ।

0: தஜம் தகஜம் தகனம் தகதம் தத்து தங்கிட்டு தக்கிருக்கு தக்தஜம் தகஜம் தகனம் தக
1: ਜੇ ਤੁਸੀਂ ਨਾ ਵੀਕਐਂਡ ਤੇ ਹੱਸਣਾ ਵਾ ਤਾਂ ਇਹ ਮੂਵੀ ਜ਼ਰੂਰ ਦੇਖ ਲਿਓ ਜਿਹਦਾ ਗੀਤ ਲਗਾਇਆ
2: ਜੀ
1: ਜਿੰਨੇ ਵਾਰੀ ਵੀ ਵੇਖੋਗੇ ਤੁਸੀਂ ਚੰਗੀ ਲੱਗੇਗੀ ਪੜਾਓ ਸਨ ਹੈ ਤੇ ਤੁਸੀਂ ਆਪਣੇ ਘਰਾਂ 'ਚ ਹੁੰਦੇ ਆ ਜਿਹੜੇ ਆਈ ਪੀ ਟੀ ਵੀ ਬਾਕਸ ਬਹੁਤ ਪਈਆਂ ਸਾਰੀਆਂ ਨਾ ਜਿੱਥੇ ਯੂਟਿਊਬ 'ਤੇ ਪਈ ਹੈ ਮੂਵੀ ਇਹ ਪੜੋਸਨ ਮੂਵੀ ਪੁਰਾਣੀ ਸੁਨੀਲ ਦੱਤ ਸਾਹਿਬ ਕਿਸ਼ੋਰ ਕੁਮਾਰ ਅਤੇ ਸਾਰਾ ਬਾਨੋ ਅਤੇ ਮਹਿਬੂਸਾ
2: ਜੀ
1: ਇੱਕ ਨਾ ਆਪਾਂ ਬਹੁਤ ਡਿਲੇ ਕਰ ਗਏ ਮੈਸੇਜ ਜਲਦੀ ਜਲਦੀ ਦੇ ਦਿਓ
2: ਬਿਲਕੁਲ ਹਾਂਜੀ ਅਮਰਜੀਤ ਚੀਮਾ ਜੀ ਦੇ ਬੇਟੇ ਦਾ ਰਣਸ਼ੇਰ ਚੀਮਾ ਜੀ ਦਾ ਉਹਨਾਂ ਦਾ ਬਰਥਡੇ ਹੈ ਤੇ ਹੈਪੀ ਬਰਥਡੇ ਟੂ ਯੂ ਤੇ
1: 30 ਸਾਲ ਦੇ ਹੋ ਗਏ ਨੇ
2: ਹਾਂਜੀ
1: ਮੁਬਾਰਕਾਂ ਬਹੁਤ ਸਾਰੀਆਂ ਕਰੋ ਇੰਜੋਏ ਕੇਕ ਕੱਟੋ ਅੱਜ ਭਾਈ ਤੇ ਵਧੀਆ ਚੀਮਾ ਸਾਹਿਬ ਲਵ ਨਹੀਂ ਆ ਰਹੇ
3: ਚਲੋ ਬਾਕੀ
2: ਆਈ ਥਿੰਕ ਇਹਨਾਂ ਨੇ ਕੁਝ ਵੀਡੀਓ ਬਣਾਈ ਹੋਈ ਹੈ
1: ਜੀ ਜੀ

0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋਏ ਹੋ ਦੋਸਤੋ। 5:57 ਤੇ ਕੁਝ ਸੈਕਿੰਡ ਹੋਏ ਨੇ। ਆਲਟਮ ਸੇਲ ਲੱਗੀ ਆ ਇੰਡੀਅਨ ਫਰੂਟ ਲੈਂਡ 'ਤੇ। ਪਹੁੰਚ ਜਾਓ ਰਾਤ ਦੇ ਲੇਟ ਤੱਕ, ਤੁਸੀਂ ਫਾਇਦਾ ਉਠਾਓ। ਖਾਣ ਪੀਣ ਸੈਕਸ਼ਨ 'ਚ 4.99 ਥਾਲੀ ਲਗਾਈ ਉਹਨਾਂ ਨੇ, ਹੋਰ ਬੜੇ ਸਪੈਸ਼ਲ ਲਗਾਏ ਨੇ। ਸਾਰੀਆਂ ਇਹ ਗਰੋਸਰੀ ਦੀਆਂ ਵਸਤੂਆਂ 7 ਬ੍ਰਾਂਚ 'ਤੇ ਲੱਗੀਆਂ ਹੋਈਆਂ। ਇੰਡੀਅਨ ਫਰੂਟ ਲੈਂਡ 'ਚ ਜਾਓ, ਗਰੋਸਰੀ ਕਰੋ, ਕਿਉਂਕਿ ਕਹਿੰਦੇ ਚਾਹੀਦੀ ਆ ਪਾਪਰ ਗਰੋਸਰੀ।
1: ਜੀ ਬਿਲਕੁਲ, ਅਤੇ ਤੁਸੀਂ ਆਪਣੀ ਫੈਮਿਲੀ ਆਪਣੇ ਫਰੈਂਡਸ ਨੂੰ ਲੈ ਕੇ ਪਹੁੰਚੋ ਪੰਜਾਬੀ ਬਾਈ ਨੇਚਰ ਦੀ ਜਿਹੜੀ ਨਵੀਂ ਬ੍ਰਾਂਚ ਹੈ 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ, ਪੋਵੇਡ ਐਂਡ ਹਰੰਟਾਰੀਓ ਦੀ ਇੰਟਰਸੈਕਸ਼ਨ 'ਤੇ। ਇੱਥੇ ਬੈਠ ਕੇ ਤੁਸੀਂ ਆਪਣੇ ਡਾਈਨ ਇਨ ਵੀ ਕਰੋ ਅਤੇ ਨਾਲ ਦੀ ਨਾਲ ਟੇਕ ਆਊਟ ਡੀਲਸ ਵੀ ਬਹੁਤ ਵਧੀਆ ਇਹਨਾਂ ਦੇ ਕੋਲ ਇਨਸਾਈਡ ਲੱਗੀਆਂ ਹੋਈਆਂ ਨੇ। ਪੰਜਾਬੀ ਬਾਈ ਨੇਚਰ ਤੁਹਾਡੇ ਲਈ ਐਵਰੀਡੇ ਓਪਨ ਨੇ, ਹਰ ਲੋਕੇਸ਼ਨ ਤੋਂ ਤੁਹਾਨੂੰ ਬਹੁਤ ਹੀ ਲਾਜਵਾਬ ਖਾਣਾ ਸਰਵ ਕਰਦੇ ਆ, ਅਤੇ ਇਹਨਾਂ ਦੇ ਕੋਲੋਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਸ਼ਾਮ ਦੇ ਟਾਈਮ ਤੁਸੀਂ ਕਢਾ ਕੇ ਗਰਮਾ ਗਰਮ ਨਾਲ ਹੀ ਲੈ ਕੇ ਆ ਸਕਦੇ ਹੋ।
0: ਦੋਸਤੋ ਵੀਕਐਂਡ ਹੈ, ਤੁਸੀਂ ਪੂਰਾ ਇੰਜੋਏ ਕਰੋ। ਘਰਾਂ 'ਚ ਬਹੁਤ ਸਾਰੀਆਂ ਪਾਰਟੀਜ਼ ਹੋਣਗੀਆਂ, ਜਿਹੜੇ ਲੋਕ ਖੜ੍ਹੇ ਹੋਏ ਨੇ ਮਿਊਂਸੀਪਲ ਇਲੈਕਸ਼ਨ ਦੇ ਵਿੱਚ, ਉੱਥੇ ਤਾਂ ਮੇਲੇ ਲੱਗਣੇ ਨੇ, ਖਾਣ ਪੀਣ ਦੇ ਡੋਰ ਟੂ ਡੋਰ ਵੀ ਜਾਣਾ ਸਾਰਿਆਂ ਨੇ, ਤੋ ਗਹਿਮਾ ਗਹਿਮੀ ਹੋਣੀ ਆ ਬ੍ਰੈਂਪਟਨ ਸਾਰੇ, ਅਤੇ ਕਰੋ ਇੰਜੋਏ। ਤੇਜਿੰਦਰ ਸਿੰਘ ਸਿੱਧੂ ਲੈਂਦਾ ਆ ਗਿਆ ਤਾਂ ਹੁਣ ਇੱਥੇ ਜਿਹਦੇ ਵਾਸਤੇ ਨਮਸਕਰਾਉਂਦੇ ਰਹੋ। ਮੇਰੀ ਮੁਲਾਕਾਤ ਬ੍ਰੇਕ ਤੋਂ ਬਾਅਦ ਹੋਏਗੀ, ਅਤੇ ਮਨਪ੍ਰੀਤ ਹੋਰੀ ਕੱਲ੍ਹ ਨੂੰ ਤੁਹਾਡੇ ਲਈ 1 to 4 ਤੋਂ ਪ੍ਰੋਗਰਾਮ ਲੈ ਕੇ ਆਉਣਗੇ। ਜਿਹਦੇ ਵਾਸਤੇ ਨਮਸਕਰਾਉਂਦੇ ਰਹੋ, ਜਿੰਨੀ ਵੀ ਕੋਈ ਪਾਰਟੀ ਮਿਲਦੀ ਹੁੰਦੀ ਨਾ, ਖੁਸ਼ੀ ਤਾਂ ਮਿਲਦਾ ਹੁੰਦਾ ਸਵਾਬ, ਪਾਸੇ ਅਸਰ ਭੱਜਿਆ ਕਰੋ, ਫਾਇਦਾ ਲੈ ਲਿਆ ਕਰੋ। ਓਕੇ, ਸਤਿ ਸ਼੍ਰੀ ਅਕਾਲ।
1: ਬਿਲਕੁਲ, ਕੱਲ੍ਹ ਨੂੰ ਮੇਰੀ ਮੁਲਾਕਾਤ ਹੋਏਗੀ ਤੁਹਾਡੇ ਨਾਲ ਦੁਪਹਿਰ ਦੇ ਟਾਈਮ 'ਤੇ। ਉਦੋਂ ਤੱਕ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
0: ਖਾਓ ਪੀਓ, ਐਸ਼ ਕਰੋ ਮਿੱਤਰੋ, ਦਿਲ ਨਾਲ ਤੋੜ ਕੇ। ਥੈਂਕ ਯੂ, ਬਾਏ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf $6,29,990 ton te naal $1,30,000 tak de designer finishes. HST rebates ate bahut vadiyan savings da fayda lao. Aaj hi visit karo paradisedevelopments.com paradisedevelopments.com
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
6: ਮੈਂ ਤੁਹਾਡਾ ਆਪਣਾ ਵਕੀਲ ਵਕੀਲ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474157 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 437-655-1984।
5: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7 8

ਨਾਮਿਕੂਏ ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 9058285800 9058285800।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475451557 6475451557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337।

ਚਾਲੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਮੁਲਾਕਾਤ, ਤੇ ਬਹੁਤ ਹੀ ਪਿਆਰੀ ਜੀ ਸ਼ਾਮ ਨੂੰ ਇੰਜੋਏ

ਹੁਣ ਬੜੀ ਗੱਲ ਹੈ, ਪਹਿਲਾਂ ਗਾਣਾ ਵਧੀਆ ਸੀ ਬਟ ਟਿਊਨ ਥੋੜ੍ਹੀ ਜਿਹੀ ਹਲਕੀ ਜਿਹੀ ਠੰਡੀ ਜਿਹੀ ਸੀ। ਮੈਂ ਕਿਹਾ ਹੁਣ ਜੇ ਨਵੀਂ ਯਾਰ ਫਰਾਈਡੇ ਦੀ ਸ਼ਾਮ ਹੈ ਅਤੇ ਪ੍ਰੋਗਰਾਮ ਸ਼ੁਰੂ ਕਰਨਾ, ਜਿਹੜਾ ਬੰਦਾ ਸੁਣ ਰਿਹਾ ਨੂੰ ਐਂ ਲੱਗੇ ਕਿ ਬੱਲੇ ਯਾਰ ਨਵੀਂ ਕੀ ਖਾ ਕੇ ਆਇਆ। ਸੋ ਭਾਵੇਂ ਨਵੀਂ ਪ੍ਰੋਟੀਨ ਸ਼ੇਕ ਪੀ ਕੇ ਆਇਆ ਬਟ ਬੰਦੇ ਨੂੰ ਲੱਗੇ ਕਿ ਪਤਾ ਨਹੀਂ ਯਾਰ ਇੰਨੀ ਤਾਕਤ ਬੰਦੇ 'ਚ ਕਿਵੇਂ ਆ। ਸੋ ਕੀ ਹਾਲ ਚਾਲ ਨੇ, ਕਿਵੇਂ ਹੋ? ਠੀਕ ਠਾਕ, ਬੱਲੇ ਬੱਲੇ ਚੜ੍ਹਦੀ ਕਲਾ। ਅੱਜ ਤਾਂ ਯਾਰ ਫਰਾਈਡੇ, ਅੱਜ ਤਾਂ ਉਈ ਸਾਰਿਆਂ ਦਾ ਮੂਡ ਵਧੀਆ ਹੁੰਦਾ। ਅੱਜ ਨਾ ਕੋਈ ਮਰੂ ਮਰੂ ਕਰਦਾ, ਅੱਜ ਨਾ ਕੋਈ ਕਹਿੰਦਾ ਹਾਏ ਓਏ ਜੀ ਨਹੀਂ ਲੱਗ ਰਿਹਾ। ਅੱਜ ਤਾਂ ਜਿੱਤ

ਹੋਣੇ ਆ, ਗਾਣਾ ਨਹੀਂ ਸੀ ਇੱਕ, ਸੋ ਉਹ ਵੀ ਲਾਵਾਂਗੇ ਲੱਭ ਕੇ। ਸੋ ਚਲੋ ਕਰਦੇ ਹਾਂ ਗੱਲਾਂ ਬਾਤਾਂ, ਲਾਉਂਦੇ ਹਾਂ ਰੌਣਕਾਂ ਅਤੇ ਸਜਾਉਂਦੇ ਹਾਂ ਅੱਜ ਦੀ ਇਸ ਸ਼ਾਮ ਨੂੰ, ਅਤੇ ਮੁਲਾਕਾਤ ਤੁਹਾਡੇ ਨਾਲ ਹੋ ਗਈ ਅਤੇ ਅਸੀਂ ਆ ਗਏ, ਤੁਸੀਂ ਵੀ ਆ ਗਏ। ਆ ਜਾਓ ਫਿਰ, ਸੁਣਾਓ ਕਿਵੇਂ ਹੋ, ਗੀਤ ਸੰਗੀਤ ਲਵਾਓ ਜਿਹੜਾ ਲਵਾਉਣਾ, ਅਤੇ ਚੱਕ ਦੇਈਏ ਫੱਟੇ 905-673-3337 905-673-3337 905-673-3337 ਇਜ਼ ਦ ਵਨ ਐਂਡ ਓਨਲੀ ਨੰਬਰ ਟੂ ਕਾਲ। ਅਤੇ ਨਛੱਤਰ ਗਿੱਲ ਸਾਹਿਬ।

0: ਵੈਰੀ ਗੁੱਡ। ਸੋ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ, ਐਂਡ ਅੱਜ ਇੱਕ ਤਾਂ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ, ਤੁਸੀਂ ਮੈਸੇਜ ਯਾਦ ਰੱਖੋ ਸਾਡੇ ਵੀਰ ਗੁਰਿੰਦਰ ਸਿੰਘ ਹੋਣਾ ਦਾ। ਸੋ ਗੁਰਿੰਦਰ ਸਿੰਘ ਵੀਰ ਇਹ ਨਾ ਬਿਜ਼ਨਸ ਕੰਸਲਟੈਂਟ ਨੇ, ਵਨ ਔਨ ਵਨ ਗਾਈਡੈਂਸ ਇਹ ਤੁਹਾਨੂੰ ਦਿੰਦੇ ਆ ਕਿ ਤੁਸੀਂ ਬਿਜ਼ਨਸ ਕਿਵੇਂ ਸਟਾਰਟ ਕਰ ਸਕਦੇ ਹੋ, ਕਿਵੇਂ ਬਿਜ਼ਨਸ ਸ਼ੁਰੂ ਕਰਨੀ ਆ, ਕਿਵੇਂ ਰੀਜ਼ਨੇਬਲ ਅਫੋਰਡੇਬਲ ਬਿਜ਼ਨਸ ਲੱਭਣੀ ਆ, ਸਟੈਪ ਬਾਏ ਸਟੈਪ ਲੀਗਲ ਕੀ ਵਿੱਚ ਆਉਂਦਾ, ਕਿਹੜੀ ਬਿਜ਼ਨਸ ਤੁਹਾਨੂੰ ਸਟਾਰਟ ਕਰਨੀ ਚਾਹੀਦੀ ਆ, ਇੱਕ ਇੱਕ ਚੀਜ਼ ਦੇ ਵਿੱਚ ਤੁਹਾਨੂੰ ਗਾਈਡ ਕਰਦੇ ਆ। ਹੁਣ ਹਰੇਕ ਬੰਦਾ ਚਾਹੁੰਦਾ ਯਾਰ ਕਿ ਬਿਜ਼ਨਸ ਕੋਈ ਸ਼ੁਰੂ ਕਰੀਏ, ਪਤਾ ਹੁੰਦਾ ਨਹੀਂ ਕਿਵੇਂ ਸ਼ੁਰੂ ਕਰਨੀ ਆ। ਉਹਦੇ ਲਈ ਤੁਸੀਂ ਗੁਰਿੰਦਰ ਸਿੰਘ ਬਾਈ ਜੀ ਨੂੰ ਕਾਲ ਕਰੋ, ਜੀ ਐਸ ਬਿਜ਼ਨਸ ਕੰਸਲਟੈਂਟਸ ਦੀ ਟੀਮ ਦੇ ਵੱਲੋਂ, ਅਤੇ ਤੁਹਾਨੂੰ ਵੀਕਐਂਡ 'ਤੇ ਮਿਲਣਗੇ, ਗਾਈਡ ਕਰਨਗੇ, ਤੁਸੀਂ ਦੱਸੋ ਕਿ ਭਾਅ ਜੀ ਆਹ ਅਸੀਂ ਕੰਮ ਕਰਨਾ, ਤੁਹਾਨੂੰ ਸਟੈਪ ਬਾਏ ਸਟੈਪ ਇਨਫੋਰਮੇਸ਼ਨ ਦੇਣਗੇ ਕਿ ਕਿਵੇਂ ਸ਼ੁਰੂ ਕਰਨਾ ਕੰਮ। ਨੰਬਰ ਹੈ 6476497365 6476497365 6476497365, ਇਹਨਾਂ ਦਾ ਨੰਬਰ ਹੈ 1981। ਹਾਂਜੀ ਵੀਰੇ,
1: ਕੀ ਹਾਲ ਚਾਲ ਜੀ?
0: ਹਾਲ ਚਾਲ ਵਧੀਆ ਯਾਰ, ਤੁਸੀਂ ਸੁਣਾਓ ਕਿੱਦਾਂ?
1: ਤੁਹਾਡੀ ਗੱਲਾਂ ਸੁਣ ਕੇ ਨੱਚੇ ਨੂੰ ਜੀ ਕਰਿਆ।
0: ਕਿਹੜੀਆਂ ਗੱਲਾਂ ਸੁਣ ਕੇ?
1: ਏਦਾਂ ਹੀ ਪਾਵਰ ਵਾਲੀਆਂ, ਬਈ ਨੱਚਾਂਗੇ ਕਰਾਂਗੇ, ਅੱਜ ਫਰਾਈਡੇ ਆ, ਤੇ ਮੈਂ ਕਿਹਾ ਗਾਣਾ ਵਾਲੀ ਇੱਕ।
0: ਕਿਹੜਾ?
1: ਉਹ ਗਾਣਾ ਹੈਗਾ ਨਾ, ਨੱਚਣੇ ਨੂੰ ਕਰੇ ਮੇਰਾ ਜੀ ਹਾਈ ਨੀ ਤੈਨੂੰ ਨੱਚ ਦੇਖ ਕੇ,
0: ਨੱਚਣੇ ਨੂੰ ਕਰੇ ਮੇਰਾ ਜੀ ਹਾਈ ਨੀ ਤੈਨੂੰ ਨੱਚਦੀ ਵੇਖ ਕੇ, ਖੋਰੇ ਹੋਈ ਜਾਂਦਾ ਮੈਨੂੰ ਕੀ ਹਾਏ ਨੀ ਤੈਨੂੰ ਨੱਚਦੀ ਵੇਖ ਕੇ। ਵਾਹ ਯਾਰ, ਕਮਲ ਹੀਰ ਸਾਹਿਬ ਦੀ ਇਹ ਜਿਹੜੀ ਐਲਬਮ ਸੀ ਨਾ, ਕਿੰਨੀ ਚੱਲੀ, ਮਸਤੀ 2।
1: ਹਾਂ, ਪੁਰਾਣੇ ਗਾਣੇ ਸਾਰੇ ਸੋਹਣੇ ਆ।
0: ਵਾਕਈ ਯਾਰ ਗੱਲ ਤੁਹਾਡੀ ਠੀਕ ਹੈ, ਇਹ ਗਾਣੇ ਦੀ ਵਾਈਬ ਬੜੀ ਵਧੀਆ ਹੈ।
1: ਹਾਂਜੀ ਹਾਂਜੀ, ਗਾਣੇ ਦੀ ਵਾਈਬ ਬਹੁਤ ਵਧੀਆ, ਤੇ ਜਦੋਂ ਲੱਗਦਾ ਡੀਜੇ ਤੇ ਉੱਚੀ ਆਵਾਜ਼ ਵਿੱਚ ਬੇਸ ਤੇ ਲਾ,
0: ਆਹਾ
1: ਫਿਰ ਉਦੋਂ ਯਾਰ ਆਉਂਦਾ।
0: ਇਹ ਦੱਸੋ ਕਿ ਅੱਜ ਫਿਰ ਕਿੱਥੇ ਨੱਚ ਰਹੇ ਹੋ, ਕੀ ਪਲਾਨ ਹੈ, ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ? ਫਿਸ਼ ਬਣਾਉਣੀ ਹੈ, ਤੁਸੀਂ ਕਿਤੋਂ ਲੈ ਕੇ ਆਓਗੇ?
1: ਨਹੀਂ ਬਣਾਵਾਂਗੇ ਅੱਜ, ਮੈਂ ਕਿਸੇ ਨੂੰ ਪੁੱਛਿਆ ਸੀ, ਉਹ ਕਹਿੰਦੇ ਨਾ ਜਿੱਦਾਂ ਆਪਾਂ ਪੰਜਾਬੀ ਚਿਕਨ ਬਣਾਉਂਦੇ ਆ ਨਾ, ਉਦਾਂ ਫਿਸ਼ ਬਣਾ ਕੇ ਦੇਖਿਓ, ਬਣਾਉਣਾ ਨਹੀਂ ਹੈਗਾ ਉਹਨੂੰ, ਪਹਿਲਾਂ ਗ੍ਰੇਵੀ ਬਣਾ ਲੈਣੀ ਆ, ਉਸ ਤੋਂ ਬਾਅਦ ਫਿਸ਼ ਨੂੰ ਸਿੱਟ ਕੇ ਵਿੱਚ ਵਿੱਚ, ਤੇ ਹਲਕਾ ਹਲਕਾ ਟਰਨ ਕਰਨਾ, ਬਈ ਬੜਾ ਜੋ ਘੋਲਣਾ ਨੀ ਹੈਗਾ।
0: ਅੱਛਾ, ਗ੍ਰੇਵੀ ਗ੍ਰੇਵੀ ਵਾਲੀ ਫਿਸ਼ ਹੈ,
1: ਬਹੁਤ ਸਵਾਦ ਬਣਦੀ, ਖਾਧੀ ਹੈ ਪਹਿਲਾਂ ਮੈਂ।
0: ਤੁਸੀਂ ਕਿਹਾ ਵੀ ਘਰੇ ਬਣਾ ਕੇ ਦੇਖਿਓ, ਬੰਦੇ ਨੂੰ ਕਹਿਣਾ ਚਾਹੀਦਾ ਭਾਜੀ ਕੋਈ ਨਾ ਅਸੀਂ ਬਣਾ ਕੇ ਤੁਹਾਨੂੰ ਖਵਾਵਾਂਗੇ। ਹੈ ਚਲੋ, ਐਟਲੀਸਟ ਬੰਦਾ ਕਹਿ ਤਾਂ ਸਕਦਾ, ਆਵੇ ਚਾਹੇ ਨਾ ਆਵੇ ਅਗਲਾ। ਚਲੋ ਸਰ, ਠੀਕ ਹੈ, ਥੈਂਕ ਯੂ, ਓਕੇ, ਲਾ ਦਿੰਦੇ ਗਾਣਾ ਤੁਹਾਡੇ ਲਈ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ, ਦੇਖਿਆ ਇਹਨਾਂ ਨੇ ਵੀ ਫਿਰ ਮੇਰੀ ਗੱਲ ਜਿਹੜੀ ਉਹਨੂੰ ਕਾਊਂਟਰ ਕੀਤਾ ਬੜਾ ਵਧੀਆ। ਗਿੱਲ ਫਾਰਮ ਤੇ ਪਹੁੰਚੋ, ਗਿੱਲ ਫਾਰਮ ਤੇ ਦੇਖੋ, ਹੁਣ ਸੀਜ਼ਨ ਖਤਮ ਹੋ ਰਿਹਾ, ਮੌਸਮ ਬਦਲ ਰਿਹਾ, ਤੇ ਫਾਰਮ ਦੇ ਫਰੈਸ਼ ਵੈਜੀਟੇਬਲ, ਫਰੈਸ਼ ਫਾਰਮ ਦੀਆਂ ਸਬਜ਼ੀਆਂ ਵਿੰਟਰ ਦੇ ਵਿੱਚ ਤਾਂ ਤੁਹਾਨੂੰ ਮਿਲਣੀਆਂ ਨਹੀਂ, ਹੁਣ ਜਦੋਂ ਮਿਲ ਰਹੀ ਹੈ ਤੁਸੀਂ ਲੈ ਆਓ ਜਾ ਕੇ। ਸਾਗ, ਪਾਲਕ, ਮੂਲੀ, ਸ਼ਲਗਮ ਤੇ ਲਾਲ ਗਾਜਰ, ਹਰੀਆਂ ਮਿਰਚਾਂ, ਹੋਰ ਬਹੁਤ ਸਬਜ਼ੀਆਂ ਨੇ, ਫਰੈਸ਼ ਡੇਲੀ ਪਿੱਕ ਕਰਦੇ ਆ ਗਿੱਲ ਫਾਰਮ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ। ਫਾਰਮ ਦੇ ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਫਰੈਸ਼ ਸ਼ਹਿਦ, ਫਰੈਸ਼ ਜਿਹੜਾ ਆਟਾ ਰੋਜ਼ ਇਹ ਚੱਕੀ ਦੇ ਵਿੱਚ, ਪੱਥਰ ਦੀ ਚੱਕੀ ਦੇ ਨਾਲ ਪੀਸਿਆ ਜਾਂਦਾ। ਸੋ ਗਿੱਲ ਫਾਰਮ 14085 ਡਿਕਸੀ ਰੋਡ, ਵੀਕਐਂਡ 'ਤੇ ਜਾਓ, 10 ਤੋਂ ਲੈ ਕੇ 8 ਵਜੇ ਤੱਕ ਖੁੱਲ੍ਹਿਆ ਗਿੱਲ ਗਿੱਲ ਗਿੱਲ ਗਿੱਲ ਫਾਰਮ। ਐਂਡ ਟਰੱਕ ਦੀ ਜੋਬ ਕਿਹਨੂੰ ਕਿਹਨੂੰ ਚਾਹੀਦੀ ਹੈ? ਜੇ ਚਾਹੀਦੀ ਹੈ ਜੋਬ ਤਾਂ ਫਿਰ ਮੈਂ ਦਿੰਦਾ ਨੰਬਰ, ਮੈਂ ਕਹਿੰਦਾ ਡਾਲਰ ਤੇ ਡਾਲਰ ਇਕੱਠੇ ਕਰੋ। ਹਾਇਰ ਕਰ ਰਹੇ ਨੇ ਸਕਾਈ ਹਾਲ ਐਕਸਪ੍ਰੈਸ ਵਾਲੇ, ਈਸਟ ਕੋਸਟ USA ਦੇ ਰਨਸ ਲਈ ਏਜ਼ਡ ਡਰਾਈਵਰ, ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ ਤੇ ਮੈਰੀਲੈਂਡ। ਇੱਕ ਦਿਨ ਦੀਆਂ ਟ੍ਰਿਪਸ ਨੇ, ਇੱਕ ਵਨ ਡੇ ਆਊਟ ਸੋਰੀ ਟ੍ਰਿਪਸ ਨੇ, ਡਰਾਈਵ ਵੈਨ ਦਾ ਕੰਮ ਹੈ, ਪੂਰਾ ਸਾਲ ਡੈਡੀਕੇਟਡ ਕੰਮ ਹੈ। ਹਰ ਮਹੀਨੇ ਦੀ 5 ਤਰੀਕ ਤੇ ਹਰ ਮਹੀਨੇ ਦੀ 20 ਤਰੀਕ ਨੂੰ ਡਾਇਰੈਕਟ ਡਿਪੋਜ਼ਿਟ, ਡਾਇਰੈਕਟ ਪੈਸੇ ਤੁਹਾਡੇ ਅਕਾਊਂਟ 'ਚ ਆਉਣਗੇ। ਤੇ ਸੇਮ ਲੋਕੇਸ਼ਨਸ ਰੀਪੀਟ ਕਸਟਮਰ ਨੇ ਲੋਡਡ ਟ੍ਰੇਲਰ ਇਨ ਯਾਰਡ ਇੱਕ ਸਾਲ ਦਾ ਐਕਸਪੀਰੀਅੰਸ ਜ਼ਰੂਰ ਚਾਹੀਦਾ ਬਟ ਕੰਮ ਬੜਾ ਤਕੜਾ ਇਹਨਾਂ ਦਾ ਡਾਲਰ ਤੇ ਡਾਲਰ ਕਮਾਓ ਸਟੀਲ ਤੇ ਵਿੰਸਟਨ ਚਰਚਿਲ ਤੇ ਇਹਨਾਂ ਦੀ ਯਾਰਡ ਹੈ 807-355-9992 807-355-9992 807-355-9992 ਤੇ 92 ਤੇ ਸਕਾਈ ਹਾਲ ਐਕਸਪ੍ਰੈਸ ਨੂੰ ਕਰੋ ਫੋਨ ਬਈ ਐਂਡ ਸਟੂਡੀਓ ਦਾ ਆਪਣਾ ਨੰਬਰ ਹੈ 9056733337 ਕੋਈ ਵੀ ਗੀਤ ਸੰਗੀਤ ਲਗਵਾਉਣਾ ਸਾਡੇ ਨਾਲ ਵੈਸੇ ਹੀ ਗੱਲਬਾਤ ਕਰਨੀ ਹੈ ਆ ਜਾਓ ਕਰੀਏ ਗੱਲਾਂ ਬਾਤਾਂ ਤੁਹਾਡੇ ਨਾਲ ਅਤੇ ਫਰਾਈਡੇ ਦੀ ਇਸ ਸ਼ਾਮ ਦੇ ਵਿੱਚ ਪੂਰੀ ਐਨ ਰੌਣਕ ਲਿਆ ਹੀ ਹੈ ਆਪਾਂ ਅਤੇ ਇੱਕ ਰਮਨਦੀਪ ਜੱਜ ਹੋਣਾ ਦਾ ਨੰਬਰ ਤੁਸੀਂ ਨੋਟ ਕਰਨਾ ਜੱਜ ਇਮੀਗ੍ਰੇਸ਼ਨ ਐਂਡ ਪੈਰਾਲੀਗਲ ਸਰਵਿਸਿਜ਼ ਤੋਂ ਸੋ ਕੋਈ ਵੀ ਨੋਟਰੀ ਸੇਵਾਵਾਂ ਚਾਹੀਦੀਆਂ ਨੇ ਸਰਟੀਫਾਈਡ ਟਰੂ ਕਾਪੀ ਡਾਕੂਮੈਂਟਸ ਦੀ ਐਟੈਸਟੇਸ਼ਨ ਪਾਵਰ ਆਫ ਅਟਰਨੀ ਦੇ ਲਈ ਅਤੇ ਐਫੀਡੇਵਿਟ ਬੀ ਐੱਲ ਐੱਸ ਦੇ ਨਾਲ ਜੁੜਿਆ ਕੋਈ ਵੀ ਡਾਕੂਮੈਂਟ ਕੋਈ ਵੀ ਨੋਟਰੀ ਦੀਆਂ ਸੇਵਾਵਾਂ ਤੁਹਾਡੇ ਕੋਈ ਇੱਦਾਂ ਦੇ ਕੰਮ ਨੇ ਤਾਂ ਤੁਸੀਂ ਨੰਬਰ ਨੋਟ ਕਰੋ 6478085859 6478085859 ਅਤੇ ਕੋਈ ਟ੍ਰੈਫਿਕ ਟਿਕਟ ਮਿਲ ਗਈ ਤੁਹਾਡੀਆਂ ਟ੍ਰੈਫਿਕ ਟਿਕਟਾਂ ਵੀ ਇਹ ਫਾਈਟ ਕਰਦੇ ਨੇ ਕੋਈ ਸਪੀਡਿੰਗ ਦੀ ਫੋਨ 'ਤੇ ਸੀ ਬੈਲਟ ਨਹੀਂ ਸੀ ਲਾਈ ਕੋਈ ਵੀ ਟਿਕਟ ਮਿਲ ਗਈ ਜਾਂ ਕੋਈ ਲੈਂਡਲੋਰਡ ਟੈਨੈਂਟ ਕੋਈ ਟੈਨੈਂਟ ਨਿਕਲ ਨਹੀਂ ਰਿਹਾ ਤੁਹਾਡੇ ਘਰੋਂ ਤਾਂ 6478085859 ਡੇਰੀ ਅਤੇ ਟੋਰਬਰਮ 'ਤੇ ਲੋਕੇਟਡ ਨੇ 7171 ਟੋਰਬਰਮ ਰੋਡ 6478085859 ਸੋ ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਕਿਵੇਂ ਹੋ
2: ਬਸ ਵਧੀਆ ਨਵੀਂ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤੇ ਨੂੰ ਮੇਰੇ ਵੱਲੋਂ ਪਿਆਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਕਿਚਨ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $4,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,400 ਦੀ ਪ੍ਰਾਈਸ ਤੋਂ ਘਟਾ ਕੇ $1,599 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ ਬੇਸਮੈਂਟ ਦੇ 4 ਦੇ 4 ਅਪਲਾਈਂਸਿਸ ਦਾ ਬੰਡਲ ਹੈ ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟਾਪ ਮਾਊਂਟ ਫਰਿੱਜ ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਂਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $2,599 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ ਡਿਲੀਵਰੀ ਬਿਲਕੁਲ ਫਰੀ ਹੈ 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ ਬਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਰਕ ਨੰਬਰ ਟੂ ਕਾਲ ਇਜ 905-450-0054-0054-0054-0054-0054 ਅਪਲਾਈਂਸ ਜੰਕਸ਼ਨ ਥੈਂਕ ਯੂ ਸੋ ਮਚ ਫਾਰ ਦ ਟਾਈਮ ਨਵੀ
0: ਥੈਂਕ ਯੂ ਮਜੀਦ 905-450-0054 ਅਪਲਾਈਂਸ ਅਪਲਾਈਂਸ ਅਪਲਾਈਂਸ ਜੰਕਸ਼ਨ ਦੀ ਟੀਮ ਤੁਹਾਡੀ ਸੇਵਾ ਚ ਹਾਜ਼ਰ ਹੈ ਸੁਣ ਲਈਏ ਫਿਰ ਵੀਰ ਉਹਨਾਂ ਦੀ ਰਿਕੁਐਸਟ ਫਿਰ ਆਉਣੇ ਆ ਵਾਪਸ ਉਹ ਨਹੀਂ ਨਹੀਂ ਸ਼ੁਰੂ ਤੋਂ ਵੀਰ ਸਾਹਿਬ

0: ਵੀ ਸੁਣ ਲਈ ਯਾਰ ਦੋ ਬੋਲ ਕਿਆ ਗੀਤ ਹੈ ਕਮਲਹੀਰ ਸਾਹਿਬ ਚੱਕ ਤੇ ਫਟੇ ਪ੍ਰੋਗਰਾਮ ਪੰਜਾਬੀ ਦੇ ਨਾਲ ਸੁਣ ਰਹੇ ਹੋ ਤੁਸੀਂ ਤੇ ਨੰਬਰ ਹੈ 9056733 3337905673 3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਅੱਜ ਚੱਕ ਕੇ ਰੱਖੀਏ ਕੰਮ ਨੂੰ ਤੁਹਾਨੂੰ ਵੀ ਅਸੀਂ ਬਸ ਬਹਿਣ ਨਹੀਂ ਦੇਣਾ ਦਿਓ ਦੋ ਚਾਰ ਮਿੰਟ ਤੇ ਹਲਕੀ ਫੁਲਕੀ ਜੀ ਇੱਕ ਬ੍ਰੇਕ ਲਈਏ ਤੁਸੀਂ ਕਿਚਨ ਕੈਬਨਿਟਸ ਤਿਆਰ ਕਰਾਉਣੀਆਂ ਜਾਂ ਕਸਟਮ ਕਲੋਜ਼ਟ ਜਦੋਂ ਨਾ ਕਸਟਮ ਕਲੋਜ਼ਟ ਕਹੀਦੀ ਹੈ ਤਾਂ ਫਿਰ ਲੇਡੀਜ਼ ਨੂੰ ਇੱਕ ਐਕਸਾਈਟਮੈਂਟ ਹੋ ਜਾਂਦੀ ਹੈ ਬੱਲੇ ਬੱਲੇ ਯਾਰ ਨਵੀਂ ਦੇਣ ਲੱਗਿਆ ਐਡ ਕਸਟਮ ਕਲੋਜ਼ਟਾਂ ਦੀ ਹੁਣ ਭਲਾ ਘਰ ਵਾਲਾ ਸੁਣ ਕੇ ਲਵਾ ਹੀ ਦੇਵੇ ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ ਕਿਚਨ ਕੈਬਨਿਟਸ ਕਸਟਮ ਕਲੋਜ਼ਟਸ ਅਤੇ ਵੈਨਿਟੀਜ਼ ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ ਘਰ ਹੋਵੇ ਜਾਂ ਬਿਜ਼ਨਸ ਰੈਸਟੋਰੈਂਟ ਡੈਂਟਲ ਆਫਿਸ ਜਾਂ ਫਾਰਮੇਸੀ ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ
1: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
2: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ

0: locations in GTA. For more information, visit rajdhanisweets.ca.
1: Oh, wow, Biba. So, okay. Number is 905-673-3337. 905-673-3337. Today, I am making a video for you. People are saying on the weekend that Navi is doing something for you. ਅੱਜ ਫਿਰ ਇੱਕ ਰੈਸਟੋਰੈਂਟ ਤੁਹਾਡੇ ਲਈ ਐਸਾ ਸ਼ੇਅਰ ਕਰ ਰਿਹਾ ਬਹੁਤ ਮੈਂ ਕਹਿੰਦਾ ਜਿਹੜੇ ਚਿਕਨ ਦੇ ਸ਼ੌਕੀਨ ਨੇ ਇੰਨਾ ਸਵਾਦ ਚਿਕਨ ਹੈ ਤੁਸੀਂ ਨਹੀਂ ਕਦੇ ਖਾਧਾ ਹੋਣਾ ਮੈਂ ਤਾਂ ਕਦੇ ਮੈਨੂੰ ਤਾਂ ਖਾਧਾ ਨਹੀਂ ਬਹੁਤ ਚਿਰ ਬਾਅਦ ਖਾਧਾ ਚਾਰਕੋਲ ਚਿਕਨ ਸੋ ਉਹ ਵੀਡੀਓ ਤੁਹਾਡੇ ਲਈ ਮੈਂ ਜਲਦੀ ਹੀ ਪਾਉਣਾ ਅਤੇ ਸਟੇ ਟਿਊਨ ਸਾਡਾ ਟਿਕਟੋਕ ਪੇਜ ਹੈ ਪੰਜਾਬੀ ਦਾ ਉਹਨੂੰ ਫੋਲੋ ਕਰ ਲਿਆ ਕਰੋ ਅਤੇ ਟਿਕਟੋਕ PUNJABILEHRAN ਅੱਜ ਇੱਕ ਹਲਕੀ ਜਿਹੀ ਤੁਹਾਡੇ ਨਾਲ ਡਿਸਕਸ਼ਨ ਵੀ ਸ਼ੁਰੂ ਕਰਦੇ ਹਾਂ ਅਤੇ ਇੱਕ ਅਸੀਂ ਪੌਣੇ ਘੰਟੇ ਤੱਕ ਇੰਟਰਵਿਊ ਵੀ ਕਰਨੀ ਹੈ ਸੋ ਬਿਜ਼ੀ ਪ੍ਰੋਗਰਾਮ ਹੋਵੇਗਾ ਅੱਜ ਖਾਸ ਤੌਰ 'ਤੇ ਵੀਕਐਂਡ ਹੈ ਫਰਾਈਡੇ ਦਾ ਦਿਨ ਬਿਜ਼ੀ ਹੀ ਹੁੰਦਾ ਅਸੀਂ ਨਾ ਅੱਜ ਸੁਬਹਾ ਵੀ ਗੱਲ ਕਰ ਰਹੇ ਸੀ ਦੇਖੋ ਕਈ ਵਾਰ ਜ਼ਿੰਦਗੀ 'ਚ ਆਪਾਂ ਨੂੰ ਅੱਗੇ ਵਧਣਾ ਪੈਂਦਾ ਨਾ ਚਾਹੁੰਦੇ ਹੋਏ ਵੀ ਲਾਈਫ ਹੈ ਅਤੇ ਲਾਈਫ ਦੇ ਵਿੱਚ ਇੱਕ ਚੀਜ਼ ਜ਼ਰੂਰ ਹੈ ਕਿ ਸਮਾਂ ਨਹੀਂ ਕਿਸੇ ਲਈ ਰੁਕਦਾ ਠੀਕ ਹੈ ਨਾ ਹੁਣ ਸਮਾਂ ਤਾਂ ਲੰਘਦਾ ਜਾਊਗਾ ਜੋ ਮਰਜ਼ੀ ਹੈ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਕਿ ਮੈਂ ਨਹੀਂ ਅੱਗੇ ਵਧਣਾ ਮੈਂ ਨਹੀਂ ਆਹ ਕਰਨਾ ਉਹ ਕਰਨਾ ਯੂ ਹੈਵ ਟੂ ਮੂਵ ਔਨ ਲਾਈਫ ਕਿਸੇ ਲਈ ਨਹੀਂ ਰੁਕਦੀ ਜ਼ਿੰਦਗੀ ਮੈਂ ਸ਼ੇਅਰ ਕਰ ਰਿਹਾ ਸੀ ਇੱਕ ਸਿਚੁਏਸ਼ਨ ਜਿਸ ਵਿੱਚ ਇੱਕ ਹਸਬੈਂਡ ਵਾਈਫ ਹੈ ਐਂਡ ਜਿਹੜੀ ਕੁੜੀ ਹੈ ਉਸ ਦੀ ਡੈਥ ਹੋ ਜਾਂਦੀ ਹੈ ਅਚਾਨਕ ਬੜੀ ਯੰਗ ਏਜ ਦੇ ਵਿੱਚ ਉਹਨਾਂ ਦੇ ਰਿਸ਼ਤੇ ਨੂੰ 4-5 ਸਾਲ ਹੋਏ ਨੇ ਤੇ ਸਾਲ ਕੁ ਬਾਅਦ ਜਿਹੜਾ ਮੁੰਡਾ ਉਹ ਹੁਣ ਰਿਲੇਸ਼ਨਸ਼ਿਪ ਦੇ ਵਿੱਚ ਹੈ ਇੱਕ ਨਵੀਂ ਕੁੜੀ ਨਾਲ ਉਹਦੇ ਕੋਲ ਇੱਕ ਹੋਰ ਗਰਲਫ੍ਰੈਂਡ ਹੈ ਉਹਦੀ ਵਾਈਫ ਦੇ ਤੁਰ ਜਾਣ ਤੋਂ ਸਾਲ ਖੰਡ ਬਾਅਦ ਤੇ ਸਾਲ ਬਾਅਦ ਫਿਰ ਜਦੋਂ ਉਹਦੀ ਫੈਮਿਲੀ ਨੂੰ ਪਤਾ ਲੱਗਦਾ ਕੁੜੀ ਦੀ ਨੂੰ ਜਿਹੜੀ ਤੁਰ ਗਈ ਵੀ ਇਹ ਤਾਂ ਹੁਣ ਬਈ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਹੈ ਉਹ ਬੜਾ ਮਾਈਂਡ ਕਰਦੇ ਆ ਉਹ ਕਹਿੰਦੇ ਕਿ ਯਾਰ ਤੈਨੂੰ ਘੱਟੋ ਘੱਟ 3-4 ਸਾਲ ਵੇਟ ਕਰ ਲੈਣੀ ਚਾਹੀਦੀ ਸੀ ਵੀ ਇੰਨੀ ਤੈਨੂੰ ਕਾਹਲੀ ਕੀ ਪਈ ਸੀ ਹੈ ਸਾਡੀ ਕੁੜੀ ਨੂੰ ਗਈ ਨੂੰ ਅਜੇ ਸਾਲ ਹੋਇਆ ਅਤੇ ਤੂੰ ਤਾਂ ਪਹਿਲਾਂ ਹੀ ਯਾਰ ਇਹ ਸਟੈਪ ਲੈ ਲਿਆ ਅਤੇ ਉਹ ਕਹਿੰਦਾ ਕਿ ਦੇਖੋ ਜੀ ਹੁਣ ਮੇਰੀ ਲਾਈਫ ਹੈ ਮੈਂ ਜ਼ਿੰਦਗੀ 'ਚ ਯੂਨੋ ਕਿੰਨੇ ਕੁ ਚਿਰ ਲਈ ਬਸ ਬੈਠਾ ਰਹੂੰਗਾ ਵੇਟ ਕਰਦਾ ਰਹੂੰਗਾ ਅਤੇ ਹੁਣ 3-4 ਸਾਲ ਲੰਘ ਗਏ ਮੈਂ ਤਾਂ ਉਹਦੇ ਨੂੰ ਦੇਖੋ 40+ ਦਾ ਹੋ ਜਾਣਾ ਉਹ ਕਹਿੰਦੇ ਕਿ ਤੈਨੂੰ ਕੋਈ ਰਿਸਪੈਕਟ ਨਹੀਂ ਰਹੀ ਦਿਸ ਦੈਟ ਉਹਨਾਂ ਨੇ ਚਲੋ ਬੜਾ ਮਾਈਂਡ ਕੀਤਾ ਅਤੇ ਮੁੰਡਾ ਕਹਿ ਰਿਹਾ ਕਿ ਮੈਂ ਐਡੀ ਕਿਹੜੀ ਗਲਤੀ ਕਰ ਦਿੱਤੀ ਹੈ ਵੀ ਅਕਸਰ ਮੇਰੀ ਲਾਈਫ ਹੈ ਵੀ ਤੁਹਾਡਾ ਕੀ ਹੱਕ ਬਣਦਾ ਕਿ ਤੁਸੀਂ ਮੈਨੂੰ ਕਹੋ ਕਿ ਤੈਨੂੰ ਆਈ ਨਹੀਂ ਸੀ ਕਰਨਾ ਚਾਹੀਦਾ ਤੈਨੂੰ ਉਵੇਂ ਕਰਨਾ ਚਾਹੀਦਾ ਸੀ ਸੋ ਤੁਹਾਡਾ ਸਭ ਦਾ ਕੀ ਖਿਆਲ ਹੈ ਤੁਹਾਨੂੰ ਲੱਗਦਾ ਕਿ ਮੁੰਡੇ ਨੂੰ ਰੁਕ ਜਾਣਾ ਚਾਹੀਦਾ ਸੀ ਵੇਟ ਕਰਨੀ ਚਾਹੀਦੀ ਸੀ ਇੰਨੀ ਕਾਹਲੀ ਨਹੀਂ ਸੀ ਕਰਨੀ ਚਾਹੀਦੀ ਖਿਆਲ 'ਚ ਯਾਰ ਅਗਲੇ ਦੀ ਲਾਈਫ ਹੈ ਉਹ ਜੋ ਮਰਜ਼ੀ ਕਰੇ ਹੁਣ ਉਹਨੇ ਅਕਸਰ ਕਿਤੇ ਨਾ ਕਿਤੇ ਡਿਸੀਜਨ ਤਾਂ ਲੈਣੀ ਹੈ ਹੁਣ ਸਾਰੀ ਉਮਰ ਤਾਂ ਉਹਨੇ ਆਏ ਇਕੱਲੇ ਨੇ ਬੈਠੇ ਨਹੀਂ ਰਹਿਣਾ ਡਜ਼ਨਟ ਮੇਕ ਸੈਂਸ ਸੋ 905-673-3337 ਆਪਣਾ ਨੰਬਰ ਹੈ ਅਤੇ ਤੁਹਾਡਾ ਸਭ ਦਾ ਕੀ ਖਿਆਲ ਹੈ 905-673-3337 ਤੁਹਾਨੂੰ ਲੱਗਦਾ ਕਿ ਉਹਨੂੰ ਥੋੜ੍ਹੀ ਜਿਹੀ ਹੋਰ 2-4 ਸਾਲ ਵੇਟ ਕਰ ਲੈਣੀ ਚਾਹੀਦੀ ਸੀ ਇਹ ਚੰਗਾ ਨਹੀਂ ਲੱਗਦਾ ਕਿ ਉਹਨੇ ਇੰਨੀ ਛੇਤੀ ਸਟੈਪ ਲੈ ਲਿਆ ਜਾਂ ਤੁਹਾਡੇ ਖਿਆਲ 'ਚ ਯਾਰ ਉਹਦੀ ਲਾਈਫ ਹੈ ਉਹ ਜੋ ਮਰਜ਼ੀ ਕਰੇ ਚਾਹੇ ਹੁਣ ਕਰ ਲਵੇ ਚਾਹੇ 6 ਮਹੀਨਿਆਂ ਬਾਅਦ ਕਰ ਲਵੇ ਇਟਸ ਟੋਟਲੀ ਅਪ ਟੂ ਹਿਮ ਨੰਬਰ ਹੈ ਆਪਣਾ 905-673-3337 905-673-3337 ਪੈਸ਼ਨ ਰੂਫਿੰਗ ਨੂੰ ਯਾਦ ਰੱਖੋ ਸੀਜ਼ਨ ਹੁਣ ਖਤਮ ਹੋ ਰਿਹਾ ਮੌਸਮ ਬਦਲ ਰਿਹਾ ਰੂਫ ਤੁਹਾਡੀ ਨਵੀਂ ਲੱਗਣ ਵਾਲੀ ਹੈ ਰੂਫ ਤੁਹਾਡੀ ਚੇਂਜ ਹੋਣ ਵਾਲੀ ਹੈ ਪੈਸ਼ਨ ਰੂਫਿੰਗ ਤੋਂ ਵਧੀਆ ਕੋਈ ਨਹੀਂ ਗੁਰਲਾਲ ਵੀਰ ਉਹਨਾਂ ਨੂੰ ਕਾਲ ਕਰੋ ਫੁੱਲੀ ਇੰਸ਼ੋਰਡ ਕੰਪਨੀ ਹੈ ਵਾਰੰਟੀ ਵੀ ਮਿਲੇਗੀ ਨਵੀਂ ਰੂਫ ਰੂਫ ਦੀ ਰਿਪੇਅਰ ਪੈਸ਼ਨ ਰੂਫਿੰਗ 647-919-9413 647-919-9413 ਪੈਸ਼ਨ ਰੂਫਿੰਗ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ ਅਗਰ ਕੋਈ ਵੀ ਰੂਫ ਦਾ ਕੰਮ ਹੈ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਵੀਰ ਜੇ ਤੁਸੀਂ ਬੇਸਮੈਂਟ ਤਿਆਰ ਕਰਾਉਣੀ ਹੈ ਆਪਣੀ ਲੀਗਲ ਜਾਂ ਕੋਈ ਵੀ ਤੁਸੀਂ ਆਪਣੇ ਵਾਸ਼ਰੂਮਸ ਦੀ ਰੈਨੋਵੇਸ਼ਨ ਕਰਵਾਉਣੀ ਹੈ ਤਾਂ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਹੁਣੇ ਇੰਨਾ ਸੋਹਣਾ ਕੰਮ ਕਰਦੇ ਆ ਇੰਨੇ ਵਧੀਆ ਯਾਰ ਇਨਸਾਨ ਨੇ ਭਾਜੀ ਉਹਨਾਂ ਨਾਲ ਗੱਲ ਕਰਕੇ ਹੁੰਦਾ ਕਿ ਭਾਜੀ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਤੁਸੀਂ ਬੰਦੇ ਇੰਨੇ ਵਧੀਆ ਜੀ ਕਰਦਾ, ਤੁਹਾਨੂੰ ਕੰਮ ਦਵਾਈ ਜਾਈਏ, ਜਿਹੜੇ ਚੰਗੇ ਦਿਲ ਦੇ ਲੋਕ ਹੁੰਦੇ ਨਾ ਪਤਾ ਲੱਗ ਜਾਂਦਾ। ਸੋ ਨੰਬਰ ਨੋਟ ਕਰ ਲਓ ਇਹਨਾਂ ਦਾ, 4374318040, 4374318040, ਤੇ ਕਾਲ ਕਰੋ ਪੀ ਐਨ ਜੀ ਰੈਨੋਵੇਸ਼ਨ 1244। ਹੈਲੋ
2: ਸਤਿ
1: ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਵਧੀਆ ਵਧੀਆ, ਤੁਸੀਂ ਸੁਣਾਓ ਕਿਵੇਂ ਸੀ?
1: ਵਧੀਆ ਵੀਰੇ, ਵਧੀਆ ਠੀਕ ਠਾਕ, ਵੈਲਕਮ।
2: ਇੱਕ ਤੁਹਾਡੀ ਹੈਲਪ ਚਾਹੀਦੀ ਸੀ ਥੋੜੀ ਜੀ।
1: ਹਾਂਜੀ,
2: ਟਾਇਰਾਂ ਦਾ ਕੋਈ ਦੱਸੋ ਜਾਣਕਾਰ ਕੋਈ ਵਧੀਆ ਹੋਵੇ, ਜਿਹੜਾ ਮੈਂ ਏਜੈਕਸ ਤੋਂ ਆਉਣਾ
1: ਟਾਇਰਾਂ ਲਈ।
2: ਹਾਂ, ਵਿੰਟਰ ਟਾਇਰ ਚੜਾਉਣੇ ਆ।
1: ਓਕੇ, ਮੈਂ ਤੈਨੂੰ ਇੱਕ ਨੰਬਰ ਦਿੰਦਾ ਵੀਰ ਦਾ, 647।
2: ਹਾਂਜੀ, 647 ਹੀ
1: 234 ਮਨੂ ਦਾ ਨੰਬਰ ਹੈ ਤੇ ਮਨੂ ਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਜਾਂ ਟਰੱਕ ਦਾ ਓਇਲ ਚੇਂਜ, ਟਰੱਕ ਦੀ ਰਿਪੇਅਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦਾ ਕੋਈ ਵੀ ਕੰਮ, 6472346293 ਈਗਲ ਟਰੱਕ,
2: 6472346293।
1: ਲਾਈਫ ਦੇ ਵਿੱਚ ਯਾਰ ਕਿੰਨੀਆਂ ਚੀਜ਼ਾਂ ਹੁੰਦੀਆਂ, ਮੇਰੀ ਤਾਂ ਏਦਾਂ ਦੀ ਇੰਟਰੈਕਸ਼ਨ ਪਤਾ ਨੀ ਦਿਨ ਚ 100 ਵਾਰ ਹੁੰਦੀ ਹੈ। ਜੇ ਮੈਂ ਮੂਡ ਆਫ ਕਰ ਲਿਆ ਫਿਰ ਤਾਂ ਬਹਿ ਗਏ ਘਰੇ, ਫਿਰ ਤਾਂ ਕਿਸੇ ਕੰਮ ਜੋਗੇ ਨੀ ਆਪਾਂ। ਸੋ ਮੂਡ ਨਾ ਇੰਨੀ ਛੇਤੀ ਆਫ ਕਰਿਆ ਕਰੋ, ਲਾਈਫ ਹੈ, ਲਾਈਫ ਦੇ ਵਿੱਚ ਤੁਹਾਨੂੰ ਬੜਾ ਕੁਝ ਫੇਸ ਕਰਨਾ ਪਊਗਾ। ਡੋਂਟ ਵਰੀ, ਟੈਨਸ਼ਨ ਨਾ ਲਓ, ਚਿਲ ਕਰੋ, ਰਿਲੈਕਸ ਕਰੋ ਤੇ ਇੰਜੋਏ ਕਰੋ, ਠੀਕ ਹੈ?
2: ਹਾਂਜੀ, ਪਰ ਫਿਰ ਵੀ ਇੱਕ
1: ਭਾਜੀ ਆਪਣੀ ਹੋ ਗਈ ਸੀ ਗੱਲ, ਅੱਜ ਬਹੁਤ ਲੰਬੀ ਝੜੀ, ਹੁਣ ਇਹ ਗੱਲਾਂ ਨੂੰ ਛੱਡੋ, ਅੱਜ ਫਰਾਈਡੇ ਹੈ, ਦੱਸੋ ਕੀ ਖਾ ਪੀ ਰਹੇ ਹੋ ਅੱਜ?
2: ਕੁਛ ਨਹੀਂ, ਮੈਂ ਮੂਵੀ ਵੇਖਣ ਆਇਆ ਹਾਂ।
1: ਉਹ ਬੱਲੇ ਯਾਰ, ਮੂਵੀ ਵੇਖਣ ਆਏ ਹੋ, ਫਿਰ ਹੋਰ ਕੀ ਚਾਹੀਦਾ, ਕਿਹੜੀ ਮੂਵੀ ਦੇਖ ਰਹੇ ਹੋ? ਸ਼ਾਮਲ ਜ਼ਰੂਰ ਹੋਵੋ ਯਾਰ। ਹੁਣ ਮੈਂ ਸਵਾਲ ਪੁੱਛਿਆ, ਤੁਹਾਡੇ ਨਾਲ ਗੱਲਬਾਤ ਕੀਤੀ ਹੈ, ਜ਼ਰੂਰ ਤੁਸੀਂ ਆਪਣਾ ਓਪੀਨੀਅਨ ਸਾਡੇ ਤੱਕ ਪਹੁੰਚਦਾ ਕਰੋ। ਨੰਬਰ ਹੈ ਆਪਣਾ 9056733337, 9056733337, 905-673-3337 ਨੰਬਰ ਹੈ, 9056733337। ਮੈਂ ਹੁਣ ਇੰਨਾ ਕੀ ਕਹਿੰਦੇ ਹੁੰਦੇ ਆ ਸੀਰੀਅਸ ਤੁਹਾਡੇ ਨਾਲ ਯਾਰ ਡਿਸਕਸ਼ਨ ਸ਼ੁਰੂ ਕੀਤੀ ਹੈ, ਉਹਦੇ ਬਾਰੇ ਦੋ ਓਪੀਨੀਅਨ, ਬਾਕੀ ਗੱਲਾਂ ਬਾਤਾਂ ਨੂੰ ਤੁਸੀਂ 10-12 ਮਿੰਟਾਂ ਲਈ ਛੱਡੋ, ਠੀਕ ਹੈ ਜੀ? 0542 ਹੈਲੋ, 0542 ਹੈਲੋ, ਓਕੇ ਕੱਟ ਗਏ, 0743 ਹੈਲੋ
3: ਜੀ, ਕੀ ਹਾਲ ਹੈ?
1: ਵਧੀਆ ਜੀ, ਕਿਵੇਂ ਹੋ?
3: ਵਧੀਆ ਵਧੀਆ, ਜਹਾਦ ਬੋਲਦਾ ਪਿਆ, ਮੈਂ ਆਈ ਬਿਲੋਂਗ ਟੂ ਪਾਕਿਸਤਾਨ, ਆਪ ਕਦੀ ਕਦੀ ਕਰਦਾ ਹਾਂ, ਸਾਨੂੰ ਅੱਗੇ ਵੀ ਕੀਤਾ
1: ਜੀ ਸਰ, ਮੋਸਟ ਵੈਲਕਮ, ਪਾਕਿਸਤਾਨ ਤੋਂ ਤਾਂ ਯਾਰ ਬੜਾ ਪਿਆਰ ਮਿਲਦਾ ਸਾਨੂੰ।
3: ਹਾਂ ਨਹੀਂ, ਮੈਂ
1: ਬੜਾ ਜੀ ਲੱਗਿਆ
3: ਸਾਡੇ ਪੰਜਾਬ ਦੇ ਵਿੱਚ ਸਾਡਾ ਜਿਹੜਾ ਖਾਸ ਕਰ ਇਲਾਕਾ ਜਿਹੜਾ ਨਾ ਸਾਰਾ ਜਿਹੜਾ ਨਨਕਾਣਾ ਸਾਹਿਬ ਲਾਹੌਰ ਵਾਲਾ ਇੱਥੇ ਯਕੀਨ ਕਰੋ

0: ਜਿੱਦਾਂ ਦੇਖੋ ਨਾ ਮੈਂ ਸ਼ਾਦੀ ਕਰਨੀ ਆ ਤੇ ਮੈਂ ਜਾ ਕੇ ਕਰ ਸਕਦਾ ਕਿਸੇ ਵੀ ਲੜਕੀ ਦੇ ਨਾਲ, ਲੇਕਿਨ ਨਹੀਂ ਮੈਨੂੰ ਫਸਟ ਤੁਹਾਨੂੰ ਇਹ ਹੁੰਦਾ ਕਿ ਆਪਣੇ ਮਾਂ ਬਾਪ ਨੂੰ ਕਹੀਏ ਉਹ ਰਿਸ਼ਤਾ ਲੈ ਕੇ ਜਾਣ, ਇਹ ਕੁਛ ਰੱਖ ਰਖਾਓ ਜਾਨੀ ਬਣੇ ਨੇ ਮੁਆਸ਼ਰੇ ਦੇ ਵਿੱਚ, ਇਹਨਾਂ ਨੂੰ ਸਾਨੂੰ ਫਾਲੋ ਕਰਨਾ ਪੈਂਦਾ, ਲੇਕਿਨ ਨਾ ਵੀ ਕਰੋਗੇ ਤੇ ਕੋਈ ਇਲੀਗਲ ਨੀ ਹੈਗਾ, ਉਹ ਇਹ ਲੀਗਲ ਹੀ ਹੈ, ਲੇਕਿਨ ਇਹ ਕਿ ਉਹ ਕੋਈ ਹਰਟ ਨੀ ਹੁੰਦੇ ਲੋਕ ਆਲੇ ਦੁਆਲੇ ਸਾਡੇ ਹੁੰਦੇ, ਜਿਹੜੇ ਅਸੀਂ ਮੁਆਸ਼ਰੇ ਚ ਰਹਿੰਦੇ ਹੁੰਦੇ ਨਾ ਸਾਨੂੰ ਉਹਦੇ ਵੱਲ ਦੇਖਣਾ ਪੈਂਦਾ ਥੋੜਾ ਜਿਹਾ। ਇਹਦੇ ਵਿੱਚ ਉਹਨੇ ਸ਼ਾਦੀ ਕਰਨੀ ਉਹ ਕਰ ਸਕਦਾ ਐਨੀ ਟਾਈਮ ਕਰ ਸਕਦਾ, ਦੂਸਰੇ ਦਿਨ ਹੀ ਕਰ ਲਵੇ ਭਾਵੇਂ, ਲੇਕਿਨ ਨਹੀਂ ਆਲੇ ਦੁਆਲੇ ਰੱਖ ਰਖਾਓ ਦੇਖੀਦਾ ਉਹ ਹਰਟ ਹੋਣਗੇ ਯਾਰ, ਜਿਹਨਾਂ ਦੇ ਮੈਂ ਥੋੜੇ ਠਹਿਰ ਕੇ ਕਰ ਲੈਂਦਾ, ਮੈਂ ਇੱਕ ਮਹੀਨੇ ਬਾਅਦ ਵੀ, ਮੈਂ ਦੋ ਮਹੀਨੇ ਕੋਈ ਐਮਰਜੈਂਸੀ ਨਾ ਆਵੇ ਤਾਂ ਮੈਂ ਤਿੰਨਾਂ ਮਹੀਨੇ ਬਾਅਦ ਇਹੀ ਕਰ ਲਾਂਗਾ, ਉਹ ਵੀ ਸਹੀ ਰਹਿਣਗੇ, ਉਹ ਵੀ ਸਹੀ ਰਹਿਣਗੇ। ਸਾਨੂੰ ਆਲੇ ਦੁਆਲੇ ਸਿਰਫ ਮੁਆਸ਼ਰੇ ਦਾ ਰੱਖ ਰਖਾਓ ਦੇਖਣਾ ਪੈਂਦਾ, ਉਹਨਾਂ ਤੇ ਪਾਬੰਦੀ ਕੋਈ ਨੀ, ਉਹ ਕਰ ਸਕਦਾ ਜਦੋਂ ਮਰਜ਼ੀ, ਤਾਂ ਕਿ ਕੋਈ ਡਿਸਟਰਟ ਨਾ ਹੋਵੇ, ਕਿਉਂਕਿ ਸਾਡੇ ਕ੍ਰਿਸਮਸ ਵਾਈਜ਼ ਬਣਿਆ ਯਾਰ, ਕਿਸੇ ਦੇ ਕੋਈ ਫੌਤਕੀ ਹੋਈ, ਕੋਈ ਮਰ ਗਿਆ, ਉਹ ਤੂੰ ਜਰਾ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਕੋਈ ਖੁਸ਼ੀ ਦੀ ਖਬਰ ਕੋਈ ਏਦਾਂ, ਯਾਰ ਉਹਨਾਂ ਨੂੰ ਅੱਛਾ ਨੀ ਲੱਗਦਾ ਹੋਏਗਾ, ਮੈਂ ਥੋੜ੍ਹਾ ਜਿਹਾ ਉਹ ਬੁਰਾ ਮਹਿਸੂਸ ਕਰਨਗੇ
1: ਜੀ।
0: ਅਦਰ ਦੈਨ ਦੈਟ ਤੇ ਕੋਈ ਨੀ ਹੈਗਾ, ਇਸ ਤਰ੍ਹਾਂ ਇੱਕ ਮੁਆਸ਼ਰੇ ਦੇ ਸਾਡੇ ਜਿਹੜੇ ਉਹਨਾਂ ਨੂੰ ਅਸੀਂ ਫਾਲੋ ਕਰਦੇ ਹਾਂ, ਉਹਦੇ ਵਿੱਚ ਮੇਰਾ ਖਿਆਲ ਹੈ ਕੋਈ ਐਸਾ ਕੋਈ ਰੁਕਾਵਟ ਕੋਈ ਬੁਰੀ ਸ਼ੈ ਨੀ ਹੈਗੀ, ਲੇਕਿਨ ਉਹਨੂੰ ਸਾਨੂੰ ਫਾਲੋ ਕਰਨਾ ਚਾਹੀਦਾ, ਅਸੀਂ ਕਰਦੇ ਹਾਂ, ਕੋਈ ਮਜਬੂਰੀ ਨਾ ਹੋਵੇ ਤੁਹਾਨੂੰ ਕਰਨਾ ਚਾਹੀਦਾ।
1: ਸੋ ਤੁਹਾਨੂੰ ਵੀ ਲੱਗਦਾ ਹੈ ਕਿ ਉਸਨੂੰ ਥੋੜਾ ਚਿਰ ਹੋਰ ਵੇਟ ਕਰ ਲੈਣੀ ਚਾਹੀਦੀ ਸੀ?
0: ਹਾਂ, ਅਗਰ ਉਹਨੂੰ ਕੋਈ ਅਗਰ ਕੋਈ ਐਸੀ ਸਿਚੁਏਸ਼ਨ ਨਹੀਂ ਸੀ ਕਿ ਜਸਟ ਉਹਨੇ ਕਰ ਲਿਆ, ਮੇ ਬੀ ਬਾਅਦ ਘੱਟ ਐਸੀ ਨਵੀਂ ਜੀ ਸਿਚੁਏਸ਼ਨ ਆਉਂਦੀ ਆ, ਕੋਈ ਲੜਕੀ ਐਸੀ ਸਿਚੁਏਸ਼ਨ ਵਿੱਚ ਸੀ ਕਿ ਉਹਨੂੰ ਕਰਨਾ ਹੀ ਪੈ ਗਿਆ ਮਜਬੂਰਨ ਉਹਦੇ ਨਾਲ, ਤੇ ਅਦਰਵਾਈਜ਼ ਸ਼ਾਇਦ ਉਹ ਨਾ ਹੁੰਦਾ, ਕੋਈ ਐਸੀ ਸਾਨੂੰ ਤਾਂ ਨੀ ਪਤਾ ਨਾ ਉਸ ਸਿਚੁਏਸ਼ਨ ਦਾ। ਅਗਰ ਬਾਈ ਅਗਰ ਨਾਰਮਲ ਹੈ ਉਹਨੇ ਕੀਤਾ ਤੇ ਫਿਰ ਥੋੜਾ ਜਿਹਾ ਅਗਰ ਵੇਟ ਕਰ ਲੈਂਦਾ ਇੱਕ ਦੋ ਚਾਰ ਮਹੀਨੇ, ਅਗਰ ਸਾਰਾ ਦੂਸਰੇ ਵੀ ਰਾਜ਼ੀ ਹੋ ਜਾਂਦੇ ਉਹ ਵੀ ਰਾਜ਼ੀ ਹੋਣ, ਤਾਂ ਫਿਰ ਜ਼ਿਆਦਾ ਬਿਹਤਰ ਸੀ ਮੇਰਾ ਖਿਆਲ।
1: ਪਰ ਕੀ ਜ਼ਰੂਰੀ ਹੈ ਕਿ ਉਹ ਹੁਣ ਉਸ ਫੈਮਿਲੀ ਨੂੰ ਵੀ ਰਾਜ਼ੀ ਕਰੇ? ਮੈਂ ਚਲੋ ਸਮਝ ਗਿਆ ਕਿ ਉਹ ਫੈਮਿਲੀ ਉਹਦੀ ਲਾਈਫ ਦਾ ਪਾਰਟ ਸੀ, ਬਟ ਹੁਣ ਵੀ ਉਹ ਜ਼ਰੂਰ ਸੋਚੇ ਕਿ ਯਾਰ ਮੈਂ ਉਹਨਾਂ ਨੂੰ ਨਹੀਂ ਨਾਰਾਜ਼ ਕਰਨਾ ਹੈਗਾ।
0: ਨਹੀਂ ਦੇਖੋ, ਨਾਰਾਜ਼ ਇਸ ਹਿਸਾਬ ਨਾਲ ਨਹੀਂ ਹੈਗਾ ਕਿ ਉਹਨੂੰ ਹੁਣ ਕਹਿਣ ਜੀ ਦੋ ਸਾਲ ਕਰੇ ਹੀ ਨਾ, ਨਹੀਂ, ਲੇਕਿਨ ਕਿ ਅਗਰ ਥੋੜਾ ਜਿਹਾ ਵਕਫਾ ਜਿਹੜੇ ਹਿਸਾਬ ਨਾਲ ਦੇਖੇ ਕਿ ਉਹਨਾਂ ਦੇ ਕੋਈ ਹਰਟ ਨਾ ਹੁਣ ਮਹਿਸੂਸ ਕਰਦੇ, ਜਿਹਨਾਂ ਨੇ ਦੇਖੇ ਕਿ ਲਓ ਯਾਰ ਇਹ ਤਾਂ ਰੰਗ ਰਲੀਆਂ ਮਨਾ ਪਏ, ਇਹਨੂੰ ਖਰੇ ਅਫਸੋਸ ਹੀ ਨਹੀਂ ਹੈਗਾ ਜਾਂ ਕੋਈ, ਲੇਕਿਨ ਨਹੀਂ ਹੁੰਦਾ ਹਰ ਕਿਸੇ ਨੂੰ, ਥੋੜਾ ਜਿਹਾ ਅਗਰ ਕਰ ਲੈਂਦਾ ਤੇ ਬਿਹਤਰ ਹੈ, ਨਹੀਂ ਕੀਤਾ ਤੇ ਤਾਂ ਵੀ ਕੋਈ ਨੀ, ਬਾਕੀ ਕਿਸੇ ਨੇ ਉੱਥੇ ਕੋਈ ਲੀਗਲ ਨਹੀਂ, ਕੋਈ ਉਹਦੇ ਤੇ
1: ਲੀਗਲ ਨਹੀਂ। ਚਲੋ ਆਪਾਂ ਤਾਂ ਦੇਖੋ ਗੱਲਬਾਤ ਜੀ ਕਰ ਰਹੇ ਹਾਂ ਤਾਂ ਆਪਾਂ ਕਰ ਰਹੇ ਹਾਂ ਇੱਕ ਰਿਸਪੈਕਟ ਦੀ ਤੌਰ ਤੇ, ਬਟ ਨਹੀਂ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕਸ ਫੋਰ ਯੂਰ ਕਾਲ।
0: ਨਹੀਂ ਥੈਂਕ, ਆਲਵੇਜ਼
1: ਥੈਂਕ ਯੂ ਸਰ, ਬਹੁਤ ਧੰਨਵਾਦ,
0: ਸਾਡਾ ਪ੍ਰੋਗਰਾਮ ਹਮੇਸ਼ਾ ਸੁਣ ਰਿਹਾ ਹੁੰਦਾ,
1: ਧੰਨਵਾਦ ਸਰ, ਥੈਂਕ ਯੂ। 2696 ਹੈਲੋ,
2: ਕੋਈ ਚਲ ਜਾਂਦੇ ਪਰ ਉਹਦਾ ਡਿਸੀਜ਼ਨ ਆ ਲਾਈਕ ਕਦੋਂ ਸ਼ਾਦੀ ਕਰਾਉਂਦਾ, ਮੁੜ ਕੇ ਇੱਕ ਸਾਲ ਬਾਅਦ ਚਾਹੇ ਦੋ ਸਾਲ ਬਾਅਦ ਮੈਰਿਜ ਦਾ, ਕਿਸੇ ਨੂੰ ਫੈਕਟ ਨਹੀਂ ਪਾਉਣਾ ਚਾਹੀਦਾ ਇਹਦੇ ਬਾਰੇ, ਉਹਦੀ ਲਾਈਫ ਆ ਜਿੱਦਾਂ ਮਰਜ਼ੀ ਕਰੇ ਬਾਅਦ ਵਿੱਚ। ਤੇ ਇੱਕ ਮੈਂ ਹੋਰ ਅਪਡੇਟ ਦੇਣੀ ਸੀ, ਅੱਜ ਨਾ ਕੁਈਨ ਐਨ 410 ਤੇ ਸੀ ਮੈਂ ਜਾਂਦਾ ਪਿਆ, ਤੇ ਉੱਥੇ ਸੀਗੀ ਪੁਲਿਸ ਦੇ ਨਾ ਤਿੰਨ ਪੁਲਿਸ ਅਫਸਰ ਨਿਕਲੇ ਗੱਡੀ ਅਨਮਾਰਕ ਦੇ ਵਿੱਚੋਂ ਨਾ, ਤੇ ਉਹ ਸੀਗੀ ਇੱਕ ਹੁੰਡਾ ਲੈਂਟਰਾ ਨਾ, ਆਪਣੇ ਤਿੰਨ ਇੱਕ ਮੁੰਡੇ ਸੀਗੇ ਯੰਗ ਜਨਰੇਸ਼ਨ ਦੇ, ਉਹਨੇ ਕੀ ਕੀਤਾ ਜਦੋਂ ਗੱਡੀ ਦੇ ਆ ਗਏ ਨਾ ਤਿੰਨੇ ਜਣੇ, ਉਹਨੇ ਨਾ ਗੱਡੀ ਭਜਾ ਲਈ ਮੋਹਰੇ ਰੈਂਪ ਤੇ ਪਾ ਲਈ 410 ਸਾਊਥ ਤੇ, ਤੇ ਪਤਾ ਨੀ ਗਾਂ ਜਾ ਕੇ ਕੀ ਬਣਿਆ ਉਹਨਾਂ ਦਾ, ਲਾਈਕ ਇੱਦਾਂ ਨੀ ਚਾਹੀਦਾ ਸੀ ਉਹਨਾਂ ਨੂੰ, ਜਗ੍ਹਾ ਨੀ ਘੇਰਿਆ ਉਹਨਾਂ ਨੂੰ, ਅਗਲੇ ਨੂੰ ਖੜਨਾ ਚਾਹੀਦਾ ਸੀ, ਹੁਣ ਤੇ ਗਾਂ ਹੋਰ ਉਹਨਾਂ ਦੇ ਚਾਰਜਸ ਲੱਗੂਗੇ।
1: ਚਲੋ ਹੈ, ਇਹ
2: ਮੇ ਬੀ ਇਜ਼ ਅ ਡਰਗ ਰਿਲੇਟਡ,
1: ਇਦਾਂ ਦੇ ਬੰਦਿਆਂ ਨੂੰ ਨੀ ਤੁਸੀਂ ਕੁਝ ਕਹਿ ਸਕਦੇ। ਆਪਦੀ ਮਰਜ਼ੀ, ਜਦੋਂ ਮਰਜ਼ੀ ਵਿਆਹ ਕਰਾਵੇ, ਮੂਵ ਔਨ ਕਰੇ, ਇਟਸ ਅਪ ਟੂ ਹਿਮ।
2: ਹਾਂਜੀ, ਉਹਦੀ ਲਾਈਫ ਹੈ ਹੁਣ ਤੇ, ਉਹ ਤੇ ਜੋ ਉਹਨੂੰ ਚੰਗਾ ਲੱਗਦਾ ਆਪਣੀ ਲਾਈਫ ਲਈ ਬਿਹਤਰ ਲਈ,
1: ਠੀਕ ਹੈ। ਸੋ
2: ਕਰਨਾ ਚਾਹੀਦਾ,
1: ਉਹ ਜਿਹੜੀ ਫੈਮਿਲੀ ਹੈ ਉਹਨਾਂ ਦਾ ਕੋਈ ਰਾਈਟ ਨਹੀਂ ਵੀ ਉਹ ਕਹਿਣ ਵੀ ਤੂੰ ਆਈ ਕਿਉਂ ਕੀਤਾ, ਤੈਨੂੰ ਨਹੀਂ ਸੀ ਕਰਨਾ ਚਾਹੀਦਾ।
2: ਨਹੀਂ, ਹੁਣ ਉਹ ਫੈਮਿਲੀ ਦੇ ਨਾਲ ਕੀ ਉਹਨਾਂ ਦਾ ਰਿਸ਼ਤਾ ਰਹਿ ਗਿਆ ਕੋਈ ਵੀ?
1: ਅੱਛਾ, ਤੁਹਾਨੂੰ ਲੱਗਦਾ ਕਿ ਕੋਈ ਰਿਸ਼ਤਾ ਵੀ ਨਹੀਂ ਰਹਿ ਗਿਆ ਹੈ?
2: ਨਹੀਂ, ਉਹਨਾਂ ਦਾ ਕੋਲ ਕੀ ਰਿਸ਼ਤਾ ਰਹਿ ਗਿਆ ਜਦੋਂ ਉਹਨਾਂ ਦੀ ਕੁੜੀ ਚਲ ਗਈ ਇਸ ਦੁਨੀਆ ਤੋਂ?
1: ਮੈਨੂੰ ਅੱਜ ਸਵੇਰੇ ਕਿਸ ਦਾ ਫੋਨ ਆਇਆ, ਕਹਿੰਦੇ ਕਿ ਨਵੀਂ ਉਹ ਮੁੰਡੇ ਨੂੰ ਤਾਂ ਇੰਨਾ ਚਾਹੀਦਾ ਕਿ ਉਹ ਪਹਿਲਾਂ ਪੁੱਛੇ ਉਹਨਾਂ ਨੂੰ ਕਿ ਇਹ ਕੁੜੀ ਠੀਕ ਹੈ। ਦੇਖ ਲਓ,
2: ਨਹੀਂ ਅੱਜ ਇੱਦਾਂ ਤੇ ਨਹੀਂ ਗਾ, ਉਹ ਕਿਸੇ ਦੇ ਵਿੱਚ ਤਾਂ ਕੋਈ ਬੰਦਾ ਇਨਸਾਨ ਬਣਿਆ ਨੀ ਗਾ, ਸਹੀ ਕਿ ਗਲਤ ਹੈ ਨਾ, ਰਾਈਟ ਵੇ ਤਾਂ ਕਿਸੇ ਨੂੰ ਕੋਈ ਨੀ ਜੱਜ ਕਰ ਸਕਦਾ ਨਾ, ਲੌਂਗ ਟਰਮ ਲਈ ਮੇ ਬੀ ਬਾਅਦ ਵਿੱਚ ਪਤਾ ਲੱਗ ਜਾਂਦਾ ਕਿੱਦਾਂ ਦਾ ਇਨਸਾਨ ਹੈਗਾ ਨਾ, ਰਾਈਟ ਵੇ ਕਿਸੇ ਨੂੰ ਤੁਸੀਂ ਜੱਜ ਨੀ ਕਰ ਸਕਦੇ।
1: ਚਲੋ ਸਰ, ਨਹੀਂ ਥੈਂਕ ਯੂ ਤੁਹਾਡਾ ਵੀ, ਬਹੁਤ ਧੰਨਵਾਦ। ਸੋ ਨੰਬਰ ਹੈ ਆਪਣਾ 905 6

0: 9056733337 ਤੇ ਗੱਲਬਾਤ ਥੋੜੀ ਇੱਥੇ ਸਾਡੀ ਹੋ ਰਹੀ ਹੈ। ਇੱਕ ਮੈਂ ਤੁਹਾਨੂੰ ਬਿਯੋਂਡ ਆਈਵਰ ਦਾ ਵੀ ਨੰਬਰ ਦਵਾਂ, ਤੁਸੀਂ ਅਗਰ ਐਨਕਾ ਲੈਣੀ ਹੈ ਹੰਬਰ ਵੈਸਟ ਐਂਡ ਗੋਰਵੇ ਦੇ ਬਿਲਕੁਲ ਕੋਰਨਰ ਤੇ, ਬਿਯੋਂਡ ਆਈਵਰ, ਬਿਯੋਂਡ ਆਈਵਰ ਦੇ ਰੋਮੀ ਭਾਅ ਜੀ ਤੁਹਾਡੇ ਲਈ ਹਾਜ਼ਰ ਨੇ। ਤੇ ਜੋ ਮੈਂ ਕਹਿੰਦਾ ਕਿ ਸਰਵਿਸ ਬਿਯੋਂਡ ਆਈਵਰ ਤੋਂ ਮਿਲਣੀ ਹੈ, ਹੋਰ ਨਹੀਂ ਕਿਤੋਂ ਮਿਲਣੀ, ਇੱਕ ਐਨਕ ਲਓ ਦੂਜੀ ਐਨਕ ਬਿਲਕੁਲ ਫ੍ਰੀ, ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ 9057933937 9057933937 ਇੱਕ ਐਨਕ ਨਾਲ ਦੂਜੀ ਫ੍ਰੀ ਵੀ ਮਿਲ ਰਹੀ ਹੈ ਬਿਯੋਂਡ ਆਈਵਰ। ਅਨਾਜ ਮਾਰਟ ਗਰੋਸਰੀ ਸਟੋਰ ਹੈ, ਏਅਰਪੋਰਟ ਰੋਡ ਮੇਫੀਲਡ ਦੇ ਕੋਰਨਰ ਤੇ ਨਵੇਂ ਪਲਾਜ਼ੇ 'ਚ ਖੁੱਲਿਆ। ਅਨਾਜ ਮਾਰਟ 'ਤੇ ਕਿਹਾ ਜਾਓਗੇ ਕਹੋਗੇ ਨਵੀਂ ਯਾਰ, ਬੱਲੇ ਬੱਲੇ ਬੱਲੇ, ਇੰਨਾ ਸਾਫ਼ ਸੁਥਰਾ, ਇੰਨਾ ਵੈਲ ਔਰਗਨਾਈਜ਼ ਕਿ ਕਮਾਲ ਹੀ ਕਰ ਦਿੱਤੀ। ਅਨਾਜ ਮਾਰਟ ਗਰੋਸਰੀ ਸਟੋਰ ਏਅਰਪੋਰਟ ਮੇਫੀਲਡ ਦੇ ਕੋਰਨਰ 'ਤੇ, ਡੂ ਵਿਜ਼ਿਟ 0794। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵਧੀਆ, ਤੁਸੀਂ ਸੁਣਾਓ ਕਿਦਾਂ?
0: ਵਧੀਆ ਜੀ, ਕਿਵੇਂ ਹੋ?
1: ਵਧੀਆ ਵਧੀਆ ਵਧੀਆ। ਟੌਪਿਕ ਭਾਜੀ ਤੁਹਾਡਾ
0: ਜੀ,
1: ਮੈਂ ਕੁਛ ਸ਼ੇਅਰ ਕਰਨਾ ਚਾਹੁੰਗਾ ਇਹ 'ਚ, ਉਹਦਾ ਇਹਦੇ ਉੱਤੇ ਡਿਪੈਂਡ ਕਰਦਾ ਕਿ ਜਿੰਨੇ ਵਿਆਹ ਕਰਾਉਣਾ ਆ, ਕਿਉਂਕਿ ਮੇਰਾ ਸਕੇ ਚਾਚਾ ਜੀ ਆ, ਉਹਨਾਂ ਦੇ ਵਾਈਫ ਮੇਰੇ ਚਾਚੀ ਜੀ ਵੀ ਮੇਰੇ ਡੈਥ ਹੋ ਗਈ ਸੀਗੀ।
0: ਓਕੇ,
1: ਉਹਨਾਂ ਦੀ ਲਵ ਮੈਰਿਜ ਸੀਗੀ, ਇਹ ਮੈਂ ਕਹਿ ਸਕਦਾ ਲਵ ਮੈਰਿਜ, ਉਹ ਤਾਂ ਚਲੋ ਹੁੰਦਾ ਲਵ ਮੈਰਿਜ, ਉਹਨਾਂ ਦੀ ਲਵ ਮੈਰਿਜ ਸੀਗੀ। ਪਰ ਉਹਨਾਂ ਨੇ ਉਹਨਾਂ ਦੇ ਘਰਦਿਆਂ ਨੇ, ਜਿਹੜੇ ਕੁੜੀ ਦੇ ਘਰਦਿਆਂ ਨੇ, ਉਹਨਾਂ ਨੇ ਬਹੁਤ ਜ਼ੋਰ ਲਾਇਆ ਕਿ ਤੂੰ ਵਿਆਹ ਕਰਾ ਲਾ, ਬਟ ਉਹਨਾਂ ਨੇ ਨਹੀਂ ਕਰਾਇਆ, ਕਿਉਂਕਿ ਉਹਨਾਂ ਨੂੰ ਕੋਈ ਪਤਾ ਨੀ ਆ, ਸ਼ੋਰਟੀ ਨੀ ਆ ਕਿ ਅੱਗੇ ਉਹਨਾਂ ਦੀ ਘਰ ਵਾਲੀ ਕਿੱਦਾਂ ਦੀ ਹੋਊਗੀ, ਕਿ ਨਿਆਣੇ ਨੂੰ ਸਾਂਭੂਗੀ ਜਾਂ ਨਹੀਂ ਸਾਂਭੂਗੀ। ਤੇ ਉਹਨਾਂ ਨੇ ਇਹ ਡਿਸੀਜਨ ਲਿਆ ਸੀ ਕਿ ਮੈਂ ਆਪਣੇ ਨਿਆਣੇ ਨੂੰ ਸਾਂਭੂਗਾ ਤੇ ਮੈਂ ਵਿਆਹ ਨੀ ਕਰਾਉਂਦਾ। ਉਹ ਬੰਦੇ ਤੇ ਡਿਪੈਂਡ ਕਰਦਾ ਕਿ ਉਹਨੇ ਕਰਾਉਣਾ ਜਾਂ ਨਹੀਂ।
0: ਅੱਛਾ, ਉਹਨਾਂ ਨੇ ਫਿਰ ਦੂਜਾ ਵਿਆਹ ਹੀ ਨੀ ਕਰਾਇਆ?
1: ਹਾਂਜੀ, ਉਹਨਾਂ ਨੇ ਵਿਆਹ ਹੀ ਨੀ ਕਰਾਇਆ।
0: ਨਹੀਂ ਪਰ ਕਿਉਂ ਨੀ ਕਰਾਇਆ, ਕੀ ਕਾਰਨ ਕੀ ਸੀ?
1: ਉਹਦੇ ਚਾਚਾ ਜੀ ਦੇ ਥੋੜੇ ਦੋ ਲੜਕੇ ਸੀਗੇ, ਇੱਕ ਬੇਟੀ ਸੀਗੀ, ਉਹ ਥੋੜੇ ਦੋ ਲੜਕੇ ਉਹ ਵੱਡੇ ਸੀਗੇ, ਮਤਲਬ 9 ਸਾਲ ਤੇ ਜਿਹੜੀ ਕੁੜੀ ਸੀ ਉਹ 5-6 ਸਾਲ ਦੀ ਸੀਗੀ।
0: ਅੱਛਾ, ਤੇ ਉਹਨਾਂ ਨੂੰ ਲੱਗਿਆ ਕਿ ਜੇ ਦੂਜੀ ਕੋਈ ਲੇਡੀ ਆਊਗੀ ਲਾਈਫ 'ਚ ਵੀ ਖਬਰ ਆ, ਉਹ ਖਿਆਲ ਰੱਖੂਗੀ ਜਾਂ ਨਹੀਂ?
1: ਹਾਂਜੀ ਹਾਂਜੀ, ਉਹਨਾਂ ਨੂੰ ਇਹੀ ਲੱਗਾ ਸੀਗਾ ਕਿ ਉਹਨਾਂ ਨੇ ਜਿਹੜੀ ਚਾਚੀ ਤੇ ਮਦਰ ਸੀਗੇ, ਫਾਦਰ ਸੀਗੇ, ਉਹਨਾਂ ਨੇ ਬਹੁਤ ਜ਼ੋਰ ਲਾਇਆ ਤੂੰ ਕਰਾ ਲਾ ਵਿਆਹ, ਆਪਦਾ ਘਰ ਵਸਾ ਲਾ। ਪਰ
0: ਅੱਛਾ, ਨਹੀਂ ਉਹੀ ਹੈ ਨਾ, ਮੈਨੂੰ ਇਹ ਵੀ ਕੁਝ ਲੋਕ ਕਹਿ ਰਹੇ ਸੀ ਕਿ ਯਾਰ ਹੁਣ ਜਿਸ ਇਨਸਾਨ ਨਾਲ ਤੁਸੀਂ ਯੂਨੋ ਜ਼ਿੰਦਗੀ ਦੁਬਾਰ ਤੋਂ ਸ਼ੁਰੂ ਕਰ ਰਹੇ ਹੋ, ਹੁਣ ਤੁਹਾਨੂੰ ਕੀ ਪਤਾ ਕਿ ਉਹ ਤੁਹਾਡੇ ਬੱਚਿਆਂ ਦੀ ਕਿੰਨੀ ਕੁ ਟੇਕ ਕੇਅਰ ਕਰੇਗਾ ਜਾਂ ਨਹੀਂ।
1: ਹਾਂਜੀ ਹਾਂਜੀ,
0: ਚਲੋ ਠੀਕ ਹੈ ਸਰ, ਥੈਂਕ ਯੂ ਸੋ ਮਚ। ਸੋ ਨਹੀਂ ਹੁੰਦਾ ਬੜਾ ਵੱਡਾ ਫੈਸਲਾ, ਬਟ ਹੁਣ ਕਿਤੇ ਨਾ ਕਿਤੇ ਡਿਸੀਜਨ ਤਾਂ ਬੰਦੇ ਨੂੰ ਬਣਾਉਣੀ ਵੀ ਪੈਂਦੀ ਹੈ। ਹੁਣ ਕਿੰਨਾ ਕੁ ਤੁਸੀਂ ਇਕੱਲੇ ਰਹੋਗੇ ਯਾਰ, ਨੋ ਜੇ ਸਪੈਸ਼ਲੀ ਯੂਅਰ ਯੰਗ ਦੈਨ ਇਟਸ, ਗੱਲ ਥੋੜ੍ਹੀ ਜਿਹੀ ਮੁਸ਼ਕਿਲ ਹੈ। ਸੋ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਮੈਸੇਜ ਦੇਵਾਂ ਜ਼ਰੂਰ, ਸਾਡੇ ਯਾਰ ਬਹੁਤ ਹੀ ਪਿਆਰੇ ਸੱਜਣ ਦੁਆਬਾ ਟਰੈਵਲ ਵਾਲੇ, ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਟਰੈਵਲ ਤੋਂ ਵਧੀਆ ਰੇਟ ਨਹੀਂ ਤੁਹਾਨੂੰ ਕਿਤੋਂ ਮਿਲਣਾ। ਦੁਆਬਾ ਟਰੈਵਲ, ਇੰਡੀਆ ਦੀਆਂ ਟੌਪ ਦੀਆਂ ਟਿਕਟਾਂ 9057967800 9057967800 ਦੁਆਬਾ ਦੁਆਬਾ ਦੁਆਬਾ ਟਰੈਵਲ, ਦੁਆਬਾ ਟਰੈਵਲ ਦੁਆਬਾ ਟਰੈਵਲ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਕਿਸੇ ਨੇ ਵੀ ਗੱਡੀਆਂ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਤੁਸੀਂ ਯਾਦ ਰੱਖੋ ਰਾਜਵੰਤ ਕੌਰ। ਰਾਜਵੰਤ ਤੁਹਾਨੂੰ 30% ਤੋਂ ਲੈ ਕੇ 35% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਇਹ 30% ਤੋਂ ਲੈ ਕੇ 35% ਕੰਪਨੀਆਂ ਤੋਂ ਐਸਟੀਮੇਟ ਲੈ ਕੇ ਦਿੰਦੇ ਆ ਤੁਹਾਨੂੰ। ਸੋ ਰਾਜਵੰਤ ਕੌਰ 6476744 4735 6474 4735 ਰਾਜਵੰਤ ਕੌਰ।
2: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
3: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
0: 2241 ਹੈਲੋ ਜੀ, ਵੈਲਕਮ।
4: ਹੈਲੋ ਜੀ, ਮੇਰਾ ਨਾਮ ਦਿਲ ਦਾ ਜਾਨੀ ਹੈ ਜੀ, ਤੇ ਮੈਂ ਪਾਕਿਸਤਾਨ ਤੋਂ ਆ।
0: ਤੁਹਾਡਾ ਨਾਮ ਹੈ ਦਿਲ ਦਾ ਜਾਨੀ?
4: ਮਿਲਦਾ ਜਾਨੀ
0: ਇਹ ਤੁਹਾਡਾ
4: ਪਾਕਿਸਤਾਨ ਲਾਹੌਰ ਪੰਜਾਬ ਤੋਂ ਆ
0: ਵਾਹ ਵੇਵਾ ਪਹਿਲਾਂ ਤਾਂ ਵੈਲਕਮ ਤੇ ਤੁਹਾਡਾ ਗਵਰਨਮੈਂਟ ਨੇਮ ਹੈ
4: ਨਹੀਂ ਗਵਰਨਮੈਂਟ ਨੇਮ ਨਹੀਂ ਹੈ ਮੇਰਾ ਨਿਕਨੇਮ ਹੈ ਲੇਕਿਨ ਮੈਂ ਪਹਿਲੀ ਦਫਾ ਤੁਹਾਡੇ ਕੋਲ ਕਾਲ ਕਰਦਾ ਪਿਆ
0: ਕੀ ਬਾਤ ਹੈ
4: ਸੁਣਦਾ ਪਿਆ ਗੱਪਸ਼ਪ ਤੁਹਾਡੀ ਪਹਿਲੇ ਵੀ ਗੱਪਸ਼ਪ ਸੁਣੀ ਹੈ ਹੁਣ ਵੀ ਸੁਣਦਾ ਪਿਆ ਤੇ ਬੜੀ ਅੱਛੀ ਲੱਗ ਰਹੀ ਹੈ ਤੇ ਮੈਂ ਵੀ ਪਾਰਟਿਸਿਪੇਟ ਕਰਾਂ
0: ਥੈਂਕ ਯੂ ਸਰ ਮੋਸਟ ਵੈਲਕਮ ਕੀ ਹਾਲ ਹੈ
4: ਜੀ ਠੀਕ ਠਾਕ ਇੱਕ ਮੈਸੇਜ ਮੈਂ ਦੇਣਾ ਚਾਹੁੰਦਾ ਆਪਣੇ ਬਾਬਾ ਜੀ ਨੂੰ ਜਿਹਨਾਂ ਨੂੰ ਮੈਂ ਬਹੁਤ ਮਿਸ ਕਰਦਾ ਇੱਥੇ ਆ ਕੇ ਕੈਨੇਡਾ ਚ ਉਹਨਾਂ ਤੋਂ ਬਿਨਾਂ ਮੇਰੀ ਜ਼ਿੰਦਗੀ ਜਿਹੜੀ ਹੈ ਨਾ ਕਹਿ ਲਓ ਕਿ ਅੱਧੀ ਰਹਿ ਗਈ ਹੈ ਮੇਰੀ ਲਾਈਫ ਦਾ ਬੜਾ ਇੰਪੋਰਟੈਂਟ ਹਿੱਸਾ ਹੈ ਤੇ ਤੁਹਾਡੇ ਮੌਜੂ ਦੇ ਬਾਰੇ ਮੈਂ ਇਹ ਕਵਾਂਗਾ ਇੱਕ ਸ਼ੇਰ ਪੜਾਂਗਾ ਕਿ ਮਸਜਿਦ ਢਾ ਦੋ ਮੰਦਰ ਢਾ ਦੋ ਢਾ ਦੇ ਜੋ ਕੁਝ ਢਹਿੰਦਾ ਇੱਕ ਬੰਦੇ ਦਾ ਦਿਲ ਨਾ ਢਾਵੀ ਦਿਲਾਂ ਵਿੱਚ ਰੱਬ ਵੱਸਦਾ ਥੋੜਾ ਜਿਹਾ ਮੈਨੂੰ ਆਂਦਾ ਹੋ ਸਕਦਾ ਮੈਂ ਗਲਤ ਪਲਤ ਕਰ ਗਿਆ ਵਾਂ ਲੇਕਿਨ ਇਹ ਗੱਲ ਹੈ ਕਿ ਉਸ ਬੱਚੇ ਲਈ ਵੀ ਤੇ ਉਸ ਬੱਚੀ ਲਈ ਵੀ ਕਿ ਕਿਸੇ ਦਾ ਦਿਲ ਢਾ ਕੇ ਨਾ ਆਪਣੀ ਮਸਜਿਦ ਮੰਦਰ ਬਣਾਓ ਆਪਣੀ ਜਗ੍ਹਾ ਨਾ ਬਣਾਓ ਆਪਣੇ ਘਰ ਨਾ ਵਸਾਓ ਸਭ ਦੇ ਬੱਚੇ ਸਾਂਝੇ ਨੇ ਸਭ ਦੀ ਬੱਚੀਆਂ ਸਾਂਝੀਆਂ ਨੇ ਤੇ ਅੱਜ ਤੁਸੀਂ ਖਿਆਲ ਕਰੋਗੇ ਕੱਲ ਨੂੰ ਤੁਹਾਡਾ ਕੋਈ ਖਿਆਲ ਕਰੇਗਾ ਤੇ ਮੇਰਾ ਤੇ ਇਹ ਹੈ ਕਿ ਜਿਸ ਸਾਈਡ ਤੋਂ ਵੀ ਗਲਤ ਚੀਜ਼ ਹੋਈ ਹੈ ਉਹ ਆਪਣੇ ਆਪ ਨੂੰ ਦਰੁਸਤ ਕਰੇ
0: ਚਲੋ ਸਰ ਸ਼ੁਕਰੀਆ ਤੁਹਾਡਾ ਥੈਂਕ ਯੂ
4: ਥੈਂਕ ਯੂ
0: ਜੀ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਸੋ ਨਹੀਂ ਗਲਤ ਤਾਂ ਹੁਣ ਆਪਾਂ ਇਹ ਨਹੀਂ ਕਹਿੰਦੇ ਵੀ ਕੁਛ ਗਲਤ ਹੋਇਆ ਹੁਣ ਇਹ ਤੁਸੀਂ ਦੱਸਦੇ ਹੋ ਵੀ ਤੁਹਾਨੂੰ ਜੇ ਲੱਗਦਾ ਗਲਤ ਹੈ ਤਾਂ ਠੀਕ ਹੈ ਜੇ ਨਹੀਂ ਲੱਗਦਾ ਤਾਂ ਵੀ ਦੱਸੋ ਤੁਸੀਂ ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ ਵਧੀਆ ਟੌਪ ਦਾ ਨੰਬਰ 1 ਪੀਜ਼ਾ ਖਾਣਾ 2 ਮੀਡੀਅਮ ਪੀਜ਼ੇ 3-3 ਟੌਪਿੰਗ ਤੇ 2 ਡਿਪ $24.99 ਦੇ ਵਿੱਚ ਮਿਸਟਰ ਸਿੰਘ ਪੀਜ਼ਾ 905-504-4000 ਮਿਸਟਰ ਸਿੰਘ ਪੀਜ਼ਾ ਇਹ ਜਿਹੜੀ ਡੀਲ ਹੈ ਇਹਨਾਂ ਦੀ ਨੌਰਥ ਪਾਰਕ ਅਤੇ ਟੋਰਨਮ ਦੀ ਲੋਕੇਸ਼ਨ ਤੇ ਤੁਹਾਨੂੰ ਮਿਲ ਰਹੀ ਹੈ ਇਹ ਡੀਲ ਸੋ 905-504-4000 ਬਾਕੀ ਇਹਨਾਂ ਦੀਆਂ ਟੋਟਲ 30 ਲੋਕੇਸ਼ਨਾਂ ਨੇ ਬਾਕੀ ਲੋਕੇਸ਼ਨਾਂ ਤੇ ਡੀਲ ਹੈ 2 ਲਾਰਜ ਪੀਜ਼ੇ 4-4 ਟੌਪਿੰਗ 4 ਫਰੀ ਡਿਪ 2 ਲੀਟਰ ਕੋਕ ਫਰੀ ਸਿਰਫ $40 ਵਿੱਚ 905-504-4000 ਮਿਸਟਰ ਸਿੰਘ ਪੀਜ਼ਾ 905-500-4000 ਮਿਸਟਰ ਸਿੰਘ ਪੀਜ਼ਾ 9680 ਹੈਲੋ ਜੀ ਵੈਲਕਮ
5: ਹਾਂਜੀ ਵੀਰੇ ਕੀ ਹਾਲ ਨੇ
0: ਵਧੀਆ ਜੀ ਕਿਵੇਂ
5: ਵਧੀਆ ਵਧੀਆ ਮੈਨੂੰ ਐ ਨੀ ਪਤਾ ਵੀ ਕਿਹੜੀ ਟੌਪਿਕ ਦੀ ਗੱਲ ਹੋ ਰਹੀ ਪਰ ਸੁਣਨ ਚ ਐ ਲੱਗਦਾ ਵੀ ਕੋਈ
0: ਸਾਲ ਕੁ ਦੀ ਡੈਥ ਤੋਂ ਸਾਲ ਕੁ ਬਾਅਦ ਜਿਹੜਾ ਮੁੰਡਾ ਉਹ ਇੱਕ ਨਵਾਂ ਪਾਰਟਨਰ ਲੱਭ ਲੈਂਦਾ ਪਰ ਹੁਣ ਜਿਹੜੀ ਕੁੜੀ ਚਲੀ ਗਈ ਉਹਦੀ ਫੈਮਿਲੀ ਕਹਿ ਰਹੀ ਹੈ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਹਜੇ ਸਾਡੀ ਕੁੜੀ ਗਈ ਨੂੰ ਸਾਲ ਹੋਇਆ ਤੂੰ ਤਾਂ ਆਲਰੇਡੀ ਮੂਵ ਆਨ ਹੋ ਗਿਆ ਉਹ ਕਹਿੰਦਾ ਯਾਰ ਹੁਣ ਮੈਂ ਮੂਵ ਆਨ ਹੀ ਕਰਨਾ ਲਾਈਫ 'ਚ ਮੈਂ ਹੋਰ ਕੀ ਕਰਨਾ
5: ਓਕੇ ਓਕੇ
0: ਸੋ ਡੂ ਯੂ ਥਿੰਕ ਵੀ ਮੁੰਡੇ ਨੇ ਕੁਝ ਗਲਤ ਕੀਤਾ ਇੰਨੀ ਛੇਤੀ ਜੇ ਮੂਵ ਆਨ ਕਰ ਗਿਆ
5: ਪਤਾ ਕੀ ਆ ਵੀ ਬੜੀ ਹੈਜ਼ देयर ਓਨ ਸਿਚੁਏਸ਼ਨਸ ਆਈ ਗੈਸ ਹੈ ਨਾ ਵੀ ਕੌਣ ਕੀ ਕਰ ਸਕਦਾ ਅੱਜ ਕੱਲ ਕਿਸੇ ਨੂੰ ਆਪਾਂ ਗਲਤ ਵੀ ਨਹੀਂ ਕਹਿ ਸਕਦੇ ਹੈਗੇ ਹਨਾ ਮੇਰੇ ਕੋਲ ਤਾਂ ਥੋੜੀ ਜਿਹੀ ਇੱਕ ਛੋਟੀ ਜਿਹੀ ਸਟੋਰੀ ਆ ਜੇ ਤੁਸੀਂ ਜੇ ਹੁਣ ਹਨਾ ਜੇ ਹੈਗਾ ਟਾਈਮ
0: ਥੋੜਾ ਹਾਂਜੀ ਦੋ ਇੱਕ ਅੱਧੇ ਮਿੰਟ ਦੱਸ ਦੋ
5: ਹਾਂਜੀ ਤੁਸੀਂ ਵੈਰੀ ਸ਼ੋਰਟ ਮੇਰੇ ਦਾਦੇ ਦਾ ਵਿਆਹ ਹੋਇਆ ਸੀਗਾ ਮੇਰੀ ਦਾਦੀ ਜਿਹੜੀ ਪਹਿਲੀ ਦਾਦੀ ਸੀ ਉਹਦੀ ਕੋਈ ਔਲਾਦ ਨਹੀਂ ਸੀ ਉਹਦੀ ਡੈਥ ਹੋ ਗਈ ਸੀ ਥੋੜੇ ਚਿਰ ਬਾਅਦ ਚ ਹਨਾ ਤੇ ਦੂਜਾ ਵਿਆਹ ਹੋਇਆ ਜਦੋਂ ਦੂਜੇ ਵਿਆਹ ਤੇ ਸਾਡੇ ਦਾਦੇ ਉਹਨਾਂ ਨੇ ਤੇ ਜਿਹੜੇ ਸਾਡੇ ਪੜਦਾਦੇ ਸੀ ਉਹਨਾਂ ਨੇ ਅੱਗੇ ਉਹਨਾਂ ਨੂੰ ਦੱਸਤਾ ਜਿਹੜੇ ਪੁਰਾਣੇ ਦਾਦੀ ਸੀ ਨਾ ਉਹਨਾਂ ਨੂੰ ਪੁੱਛ ਕੇ ਅੱਗੇ ਉਹਨਾਂ ਦਾ ਵਿਆਹ ਕੀਤਾ ਵੀ ਅਸੀਂ ਮੁੰਡਾ ਵਿਆਹਣ ਲੱਗੇ ਹਾਂ ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨੀ ਹੈਗਾ ਹਨਾ ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨੀ ਵੀ ਅਸੀਂ ਇੱਕ ਗੱਲ ਹੈ ਵੀ ਜੇ ਤੁਸੀਂ ਜੇ ਕੁੜੀ ਵਾਲੇ ਮੰਨਦੇ ਆ ਤਾਂ ਅਸੀਂ ਮੰਨਦੇ ਅਸੀਂ ਉਹ ਕੁੜੀ ਨੂੰ ਆਪਣੀ ਕੁੜੀ ਬਣਾ ਕੇ ਰੱਖਾਂਗੇ ਸੋ ਦੈਟ ਮੀਨਸ ਜਿਹੜੀ ਪੁਰਾਣੀ ਦਾਦੀ ਸੀ ਨਾ ਜਿਹੜੀ ਦਾਦੀ ਦੀ ਡੈਥ ਹੋ ਗਈ ਹੈ ਨਾ ਉਹ ਜਿਹੜੀ ਨਵੀਂ ਦਾਦੀ ਸੀ ਉਹਨੇ ਉਹ ਫੈਮਿਲੀ ਅਪਣਾ ਲਈ ਜਾਣੀ ਕਹਿਣ ਦਾ ਮਤਲਬ ਉਹਨਾਂ ਨੇ ਉਹ ਫੈਮਿਲੀ ਆਪਣੀ ਫੈਮਿਲੀ ਤਾਂ ਉਹਨਾਂ ਦੀ ਸੀਗੀ ਉਹ ਜਿਹੜੀ ਸੀਗੀ ਹੈ ਨਾ ਪਰ ਉਹਨਾਂ ਨੇ ਉਹ ਫੈਮਿਲੀ ਵੀ ਅਪਣਾ ਲਈ ਉਹਨਾਂ ਦੇ ਜਾਣੀ ਕਿ ਸਾਡੇ ਜਿਹੜੇ ਘਰਦੇ ਆ ਉਹਨਾਂ ਦੇ ਨਾਲ ਜ਼ਿਆਦਾ ਵਰਤਦੇ ਆ ਜਿਹੜੀ ਦਾਦੀ ਦੀ ਫੈਮਿਲੀ ਉਹਨਾਂ ਨਾਲ ਤਾਂ ਵਰਤਦੇ ਹੀ ਵਰਤਦੇ ਜਿਹੜੀ ਪੁਰਾਣੀ ਦਾਦੀ ਸੀ ਨਾ ਪਹਿਲੀ ਦਾਦੀ
0: ਉਹਨਾਂ ਦੀ
5: ਫੈਮਿਲੀ ਨਾਲ ਇੰਨਾ ਕੁ ਪਿਆਰ ਆ ਅਜੇ ਤੱਕ ਵੀ ਅੱਜ ਤੱਕ ਵੀ ਅੱਜ ਥਰਡ ਜਨਰੇਸ਼ਨ ਅਸੀਂ ਹੋ ਗਏ ਕਿ
0: ਉਹ ਮੋਹ ਪਿਆਰ ਉਦਾਂ ਦਾ ਹੀ ਬਣਿਆ ਪਰ ਸੋ ਤੁਹਾਨੂੰ ਲੱਗਦਾ ਇੰਜ ਹੋਣਾ ਚਾਹੀਦਾ ਵੀ ਹੁਣ ਜਿਹੜੀ ਮੈਂ ਸਿਚੁਏਸ਼ਨ ਦੱਸੀ ਹੈ ਵੀ ਇਹ ਮੁੰਡੇ ਨੂੰ ਚਾਹੀਦਾ ਕਿ ਜਿਹੜੀ ਨਵੀਂ ਇਹਦੀ ਕੋਈ ਯੂ ਨੋ ਗਰਲਫ੍ਰੈਂਡ ਆ ਵੀ ਉਹਨੂੰ ਪੁਰਾਣੀ ਦੇ ਫੈਮਿਲੀ ਨਾਲ ਵੀ ਮਿਲਾਵੇ।
5: ਆਈ ਗੈਸ ਵੀ ਮੁੰਡੇ ਨੂੰ ਏਦਾਂ ਦਾ ਚਾਹੀਦਾ ਸੀਗਾ ਵੀ ਦੇਖੋ ਵੀ ਜੋ ਹੋ ਗਿਆ ਹੋ ਗਿਆ, ਘਰਦਿਆਂ ਨੂੰ ਜਾ ਕੇ ਗੱਲ ਕਰ ਲੈਣੀ ਚਾਹੀਦੀ ਸੀ, ਉਹਦਾ ਆਪਾਂ ਕੁਛ ਕਰ ਤਾਂ ਸਕਦੇ ਨੀ ਉਹਦਾ, ਹਨਾ। ਜੇ ਤੇ ਉਹ ਯੰਗ ਨੇ ਤੇ ਉਹਨਾਂ ਦੀ ਅੱਗੇ ਸਾਰੀ ਉਮਰ ਪਈ ਆ, ਉਮਰ ਕਿਸੇ ਦੀ ਖਰਾਬ ਨਹੀਂ ਹੋਣੀ ਚਾਹੀਦੀ। ਚਲੋ ਬਟ ਜਦੋਂ ਆਪਣੀ ਫੈਮਿਲੀ ਉਹ ਬਣ ਗਈ ਰਾਈਟ, ਸੋ ਫੈਮਿਲੀ ਦੀ ਸਲਾਹ ਤਾਂ ਲੈਣੀ ਚਾਹੀਦੀ ਆ, ਚਾਹੇ ਉਹ ਚਲੋ ਕੁੜੀ ਹੁਣ ਜੋ ਹੋਣਾ ਸੀ ਉਹ ਹੋ ਗਿਆ, ਬਟ ਐਟਲੀਸਟ ਦੇਅਰ ਸਟਿਲ ਫੈਮਿਲੀ ਰਾਈਟ। ਇੱਕ ਆਪਣਾ ਕਲਚਰ ਹੁੰਦਾ ਹੈ ਕਿ ਆਪਣੇ ਜੇ ਫੈਮਿਲੀ,
0: ਪਰ ਹੁਣ ਵੀਰੇ ਹੁਣ ਇੱਕ ਬਾਈ ਜੀ ਕਹਿ ਕੇ ਗਏ ਆ, ਉਹ ਕਹਿੰਦੇ ਕਿ ਨਵੀਂ ਉਹ ਫੈਮਿਲੀ ਨਾਲ ਤਾਂ ਉਹਦਾ ਹੁਣ ਕੋਈ ਲੈਣਾ ਦੇਣਾ ਨਹੀਂ ਹੈਗਾ, ਤੋ ਤੁਸੀਂ ਨਹੀਂ ਐਗਰੀ ਕਰਦੇ ਉਸ ਨਾਲ?
5: ਨਹੀਂ ਮੈਂ ਨਹੀਂ ਐਗਰੀ ਕਰਦਾ, ਕਿਉਂਕਿ ਵੀਰੇ ਜਦੋਂ ਆਪਾਂ ਇੱਕ ਆਪਣੀ ਘਰੇ ਫੈਮਿਲੀ ਹੁੰਦੀ ਜਿਹੜੀ ਆਪਣੀ ਆਪਾਂ ਫੈਮਿਲੀ ਚ ਪੈਦਾ ਹੋਇਆ, ਇੱਕ ਆਪਣੀ ਰੋਡ ਫੈਮਿਲੀ ਨੀ ਹੁੰਦੀ ਜਿਹੜੀ ਆਪਾਂ ਆਪ ਚੁਣਦੇ ਆ, ਯਾ ਮੇਰੇ ਫਰੈਂਡ ਆ ਮੇਰੇ ਫੈਮਿਲੀ ਆ ਰਹੀ। ਈਵਨ ਕਿ ਅਸੀਂ ਆਪਾਂ ਆਪਣੇ ਯਾਰਾਂ ਦੋਸਤਾਂ ਦੇ ਜਿਹੜੇ ਬੱਚੇ ਨੇ ਮੇਰੇ ਯਾਰਾਂ ਦੋਸਤਾਂ ਦੇ, ਉਹਨਾਂ ਦੇ ਬੱਚੇ ਸਾਨੂੰ ਚਾਚਾ ਤਾਇਆ ਕਹਿੰਦੇ, ਜਾਂ ਮੇਰੇ ਬੱਚੇ ਉਹਨਾਂ ਨੂੰ ਚਾਚਾ ਤਾਇਆ ਕਹਿੰਦੇ, ਜਦਕਿ ਸਾਡਾ ਖੂਨ ਦਾ ਕੋਈ ਰਿਸ਼ਤਾ ਹੀ ਨਹੀਂ ਹੈਗਾ।
0: ਸਾਡੇ ਸੱਜਣ ਮਿੱਤਰ ਕਿੰਨੇ ਸੋਹਣੇ ਸੋਹਣੇ ਤੁਸੀਂ ਪੁਆਇੰਟਸ ਯਾਰ ਰੇਜ਼ ਕਰਦੇ ਹੋ, ਤਾਂ ਹੀ ਤਾਂ ਤੁਹਾਡੇ ਨਾਲ ਡਿਸਕਸ਼ਨਾਂ ਕਰੀਦੀਆਂ ਨੇ, ਕੁਛ ਨਾ ਕੁਛ ਨਿਕਲ ਕੇ ਆਵੇ, ਕੁਛ ਨਾ ਕੁਛ ਆਪਾਂ ਸਿੱਖੀਏ। ਸੋ 905-6733-337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਸੋ ਸਾਰੇ ਮੈਸੇਜ ਜਿਹੜੇ ਸਾਡੇ ਨੇ ਉਹ ਵੀ ਤੁਹਾਨੂੰ ਦੇਣੇ ਜ਼ਰੂਰੀ ਨੇ। ਸੋ ਇੱਕ ਕੁਇਕ ਜਿਹਾ ਮੈਸੇਜ ਇੱਕ ਦੋ ਤੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com paradisedevelopments.com.

0: ਪ੍ਰੋਗਰਾਮ ਪੰਜਾਬੀ ਦਾਇਰਾ ਚ ਬੜੇ ਮਾਣ ਨਾਲ ਅਸੀਂ ਹਮੇਸ਼ਾ ਯਾਰ ਤੈਨੂੰ ਰੋਜ਼ ਹੀ ਬਹੁਤ ਪਿਆਰ ਨਾਲ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਇੰਡੀਅਨ ਫਰੂਟਲੈਂਡ ਵਿਜ਼ਿਟ ਕਰ ਲਿਆ ਨਾ, ਤੁਸੀਂ ਖੁਦ ਆਪ ਕਹੋਗੇ ਨਵੀਂ ਯਾਰ ਬੱਲੇ ਯਾਰ ਕਿਆ ਕੁਆਲਿਟੀ ਹੈ ਇੰਡੀਅਨ ਫਰੂਟਲੈਂਡ ਦੀ, ਕਿੰਨੀਆਂ ਜ਼ਬਰਦਸਤ ਡੀਲਾਂ ਨੇ ਤੇ ਤੰਦੂਰੀ ਗ੍ਰਿਲ ਸੈਰੇਮੋਨੀ ਇੰਡੀਅਨ ਕੁਜ਼ੀਨ ਦੇ ਖਾਣੇ ਦੀ ਤਾਂ ਰੀਸ ਹੀ ਨਹੀਂ। ਸੋ ਇੰਡੀਅਨ ਫਰੂਟਲੈਂਡ ਤੇ ਲੱਗ ਚੁੱਕੀ ਹੈ ਆਟਮ ਸੇਲ। ਆਸ਼ੀਰਵਾਦ ਆਟਾ 11.99 ਨੂੰ 20 ਪਾਉਣ ਦਾ ਬੈਗ ਐਂਡ 817-817 ਰਾਈਸ 10.99 ਨੂੰ 8.8 ਪਾਉਂਡ। ਬਰਾੜ ਦਾ ਦੇਸੀ ਘਿਓ ਸਿਰਫ 23.99 ਨੂੰ 1.8 ਕੇਜੀ। ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 ਪਾਉਂਡ। ਬੰਸੀ ਦਾ ਸ਼ੱਕਰ 2 ਪਾਉਂਡ 1.99 ਨੂੰ। ਤੇ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟਲੈਂਡ ਤੇ। ਤੁਸੀਂ ਜਾਓਗੇ ਤਾਂ ਮਿਹਰਬਾਨ ਦਾ ਜੂਸ 2.99 ਨੂੰ 3 ਲੀਟਰ। ਇੰਡੀਅਨ ਡੈਲੀ ਬਾਈਟਸ ਦੀਆਂ ਕੁਕੀਜ਼ 4.99 ਨੂੰ 1 ਕੇਜੀ। ਲਕਸ਼ਮੀ ਦੇਸੀ ਬੇਸਨ 3.99 ਨੂੰ 4 ਪਾਉਂਡ। ਲੋਕੇਸ਼ਨਸ ਤੁਹਾਨੂੰ ਦੱਸਦਿਆਂ ਉਸ ਤੋਂ ਪਹਿਲਾਂ, ਜੋ ਇਹਨਾਂ ਦਾ ਤੰਦੂਰੀ ਗ੍ਰਿਲ ਆ ਉੱਥੇ ਵੈਜ ਥਾਲੀ 4.99, ਵੈਜ ਨੂਡਲ 6.99, ਵੈਜ ਬਰਗਰ 3.99, ਵੈਜ ਬਿਰਿਆਨੀ 4.99, ਆਲੂ ਕੁਲਚਾ 4.99 ਐਂਡ ਮੈਨੀ ਮੋਰ ਡੀਲਸ। ਇੰਡੀਅਨ ਫਰੂਟਲੈਂਡ 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲਮੋਰ, 15 ਫੈਂਡਰਵੇ ਬਵੇੜਨ ਚਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ, 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰਨ ਟੇਰੀਓ, 600 ਹੈਸਪਲ ਰੋਡ ਕੇਮਬ੍ਰਿਜ, 33 ਫਾਰਲੀ ਡਰਾਈਵ ਗੁਆਲਫ। ਦ ਵਨ ਐਂਡ ਓਨਲੀ ਇੰਡੀਅਨ ਫਰੂਟਲੈਂਡ ਦੀ ਲੱਗ ਚੁੱਕੀ ਹੈ 11 ਅਕਟੂਬਰ ਤੱਕ ਆਟਮ ਸੇਲ, ਆਟਮ ਸੇਲ, ਆਟਮ ਸੇਲ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Very good. G0513, hello.
4: ਹਾਂਜੀ ਨਵੀਂ ਭਾਈ, ਗੁੱਡ ਈਵਨਿੰਗ।
3: ਗੁੱਡ ਈਵਨਿੰਗ ਜੀ, ਕਿਵੇਂ ਹੋ?
4: ਬਸ ਵਧੀਆ ਭਾਈ, ਠੀਕ ਠਾਕ। ਤੁਸੀਂ ਸੁਣਾਓ, ਠੀਕ ਠਾਕ ਹੋ?
3: ਬਹੁਤ ਵਧੀਆ ਸਰ, ਬਹੁਤ ਵਧੀਆ, ਥੈਂਕ ਯੂ ਸਰ।
4: ਜੀ ਭਾਈ, ਮੈਂ ਨਾ ਟੌਪਿਕ ਤੇ ਗੱਲ ਕਰਨਾ ਹੈਗਾ। ਭਾਈ ਮੈਨੂੰ ਲੱਗਦਾ ਉਹਨਾਂ ਨੇ ਨਾ ਗਲਤ ਕੀਤਾ ਜਿਨ੍ਹਾਂ ਨੇ ਵਿਆਹ ਕਰ ਲਿਆ ਨਾ ਦੂਜਾ।
3: ਅੱਛਾ, ਕਿਉਂ?
4: ਭਾਜੀ ਮੈਨੂੰ ਕੀ ਹੁੰਦਾ ਨਾ ਕਿ ਅੱਜ ਕੱਲ ਮੈਨੂੰ ਮੇਰੀ ਆਪਣੀ ਥਿੰਕਿੰਗ ਆ, ਮੈਨੂੰ ਲੱਗਣ ਡਿਆ ਜਿਵੇਂ ਰਿਸ਼ਤੇ ਬਚੇ ਆ ਨਾ ਅੱਜ ਕੱਲ, ਉਹ ਰਹਿ ਗਏ ਨੇ ਬਸ ਸਰੀਰਾਂ ਵਾਲੇ ਤੇ ਮਤਲਬ ਵਾਲੇ।
3: ਓਕੇ,
4: ਕਿ ਜੇ ਮਤਲਬ ਹੈਗਾ ਯਾ ਤੇ ਰਿਸ਼ਤਾ ਹੈਗਾ, ਜੇ ਮਤਲਬ ਨਿਕਲ ਗਿਆ ਤੇ ਰਿਸ਼ਤਾ ਖਤਮ ਹੋ ਗਿਆ। ਮੇਰੇ ਪਹਿਲੇ ਜਮਾਨੇ ਤੇ ਕਈਆਂ ਦੇ ਵਿਆਹ ਕਿਸੇ ਕੁੜੀ ਨਾਲ ਜਿਹਨੇ ਕਰਨਾ ਹੁੰਦਾ ਸੀ ਉਹਦਾ ਨਹੀਂ ਹੀ ਨਾ ਹੁੰਦਾ, ਉਹ ਸਾਰੀ ਉਮਰ ਕੁਵਾਰਾ ਛੱਡ ਦਿੰਦਾ ਹੈਗਾ ਕਿ ਮੈਂ ਕਰਨਾ ਹੀ ਨੀ, ਜਿਹਦੇ ਨਾਲ ਹੋਇਆ ਤੇ ਹੋਇਆ, ਨਹੀਂ ਤੇ ਮੈਂ ਕਰਦਾ ਹੀ ਨਹੀਂ।
3: ਜਿਹਦੇ ਨਾਲ ਇੱਕ ਵਾਰ ਹੋਇਆ ਤਾਂ ਬਸ ਹੈ
4: ਨਾ ਨਾ ਨਾ, ਜਿਹਦੇ ਨਾਲ ਮਤਲਬ ਮੰਨ ਲਓ ਜਿੱਦਾਂ ਕਿਸੇ ਨਾਲ ਕੋਈ ਹੈਗਾ ਹੈਗਾ ਕਿ ਇਹਦੇ ਨਾਲ ਮੈਂ ਕਰਨਾ ਵਾ ਤੇ ਉਹਦੇ ਨਾਲ ਵਿਆਹ ਨਹੀਂ ਹੋ ਸਕਿਆ, ਉਹਨੇ ਬੰਦੇ ਨੇ ਕੀਤਾ ਹੀ ਨੀ ਵਿਆਹ,
3: ਮੈਂ ਕਰਨਾ
4: ਹੀ ਨੀ ਗਿਆ ਹੁਣ।
3: ਠੀਕ ਹੈ ਠੀਕ ਹੈ ਠੀਕ ਹੈ,
4: ਹਨਾ ਉਹ ਹਿਜੇ ਰਿਸ਼ਤੇ ਜੇ ਉਹ ਸਾਰੀ ਉਮਰ ਵੀ ਕੁਵਾਰਾ ਕੱਟ ਗਿਆ ਕਿ ਨਹੀਂ ਮੈਂ ਕਰਨਾ ਹੀ ਨੀ ਹੁਣ, ਤੇ ਅੱਜ ਕੱਲ ਕੀ ਹੈ ਕਿ ਇੱਕ ਹੀ ਖਤਮ ਦੇ ਨਾਲ ਹੀ ਉਹਨੂੰ ਦੂਜਾ ਕਰ ਲਿਆ, ਮੈਨੂੰ ਲੱਗਦਾ ਨਹੀਂ ਕਰਨਾ ਚਾਹੀਦਾ,
3: ਨਹੀਂ ਚਾਹੀਦਾ। ਚਲੋ ਲੈਟਸ ਸੀ, ਦੇਖਦੇ ਹਾਂ। ਥੈਂਕ ਯੂ ਭਾਜੀ ਤੁਹਾਡਾ ਵੀ। ਹੋਰ ਵੀ ਕਾਲ ਆ ਰਹੀ ਹੈ ਨਾ, ਤੁਸੀਂ ਮੈਨੂੰ ਇੱਕ, ਮੈਂ ਨਾ ਇੱਕ ਇੰਟਰਵਿਊ ਕਰਨੀ ਹੈ 10 ਮਿੰਟ, ਸੋ 7143 ਪਲੀਜ਼, ਹੋ ਸਕੇ ਤੁਸੀਂ ਮੈਨੂੰ ਬਾਅਦ ਚੋਂ ਕਰਿਓ ਫੋਨ, ਮੈਂ ਉਹ ਹਲਕੀ ਜਿਹੀ ਗੱਲਬਾਤ ਕਰ ਲਵਾਂ ਤੇ ਉਹ ਜ਼ਰੂਰੀ ਹੈ ਬਹੁਤ, ਤੇ ਫਿਰ ਆਪਾਂ ਅਗਲੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਵੀ ਕਰਦੇ ਹਾਂ ਸਾਰਿਆਂ ਨਾਲ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ, ਮੈਨੂੰ ਦਿਓ ਤੁਸੀਂ 2-4 ਮਿੰਟ ਦਾ ਸਮਾਂ, ਤੁਸੀਂ ਫਿਲਹਾਲ ਇੱਕ ਵਧੀਆ ਜਿਹਾ ਮਿੱਠਾ ਜਿਹਾ ਗਾਣਾ ਸੁਣੋ ਤੇ ਫਿਰ ਵੀ ਵਿਲ ਬੀ ਰਾਈਟ ਬੈਕ ਤੇ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਪ੍ਰੋਗਰਾਮ ਪੰਜਾਬੀ ਲਹਿਰਾ, ਇੱਕ ਤੁਹਾਡੇ ਲਈ ਮੈਂ ਸ਼ੇਰੀ ਮਾਨ ਦਾ ਗਾਣਾ ਲਾ ਰਿਹਾ, ਤੇ ਸ਼ੇਰੀ ਬਾਈ ਜੀ ਵੀ ਯਾਰ ਕਿਆ ਮੈਂ ਕਹਿੰਦਾ ਕਲਾਕਾਰ ਨੇ, ਤੇ ਸ਼ੇਰੀ ਮਾਨ ਹੁਣ ਉਹਨੂੰ ਸੁਣਦੇ ਆ ਤੇ ਡਿਸਕ ਚ ਕਲੀ ਹੈ।

0: ਪ੍ਰੋਗਰਾਮ ਹੈ ਪੰਜਾਬੀ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਸਾਰੇ ਹੀ ਸਰੋਤਿਆਂ ਦਾ ਪਿਆਰ ਦੇ ਨਾਲ ਸਵਾਗਤ ਹੈ। ਵੈਲਕਮ ਵਾਂਸ ਅਗੇਨ ਸਭ ਨੂੰ, ਹੈਪੀ ਹੈਪੀ ਫਰਾਈਡੇ। ਚਲੋ ਏ ਐਮ 5:30 ਨਾਲ ਤੁਸੀਂ ਸਭ ਜੁੜੇ ਹੋ। ਸੋ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਆਪਣੇ ਸ਼ਹਿਰਾਂ ਲਈ ਬਹੁਤ ਖਾਸ ਅਤੇ ਬੜੇ ਇੰਪੋਰਟੈਂਟ ਦਿਨ ਆ ਰਹੇ ਨੇ। ਇਲੈਕਸ਼ਨ ਡੇ 26 ਤਰੀਕ ਦਾ ਹੈ ਐਂਡ ਹਰ ਇੱਕ ਕੈਂਡੀਡੇਟ ਆਪਣੀ ਮਦਦ ਕਰ ਰਹੇ ਨੇ ਅਤੇ ਸਾਡੇ ਪਲੈਟਫਾਰਮ 'ਤੇ ਵੀ ਬਹੁਤ ਸਾਰੇ ਕੈਂਡੀਡੇਟਸ ਆਪਣੇ ਮੈਸੇਜ ਸ਼ੇਅਰ ਕਰ ਰਹੇ ਨੇ ਐਂਡ ਇਕੁਅਲ ਅਸੀਂ ਆਲਵੇਜ਼ ਸਭ ਨੂੰ ਸਮਾਂ ਦਿੰਦੇ ਹਾਂ ਐਂਡ ਤੁਸੀਂ ਵੀ ਅਗਰ ਆਪਣਾ ਮੈਸੇਜ ਸਾਡੇ ਤੱਕ ਸਾਡੇ ਲਿਸਨਰਸ ਤੱਕ ਪਹੁੰਚਦਾ ਕਰਨਾ ਤਾਂ ਆਵਰ ਪਲੈਟਫਾਰਮ ਮੋਸਟ ਵੈਲਕਮ, ਤੁਸੀਂ ਐਨੀ ਟਾਈਮ ਸਾਡੇ ਤੱਕ ਪਹੁੰਚ ਸਕਦੇ ਹੋ। ਅੱਜ ਸਾਡੇ ਸਟੂਡੀਓ ਦੇ ਵਿੱਚ ਬਹੁਤ ਹੀ ਮਾਣ ਪਿਆਰ ਦੇ ਨਾਲ ਅਸੀਂ ਵੈਲਕਮ ਕਰਨਾ ਚਾਹੁੰਦੇ ਹਾਂ ਪ੍ਰਭਜੋਤ ਸਿੰਘ ਧਾਲੀਵਾਲ ਜੀ ਦਾ। ਸੋ ਪ੍ਰਭਜੋਤ ਸਿੰਘ ਧਾਲੀਵਾਲ ਸਾਹਿਬ ਰੀਜਨਲ ਕਾਉਂਸਲਰ ਦੇ ਕੈਂਡੀਡੇਟ ਨੇ ਫੋਰ ਵਾਰਡਸ 9 ਐਂਡ 10 ਐਂਡ ਪ੍ਰਭਜੋਤ ਜੀ ਬੜੇ ਪੜ੍ਹੇ ਲਿਖੇ ਅਤੇ ਬਹੁਤ ਹੀ ਅੱਛਾ ਬੈਕਗਰਾਊਂਡ, ਐਮ ਐਸ ਸੀ ਐਂਡ ਐਮ ਸੀ ਏ ਇਨ ਕੰਪਿਊਟਰਸ, ਆਈ ਟੀ ਸੋਫਟਵੇਅਰ ਇੰਜੀਨੀਅਰ ਨੇ ਬਾਏ ਪ੍ਰੋਫੈਸ਼ਨ ਐਂਡ ਐਕਸ ਸਕੂਲ ਕਾਉਂਸਲ ਦੇ ਵੀ ਚੇਅਰਮੈਨ ਨੇ। ਸੋ ਪ੍ਰਭਜੋਤ ਧਾਲੀਵਾਲ ਸਾਹਿਬ ਸਾਡੇ ਨਾਲ ਨੇ। ਪ੍ਰਭਜੋਤ ਜੀ ਪਹਿਲਾਂ ਤਾਂ ਪੰਜਾਬੀ ਦਾ ਸਵਾਗਤ ਹੈ, ਵੈਲਕਮ।
1: ਯਾ ਥੈਂਕਸ ਨਵੀ, ਥੈਂਕਸ ਅ ਲੋਟ ਐਂਡ ਥੈਂਕਸ ਆਡੀਅੰਸ ਲਿਸਨ ਟੂ ਮੀ।
0: ਬਹੁਤ ਸਾਰਾ ਸਵਾਗਤ ਹੈ ਸਰ। ਸੋ ਪ੍ਰਭਜੋਤ ਜੀ ਪਹਿਲਾਂ ਤਾਂ ਦੱਸੋ ਕਿ ਤੁਹਾਡੀ ਕੈਂਪੇਨ ਕਿਵੇਂ ਚੱਲ ਰਹੀ ਹੈ?
1: ਸੋ ਨਵੀ ਕੈਂਪ ਇਜ਼ ਗੋਇੰਗ ਔਨ, ਮੈਂ ਕੰਮ ਕਰ ਰਿਹਾ ਵਾਂ ਅਤੇ ਆਮ ਗੋਇੰਗ ਟੂ ਐਵਰੀ ਐਂਡ ਐਵਰੀ ਹਾਊਸਿਸ ਅਤੇ ਲੋਕਾਂ ਦਾ ਰਿਸਪੋਂਸ ਵੀ ਪੋਜ਼ਿਟਿਵ ਆ ਰਿਹਾ ਵਾ। ਸੋ ਥਿੰਗ ਇਜ਼ ਦੈਟ ਆਈ ਕੈਪ ਮਾਈ ਹੈਡ ਡਾਊਨ, ਪਰ ਮੈਂ ਹੁਣ ਕੋਸ਼ਿਸ਼ ਕਰ ਰਿਹਾ ਕਿ ਥੋੜ੍ਹਾ ਜਿਹਾ ਪਲੈਟਫਾਰਮ ਰਾਈਜ਼ ਕਰੀਏ ਤਾਂ ਆਈ ਵਾਂਟ ਟੂ ਮੇਕ ਅ ਹਾਈਪ ਆਫ ਮਾਈ ਗ੍ਰਾਫ ਐਂਡ ਆਈ ਵਾਂਟ ਟੂ ਜਸਟ ਐਕਸਪੋਜ਼ ਲਾਈਕ ਕੀ ਚੱਲ ਰਿਹਾ ਇੱਥੇ।
0: ਸੋ ਆਪਣੀ ਪਹਿਲਾਂ ਵੀ ਗੱਲ ਹੋ ਰਹੀ ਸੀ, ਯੂ ਬੀਨ ਸੇਇੰਗ ਦੈਟ ਯੂ ਬੀਨ ਗੋਇੰਗ ਡੋਰ ਟੂ ਡੋਰ ਐਂਡ ਡੋਰ ਟੂ ਡੋਰ, ਕਿੱਦਾਂ ਦੀਆਂ ਚੀਜ਼ਾਂ ਤੁਹਾਨੂੰ ਸੁਣਨ ਨੂੰ ਮਿਲ ਰਹੀਆਂ ਨੇ? ਵਾਟ ਆਰ ਰੈਜ਼ੀਡੈਂਟਸ ਮੋਸਟ ਵਰਿਡ ਅਬਾਊਟ?
1: ਰਾਈਟ ਨਵੀ, ਸੋ ਫਸਟ ਥਿੰਗ ਨਵੀ, ਸਿਸਟਮ ਕਰਪਟ ਕਿਹੜਾ ਪਹਿਲੀ ਚੀਜ਼ ਹੈਗੀ ਆ ਜੇ ਆਪਣਾ ਜੋ ਸਿਟੀ 'ਚ ਹੈਗਾ ਵਾ, ਵੀ ਸੀਇੰਗ ਦੈਟ ਕਿ ਇਸ ਕਰਪਟ ਨਾਓ। ਸੋ ਵੀ ਸੀ ਦੈਟ ਕਿ ਬਹੁਤ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਵਾ, ਬਹੁਤ ਇਸ਼ੂਜ਼ ਇਹੋ ਜਿਹੇ ਨੇ ਕਿ ਜਿਹੜੇ ਕਿ ਲੋਕਾਂ ਦੇ ਰਿਜ਼ੋਲਵ ਨਹੀਂ ਹੋ ਸਕੇ, ਜਿਵੇਂ ਕਿ ਤੁਹਾਡਾ ਪ੍ਰੋਪਰਟੀ ਟੈਕਸਿਸ ਦਾ ਹੈਗਾ ਜੋ ਬਹੁਤ ਹੀ ਹਾਈਕ ਹੋਇਆ ਲਾਸਟ ਕਪਲ ਆਫ ਈਅਰਸ ਤੋਂ। ਸੋ ਆਈ ਵੁੱਡ ਸੇ ਕਿ ਸਰਟਨਲੀ ਅਮਾਊਂਟ ਤੋਂ ਲੈ ਕੇ ਲੈਵੀ ਟੈਕਸ ਲੱਗਦੇ ਲੱਗਦੇ ਹਸਪੀਟਲ ਦਾ ਕਹਿ ਰਹੇ ਸੀ ਬਣਾਵਾਂਗੇ, ਦੈਨ ਇਟ ਇਜ਼ ਲਾਈਕ ਰੇਜ਼ਿੰਗ ਅਪ। ਸੋ 3-5% ਹਾਈਕ ਹੋ ਰਿਹਾ ਪ੍ਰੋਪਰਟੀ ਟੈਕਸਿਸ, ਤੋ ਉਹ ਟੈਕਸ ਜਿਹੜਾ ਵਾ ਇਟਸ ਅ ਬਰਡਨ ਔਨ ਦਾ ਰੈਜ਼ੀਡੈਂਟਸ। ਤੇ ਮੇਰਾ ਮੰਨਣਾ ਇਹ ਹੈ ਕਿ ਜੇਕਰ ਆਪਾਂ ਕੁਝ ਕਰ ਸਕੀਏ ਤਾਂ ਮੇਰਾ ਇਹ ਰਹੂਗਾ ਕਿ ਜੇ ਇਲੈਕਟ ਹੁੰਦਾ ਮੈਂ ਤਾਂ ਬੇਸਿਕਲੀ ਆਈ ਵਿਲ ਟਰਾਈ ਟੂ ਫਰੀਜ਼ ਫੋਰ ਕਪਲ ਆਫ ਈਅਰਸ, ਜਿੱਥੇ ਲੋਕਾਂ ਨੂੰ ਥੋੜ੍ਹਾ ਰਾਹਤ ਮਿਲੇ ਉਸ ਕੰਮ ਤੋਂ। ਸੈਕੰਡਲੀ ਜਿਹੜਾ ਇਸ਼ੂ ਹੈਗਾ ਮੇਰਾ, ਜੋ ਮੈਂ ਮੇਨ ਕੰਮ ਵੀ ਕਰ ਰਿਹਾ ਉਹ ਹੈਲਥ ਕੇਅਰ ਤੇ ਜੀ, ਹੈਲਥ ਕੇਅਰ ਤੇ ਜਿਹੜਾ ਆਪਣਾ ਹਸਪੀਟਲ ਆਪਣੇ ਕੋਲ, ਬਿਕੋਜ਼ ਆਈ ਐਮ ਫਾਈਟਿੰਗ ਫਰੋਮ ਵਾਰਡ 9 ਐਂਡ ਵਾਰਡ 10 ਤੇ ਵਾਰਡ 9 ਚ ਆਪਣੇ ਹਸਪੀਟਲ ਇੱਕ ਹੀ ਆ ਬੁਵੇਡ ਤੇ, ਤੇ ਉਹ ਜੋ ਜਾਣੇ ਆ ਪੇਸ਼ੈਂਟ ਜਾਂਦਾ ਵਾ, ਜੇ ਬਹੁਤ ਪੇਸ਼ੈਂਟ ਸੀਰੀਅਸ ਹੋਵੇ ਤਾਂ ਵੀ ਹੈਜ਼ ਟੂ ਵੇਟ ਫੋਰ 4-5 ਆਵਰਸ, ਤੇ ਕਈ ਵਾਰ ਇੰਨੇ ਬੰਦੇ ਮਾਰ ਹੁੰਦੇ ਨੇ, ਦੇ ਲੂਜ਼ ਦੇਅਰ ਲਾਈਫਸ ਟੂ। ਤੇ ਮੇਰਾ ਇੱਕ ਹੈ ਕਿ ਆਲਦੋ ਇਹ ਮੇਰਾ ਵਕਰੀਆ ਨਹੀਂ ਹੈ, ਬਟ
0: ਉਹੀ ਨਾ ਮੈਂ ਸੋਰੀ ਤੁਹਾਨੂੰ ਕੱਟ ਕਰ ਰਿਹਾ, ਮੈਂ ਤੁਹਾਨੂੰ ਪੁੱਛਣ ਲੱਗਿਆ ਸੀ ਕਿ ਤੁਸੀਂ ਆਪਣੇ ਯੂ ਨੋ ਕੈਂਪੇਨ ਦੇ ਥਰੂ ਆਊਟ ਆਈਡੈਂਟੀਫਾਈ ਕੀਤਾ ਕਿ ਹਸਪੀਟਲ ਵੇਟ ਟਾਈਮਸ ਇੱਕ ਇਸ਼ੂ ਹੈ ਜਿਹੜਾ ਤੁਸੀਂ ਐਡਰੈਸ ਕਰਨਾ ਚਾਹੁੰਦੇ ਹੋ। ਸੋ ਭਾਵੇਂ ਉਹ ਪ੍ਰੋਵਿੰਸ਼ੀਅਲ ਹੈਲਥ ਕੇਅਰ ਸਿਸਟਮ ਦੇ ਅੰਡਰ ਹੁੰਦਾ, ਨਾਟ ਰੀਜਨਲ ਕਾਉਂਸਲ, ਸੋ ਤੁਸੀਂ ਐਜ਼ ਅ ਰੀਜਨਲ ਕਾਉਂਸਲਰ ਉਹ ਵੇਟ ਟਾਈਮਸ ਨੂੰ ਕਿਵੇਂ ਰਿਡਿਊਸ ਕਰੋਗੇ? ਵਟ ਵੁੱਡ ਯੂ ਡੂ?
1: ਥੈਂਕਸ ਨਵੀ, ਸੋ ਮੈਂ ਉਸੇ ਪੁਆਇੰਟ 'ਤੇ ਆ ਰਿਹਾ ਸੀਗਾ। ਸੋ ਬੀਂਗ ਅ ਪੀਲ ਹਿਲ ਕਾਉਂਸਲਰ ਆਪਣੇ ਕੋਲ ਹੁੰਦਾ ਕਿ ਵੀ ਹੈਵ ਟੂ ਐਡਵੋਕੇਟ। ਸੋ ਵੈਨ ਆਈ ਸੇ ਐਡਵੋਕੇਟ ਮੀਨਸ ਕਿ ਵੀ ਕੈਨ ਲੋਬੀ ਵਿਦ ਸਟੇਕ ਹੋਲਡਰਸ, ਲੈਟਸ ਸੇ ਵੀ ਵਿਲ ਟਾਕ ਵਿਦ ਮੀਟਿੰਗਸ, ਵਿਲ ਟਾਕ ਵਿਦ ਦ ਪ੍ਰੋਵਿੰਸ਼ੀਅਲ ਗਵਰਨਮੈਂਟ ਐਂਡ ਫੈਡਰਲ ਐਂਡ ਮੇਕ ਦ ਵੋਇਸ ਟੂ ਦੈਮ ਸੇਇੰਗ ਦੈਟ ਕਿ ਆਪਾਂ ਨੂੰ ਆਹ ਇਸ਼ੂ ਹੈਗਾ ਵਾ, ਹੋਸਪਿਟਲ ਇੱਕ ਹੈਗਾ ਵਾ, ਬਹੁਤ ਸਾਰੇ ਪੇਸ਼ੈਂਟਸ ਹੈਗੇ। ਮੈਂ ਮੰਨਦਾ ਕਿ ਬਰੈਂਪਟਨ ਜਿਹੜਾ ਹੈਗਾ ਵਾ ਇਟ ਇਜ਼ ਅ ਥਰਡ ਲਾਰਜੈਸਟ ਸਿਟੀ ਇਨ ਪਾਪੂਲੇਸ਼ਨ, ਜਿਹਦੇ ਨਾਲ ਕੀ ਹੋ ਰਿਹਾ ਕਿ ਲੋਕ ਬਹੁਤ ਜ਼ਿਆਦਾ ਨੇ ਅਤੇ ਇਟ ਮਾਈਟ ਬੀ, ਬਟ ਆਪਣਾ ਫਰਜ਼ ਬਣਦਾ ਕਿ ਇਹ ਜਿਹੜਾ ਵੇਟਿੰਗ ਟਾਈਮ ਹੈ ਨਾ ਰਿਡਿਊਸ ਕਰੀਏ, ਕਿ ਲਾਈਫ ਇਜ਼ ਮੇਨ ਥਿੰਗ, ਜੇ ਲਾਈਫ ਹੈ ਸਭ ਕੁਛ ਹੈ ਰਵੀ। ਸੋ ਆਈ ਬਲੀਵ ਕਿ ਜੇ ਵੇਟ ਟਾਈਮ ਰਿਡਿਊਸ ਹੋ ਗਿਆ ਤਾਂ ਬਹੁਤ ਸਾਰੀਆਂ ਲਾਈਵਸ ਵੀ ਕੈਨ ਸੇਵ।
0: ਐਂਡ ਤੁਸੀਂ, ਮੈਂ ਦੇਖ ਰਿਹਾ ਸੀ ਕਿ ਇੱਕ ਇੰਜੀਨੀਅਰਿੰਗ ਬੈਕਗ੍ਰਾਉਂਡ ਤੋਂ ਆ ਰਹੇ ਹਾਂ, ਸੋ ਇੱਕ ਇੰਜੀਨੀਅਰ ਹੋਣ ਦੇ ਨਾਂ ਤੇ ਹੁਣ ਤੁਸੀਂ ਪੋਲਿਟਿਕਸ ਐਂਟਰ ਕਰ ਰਹੇ ਹੋ, ਯੂ ਹੈਵ ਅ ਵੈਰੀ ਗੁੱਡ ਪ੍ਰੋਫੈਸ਼ਨ, ਵੈਰੀ ਗੁੱਡ ਕਰੀਅਰ, ਸੋ ਵਟ ਮੇਡ ਯੂ ਡਿਸਾਈਡ ਕਿ ਮੈਂ ਹੁਣ ਪੋਲਿਟਿਕਸ ਨੂੰ ਐਂਟਰ ਕਰਨਾ? ਤੇ ਨਾਲ ਦੀ ਨਾਲ ਉਹ ਜਿਹੜਾ ਇੰਜੀਨੀਅਰਿੰਗ ਬੈਕਗ੍ਰਾਉਂਡ ਹੈ, ਹਾਊ ਡਸ ਦੈਟ ਹੈਲਪ ਇਨ ਪੋਲਿਟਿਕਸ ਐਸ ਵੈਲ?
1: ਵੈਲ ਨਵੀ, ਗੁੱਡ ਕੁਐਸਚਨ ਓਵਰ ਦੇਅਰ। ਸੋ ਮੇਰਾ ਪਹਿਲਾਂ ਤੋਂ ਆਵਾਜ਼ ਇਨ ਕਾਲਜ ਯੂਨੀਵਰਸਿਟੀ ਓਵਰ ਦੇਅਰ, ਸੋ ਮੇਰਾ ਸ਼ੌਕ ਸੀ ਪੋਲਿਟਿਕਸ ਆਉਣ ਦਾ, ਬਟ ਸਿੰਸ ਮਾਈ ਬੈਕਗ੍ਰਾਉਂਡ ਆਫ ਇਟਸ, ਮਾਈ ਡੈਡ ਇਜ਼ ਐਨ ਐਸ ਆਰਮੀ ਆਫਿਸਰ,
0: ਅੱਛਾ,
1: ਸੋ ਹੀ ਡਸਨਟ ਲਾਈਕ ਦ ਪੋਲਿਟਿਕਸ ਐਨੀ ਮੋਰ। ਸੋ ਮੈਂ ਫਿਰ ਮੈਂ ਆਈ ਕੈਟ ਮਾਈ ਥਿੰਗ ਗੋਇੰਗ ਐਂਡ ਇਫ ਯੂ ਸੀ ਮਾਈ ਪ੍ਰੋਫਾਈਲ, ਆਈ ਵਾਜ਼ ਅ ਐਕਸਲ ਕੌਂਸਲ ਚੇਅਰਮੈਨ। ਤੋ ਮੈਂ ਜਦੋਂ ਆਇਆ ਸੀ 2010-2011 ਤੋਂ ਲਾਈਕ 13 ਤੱਕ ਆਈ ਕੈਟ ਮਾਈ ਹੈਡ ਡਾਊਨ ਐਂਡ ਆਈ ਵਰਕ ਸੋਸਾਇਟੀ। ਸੋ ਮੈਨੂੰ ਸੋਸ਼ਲ ਕੌਜ਼ ਤੇ ਸੋਸ਼ਲ ਇਸ਼ੂਜ਼ ਤੇ ਐਂਡ ਮੇਰਾ ਦਿਲ ਹੀ ਅਫਜਾ ਹੁੰਦਾ ਵੀ ਕੀ ਆ ਵਾਂਟ ਟੂ ਪੀਪਲ ਦਾ ਪੇਨ ਆਈ ਕੈਨਟ ਸੀ ਦੈਟ ਮੇਰਾ ਹੁੰਦਾ ਕਿ ਜੇ ਮੈਂ ਕੁਝ ਕਰ ਸਕਦਾ ਵਾਂ ਇੱਕ ਲਾਈਫ ਦੇ ਵਿੱਚ ਬਿਕੋਜ਼ ਪਰਸਨ ਦੀ ਲਾਈਫ ਛੋਟੀ ਜਿਹੀ ਲਾਈਫ ਹੁੰਦੀ ਆ ਸੋ ਮੇਰਾ ਇਹ ਹੈ ਕਿ ਜੋ ਇਸ ਲਾਈਫ 'ਚ ਜੇ ਕਿਸੇ ਦੇ ਕੰਮ ਆ ਜੀ ਆਪਾਂ ਉਹ ਤੋਂ ਵੱਡਾ ਕੀ ਹੈ ਸੋ ਆਈ ਥੋਟ ਦੈਟ ਵੇ ਐਂਡ ਦੈਨ ਦਿਸ ਟਾਈਮ ਮਾਈ ਫਾਦਰ ਸੈਡ ਗੋ ਹੈਡ ਵਿਦ ਪੋਲੀਟਿਕਸ ਸੋ ਆਈ ਐਮ ਹੇਅਰ ਐਂਡ ਆਈ ਵਿਲ ਗਿਵ ਫੁੱਲ ਆਫ ਮਾਈ ਐਫਰਟਸ ਵਿਦ ਮਾਈ ਕਰੇਜ ਐਂਡ ਮਾਈ ਹਾਰਟ ਐਂਡ ਸੋਲ ਆਈ ਐਮ ਰਾਈਟ ਹੇਅਰ ਵਿਦ ਯੂ
0: ਤੁਹਾਡਾ ਜਿਹੜਾ ਇੰਜੀਨੀਅਰਿੰਗ ਦਾ ਬੈਕਗ੍ਰਾਉਂਡ ਹੈ ਯੂ ਥਿੰਕ ਕਿ ਕਈ ਚੀਜ਼ਾਂ ਦੇ ਵਿੱਚ ਉਹਦਾ ਵੀ ਫਾਇਦਾ ਹੋਊਗਾ ਇਨ ਪੋਲੀਟਿਕਸ
1: ਬਿਲਕੁਲ ਨੇਵੀ ਬਿਕੋਜ਼ ਜਿਵੇਂ ਆਈਟੀ ਅਸੀਂ ਕੰਮ ਕਰਦੇ ਹਾਂ ਐਜ਼ ਵਰਡ ਮੈਨੇਜਰ ਸੋ ਵੀ ਹੈਵ ਬਜਟ ਵੀ ਹੈਵ ਐਲੋਕੇਸ਼ਨ ਰਿਸੋਰਸਸ ਇਨ ਦਾ ਸੇਮ ਵੇ ਐਜ਼ ਅ ਕਾਉਂਸਲਰ ਯੂ ਗੋ ਓਵਰ ਦੇਅਰ ਯੂ ਹੈਵ ਅ ਬਜਟ ਐਂਡ ਯੂਰ ਆਪਰੇਟਿੰਗ ਬਜਟ ਫਾਈਨੈਂਸਿੰਗ ਬਜਟ ਸੋ ਆਲ ਦੀਸ ਬਜਟਸ ਆਰ ਦੇਅਰ ਹੁੰਦਾ ਕਿ ਆਪਾਂ ਕਿੱਥੇ ਬੰਦੇ ਕਿੱਥੇ ਲਾਉਣੇ ਨੇ ਇੱਕ ਪਿਲ ਪੁਲਿਸ ਦਾ ਕਿੰਨਾ ਬਜਟ ਹੈਗਾ ਵਾ ਜਾਂ ਹੋਰ ਜਿਹੜੇ ਆਪਣੇ ਸਰਵਿਸਿਸ ਹੈਗੀਆਂ ਵਾ ਉਹ ਬਟ ਹਾਊ ਟੂ ਕੰਟਰੋਲ ਦਾ ਬਜਟ ਕਿੱਥੇ ਬੰਦੇ ਕਿਹੜੇ ਲਾਈਏ ਤੇ ਕਿਵੇਂ ਵੀ ਕੈਨ ਮੇਕ ਮੋਰ ਇਫੈਕਟਿਵ
0: ਤੁਸੀਂ ਨਾ ਆਪਣੇ ਕੈਂਪੇਨ ਦੇ ਵਿੱਚ ਇਹ ਕੀ ਮੈਸੇਜ ਯੂਜ ਕਰ ਰਹੇ ਹੋ ਕਿ ਵੀ ਨੀਡ ਚੇਂਜ ਇਹ ਜਿਹੜਾ ਚੇਂਜ ਵਰਡ ਹੈ ਤੁਸੀਂ ਕਾਫੀ ਜ਼ਿਆਦਾ ਯੂਜ ਕਰ ਰਹੇ ਹੋ ਸੋ ਸਪੈਸੀਫਿਕਲੀ ਵਰਡਸ 9 ਐਂਡ 10 ਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਦੇ ਵਿੱਚ ਇੱਕ ਚੇਂਜ ਇੱਕ ਬਦਲਾਵ ਆਉਣਾ ਚਾਹੀਦਾ
1: ਰਾਈਟ ਨਾ ਬਹੁਤ ਸੀ ਕੁਸ਼ਚਨ ਹੈ ਸੋ ਬੇਸਿਕਲੀ ਆਈ ਵਾਜ਼ ਕੈਪਟ ਸਾਇਲੈਂਟ ਮੈਂ ਵਾਚ ਕਰ ਰਿਹਾ ਸੀਗਾ ਤੇ ਮੈਂ ਆਈ ਟੀ ਚ ਆਮ ਡੂਇੰਗ ਵੈਰੀ ਗੁੱਡ ਜੋਬ ਅੱਛੀ ਮੇਰਾ ਆਈ ਹੈਵ ਗੁੱਡ ਪੈਕੇਜ ਓਵਰ ਦੇਅਰ ਟੂ ਬਟ ਮੇਰਾ ਬਦਲਾਵ ਇਸ ਲਈ ਹੈ ਕਿ ਇੱਕ ਤਾਂ ਆਪਣਾ ਕਾਰ ਇਸ਼ੂਜ਼ ਬੜੀ ਹਾਈ ਹੈਗੀ ਆ ਜੋ ਮੇਰਾ ਇਸ਼ੂ ਨਹੀਂ ਹੈ ਇਸ਼ੂ ਪ੍ਰੋਵਿੰਸ਼ੀਅਲ ਤਾਂ ਹੈਗਾ ਵਾ ਬਟ ਵੈਨ ਆਈ ਸੀ ਪੀਪਲ ਓਵਰ ਦੇਅਰ ਕਿ ਪੋਸਟਲ ਕੋਡ ਤੇ ਬੇਸ ਤੇ ਦੇ ਗਿਵ ਦਾ ਇੰਸ਼ੋਰੈਂਸ ਨਾ ਕਿ ਬੰਦੇ ਪਰਸਨਲ ਰੈਕਡ ਤੇ ਉਹ ਵੀ ਚੀਜ਼ ਮੇਰੇ ਮਨ ਚ ਖਟਕੀ ਹੈ ਬਟ ਉਹ ਵੀ ਹੈਡ ਕਿਸੇ ਨੇ ਆਵਾਜ਼ ਚੱਕੀ ਹੁੰਦੀ ਕਿਸੇ ਨੇ ਕਿਸੇ ਦਾ ਪੇਨ ਜਾਣਿਆ ਹੁੰਦਾ ਪਰ ਇਹ ਨਹੀਂ ਹੋਇਆ ਸੋ ਆਈ ਥੋਟ ਕਿ ਜਿਹੜੇ ਇਸ਼ੂਜ਼ ਲੋਕਾਂ ਦੇ ਉਵੇਂ ਉਵੇਂ ਖੜੇ ਹੈਗੇ ਆ ਤੇ ਜਿਵੇਂ ਬਹੁਤ ਸਾਰੇ ਇਸ਼ੂਜ਼ ਹੋਰ ਵੀ ਹੈਗੇ ਆ ਜੋਬ ਨਹੀਂ ਹੈ ਇੱਥੇ ਆਈ ਟੀ ਕੰਪਨੀ ਨਹੀਂ ਹੈ ਨਾ ਵੀ ਆਪਾਂ ਜਾਣੇ ਆ ਯੂ ਗੋ ਟੂ ਵੌਨ ਯੂ ਟੂ ਟੋਰਾਂਟੋ ਯੂ ਗੋ ਟੂ ਮਿਸਾਗਾ ਦੇ ਹੈਵ ਆਈ ਟੀ ਕੰਪਨੀਜ਼ ਤਾਂ ਮੇਰਾ ਇੱਕ ਇਹ ਚੀਜ਼ ਹੈ ਕਿ ਜੇਕਰ ਮੈਂ ਵਿੱਚ ਬਣਦਾ ਹੈਗਾ ਤਾਂ ਨੈਚੁਰਲੀ ਆਈ ਵਿਲ ਡੂ ਵਨ ਥਿੰਗ ਕਿ ਇੱਥੇ ਮੈਂ ਕੰਪਨੀ ਲੈ ਕੇ ਆਵਾਂ ਤਾਂ ਕਿ ਜਿਹੜੇ ਆਪਣੇ ਬੱਚੇ ਹਨ ਉਹ ਜੋਬ ਮਿਲ ਸਕੇ
0: ਬਿਲਕੁਲ ਆਈ ਥਿੰਕ ਇੰਪਲੋਇਮੈਂਟ ਬਹੁਤ ਸਾਰੇ ਪੇਰੈਂਟਸ ਵੀ ਫਿਕਰਮੰਦ ਨੇ ਦੇ ਵਰਡ ਕਿ ਯੂ ਨੋ ਆਰ ਬੱਚੇ ਉਹ ਐਜੂਕੇਸ਼ਨ ਤਾਂ ਲੈ ਰਹੇ ਬਟ ਬੋਲਦੇ ਕਿ ਜੋਬਸ ਉਹਨਾਂ ਨੂੰ ਕੀ ਫਿਊਚਰ ਦੇ ਵਿੱਚ ਸਕਸੈਸ ਦੇਖਣ ਨੂੰ ਮਿਲੇਗਾ ਐਂਡ ਜਦੋਂ ਤੁਸੀਂ ਵਾਰਡ 9 ਐਂਡ 10 ਦੇ ਰੈਜ਼ੀਡੈਂਟਸ ਦੇ ਨਾਲ ਵੀ ਗੱਲਬਾਤ ਕਰਦੇ ਹੋ ਟੌਪ 3 ਇਸ਼ੂਜ਼ ਕਿਹੜੇ ਨੇ ਦੈਟ ਦੇ ਬ੍ਰਿੰਗਿੰਗ ਅਪ ਟੂ ਯੂ ਐਂਡ ਪ੍ਰੋਪਰਟੀ ਟੈਕਸਿਸ ਦਾ ਤੁਸੀਂ ਕਿਹਾ ਕੋਸਟ ਆਫ ਲਿਵਿੰਗ ਇਜ਼ ਅ ਮੇਜਰ ਕੰਸਰਨ ਸੋ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਯੂ ਨੋ ਤੁਸੀਂ ਦੇਖ ਰਹੇ ਹੋ
1: ਜਿਹੜਾ ਹੈਗਾ ਆਪਣਾ ਕ੍ਰਾਈਮ ਦਾ ਇਸ਼ੂ ਹੈਗਾ ਕ੍ਰਾਈਮ ਬਹੁਤ ਵਧ ਗਿਆ ਵਾ ਸੋ ਬੇਸਿਕਲੀ ਵੀ ਹੈਵ ਦਾ ਪੁਲਿਸ ਫੋਰਸਿਸ ਬਟ ਮੈਂ ਸੋਚਦਾ ਕਿ ਪੁਲਿਸ ਫੋਰਸਿਸ ਦੀ ਪ੍ਰੋਪਰ ਯੂਸੇਜ ਨਹੀਂ ਹੋ ਰਹੀ ਮੰਨ ਲਓ ਜੇ ਮੈਂ ਇਲੈਕਟ ਹੁੰਦਾ ਵਾਂ ਤਾਂ ਵਿਲ ਮੇਕ ਸ਼ੋਰ ਕਿਹੜੇ ਕਿਹੜੇ ਐਜ਼ ਆਮ ਐਨ ਆਈ ਟੀ ਤੋਂ ਆਈ ਵਿਲ ਬ੍ਰਿੰਗ ਅ ਡੇਟਾ ਆਈ ਵਿਲ ਟਰਾਈ ਟੂ ਫਾਈਂਡ ਆਊਟ ਵੀ ਕਿਹੜੇ ਕਿਹੜੇ ਏਰੀਆ ਸੈਂਸਿਟਿਵ ਏਰੀਆ ਹੈਗੇ ਤੇ ਕ੍ਰਾਈਮ ਹੋ ਰਿਹਾ ਤੇ ਆਪਾਂ ਉਹ ਪੁਲਿਸਿੰਗ ਨੂੰ ਐਟਲੀਸਟ ਪੈਟਰੋਲਿੰਗ ਕਰਾ ਦੀ ਉਸ ਏਰੀਆ ਵਿੱਚ ਤਾਂ ਕਿ ਆਪਣਾ ਕ੍ਰਾਈਮ ਘੱਟ ਜਾਏ ਹੁਣ ਸਨੈਚਿੰਗ ਹੋ ਰਹੀ ਹੈ ਠੀਕ ਹੈ ਤੁਹਾਡੀ ਗੋਲੀਆਂ ਚੱਲਦੀਆਂ ਪਈਆਂ ਬ੍ਰੈਂਟਨ ਵਿੱਚ ਰਹੇ ਬਹੁਤ ਸਾਰੇ ਕ੍ਰਾਈਮ ਹੈ ਤੇ ਪੁਲਿਸ ਦੀ ਪੈਟਰੋਲਿੰਗ ਹੈ ਹੀ ਨਹੀਂ ਪੁਲਿਸ ਇਜ਼ ਬਿਜ਼ੀ ਗਿਵਿੰਗ ਦ ਟਿਕਟਸ ਸੋ ਮੇਨ ਜੋਬ ਤਾਂ ਦੀ ਇਹ ਹੈਗੀ ਕਿ ਐਟਲੀਸਟ ਦੇ ਸ਼ੁੱਡ ਗਿਵ ਸਮ ਸੇਫਟੀ ਟੂ ਪੀਪਲ ਤੋਂ ਸੇਫਟੀ ਹੈ ਨੀਗੀ ਤੇ ਮੇਰਾ ਕੰਸਰਨ ਲੋਕਾਂ ਦਾ ਇਹ ਵੀ ਹੈ ਕਿ ਜੇਕਰ ਜਿਹੜੇ ਬੰਦੇ ਪੁਰਾਣੇ ਬੰਦੇ ਇਲੈਕਟ ਹੋਏ ਨੇ ਕੁਛ ਨਹੀਂ ਕੀਤਾ ਉਹਨਾਂ ਨੇ ਤੇ ਇਹ ਕ੍ਰਾਈਮ ਵਧੀ ਜਾ ਰਿਹਾ ਗਰੋਥ ਵਧੀ ਜਾ ਰਹੀ ਹੈ ਤਾਂ ਉਹ ਚੇਂਜ ਜਿਹੜੀ ਹੈ ਮੈਂ ਸੋ ਚੇਂਜ ਕਿਉਂ ਆ ਬਿਕੋਜ਼ ਜਦੋਂ ਕੁਛ ਚੀਜ਼ ਨਹੀਂ ਹੁੰਦੀ ਕੋਈ ਪਾਣੀ ਜੋ ਠਹਿਰਾ ਹੋ ਜਾਂਦਾ ਹੋ ਜਾਂਦਾ ਵਾ ਉਹਨੂੰ ਬਦਲਾਵ ਚਾਹੀਦਾ ਪਾਣੀ ਸ਼ੁੱਡ ਬੀ ਫਲੋਇੰਗ ਰਾਈਟ ਸੋ ਮੇਰਾ ਕਨਸੈਪਟ ਇਹ ਹੈ ਕਿ ਜੇਕਰ ਮੈਂ ਇਫ ਆ ਕਮਿੰਗ ਓਵਰ ਦੇਅਰ ਐਟਲੀਸਟ vocal on that and try to solve the issues rather than keep piling the issues
0: nahi bilkul theek hai and I think jo data oh dikha hi reha ke kehdi kehdi cheezan ho rahi hain so oh data nu use karke definitely there needs to be some changes and sade bade listeners ne always jehde word 9 and 10 de ne they complain a lot ke navi yaar je koi aun ge umeedwar unnu puchho zarur ke traffic and congestion ਵੱਧ ਰਹੀ ਹੈ ਦਿਨ ਬ ਦਿਨ ਵੱਧ ਰਹੀ ਹੈ ਇਟਸ ਨਾਟ ਚੇਂਜਿੰਗ ਸੋ ਤੁਸੀਂ ਟਰਾਂਸਪੋਰਟੇਸ਼ਨ ਨੂੰ ਟ੍ਰੈਫਿਕ ਐਂਡ ਕੰਜੈਸ਼ਨ ਨੂੰ ਕਿਵੇਂ ਲੈਂਦੇ ਹੋ ਆਪਣੇ ਵਾਰਡ ਦੇ ਵਿੱਚ
1: ਰਾਈਟ ਸੋ ਸਭ ਤੋਂ ਪਹਿਲਾਂ ਜਿਹੜਾ ਮੇਰਾ ਨਵੀਂ ਇਸ਼ੂ ਹੈਗਾ ਆਪਣਾ ਵੈਨ ਯੂ ਗੋ ਟੂ 410 410 ਤੇ ਆਪਾਂ ਸਟੀਲਸ ਟੂ ਵਰਡਸ ਆਉਂਦੇ ਆ ਤੁਸੀਂ ਲੇਨ ਇਕਦਮ ਘੱਟ ਜਾਂਦੀ ਹੈਗੀ ਆ ਤਾਂ ਮੈਂ ਵੇਖਿਆ ਵੀ ਆ ਅਸੀਂ ਗੱਲ ਵੀ ਕੀਤੀ ਆ ਆਈ ਵਾਜ਼ ਆਲਸੋ ਵੋਕਲ ਵੀ ਸੀ ਹੋਏ ਆ ਪਰ ਬਿਨਾਂ ਪਾਵਰ ਤੋਂ ਨੋ ਵਨ ਵਿਲ ਲਿਸਨ ਟੂ ਯੂ ਸੋ ਮੇਰਾ ਇਹ ਹੋਇਆ ਕਿ ਚਲੋ ਐਟਲੀਸਟ ਆਪਾਂ ਆਈਏ ਤੇ ਮੇਰਾ ਇਹ ਹੈ ਕਿ ਲੈਟ ਐਕਸਪੈਂਡ ਦਾ ਲਾਈਨਸ ਕਿ ਸਟੀਲ ਤੋਂ ਆਪਣੀ ਦੋ ਲਾਈਨਾਂ ਬਣਦੀਆਂ ਤਿੰਨ ਲਾਈਨਾਂ ਉਹ ਬਣਾ ਦਿਓ ਕਿ ਟ੍ਰੈਫਿਕ ਜਿਹੜਾ ਪੂਰਾ ਫਲੋ ਹੋ ਸਕੇ ਤੇ ਇੱਕ ਹੋਰ ਹੈਗਾ ਕਿ ਟ੍ਰੈਫਿਕ ਵਾਸਤੇ ਜੋ ਨਾਰਮਲ ਆਪਾਂ ਕਰਦੇ ਮੇਰਾ ਇੱਕ ਸਿਸ਼ਨੇ ਮੈਂ ਲਿਖਿਆ ਵੀ ਆਪਣੇ ਫਲਾਇਟ 'ਚ ਉਹ 'ਚ ਇਹ ਆ ਨਵੀਂ ਕਿ ਜਿਹੜੇ ਨਾ ਆਪਣੇ ਟ੍ਰੈਫਿਕ ਲਾਈਟ ਸਿਗਨਲ ਹੈਗੇ ਆ ਉਹ 'ਚ ਲੈਫਟ ਸਾਈਨ ਸ਼ੁੱਡ ਬੀ ਦੇਅਰ ਟੂ ਅਵੋਇਡ ਕਾਰ ਕ੍ਰੈਸ਼ਸ ਟੂ ਅਵੋਇਡ ਐਕਸੀਡੈਂਟਸ ਹੁੰਦਾ ਕੀ ਆਪਣਾ ਆਈ ਹੈਵ ਬੀਨ ਟੂ ਵਿਕਟੋਰੀਆ ਆਈ ਹੈਵਨਟ ਬੀਨ ਟੂ ਵੈਂਕੂਵਰ ਬੀਨ ਟੂ ਮਾਈ ਬ੍ਰਦਰ ਇਨ ਆਸਟ੍ਰੇਲੀਆ ਤਾਂ ਉਹਨੇ ਕੀ ਹੈ ਕਿ ਹਰ ਸਿਗਨਲ ਉੱਤੇ ਦੇ ਹੈਵ ਦਾ ਲੈਫਟ ਸਾਈਨ ਸਿਗਨਲ ਕਿ ਆਰਾਮ ਨਾਲ ਗੱਡੀ ਜਾ ਰਹੀ ਹੈ ਆਪਾਂ ਕਰਦੇ ਹਾਂ ਕਿ ਵੀ ਗੋ ਇਨ ਦਾ ਮਿਡਲ ਐਂਡ ਵੀ ਵੇਟ ਫਾਰ ਦਾ ਕਾਰ ਟੂ ਗੋ ਐਕਸੀਡੈਂਟ ਹੋ ਜਾਂਦਾ ਵਾ ਤਾਂ ਲੈਫਟ ਜਿਹੜਾ ਲੈਫਟ ਟਰਨ ਹੈ ਦੈਟ ਇਜ਼ ਦਾ ਕੀ in for the accidents to mera
0: radar ਇਹਦਾ ਵੀ ਡੇਟਾ ਦੇਖਿਆ ਤੁਸੀਂ
1: ਡੇਟਾ ਵੇਖਿਆ
0: ਵਿੰਗ ਇੰਜੀਨੀਅਰ
1: ਹਾਂ ਉਹ ਡੇਟਾ ਵੇਖਿਆ ਜੀ ਮੈਂ ਤੇ ਮੈਨੂੰ ਇਹ ਲੱਗਦਾ ਕਿ ਇਹ ਸੋਲੂਸ਼ਨ ਇਹ ਹੀ ਹੈ ਕਿ ਜੇ ਆਪਾਂ ਲੈਫਟ ਸਾਈਨ ਸਿਗਨਲ ਬਣਾ ਦਈਏ ਹਰ ਟ੍ਰੈਫਿਕ ਉਹ ਸਿਗਨਲ ਤੇ ਲੈਫਟ ਸਾਈਨ ਦਾ ਗੱਡੀਆਂ ਆਰਾਮ ਨਾਲ ਪਾਸ ਹੋ ਜਾਣ ਦੈਨ ਕੈਨ ਗੋ ਸਟ੍ਰੇਟ
0: ਠੀਕ ਹੈ ਐਂਡ ਸੋ ਦੇਰ ਇਸ ਮੈਨੀ ਇਸ਼ੂਸ ਐਂਡ ਦੇਖੋ ਬਹੁਤ ਸਾਰੇ ਲੋਕ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਦੀ ਇੱਕ ਕੰਪਲੇਂਟ ਹੈ ਦੇ ਕੰਪਲੇਨ ਕਿ ਯੂ نو ਕੈਂਡੀਡੇਟ ਨੂੰ ਸਿਲੈਕਟ ਕਰ ਲਿਆ ਤੇ ਕੋਈ ਵਰਕ ਹੀ ਨਹੀਂ ਹੋ ਰਿਹਾ ਉਹ ਜਿਹੜਾ ਵਰਕ ਕਲਚਰ ਹੈ ਉਹ ਹੀ ਨਹੀਂ ਸਾਨੂੰ ਦਿਖ ਰਿਹਾ ਸੋ ਤੁਸੀਂ ਇੱਕ ਡਿਫਰੈਂਟ ਵਰਕ ਕਲਚਰ ਵੀ ਪੋਲਿਟਿਕਸ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ ਸੋ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਤੁਸੀਂ ਦੱਸੋ ਕਿ ਵਟ ਨੀਡਸ ਟੂ ਹੈਪਨ ਵਿਦ ਦ ਵਰਕ ਕਲਚਰ
1: ਬਿਲਕੁਲ ਸਹੀ ਨੈਵੀ ਨੈਵੀ ਕੁਛ ਲੋਕ ਦੇ ਐਂਟਰ ਇਨ ਟੂ ਪੋਲਿਟਿਕਸ ਵਿਦ ਸਮ ਅਦਰ ਕੰਸਰਨਸ ਦੇ ਕਮ ਵਿਦ ਪਾਵਰ ਨਾ ਪੈਸੇ ਨਾ ਚਾਹੁੰਦੇ ਆ I'm coming as a legacy. So, I belong to a good family. So, mera ehi kaam hai ki jehda kaam kariye ਕਲੀਨ ਕਰੀਏ ਸਾਫ ਕਰੀਏ ਐਂਡ ਮੇਰਾ ਇਹ ਰਹੂਗਾ ਜੇਕਰ ਮੈਂ ਇਲੈਕਟ ਹੁੰਦਾ ਵਾ ਡੈਫੀਨੇਟਲੀ ਆਈ ਵਿਲ ਗੋ ਟੂ ਪੀਪਲ ਆਈ ਵਿਲ ਟਾਕ ਟੂ ਦੈਮ ਅਤੇ ਜੋ ਵੀ ਉਹਨਾਂ ਦੇ ਕੰਸਰਨਸ ਹੈਗੇ ਆ ਇਸ਼ੂ ਹੈਗੇ ਆ ਆਈ ਵਿਲ ਐਡਰੈਸ ਦੈਮ ਅਤੇ ਮੈਂ ਆਈ ਵਿਲ ਗਿਵ ਮਾਈ ਫੋਨ ਨੰਬਰ ਟੂ ਦੈਮ ਦੈਨ ਕਾਲ ਮੀ ਐਨੀ ਟਾਈਮ ਇਹ ਨਹੀਂ ਹੋਊਗਾ ਕਿ ਮੈਂ ਜਦ ਬਣ ਗਿਆ ਤਾਂ ਕੋਈ ਮਿਲਦਾ ਨਹੀਂਗਾ ਤੋ ਬਿਕੋਜ਼ ਮਾਈ ਡੈਡ ਟੋਲਡ ਮੀ ਕਿ ਜਿਸ ਨੇ ਮਤਲਬ ਬਣਦੇ ਹੋ ਤਾਂ ਡੂ ਯੋਰ ਬੈਸਟ ਫਰੋਮ ਯੋਰ ਹਾਰਟ ਐਂਡ ਸੋਲ ਐਂਡ ਆਈਲ ਪੁੱਟ ਦੈਟ
0: ਸੋ ਸਾਡੇ ਨਾਲ ਸਟੂਡੀਓ 'ਚ ਨੇ ਪ੍ਰਭਜੋਤ ਸਿੰਘ ਧਾਲੀਵਾਲ ਜੀ ਜੋ ਕਿ ਰੀਜਨਲ ਕਾਉਂਸਲਰ ਵਾਰਡ 9 ਐਂਡ 10 ਦੇ ਉਮੀਦਵਾਰ ਨੇ ਵਾਂਸ ਅਗੇਨ ਬਾਈ ਪ੍ਰੋਫੈਸ਼ਨਲ ਪ੍ਰਭਜੋਤ ਆਈ ਟੀ ਸਾਫਟਵੇਅਰ ਇੰਜੀਨੀਅਰ ਨੇ ਐਂਡ ਐਜੂਕੇਸ਼ਨ ਦੀ ਜੇ ਗੱਲ ਕਰੀਏ ਵੈਰੀ ਐਜੂਕੇਟਡ ਐਮ ਐਸ ਸੀ ਐਮ ਸੀ ਏ ਇਨ ਕੰਪਿਊਟਰਸ ਐਂਡ ਐਕਸ ਸਕੂਲ ਕਾਉਂਸਲ ਦੇ ਵੀ ਚੇਅਰਮੈਨ ਰਹੇ ਨੇ ਮੈਂ ਇਹਨਾਂ ਦੇ ਦਫ਼ਤਰ ਦਾ ਇਹਨਾਂ ਦਾ ਪਰਸਨਲ ਨੰਬਰ ਵੀ ਤੁਹਾਨੂੰ ਦੇ ਦੇਵਾਂ 416-358-2613 ਨੰਬਰ ਹੈ ਤੇ ਪ੍ਰਭਜੋਤ ਦੇਰਸ ਮੈਨੀ ਕੈਂਡੀਡੇਟਸ ਰਨਿੰਗ naturally yes. the award 9 and 10 is a very popular yes. very populated two awards so to see the so okay to see voters nu hor kidiyan cheezan apne bare dassna chahunde ho taaki inhon nu pata lage ke several candidates are running we how is Prabhjot different than everybody else
1: right Navi boss question hai so Navi as you told me so the said jo say after lokan ho ki I am MSc and MCA aur main IT work karta hai last 13 14 years so mera jo hai clean background hai ji and thing is that mera ye rahega ki jagah bhi jo kaam karna wa clean kaam karange and I want to put some work culture ਹੁਣ ਮੈਂ ਤਾਂ ਮਿਸ ਕਰ ਰਿਹਾ ਸੀ ਇੱਥੇ ਜੋ ਆਪਾਂ ਕੰਮ ਕਰਦੇ ਹਾਂ ਯੂ ਡੂ ਯੋਰ ਜੋਬ ਆਈ ਡੂ ਮਾਈ ਜੋਬ ਸੋ ਬਟ ਟੋਟਲੀ ਵੀ ਪੁੱਟ ਆਵਰ ਆਵਰਸ ਓਵਰ ਦੇਅਰ ਐਂਡ ਵੀ ਆਰ ਵੈਰੀ ਓਪਨ ਟੂ ਪਬਲਿਕ ਵੀ ਆਰ ਓਪਨ ਵਟ ਐਵਰ ਵੀ ਡੂ ਤਾਂ ਮੇਰਾ ਇਹੀ ਰਹੂਗਾ ਕਿ ਇਫ ਆਈ ਗੋਟ ਇਨ ਪੋਲਿਟਿਕਸ ਆਪਾਂ ਚੇਂਜ ਲੈ ਕੇ ਆਉਣੀ ਆ ਕਿ ਜਿਹੜਾ ਬੰਦਾ ਕੰਮ ਕਰ ਰਿਹਾ ਟੂ ਡਾਲਰਸ ਜਿਹੜੇ ਪ੍ਰੋਫਿਟ ਟੈਕਸ ਆ ਕਿੱਥੇ ਜਾ ਰਹੇ ਆ ਕਿੱਥੇ ਲੱਗ ਰਹੇ ਨੇ ਤਾਂ ਪਬਲਿਕ ਨੂੰ ਇਹ ਨਾ ਹੋਵੇ ਕਿ ਟੈਕਸ ਅਸੀਂ ਪੇ ਕਰੀ ਜਾ ਰਹੇ ਹਾਂ ਪਰ ਪੈਸੇ ਜਾ ਕਿੱਧਰ ਰਹੇ ਨੇ ਹੁਣ ਆਪਣਾ ਪੀਲ ਵਾਟਰ ਹੈ ਤੁਹਾਡਾ ਪੀਲ ਵੇਸਟ ਹੈ ਠੀਕ ਹੈ ਤੁਹਾਡਾ ਵੀ ਹੈਵ ਹੈਲਥ ਸੇਫਟੀਜ਼ ਹੈ ਤੁਹਾਡਾ ਤਾਂ ਉਹ ਸਾਰੇ ਸਾਡੇ ਕੋਲ ਇਸ਼ੂ ਆਉਂਦੇ ਨੇ ਤਾਂ ਮੈਂ ਆਈ ਵਿਲ ਮੇਕ ਸ਼ੋਰ ਕਿ ਜੇ ਜਿੱਥੇ ਦੇ ਪੈਸੇ ਆਪਾਂ ਲਾਈਏ ਜੋ ਜੋ ਬਜਟ ਲਾਉਂਦੇ ਆ ਉਹ ਟੋਟਲੀ ਇਫੈਕਟਿਵ ਤੇ ਵਧੀਆ ਲਾਈਏ ਤਾਂ ਕਿ ਜਿਵੇਂ ਅਸੀਂ ਕੰਮ ਕਰਦੇ ਹਾਂ ਆਈਟੀ ਵਿੱਚ ਟੋਟਲ ਵੀ ਲੋਡ ਦਾ ਪੀਪਲ ਲੋਡ ਰਿਸੋਰਸਿਸ ਹੈਵ ਫਾਈਨੈਂਸਿਸ ਉਹ ਸੇਮ ਟਾਈਮ ਨਾਲ ਮੇਕ ਦਾ ਟਾਈਮ ਮਟੀਰੀਅਲ ਪ੍ਰੋਜੈਕਟ ਓਵਰ ਦੇਅਰ ਐਂਡ ਪ੍ਰੋਪਰਲੀ ਡਿਲੀਵਰਿੰਗ ਇਟ ਵਿਦ ਕੁਆਲਿਟੀ
0: ਜ਼ਰੂਰ ਪ੍ਰਭਜੋਤ ਨੂੰ ਇੱਕ ਮੌਕਾ ਦਿਓ ਪ੍ਰਭਜੋਤ ਉਹਨਾਂ ਨੂੰ ਮਿਲੋ ਇਹਨਾਂ ਦੇ ਤੁਸੀਂ ਕੈਂਪੇਨ ਆਫਿਸ ਪਰਸਨਲੀ ਇਹਨਾਂ ਨੂੰ ਕੋਈ ਵੀ ਸਵਾਲ ਜਵਾਬ ਕਰਨੇ ਨੇ ਹੀ ਇਜ਼ ਆਲਵੇਜ਼ ਅਵੇਲੇਬਲ ਫੋਰ ਯੂ ਇਹਨਾਂ ਦਾ ਫੋਨ ਨੰਬਰ ਮੈਂ ਇੱਕ ਵਾਰ ਫਿਰ ਤੋਂ ਦੇ ਦੇਵਾਂ 416-358-2613 ਸੋ ਪ੍ਰਭਜੋਤ ਸਿੰਘ ਧਾਲੀਵਾਲ ਰੀਜਨਲ ਕਾਉਂਸਲਰ ਦੇ ਉਮੀਦਵਾਰ ਫੋਰ ਵਾਰਡਸ 9 ਐਂਡ 10 ਵਾਂਸ ਅਗੇਨ ਐਂਡ ਪ੍ਰਭਜੋਤ ਯੂ ਨੋ ਤੁਸੀਂ ਹੋਰ ਕੋਈ ਵੀ ਇਨਫੋਰਮੇਸ਼ਨ ਯੂ ਵਾਂਟ ਟੂ ਐਡ ਆਪਣੇ ਜਿਹੜੇ ਰੈਜ਼ੀਡੈਂਟਸ ਵਾਰਡਸ 9 ਐਂਡ 10 ਦੇ ਸੁਣ ਰਹੇ ਨੇ ਉਹਨਾਂ ਨੂੰ ਤੁਹਾਡਾ ਹੋਰ ਕੋਈ ਵੀ ਮੈਸੇਜ ਆ ਦੈਨ ਮੋਸਟ ਵੈਲਕਮ
1: ਰਾਈਟ ਸੋ ਮੇਰੇ ਕਲਾਸ ਵਿੱਚ ਇਹ ਹੈ ਕਿ ਜੋ ਆਲ ਮਾਈ ਕੈਂਡੀਡੇਟਸ ਜਿਹੜੇ ਸਾਰੇ ਖੜ ਰਹੇ ਆ ਸਭ ਨੂੰ ਬੈਸਟ ਆਫ ਲੱਕ ਠੀਕ ਹੈ ਜੀ ਲੂਜ਼ ਐਂਡ ਵਿਨਿੰਗ ਡਜ਼ਨਟ ਕਾਊਂਟ ਆਪਾਂ ਆਫਟਰ ਆਲ ਵੀ ਆਰ ਵਨ ਪੰਜਾਬੀ ਆ ਆਪਾਂ ਸਾਰੇ ਕਿਆ ਗਏ ਆ ਜੀ ਠੀਕ ਹੈ ਰਾਦਨ ਵੀ ਸ਼ੁੱਡ ਫਾਈਟ ਔਨ ਦ ਇਸ਼ੂਜ਼ ਵਿਚ ਟਰਾਈ ਟੂ ਵਰਕ ਟੂਵਰਡ ਸੋਸਾਇਟੀ ਥੋੜਾ ਕਲੀਨ ਲੈ ਕੇ ਆਈਏ ਕੰਮ ਕਰੀਏ ਜੀ ਬਜਾਏ ਕਿਸੇ ਵੀ ਪਰਸਨਲ ਤਰ੍ਹਾਂ ਜਾਈਏ ਕਿਸੇ ਦੇ ਵੀ ਤਾਂ ਸਭ ਨੂੰ ਬੈਸਟ ਆਫ ਲੱਗ ਹੈ ਜੀ ਬਾਕੀ ਜੋ ਹੋਣਾ ਸੱਚੇ ਪਾਸੇ ਨੂੰ ਪਤਾ ਵਾਹਿਗੁਰੂ ਜੀ ਨੂੰ ਮੋਰ ਲੱਗੀ ਵੀ ਹੈ ਜਿਹਨੇ ਵੀ ਨਹੀਂ ਬਣਨਾ ਤੇ ਆਪਾਂ ਆਪਦੇ ਐਫਰਟ ਲਾਈਏ ਪਰ ਸੋਸ਼ਲ ਜਿਹੜਾ ਫੈਬਰਿਕ ਹੈ ਉਹਨੂੰ ਸੁਧਾਰੀਏ ਤੇ ਆਪਾਂ ਲੋਕਾਂ ਦਾ ਭਲਾ ਕਰੀਏ ਜੀ
0: ਨਹੀਂ ਬਹੁਤ ਜ਼ਰੂਰੀ ਹੈ ਐਂਡ ਸਭ ਦਾ ਭਲਾ ਹੋਣਾ ਚਾਹੀਦਾ ਸਭ ਦੇ ਬੱਚੇ ਨੇ ਸਭ ਦੇ ਪਰਿਵਾਰ ਨੇ ਐਂਡ ਹਰੇਕ ਬੰਦਾ ਆਪਣੇ ਹਾਰਡ ਅਰਨ ਮਨੀ ਚੋਂ ਟੈਕਸਿਸ ਪੇ ਕਰ ਰਹੇ ਨੇ ਐਵਰੀਵਨ ਨੀਡਸ ਟੂ ਬੀ ਸੇਫ ਐਵਰੀਵਨ ਨੀਡਸ ਇੰਪਲੋਇਮੈਂਟ ਸਾਰਿਆਂ ਨੂੰ ਜੋ ਸਹੂਲਤਾਂ ਨੇ ਉਹ ਬੈਸਟ ਆਫ ਦਾ ਬੈਸਟ ਮਿਲਣੀਆਂ ਚਾਹੀਦੀਆਂ ਨੇ ਸੋ ਪ੍ਰਭਜੋਤ ਸਿੰਘ ਧਾਲੀਵਾਲ ਰੀਜਨਲ ਕਾਊਂਸਲਰ ਦੇ ਉਮੀਦਵਾਰ 4 wards 9 and 10 ਅਸੀਂ ਸਾਰਿਆਂ ਨੂੰ ਇਹੀ ਮੈਸੇਜ ਦਿੰਦੇ ਹਾਂ ਕਿ ਜ਼ਰੂਰ ਵੋਟ ਪਾਓ ਬਹੁਤ ਸਾਰੇ ਲੋਕ ਨੇ ਵੋਟ ਪਾਉਂਦੇ ਨੇ ਐਂਡ ਇਹ ਆਪਣਾ ਡੈਮੋਕ੍ਰੈਟਿਕ ਰਾਈਟ ਹੈ ਵੀ ਨੀਡ ਟੂ ਵੋਟ ਰਾਈਟ ਸੋ ਜਿਹਨੂੰ ਮਰਜ਼ੀ ਪਾਓ
1: ਐਗਜ਼ੈਕਟਲੀ ਸੋ ਨੈਵੀ ਆਈ ਵਿਲ ਟੇਕ ਮਾਈ ਐਗਜ਼ਾਮਪਲ ਬਿਫੋਰ ਆਈ ਵਾਟ ਐਵਰ ਯੂ ਸੇ ਸੋ ਮੇਰੇ ਗੱਲ ਇਹ ਹੋਈ ਸੀਗੀ ਕਿ ਵੈਨ ਆਈ ਵਾਜ਼ ਇਨ ਯੂਨੀਵਰਸਿਟੀ ਰਾਈਟ ਸੋ ਮੈਂ ਡੈਡ ਨੂੰ ਕਿਹਾ ਸੀ ਡੈਡ ਆਈ ਵਾਂਟ ਟੂ ਗੋ ਫਾਰ ਪੋਲਿਟਿਕਸ ਸੋ ਸਾਡੇ ਆਪਣੇ ਇਹ ਮਿਡਲ ਫੈਮਿਲੀ ਪ੍ਰੋਬਲਮ ਹੁੰਦੀ ਹੈ ਕਹਿੰਦੇ ਕਿ ਆਪਾਂ ਕੀ ਲੈਣਾ ਨਾ ਵੋਟ ਪਾਉਣੀ ਹੈ ਤੇ ਨਾ ਲੀਡਰ ਬਣਨਾ ਆਪਣਾ ਨਹੀਂ ਬਣਨਾ ਠੀਕ ਹੈ ਜੀ ਪਰ ਗੱਲ ਇਹ ਹੈ ਕਿ leaders apan chu nikalde ji so leaders who come from the real masses from the real underground they are the real leaders who know the pain of people so mera marna eh hai ki ji right thoda vote zor pao please mera kehna ehi hai ki if you're a canadian citizen come out and do vote because voting is a democratic right don't lose your right over here and let's make a change so change the public change your leader and see results
0: So Prabhjot Singh Dhaliwal, Regional Councillor, the Umidwar for Wards 9 and 10. Prabhjot, welcome once again. Thank you so much.
1: Thank you, Navi. Thanks a lot.
0: Thank you. So program Punjabi Lehra, we will be right back.
2: Views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ ਬ੍ਰੈਂਪਟਨ ਸੀਟਨ ਅਤੇ ਵਿਟਬੀ ਦੇ ਵਿੱਚ ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com ਪੈਰਾਡਾਈਸ ਡਿਵੈਲਪਮੈਂਟਸ.com

0: ਕਲਾਸਿਕ.ca ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-825-8800, 905-825-8800 ਤੇ ਕਾਲ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057919478905799148. ਰੋਇਲ ਆਟੋ ਸੈਂਟਰ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 9052041313, 9052041313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਸਾਡੇ ਨਾਲ ਬਿਯੋਂਡ ਆਈਵਰ ਤੋਂ ਰੂਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ,

0: ਬਈਵਾ ਕੀ ਬਾਤ ਹੈ ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-600-7373 ਨੰਬਰ ਹੈ ਗੱਲਾਂ ਬਾਤਾਂ ਥੋੜ੍ਹਾ ਕਰਦੇ ਹਾਂ ਸੋਰੀ ਥੋੜ੍ਹੀ ਜਿਹੀ ਇੱਕ ਥੋੜ੍ਹੇ ਤੋਂ ਅਸੀਂ ਹਲਕੀ ਫੁਲਕੀ ਬ੍ਰੇਕ ਲਈ ਸੋ ਇੱਕ ਸਾਡੀ ਇੰਟਰਵਿਊ ਅਤੇ ਨਾਲ ਫਿਰ ਕੁਝ ਇੱਕ ਗੀਤ ਸੰਗੀਤ ਮੈਂ ਕਿਹਾ ਫਰਾਈਡੇ ਹੈ ਫਰਾਈਡੇ ਨੂੰ ਤਾਂ ਫਿਰ ਨਹੀਂ ਤਾਂ ਅਲਾਂਬੇ ਬਹੁਤ ਹੁੰਦੇ ਆ ਭਾਜੀ ਗਾਲਾਂ ਨਹੀਂ ਲਾਇਆ ਕੋਈ ਭਾਜੀ ਆਹ ਕੀ ਕਰਤਾ ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਲਹਿਰਾ ਅਤੇ 905-600-7373 3337 ਆਪਣਾ ਨੰਬਰ ਹੈ 905-673-3337 ਆਪਣਾ ਫੋਨ ਨੰਬਰ ਹੈ
1: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 and 10
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ ਇੱਕ ਨਾ ਮੈਂ ਤੁਹਾਨੂੰ ਗੁਰਿੰਦਰ ਸਿੰਘ ਬਾਈ ਜੀ ਦਾ ਨੰਬਰ ਦਿੰਦਾ ਬੜੇ ਲੋਕ ਸੋਚਦੇ ਆ ਕਿ ਯਾਰ ਅਸੀਂ ਬਿਜ਼ਨਸ ਖੋਲ੍ਹਣਾ ਇਹ ਨਹੀਂ ਪਤਾ ਲੱਗਦਾ ਕਿ ਬਿਜ਼ਨਸ ਕਿਵੇਂ ਖੋਲ੍ਹਣਾ ਕਿਵੇਂ ਬਿਜ਼ਨਸ ਬੰਦਾ ਖੋਲ੍ਹ ਸਕਦਾ ਅਤੇ ਨਾਲ ਦੀ ਨਾਲ ਕਿੰਨੇ ਕੁ ਪੈਸੇ ਚਾਹੀਦੇ ਆ ਲੀਗਲੀ ਕਿਹੜੇ ਕਿਹੜੇ ਸਟੈਪ ਲੈਣੇ ਚਾਹੀਦੇ ਆ ਸੋ ਤੁਸੀਂ ਇੱਕ ਅਗਰ ਕੰਸਲਟੇਸ਼ਨ ਚਾਹੁੰਦੇ ਹੋ ਕਿ ਬਿਜ਼ਨਸ ਬੰਦਾ ਕਿਵੇਂ ਸ਼ੁਰੂ ਕਰੇ ਸਟੈਪ ਬਾਏ ਸਟੈਪ ਕਹਿੰਦੇ ਕਿ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਬਿਜ਼ਨਸ ਸਿਖਲਾ ਕੇ ਦੇਣਗੇ ਗੁਰਿੰਦਰ ਸਿੰਘ ਜੀ ਬਿਜ਼ਨਸ ਕੰਸਲਟੈਂਟ ਨੇ ਨੰਬਰ ਹੈ ਇਹਨਾਂ ਦਾ 6479-7365 ਸਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਂਸ਼ ਵੈਲਕਮ ਸੋ ਸਰਾਂਸ਼ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ ਐਂਡ ਐਜੂਕੇਸ਼ਨ ਲੋਨ ਹੈ ਜਿਸ ਵਿੱਚ ਤੁਸੀਂ ਇਹ ਪੈਸੇ ਯੂਜ਼ ਕਰੋ ਕਿਸੇ ਵੀ ਚੀਜ਼ ਲਈ ਸਟੱਡੀ ਲਈ ਆਫਕੋਰਸ ਨਾਲ ਦੀ ਨਾਲ ਕੋਈ ਵੀ ਤੁਹਾਡੇ ਬਿੱਲ ਬੱਤੀਆਂ ਨੇ ਉਹਦੇ ਲਈ ਯੂਜ਼ ਕਰ ਸਕਦੇ ਹੋ ਸੋ ਸਰਾਂਸ਼ ਇਹ ਜਿਹੜਾ ਪ੍ਰੋਸੈਸ ਹੈ ਇਹਦੇ ਵਿੱਚ ਕਲਾਇੰਟ ਕੋਲ ਸਾਰੇ ਪੋਰਟਲ ਦਾ ਐਕਸੈਸ ਹੁੰਦਾ ਉਹ ਦੇਖ ਸਕਦੇ ਆ ਕਿ ਕਿੰਨੇ ਕੁ ਪੈਸੇ ਆਏ ਆ ਅਤੇ ਕਦੋਂ ਉਹਨਾਂ ਦੇ ਅਕਾਊਂਟ ਦੇ ਵਿੱਚ ਗਵਰਨਮੈਂਟ ਕੋਲੋਂ ਪੈਸੇ ਆਉਣਗੇ ਸੋ ਆਈ ਥਿੰਕ ਸਾਰਾ ਬਿਲਕੁਲ ਟ੍ਰਾਂਸਪੇਰੈਂਟ ਹੈ
2: ਬਿਲਕੁਲ ਜੀ ਬਿਲਕੁਲ ਟ੍ਰਾਂਸਪੇਰੈਂਟ ਹੈ ਕਲਾਇੰਟ ਸਮੇਂ ਜਬ ਕਾਲ ਕਰਤੇ ਹੈ ਫਿਰ ਆਫਿਸ ਆਤੇ ਹੈ ਉਨਕੋ ਐਸਟੀਮੇਟ ਨਿਕਾਲ ਕੇ ਦਿਖਾ ਦੇਤੇ ਹੈ ਉਸਮੇ ਹਮ ਬੜਾ ਜਾਂ ਕਮ ਨਹੀਂ ਕਰ ਸਕਤੇ ਕੁਛ ਲੋਗੋ ਕਾ ਕੁਐਸਚਨ ਹੋਤਾ ਹੈ ਰਾਈਟ ਸੋ ਜੋ ਆਪਕੋ ਐਸਟੀਮੇਟ ਦਿਖਤਾ ਹੈ ਵਿਦਿਨ 1.5 to 2 ਮੰਥਸ ਆਪਕੇ ਅਕਾਊਂਟ ਮੇ ਡਾਇਰੈਕਟ ਪੈਸੇ ਆ ਜਾਤੇ ਹੈ ਆਪਕੇ ਪਾਸ ਪੋਰਟਲ ਕਾ ਐਕਸੈਸ ਹੋਤਾ ਹੈ ਆਪਕੋ ਸਾਫ ਪਤਾ ਚਲਤਾ ਹੈ ਕਿਆ ਚਲ ਰਹਾ ਹੈ ਕਬ ਪੈਸੇ ਆ ਰਹੇ ਹੈ ਕਿਤਨੇ ਆ ਰਹੇ ਹੈ ਤੋ ਕੋਈ ਵੀ ਚਲਾਕੀ ਨਹੀਂ ਹੈ 50,000 ਸੇ 1,70,000 ਹਾਸਿਲ ਕਰੇ ਸਕਿੱਲ ਡਿਵੈਲਪ ਕਰੇ ਗਵਰਨਮੈਂਟ ਫੰਡਿੰਗ ਦੇ ਰਹੀ ਹੈ ਪਿੱਛੇ ਨਾ ਰਹੀ ਅੱਗੇ ਜਾ ਕੇ ਕਿਆ ਪਤਾ ਗਵਰਨਮੈਂਟ ਯਹਾਂ ਪੇ ਕਟਸ ਕਰਦੇ ਆਪ ਹੀ ਰਹਿ ਜਾਏਂਗੇ ਸਿਰਫ
0: ਤੇ ਸਰ ਫੰਡਿੰਗ ਕਿੰਨੀ ਕੁ ਲੋਨ ਕਿੰਨਾ ਕੁ ਮਿਲ ਜਾਂਦਾ ਸਭ ਨੂੰ ਜੇ ਕੋਈ ਫੈਮਿਲੀ ਆਫ 2 ਹੈ ਫੈਮਿਲੀ ਆਫ 5 ਹੈ ਤਾਂ ਕਿੰਨਾ ਕੁ ਪੈਸਾ ਮਿਲ ਜੂ
2: ਹਾਂਜੀ ਸੋ ਜੋ ਫੈਕਟਰਸ ਹੈ ਗਵਰਨਮੈਂਟ ਕਾ ਖੁਦ ਕਾ ਅਸੈਸਮੈਂਟ ਹੈ ਅਗਰ ਆਪਕੇ ਕਿਡਸ ਜ਼ਿਆਦਾ ਹੈ ਤੋ ਆਪਕੋ ਜ਼ਿਆਦਾ ਬੈਨੀਫਿਟ ਹੈ ਅਬ ਇਸਮੇ ਅਗਰ ਆਪਕੇ ਬੱਚੇ ਕਾਲਜ ਯੂਨੀਵਰਸਿਟੀ ਜਾ ਰਹੇ ਹੈ ਵੋ ਡਿਪੈਂਡੈਂਟ ਕਾਊਂਟ ਹੋਤੇ ਹੈ ਇਹ ਨਹੀਂ ਕਿ ਵੋ ਮਤਲਬ 12 ਸਾਲ ਸੇ ਨੀਚੇ ਹੋਣੇ ਚਾਹੀਏ ਐਸਾ ਕੁਛ ਨਹੀਂ ਹੈ ਇਸਕੇ ਅੰਦਰ ਹਾਂ ਅਗਰ ਜ਼ਿਆਦਾ ਛੋਟੇ ਹੈ ਬੱਚੇ ਆਪਕੇ 11 ਸਾਲ ਸੇ ਨੀਚੇ ਤੋ ਜ਼ਿਆਦਾ ਬੈਨੀਫਿਟ ਹੋਤਾ ਹੈ ਤੋ ਆਪ ਹਮੇ ਕਾਲ ਕਰੇ ਮਤਲਬ ਆਪ ਮਾਨ ਕੇ ਚੱਲੇ ਫੈਮਿਲੀ ਆਫ 5 ਕੋ ਤੋ $178,000 ਤੱਕ ਵੀ ਆ ਜਾਤਾ ਹੈ ਔਰ ਫੈਮਿਲੀ ਆਫ 2 ਕੋ ਠੀਕ ਠੀਕ ਬੈਨੀਫਿਟ ਹੈ ਐਵਰੇਜ ਬੈਨੀਫਿਟ ਹੈ ਕਿਤਨਾ ਆਪ ਮੰਗ ਚੱਲੇ $80,000 ਅਗਰ ਆਪ ਫੈਮਿਲੀ ਆਫ 1 ਹੈ ਸਿੰਗਲ ਹੈ ਆਪਕੋ ਇਤਨਾ ਬੈਨੀਫਿਟ ਨਹੀਂ ਹੈ ਤਬ ਵੀ ਲੋਕ ਕਰਤੇ ਹੈ ਤਬ ਵੀ ਦੇ ਆਰ ਡਿਵੈਲਪਿੰਗ ਸਕਿੱਲ ਇਨ ਗੈਟਿੰਗ ਦਾ ਫੰਡਿੰਗ ਕ੍ਰੈਡਿਟ ਚੈੱਕ ਕੇ ਬਿਨਾ ਕੋਲੈਟਰਲ ਸਿਕਿਉਰਿਟੀ ਸਟ੍ਰੈਸ ਕੇ ਬਿਨਾ ਫੰਡਿੰਗ ਹਾਸਿਲ ਕਰੇ ਕਾਲ ਹਮੇ ਅਭੀ ਕਰੇ 437-264-3175
0: ਐਂਡ ਸਾਸ਼ ਤੁਹਾਡੀ ਫੀਸ ਹੈ ਸਿਰਫ 199 ਹੈ ਐਂਡ ਆਪਣੀ ਫੀਸ ਬਾਰੇ ਵੀ ਇਨਫੋਰਮੇਸ਼ਨ ਦਿਓ
2: ਹਾਂਜੀ ਅਭੀ ਮੈਂ ਆਫਿਸ ਜਬ ਨਿਕਲ ਰਹਾ ਥਾ ਤੋ ਮੇਰਾ ਸਟਾਫ ਫੀਸ ਮੰਗ ਰਹਾ ਥਾ ਲੋਗੋ ਸੇ ਕਾਲ ਕਰਕੇ ਕਾਮ ਹੋਨੇ ਕੇ ਬਾਅਦ ਹਮ ਫੀਸ ਲੇਤੇ ਅਭੀ 199 ਤੋ ਕਹਤੀ ਮੇਰੀ ਸਟਾਫ ਮੇਂ ਜੋ ਮੇਨ ਮੈਂਬਰ ਹੈ ਕਹਤੇ ਸਰ ਸਭ ਕੇ ਪੈਸੇ ਆ ਗਏ ਕੁਛ ਬੰਦੇ ਹਮਾਰੇ ਮੈਂ ਐਸੇ ਹੋਤੇ ਹੈ ਜਬ ਹਮ ਕਲਾਇੰਟਸ ਕੋ ਕਾਲ ਕਰਤੇ ਹੈ ਨਾ ਕਾਮ ਹੋਨੇ ਕੇ ਬਾਅਦ ਹਾਂਜੀ ਸਰ ਆਪਕੀ ਫੀਸ ਆਪਕੇ ਪੈਸੇ ਆ ਗਏ ਕਹਤੇ ਹਾਂ ਆ ਗਏ ਸਰ ਹਮਾਰੀ ਫੀਸ 50 ਸੇ 199 ਕਰ ਦੀਜੀਏ ਉਹ ਜ਼ਰੂਰੀ ਕਾਲ ਆ ਗਈ ਬਾਅਦ ਮੇਂ ਦੇ ਦੇਤੇ ਸਭ ਲੋਗ ਜ਼ਿਆਦਾਤਰ ਇਸ ਲਈ ਕਾਮ ਹੋਨੇ ਕੇ ਬਾਅਦ ਫੀਸ ਹੈ ਟ੍ਰਾਂਸਪੇਰੈਂਟ ਹੈ ਕੋਈ ਮਿੱਠੀ ਬਾਤ ਤੇ ਚਲਾਤੀ ਕੁਛ ਸਰਪ੍ਰਾਈਜ਼ ਨਹੀਂ ਹੈ ਫੰਡਿੰਗ ਕੇ ਕਾਮ ਮੇਂ ਆਪ ਲੋਗੋ ਕੋ ਡਰ ਲਗਤਾ ਹੈ ਹਮੇਂ ਵੀ ਲਗਤਾ ਹੈ ਇਸ ਲਈ ਹਮ ਫੀਸ ਆਪਣੀ ਛੋਟੀ ਸੀ ਬਾਅਦ ਮੇਂ ਲੇਤੇ ਕੋਈ ਕਾਗਜ਼ ਨਹੀਂ ਹਿਲ ਰਹਾ ਨਾ ਮੈਨੇ ਰਿਸ਼ਵਤ ਆਗੇ ਦੇਣੀ ਹੈ ਕਿਸੀ ਕੋ ਨਾ ਮੈਨੇ ਆਪ ਤੇ ਲੈਣੀ ਹੈ ਸਾਫ਼ ਸੀਧਾ ਕਾਮ ਹੈ
0: ਵੈਰੀ ਗੁੱਡ ਸੋ ਸਰਾਂਸ਼ ਦਾ ਨੰਬਰ ਹੈ 437-264-3175 ਐਂਡ ਨੈਕਸਟ ਬੈਚ ਕਦੋਂ ਸਟਾਰਟ ਹੋ ਰਿਹਾ
2: हाँ जी, 14 अक्टूबर को बैच स्टार्ट है, अभी एनरोल करें, 3-4 दिन हमें फाइलिंग में लग जाते हैं। 8 साल में हजारों को असिस्ट कर चुके, कोई भी चलाकी नहीं है। कॉल आप हमें अभी करें, हमारा ऑफिस कल भी ओपन है, 218 एक्सपोर्ट बुलेवर्ड में, स्वीट नंबर 212। अभी कॉल करें, क्विक असेसमेंट कराएं, देन कल ऑफिस आए, रिटेन होइए, पीछे ना रहिए, गवर्नमेंट कट्स ना कर दे, 50,000 से 1,70,000 हासिल करें। स्किल कैसे आई आपके पास? आसान कोर्स है, ऑनलाइन है, कोई एज लिमिट नहीं है, पीआर सिटीजन प्रोटेक्टेड पर्सन हो, कॉल करो 437-264-3175, 437-264-3175, 437-264-3175,
0: 437-264-3175 एक फोन नंबर है। सर बहुत शुक्रिया,
2: धन्यवाद।
0: ओके, मैं थोनों नाल दी नाल एक इनफॉरमेशन दवा कि तुसी अगर इंडिया जाना तो इंडिया दी टिकटां दे सब तो वधिया रेट दुआबा ट्रैवल, दुआबा ट्रैवल, दुआबा ट्रैवल। तुसी अमन ते सौरभ बाई जी नूं कॉल करो दुआबा ट्रैवल तो, ते जिहड़ा रेट इन्होंने दिता होर नहीं कितों मिलना, ठीक है। 905-796-7800 नंबर इन्हां दा, 9057967800 दुआबा ट्रैवल, 9057967800 ਤੇ ਤੁਸੀਂ ਇਹਨਾਂ ਨਾਲ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰੋ ਅਤੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ 905-673-3337 ਨੰਬਰ ਹੈ ਆਪਣਾ। ਸੋ ਹੁਣ ਕੋਈ ਨਾ ਤੁਹਾਡੇ ਨਾਲ ਹੈ ਕਾਫੀ ਸਮੇਂ ਲਈ, ਟੈਨਸ਼ਨ ਨਹੀਂ ਲੈਣੀ, ਨਾਲੇ ਗੀਤ ਸਿੰਘ ਹੀ ਚੱਲਦਾ ਰਹੂਗਾ, ਨਾਲੇ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਤੁਹਾਨੂੰ ਫਿਰ ਅਸ਼ਕੇ ਥੋੜ੍ਹਾ ਜਿਹਾ ਸੁਣਾ ਦਈਏ ਅਤੇ ਅਸ਼ਕੇ ਸੁਣ ਕੇ ਬੰਦਾ ਵੀ ਥੋੜ੍ਹਾ ਜਿਹਾ ਕੈਮ ਜਿਹਾ ਹੋ ਜੂਗਾ। ਗਾਣਾ ਬੜਾ ਤਕੜਾ ਯਾਰ।

0: ਪੂਰਾ ਐਨ ਬੱਲੇ ਬੱਲੇ ਆ ਤੇ ਹੁਣ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਕਰਨ ਔਜਲੇ ਦੇ ਸ਼ੋਅ ਹੋ ਰਹੇ ਨੇ ਕਰਨ ਵੀ ਚੱਕੀ ਯਾਰ ਫੱਟੇ ਲੈ ਕੇ ਚੱਲਦੇ ਹਾਂ ਤੁਹਾਨੂੰ ਅਸੀਂ ਆਲ ਕਰਨ ਇੰਸ਼ੋਰੈਂਸ ਸਿਮਰਨ ਸੈਣੀ ਜੀ ਕੋਲ ਤੇ ਸਿਮਰਨ ਦਾ ਨਾਮ ਆਲਵੇਜ਼ ਵੈਸੇ ਅਸੀਂ ਤੁਹਾਨੂੰ ਦਿੰਦੇ ਰਹਿੰਦੇ ਹਾਂ ਵੈਸੇ ਤੁਹਾਡੇ ਯਾਦ ਵੀ ਹੈ ਕੋਈ ਵੀ ਇੰਸ਼ੋਰੈਂਸ ਕੋਈ ਵੀ ਫਾਈਨੈਂਸ਼ੀਅਲ ਪਲੈਨਿੰਗ ਤਾਂ ਸਿਮਰਨ ਸੈਣੀ 416-994-7272 ਇੱਕੋ ਇੱਕ ਨੰਬਰ ਟੂ ਕਾਲ ਸਿਮਰਨ ਵੈਲਕਮ ਕਿਵੇਂ ਹੋ ਕੀ ਹਾਲ ਚਾਲ ਜੀ ਵੈਲਕਮ ਜੀ ਇੱਕ ਸੈਕਿੰਡ ਹੋਲਡ ਕਰਿਓ ਤੇ ਸਿਮਰਨ ਮੈਂ ਤੁਹਾਨੂੰ ਰਾਈਟ ਬੈਕ ਕਾਲ ਕਰਦਾ ਤੇ ਕਲੀਅਰਲੀ ਥੋੜ੍ਹੀ ਜਿਹੀ ਆਵਾਜ਼ ਫਿਰ ਆਊਗੀ ਤੇ ਸਿਮਰਨ ਹੁਣਾਂ ਨਾਲ ਗੱਲਬਾਤ ਕਰੀਏ ਤੇ ਨੰਬਰ ਇਹਨਾਂ ਦਾ 416-994-7272 416-994-7272 ਸਿਮਰਨ ਸੋ ਅੱਜ ਕੀ ਮੈਸੇਜ ਸਭ ਨੂੰ ਆਪਾਂ ਦੇ ਰਹੇ ਹਾਂ
1: ਨਵੀਂ ਸਪੈਸ਼ਲੀ ਗੱਲ ਕਰਾਂਗੇ ਇਨਵੈਸਟਮੈਂਟ ਔਰ ਇੰਸ਼ੋਰੈਂਸ ਦੇ ਵਿੱਚ ਮੇਜਰ ਡਿਫਰੈਂਸ ਕੀ ਹੈਗਾ ਸਪੈਸ਼ਲੀ ਮਨੀ ਬੈਕ ਪਾਲਿਸੀਜ਼ ਨੂੰ ਲੈ ਕੇ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਬੜਾ ਪਾਪੂਲਰ ਹੈ ਜੀ ਅਸੀਂ ਮਨੀ ਬੈਕ ਇੰਸ਼ੋਰੈਂਸ ਲੈਣੀ ਹੈ ਜਾਂ ਸਾਨੂੰ ਕਈ ਵਾਰੀ ਜ਼ਰੂਰਤ ਨਹੀਂ ਹੁੰਦੀ ਉਸ ਚੀਜ਼ ਦੀ ਬਟ ਸਿਰਫ ਇਸ ਕਰਕੇ ਅਸੀਂ ਮਨੀ ਬੈਕ ਇੰਸ਼ੋਰੈਂਸ ਲੈਂਦੇ ਹਾਂ ਬਿਕੋਜ਼ ਸਾਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਸਾਡੇ ਇਹਦੇ 'ਚ ਪੈਸੇ ਖਰਾਬ ਨਹੀਂ ਹੋ ਰਹੇ ਸਾਨੂੰ ਇਹਦੇ 'ਚ ਰਿਟਰਨ ਆ ਰਹੀ ਹੈਗੀ ਹੈ ਸੋ ਜਦੋਂ ਵੀ ਅਸੀਂ ਮਨੀ ਬੈਕ ਪਾਲਿਸੀਜ਼ ਦੀ ਗੱਲ ਕਰਦੇ ਹਾਂ ਚਾਹੇ ਉਹ ਤੁਹਾਡੀਆਂ ਯੂਨੀਵਰਸਲ ਲਾਈਫ ਪਾਲਿਸੀਜ਼ ਨੇ ਚਾਹੇ ਉਹ ਹੋਲ ਲਾਈਫ ਪਾਲਿਸੀਜ਼ ਨੇ ਚਾਹੇ ਉਹ ਡਿਵੀਡੈਂਟ ਵਾਲੀਆਂ ਪਾਲਿਸੀਜ਼ ਨੇ ਕਿਉਂਕਿ ਮਨੀ ਬੈਕ ਪਾਲਿਸੀਜ਼ ਦੇ ਵਿੱਚ ਇੱਕ ਪ੍ਰੋਡਕਟ ਨਹੀਂ ਆਉਂਦਾ ਹੈਗਾ ਉਹਦੇ ਵਿੱਚ ਅਲੱਗ ਅਲੱਗ ਆਪਸ਼ਨਸ ਆਉਂਦੀਆਂ ਹੈਗੀਆਂ ਨੇ ਹੁਣ ਮੋਸਟਲੀ ਜਿਹੜਾ ਪਾਪੂਲਰ ਪ੍ਰੋਡਕਟ ਹੈਗਾ ਉਹ ਡਿਵੀਡੈਂਟ ਵਾਲਾ ਤੇ ਯੂਨੀਵਰਸਲ ਲਾਈਫ ਵਾਲਾ ਪ੍ਰੋਡਕਟ ਹੈ ਜਿਹਦੇ 'ਚ ਆਪਾਂ ਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਅਸੀਂ 20 ਈਅਰ ਜਾਂ 30 ਈਅਰ ਜਾਂ 65 ਦੀ ਏਜ ਤੱਕ ਅਸੀਂ ਪੈਸੇ ਦੇਣੇ ਨੇ ਔਰ ਉਸ ਤੋਂ ਬਾਅਦ ਸਾਨੂੰ ਇੰਨੇ ਪੈਸੇ ਵਾਪਸ ਆ ਜਾਣੇ ਹੈ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਕੁਛ ਹੈਗਾ ਜਿਹਨਾਂ ਬਾਰੇ ਡਿਟੇਲ ਨਹੀਂ ਦੱਸਿਆ ਜਾਂਦਾ ਔਰ ਮੈਨੂੰ ਕੋਈ ਕਹਿੰਦੇ ਆ ਵਿੱਚ ਜਿਕਣੀ ਹੁੰਦੀ ਕਿ ਡੈਫੀਨੇਟਲੀ ਸਾਡੀ ਜਿਹੜੀ ਇੰਸ਼ੋਰੈਂਸ ਇੰਡਸਟਰੀ ਹੈਗੀ ਇਹਦੇ 'ਚ ਕਾਫੀ ਚੀਜ਼ਾਂ ਜਿਹੜੀਆਂ ਉਹ ਹਿਡਨ ਵੀ ਹੁੰਦੀਆਂ ਨੇ ਜਿਹਦੇ ਕਰਕੇ ਫਿਊਚਰ ਦੇ ਵਿੱਚ ਜਿਹੜੀ ਤੁਹਾਨੂੰ ਇਹ ਪ੍ਰੋਬਲਮ ਵੀ ਆ ਸਕਦੀ ਹੈ ਜਾਂ ਸਮਟਾਈਮ ਮੈਂ ਕਹਾਂ ਕਿ ਇਹ ਇੱਕ ਝਟਕਾ ਵੀ ਲੱਗ ਸਕਦਾ ਹੈ ਕਿ ਅਸੀਂ ਲਈ ਤੇ ਕੋਈ ਹੋਰ ਇੰਸ਼ੋਰੈਂਸ ਸੀ ਸਾਨੂੰ ਦੱਸਿਆ ਤੇ ਕੁਝ ਹੋਰ ਗਿਆ ਸੀ ਬਟ ਇਹ ਪ੍ਰੋਡਕਟ ਤੇ ਕੋਈ ਹੋਰ ਨਿਕਲ ਆਇਆ ਇਸ ਤਰ੍ਹਾਂ ਦੇ ਅਸੀਂ ਸੋਚਿਆ ਹੀ ਨਹੀਂ ਸੀ ਸੋ ਜਦੋਂ ਵੀ ਤੁਸੀਂ ਮਨੀ ਬੈਕ ਪਾਲਿਸੀਜ਼ ਲੈਂਦੇ ਹੋ ਮੇਕ ਸ਼ੋਰ ਉਹਦੀ ਪ੍ਰੋਪਰ ਜਿਹੜੀ ਹੈ ਉਹ ਨੌਲੇਜ ਲੈ ਲਿਆ ਕਰੋ ਬਿਕਾਜ਼ ਟਰਮ ਤੇ ਸਿੰਪਲ ਹੈ ਤੁਸੀਂ ਟਰਮ ਪਾਲਿਸੀ ਲਈ 20-30-40 ਸਾਲ ਦੀ ਉਸ ਤੋਂ ਬਾਅਦ ਉਹ ਫਿਨਿਸ਼ ਹੋ ਗਈ ਰੀਨਿਊ ਕਰ ਨਹੀਂ ਕਰਵਾਓ ਬਟ ਜਿਹੜੀਆਂ ਮਨੀ ਬੈਕ ਪਾਲਿਸੀਜ਼ ਨੇ ਪਹਿਲੀ ਤਾਂ ਚੀਜ਼ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ